0: ਮਕ ਅਤੇ ਬੌਧਿਕ ਹੁਨਰ ਵਿਕਸਿਤ ਕਰਦੇ ਹਨ ਅਤੇ ਨਵੇਂ ਦੋਸਤ ਵੀ ਬਣਾਉਂਦੇ ਹਨ। ਵਧੇਰੇ ਜਾਣਕਾਰੀ ਲਈ wik.gov.au/kinder ਤੇ ਜਾਓ।
1: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ

0: एनर्जी पैक हुंदा है।
1: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
2: ਆ ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸਵੇ, ਰੇਵਨ ਹਾਲ।
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ।

0: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਊਗਾ ਅਤੇ ਗਾਣੇ ਤੁਸੀਂ ਇੰਜੋਏ ਕਰ ਰਹੇ ਹੋਗੇ ਸ਼ੈਰੀ ਮਾਨ ਦੀ ਆਵਾਜ਼ ਦੇ ਵਿੱਚ ਤੁਸੀਂ ਗਾਣਾ ਸੁਣ ਰਹੇ ਸੀ ਰਾਜ ਰੰਜੋਤ ਦਾ ਲਿਖਿਆ ਸ਼ਾਇਦ ਅਤੇ ਇਸ ਤੋਂ ਪਹਿਲਾਂ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਸੁਣਿਆ ਤੁਸੀਂ ਅਤੇ ਉਹ ਵੀ ਰਾਜ ਰੰਜੋਤ ਦਾ ਲਿਖਿਆ ਅਤੇ ਇਹਦੇ ਦਰਮਿਆਨ ਇੱਕ ਆਪਾਂ ਹੋਰ ਸੁਣਿਆ ਹੈ ਗਾਣਾ ਉਹ ਆਪਾਂ ਸੁਣਿਆ ਸੀ ਬਨੀ ਜੌਲ ਦਾ ਅਤੇ ਉਹ ਬਨੀ ਜੌਲ ਦਾ ਲਿਖਿਆ ਅਤੇ ਆਸ ਕਰਦਾ ਕਿ ਤੁਸੀਂ ਸਾਰੇ ਪਸੰਦ ਕੀਤੇ ਹੋਣਗੇ ਅਤੇ ਆਓ ਆਪਾਂ ਤੋਰਦੇ ਹਾਂ ਪ੍ਰੋਗਰਾਮ ਨੂੰ ਅੱਗੇ ਅੱਜ ਦਿਨ ਸੋਮਵਾਰ ਦਾ ਮੇਰੇ ਨਾਲ ਨੇ ਯਸ਼ਪ੍ਰੀਤ
1: ਹਾਂਜੀ ਬਿਲਕੁਲ ਉਮੀਦ ਕਰਦੇ ਹਾਂ ਤੁਹਾਡਾ ਦਿਨ ਵਧੀਆ ਜਾ ਰਿਹਾ ਹੋਣਾ ਨਾਸ਼ਤਾ ਨੁਸ਼ਤਾ ਕਰ ਲਿਆਉਣਾ ਚਾਹ ਚੂਹ ਪੀ ਲਈ ਹੋਣੀ ਅਤੇ ਸੋਮਵਾਰ ਦਾ ਤੁਸੀਂ ਲੈ ਰਹੇ ਹੋਗੇ ਆਨੰਦ ਅਤੇ ਕਿੱਥੇ ਜਾ ਰਹੇ ਹੋ ਕਿੱਥੇ ਜਾ ਕੇ ਆਏ ਹੋ ਆਹ ਵੀ ਤੁਸੀਂ ਦੱਸ ਸਕਦੇ ਹੋ ਕਿਉਂਕਿ ਹੁਣ ਆਖਰੀ ਹਫ਼ਤਾ ਰਹਿ ਗਿਆ ਛੁੱਟੀਆਂ ਦਾ ਦੋ ਹੀ ਹਫ਼ਤੇ ਦੀ ਸੀਗੀ ਕੁੱਲ ਮਿਲਾ ਕੇ ਛੁੱਟੀਆਂ ਖੈਰ ਅਤੇ ਗਾਣਾ ਜਿਹੜਾ ਗ੍ਰੀਨ ਟੀ ਸੀਗਾ ਮੈਂ ਤਾਂ ਇਹ ਸੋਚ ਰਹੀ ਹਾਂ ਹੁਣ ਤਾਂ ਮਾਚਾ ਮਾਚਾ ਕਰੀ ਜਾਂਦੇ ਨੇ
0: ਜੇ ਪੁਰਾਣਾ ਹੈ ਨਾ ਗਾਣਾ ਇਹ ਤਿੰਨ ਸਾਲ ਹੋ ਗਏ ਗਾਣੇ
1: ਠੀਕ ਹੈ ਠੀਕ ਹੈ ਫਿਰ ਠੀਕ ਹੈ ਮੈਂ ਸੋਚਿਆ ਚਲੋ ਫਿਰ ਤਾਂ ਠੀਕ
0: ਹੁਣ ਮਾਚਾ ਮਾਚਾ ਵਾਲਾ ਆ ਜੂਗਾ ਹੁਣ ਅਗਲੀ ਐਲਬਮ ਚ ਪਾ ਦਾਂਗੇ ਮਾਚਾ ਤੂੰ ਮਾਚਾ ਟੈਨਸ਼ਨ ਨਹੀਂ ਲੈਣੀ
1: ਮਤਲਬ
0: ਇਹ ਨੀ ਪੁੱਜ ਕੇ ਪੀਣ ਵਾਲੀ ਗੱਲ ਪਰ ਮੈਨੂੰ ਮਾੜਾ ਵੀ ਨੀ ਲੱਗਦਾ ਠੀਕ ਹੈ
1: ਮਤਲਬ ਜੇ ਮੇਰੇ ਕੋਲ ਆਪਸ਼ਨ ਹੋਏ ਮੈਂ ਖਰੀਦ ਕੇ ਕੁਛ ਪੀਣਾ ਤੇ ਮੈਂ ਮਾਚਾ ਤੇ ਨਹੀਂ ਪੀਣੀ
0: ਕੀ ਪੀਓਗੇ ਜੇ ਆਪਸ਼ਨ ਹੋਵੇ ਤੇ ਕੀ ਪੀਓਗੇ
1: ਮੈਨੂੰ ਮੈਨੂੰ ਲੱਗਦਾ ਹੌਟ ਡਰਿੰਕ ਦੀ ਥਾਂ ਮੈਨੂੰ ਐਵੇਂ ਠੰਡੀਆਂ ਚੀਜ਼ਾਂ ਜ਼ਿਆਦਾ ਵਧੀਆ ਲੱਗਦੀਆਂ
0: ਪਰ ਇਹ ਠੰਡਾ ਵੀ ਆਉਂਦਾ
1: ਹਾਂ ਪਰ ਪਤਾ ਨਹੀਂ ਮੈਨੂੰ ਮਾਚਾ ਉਹ ਫਲੇਵਰ ਹੀ ਨਹੀਂ ਵਧੀਆ ਲੱਗੀ ਉਹ ਪੱਤੀਆਂ ਜੀ ਨਾ ਸੁੱਕੀ ਜੀ ਪਤਾ ਨਹੀਂ ਕੀ ਅਜੀਬ ਚਾਹ ਦੇ ਸ਼ੌਕੀਨ ਆ
0: ਮੈਨੂੰ ਤਾਂ ਇਹ ਲੱਗਦਾ ਗੁੱਡ ਆਪਸ਼ਨ ਹੈ ਜਿੱਦਾਂ ਫੋਰ ਐਗਜ਼ਾਮਪਲ ਮੰਨ ਲਓ ਤੁਸੀਂ ਕੌਫੀ ਨਹੀਂ ਪੀਣੀ ਤੁਸੀਂ ਕੌਫੀ ਵਾਹਵਾ ਪੀ ਲਈ ਹੈ ਨਾ

0: ਅਤੇ ਠੰਡਾ ਤੁਸੀਂ ਵੈਸੇ ਨਹੀਂ ਪੀ ਸਕਦੇ ਕਿਉਂਕਿ ਤੁਹਾਨੂੰ ਲੱਗਦਾ ਵੀ ਯਾਰ ਗਲਾ ਗੁਲਾ ਖਰਾਬ ਹੋਇਆ। ਪੀਣਾ ਤੁਸੀਂ ਗਰਮੀ ਆ ਅਤੇ ਤੁਸੀਂ ਕੌਫੀ ਛੱਡ ਕੇ ਜਾਂ ਮਿੱਠਾ ਮੁੱਠਾ ਜਿਹਾ ਕੁਛ ਛੱਡ ਕੇ ਟੂ ਮੱਚ ਆਈ ਮੀਨ ਹੋਟ ਚੋਕਲੇਟ ਵਗੈਰਾ, ਅਤੇ ਫਿਰ ਤੁਸੀਂ ਉਹਦੇ ਵਿੱਚ ਇਹ ਆਪਸ਼ਨ ਮੈਨੂੰ ਲੱਗਦਾ ਠੀਕ ਹੋ ਹੁੰਦੀ ਹੈ। ਜਾਂ ਫਿਰ ਤੁਸੀਂ ਮੰਨ ਲਓ ਜੇ ਠੰਡੇ ਦੇ ਵਿੱਚ ਤੁਸੀਂ ਕੁਛ ਪੀਣਾ ਅਤੇ ਠੰਡੇ 'ਚ ਤੁਸੀਂ ਕੋਲਡ ਡਰਿੰਕ ਵਗੈਰਾ ਜਾਂ ਇੱਦਾਂ ਦਾ ਕੁਛ ਨਹੀਂ ਪੀਣਾ ਚਾਹੁੰਦੇ ਅਤੇ ਤਾਂ ਵੀ ਇੱਧਰ ਠੰਡੇ 'ਚ ਵੀ ਆ ਜਾਂਦਾ। ਇਹ ਵੈਸੇ ਵਿਚਾਰਾ ਨਾ ਦੋਵੇਂ ਪਾਸਿਓਂ ਕੰਮ ਆ ਜਾਂਦਾ। ਵੈਸੇ ਕੀ ਚੀਜ਼ ਕਿੱਡੀ ਵਧੀਆ ਵਾ, ਇੰਨੀ ਜ਼ਿਆਦਾ ਫੇਮਸ, ਇੰਨੀ ਜ਼ਿਆਦਾ ਅੱਜ ਕੱਲ੍ਹ ਯੰਗਸਟਰ ਦੇ ਵਿੱਚ ਕਿੰਨੀ ਉਹ ਹੈ,
1: ਬਿਲਕੁਲ ਉਹਦੀ ਬਣਾਉਣ ਦੀ ਟੈਕਨੀਕ ਜ਼ਿਆਦਾ ਇੰਟਰਸਟਿੰਗ ਜੀ ਲੱਗਦੀ ਹੈ।
0: ਹਾਂ ਕੁਛ ਵੀ ਨਹੀਂ ਆ ਉਹ, ਤਾਂ ਤੁਸੀਂ ਪਾਊਡਰ ਆ, ਗਰਮ ਪਾਣੀ ਲਿਆ ਉਹਦੇ ਵਿੱਚ ਘੋਲਿਆ ਪਾਊਡਰ, ਦੈਸਿਡ ਠੰਡਾ ਲਿਆ ਠੰਡਾ ਘੋਲਿਆ, ਦੈਸਿਡ ਵਿੱਚ ਬਰਫ਼ ਪਾਉਦਾ।
1: ਪਰ ਉਹੀ ਹੈ ਨਾ, ਉਹ ਫਿਰ ਅਸਥੈਟਿਕਸ 'ਚ ਦਿਖਾਉਣ ਲਈ ਆਪਣੇ ਆਪ ਨੂੰ ਉਹ ਛੋਟੀ ਜਿਹੀ ਝਾੜੂ ਵਰਗੀ ਜੀ ਹੁੰਦੀ, ਉਹਦੇ ਨਾਲ ਉਹਨੂੰ ਹੈ ਨਾ ਬਲੈਂਡ ਜਿਹਾ ਕਰਦੇ ਆ ਉਹ ਜਿਹੜੇ ਸਟਾਈਲ ਜੀ
0: ਬੇਸਿਕ ਤੇ ਘੋਲਣਾ ਹੀ ਆ ਹੈ ਨਾ, ਬਾਕੀ ਤਾਂ ਤੁਸੀਂ ਜੋ ਮਰਜ਼ੀ ਜਿੱਦਾਂ ਮਰਜ਼ੀ ਕਰੀ ਜਾਓ, ਅਤੇ ਕੌਫੀ ਨੂੰ ਬਣਾਉਣ ਦੇ ਵੀ ਅਨੇਕਾਂ ਸਟਾਈਲ ਨੇ।
1: ਜਿਵੇਂ ਕੋਵਿਡ ਦੇ ਟਾਈਮ 'ਚ ਡਲਗੋਨਾ ਚੱਲੀ ਸੀਗੀ, ਡਲਗੋਨਾ ਕੌਫੀ ਜਿਹੜੀ ਫੇਟ ਫੇਟ ਕੇ ਤੁਸੀਂ ਝੱਗ ਜੀ ਬਣਾ ਲੈਂਦੇ ਹੋ,
0: ਜਿਹੜੀ ਆਪਾਂ ਘਰਾਂ 'ਚ ਬਣਾਉਂਦੇ ਰਹੇ ਹਾਂ।
1: ਹਾਂ, ਆਪਾਂ ਤੇ ਆਪਾਂ ਉਹਨੂੰ ਫੇਟਣ ਵਾਲੀ ਕੌਫੀ ਕਹਿੰਦੇ ਸੀਗੇ।
0: ਹਾਂਜੀ,
1: ਉਸ ਟਾਈਮ ਡਲਗੋਨਾ ਨਹੀਂ ਚੱਲੀ ਸੀਗੀ ਕੋਵਿਡ ਦੇ ਟਾਈਮ, ਉਹ ਬਿਲਕੁਲ ਹੀ ਤੁਸੀਂ ਇੰਨਾ ਫੇਟ ਲਓ ਕਿ ਪੂਰਾ ਹੀ ਉਹ
0: ਮੇਰੇ ਨਾਲ ਇੱਕ ਵਾਰੀ ਹੋਈ, ਆਪਾਂ ਜਦੋਂ ਨਵੇਂ ਨਵੇਂ ਆਏ ਨਾ, ਮੈਂ ਕੈਫੇ 'ਚ ਜੋਬ ਸ਼ੁਰੂ ਕੀਤੀ ਤੇ ਉਹ ਰੋਜ਼ ਕੌਫੀ ਦੇਣਾ, ਉਦੋਂ ਤੁਹਾਨੂੰ ਪਤਾ ਨਵੇਂ ਨਵੇਂ ਕੌਫੀ ਨਹੀਂ ਤੁਹਾਨੂੰ ਚੰਗੀ ਲੱਗਦੀ, ਹੁਣ ਅੱਜ ਕੱਲ੍ਹ ਤਾਂ ਚਲੋ ਇੰਡੀਆ ਵੀ ਸੇਮ ਟੇਸਟ ਕੌਫੀ ਮਿਲਣ ਲੱਗ ਪਈ ਹੈ, ਪਰ ਉਦੋਂ ਤਾਂ ਕੌਫੀ ਐਂ ਲੱਗਦਾ ਹੁੰਦਾ ਇਹ ਕੀ ਕਰਦੇ ਆ ਹੈ ਨਾ, ਵਿੱਚ ਉਹਦੇ 3-4 ਖੰਡਾਂ ਪਾਉਣੀਆਂ ਅਤੇ ਫਿਰ ਉਹਨੂੰ ਔਖੇ ਸੌਖੇ ਅੰਦਰ ਲੰਘਾਉਣਾ, ਅਤੇ ਉਹ ਨਾ ਮੈਂ ਆਪਣੇ ਵੱਲੋਂ ਮੈਂ ਚਲਾਕੀ ਮਾਰੀ, ਮੈਂ ਕਿਹਾ ਮੈਂ ਉਹਨੂੰ ਕਿਹਾ ਸ਼ੈਫ ਨੂੰ, ਮੈਂ ਕਿਹਾ ਮੈਂ ਤੁਹਾਨੂੰ ਇੰਡੀਆ ਵਾਲੀ ਕੌਫੀ ਪਿਆਵਾਂ, ਇੰਡੀਆ ਆਪਾਂ ਕਿੱਦਾਂ ਬਣਾਉਂਦੇ ਹਾਂ, ਮੈਨੂੰ ਵੀ ਇਹਨਾਂ ਨੂੰ ਇਹ ਵਾਲੀ ਜ਼ਿਆਦਾ ਵਧੀਆ ਲੱਗੂਗੀ ਹੈ ਨਾ, ਵੀ ਆਪਾਂ ਉੱਥੇ ਜਿੱਦਾਂ ਬੀਟ ਜੀ ਕਰਕੇ ਬਣਾਉਂਦੇ ਹਾਂ ਨਾ, ਦੁੱਧ ਅੱਧ ਮੈਂ ਗਰਮ ਕੀਤਾ ਬਲਾ ਬੁਲਾ ਦਵਾਇਆ, ਉੱਧਰੋਂ ਮੈਂ ਵੀ ਮੈਨੂੰ ਤੁਸੀਂ ਕੌਫੀ ਦਿਓ, ਕਹਿੰਦੇ ਵੀ ਕੌਫੀ ਤਾਂ ਮਤਲਬ ਉਹ ਨਹੀਂ ਹੈਗਾ, ਉਹ ਡੱਬਾ ਮੈਂ ਲੱਭਾਂ ਆਪਣੇ ਤੋਂ ਇੰਸਟੈਂਟ ਵਾਲੇ ਹੁੰਦੇ ਆ, ਅਤੇ ਉਹ ਕਹਿਣ ਵੀ ਨਹੀਂ, ਮੈਂ ਵੀ ਮੈਨੂੰ ਤਾਂ ਪਾਊਡਰ ਚਾਹੀਦਾ ਵਾ, ਉਹਨਾਂ ਨੇ ਫਿਰ ਉਹਦੇ ਵਿੱਚ ਉਹ ਭੋਰ ਕੇ ਸਕੂਪ ਜਿਹਾ ਅਤੇ ਉਹ ਮੈਨੂੰ ਦੇ ਦਿੱਤੇ ਦੋ ਕੁ, ਆਪਾਂ ਉਹਦੇ ਵਿੱਚ ਥੋੜ੍ਹਾ ਜਿਹਾ ਪਾਣੀ ਪਾਇਆ, ਜਿਉਂ ਲੱਗੇ ਚਿਮਚਾ ਫੇਰਨ, ਮੈਂ ਇਹਨੂੰ ਹੁੰਦਾ ਹੀ ਕੁਛ ਨਹੀਂ ਆ,
1: ਬੜੀ ਢੀਠ
0: ਹੁਣ ਉਹਦੇ ਵਿੱਚ ਤਾਂ ਉਹ ਸਿਰਫ ਰਗੜੇ ਬੀਨਸ ਆ, ਅਤੇ ਉਹ ਜਿੰਨਾ ਮਰਜ਼ੀ ਚਿਮਚਾ ਘੁਮਾਈ ਜਾਓ ਪਾਣੀ ਰਹਿੰਦਾ ਵਾ, ਵੱਖਰਾ ਰਹਿੰਦਾ ਉਹ ਬੀਨ, ਥੱਲੇ ਵੱਖਰੇ ਤੁਰੇ ਫਿਰਦੇ, ਹਾਰ ਕੇ ਮੈਂ ਉਹਨੂੰ, ਮੈਂ ਵੀ ਨਹੀਂ ਕੁਛ ਵੀ ਬਣ ਡਿਆ, ਅਤੇ ਮੈਂ ਉੱਦਾਂ ਹੀ ਦੁੱਧ 'ਚ ਪਾ ਕੇ ਅਤੇ ਮੈਂ ਵੇਖਿਆ ਤਾਂ ਉਹਨੇ ਕੁਛ ਨਹੀਂ ਬਣਿਆ, ਬੜੀ ਕਹਿੰਦੇ ਅੱਛਾ ਇੱਦਾਂ ਪੀਂਦੇ ਹੋ ਤੁਸੀਂ ਹੈ ਨਾ, ਮੈਂ ਨਹੀਂ ਯਾਰ। ਅੱਛਾ ਮੈਨੂੰ ਉਦੋਂ ਸਮਝ ਨਹੀਂ ਇਸ ਗੱਲ ਦੀ ਵੀ ਇਹ ਇੱਦਾਂ ਕਿਉਂ, ਤਾਂ ਉੱਦਾਂ ਕਿਉਂ, ਮੈਂ ਬਥੇਰਾ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂ ਵੀ ਸਾਡੇ ਕੌਫੀ ਇੱਦਾਂ ਦੀ ਨਹੀਂ ਆਉਂਦੀ, ਵੀ ਸਾਡੇ ਤਾਂ ਆਹ ਹੁਣ ਆਹ ਗ੍ਰਾਈਂਡਰ ਮਸ਼ੀਨਾਂ ਇਹ ਉਦੋਂ ਅਸੀਂ ਵੇਖੀਆਂ ਨਹੀਂ ਕਿਤੇ, ਆਪ ਜਿਹੜਾ ਆਪਣਾ CCD ਵਗੈਰਾ ਵੀ ਹੈ ਬਾਅਦ 'ਚ ਹੀ ਜ਼ਿਆਦਾ ਆਏ ਆ, ਅਤੇ
1: CCD ਵੀ ਮੈਨੂੰ ਲੱਗਦਾ ਮੈਂ 2007 ਚ ਕਾਲਜ ਸਟਾਰਟ ਕੀਤਾ ਸੀਗਾ ਉਦੋਂ ਹੀ, ਮਤਲਬ ਹਾਂ CCD ਨਵੇਂ ਨਵੇਂ, ਮਤਲਬ ਮੈਂ ਤੇ ਉਦੋਂ ਹੀ ਦੇਖੇ,
0: ਹਾਂ ਜਦੋਂ ਮੈਂ ਉਦੋਂ ਤੇ ਨਹੀਂ ਹੈਗੇ, ਪਤਾ ਨਹੀਂ ਅੰਮ੍ਰਿਤਸਰ ਤੇ ਨਹੀਂ ਹੈਗੇ, ਹੋਰ ਪਤਾ ਨਹੀਂ,
1: 2007 ਦੇ 6-7 ਤੋਂ ਮੈਂ ਦੇਖਣੇ ਸ਼ੁਰੂ ਕਰਦੇ ਸੀ। ਹਾਂ,
0: ਤੇ ਫਿਰ ਮੈਂ ਮਤਲਬ ਬੜਾ ਸੁਪੰਚ ਰਿਹਾ, ਮੈਂ ਕਿਹਾ ਇਹ ਮਤਲਬ ਇੱਥੇ ਗੋਰੇ, ਫਿਰ ਮੈਨੂੰ ਲੱਗਾ ਵੀ ਗੋਰੇ ਕੌਫੀ ਡਿਫਰੈਂਟ ਪੀਂਦੇ ਹੈ ਨਾ, ਫਿਰ ਬਹੁਤ ਚਿਰ ਬਾਅਦ ਪਤਾ ਲੱਗਾ ਵੀ ਉਹ ਇੰਸਟੈਂਟ ਕੌਫੀ ਜਿਹੜੀ ਉਹ ਮਿਲ ਜਾਂਦੀ ਆ, ਤੇ ਉਹ ਪਰ ਅਲੱਗ ਹੁੰਦੀ ਆ,
1: ਅਲੱਗ ਤੋਂ
0: ਇਹ ਅਲੱਗ ਆ, ਮੈਂ ਜਿਉਂ ਮਤਲਬ ਉਂਗਲ ਪੀਟ ਕਰਨੇ ਲਾ ਲਈ, ਮੈਂ ਸ਼ਾਇਦ ਜ਼ਿਆਦਾ ਬੀਟ ਹੋਇਆ ਹੋਊਗਾ
1: ਇੱਥੇ ਤੇ ਪੂਰਾ। ਆਪਾਂ ਦੇਖੀਏ ਕੌਫੀ ਦੀ ਪੂਰੀ ਇੱਕ ਆਇਲ ਹੁੰਦੀ ਆ, ਉਸ 'ਚ ਤੁਹਾਨੂੰ ਕਿੰਨੀ ਚੀਜ਼ਾਂ ਮਿਲਦੀਆਂ ਕੌਫੀ ਤੋਂ ਰਿਲੇਟਡ ਦੁਨੀਆ ਭਰ ਦੀ, ਹੈ ਨਾ।
0: ਹਾਂਜੀ,
1: ਅਤੇ ਉਹੀ ਆਪਾਂ ਇੰਡੀਆ ਦੇ ਵਿੱਚ ਆਪਾਂ ਨੂੰ ਆ ਨੈਸਕੈਫੇ ਜਾਂ ਫਿਰ ਉਹ ਜਿਹੜੀ ਬਸ ਇੱਕ ਚਮਚਾ ਤੁਸੀਂ ਵਾਕਈ,
0: ਹੁਣ ਤਾਂ ਉੱਥੇ ਬਹੁਤ ਕੁਛ ਆ,
1: ਬੜੀ ਬੜੀ ਵਧੀਆ, ਹਾਂ ਹੁਣ ਤਾਂ ਬਹੁਤ ਸੋਹਣੇ,
0: ਇੰਨਾ ਕੁ ਕੁਛ ਆ, ਇੰਨੀ ਕੁ ਬਾਇੰਗ ਪਾਵਰ ਲੋਕਾਂ ਦੀ ਵੱਧ ਗਈ, ਇੰਨਾ ਕੁਛ ਘਰਾਂ ਦੇ ਵਿੱਚ ਆਪਾਂ ਰੱਖਦੇ ਕਰਦੇ ਹਾਂ, ਕਿੰਨਾ ਅਸਰ ਕਰਦੀਆਂ ਸਾਡੇ ਉੱਤੇ ਇਹ ਚੀਜ਼ਾਂ।
1: ਹਾਂਜੀ ਬਿਲਕੁਲ, ਪਹਿਲਾਂ ਤਾਂ ਇਹੀ ਸੀ ਨਾ ਕਿ ਲਿਮਿਟਿਡ ਚੀਜ਼ਾਂ ਹੁੰਦੀ ਸੀਗੀ, ਅਤੇ ਦੇਖਿਆ ਜਾਏ ਕੌਫੀ ਇੱਕ ਲਗਜ਼ਰੀ ਹੁੰਦੀ ਸੀਗੀ, ਜੇ ਕੋਈ ਸਪੈਸ਼ਲ ਆਇਆ ਕੋਈ VIP ਗੈਸਟ ਤਾਂ ਕੌਫੀ ਬਣਦੀ ਹੁੰਦੀ ਸੀ, ਹੈ ਨਾ, ਜਾਂ ਫਿਰ ਕਿਸੇ ਨੇ ਸਟਾਈਲ ਮਾਰਨੀ, ਮੈਂ ਚਾਹ ਚੂ ਨਹੀਂ ਪੀਂਦੀ,
0: ਪਾਠ ਤੇ ਵਿਆਹਾਂ ਤੇ,
1: ਹਾਂ ਵਿਆਹਾਂ ਤੇ ਪਾਠ ਦੇ ਵਿੱਚ, ਹਾਂ ਡੈਫੀਨਿਟਲੀ
0: ਉੱਥੇ ਉਹ ਬਣਨੀ,
1: ਜੱਗ ਵਾਲੀ ਕੌਫੀ।
0: ਚਲੋ ਖੈਰ, ਕੌਫੀ ਕੌਫੀ ਤੇ ਕੌਫੀ ਤੁਸੀਂ ਪੀ ਲਈ ਹੋਣੀ ਆ, ਘੁੱਟ ਕੇ ਅਤੇ ਜਾਂ ਫਿਰ ਚਾਹ ਹੋ ਸਕਦਾ ਤੁਸੀਂ ਪੀ ਲਈ ਹੋਵੇ ਅਤੇ ਚਾਹ ਪੀ ਕੇ ਅਤੇ ਆਓ ਆਪਾਂ ਅੱਜ ਦੇ ਸਫ਼ਰ ਦੇ ਉੱਤੇ ਅੱਗੇ ਲੰਘਦੇ ਹਾਂ। ਅੱਜ ਸਾਡਾ ਵਿਸ਼ਾ ਨਹੀਂ ਕੋਈ ਹੋਊਗਾ, ਛੁੱਟੀਆਂ ਨੇ ਅਤੇ ਛੁੱਟੀਆਂ ਦੇ ਵਿੱਚ ਨਿੱਕੀਆਂ ਨਿੱਕੀਆਂ ਛੋਟੀਆਂ ਛੋਟੀਆਂ ਕੁਛ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਅੱਗੇ ਵਧਾਂਗੇ ਅਤੇ ਉਹਨਾਂ ਦੇ ਦਰਮਿਆਨ ਤੁਸੀਂ ਵੀ ਕੁਛ ਸਾਂਝਾ ਕਰਨਾ ਹੋਊਗਾ ਆਪਣੀਆਂ ਛੁੱਟੀਆਂ ਦੇ ਬਾਰੇ। ਅਤੇ ਕੋਈ ਗਾਉਣ ਪਾਣੀ ਸੁਣਨਾ ਹੋਵੇ ਪਰ ਹੋਵੇ ਕੁਛ ਇੱਦਾਂ ਦਾ ਗਾਣਾ ਤੁਸੀਂ ਅੱਜ ਸੁਜੈਸਟ ਕਰਿਓ ਜਿਹੜਾ ਤਾਂ ਆਪਾਂ ਵਾਜਬ ਹੋਵੇ ਪਰਿਵਾਰ 'ਚ ਸੁਣ ਸਕਦੇ ਹੋਈਏ, ਮਜ਼ਾ ਆਵੇ ਸੁਣ ਕੇ ਅਤੇ ਤੁਹਾਨੂੰ ਲੱਗਦਾ ਹੋਵੇ ਵੀ ਆਹ ਨਹੀਂ ਪਤਾ ਹਲੇ ਬਹੁਤਿਆਂ ਨੂੰ।
1: ਐਗਜੈਕਟਲੀ
0: ਉਹ ਵਾਲੀ ਮਤਲਬ ਤੁਹਾਡਾ ਤੁਸੀਂ ਆਪਣੀ ਆਪਣੀ ਪਸੰਦ ਮੁਤਾਬਕ ਤੁਸੀਂ ਜ਼ਰੂਰ ਭੇਜੋਗੇ ਪਰ ਇਸ ਚੀਜ਼ ਦਾ ਖਿਆਲ ਰੱਖਿਓ ਕਿ ਉਹ ਪਰਿਵਾਰ ਦੇ ਵਿੱਚ ਬਹਿ ਕੇ ਆਪਾਂ ਸੁਣ ਸਕਦੇ ਹੋਈਏ। ਸੋ ਆਪਾਂ ਮਿਊਜ਼ਿਕ ਵੇਖਾਂਗੇ ਅਤੇ ਨਾਲ ਤੁਸੀਂ ਕੋਈ ਰੈਕਮੈਂਡੇਸ਼ਨ ਵੀ ਦੇ ਸਕਦੇ ਹੋ ਵੀ ਆਹ ਇੱਥੇ ਅਸੀਂ ਘੁੰਮ ਆਏ ਹਾਂ ਇੱਥੇ ਤੁਸੀਂ ਜਾ ਸਕਦੇ ਹੋ ਕਿਉਂਕਿ ਛੁੱਟੀਆਂ ਵਾਲੇ ਹਫ਼ਤਾ ਪਈਆਂ ਨੇ ਹੈ ਨਾ। ਅਤੇ ਤੁਸੀਂ ਕੁਛ ਰੈਕਮੈਂਡੇਸ਼ਨ ਦੇ ਸਕਦੇ ਹੋ, ਕੋਈ ਫਿਲਮਾਂ ਦੀ ਰੈਕਮੈਂਡੇਸ਼ਨ ਦੇ ਸਕਦੇ ਹੋ। ਫਿਲਮਾਂ ਆਈ ਥਿੰਕ ਕੋਈ ਐਡਾ ਖਾਸ ਨਹੀਂ ਕੁਛ ਹੈਗਾ ਹੈ ਨਾ ਇਸ ਟਾਈਮ
1: ਹਾਲ ਹੀ ਦੇ ਵਿੱਚ ਤੇ ਨਹੀਂ। ਹਾਂ
0: ਹਾਂ ਹਾਲ ਹੀ ਦੇ ਵਿੱਚ ਮੈਂ ਕਿਹਾ ਆਲੀਆ ਕਹਿਣ ਲੱਗੇ ਆਲੀਆ ਭੱਟ ਦੇ ਵੀ ਮੇਰੇ ਖਿਆਲ ਆਉਣ ਡਈ ਹੈ ਨਾ।
1: ਆਲੀਆ ਦੀ ਪਹਿਲ ਲਾਸਟ ਉਹੀ ਵੇਖੀ ਸੀ ਕਿ ਜਿਹੜੀ ਆਈ ਸੀਗੀ ਉਹਦੇ ਨਾਲ ਸ਼ਰਵਰੀ ਦੇ ਨਾਲ, ਮੈਂ ਨਾ ਹੀ ਭੁੱਲ ਗਈ ਉਹਦੀ ਮੂਵੀ ਦਾ, ਅਨਿਲ ਕਪੂਰ ਵਾਲੀ, ਵਧੀਆ ਸੀ ਮੈਨੂੰ।
0: ਅੱਛਾ
1: ਵਧੀਆ ਲੱਗੀ ਸੀ।
0: ਓਕੇ ਮੈਨੂੰ ਤਾਂ ਪਤਾ ਨਹੀਂ ਫਿਲਮਾਂ ਇੰਨੀਆਂ ਆ ਜਾਂਦੀਆਂ ਇੰਨੀਆਂ ਚੱਲ ਜਾਂਦੀਆਂ ਪਤਾ ਨਹੀਂ ਲੱਗਦਾ। ਆਪਾਂ ਅਸੀਸ ਨਾਲ ਪਹਿਲਾਂ ਗੱਲ ਕਰ ਲਈਏ ਹੈ ਨਾ, ਅਤੇ ਜਿਹੜੇ ਬੱਚੇ ਰਹਿ ਗਏ ਸੀ ਉਹਨਾਂ ਦੇ ਅੱਗੇ ਬੇਨਤੀ ਆ ਵੀ ਤੁਸੀਂ ਹੁਣ ਕਰ ਸਕਦੇ ਹੋ ਅਤੇ ਆਪਣੀ ਸਾਂਝ ਇਸੇ ਤਰ੍ਹਾਂ ਜੁੜਦੇ ਇਸੇ ਤਰ੍ਹਾਂ ਬਣਾਈ ਰੱਖਿਓ। ਸਤਿ ਸ਼੍ਰੀ ਅਕਾਲ ਅਸੀਸ ਕੌਰ ਜੀ, ਕੀ ਹਾਲ ਆ ਤੁਹਾਡੇ?
2: ਸਤਿ ਸ਼੍ਰੀ ਅਕਾਲ ਜੋਤ ਅੰਕਲ ਜੀ ਤੇ ਯਸ਼ਪ੍ਰੀਤ ਆਂਟੀ ਜੀ।
0: ਸਤਿ ਸ਼੍ਰੀ ਅਕਾਲ ਅਸੀਸ ਜੀ, ਕੀ ਹਾਲ ਆ?
2: ਤੁਸੀਂ ਕਿਵੇਂ ਆ?
0: ਅਸੀਂ ਤੇ ਠੀਕ ਆ। ਤੁਸੀਂ ਲੇਟ ਅੱਜ ਉੱਠੇ ਹੋ?
2: ਓ ਮਾਰੀ ਧੁੰਦ ਪਈ ਸੀ ਤੰਗੂ, ਮੈਨੂੰ ਬਸ ਇੱਕ ਦੋ ਮਿੰਟ ਮਾਰੀ ਨਹੀਂ ਨੀਂਦ ਆਈ। ਮੈਂ ਕਿਹਾ ਸੀ ਓਏ ਮੰਮਾ ਤੁਸੀਂ ਮੈਨੂੰ ਠੋਣਾ ਬੋਡੋ ਨਾ ਠਾਇਆ ਨਹੀਂ।
0: ਓ ਉਹਨਾਂ ਨੂੰ ਇਹ ਹੋਣਾ ਵੀ ਅੱਜ ਧੁੰਦ ਪਈ ਆ ਤੇ ਨਾ ਹੀ ਠਾਵਾਂ। ਪਰ ਧੁੰਦ ਕਿੱਦਾਂ ਪੈ ਗਈ ਸਾਡੇ ਤੇ ਨਹੀਂ ਪਈ?
2: ਕੋਈ ਨਹੀਂ 10 ਵਜੇ ਕਰਨੀ।
0: ਹਾਂ ਆਹ ਠੀਕ ਆ, ਵੀ ਠੀਕ
1: ਗੱਲ ਹੈ।
0: ਅੱਜ ਕਿਹੜਾ ਸਕੂਲ ਜਾਣਾ?
2: ਯੈਸ
0: ਤੇ ਧੁੰਦ ਤੇ ਸਾਡੇ ਤੇ ਨਹੀਂ ਪਈ, ਤੁਹਾਡੇ ਕਿੱਦਾਂ ਪੈ ਗਈ?
2: ਸਾਡੇ ਸੀਗੀ ਮਾਰੀ ਦੀ।
0: ਆਹਾਂ
1: ਮੈਂ ਤੇ ਆਈ ਆ ਗੱਡੀ ਚਲਾ ਕੇ।
0: ਉਹ ਜਦੋਂ ਉਹ
2: ਬਾਈ ਤੁਸੀਂ ਬਿਲਡਿੰਗ ਚ ਵਿੰਡੋਜ਼ ਕਲੋਜ਼ਡ ਹੋਣ ਗਿਆ।
1: ਅੱਛਾ ਅੱਛਾ ਆ ਕੇ ਤੇ ਇੱਥੇ ਉੱਡ ਕੇ ਥੋੜੀ ਨਾ ਆਇਆ ਸੀ।
0: ਮੈਨੂੰ ਇੱਕ ਗੱਲ ਦੱਸ ਕੁੜੀਏ, ਤੂੰ ਜਦੋਂ ਮੁੜ ਕੇ ਉੱਠ ਕੇ ਮੂੰਹ ਤੋਂ ਤਾਖਾਂ ਤੇ ਪਾਣੀ ਮਾਰਿਆ ਤੇ ਫਿਰ ਹਟ ਗਈ ਸੀ ਧੁੰਦ ਭਲਾ?
2: ਜਦੋਂ ਮੈਂ ਉੱਠੀ ਫਿਰ ਉਦੋਂ ਹਟ ਗਈ ਸੀ।
0: ਹਟ ਗਈ ਸੀ ਨਾ ਜਦੋਂ ਅੱਖਾਂ ਧੋਤੀਆਂ ਫਿਰ ਹਟ ਗਈ ਸੀ ਨਾ। ਮੈਨੂੰ ਵੀ ਲੱਗਦਾ ਸੀ ਕੱਲ ਛੁੱਟੀ ਸੀ ਨਾ ਤੇ ਮੈਨੂੰ ਵੀ ਲੱਗੀ ਜਾਂਦਾ ਸੀ ਧੁੰਦ ਪਈ ਫਿਰ ਮੈਂ ਉੱਠ ਕੇ ਬਰੱਸ਼ ਕੀਤਾ ਅੱਖਾਂ ਧੋਤੀਆਂ ਤੇ ਫਿਰ ਮੈਨੂੰ ਲੱਗਾ ਉਹ ਨਹੀਂ ਧੁੰਦ ਤੇ ਨਹੀਂ ਆ, ਧੁੱਪ ਚੜ ਗਈ ਆ। ਕੀ ਗੱਲ ਤੁਸੀਂ ਆਪ ਕਿਉਂ ਨੀ ਗੱਲ ਕਰਦੇ? ਪਿੱਛੋਂ ਮੰਮਾ ਨੂੰ ਕਿਉਂ ਦੱਸਣਾ ਪੈਂਦਾ? ਤੁਸੀਂ ਨਿੱਕੇ ਹੋ, ਬੇਬੀ ਹੋ, ਤੁਸੀਂ ਨੈਪੀ ਲਾਉਂਦੇ ਹੋ? ਪਰ ਹੁਣ ਤੁਹਾਨੂੰ ਨਾਲ ਨਾਲ ਕਿਉਂ ਗੱਲਾਂ ਦੱਸਦੇ ਆ? ਉਹ ਤੁਹਾਨੂੰ ਆਨਸਰ ਮੰਮਾ ਕਿਉਂ ਦੱਸਦੇ ਆ?
2: ਕਿਉਂਕਿ
0: ਬੇਬੀ ਹੋ
2: ਤੁਸੀਂ, ਸੋਨੀ ਮੈਨੂੰ ਪਤਾ ਨਹੀਂ ਲੱਗਦਾ ਬਈ ਜਿਵੇਂ ਧੁੰਦ ਜਾਂ ਕਲਾਉਡਸ ਹੈ
0: ਤੇ ਤੁਸੀਂ ਪੁੱਤ ਦੁਬਾਰਾ ਪੁੱਛਿਆ ਕਰੋ ਨਾ ਸਾਨੂੰ, ਤੁਸੀਂ ਬਾਹਰ ਵਾਰ-ਵਾਰ ਪੁੱਛ ਲਿਆ ਕਰੋ।
1: ਮੈਨੂੰ ਲੱਗਦਾ ਲੇਜ਼ੀ ਹੋ ਜਾਂਦੀ, ਕੌਣ ਬੋਲੇ ਕੌਣ ਜਵਾਬ ਦੇ। ਹੈ
2: ਓ ਨਹੀਂ
0: ਨਹੀਂ ਨਹੀਂ ਮੰਮਾ ਨੂੰ ਮੈਨੂੰ ਲੱਗਦਾ ਮੰਮਾ ਨੂੰ ਕੌਨਫੀਡੈਂਸ ਨਹੀਂ ਆ ਨਾ ਵੀ ਇਹ ਕੋਈ ਗਲਤ ਨਾ ਜਵਾਬ ਦੇ ਦੇ, ਪਰ ਮੈਨੂੰ ਲੱਗਦਾ ਇਹ ਸਹੀ ਜਵਾਬ ਦੇ ਸਕਦੀ ਆ। ਇਹਨੂੰ ਸਾਰੇ ਆਨਸਰ ਤੇ ਪਤਾ ਹੁੰਦੇ ਆ ਇਹਨੂੰ। ਨਹੀਂ ਹਾਂ ਤੇ ਉਹੀ ਤੇ ਮੈਂ ਕਹਿ ਰਿਹਾ ਵਾਂ ਇਹ ਤੇ ਸਾਡਾ ਪੁੱਤ ਇੰਨਾ ਸਮਾਰਟ ਹੈ
2: ਆਈ نو ਹੀ ਵਾਟ 6 + 6 ਇਟਸ 12
0: ਹਾਂ ਪਰ ਪੰਜਾਬੀ ਚ ਦੱਸੋ ਰਹਾ ਨੂੰ
2: 6 + 6 12 ਜਾਂ 11 ਜਾਂ 13
0: ਹਾਂ ਵੀ ਆਈ
2: ਓਕੇ
0: ਇੰਨਾ ਕੁਝ ਤੇ
2: ਹਾਂ 6 + 6 12
1: ਤੇ 11 ਕਿਉਂ ਕਿਆ ਸੀ
0: ਉਹ ਨੇ ਟ੍ਰਿਕ ਕੀਤਾ ਹੈ
2: ਯਾ
1: ਚੈੱਕ ਕਰਦੀ ਹੋਣੀ ਕਿ ਤੁਹਾਨੂੰ ਪਤਾ ਕਿ ਨਹੀਂ ਹਨਾ
0: 6 ਸਾਲਾਂ ਦੀ ਹੋ ਗਈ ਹੈ ਨਾ ਤੇ ਇੱਕ ਹੋਰ 6 ਸਾਲ ਜਦੋਂ ਹੋ ਜਾਣੇ ਤੇ ਫਿਰ ਇਹਨੇ 12 ਸਾਲਾਂ ਦੀ ਹੋ ਜਾਣਾ
2: ਓ ਬਾਈ ਓ ਮਾਈ ਗॉड ਆਈ ਡੋਨਟ ਇਵਨ 12 ਫਿਰ ਨੈਕਸਟ ਟਾਈਮ ਆਈ ਐਮ ਗੋਇੰ ਟੂ ਬੀ 7
0: ਫਿਰ ਇਹ
2: ਕਹਿ ਸਟ੍ਰੇਟ ਟੂ 12
0: ਫਿਰ ਇਹ ਕਹਿਣਾ 6 12 ਮੇਰੀ ਗੱਲ ਸੁਣੋ ਜਦੋਂ ਤੁਸੀਂ 12 ਦੇ ਹੋਗੇ ਉਦੋਂ ਤੁਸੀਂ ਸਾਨੂੰ ਫੋਨ ਇਦਾਂ ਹੀ ਕਰਿਆ ਕਰਨਾ ਵਾ ਕਿ ਹਟ ਜਾਣਾ ਫਿਰ
1: ਮੈਨੂੰ ਲੱਗਦਾ ਨਹੀਂ
2: ਮੈਂ ਸਾਨੂੰ ਫੋਨ ਕਰੇ ਕਰੂੰ ਬਟ ਸੁਣੋ ਪਤਾ ਮੈਂ ਕੀ ਕਹੂੰ ਸਤਿ ਸ੍ਰੀ ਅਕਾਲ ਤੁਸੀਂ ਕਿਵੇਂ ਹੋ 6 7
1: ਅੰਕਲ ਜੀ ਹਟ ਜਾਣਾ
0: ਹਾਂ ਵੱਡੀ ਹੋ
2: ਅੰਕਲ ਜੀ ਤੇ ਆਂਟੀ ਜੀ ਮੈਂ ਹਟ ਜਾਣਾ ਮੈਂ 6 7 ਕਿਹਾ ਕਰੂੰ
0: ਸਾਰੇ ਵੱਡੀ 7 ਵੱਡੀ ਹੋ ਜਾਣਾ ਨਾ ਫਿਰ ਇਹਨੇ ਫਿਰ ਹੋਰ ਇਹਨੇ
2: ਯਾਦ ਆਮ ਗੋਇੰ ਟੂ ਬੀ 6 7
0: ਤਾਂ ਖਾਦਾ ਕੀ ਕੁੜੀਏ ਸਵੇਰੇ ਉੱਠ ਕੇ
2: ਮੈਂ ਨਾ ਕੱਲ ਹਾਂਜੀ
0: ਖਾਦਾ ਕੀ ਆ ਸਵੇਰੇ ਸਵੇਰੇ
2: ਮੈਂ ਨਾ ਮੈਨੂੰ ਤੁਹਾਡੀ ਗੱਲ ਨਹੀਂ ਸੁਣੀ ਚੰਗੀ ਤਰ੍ਹਾਂ
0: ਖਾਦਾ ਕੀ ਸਵੇਰੇ ਉੱਠ ਕੇ
2: ਅੰਡਿਆਂ ਵਾਲਾ ਸੈਂਡਵਿਚ ਤੇ ਫਰੈਸ਼ ਜੂਸ ਮੈਂ ਪੁਣ ਕੇ
0: ਓਏ ਪੁਣ ਕੇ ਕਿਉਂ
2: ਸਵਾਦ ਲੱਗਦਾ
0: ਪੁਣ ਕੇ ਕਿਉਂ
2: ਕਿਉਂਕਿ ਹੋਰ ਸਵਾਦ ਲੱਗਦਾ
1: ਹੋਰ ਸਵਾਦ ਲੱਗਦਾ
0: ਹੋਰ ਸਵਾਦ ਬਣ ਜਾਂਦਾ ਓਕੇ ਕਾਦਾ ਔਰੇਂਜ ਦਾ
2: ਯਾ
0: ਗੁੱਡ ਗੁੱਡ ਗੁੱਡ ਗੁੱਡ ਗੁੱਡ ਤੇ ਕੀ ਸੁਣਾਓਗੇ ਫਿਰ ਅੱਜ
2: ਮੈਂ ਇੱਕ ਹੋਰ ਪਹਿਲਾਂ ਇੱਕ ਕੁਇਕ ਜੀ ਗੱਲ ਦੱਸਣੀ ਸੋਨੂੰ
0: ਹਾਂਜੀ ਹਾਂਜੀ ਹਾਂਜੀ ਕਿਹੜੀ
2: ਕੱਲ ਅਸੀਂ ਸ਼ੋਪਿੰਗ ਗਏ ਸੀ ਮੰਮਾ ਨੇ ਸ਼ੈਂਪੂ ਲਿਆ ਸੀ ਬਟ ਸ਼ੈਂਪੂ ਬੜਾ ਮਹਿੰਗਾ ਸ਼ੈਂਪੂ ਬੜਾ ਮਹਿੰਗਾ ਸੀ ਤੰਗੋ ਫਿਰ ਅਸੀਂ ਕੇਮਾਰਟ ਜਾ ਕੇ ਅਸੀਂ ਲੀਡੋ ਲੈਣੀ ਸੀ ਬਟ ਫਿਰ ਲੀਡੋ ਮਿਲੀ ਸੀ ਫਿਰ ਅਸੀਂ ਕੋਈ ਚੀਜ਼ ਲਈ ਜਿਹ ਚ 20 ਗੇਮਸ ਸੀ ਤੇ ਸਨੇਕਸ ਐਂਡ ਲੈਡਰਸ ਵੀ ਸੀ ਤੇ ਕੱਲ ਅਸੀਂ ਮੈਂ ਤੇ ਮੰਮਾ ਨੇ ਜਦੋਂ ਅਸੀਂ ਗੁਰਦੁਆਰਾ ਗਏ ਸੀ ਕੱਲ ਮੰਮਾ ਨੇ ਗੁਰਦੁਆਰਾ ਤੋਂ ਬਾਅਦ ਅਸੀਂ ਸਾਰੇ ਇਕੱਠੇ ਜਾ ਕੇ ਪਾਪਾ ਗੱਡੀ ਚ ਸਨ ਮੈਨੂੰ ਤੇ ਮੰਮਾ ਨੂੰ ਸ਼ੋਪਿੰਗ ਸੈਂਟਰ ਡ੍ਰੌਪ ਕਰਕੇ ਉਹ ਫਰੂਟ ਮਾਰਕੀਟ ਗਏ ਤਾਂ ਉਹਨਾਂ ਚੀਜ਼ਾਂ ਲੈਣੀਆਂ ਸੀ ਤੇ ਫਿਰ ਅਸੀਂ ਇਹ ਵੱਡੀ ਪੇਂਟਿੰਗ ਵਾਲਾ ਵੱਡਾ ਪੈਲਟ ਲਿਆ ਸੀ ਤੇ ਅਸੀਂ ਕਲਰਸ ਵੀ ਲਏ ਸੀ ਤੇ ਫਿਰ ਅਸੀਂ ਪੇਂਟ ਕੀਤਾ ਤੇ ਹੁਣ ਮੇਰਾ ਪੈਲਟ ਫਿਨਿਸ਼ਡ ਆ ਤੇ ਹੁਣ ਅਸੀਂ ਘਰ ਦੇ ਵਾਲ ਤੇ ਹੈਂਗ ਕਰਾਂਗੇ
1: ਵਾਹ ਤੁਸੀਂ ਫਿਰ ਆਪਣਾ ਆਰਟ ਸ਼ੋਅ ਵੀ ਕਰ ਸਕਦੇ
0: ਹੋ ਇੰਨਾ ਕੁਛ ਥੱਕਦੀ ਨਹੀਂ ਤੂੰ ਕੁੜੀਆਂ
1: ਡਰਾਇੰਗ ਕਰਕੇ
2: ਓ ਬਾਈ ਨੋ ਹਾਊ ਊਡ ਆਈ ਬੀ ਲਾਈਕ ਸੋ ਲਾਈਕ ਟਾਇਰਡ
0: ਥੱਕਦੀ ਨਹੀਂ ਇੰਨੀਆਂ ਗੱਲਾਂ ਕਰਕੇ ਥੱਕਦੀ ਨਹੀਂ ਤੂੰ
2: ਨਾ
0: ਹਾਂ
2: I love talking. I never stop talking.
1: ਤੁਸੀਂ ਵੀ ਕਹਿੰਦੇ likewise.
0: Likewise.
2: Mama. Likewise.
0: Mama.
2: Likewise.
0: Mama ਕਹਿੰਦੇ ਨਹੀਂ ਹੁੰਦੇ ਸੀ ਚੁੱਪ ਕਰ ਦੋ ਮਿੰਟ ਆਰਾਮ ਕਰ
1: ਸਿਰ ਨਾ ਖਾ ਮੇਰਾ
0: ਹੈ
2: ਕਹਿੰਦੀ ਤਾਂ ਹੈ ਬਟ ਮੈਂ ਨਹੀਂ ਉਹਨਾਂ ਦੀ ਗੱਲ ਸੁਣੀ ਮੈਂ ਨਹੀਂ ਸਟਾਪ ਕਰਦੀ
1: ਮੇਰਾ ਪਲੇ ਬਟਨ ਹੈ ਮੇਰਾ ਸਟਾਪ ਬਟਨ ਨਹੀਂ ਹੈ
2: ਓਕੇ ਹੁਣ ਬੋਲੀ ਸੁਣਾਉਣੀ
0: ਹਾਂਜੀ ਹਾਂਜੀ ਸੁਣਾ ਦੋ ਸੁਣਾ ਦੋ
2: ਵੈ ਦੇਖਣ ਨੂੰ ਆ ਗਈ ਮੰਮੀ ਵੈ ਦੇਖਣ ਨੂੰ ਆ ਗਈ ਮੰਮੀ ਕੰਮ ਨਾ ਕੋਈ ਕੰਮ ਨਾ ਕੋਈ ਕੀਤਾ ਡੋਂਗਾ ਬੁੰਦੀ ਦਾ ਅੰਦਰ ਵੜ ਕੇ ਪੀਤਾ ਡੋਂਗਾ
0: ਬੁੰਦੀ ਦਾ ਅੰਦਰ ਵੜ ਕੇ ਪੀਤਾ ਨੀ ਡੋਂਗਾ ਬੁੰਦੀ ਦਾ
2: ਵੜ ਕੇ ਪੀਤਾ
0: ਅੰਦਰ ਵੜ ਕੇ ਪੀਤਾ ਨੀ ਡੋਂਗਾ ਨੀ ਡੋਂਗਾ ਨੀ ਡੋਂਗਾ ਬੱਲੇ ਬੱਲੇ ਬੱਲੇ ਚੱਕ ਦੇ ਨਾ ਨਾ ਨਾ ਨਾ ਨਾ ਰੇ ਨਾ ਰੇ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਰੇ ਨਾ ਰੇ ਨਾ ਰੇ
2: ਨਾ ਨਾ ਨਾ ਨਾ ਰੇ ਸ਼ਾਬਾ ਸ਼ਾਬਾ ਸ਼ਾਬਾ ਸ਼ਾਬਾ ਸ਼ਾਬਾ
0: ਮੇਰੀ ਗੱਲ ਸੁਣ
2: ਮਿਸ
0: ਮੈਂਡੀ ਕੌਣ ਆ
2: ਉਹ ਮੇਰੇ ਸਕੂਲ ਚ ਤੁਸੀਂ ਗੱਲ ਕਰਦੇ ਹੋ
0: ਨਾ ਤੁਸੀਂ ਨੰਬਰ ਹੀ ਨਹੀਂ ਦਿੱਤਾ
1: ਜਿਹੜੀ ਛੁੱਟੀਆਂ ਚ ਕਾਲ ਕਰਦੇ ਆ ਮੈਂਡੀ ਜੀ
2: ਵੀਰੇ ਦੀਦੀ ਹੋ ਤੇ ਉਹ ਕਹਿੰਦੇ ਬਈ ਰਣਜੋਤ ਅੰਕਲ ਜੀ ਗੱਲਾਂ ਪੁੱਛਦੇ
0: ਹੈਂ
2: ਉਹ ਕਹਿੰਦੇ ਬਈ ਰਣਜੋਤ ਅੰਕਲ ਜੀ ਗੱਲਾਂ ਪੁੱਛਦੇ
0: ਕੌਣ ਕਹਿੰਦਾ
2: ਮਿਸ ਮੈਂਡੀ ਮੈਂਡੀ ਜਾਣਦੇ ਆ ਸੋਨੂੰ ਤੁਸੀਂ ਨਹੀਂ ਜਾਣਦੇ
0: ਅੱਛਾ ਉਹ ਜਾਣਦੇ ਆ
2: ਯਾ
0: ਉਹ ਉਹ ਉਹ ਪੰਜਾਬੀ ਨੇ
2: ਹਾਂਜੀ
1: ਮਿਸ ਮੈਂਡੀ
0: ਅੱਛਾ
2: ਯੈਸ
0: ਓਕੇ
1: ਮੈਂਡੀ ਜੀ ਤੇ ਆਪਾਂ ਨੂੰ ਵੀ ਫੋਨ ਕਰਦੇ
0: ਮੈਨੂੰ ਤੇ ਨਹੀਂ ਦੱਸਿਆ ਉਹਨਾਂ ਨੇ ਵੀ ਉਹ ਅਸੀਸ ਨੂੰ ਜਾਣਦੇ ਆ
2: ਉਹ ਬਈ ਕਿਉਂਕਿ ਉਹਨਾਂ ਨੇ ਦੱਸਣਾ ਨਹੀਂ ਸੀ
0: ਕਿਉਂ ਸ਼ਾਈ ਨਹੀਂ
2: ਹੋ ਸੀਕ੍ਰੇਟ ਆ
0: ਸੀਕ੍ਰੇਟ ਕਿਉਂ ਆ
1: ਫਿਰ ਤੇ ਤੁਸੀਂ ਦੱਸਤਾ ਸੀਕ੍ਰੇਟ ਸਾਨੂੰ
2: ਹਮ ਹਾਂਜੀ ਉਸ ਉਹਨਾਂ ਨੇ ਸੀਕ੍ਰੇਟ ਸੀ ਵੀ ਉਹ ਮੈਨੂੰ ਜਾਣਦੇ ਸੀ
0: ਬਟ
2: ਮੈਨੂੰ ਪਹਿਲਾਂ ਮੈਂ ਜਾਣਦੀ ਸੀ ਬਟ ਫਿਰ ਇੱਕ ਵਾਰੀ ਮੈਨੂੰ ਕਿਤੇ ਮਿਲਿਆ ਲੌਂਗ ਟਾਈਮ ਅਗੋ ਮੈਨੂੰ ਉਹ ਮਿਲੇ ਸੀ ਤੇ ਫਿਰ ਉਹਨੇ ਕਿਹਾ ਫਿਰ ਮੈਂ ਕਿਹਾ ਮੈਂ ਤਾਂ ਤੁਹਾਨੂੰ ਸ਼ੋਪ ਤੇ ਵੀ ਮਿਲੀ ਸੀ ਤੇ ਫਿਰ ਉਹ ਮੇਰੇ ਨਾਲ ਮਾੜੀ ਜਿਹੀ ਪੰਜਾਬੀ ਗੱਲ ਕਰਨ ਲੱਗ ਗਏ ਜਦੋਂ ਇੰਗਲਿਸ਼ ਸਕੂਲ ਚ ਅਸੀਂ ਸੀ ਤੇ ਫਿਰ ਮੈਂ ਫਿਰ ਉਹਨੇ ਕਿਹਾ ਰਣਜੋਤ ਅੰਕਲ ਜੀ ਇੰਗਲਿਸ਼ ਬੋਲਦੇ ਆਈ ਮੀਨ ਆਈ ਨਹੀਂ ਕਿਹਾ ਸੀ ਬਟ ਉਹ ਕਹਿੰਦੇ ਸੀ ਬਈ ਰਣਜੋਤ ਅੰਕਲ ਜੀ ਭੁੱਲਦੇ ਤੇ ਉਹ ਕਹਿੰਦੇ ਸੀ ਮੈਂ ਵੀ ਮਾਝੇ ਗੱਲਾਂ ਭੁੱਲਦੀ
0: ਅੱਛਾ ਉਹ ਵੀ ਭੁੱਲ ਜਾਂਦੇ ਆ ਹਾਂ ਤੇ ਅਸੀਂ ਸਾਰਾ ਯਾਦ ਰੱਖਦੇ
2: ਹਾਂ ਤੁਸੀਂ ਭੁੱਲਦੇ ਹੋ
0: ਅੱਛਾ ਮੈਂ ਭੁੱਲਦਾ ਵਾਂ
2: ਓਹੋ ਤੇ ਮੈਂ ਵੀ ਭੁੱਲਦੀ ਆ ਮਾੜੇ ਜੀ
0: ਹਾਂ ਤੁਸੀਂ ਗੱਲਾਂ ਬੜੀਆਂ ਸੁਣਾ ਜਾਂਦੇ ਨੇ ਮੈਨੂੰ ਸਾਰੀਆਂ ਨਹੀਂ ਨਾ ਫਿਰ ਯਾਦ ਰਹਿੰਦੀਆਂ
1: ਇੱਕ ਸਾਹ ਦੇ ਵਿੱਚ
0: ਹਾਂ
2: ਬਦਾਮ ਖਾਇਆ ਕਰੋ ਮੈਂ ਵੀ ਖਾਣੀ ਬਟ ਮੈਂ ਦੱਖ ਤੇ ਵਾਲਨਟ ਨਹੀਂ ਖਾਂਦੀ ਕਿਉਂਕਿ ਮੈਂ ਹੁਣ ਉਹ
1: ਛੱਡਦਾ ਉਹ ਅੰਕਲ ਕੋਲ ਹੈ ਪਰ ਉਹ ਖਾਣਾ ਵੀ ਭੁੱਲ ਜਾਂਦੇ
0: ਹਾਂ ਮੈਨੂੰ ਖਾਣਾ ਭੁੱਲ ਜਾਂਦਾ ਤੁਸੀਂ ਮੈਨੂੰ ਰੋਜ਼ ਚੇਤੇ ਕਰਾ ਦਿਆ ਕਰੋ
2: ਓਕੇ ਓਕੇ ਓਕੇ ਓਕੇ ਬਟ ਸੁਣੋ ਪਤਾ ਕੀ ਮੈਂ ਅੱਜ ਨਾ ਅਪਾਰਟਮੈਂਟ ਤੇ ਜਾਣਾ
0: ਅੱਛਾ ਅੱਛਾ ਅੱਛਾ ਕੀ ਕਰਨਾ ਪੀਟੀ ਕਰਾਉਣੀ
2: ਬਲੱਡ ਟੈਸਟ ਜਾਂ ਉਹਨਾਂ ਨੇ ਆਖਿਆ ਵੀ ਬਲੱਡ ਟੈਸਟ ਚਾਹੀਦਾ ਨਹੀਂ ਫਿਰ ਨੋ ਬਲੱਡ ਟੈਸਟ
0: ਓਹੋ ਕੀ ਗੱਲ ਠੀਕ ਹੋ ਤੁਸੀਂ
2: ਕਿਉਂਕਿ ਮੈਂ ਆਲਮੋਸਟ ਸਾਰੇ ਮੈਂ ਚੀਜ਼ਾਂ ਖਾਂਦੀ ਨਹੀਂ ਮੈਂ ਕਦੇ ਕਈ ਚੀਜ਼ਾਂ ਮੈਨੂੰ ਸਾਵਰ ਲੱਗਦੀਆਂ ਤੰਗੂ ਮੈਂ ਨਹੀਂ ਖਾਂਦੀ ਕਈ ਚੀਜ਼ਾਂ ਆਈ ਡੋਂਟ ਲਾਈਕ ਐਂਡ ਸਮ ਥਿੰਗਸ ਆਈ ਡੂ ਲਾਈਕ
0: ਅੱਛਾ ਤਾਂ ਕਰਕੇ ਚੈੱਕ ਕਰਨਾ
2: ਯਾ
0: ਵੀ ਇਹ ਖਾਇਆ ਕਰੇ ਹੈ
2: ਹਾਂ ਜੀ ਬਟ ਉਹ ਮੇ ਬੀ ਮੈਡੀਸਨ ਦੇਣਗੇ ਜਾਂ ਬਲੱਡ ਟੈਸਟ ਕਰਨਗੇ ਵੀ ਡੋਂਟ ਨੋ
0: ਤੇ ਤੂੰ ਉਦਾਂ ਮੰਮਾ ਨੂੰ ਕਹਿ ਵੀ ਮੈਂ ਖਾ ਲਿਆ ਕਰੂੰਗੀ ਤੇ ਖਾ ਲਿਆ ਕਰ ਕੁੜੀਏ ਐਵੇਂ ਟੀਕਾ ਲਵਾਉਣਾ
2: ਨਹੀਂ ਮੈਂ ਨਹੀਂ ਕਰਦੀ
0: ਸਾਰੇ ਕਹਿਣ ਨਾ ਵੀ ਨਿੱਕੀ ਨਿੱਕੀ ਸੀਸ ਨਾ ਕਹਿਣ ਸਾਰੇ ਫਿਰ
2: ਸਬਜ਼ੀ ਖਾਓ ਫਿਰ ਮੈਂ ਵੱਡੀ ਹੋਊ ਫਿਰ ਮੈਂ ਖਾਈ ਜਾਊ ਫਿਰ ਮੈਂ ਖਾਈ ਜਾਊ ਫਿਰ ਮੈਂ ਖਾਈ ਜਾਊ ਫਿਰ ਮੈਂ ਖਾਈ ਜਾਊ ਫਿਰ ਮੈਂ ਖਾਈ ਜਾਊ ਫਿਰ ਮੈਂ ਵੱਡੀ ਹੋਈ ਜਾਊ ਫਿਰ ਮੈਂ ਵੱਡੀ ਹੋਈ ਜਾਊ ਫਿਰ ਮੈਂ ਵੱਡੀ ਹੋਈ ਜਾਊ
0: ਠੀਕ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ
2: ਥੈਂਕ ਯੂ ਨੈਕਸਟ ਪਰਸਨ ਬਾਏ
0: ਹੋ ਥੈਂਕ ਯੂ ਥੈਂਕ ਯੂ ਬਾਏ
1: ਬਾਏ
0: ਬਾਏ ਬਾਏ ਬਾਏ ਗੱਲਾਂ ਦੀ ਮਸ਼ੀਨ ਆ ਕੁੜੀ ਇਹ ਕਰਨ ਔਜਲੇ ਦਾ ਤੇ ਐਵੇਂ ਨਹੀਂ ਲੱਗਦਾ ਹਾਂ
1: ਵੀ ਨਾ ਗੀਤਾ ਦੀ ਮਸ਼ੀਨ
0: ਇਹ ਕੁੜੀ ਗੱਲਾਂ ਦੀ ਮਸ਼ੀਨ ਆ ਚਲੋ ਬਾਬਾ
1: ਨੂੰ ਇਹਦਾ ਸਟਾਪ ਬਟਨ ਨਹੀਂ ਹੈ ਪਲੇ ਬਟਨ
0: ਚੜ੍ਹਦੀ ਕਲਾ ਚ ਰੱਖੇ ਭਾਈ ਇਸੇ ਤਰ੍ਹਾਂ ਨਾਲ ਗੱਲਾਂ ਕਰਦੀਆਂ ਰਹਿਣ ਇਹ ਧੀ ਰਾਣੀਆਂ ਚਹਿਕਦੀਆਂ ਰਹਿਣ ਮਹਿਕਦੀਆਂ ਰਹਿਣ ਅਤੇ ਬੜਾ ਸੋਹਣਾ ਲੱਗਦਾ ਥੈਂਕ ਯੂ ਤੁਹਾਡਾ ਮਿਹਰਬਾਨੀ ਮਨਦੀਪ ਜੀ ਕਹਿੰਦੇ ਨੇ ਕਿ ਪਲੀਜ਼ ਕੋਈ ਹੋਮ ਰੈਮਡੀ ਦੱਸ ਦਿਓ ਮੈਨੂੰ ਮਾਈਗ੍ਰੇਨ ਦੀ ਨੋਜ਼ ਬਲੌਕ ਆ ਅਤੇ ਸਾਹ ਵੀ ਨਹੀਂ ਆ ਰਿਹਾ ਦੱਸੋ ਯਸ਼ ਜੀ ਤੁਸੀਂ ਦੱਸੋ
1: ਸਭ ਕੁਝ ਕਰਕੇ ਵੇਖ ਲਿਆ
0: ਕੋਈ ਫਰਕ ਨਹੀਂ ਪੈਂਦਾ ਹਜਮਾਓ ਤੁਸੀਂ ਇਹਨਾਂ ਨੇ ਕਿਹੜਾ ਲੰਮਾ ਦੇਣਾ ਖੋ ਖੋ ਕੁਛ ਤਾਂ ਦੱਸੋ
1: ਨਹੀਂ ਇਹ ਤਾਂ ਤੁਸੀਂ ਦੱਸ ਦਿਓ
0: ਕੁਝ ਇਹ ਮੈਂ ਤਾਂ ਦੱਸ ਹੀ ਦੇਣਾ ਮੈਂ ਚਲੋ ਤੁਸੀਂ ਕੁਛ ਦੱਸੋ ਅੱਜ
1: ਓਹੋ ਰੈਮਡੀ ਦੱਸੋ
0: ਐਨੀਥਿੰਗ ਤੁਹਾਡੇ ਵੀ ਹੁੰਦੀ ਆ ਨਾ
1: ਮੇਰੇ ਮੈਂ ਤਾਂ ਹੀ ਤਾਂ ਫਿਰ ਕਿਹਾ ਦਾ ਛੇੜ ਦਰਦਾਂ ਨੂੰ
0: ਹਾਂ ਤਾਂ ਹੀ ਕਹਿ ਰਿਹਾ
1: ਹਾਂ ਕਿ ਮੀਲਸ ਮੈਂ ਤਾਂ ਦੋ ਤਿੰਨ ਮੇਰੇ ਦੇਖੇ ਕਿ ਮੀਲ ਸਕਿਪ ਜ਼ਿਆਦਾ ਲੰਬਾ ਗੈਪ ਪਾਤਾ ਤਾਂ ਤੁਹਾਡੇ ਦਰਦ ਹੋਏਗਾ ਜਾਂ ਫਿਰ ਐਨਕਾ ਨਾਲ ਬੜਾ ਫਰਕ ਪੈਂਦਾ ਤੁਸੀਂ ਧੁੱਪ ਚ ਜਾਓ ਐਨਕਾ ਜ਼ਰੂਰ ਲਾ ਲਓ
0: ਓਕੇ ਗੁੱਡ
1: ਇਹ ਤੇ ਹੈ ਦੋ ਚੀਜ਼ਾਂ
0: ਇਹ ਦੋ ਚੀਜ਼ਾਂ ਸੋ ਬੇਸਿਕਲੀ ਜੋ ਤੁਸੀਂ ਦੱਸਿਆ ਨਾ ਉਹ ਹੈਗਾ ਵਾ ਵੀ ਤੁਸੀਂ ਪਹਿਲਾਂ ਆਇਡੈਂਟੀਫਾਈ ਕਰੋ ਵੀ ਤੁਹਾਨੂੰ ਕਿਉਂ ਇਹ ਪ੍ਰੋਬਲਮ ਹੁੰਦੀ ਹੈ
1: ਤੇ ਕਈ ਫੂਡ ਚੀਜ਼ਾਂ ਵੀ ਜਿਵੇਂ ਬਈ ਚੀਜ਼ਾਂ ਨਾਲ ਮੈਨੂੰ ਹੁੰਦੀ ਹੈ
0: ਹਾਂ ਬਈ ਚੀਜ਼ਾਂ ਦੇ ਨਾਲ ਉਹ ਫਿਰ ਉਹ
1: ਤੁਹਾਡਾ ਛੋਲੇ ਤੇ ਮਤਲਬ ਮੈਂ ਖਾਣੇ ਛੱਡਤੇ ਚਿੱਟੇ ਛੋਲੇ ਤੇ ਮੈਨੂੰ ਇੰਨਾ ਡਰ ਲੱਗਦਾ ਨਾ ਕਿਉਂਕਿ ਜਿਵੇਂ ਸਵੇਰ ਦਾ ਸ਼ਾਮ ਨੂੰ ਵੀ ਬਾਈ ਚਾਂਸ ਖਾ ਲਾਂ ਤੇ ਮੇਰੇ ਤੇ ਮਤਲਬ ਮੈਨੂੰ ਪਤਾ ਲੱਗ ਜਾਂਦਾ ਨਾਲ ਦੇ ਨਾਲ ਜਾਂ ਫਿਰ ਮੈਨੂੰ ਵਹਿਮ ਹੋ ਗਿਆ ਆਈ ਡੋਨਟ ਨੋ ਪਰ ਮੈਨੂੰ
0: ਖਾਣਾ ਵੀ ਹੋਵੇ ਨਾ ਤੇ ਜਿਹੜੀਆਂ ਇਹ ਚੀਜ਼ਾਂ ਨੇ ਕਿਸੇ ਨੂੰ ਰਾਜਮਾਂਹ ਤੋਂ ਵੀ ਹੁੰਦਾ ਵਾ ਛੋਲੇ ਹੋ ਗਏ ਦਾਲਾਂ ਹੋ ਗਈਆਂ ਗੋਭੀ ਤੋਂ ਹੁੰਦੇ ਗਏ
1: ਗੋਭੀ ਨਾਲ ਵੀ ਹੁੰਦਾ
0: ਇਹ ਸਾਰੀਆਂ ਵਾਈ ਨੇ ਚੀਜ਼ਾਂ ਤੇ ਉਹਦੇ 'ਚ ਤੁਸੀਂ ਰਾਤ ਨੂੰ ਨਾ ਖਾਓ ਕੜੀ ਤੋਂ ਵੀ ਹੁੰਦਾ ਵਾ ਕਈਆਂ ਨੂੰ ਮਤਲਬ ਕਹਿ ਲਓ ਕਰੋਗੇ ਕੀ ਤੁਸੀਂ ਇੱਕ ਉਮਰ ਆਉਂਦੀ ਆ ਜਦੋਂ ਸਾਰਾ ਕੁਛ ਹੀ ਵਾਈ ਹੁੰਦਾ
1: ਅਸੀਂ ਕੱਲ੍ਹ ਪਰਸੋਂ ਗੱਲ ਕਰਦੇ ਸੀਗੇ ਕਿ ਮਤਲਬ ਨਾ ਵਾਲ ਚਿੱਟੇ ਆਉਣ ਲੱਗੇ ਸਾਰਿਆਂ ਦੇ ਮੈਂ ਮੇਰੇ ਤੋਂ ਬਹੁਤ ਜ਼ਿਆਦਾ ਆ ਗਏ ਇੱਕਦਮ ਹੀ ਅਤੇ ਅਸੀਂ ਗੱਲ ਕਰ ਰਹੇ ਸੀ ਠੀਕ ਹੈ ਉਮਰ ਵੱਧਦੀ ਹੈ ਵਾਲ ਚਿੱਟੇ ਹੋਣ ਦੈਟਸ ਫਾਈਨ ਮੈਨੇਜੇਬਲ ਹੈ ਨਾ ਉਹਦਾ ਕੁਛ ਕਰ ਸਕਦੇ ਤੁਸੀਂ ਇਲਾਜ ਕਈ ਜਿਹੜੀ ਜਿਹੜੀ ਇਹ ਇੱਦਾਂ ਦੀ ਚੀਜ਼ਾਂ ਆਉਂਦੀਆਂ ਨਾ ਤੁਹਾਨੂੰ ਚੀਜ਼ਾਂ ਵਾਈ ਕਰਨ ਲੱਗ ਜਾਂਦੀਆਂ ਤੁਸੀਂ ਬਿਮਾਰੀਆਂ ਤੁਹਾਨੂੰ ਲੱਗਣ ਲੱਗ ਜਾਂਦੀ ਉਹ ਜ਼ਿਆਦਾ ਡਰ ਲੱਗਦਾ ਤੁਹਾਨੂੰ ਉਮਰ ਦੇ ਨਾਲ
0: ਕੋਈ ਇੱਕ ਉਮਰ ਹੁੰਦੀ ਆ ਉਦੋਂ ਤੁਹਾਨੂੰ ਬੜਾ ਕੁਛ ਨਵਾਂ ਹੋਣਾ ਤੁਹਾਡੇ ਨਾਲ ਅਤੇ ਤੁਹਾਡੇ ਲਈ ਉਹ ਸਰਪ੍ਰਾਈਜ਼ਿੰਗ ਹੁੰਦਾ ਸੋ ਇਸ ਅਵਸਥਾ ਦੇ ਵਿੱਚ ਚਲੋ ਹੋਰ ਕੋਈ ਸਲਾਹ ਦੇਣਾ ਚਾਹੁੰਦਾ ਤਾਂ ਦੇ ਸਕਦਾ ਵਾ ਮਾਈਗ੍ਰੇਨ ਕਿਉਂਕਿ ਬੜੀ ਕੋਮਨ ਜੀ ਪ੍ਰੋਬਲਮ ਹੈ ਪਰ ਮੈਂ ਕਹੂੰਗਾ ਮੇਰੇ ਕਾਫ਼ੀ ਅੱਗੇ ਨਾਲੋਂ ਕਾਫ਼ੀ ਹੱਦ ਤੱਕ ਮੈਨੇਜ ਹੈ ਹੁਣ ਜਿੱਦਾਂ ਨੋਜ਼ ਬਲੋਕ ਹੈ ਸਾਹ ਨਹੀਂ ਆ ਰਿਹਾ ਸਾਈਨਸ ਦੀ ਇਹਨਾਂ ਨੂੰ ਪ੍ਰੋਬਲਮ ਹੋਊਗੀ ਸੋ ਇਹਦੇ ਵਿੱਚ ਮਲਟੀਪਲ ਰੀਜ਼ਨ ਨੇ ਇੱਕ ਤਾਂ ਆ ਵੀ ਆਹ ਮੌਸਮ ਹੁਣ ਉੱਦਾਂ ਦਾ ਵਾ ਹੋ ਸਕਦਾ ਤੁਸੀਂ ਮੈਨੇਜਮੈਂਟ ਪ੍ਰੋਪਰ ਹਲੇ ਨਾ ਕਰ ਰਹੇ ਹੋ ਪੋਲਨਸ ਵਗੈਰਾ ਦੀ ਅਤੇ ਉਹਦੇ ਲਈ ਸਾਹ ਜਿਹੜਾ ਰੁਕਦਾ ਨੋਜ਼ ਬਲੋਕ ਵਗੈਰਾ ਉਹਦੇ ਲਈ ਤਾਂ ਤੁਹਾਨੂੰ ਸਪਰੇ ਲੈਣੀ ਪੈਣੀ ਹੈ ਨਾ ਅਤੇ ਜਾਂ ਫਿਰ ਤੁਸੀਂ ਜਿਹੜਾ ਵਾ ਪ੍ਰੋਪਰ ਇਹਨੂੰ ਪਹਿਲਾਂ ਕਈ ਨੇਤੀ ਦੇ ਨਾਲ ਕਰ ਲੈਂਦੇ ਇਹਨੂੰ ਸੈੱਟ ਕਈ ਉਹ ਪਾਣੀ ਵਾਲੀ ਥੈਰੇਪੀ ਜੀ ਕਰਦੇ ਆ ਹੈ ਨਾ ਉਹਦੇ ਨਾਲ ਕਰ ਲੈਂਦੇ ਆ ਸੋ ਇਹ ਤੁਸੀਂ ਵੇਖਣਾ ਕਿਹੜੀ ਚੀਜ਼ ਤੁਹਾਨੂੰ ਇਹ ਬੇਸਿਕਲੀ ਇਹ ਇਹ ਇੱਕ ਆਪਣੇ ਆਪ ਦੀ ਪੜ੍ਹਾਈ ਆ ਅਤੇ ਇਹਦਾ ਇਲਾਜ ਜਿਹੜਾ ਵਾ ਉਹ ਇੱਕ ਤਰ੍ਹਾਂ ਦੀ ਸਾਧਨਾ ਹੀ ਆ ਸਭ ਤੋਂ ਪਹਿਲਾਂ ਤੁਸੀਂ ਆਈਡੈਂਟੀਫਾਈ ਕਰਨਾ ਵੀ ਤੁਹਾਨੂੰ ਹੁੰਦਾ ਕਿਉਂ ਆ ਕਿਸੇ ਨੂੰ ਸਟ੍ਰੈਸ ਵੱਧੇ ਜਿੱਦਾਂ ਜਿੱਦਾਂ ਅਤੇ ਉੱਦਾਂ ਉੱਦਾਂ ਉਹਨੂੰ ਹੁੰਦਾ ਵਾ ਹੁਣ ਜੇ ਕੋਈ ਮੇਲ ਆ ਅਤੇ ਉਹਨਾਂ ਨੂੰ ਸ਼ਰਾਬ ਪੀਣ ਨਾਲ ਹੁੰਦਾ ਹੋਊਗਾ ਸ਼ਰਾਬ ਜਾਂ ਹੋਰ ਕਿਸੇ ਕਿਸਮ ਦਾ ਕੋਈ ਨਸ਼ਾ ਕੀਤਾ ਅਤੇ ਉਹਦੇ ਨਾਲ ਹੁੰਦਾ
1: ਪਰ ਉਹ ਮਾਈਗ੍ਰੇਨ ਥੋੜ੍ਹੀ ਨਾ ਉਹ ਤਾਂ ਹੈਂਗਓਵਰ
0: ਆ ਤਾਂ ਫਿਰ ਉਹ ਬੀਬੀਆਂ ਦਾ ਵੀ ਜਿਹੜਾ ਉਹ ਨਾਂ ਤੁਸੀਂ ਕੁਛ ਹੋਰ ਰੱਖ ਲਓ ਹੈ ਤਾਂ ਉਹੀ ਆ ਨਾ
1: ਨਹੀਂ ਮੈਨੂੰ ਹਾਂ ਮਾਈਗ੍ਰੇਨ ਦਾ ਬਸ ਮੈਨੂੰ ਇੱਦਾਂ ਲੱਗਦਾ ਕਿ ਕੋਈ ਨਾ ਕੋਈ ਤੁਹਾਨੂੰ ਐਲਰਜੀ ਹੈ ਨਾ ਉਹੀ ਹੈ ਤੁਸੀਂ ਆਪਣੇ ਟ੍ਰਿਗਰਸ ਮਤਲਬ ਜੋ ਵੀ ਖਾਓ ਕਈ ਵਾਰੀ ਕਿਸੇ ਕਿਸੇ ਨੂੰ ਦਹੀਂ ਨਾਲ ਵੀ ਹੁੰਦਾ ਕਈ ਵਾਰੀ ਕਿਸੇ ਨੂੰ ਬੋਇਲ ਅੰਡੇ ਨਾਲ ਵੀ ਹੁੰਦਾ ਹਰ ਇੱਕ ਦੇ ਅਲੱਗ ਅਲੱਗ ਹੈ ਜਿਹੜੀ ਚੀਜ਼ਾਂ ਤੁਹਾਨੂੰ ਮਤਲਬ ਤੁਹਾਨੂੰ ਪਤਾ ਲੱਗ ਜਾਂਦਾ ਤੁਸੀਂ ਨੋਟਿਸ ਕਰੋ ਮੈਨੂੰ ਲੱਗਦਾ ਦੋ ਤਿੰਨ ਐਪੀਸੋਡ ਹੋਣ ਅਤੇ ਤੁਸੀਂ ਨੋਟਿਸ ਕਰੋ ਕੀ ਚੀਜ਼ ਕੋਮਨ ਸੀਗੀ ਉਹਨਾਂ ਸਾਰੀਆਂ ਚੀਜ਼ਾਂ
0: ਸੋ ਉਹਦੇ ਵਿੱਚ ਜਿੰਨਾ ਚਿਰ ਇਹ ਆਈਡੈਂਟੀਫਾਈ ਨਹੀਂ ਹੁੰਦਾ ਨਾ ਉਨਾ ਚਿਰ ਮੁੱਖ ਦੀ ਗੱਲ ਇਹਦਾ ਇਲਾਜ ਬੜਾ ਔਖਾ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਵੀਡੀਓ ਵੇਖ ਲਓਗੇ ਕੋਈ ਵੀ ਤੁਸੀਂ ਇਲਾਜ ਸੁਣ ਲਓਗੇ ਪਰ ਉਹਦਾ ਤੁਹਾਡੇ 'ਤੇ ਇਫੈਕਟਿਵਨੈਸ ਹੈਗੀ ਹੈ ਜਾਂ ਨਹੀਂ ਹੈਗੀ ਉਹ ਡਿਪੈਂਡ ਕਰਦਾ ਵੀ ਤੁਹਾਨੂੰ ਕਿਹੜਾ ਹੀ ਵਜ੍ਹਾ ਕੀ ਸੀ ਕਿਉਂਕਿ ਕੋਜ਼ ਤੱਕ ਤਾਂ ਤੁਹਾਨੂੰ ਪਹੁੰਚਣਾ ਪੈਣਾ ਹੁਣ ਇਹਦੀ ਵੈਸੇ ਤਾਂ ਗੋਲੀ ਵੀ ਆਉਂਦੀ ਹੈ ਹੈ ਨਾ
1: ਪੂਰਾ
0: ਹੋ ਕੇ ਫੇਰ ਹੀ ਹਟਣਾ ਹੁਣ ਇਲਾਜਾਂ ਦੀ ਗੱਲ ਕਰੋ ਫੇਰ ਪਹਿਲੀ ਗੱਲ ਤੇ ਇਹੋ ਹੀ ਆ ਵੀ ਜਿਹੜਾ ਉਹਦਾ ਕੋਜ਼ ਹੈ ਨਾ ਅਤੇ ਇਲਾਜ ਨੂੰ ਹੁਣ ਕਈ ਇਹ ਕਹਿ ਦਿੰਦੇ ਆ ਕੋਕ ਪੀਓ ਬਰਫ ਚਿਲ
1: ਪਰ ਉਹ ਵੀ ਫਰਕ ਪੈਂਦਾ ਜਿਵੇਂ ਤੁਸੀਂ ਮੈਨੂੰ ਇੱਕ ਵਾਰੀ ਕਿਹਾ ਸੀਗਾ ਤੇ ਮੈਂ ਇੱਕ ਵਾਰੀ ਮੈਨੂੰ ਜਿਵੇਂ ਹਲਕਾ ਹਲਕਾ ਸ਼ੁਰੂ ਹੋਇਆ ਮੈਨੂੰ ਪਤਾ ਲੱਗ ਅੱਛਾ ਸਿਰ ਦਰਦ ਵੀ ਕਿੰਨੇ ਅਲੱਗ ਅਲੱਗ ਟਾਈਪ ਦੇ ਹੁੰਦੇ
0: ਤੁਹਾਨੂੰ ਸਮਝ ਨਹੀਂ ਨਾ ਲੱਗਦੀ ਪਈ ਕਿਹੜੀ ਹੋਣ
1: ਲੱਗੀ ਪਰ ਮਾਈਗ੍ਰੇਨ ਵਾਲਾ ਤੁਹਾਨੂੰ ਪਤਾ ਲੱਗ ਜਾਂਦਾ ਤੁਹਾਨੂੰ ਅੰਦਰੋਂ ਪਤਾ ਲੱਗ ਜਾਂਦਾ ਇੱਕ ਪਰ ਤੁਸੀਂ ਐਕਸੈਪਟ ਨਹੀਂ ਕਰਦੇ ਨਹੀਂ ਇਹ ਨਹੀਂ ਹੋਣਾ ਮਤਲਬ ਮੇਰੇ ਨਾਲ ਤਾਂ ਇਹੀ ਹੁੰਦਾ ਕਿ ਮੈਂ ਅੱਧਾ ਤਾਂ ਟਪਾ ਜਾਂਦੀ ਹੈ ਕਿ ਮੈਨੂੰ ਲੱਗਦਾ ਕਿ ਇਹ ਨੋਰਮਲ ਸਿਰ ਦਰਦ ਹੋ ਰਿਹਾ
0: ਤੁਹਾਨੂੰ ਲੱਗਦਾ ਨਾ ਵੀ ਇਹ ਥੋੜ੍ਹਾ ਜਿਹਾ ਵਾ ਇਹ ਠੀਕ ਹੋ ਜਾਣਾ ਕੀ ਦਵਾਈ ਖਾਣੀ
1: ਹਾਂ ਉਹ ਕੀ ਦਵਾਈ ਖਾਣੀ ਹੈ ਉਹਦੇ ਚੱਕਰ 'ਚ ਫਿਰ ਆਪਾਂ ਖਰਾਬ ਕਰ ਦਿੰਦੇ ਪਰ ਵਾਕਈ ਇਹ ਚਿਲਡ ਵਾਲਾ ਮੈਂ ਕਰਕੇ ਦੇਖਿਆ ਜੇ ਤੁਹਾਡਾ ਇਨੀਸ਼ੀਅਲ ਸਟੇਜ ਤੇ ਤੁਸੀਂ ਇਹ ਕਰ ਲਿਆ ਨਾ ਫਿਰ ਤੇ ਹੋ ਜਾਂਦਾ
0: ਅੱਛਾ ਇਨੀਸ਼ੀਅਲ ਸਟੇਜ ਦੇ ਉੱਤੇ ਹੋ ਨਾ ਜੇ ਤੁਸੀਂ ਜਦੋਂ ਜਸਟ ਤੁਹਾਨੂੰ ਰਿਲਾਈਜ਼ ਹੋ ਰਿਹਾ ਵਾ ਵੀ ਹਾਂ ਹੁਣ ਇਹ ਸ਼ੁਰੂ ਹੋਣ ਲੱਗਾ ਕੰਮ ਤੇ ਉਦੋਂ ਕਾਲੀ ਮਿਰਚ ਵੀ ਕੰਮ ਕਰ ਜਾਂਦੀ ਹੈ
1: ਅੱਛਾ
0: ਹਾਂ ਕਾਲੀ ਮਿਰਚ ਤੁਸੀਂ ਦੋ ਤਿੰਨ ਦਾਣੇ ਲਓ ਤੇ ਉਹਨੂੰ ਤੁਸੀਂ ਦੰਦ ਥੱਲੇ ਚੱਬਕ ਚੱਬ ਲਓ ਉਹ ਤੁਹਾਨੂੰ ਇੱਕਦਮ ਉਹ ਤੁਹਾਨੂੰ ਕਰੰਟ ਜਿਹਾ ਦਊਗੀ ਤੇ ਉਸ ਤੋਂ ਬਾਅਦ ਜਰ ਲਓ ਇੱਕ ਵਾਰੀ
1: ਤੇ ਉਹ ਵੀ ਨਮਕ ਘੋਲ ਕੇ ਵੀ ਕਹਿੰਦੇ ਕਿ ਉਹ ਵੀ ਲੈ ਲਓ ਤੁਸੀਂ ਕਿਉਂਕਿ ਕਈ ਵਾਰੀ ਆਪਾਂ ਇੰਨੇ ਓਵਰ ਡੀਹਾਈਡਰੇਟ ਹੋ ਜਾਂਦੇ
0: ਉਹ ਡੀਹਾਈਡਰੇਸ਼ਨ ਹਾਂ ਸੋ ਉਹ ਡੀਹਾਈਡਰੇਸ਼ਨ ਫਿਰ ਉਹਦੇ 'ਚ ਆਉਂਦੀ ਆ ਉਹ ਜਿਹੜਾ ਤੁਹਾਡਾ ਨਾ ਹੈਂਗਓਵਰ ਵਾਲਾ ਕਨਸੈਪਟ ਉੱਧਰ ਆਉਂਦੀ ਹੈ ਵੈਸੇ ਜਿਹੜੀ ਜਿਹਨੂੰ ਉਸ ਪਾਸੇ ਤੁਸੀਂ ਨਾ ਖੜੋ ਅਤੇ ਇਹ ਜ਼ਿਆਦਾਤਰ ਹੈ ਤੁਹਾਡੇ ਸਰੀਰ 'ਚ ਪਾਣੀ ਦੀ ਕਮੀ ਹੁੰਦੀ ਹੈ ਬਹੁਤੀ ਵਾਰੀ ਹਾਂ ਇਹਦੀ ਵਾਈ ਆ ਫਿਰ ਤੁਹਾਡੇ ਡੀਹਾਈਡਰੇਸ਼ਨ ਆ ਸੋ ਉਹਦੇ ਦਰਮਿਆਨ ਤੁਸੀਂ ਆਪਣੀ ਬੋਡੀ ਨੂੰ ਵੱਧ ਤੋਂ ਵੱਧ ਪਾਣੀ ਦੇਣਾ ਤੁਸੀਂ ਸੋ ਕਈ ਇਹ ਕੀ ਹੁੰਦਾ ਵੀ ਜਦੋਂ ਤੁਹਾਨੂੰ ਮਾਈਗ੍ਰੇਨ ਹੁੰਦੀ ਹੈ ਤਾਂ ਤੁਸੀਂ ਪਾਣੀ ਸਾਦਾ ਜਿਹੜਾ ਵਾ ਉਹ ਤੁਸੀਂ ਅੱਕ ਜਾਂਦੇ ਹੋ, ਹੁਣ ਨਹੀਂ ਪੀਣਾ, ਅਤੇ ਉਹਦੇ ਵਿੱਚ ਮਾਸਾ ਤੁਸੀਂ ਨਿੰਬੂ ਪਾ ਕੇ ਪੀ ਲਓ, ਲੂਣ ਪਾ ਕੇ ਪੀ ਲਓ,
1: ਉਹ ਵੀ ਤੁਹਾਨੂੰ ਨੌਸ਼ੀਆ ਜਿਹਾ ਕਰਦਾ, ਉਹ ਵੀ ਤੁਹਾਡਾ ਜੀ ਕੱਚਾ, ਕਿਉਂਕਿ ਮੇਰਾ ਇਹ ਮਾਈਗ੍ਰੇਨ ਦੇ ਵਿੱਚ ਜੇ ਮੇਰਾ ਸ਼ੁਰੂ ਹੋ ਜਾਂਦਾ ਫਿਰ ਮੈਨੂੰ ਉਲਟੀਆਂ ਹੁੰਦੀਆਂ, ਫਿਰ ਉਹ ਤਾਂ ਰੁਕਦੀ ਨਹੀਂ, ਉਦੋਂ ਤਾਂ ਫਿਰ ਪਾਣੀ ਦੇਖ ਕੇ ਵੀ ਕੁਛ ਹੁੰਦਾ, ਮਤਲਬ ਕੁਛ ਨਹੀਂ ਜਾਂਦਾ, ਅਤੇ ਮੈਨੂੰ ਇੱਦਾਂ ਰੱਬ ਵੀ ਬਚਾਏ,
0: ਉਹ ਤਾਂ ਛੱਡ ਗੱਲ ਹੁੰਦਾ, ਉਹ ਤਾਂ ਇੱਦਾਂ ਇੱਦਾਂ
1: ਮਾਈਗ੍ਰੇਨ ਤਾਂ ਇੱਦਾਂ ਦੀ ਚੀਜ਼ ਮੈਂ ਗੱਲ ਵੀ ਕਰਦੀ ਹਾਂ ਮੇਰਾ ਸ਼ੁਰੂ ਹੋ ਜਾਂਦਾ, ਬਹੁਤ ਡਰ ਲੱਗਦਾ,
0: ਲਓ ਸੁਣ ਲਓ ਮਰੀ ਵੀ ਜਾਂਦੇ, ਮੈਨੂੰ ਲੱਗਦਾ ਬਹੁਤ ਜ਼ਿਆਦਾ ਲੋਕ ਨੇ ਜਿਨ੍ਹਾਂ ਨੂੰ ਇਹ ਚੀਜ਼ ਇਹ ਪ੍ਰੋਬਲਮ ਹੁੰਦੀ ਹੈ, ਹੁਣ ਹੋਰ ਵੀ ਜ਼ਿਆਦਾ ਚੀਜ਼ ਵੱਧ ਗਈ ਹੈ, ਮਤਲਬ ਇਹ ਜਿੱਦਾਂ ਤੁਸੀਂ ਆਹ ਗੱਲ ਕੀਤੀ ਨਾ ਅਤੇ ਮੇਰੇ ਵੀ ਕਾਫੀ ਪ੍ਰੋਬਲਮ ਰਹਿੰਦੀ ਸੀ, ਅਤੇ ਇਹ ਨਾ ਇੱਦਾਂ ਦਾ ਮੈਂ ਕਈ ਵਾਰੀ ਆ ਸਕਦਾ ਹੁੰਦਾ ਵੀ ਬੜੀਆਂ ਨਾ ਮੈਲਬਨ 'ਚ ਇੱਦਾਂ ਦੀਆਂ, ਮੈਲਬਨ 'ਚ ਕੀ ਮਤਲਬ ਆਲ ਟੂਗੈਦਰ ਬੜੇ ਮੇਰੇ ਸਾਹਮਣੇ ਆ ਗਈਆਂ, ਉਹ ਇੱਦਾਂ ਦੀਆਂ ਖਾਣ ਪੀਣ ਵਾਲੀਆਂ ਕਈ ਥਾਵਾਂ ਨੇ ਵੀ ਉਹ ਇਸੇ ਕਰਕੇ ਹੀ ਮੇਰਾ ਉੱਥੋਂ ਉੱਧਰੋਂ ਲੰਘਣ ਨੂੰ ਜੀ ਨਹੀਂ ਕਰਦਾ, ਵੀ ਆਈ ਉਹ ਬੰਦਾ ਨਾ ਬਾਅਦ 'ਚੋਂ ਉਹ ਕਰਦਾ ਐਨਾਲਾਈਜ਼ ਜਿਹਾ ਕਰਦਾ ਵੀ ਇਹ ਮੈਨੂੰ ਕਿਉਂ ਹੋਈ, ਮੈਂ ਕਿੱਥੋਂ ਖਾਧਾ ਕਿੱਦਾਂ, ਅਤੇ ਜਿਹੜਾ ਇੱਕ ਦਿਨ ਪਹਿਲਾਂ ਤੁਸੀਂ ਖਾਧਾ ਖੂਧਾ ਹੈ ਨਾ ਉਹ ਸਾਰਾ ਤੁਹਾਨੂੰ ਥਾਵਾਂ ਚੇਤੇ ਆਉਂਦੀਆਂ ਹੈ ਨਾ, ਜੋ ਘਰ ਬਣਿਆ ਉਹ ਤੁਹਾਨੂੰ ਚੇਤਾ ਆਉਂਦਾ, ਅਤੇ ਉਹ ਤੋਂ ਬਾਅਦ 'ਚ ਫਿਰ ਤੁਹਾਡਾ ਜੀ ਕਰਦਾ ਵੀ ਇੱਧਰੋਂ ਤਾਂ ਲੰਘਣਾ ਹੀ ਨਹੀਂ ਆਉਣਾ।
1: ਹਾਂ ਉਹ ਤੁਹਾਨੂੰ ਲਿਟਰਲੀ ਵਾਕਈ ਹੈ ਨਾ, ਕਈ ਚੀਜ਼ਾਂ ਹੁੰਦੀਆਂ ਜਿਹੜੀ ਮਤਲਬ ਮੰਨ ਲਓ ਫੋਰ ਐਨ ਐਗਜ਼ਾਮਪਲ ਕਹਿ ਲਓ ਸੀ ਫੂਡ ਹੋ ਗਈ ਜਾਂ ਉਹਦੀ ਸਮੈਲ ਕਿਉਂਕਿ ਬੜੀ ਸਟਰੋਂਗ ਹੁੰਦੀ ਹੈ, ਜਾਂ ਫਿਰ ਕਹਿ ਲਓ ਇੱਕਦਮ ਲਸਣ ਦਾ ਤੜਕਾ ਲੱਗਿਆ ਕੋਈ, ਉਹ ਮਤਲਬ ਹਰ ਇੱਕ ਕੋਈ ਵੀ ਤੁਹਾਨੂੰ ਸਮੈਲ ਵੀ ਹੈ ਨਾ ਟ੍ਰਿਗਰ ਕਰਦੀ ਹੈ ਉਹ ਟਾਈਮ, ਜਾਂ ਤੁਸੀਂ ਕੁਛ ਖਾ ਕੇ
0: ਹਰ ਇੱਕ ਟਾਈਪ ਦੀ ਤੁਹਾਨੂੰ ਪਰਫਿਊਮ ਕਿਸੇ ਨੇ ਲਾਇਆ ਲਾਗੋ ਦੇ ਨਾ ਤੁਹਾਡਾ ਜੀ ਕਰਦਾ ਇਹਦੇ ਮੈਂ ਚਪੇੜਾ ਮਾਰਾਂ ਖਿਲਾਰ ਕੇ,
1: ਕਈ ਪਰਫਿਊਮ ਵੀ ਆ
0: ਹਰ ਇੱਕ ਚੀਜ਼
1: ਤੁਹਾਨੂੰ ਪ੍ਰੋਬਲਮ ਤੇ ਖੈਰ ਠੀਕ ਹੋ ਗਈ ਕਿਉਂਕਿ ਸਮੈਲ ਆਉਂਦੀ ਨਹੀਂ ਕੋਈ।
0: ਹਾਂ ਇਹਦਾ ਮਤਲਬ ਵੀ ਤੁਸੀਂ ਲੱਕੀ ਹੋ, ਤੁਹਾਡਾ ਨੱਕ ਬੰਦ ਆ, ਨਹੀਂ ਤਾਂ ਤੁਹਾਨੂੰ ਇਹ ਵੀ ਪ੍ਰੋਬਲਮ
1: ਇਹ ਸੀਗੀ ਇਨੀਸ਼ੀਅਲੀ। ਚਲੋ ਉਹ ਚੀਜ਼ ਤਾਂ ਖਤਮ ਹੋ ਗਈ।
0: ਹਾਂ ਸੋ ਇਹ ਤੁਹਾਨੂੰ ਪ੍ਰੋਬਲਮ ਹੈ, ਜਿੱਥੋਂ ਤੱਕ ਤੁਹਾਡਾ ਨੱਕ ਬੰਦ ਹੈ ਨਾ ਤੁਸੀਂ ਸੋਡਾ ਫੈਡ ਲੈ ਲਓ, ਪਰ ਲਿਓ ਉਹ ਜਿਹੜੀ ਪਲੱਸ ਮੋਇਸਚਰਾਈਜ਼ਰ ਹੁੰਦੀ ਹੈ, ਇੱਕ ਨੋਰਮਲ ਹੁੰਦੀ ਹੈ ਇੱਕ ਹੁੰਦੀ ਹੈ ਪਲੱਸ ਮੋਇਸਚਰਾਈਜ਼ਰ, ਉਹਦੇ ਨਾਲ ਜਿਹੜੀ ਨੋਰਮਲ ਹੁੰਦੀ ਹੈ ਉਹ ਜਿੰਨੀ ਵੱਧ ਤੁਸੀਂ ਵਰਤੋਗੇ ਤਾਂ ਤੁਹਾਡੇ ਨੱਕ ਦੀਆਂ ਅੰਦਰੀਆਂ ਲੇਅਰਸ ਜਿਹੜੀਆਂ ਨੇ ਉਹ ਵੀਕ ਕਰ ਦਿੰਦੀ ਹੈ, ਫਿਰ ਕਿਸੇ ਵੇਲੇ ਲਓ ਵੀ ਆਉਣ ਲੱਗ ਪੈਂਦਾ ਨੱਕ 'ਚੋਂ, ਸੋ ਤੁਸੀਂ ਜਿਹੜੀ ਵਿਦ ਮੋਇਸਚਰ ਜਾਂ ਫਿਰ ਜੇ ਨਹੀਂ ਦੂਸਰੀ ਵੀ ਲਈ ਗਈ ਆ ਤਾਂ ਤੁਸੀਂ ਨਾਲ ਉਹਦੇ ਉਹ ਜ਼ਰੂਰ ਲਾਉਣੀ ਆ, ਵੈਸਲੀਨ ਵਗੈਰਾ ਤੇਲ ਵਗੈਰਾ ਲੁਬਰੀਕੇਸ਼ਨ ਜਿਹੜੀ ਉਹ ਜ਼ਰੂਰ ਨੱਕ 'ਚ ਲਾ ਕੇ ਅਤੇ ਫਿਰ ਤੁਸੀਂ ਉਹਨੂੰ ਮਾਰ ਲਓ, ਅਤੇ ਇਹ ਇਹ ਹੈਗੀਆਂ ਨੇ ਟੈਂਪਰੇਰੀ ਤੁਹਾਡਾ ਸਾਹ ਖੋਲ੍ਹਣ ਵਾਲੀਆਂ, ਅਤੇ ਵੈਸੇ ਜਿਹੜੀ ਇਹ ਪ੍ਰੋਬਲਮ ਆ ਸਾਈਨਸ ਵਾਲੀ ਇੱਕ ਬਹੁਤ ਹੀ ਵਧੀਆ ਨਹੀਂ ਆ, ਕਈਆਂ ਦੇ ਤਾਂ ਇੱਦਾਂ ਦਾ ਹੁੰਦਾ ਸਰੀਰ ਦੀ ਤਸੀਰ ਇੱਦਾਂ ਦੀ ਹੁੰਦੀ ਆ, ਉਹ ਕਈ ਕਹਿ ਦਿੰਦੇ ਰਾਸ਼ੀ, ਮੈਂ ਰਾਸ਼ੀ ਨਹੀਂ ਕਹੂੰਗਾ, ਮੈਂ ਤਾਂ ਇਹ ਕਹੂੰਗਾ ਵੀ ਜਿੰਨਾ ਕੁ ਮੈਂ ਹੁਣ ਇਹਦੇ ਉੱਤੇ ਜਾਣਿਆ ਵਾ, ਹਾਲੇ ਹੋਰ ਜਾਣੂਗਾ ਤਾਂ ਹੋਰ ਹੋ ਸਕਦਾ ਵਾ ਵੀ ਹੋਰ ਚੀਜ਼ਾਂ ਚੇਂਜ ਹੋ ਜਾਣ, ਪਰ ਉਹਦੇ 'ਚ ਇਹ ਆ ਕਿ ਤੁਹਾਡੀ ਤਸੀਰ ਸਰੀਰ ਦੀ ਕਿੱਦਾਂ ਵਾ, ਵਾਤ ਪਿੱਤ ਕੱਪ ਜੇ ਤਾਂ ਸਿੱਧਾ ਸਿੱਧਾ ਹੋਵੇ ਤਾਂ ਫਿਰ ਤਾਂ ਠੀਕ ਆ, ਪਰ ਅਸਲ ਦੇ ਵਿੱਚ ਇਹ ਜਿਹੜੀ ਇੱਦਾਂ ਦੇ ਦੀਆਂ ਇਸ਼ੂਜ਼ ਨੇ ਉਹਦੇ ਵਿੱਚ ਮਿਕਸਚਰ ਹੁੰਦਾ ਵਾ, ਵਾਤ ਪਿੱਤ ਦਾ ਹੋਜੂਗਾ, ਵਾਤ ਕੱਫ ਦਾ ਹੋਜੂਗਾ, ਸੋ ਇੱਕ ਚੀਜ਼ ਤੁਸੀਂ ਖਾਂਦੇ ਹੋ ਗਰਮ ਖਾਂਦੇ ਹੋ ਅਤੇ ਤੁਹਾਡਾ ਗਲਾ ਪੱਕ ਜੂਗਾ, ਨੱਕ ਪੱਕ ਜੂਗਾ, ਤੁਹਾਨੂੰ ਪ੍ਰੋਬਲਮ ਹੋਊਗੀ, ਤੁਸੀਂ ਠੰਡਾ ਖਾਂਦੇ ਹੋ ਤੁਹਾਡੀਆਂ ਮੋਰਾਂ ਤੁਹਾਡਾ ਲੱਕ ਪੀੜ ਹੋਣ ਲੱਗ ਪਊਗਾ, ਸੋ ਇਹ ਮੈਂ ਜੱਸੇ ਮੈਂ ਬਹੁਤ ਵੱਡੀ ਉਹਦੀ ਐਗਜ਼ਾਮਪਲ ਦੇ ਰਿਹਾ, ਸੋ ਇਹਨੂੰ ਫਿਰ ਤੁਸੀਂ ਆਪਣੇ ਸਰੀਰ ਨੂੰ ਸਮਝ ਕੇ ਅਤੇ ਉਸ ਹਿਸਾਬ ਦੇ ਨਾਲ ਬੈਲੈਂਸ ਜਿਹਾ ਕਰਨਾ ਹੁੰਦਾ, ਫੋਰ ਐਗਜ਼ਾਮਪਲ ਜਿੱਦਾਂ ਤੁਸੀਂ ਚੌਲ ਖਾਧੇ ਅਤੇ ਚੌਲ ਵਾਈ ਆ, ਹੁਣ ਤੁਹਾਨੂੰ ਜੇ ਲੱਗਦਾ ਵਾ ਵੀ ਉਹਦੇ ਨਾਲ ਪ੍ਰੋਬਲਮ ਇਹਦਾ ਮਤਲਬ ਵੀ ਵਾਈ ਖੁਰਾ ਤੁਹਾਡਾ ਸਰੀਰ ਹੈ ਨਾ ਤੁਹਾਡਾ, ਅਤੇ ਉਹਨੂੰ ਫਿਰ ਤੁਸੀਂ ਬੈਲੈਂਸ ਕਰਨ ਦੇ ਲਈ ਤੁਹਾਨੂੰ ਯਾਦ ਹੈ ਆਪਣੀ ਵਿਆਹਾਂ ਦੇ ਵਿੱਚ ਜਾਂ ਘਰਾਂ ਦੇ ਵਿੱਚ ਵੀ ਬੀਬੀਆਂ ਅੱਜ ਕੱਲ੍ਹ ਜਿਹੜੀ ਹੁਣ ਨਵੀਂ ਜਨਰੇਸ਼ਨ ਹੈ ਉਹ ਇਗਨੋਰ ਕਰਦੀ ਹੈ ਇਹਨਾਂ ਚੀਜ਼ਾਂ ਨੂੰ, ਪਰ ਉਹਦੇ ਵਿੱਚ ਤੁਸੀਂ ਵੇਖਿਆ ਤੇਜ਼ ਪੱਤਾ ਪਾਇਆ ਹੁੰਦਾ ਸੀ ਜਾਂ ਫਿਰ ਕਾਲੀਆਂ ਮਿਰਚਾਂ ਚਾਰ ਕੁ ਸੁੱਟੀਆਂ ਹੁੰਦੀਆਂ ਸੀ, ਉਹ ਇਸੇ ਕਰਕੇ ਪਾਇਆ ਜਾਂਦਾ ਸੀ ਵੀ ਉਹਦੀ ਤਸੀਰ ਜਿਹੜੀ ਉਹਨੂੰ ਨਿਊਟਰਲਾਈਜ਼ ਕਰਨ ਲਈ ਉਹਨੂੰ ਬੈਲੈਂਸ ਕਰਨ ਲਈ,
1: ਮੈਦੇ ਨੂੰ ਵੀ ਆਪਾਂ ਪਿਛਲੇ ਦਿਨੋਂ ਗੱਲ ਕਰਦੇ ਸੀਗੇ ਤਾਂ ਕਾਲੀ ਮਿਰਚ ਉਹ ਬੈਲੈਂਸ ਕਰਦੀ ਹੈ।
0: ਹਾਂ ਸੋ ਇਸ ਕਰਕੇ ਉਹ ਚੀਜ਼ਾਂ ਪਾਈਆਂ ਜਾਂਦੀਆਂ ਸੀ, ਹੁਣ ਜਦੋਂ ਆਪਾਂ ਖਾਂਦੇ ਹਾਂ ਚੌਲ ਖਾਂਦੇ ਹਾਂ ਹੈ ਨਾ, ਚੌਲ ਹੁਣ ਅਲੱਗ ਅਲੱਗ ਤਸੀਰਾਂ ਵਾਲਿਆਂ ਨੂੰ ਕਿਸੇ ਨੂੰ ਪਚਦੇ ਕਿਸੇ ਨੂੰ ਨਹੀਂ ਪਚਦੇ, ਅਤੇ ਉਹਦੇ ਵਿੱਚ ਆਪਾਂ ਜਦੋਂ ਚੌਲ ਖਾਂਦੇ ਹਾਂ ਤਾਂ ਤੁਹਾਨੂੰ ਯਾਦ ਹੋਣਾ ਆਪਾਂ ਆਪਣੇ ਘਿਓ ਸ਼ੱਕਰ ਦੇ ਨਾਲ ਖਾਂਦੇ ਹਾਂ ਆਪਾਂ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਉਹਨੂੰ ਬੈਲੈਂਸ ਕਰਨ ਦੇ ਲਈ ਸੀ,
1: ਹਰ ਇੱਕ ਚੀਜ਼ ਦਾ ਰੀਜ਼ਨ ਸੀਗਾ ਹੈ ਨਾ।
0: ਹਾਂ ਹਰ ਇੱਕ ਚੀਜ਼ ਦਾ,
1: ਕਈ ਵਾਰੀ ਦਹੀਂ ਚੌਲ ਖਾਂਦੇ ਆ ਲੋਕੀ।
0: ਹਾਂ ਹੁਣ ਕੋਈ ਬੰਦਾ ਵਾ ਕਿਸੇ ਦੀ ਤਸੀਰ ਇੱਦਾਂ ਦੀ ਆ ਵੀ ਉਹ ਚੌਲ ਅਤੇ ਆਪਣਾ ਕਾਲੀ ਮਿਰਚ ਵਾਲਾ ਜਿਹੜਾ ਉਹ ਮਿਸ਼ਰਣ ਉਹਦੇ ਲਈ ਸਹੀ ਰਹੂਗਾ, ਕਿਸੇ ਦੀ ਤਸੀਰ ਇੱਦਾਂ ਦੀ ਆ ਵੀ ਉਹ ਸ਼ੱਕਰ ਦੇ ਨਾਲ ਸਹੀ ਰਹੂਗਾ, ਸੋ ਇਹ ਕਿਸੇ ਹੱਦ ਤੱਕ ਇੱਦਾਂ ਵੀ ਹੁੰਦਾ ਵਾ ਕਿ ਤੁਹਾਡਾ ਜੋ ਇੱਕ ਹੁੰਦਾ ਜ਼ਬਾਨ ਦਾ ਸਵਾਦ ਇਹ 'ਚ ਜੇ ਕਿਸੇ ਨੂੰ ਸਮਝ ਆ ਜਾਵੇ ਤਾਂ, ਇੱਕ ਹੁੰਦਾ ਵਾ ਜ਼ਬਾਨ ਦਾ ਸਵਾਦ, ਇੱਕ ਹੁੰਦਾ ਵਾ ਤੁਹਾਨੂੰ ਕੋਈ ਚੀਜ਼ ਵੇਖ ਕੇ ਉਹਦੀ ਕਰੇਵਿੰਗ ਹੋਣੀ, ਇੱਕ ਪੋਜ਼ਿਟਿਵ ਕਰੇਵਿੰਗ ਹੈ, ਇੱਕ ਨੈਗੇਟਿਵ ਕਰੇਵਿੰਗ ਹੈ। ਹੁਣ ਮੰਨ ਲਓ ਤੁਹਾਨੂੰ ਬਰਗਰ ਵੇਖ ਕੇ ਕਰੇਵਿੰਗ ਹੋ ਰਹੀ ਹੈ, ਪੀਜ਼ਾ ਵੇਖ ਕੇ, ਅਤੇ ਉੱਥੇ ਇਹ ਚੀਜ਼ ਲਾਗੂ ਨਹੀਂ ਹੋਊਗੀ। ਸੋ ਇਹ ਤੁਹਾਨੂੰ ਬਰੀਕੀ ਦੇ ਨਾਲ ਚੀਜ਼ਾਂ ਸਮਝਣੀਆਂ ਪੈਣਗੀਆਂ। ਕਿੱਦਾਂ, ਜੇ ਨਹੀਂ ਸਮਝ ਆਉਂਦੀਆਂ ਤਾਂ ਉਹਦਾ ਸਿੱਧਾ ਸਿੱਧਾ ਤਰੀਕਾ ਹੈ ਵੀ ਖਾਣ ਤੋਂ ਬਾਅਦ ਤੁਹਾਡੇ ਸਰੀਰ ਨੇ ਕਿੱਦਾਂ ਉਹਨੂੰ ਵੇਖਿਆ। ਤੁਹਾਨੂੰ ਤੁਸੀਂ ਸੁਸਤੀ ਫੀਲ ਕੀਤੀ, ਤੁਹਾਡੀਆਂ ਅੱਖਾਂ 'ਤੇ ਭਾਰੀਪਨ ਆਇਆ, ਜੇ ਤੁਸੀਂ ਰਾਤ ਨੂੰ ਖਾਧਾ ਅਤੇ ਰਾਤ ਤੁਸੀਂ ਤੰਗ ਹੋਏ ਜਾਂ ਅਗਲੇ ਦਿਨ ਤੁਹਾਨੂੰ ਉੱਠਣ 'ਚ ਪ੍ਰੋਬਲਮ ਆਈ ਜਾਂ ਤੁਹਾਨੂੰ ਸਿਰ ਪੀੜ ਹੋਈ, ਸੋ ਇਹ ਉਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਦੱਸਦੀਆਂ। ਫਿਰ ਤੁਸੀਂ ਪਿਛਲੇ ਦਿਨ ਦਾ ਸਾਰਾ ਖਾਣਾ ਯਾਦ ਕਰੋ ਅਤੇ ਉੱਥੇ ਤੁਸੀਂ ਜਾ ਕੇ ਅਤੇ ਉਹਦਾ ਇਲਾਜ ਕਰ ਸਕਦੇ ਹੋ।
1: ਹਾਂ, ਮੈਨੂੰ ਲੱਗਦਾ ਮਾਈਗ੍ਰੇਨ ਦਾ ਤਾਂ ਇਹੀ ਹੈ ਕਿ ਤੁਸੀਂ ਆਪਣੀਆਂ ਔਰ ਹਰ ਇੱਕ ਦੇ ਆਪਣੇ ਆਪਣੇ ਟ੍ਰਿਗਰਸ ਨੇ, ਹੈ ਨਾ, ਹਰ ਇੱਕ ਨੂੰ ਖੁਦ ਦੀ ਸਟੱਡੀ ਖੁਦ ਹੀ ਕਰਨੀ ਪਏਗੀ। ਹੁਣ ਮੈਨੂੰ ਪਤਾ ਕਈ ਵਾਰੀ ਮੈਨੂੰ ਮਿੱਠੀ ਲੱਸੀ, ਜੇ ਅਗਰ ਖੰਡ ਪਾ ਕੇ ਮੈਂ ਦਹੀਂ 'ਚ ਜੇ ਉਹਦੀ ਲੱਸੀ ਬਣਾ ਕੇ, ਸਾਡੇ ਰਾਜਸਥਾਨ ਬਹੁਤ ਪੀਂਦੇ ਉੱਥੇ, ਪਰ ਉਹਦੇ ਨਾਲ ਵੀ ਮੇਰਾ ਸਿਰ ਪੀਣ ਹੋਣ, ਮੈਨੂੰ ਟੇਸਟੀ ਬਹੁਤ ਲੱਗਦੇ ਆ, ਪਰ ਉਹਦੇ ਨਾਲ ਵੀ ਮੈਨੂੰ ਪਤਾ ਨਾਲ ਦੇ ਨਾਲ ਹੀ ਮੇਰਾ ਸਿਰ ਪੀਣ ਹੋਣ ਲੱਗ ਜਾਂਦਾ।
0: ਹਾਂ, ਫਿਰ ਉਹਦੇ 'ਚ ਤੁਸੀਂ ਕਾਲੀ ਮਿਰਚ ਪਾ ਲਿਆ ਕਰੋ।
1: ਹਾਂ, ਨਮਕੀਨ ਲੂਣੀ ਲੱਸੀ?
0: ਨਹੀਂ ਨਹੀਂ, ਮਿੱਠੀ ਭਾਵੇਂ ਬਣਾਉਂਦੇ ਹੋ,
1: ਓਕੇ, ਉਹਦੇ
0: ਜੋ ਬਣਾਉਂਦੇ ਬਣਾ ਲਓ।
1: ਅੱਛਾ,
0: ਉਹਦੇ 'ਚ ਕਾਲੀ ਮਿਰਚ ਥੋੜ੍ਹੀ ਜਿਹੀ ਪਾ ਲਓ।
1: ਓਕੇ,
0: ਆਪਣੇ ਜਿੱਦਾਂ ਉਹੀ ਕਹਿ ਰਿਹਾ ਨਾ, ਤੁਸੀਂ ਚੀਜ਼ ਕੋਈ ਕਿਤੋਂ ਪੀਤੀ ਪਰ ਉਹਨੂੰ ਆਪਣੇ ਸਰੀਰ ਦੇ ਹਿਸਾਬ ਦੇ ਨਾਲ ਤੁਸੀਂ ਉਹਨੂੰ ਸੈੱਟ ਕਰਨਾ। ਥੋੜ੍ਹਾ ਜਿਹਾ ਉਹਦੇ 'ਚ ਭਾਵੇਂ ਕਾਲਾ ਲੂਣ ਵੀ ਪਾ ਲਓ, ਉਹਦਾ ਥੋੜ੍ਹਾ ਟੇਸਟ ਉਹਦਾ ਤੁਹਾਡਾ ਬਲੈਂਡ ਹੋ ਜਾਊਗਾ। ਥੋੜ੍ਹੀ ਜਿਹੀ ਉਹਦੇ ਵਿੱਚ ਕਾਲੀ ਮਿਰਚ ਪਾ ਲਓ ਅਤੇ ਉਹਦੇ ਨਾਲ ਵੀ ਤੁਹਾਡਾ ਸੈੱਟ ਹੋ ਜਾਊਗਾ। ਉਹ ਟਰਾਈ ਕਰੋ। ਅਗੇਨ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਉਹ ਦੁਪਹਿਰਾਂ ਤੋਂ ਬਾਅਦ ਦੁਪਹਿਰੇ ਖਾ ਪੀ ਲਓ। ਇੱਕ ਜਿਹੜੀ ਕਾਰਗਰ ਚੀਜ਼ ਜੇ ਕੋਈ ਕਰ ਸਕਦਾ ਵਾ, ਜੋ ਮੈਂ ਵੀ ਰਿਲਾਈਜ਼ ਕੀਤੀ ਆ, ਕਿ ਲੇਟ ਨਾ ਖਾਓ। ਖਾਸ ਤੌਰ ਦੇ ਉੱਤੇ ਲੇਟ ਖਾਣਾ ਹੀ ਆ ਅਤੇ ਤੁਸੀਂ ਉੱਦਾਂ ਦੀਆਂ ਚੀਜ਼ਾਂ ਖਾਓ ਜਿਹੜੀਆਂ ਨਿਊਟਰਲ ਹੋਣ। ਹੁਣ ਨਿਊਟਰਲ ਕੀ ਹੈ, ਫਿਰ ਲੰਮੀ ਚੌੜੀ ਗੱਲ ਹੈ। ਤੁਸੀਂ ਸਿੰਪਲ ਜਿਹੜੀਆਂ ਚੀਜ਼ ਤੁਹਾਨੂੰ ਪ੍ਰੋਬਲਮ ਕਰਦੀ ਹੈ, ਜਿੱਦਾਂ ਦਾਲਾਂ ਹੋ ਗਈਆਂ, ਇਹੋ ਜਿਹੀ ਪ੍ਰੋਬਲਮ ਦੇ ਵਿੱਚ ਕੜੀ ਹੋ ਗਈ, ਛੋਲੇ ਹੋ ਗਏ, ਗੋਭੀ ਹੋ ਗਈ,
1: ਕਈ ਵਾਰੀ ਬੈਂਗਣ ਵੀ ਕਰਦਾ ਕਿਸੇ ਨੂੰ।
0: ਡਿਪੈਂਡ ਕਰਦਾ, ਜੋ ਬੈਂਗਣ ਆਈ ਥਿੰਕ ਇਸ ਪ੍ਰੋਬਲਮ 'ਚ ਤਾਂ ਨਹੀਂ ਕਰਦੇ ਬੈਂਗਣ, ਸਗੋਂ ਜਿਹੜੇ ਉਹ ਤਾਂ ਲੋਹਾ ਹੁੰਦੇ ਆ, ਆਇਰਨ ਹੁੰਦਾ ਉਹਦੇ 'ਚ, ਪਰ ਡਿਪੈਂਡ ਕਰਦਾ। ਹੋ ਸਕਦਾ ਕਿ ਹੋਰ ਵਜ੍ਹਾ ਬਣਦੀ ਹੋਵੇ, ਪਰ ਮੇਨ ਜਿਹੜੀ ਇਨਫਲੇਮੇਸ਼ਨ ਹੈ। ਸੋ ਇਨਫਲੇਮੇਸ਼ਨ ਜਿਹੜੀ ਆ ਇੱਕ ਕਾਮਨ ਪ੍ਰੋਬਲਮ ਹੈ ਅੱਜ ਦੀ ਡੇਟ ਦੇ ਵਿੱਚ। ਹਰ ਇੱਕ ਫੂਡ ਤੁਹਾਡਾ ਇਨਫਲੇਮੇਟਰੀ ਆ, ਹਰ ਇੱਕ ਚੀਜ਼ ਇਨਫਲੇਮੇਸ਼ਨ ਹੈ। ਸੋ ਤੁਸੀਂ ਇਹਨੂੰ ਫੂਡ, ਆਪਣੀਆਂ ਹੈਬਿਟਸ, ਆਪਣੇ ਸਰੀਰ ਬਾਰੇ ਤੁਹਾਨੂੰ ਸਮਝ, ਅਤੇ ਐਕਸਰਸਾਈਜ਼ ਭਾਵੇਂ ਵਾਕ ਹੀ ਹੋਵੇ, ਐਟਲੀਸਟ
1: ਕੁਛ ਨਾ ਕੁਛ ਤੇ। ਹਾਂ, ਲੀਕ ਤੋਂ ਹਟ ਕੇ,
0: ਕਿਉਂਕਿ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਸਟ੍ਰੈਸ। ਸਟ੍ਰੈਸ ਤੇ ਮੈਨੇਜਮੈਂਟ ਹੀ ਆ, ਆਪਾਂ ਇਹ ਨਹੀਂ ਕਹਿ ਸਕਦੇ। ਉਹ ਤਾਂ ਫਿਰ ਗੱਲ ਮੁਕਾਉਣ ਵਾਲੀ ਗੱਲ ਹੁੰਦੀ ਹੈ ਵੀ ਭਾਈ ਤੁਸੀਂ ਸਟ੍ਰੈਸ ਹੋ ਤਾਂ ਕਰਕੇ ਹੁੰਦਾ, ਉਹ ਤਾਂ ਰਹਿਣਾ ਹੀ ਰਹਿਣਾ ਹਰ ਇੱਕ ਨੂੰ,
1: ਉਹ ਤਾਂ ਹੈ।
0: ਇਹ ਸਾਰੀਆਂ ਮੈਨੇਜਮੈਂਟ ਨੇ ਉਸ ਹਿਸਾਬ ਦੇ ਨਾਲ, ਅਤੇ ਮੈਂ ਤਾਂ ਇੱਥੋਂ ਤੱਕ ਹੀ ਵੇਖਿਆ ਵੀ ਮੰਨ ਲਓ ਤੁਹਾਨੂੰ ਜਿੱਦਾਂ ਤੁਸੀਂ ਕਹਿੰਦੇ ਚਿੱਟੇ ਛੋਲਿਆਂ ਨਾਲ ਤੁਹਾਨੂੰ ਪ੍ਰੋਬਲਮ ਹੁੰਦੀ ਹੈ, ਤੁਸੀਂ ਦੁਪਹਿਰਾਂ ਤੱਕ ਖਾ ਲਓ, ਨਹੀਂ ਹੋਊਗੀ।
1: ਮੈਂ ਉਹੀ ਕਹਿ ਰਹੀ ਹਾਂ, ਜਿਵੇਂ ਸਵੇਰੇ ਬਣਾਏ ਦਿਨੇ ਤੁਸੀਂ ਦਿਨ ਦੇ ਵਿੱਚ ਤੁਸੀਂ ਖਾ ਲਏ, ਜੇ ਬਾਈ ਚਾਂਸ ਤੁਸੀਂ ਰਿਪੀਟ ਕਰ ਲਿਆ ਨਾ ਸ਼ਾਮ ਨੂੰ, ਸੇਮ ਡੇ ਦੇ ਵਿੱਚ ਵੀ ਮੈਨੂੰ ਗੜਬੜ ਹੈ ਤਾਂ ਮੈਂ ਉਹ ਤਾਂ ਆਪਾਂ ਖਾਂਦੇ ਹੀ ਨਹੀਂ।
0: ਉਹਦੇ ਵਿੱਚ ਫਿਰ ਤੁਸੀਂ ਇਹ ਕਰ ਸਕਦੇ ਹੋ, ਤੁਸੀਂ ਜਿੱਦਾਂ ਤੁਹਾਨੂੰ ਜਿਹੜੀ ਚੀਜ਼ ਦਾ ਪਤਾ ਲੱਗ ਗਿਆ ਨਾ, ਵੀ ਹੁਣ ਫੋਰ ਐਗਜ਼ਾਮਪਲ ਤੁਹਾਨੂੰ ਛੋਲਿਆਂ ਦਾ ਪਤਾ ਲੱਗ ਗਿਆ, ਕਿਸੇ ਨੂੰ ਰਾਜਮਾਂ ਦਾ ਪਤਾ ਲੱਗ ਗਿਆ, ਕਿਸੇ ਨੂੰ ਗੋਭੀ ਦਾ ਪਤਾ ਲੱਗ ਗਿਆ, ਜਿੰਨੀਆਂ ਵੀ ਬਲਾਵਾਂ ਨੇ, ਉਹ ਆਉਂਦੇ ਤਾਂ ਕਿਸੇ ਨੂੰ ਸਵਾਦੀ, ਕਿਸੇ ਲਈ ਵਾਧੀ। ਸੋ ਇਹ ਇਕੱਲੇ ਮਾਂ ਨਹੀਂ ਆ, ਸਾਰੇ ਕੁਛ ਦੇ ਉੱਤੇ ਹੀ ਆ ਉਹ। ਸੋ ਉਸ ਤੋਂ ਬਾਅਦ 'ਚ ਤੁਸੀਂ ਜਦੋਂ ਪਤਾ ਵੀ ਤੁਸੀਂ ਖਾ ਲਿਆ, ਇੱਕ ਤਾਂ ਆ ਵੀ ਉਹਨੂੰ ਤੁਸੀਂ ਬਹੁਤ ਜ਼ਿਆਦਾ ਮਾਤਰਾ 'ਚ ਨਾ ਖਾਓ, ਦੂਸਰਾ ਇਹ ਆ ਵੀ ਉਹਦੇ 'ਚ ਘਿਓ ਪਾ ਲਓ ਥੋੜ੍ਹਾ ਜਿਹਾ। ਜਦੋਂ ਖਾ ਲੈਂਦੇ ਹੋ, ਡਿਪੈਂਡ ਵੀ ਇਹ ਵੀ ਕਰਦਾ ਵੀ ਬਣਾਉਣ ਦਾ ਤਰੀਕਾ ਕੀ ਸੀ, ਕੀ ਉਹਦੇ 'ਚ ਪਾਇਆ ਤੁਸੀਂ ਮਸਾਲੇ, ਉਹਦੇ 'ਚ ਕਈ ਲੋਕ ਮਸਾਲੇ ਵੀ ਅਵੋਇਡ ਕਰਦੇ ਆ। ਅਸਲ ਵਿੱਚ ਇਹ ਜਿਹੜੇ ਮਸਾਲੇ ਹੀ ਇਸੇ ਕਰਕੇ ਹੀ ਇਹਨਾਂ ਚੀਜ਼ਾਂ ਨੂੰ ਵਾਈ ਬੂਈ ਜਿਹੜੀ ਬੈਲੈਂਸ ਕਰਨ ਦੇ ਲਈ। ਅਤੇ ਤੁਸੀਂ ਜੇ ਖਾ ਲਈ ਆ ਤਾਂ ਖਾਣ ਤੋਂ ਬਾਅਦ ਤੁਸੀਂ ਕੀ ਕਰੋ, ਤੁਸੀਂ ਅਜਵਾਇਣ ਲੈ ਕੇ ਨਾ, ਅਤੇ ਵਿੱਚ ਥੋੜ੍ਹਾ ਜਿਹਾ ਕਾਲਾ ਲੂਣ ਜਸਟ ਉਹਦਾ ਟੇਸਟ ਜਿਹਾ ਬਲੈਂਡ ਕਰਨ ਦੇ ਲਈ, ਅਤੇ ਉਹਦਾ ਫੱਕਾ ਮਾਰ ਲਓ।
1: ਪਹਿਲੇ ਚੱਪ ਸਕਦੇ ਸਾਰੀ ਚੀਜ਼ਾਂ ਹੁੰਦੀ ਸੀਗੀਆਂ, ਜਿਵੇਂ ਅਜਵਾਇਣ, ਕਾਲਾ ਨਮਕ ਹੋ ਗਿਆ, ਕਈ ਲੋਕੀ ਜੀਰਾ ਖਾਂਦੇ, ਕਈ ਸੌਂਫ ਵੀ ਆਪਾਂ ਰੋਟੀ ਦੇ ਬਾਅਦ, ਹੈ ਨਾ, ਤੁਹਾਡੀ ਕਰੇਵਿੰਗ।
0: ਦੋਵਾਂ ਦੇ ਅਲੱਗ ਅਲੱਗ ਫੰਕਸ਼ਨ ਨੇ। ਜੇ ਤੁਹਾਨੂੰ ਕੁਛ ਨਹੀਂ ਸਮਝ ਆ ਰਿਹਾ ਨਾ ਵੀ ਗਰਮ, ਕਿਉਂਕਿ ਜਿਹੜੀ ਆਪਣੀ ਤੁਹਾਡੀ ਉਹ ਆ ਜਿਹੜੀ ਸੌਂਫ ਆ ਉਹ ਠੰਡੀ ਆ, ਅਤੇ ਜਵੈਨ ਜਿਹੜੀ ਉਹਦੀ ਤਸੀਰ ਗਰਮ ਮੰਨੀ ਜਾਂਦੀ ਹੈ। ਅਗੇਨ ਮੇਰੇ ਨਾਲੋਂ ਕਿਸੇ ਨੂੰ ਵਧੇਰੇ ਪਤਾ ਤਾਂ ਪਲੀਜ਼ ਜ਼ਰੂਰ ਆ ਕੇ ਦੱਸੋ, ਕਿਉਂਕਿ ਮੈਂ ਤਾਂ ਕੁੱਲ ਮਿਲਾ ਕੇ ਇਹੋ ਤੱਤ ਕੱਢਿਆ ਵੀ ਜਿੰਨਾ ਮਰਜ਼ੀ ਜਾਣ ਲਓ ਓਨਾ ਹੀ ਥੋੜ੍ਹਾ ਤੁਸੀਂ ਹਰ ਸਟੇਜ 'ਤੇ ਕਹਿ ਸਕਦੇ ਹੁੰਦੇ ਹੋ ਆਈ ਨੋ ਨਥਿੰਗ। ਇੰਨਾ ਕੁ ਜ਼ਿਆਦਾ ਇਹ ਖੂਹ ਆ, ਇਹ ਸਮੁੰਦਰ ਆ, ਤੁਸੀਂ ਹਰ ਇੱਕ ਚੀਜ਼ ਨੌਲੇਜ ਦੇ ਵਿੱਚ ਕੋਈ ਵੀ ਚੀਜ਼ ਆ ਉਹਦਾ ਕੋਈ ਕਿਨਾਰਾ ਨਹੀਂ। ਜੇ ਕੋਈ ਪਹਿਲੀ ਕੋਈ ਗੱਲਬਾਤ ਇੱਦਾਂ ਦੀ ਕੋਈ ਹੈ ਵੀ ਆ ਤਾਂ ਮੈਂ ਉਹਨਾਂ ਦੇ ਬਾਰੇ ਵੀ ਇਹੋ ਹੀ ਕਹੂੰਗਾ ਵੀ ਸੋਰੀ, ਮੇਰੀ ਨੌਲੇਜ ਜਿਹੜੀ ਉਹ ਬਿਲਕੁਲ ਸੀਮਿਤ ਜਿਹੀ। ਅੱਗੇ ਦੀ ਅੱਗੇ ਅੱਗੇ ਤੋਂ ਅੱਗੇ ਇਹ ਚੀਜ਼ਾਂ ਜਿਹੜੀਆਂ ਇੰਨੀਆਂ ਕੁ ਜ਼ਿਆਦਾ ਵੱਧ ਜਾਂਦੀਆਂ ਜੇ ਕੋਈ ਦਾਵਾ ਕਰਦਾ ਵੀ ਮੈਨੂੰ ਸਾਰਾ ਕੁਛ ਪਤਾ ਅਤੇ ਨਹੀਂ ਪਤਾ ਕਿਉਂਕਿ ਜਿੰਨੇ ਸਰੀਰ ਜਿੰਨੇ ਲੋਕ ਉੱਨੀ ਤਰ੍ਹਾਂ ਦੀ ਨੌਲੇਜ ਉੱਨੇ ਤਰ੍ਹਾਂ ਦੇ ਐਕਸਪੀਰੀਅੰਸ ਅਤੇ ਨੌਲੇਜ ਵੱਧ ਤੋਂ ਵੱਧ ਕੇ
1: ਮੈਨੂੰ ਲੱਗਦਾ ਹਰ ਇੱਕ ਜਿਵੇਂ ਆਪਾਂ ਗੱਲ ਕਰ ਹੀ ਰਹੇ ਹਾਂ ਹਰ ਇੱਕ ਚੀਜ਼ ਨੂੰ ਤੁਸੀਂ ਮਤਲਬ ਹਰ ਇੱਕ ਲਈ ਹਰ ਇੱਕ ਨੁਸਖਾ ਵੀ ਕੰਮ ਨਹੀਂ ਕਰ ਸਕਦਾ ਅਤੇ ਹਰ ਇੱਕ ਦਾ ਮਤਲਬ ਤੁਹਾਡੇ ਸਰੀਰ ਦੇ ਅਕੋਰਡਿੰਗ ਤੁਹਾਡੇ ਟ੍ਰਿਗਰਸ ਹੋਣਗੇ ਤਾਂ ਉਹਦਾ ਟੋਟਕਾ ਵੀ ਤੁਸੀਂ ਆਪ ਹੀ ਕਰ ਕਰਕੇ ਦੇਖੋਗੇ
0: ਆਪੇ ਤੁਹਾਨੂੰ ਵੇਖਣਾ ਪੈਣਾ ਤੁਸੀਂ ਆਪ ਵੇਖੋਗੇ ਫਿਰ ਹੀ ਤੁਸੀਂ ਤੁਹਾਨੂੰ ਕੋਈ ਫਰਕ ਪਿਆ ਤਾਂ ਦਵਾਈ ਤਾਂ ਫਿਰ ਹੀ ਹੈ ਨਾ ਜੇ ਤੁਹਾਨੂੰ ਫਰਕ ਹੀ ਨਹੀਂ ਪਿਆ ਦਵਾਈ ਭਾਵੇਂ ਜਿੰਨੀ ਮਰਜ਼ੀ ਮਹਿੰਗੀ ਹੋਵੇ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਸੋ ਉਹਦੇ 'ਚ ਤੁਸੀਂ ਇੱਕ ਸਿੱਧਾ ਸਿੱਧਾ ਜਿਹਾ ਇੱਕ ਹੋਰ ਵੀ ਤੁਸੀਂ ਟਰਾਈ ਕਰ ਸਕਦੇ ਹੋ ਫਾਰਮੂਲਾ ਤੁਸੀਂ ਇਹਨੂੰ ਪੀਸ ਕੇ ਰੱਖ ਸਕਦੇ ਹੋ ਇੱਕ ਨਿਊਟਰਲ ਜਿਹਾ ਫਾਰਮੂਲਾ ਬਣਾ ਕੇ ਜਿਹੜਾ ਬਾਕੀ ਪਰਿਵਾਰ ਵੀ ਜਿਹੜਾ ਖਾ ਸਕਦਾ ਹੋਵੇ ਹਾਂ ਚੂਰਨ ਟਾਈਪ ਬਣਾ ਲਓ ਜਿੱਦਾਂ ਅਜਵਾਇਣ ਹੋ ਗਈ ਨਹੀਂ ਬਹੁਤਾ ਪਤਾ ਲੱਗਦਾ ਅਤੇ ਤੁਸੀਂ ਇੱਦਾਂ ਕਰੋ ਤੁਸੀਂ ਇਕੁਅਲ ਕੁਆਂਟਿਟੀ ਲੈ ਲਓ ਅਤੇ ਥੋੜ੍ਹੇ ਜਿਹੇ ਤੋਂ ਸ਼ੁਰੂ ਕਰ ਲਓ ਮੰਨ ਲਓ ਇੱਕ ਚਮਚਾ ਤੁਸੀਂ ਵੱਡਾ ਸੌਂਫ ਪਾ ਲਈ ਇੱਕ ਚਮਚਾ ਤੁਸੀਂ ਅਜਵਾਇਣ ਪਾ ਲਈ
1: ਕਾਲਾ ਨਮਕ
0: ਹੈ ਨਾ ਕਾਲਾ ਨਮਕ ਥੋੜ੍ਹਾ ਜਿਹਾ
1: ਓਕੇ
0: ਥੋੜ੍ਹਾ ਜਿਹਾ ਉਹ ਓਨਾ ਨਹੀਂ ਪਾਉਣਾ ਉਹਨੇ ਕੌੜਾ ਹੀ ਕਰ ਦੇਣਾ
1: ਹਾਂ
0: ਉਹਨੇ ਸਵਾਦ ਹੀ ਉਹਦਾ ਖਰਾਬ ਕਰ ਦੇਣਾ ਲੌਂਗ ਪਾ ਲਓ ਇਹਦੇ 'ਚ ਥੋੜ੍ਹੇ ਜਿਹੇ ਹੈ ਨਾ ਅਤੇ ਆਪਣਾ ਇਹਦੇ 'ਚ ਹਰੀਆਂ ਲਾਚੀਆਂ ਪਾ ਲਓ ਥੋੜ੍ਹੀਆਂ ਸੋ ਉਹ ਇਹ ਸਾਰਾ ਕੁਛ ਜਿਹੜਾ ਵਾ ਇਹਨੂੰ ਤੁਸੀਂ ਚੰਗੀ ਤਰ੍ਹਾਂ ਦੇ ਨਾਲ ਉਹ ਕੁੱਟ ਕੇ ਅਤੇ ਇੱਕ ਤਰ੍ਹਾਂ ਨਾਲ ਚੂਰ ਰਹਿੰਦਾ ਤੁਹਾਡਾ ਜਦੋਂ ਤੁਹਾਨੂੰ ਲੱਗਦਾ ਵੀ ਇੱਦਾਂ ਦੀਆਂ ਪ੍ਰੋਬਲਮ ਤੁਹਾਨੂੰ ਹੁੰਦੀਆਂ ਨੇ ਰੋਟੀ ਤੋਂ ਬਾਅਦ ਇੱਕ ਛੋਟਾ ਚਮਚਾ ਜਾਂ ਅੱਧੇ ਚਮਚੇ ਤੋਂ ਸ਼ੁਰੂ ਕਰ ਲਓ ਅਤੇ ਉਹਦੇ ਨਾਲ ਖਾ ਕੇ ਵੇਖੋ ਜੇ ਤੁਹਾਨੂੰ ਫਰਕ ਲੱਗਦਾ ਅਤੇ ਬਾਕੀ ਐਂਡ ਆਫ ਦਾ ਸਟੋਰੀਜ਼ ਕਿ ਰਾਤ ਦਾ ਖਾਣਾ ਅਵੋਇਡ ਕਰੋ ਰਾਤ ਨੂੰ ਜਦੋਂ ਤੁਸੀਂ ਹੈਵੀ ਖਾਓਗੇ ਫਿਰ ਤੁਹਾਨੂੰ ਇਹਨਾਂ ਚੀਜ਼ਾਂ ਤੋਂ ਕੋਈ ਨਹੀਂ ਬਚਾ ਸਕਦਾ ਫਿਰ ਤੁਹਾਨੂੰ ਕੁਛ ਨਾ ਕੁਛ ਕੁਛ ਨਾ ਕੁਛ ਜਿਹੜਾ ਉਹ ਰਹਿਣੇ ਅੰਟਿਲ ਅਨਲੈਸ ਤੁਹਾਡੀ ਬੋਡੀ ਠੀਕ ਹੈ ਐਕਸਰਸਾਈਜ਼ ਤੁਸੀਂ ਠੀਕ ਕਰ ਰਹੇ ਹੋ ਇੱਕ ਸਟੇਜ ਤੱਕ ਠੀਕ ਹੈ ਤੁਹਾਡੀ ਉਮਰ ਡਿਪੈਂਡ ਕਰਦਾ ਕਿੰਨੀ ਆ ਪਰ ਉਸ ਤੋਂ ਬਾਅਦ ਤੁਹਾਨੂੰ ਇਹ ਚੀਜ਼ਾਂ ਹੌਲੀ ਹੌਲੀ ਹੌਲੀ ਹੌਲੀ ਹਾਂ ਤੁਹਾਨੂੰ ਉਹ ਚੀਜ਼ਾਂ ਤੁਹਾਨੂੰ ਅਵੋਇਡ ਕਰਨੀਆਂ ਹੀ ਪੈਣੀਆਂ ਜਿਹੜੀਆਂ ਤੁਹਾਨੂੰ ਖਰਾਬ ਕਰਦੀਆਂ ਜੀ ਕਰਦਾ ਜੀ ਸਦਕੇ ਖਾ ਲਓ ਦਿਨੇ ਦਿਨੇ ਖਾ ਲਓ ਦਿਨੇ ਮਤਲਬ ਸਵੇਰੇ ਖਾ ਲਓ ਹੈ ਨਾ ਦੁਪਹਿਰੇ ਖਾ ਲਓ ਹੈ ਨਾ ਹੁਣ ਸਾਡੇ ਇੱਕ ਸੱਜਣ ਆ ਉਹ ਉਹਨਾਂ ਨੂੰ ਕੜੀ ਤੋਂ ਬਹੁਤ ਜ਼ਿਆਦਾ ਪ੍ਰੋਬਲਮ ਹੋਣ ਲੱਗ ਪਈ ਆ ਪਹਿਲਾਂ ਨਹੀਂ
1: ਕਿਸੇ ਨੂੰ ਸਾਗ ਨਾਲ ਬਹੁਤ ਜ਼ਿਆਦਾ
0: ਸਾਗ ਤੇ ਹੈ ਹੀ ਆ ਸਾਗ ਤੇ ਹੈ ਹੀ ਪ੍ਰੋਬਲਮ ਅੱਜ ਦੀ ਡੇਟ ਦੇ ਵਿੱਚ ਪਰ ਉਹ ਵੀ ਤੁਸੀਂ ਦੁਪਹਿਰੇ ਖਾ ਲਓ
1: ਦੁਪਹਿਰੇ ਖਾ
0: ਲਓ ਹੈ ਨਾ ਰਾਜਮਾਂਹ ਵੀ ਦੁਪਹਿਰ ਵਾਲੇ ਹੀ ਆ ਕੰਮ ਸਾਰੇ ਇਹ ਦੁਪਹਿਰ ਵਾਲੇ
1: ਖਾਣੇ ਹੁਣ ਦੇਖਿਆ ਜਾਏ ਪਹਿਲਾਂ ਹੁੰਦੀ ਸੀਗੀ ਆਪਣੇ ਘਰਾਂ ਦੇ ਵਿੱਚ ਫਿਕਸ ਆਈਟਮ ਦਿਨ ਦੇ ਅਲੱਗ ਹੁੰਦੇ ਸੀਗੇ ਰਾਤ ਦੇ ਅਲੱਗ ਹੁੰਦੇ ਸੀਗੇ ਕੀ ਪਤਾ ਉਹਦੇ ਲੌਂਗ ਟਰਮ ਰੀਜ਼ਨ ਇਹੀ ਹੁੰਦਾ ਹੋਏ ਪਹਿਲੇ ਦੇ ਟਾਈਮ
0: ਨਹੀਂ ਪਹਿਲੇ 'ਚ ਮੈਨੂੰ ਲੱਗਦਾ ਫਿਰ ਵੀ ਨਾ ਬੜੇ ਸਮਾਰਟ ਸੀ ਸਾਡੇ ਬਜ਼ੁਰਗ ਆਪਾਂ ਘਰ ਦੇ ਵਿੱਚ ਵੇਖੀਏ ਦਾਦੀ ਦਾਦਾ ਜਾਂ ਮਾਂ ਪਿਓ ਉਹਨਾਂ ਨੂੰ ਪਤਾ ਸੀ ਉਹ ਸਵੇਰੇ ਉੱਠ ਕੇ ਸੁੰਡੀ ਬਣਾ ਕੇ ਖਾ ਲੈਂਦੇ ਸੀ ਉਹਨਾਂ ਨੂੰ ਆਪਣੇ ਸਰੀਰ ਦਾ ਪਤਾ ਲੱਗ ਗਿਆ ਸੀ ਵੀ ਮੈਂ ਕਿੱਦਾਂ ਠੀਕ ਕਰਨਾ
1: ਔਰ ਤਾਜ਼ਾ ਤਾਜ਼ਾ ਖਾਣਾ ਉਦਾਂ ਫਰਿੱਜ 'ਚ ਭਰ ਭਰ ਕੇ ਰੱਖਿਆ ਨਹੀਂ ਹੁਣ ਕੁਛ ਹੁੰਦਾ ਨਹੀਂ ਸੀ ਹੈ ਨਾ
0: ਅਗੇਨ ਫਰਿੱਜ 'ਚ ਰੱਖਿਆ ਗਿਆ ਅਤੇ ਫਿਰ ਉਹਦੀ ਤਸਵੀਰ ਬਦਲ ਗਈ 206 ਤੁਸੀਂ ਆਉਂਦੇ ਰਹੋ ਜੀ ਹੈਲੋ ਪਿੱਛੋਂ ਕੌਣ ਬੋਲਿਆ ਫਿਰ
3: ਕੋਈ ਵੀ ਨਹੀਂ
0: ਹਾਂ ਕਿਹਾ ਵਾ ਕਿਸੇ ਨੇ ਪਿੱਛੋਂ ਕੁਛ
3: ਨਹੀਂ ਨਹੀਂ
0: ਹਾਂ
3: ਟੀਵੀ ਦੀ ਆਵਾਜ਼ ਹੋਣੀ ਆ
0: ਅੱਛਾ ਅੱਛਾ ਅੱਛਾ ਟੀਵੀ ਲੱਗਾ ਵਾ ਓਕੇ ਓਕੇ ਠੀਕ
3: ਹਾਂ ਜੀ ਪਿੱਛੇ ਲੱਗਾ ਹੋਣਾ
0: ਕਿੱਦਾਂ ਜਾ ਰਹੀਆਂ ਛੁੱਟੀਆਂ ਫਿਰ
3: ਵਧੀਆ ਜਾਂਦੀਆਂ ਨੇ
0: ਹਾਂ ਕਿੱਥੇ ਕਿੱਥੇ ਕਿੱਥੇ ਚਲ ਗਈਆਂ
3: ਹਾਲੇ ਤਾਂ ਕਿਤੇ ਕਿਤੇ ਨਹੀਂ ਗਈਆਂ
0: ਹਾਂ ਠੀਕ ਆ ਤੇ ਕੀ ਸੁਣਾਓਗੇ ਫਿਰ
3: ਅੱਜ ਮੈਂ ਇੱਕ ਗਾਣਾ ਸੁਣਾਉਂਗਾ
0: ਹਾਂਜੀ ਕਹੋ ਮੈਂ ਤਾਂ ਗਾਣਾ ਹੀ ਸੁਣਾਉਣ ਆਉਣਾ ਨਾ ਅਤੇ ਮੈਂ ਤਾਂ ਭਾਈ ਗਾਣਾ ਹੀ ਸੁਣਾਊਂਗਾ ਇੱਕ ਮਿੰਟ ਮੈਨੂੰ ਥੋੜ੍ਹਾ ਜਿਹਾ ਗੱਡੀ ਖਿਲਾਰ ਕੇ ਚੜਾ ਲੈਂਦੇ ਇੱਕ ਸਵਾਰੀ ਹੋਰ ਹਾਂਜੀ
3: ਅੱਜ ਮੈਂ ਗਾਣਾ ਸੁਣਾਊਂਗਾ ਇੱਕ ਫੁੱਲ ਮੋਤੀਏ ਦਾ
0: ਹਾਂਜੀ
3: ਤੇ ਇਹ ਹੈਗਾ ਅਰਿਫ ਲੋਹਾਰ ਜੀ ਦਾ
0: ਓਕੇ
3: ਹਾਂਜੀ

0: यू।
1: वाह जी वाह,
0: बहुत सोना।
1: गुलकाबा साहब तुम तो कमाल ही कर छड़ी हैं,
0: थैंक यू।
1: बड़ा तुम तो रियाज वधाया, मैनू लगता कि घटाता वा।
2: नहीं, सोना
0: वधाया वा।
1: चलो गुड गुड लक, तो
2: बहुत
1: बहुत
2: वधिया, बहुत वधिया।
0: थैंक यू, बाय, हैव अ नाइस डे।
1: थैंक यू, हैव अ नाइस डे। तुहाडा दिन भाई वधिया वधिया रवे। ते आपां ब्रेक तो हो गए भाई लेट आपां, ते फिर आपां एक बार इकट्ठी ब्रेक लैने आपां, तवनीत नूं वी वेलियां कर ही लैने। सत श्रीकाल तवनीत, तुसीं आउंदे रहो।
3: सत श्रीकाल अंकल जी ते आंटी जी।
1: सत श्रीकाल,
2: की हाल चाल ने?
1: वापस घर ते नहीं आए हले लगदा मेनू।
3: आगे आपा वापस, असि मंजे ते उत्ते बैठे होए धुप सेक।
1: ओए होए होए होए, किन्ने किलोमीटर साइकिल चला लिया फिर अज?
3: सारा मैं मेल्टन घूमया।
1: ओए सारा ही?
2: वाह
3: वाह जी,
1: वाह, वेरी नाइस।
3: दो नवे ट्रैक सानू लब्बे, फिर असि ओडे विच रस्ता लब्बया।
1: ओए दी एप्लीकेशन भी हुंदी है साइकिलिंग वाली, पता ओदे तो भी लब सकदे तुसी।
3: नहीं मम्मा, मम्मा आपा दिमाग यूज कर दे किथे जाना।
1: अच्छा।
3: ना मम्मा हेडफोन्स लांदे, ना रेडियो सुनदे।
1: गुड गुड गुड।
3: ना जदो साइकिल चलांदे मम्मा।
1: हां ते नाल नाल फिर तानू भी दसदे?
3: नहीं
1: दसदे नहीं भी आयो आ होया कीता रेडियो ते आ गल चल।
3: मम्मा चोरी चोरी सुनदे गल्ला।
1: अच्छा ओके। तानू नहीं दसदे हैं?
3: हां जी सानू नहीं दसदे।
1: ओ ताडियां गल्लां सुनदे आ फिर?
3: नहीं जे ताडा प्रोग्राम हुंदा ओदा गल्लां सुनदे।
1: ओके ओके, ते की तुही की सुनाओगे फिर, की लेके आए हो ना? वंस अगेन
3: मैं साइनिस्ट गवाले गल्ला करनी।
1: कादे बारे?
2: साइनिस्ट,
1: साइनिस्ट बारे। अच्छा बल्ले।
3: हां जी
1: तानू ही आ?
3: हाँ जी।
1: ओके दसो फिर।
3: सो जो तारा हे फीवर हुंदा ओदो तुसी नाक च क्यों पाना ते टुन्नी च ते सोन तो पहला जे तुसी नाते नी पैर सरो दा तेल दा मालिश करनी
1: पैरां च।
3: हाँ जी।
1: ओके
3: ते रोज एक्सरसाइज करनी ब्रीदिंग वाली।
1: ओके
3: ते जे तुसे एक दिन कीता ओदा मतलब नहीं है नेक्स्ट डे नहीं करना, रोज करना।
1: वेरी नाइस। सानू ते पता नहीं एडी कुड़ी स्यानी है,
2: बेबे है।
3: असी करदे हुंदे।
1: गुड गुड गुड, ए ते बहुत वधिया वा पुत।
3: ते तुसी पैकेट MGS तो पैकेट वाला दूध लेके आ ते फिर तुसी और बॉईल करो ते मलाई कर दो, फिर तुसी और ना मक्खन बनाओ ते देसी को ते फिर और नाक च पाओ ते तुन्नी च ते फिर फ्रेश ऑरेंज लेके आओ ते फिर और संतरा का जूस बनाओ ते और विच आमला पाउडर पाओ।
1: ओके वाह।
3: रोज पानी वद पीना, फ्रूट खाना, कोई गंद मंद नहीं खाना।
1: ये गंद मंद की हुंदा वा? सानू पता ही नहीं लगदा।
3: जेलिया जुलिया।
1: ओके जेलिया कौन खांदा वा? तुसीं खांदे हुंदे?
3: नहीं मैं कभी टेस्ट नहीं कीता।
1: अच्छा जेली दा टेस्ट?
3: यश आंटी फ्लूड च पा रहे सी।
1: इन्हां नूं ताईं हुंदा है फिर।
2: साल पुराना मेरा वीडियो।
1: फिर फिर
3: चिप्स नहीं खाते ते कड़ी ड्रिंक नहीं पींदे।
1: वेरी गुड,
2: ए स्याणे बच्चे ते।
1: वेरी गुड, तुसी तां बड़े बीबे हो।
3: हां जी नॉट अलाउड, दादा जो मर्जी खां पी ਉਦੋਂ ਸਾ ਮੰਮਾ ਨੂੰ ਉਦੋਂ ਕੋਈ ਫਰਕ ਨੀ ਪੈਂਦਾ, ਬਸ ਸਾਨੂੰ ਕੋਈ ਫਰਕ ਪੈਂਦਾ। ਮੰਮਾ ਕਹਿੰਦੇ ਡੈਡ ਜੋ ਮਰਜ਼ੀ ਖਾਓ ਪੀਓ, ਸਾਨੂੰ ਨੀ ਕੋਈ ਫਰਕ ਪੈਂਦਾ।
1: ਸਾਨੂੰ ਨੀ ਵਾਰਾ ਖਾਂਦਾ।
3: ਫਿਰ ਡੈਡ ਸਾਨੂੰ ਕਹਿੰਦੇ ਮੰਮਾ ਨੂੰ ਤੁਸੀਂ ਰਾਜ ਬਹੁਤ ਜਹਿਰੇ ਪਰ ਮੇਰੀ ਟੇਟ ਚ ਬਲੋਟਿੰਗ ਹੋ ਗਈ।
2: ਮਾਪਿਓ ਨੂੰ ਕਰਨਾ ਹੀ ਪੈਂਦਾ ਨਾ, ਵੇਸਟ ਨੀ ਕਰਦੇ ਡਸਟਬਿਨ ਦੀ ਥਾਂ।
3: ਜਦੋਂ ਅਸੀਂ ਲਾਸਟ ਟਾਈਮ ਪੀਜ਼ਾ ਲੈ ਕੇ ਆਏ ਸੀ, ਇੱਕ ਸੋਫਟ ਡਰਿੰਕ ਮੰਗਾਈ, ਮੈਂ ਥੋੜੀ ਜੀ ਪੀਤੀ, ਫਿਰ ਮੈਨੂੰ ਪਸੰਦ ਨੀ ਆਈ। ਤੇ ਫਿਰ ਮੈਂ ਸਾਰੇ ਨੂੰ ਪੁੱਛੇ ਸੀ ਜੇ ਕਿਸੇ ਨੇ ਲੈਣੀ, ਤੇ ਫਿਰ ਵੀਰ ਜੀ ਤੇ ਡੈਡਾ ਕਹਿੰਦੇ ਮੈਂ ਨੀ ਪੀਣੀ, ਮੇਰਾ ਢਿੱਡ ਅਫਰ ਗਿਆ। ਤੇ ਐਸ਼ਲੀ ਕਹਿੰਦੀ ਮੈਂ ਨੀ ਪੀਣੀ, ਮੰਮਾ ਕਹਿੰਦੇ ਮੈਂ ਨੀ ਪੀਣਾ, ਜੂਠਾ ਪੀਣਾ। ਵੀਰ ਜੀ ਕਹਿੰਦੇ ਮੈਂ ਨੀ ਪੀਣਾ, ਬਸ ਮੈਨੂੰ ਪਤਾ ਸੀ ਵੀਰ ਜੀ ਡਰਾਮਾ ਕਰ ਰਿਹਾ ਸੀ, ਸੋ ਮੈਂ ਵੀਰ ਜੀ ਨੂੰ ਦੇਤਾ। ਤੇ ਵੀਰ ਜੀ ਫਿਰ ਬਾਅਦ ਚੋਂ ਵੀਰ ਜੀ ਸਮਾਈਲ ਕਰਨ ਲੱਗ ਗਿਆ।
2: ਪਰ ਵੀਰ ਜੀ ਬੜਾ ਵਧੀਆ ਹੈ, ਮੈਂ ਮਿਲੀ ਸੀਗੀ ਵੀਰ ਜੀ ਨੂੰ। ਹਾਂ ਤੇ ਬੜਾ ਹੀ ਨਾਈਸ।
3: ਹਾਂਜੀ ਜਦੋਂ ਜਦੋਂ ਤੁਸੀਂ ਜਦੋਂ ਮੈਂ ਤੇ ਐਸ਼ ਸਕੂਲੇ ਗਏ ਸੀ,
2: ਉੱਥੇ ਬੜਾ ਹੀ ਨਾਈਸ।
1: ਅੱਛਾ ਪਰ ਤੁਸੀਂ ਇਹਨਾਂ ਨੂੰ ਨਹੀਂ ਨਾ ਮਿਲੇ, ਹੋਰ ਨਾਈਸ ਨੇ
2: ਇਹਨਾਂ ਨੂੰ ਨਹੀਂ ਮਿਲੀ ਮੈਂ।
1: ਹਾਂਜੀ
3: ਹਾਂਜੀ।
1: ਹਾਂ ਤੇ ਵੀਰ ਜੀ ਕੱਲਾ ਕਿੱਦਾਂ ਰਹਿ ਗਿਆ ਘਰ, ਉਹ ਨਹੀਂ ਸਕੂਲ ਗਿਆ?
3: ਵੀਰ ਜੀ ਨੂੰ ਬੁਖਾਰ ਸੀ।
1: ਓ ਤਾਂ ਫਿਰ ਉਦਣ ਨਾਈਸ ਹੀ, ਉਹ ਬੁਖਾਰ ਹੀ ਨਾ ਉਹਨੂੰ ਨਾਈਸ ਤਾਂ ਕਰਕੇ ਹੀ ਹੈ ਨਾ। ਐਸ਼ਲੀ
2: ਅੱਜ ਸੋਮਵਾਰ ਹੈ, ਵੀਰ ਜੀ ਨੂੰ ਬੁਖਾਰ ਹੈ। ਹਾਂ ਇਹ ਤਾਂ ਨੀਂਦ ਹੈਗੀ।
1: ਹਾਂ ਚਲੋ ਹੁਣ ਹੈਗੇ ਤੇ ਹੈਗੀ ਤੇ ਆ ਗਈ ਨਾ ਹੁਣ ਹੁਣ ਗੁੱਡ।
3: ਹਾਂਜੀ ਹੈਗੇ ਮੁੰਡੇ ਲਈ ਦੇ, ਹੈਗੀ ਕੁੜੀਆਂ ਲਈ ਦੇ।
1: ਤੁਸੀਂ ਤਾਂ ਬਹੁਤ ਚੇਂਜ ਕਰ ਲਿਆ, ਠੀਕ ਕਰ ਲਿਆ, ਤੁਸੀਂ ਤਾਂ ਠੀਕ ਕਰ ਲਿਆ।
3: ਹਾਂਜੀ ਮੰਮਾ ਮੈਨੂੰ ਸਿਖਾਉਂਦੇ।
1: ਵੈਰੀ ਗੁੱਡ।
3: ਤੁਸੀਂ ਵੀ
1: ਵੈਰੀ ਗੁੱਡ।
3: ਡੈਡਾ ਨੂੰ ਕੋਈ ਫਰਕ ਨਹੀਂ ਪੈਂਦਾ।
1: ਜੋ ਮਰਜ਼ੀ ਕਹੀ ਜਾਵਾਂ।
2: ਡੈਡਾ ਸੁਣਦੇ ਰੇਡੀਓ?
1: ਹਾਂ ਸੁਣਦੇ ਡੈਡਾ।
3: ਹਾਂਜੀ ਕਦੀ ਕਦੀ।
1: ਹਾਂ ਡੈਡਾ ਮਸਤ ਮੌਲਾ ਨੇ
3: ਪੀ ਸੁਣਦੇ ਕੱਲਾ।
2: ਅੱਛਾ
1: ਡੈਡਾ ਮਸਤ ਮੌਲਾ ਹੈ ਨਾ, ਹੱਸ ਛੱਡਦੇ ਹੋ ਹੈ ਨਾ।
3: ਹਾਂਜੀ ਡੈਡਾ ਮਸਤੀ ਮਸਤੀ ਨੇ ਬਿਲਕੁਲ ਲੁਡਿਆਣੇ ਵਾਲੇ ਨੇ ਤੇ ਡੈਡਾ ਬਰਥਡੇ ਆ ਲੱਗਿਆ ਤਾਂ।
1: ਅੱਛਾ ਬਰਥਡੇ ਆ ਡੈਡਾ ਦਾ।
3: ਪਾਸਵਰਡ
1: ਨੀ ਤੁਸੀਂ ਕਲੀਨ ਲਗਾ ਲੋ ਹੈ ਨਾ।
3: ਨਹੀਂ
1: ਉਹ ਰੱਗ ਨੀ ਹੁੰਦਾ ਜਿਹੜਾ ਵਿਛਾਈ ਦਾ ਕੋਫੀ ਟੇਬਲ ਦੇ ਥੱਲੇ ਜਿਹੜਾ, ਉਹ ਹਾਂ ਉਹ ਰੱਗ ਦੇ ਉੱਤੇ ਚੜ ਕੇ ਜਾਂਦੇ ਆ।
2: ਕਿਹੜਾ ਕਾਰਟੂਨ ਆਉਂਦਾ ਸੀ
1: ਅਲਾਦੀਨ? ਅਲਾਦੀਨ ਨੀ ਵੇਖਿਆ?
3: ਸਾਰੀਆਂ
1: ਗੱਲਾਂ ਨਾ ਦੱਸਦਿਆ ਕਰ ਰੇਡੀਓ ਤੇ, ਏਦਾਂ ਨਾ ਕਰਿਆ ਕਰ।
3: ਕਹਿੰਦੇ ਹੋਦੇ ਵਾ ਮੈਂ ਨਹੀਂ ਆ ਮਗਮ ਸੋਡੀ ਗੱਲ ਕੋ ਡੈਡ ਨੂੰ ਕੋਈ ਡੈਡ ਨੂੰ ਸਾਨੂੰ ਨਹੀਂ ਕੋਈ ਫਰਕ ਪੈਂਦਾ, ਫਿਰ ਅਸੀਂ ਡੈਡ ਨੂੰ ਕੋਈ ਫਰਕ
2: ਤੇ ਉੱਤੇ ਮੰਮੀ ਵੀ ਕਹਿੰਦੀ ਹੈ ਕਿ ਮੈਂ ਬੜਾ ਸਿਖਾਉਂਦੀ ਆ ਕਿ ਕੰਮ ਤੁਸੀਂ ਗੱਲ ਕਰੋ।
3: ਹਾਂ ਨਹੀਂ
2: ਉਹਦਾ ਵੀ ਫਰਕ ਨਹੀਂ ਪੈਂਦਾ।
1: ਮੰਮਾ
3: ਮੰਮਾ
1: ਹੱਸਦੇ ਆ
3: ਹਾਂਜੀ ਮੰਮਾ ਰੋਜ਼ ਹੱਸਦੇ ਹੀ ਰਹਿੰਦੇ ਤਾਂ ਮੰਮਾ ਦੇ ਦੰਦ ਚਿੱਟੇ ਨੇ ਤੇ ਖਰਗੋਸ਼ ਵਾਲੇ ਨੇ
2: ਤੇ ਮੰਮੀ ਦਾ ਫੇਵਰਿਟ ਸਿੰਗਰ ਹਸਤਿੰਦਰ ਜਦ ਵਜੇ ਹੱਸਦੇ ਹੀ ਰਹਿੰਦੇ ਆ
1: ਤੇਰੀ ਚੀ ਚੀ ਕਰ ਦੇਣੀ ਤੇਰੀ ਮੰਮਾ ਨੇ
3: ਹਾਂ ਮੰਮਾ ਨੀ ਸਾਡੀ ਚੀਚੀ ਕਰਦੇ ਉਦੋਂ ਹੀ ਚੀਚੀ ਕਰਦੇ ਜਦੋਂ ਅਸੀਂ ਮੰਮਾ ਦੀ ਗੱਲ ਨੀ ਸੁਣਦੇ
1: ਓਕੇ ਤੇ ਉਹ ਕਿੰਨੀ ਕੁ ਵਾਰੀ ਹੁੰਦਾ ਦਿਹਾੜੀ ਚ
3: ਜਦੋਂ ਮਰਜ਼ੀ ਸਾਨੂੰ ਪਤਾ ਨੀ ਹੁੰਦਾ ਕਦੋਂ ਵੀ ਪੈਸਾ ਵੀਰ ਜੀ ਦੇ ਪਿੱਠ ਤੇ ਪਈ
1: ਅੱਛਾ ਪਈ ਆ
3: ਹਾਂਜੀ
1: ਓਕੇ ਸਵੇਰੇ ਸਵੇਰ ਦੀਆਂ ਕਿਹਨੂੰ ਕਿਹਨੂੰ ਪੈ ਚੁੱਕੀਆਂ ਤੁਸੀਂ ਹੁਣ ਆਪਾਂ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਜੀ ਰਕੇਸ਼ ਜੀ ਕਹਿੰਦੇ ਨੇ ਕਿ ਮਿਸਟਰ ਗਾਬਾ ਜੀਓ ਤੇ ਹਾਂਜੀ ਜੀ ਗਾਬਾ ਗਾਬਾ ਹੋ ਗਈ ਤੇ ਦੇਸ਼ਬੰਧੂ ਭਾਰਦਵਾਜ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਨੂੰ ਤੇ ਹੈਪੀ ਮੰਡੇ ਰਮਨਦੀਪ ਜੀ ਕਹਿੰਦੇ ਨੇ ਕਿ ਮਾਈ ਬ੍ਰਦਰ ਟੁੱਕ ਹਿਜ਼ ਫੈਮਿਲੀ ਤੋਂ ਟੁੱਲੂ ਫੈਸਟੀਵਲ ਇਨ ਮੈਲਬਨ ਅਤੇ ਤੁਸੀਂ ਉੱਥੇ ਵੀ ਜਾ ਸਕਦੇ ਹੋ ਫੈਮਿਲੀ ਦੇ ਨਾਲ ਛੁੱਟੀਆਂ ਦੇ ਵਿੱਚ ਥੈਂਕ ਯੂ ਤੁਹਾਡਾ ਹਾਂਜੀ ਇਹ ਵੀ ਚੇਤਾ ਕਰਾਉਣ ਦੇ ਲਈ ਅਤੇ ਬਹੁਤ

0: ਨਹੀਂ ਪਲੀਜ਼, ਧੰਨਵਾਦ ਜੀ। ਕਹਿੰਦੇ ਗਾਬਾ ਸਾਹਿਬ ਦਾ ਫੁੱਲ ਨੇਮ ਦੱਸਿਓ, ਸਮਰ ਗਾਬਾ ਜੀ ਇਹਨਾਂ ਦਾ ਨਾਮ। ਥੈਂਕ ਯੂ। ਅਤੇ ਮਨਜੀਤ ਬਟਾਲਾ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲਿਆਂ ਲਈ। ਅਤੇ ਰਿਚਰਡ ਜੀ ਕਹਿੰਦੇ ਨੇ ਕਿ ਬਿਊਟੀਫੁੱਲ ਇਹ ਸੱਸ ਸਵੇਰੇ ਲਾਫਟਰ ਥੈਰੇਪੀ ਦੇ ਟਾਈਮ ਕੀਤਾ ਸੀ ਇਹਨਾਂ ਨੇ ਮੈਸੇਜ। ਥੈਂਕ ਯੂ। ਅਤੇ ਬਲਜੀਤ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਅਤੇ ਹਾਂਜੀ ਬਰਫ ਜੀ ਧੰਨਵਾਦ ਤੁਹਾਡਾ। ਅਤੇ ਆਪਾਂ ਹੁਣ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ। ਰੇਡੀਓ ਹਾਂਜੀ 1674 AM।
1: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 to 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300 1516 16 quicksignage.com.au।

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216-OLD-GEELONG-ROAD ਹੋਪਰਸ ਕ੍ਰਾਸਿੰਗ ਵੈਰੀ ਬੀ ਟੋਇਟਾ ਦ ਸਮਾਰਟ ਚੋਇਸ
2: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ
0: ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿੱਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596 ਗਰੇਵਾਲ ਵੀਜ਼ਾ solutions.com.au ਤੇ ਜਾਓ ਤੁਹਾਡਾ ਕੋਈ ਹੱਲ ਕਰੀਏ
3: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ
4: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸ ਦੇ ਸੀਕ੍ਰੇਟ
5: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ
4: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ goldleafdairy.com
6: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ ਗਲੋਇੰਗ ਸ਼ੌਪ ਫਰੰਟ ਤੋਂ ਵੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ ਆਪਣੀ ਬਿਜ਼ਨਸ ਨੂੰ ਚਮਕਾਓ ਕਾਲ 1300-151616 quicksignage.com.au
7: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
8: ਸੋਨਾ ਚਾਹੀਦਾ
9: ਭਰੋਸਾ ਚਾਹੀਦਾ
8: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042
10: ਸਮਿਥਸ ਲੇਨ ਬਾਈ ਮੋਲੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ ਚੁਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ ਆਫਰ 15 ਸਤੰਬਰ 2026 ਨੂੰ ਖਤਮ ਹੈ
11: On Roads Honors Campaign ਸਿਰਫ ਸੀਮਿਤ ਸਮੇਂ ਲਈ ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ BYD C-Lion 7 ਪ੍ਰੀਮੀਅਮ ਸਿਰਫ $54,990 BYD C-Lion 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900 ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ ਡਿਲੀਵਰੀ 31 ਅਕਤੂਬਰ 2026 ਤੱਕ ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ BYD On Roads Honors ਕੰਡੀਸ਼ਨ ਸਪਲਾਈ

0: ਯੂਹਾਂ ਜੀ 1674 ਪ੍ਰੋਗਰਾਮ ਹਾਂਜੀ ਮੈਲਬਨ, ਮੈਂ ਰਣਜੋਤ ਸਿੰਘ ਤੇ ਮੇਰੇ ਨਾਲ ਨੇ ਯਸ਼ਪ੍ਰੀਤ।
1: ਮੈਨੂੰ ਤਾਂ ਲੱਗਦਾ ਆਪਾਂ ਇੰਨੀ ਬਿਮਾਰੀਆਂ ਦੀ ਗੱਲ ਕਰਦੇ ਹਾਂ, ਗੱਲ ਤਾਂ ਆਪਾਂ ਕਰਨੀ
0: ਬਰੋ ਬਰੋ ਬਰੋ ਬਿਮਾਰੀਆਂ ਤਾਂ ਹੋਣੀ,
1: ਹਾਂ ਖਾਣ ਪੀਣ ਦੀ ਗੱਲਾਂ ਕਰਨੀ ਸੀ,
0: ਇਹ ਕਾਮਨ ਬਿਮਾਰੀ
1: ਓਵਰ ਥਿੰਕਿੰਗ। ਮੈਨੂੰ ਇੱਕ ਵਾਰੀ ਟਰੋਮਾ ਚ ਮੈਂ ਚਲੀ ਜਾਂਦੀ ਹਾਂ, ਫਿਰ ਮੈਨੂੰ ਉਸ ਤੋਂ ਨਿਕਲਣ ਚ ਵੀ ਟਾਈਮ ਲੱਗਦਾ।
0: ਹਾਂ ਸਹੀ ਗੱਲ ਹੈ।
1: ਖੈਰ ਮਤਲਬ ਕੋਈ ਵੀ ਜਿਵੇਂ ਮੌਸਮ ਹੁੰਦਾ, ਜਿਵੇਂ ਅੱਜ ਦਾ ਮੌਸਮ ਇੱਦਾਂ ਦਾ, ਉਸ ਨਾਲ ਵੀ ਤੁਹਾਡਾ ਮਤਲਬ ਤੁਹਾਨੂੰ ਖਾਣ ਪੀਣ ਦਾ ਕੁਛ ਦਿਲ ਕਰਦਾ, ਪਰ ਕਈ ਵਾਰੀ ਉੱਦਾਂ ਜਿਸ ਹਿਸਾਬ ਦਾ ਤੁਹਾਡਾ ਮੂਡ ਹੁੰਦਾ ਨਾ, ਤੁਹਾਨੂੰ ਉਸ ਤਰੀਕੇ ਦਾ ਹੀ ਖਾਣਾ ਮਤਲਬ ਐਵੇਂ ਲੱਗਦਾ ਕਿ ਯਾਰ ਅੱਜ ਇਹ ਖਾਣਾ ਹੈ ਨਾ, ਕਰੇਵਿੰਗਸ ਦੀ ਜਿਹੜੇ
0: ਗੱਲ। ਬਿਲਕੁਲ, ਹੁਣ ਜਿੱਦਾਂ ਖਾਸ ਤੌਰ ਉੱਤੇ ਛੁੱਟੀਆਂ ਚੱਲ ਰਹੀਆਂ ਤੇ ਛੁੱਟੀਆਂ ਦੇ ਵਿੱਚ ਜੇ ਤੁਸੀਂ ਘਰੇ ਹੋ ਤੇ ਤੁਹਾਡਾ ਘੁੰਮ ਘੁਮਾ ਕੇ ਫਿਰ ਤੁਸੀਂ
1: ਦਾਲ ਚੌਲ ਤੁਹਾਡਾ ਖਾਣ ਦਾ ਜੀ ਕਰੇਗਾ ਨਾ।
0: ਨਹੀਂ ਚਲੋ ਡਿਪੈਂਡ ਕਰਦਾ
1: ਕੀ ਮਿਲ ਰਿਹਾ ਹੈ ਨਾ।
0: ਹਾਂ ਡਿਪੈਂਡ ਕਰਦਾ, ਵੇਖੋ ਜਦੋਂ ਤੁਸੀਂ ਬਹੁਤ ਕਿਤੇ ਘੁੰਮ ਫਿਰ ਕੇ ਆਏ ਹੋ ਤੇ ਤੁਸੀਂ ਯਾਦ ਕਰੋ ਵੀ ਉਸ ਟਾਈਮ ਤੁਹਾਨੂੰ ਦਾਲ ਚੌਲ ਹੀ ਵਧੀਆ ਲੱਗਦੇ
1: ਨੇ, ਐਂਡ ਚ ਤਾਂ ਠੀਕ ਹੈ
0: ਤੁਹਾਨੂੰ ਇਹ ਲੱਗਦਾ ਹੁੰਦਾ ਵੀ ਹੁਣ ਉਹੋ ਜਿਹੇ ਸਸਤ ਮਿਲੇ। ਚਲੋ ਖੈਰ ਅੱਗੇ ਵਧਦੇ ਹਾਂ ਪ੍ਰੋਗਰਾਮ ਦੇ ਵਿੱਚ, ਪਿਛਲੇ ਸੈਗਮੈਂਟ ਤੋਂ ਅੱਗੇ ਆਪਾਂ ਸਫ਼ਰ ਤੋਰਦੇ ਹਾਂ। ਗਾਣਾ ਤੁਸੀਂ ਸੁਣ ਰਹੇ ਸੀ, ਪਤਾ ਨਹੀਂ ਕਿਹਦਾ ਸੀ ਯਾਰ ਇਹ, ਮਤਲਬ ਪਰ ਕੁਛ ਵੀ ਮੈਂ ਵੇਖਣਾ ਵੀ ਕੁਛ ਵੀ ਲਿਖੀ ਜਾਂਦੇ, ਕੁਛ ਵੀ ਗਾਈ ਜਾਂਦੇ ਨਾ, ਮਾਵਾਂ ਜਿੱਦਾਂ ਜਵਾਕਾਂ ਨੂੰ ਇਹ ਮੈਂ ਉੱਦਾਂ ਤੈਨੂੰ ਪਿਆਰ ਕਰਾਂ, ਵਾਹ ਬਹੁਤ ਸੋਹਣੀ ਗੱਲ ਹੈ,
1: ਪਤਾ ਨਹੀਂ ਕੀ ਕਹਿਣਾ ਚਾਹ ਰਹੇ ਸੀ
0: ਮਾਲੀ, ਪਤਾ ਨਹੀਂ ਕੀ ਇਹੋ ਜਿਹੀ ਜਜ਼ਬਾਤ
1: ਕਵੀ ਕੀ ਕਲਪਨਾ।
0: ਕੁਛ ਵੀ ਅੱਜ ਕੱਲ੍ਹ ਕੁਛ ਵੀ ਚੱਲ ਜਾਂਦਾ। ਚਲੋ ਖੈਰ ਆਪਾਂ ਅੱਗੇ ਵੱਧਦੇ ਹਾਂ, ਤੇ ਤੁਸੀਂ ਕੀ ਬਣਾਇਆ ਛੁੱਟੀਆਂ 'ਚ ਖਾਣ ਪੀਣ ਲਈ?
1: ਮੈਂ ਤਾਂ ਹੁਣ ਇਹ ਤਾਂ ਮੈਨੂੰ ਲੱਗਦਾ ਕਿ ਹੁਣ ਇੱਕ ਹਫ਼ਤਾ ਤਾਂ ਐਵੇਂ ਹੀ ਬੰਦਾ ਲਗਾ ਦਿੰਦਾ ਕਿ ਹਾਂ ਚਲ ਠੀਕ ਹੈ ਛੁੱਟੀਆਂ, ਇਹ ਨੈਕਸਟ ਹਫ਼ਤੇ ਤੁਹਾਨੂੰ ਇੱਦਾਂ ਹੁੰਦਾ ਗਿਲਟ 'ਚ ਤੁਸੀਂ ਜਾਂਦੇ ਹੋ ਕਿ ਹਾਂ ਯਾਰ ਕੁਛ ਤਾਂ ਵਧੀਆ ਘੁੰਮਾ ਦੀਏ, ਕਿਤੇ ਵਧੀਆ ਕੁਛ ਖਵਾ ਦੀਏ, ਤੇ ਨਾ
0: ਖਾ ਲਈਏ ਕਿ ਖਵਾ ਦੀਏ,
1: ਖਾ ਵੀ ਲਈ ਓਬਵੀਅਸਲੀ ਉਹ ਬਣਾਉਣਾ ਤਾਂ ਆਪਾਂ ਵੀ ਤਾਂ ਖਾਣਾ ਹੀ ਹੈ। ਮੇਰੇ ਬੱਚੇ ਨੂੰ ਇਡਲੀ ਸਾਂਬਰ ਬੜਾ ਪਸੰਦ ਹੈ ਅਤੇ ਮੈਨੂੰ ਖੁਦ ਨੂੰ ਵੀ ਸਾਊਥ ਇੰਡੀਅਨ ਵਧੀਆ ਲੱਗਦਾ ਬਣਾਉਣਾ ਵੀ, ਇੱਕ ਵਾਰ 'ਚ ਘੋਲ ਜਿਹਾ ਬਣਾਇਆ ਤੇ ਤੁਸੀਂ ਬੈਟਰ 'ਚ ਪਾਇਆ
0: ਘੋਲ ਘੋਲ ਕੇ ਮਾਰੇ ਚੱਕ ਚੱਕ ਕੇ,
1: ਤੇ ਉਹ ਬੜਾ ਨਾਲੇ ਹੈਲਦੀ ਵੀ ਹੁੰਦਾ, ਕਿੰਨੀ ਸਾਰੀ ਸਾਂਬਰ 'ਚ ਕਿੰਨੀ ਸਾਰੀ ਸਬਜ਼ੀਆਂ ਪਈ ਹੁੰਦੀਆਂ ਨਾ,
0: ਹੋਰ ਡੋਗਲਾ ਘਾਗੜਾ ਫਾਫੜਾ।
1: ਉਹ ਗੁਜਰਾਤ ਚਲੇ ਗਏ ਤੁਸੀਂ, ਆਪਾਂ ਸਾਊਥ ਇੰਡੀਆ 'ਚ
0: ਓਕੇ, ਪਰ ਸਾਂਬਰ ਨਾਲ ਵੀ ਤੁਹਾਨੂੰ ਪਤਾ ਹੁੰਦੀ ਹੈ
1: ਹਵਾਈ ਹੋਤੇ, ਕਿਉਂਕਿ ਤੂਰ ਦਾਲ ਹੈ ਨਾ, ਤੂਰ ਦਾਲ ਤੇ ਕੱਢਦੀ ਹੈ, ਕਿਸੇ ਕਿਸੇ ਨੂੰ
0: ਦਿਨੇ ਦਿਨੇ ਖਾ ਲਓ,
1: ਯੂਰਿਕ ਐਸਿਡ ਦਾ ਇਸ਼ੂ ਹੋ ਉਹਨੂੰ ਵੀ ਤੂਰ ਦਾਲ ਬੜੀ ਟ੍ਰਿਗਰ ਕਰਦੀ ਹੈ। ਤੇ ਨਾ ਸਾਂਬਰ ਦੀ ਗੱਲ ਚੱਲੀ ਤੇ ਸਾਂਬਰ ਦੀ ਵੀ ਹਿਸਟਰੀ ਹੈ, ਮਤਲਬ ਕਿ ਕਿਵੇਂ ਸਾਂਬਰ ਬਣਿਆ, ਤੁਹਾਨੂੰ ਪਤਾ ਹੁਣ ਤੁਹਾਡੇ ਅਕੋਰਡਿੰਗ ਸਾਂਬਰ ਕਿੱਥੇ ਦੀ ਡਿਸ਼ ਹੈ, ਕਿੱਥੇ ਦੀ ਹੈ ਇਹ ਡਿਸ਼? ਸਾਂਬਰ ਹੋ ਗਿਆ, ਇਡਲੀ ਹੋ ਗਈ, ਡੋਸਾ ਹੋ ਗਏ, ਲੇਕਿਨ ਹੈਰਾਨਗੀ ਦੀ ਗੱਲ ਹੈ ਸਾਂਬਰ ਐਕਚੁਅਲੀ ਸਾਊਥ ਇੰਡੀਆ 'ਚ ਬਣਦਾ ਹੀ ਨਹੀਂ ਸੀ ਪਹਿਲਾਂ ਕਦੇ।
0: ਓਕੇ,
1: ਇਹ ਇਹਦੀ ਬੜੀ ਇੰਟਰਸਟਿੰਗ ਕਹਾਣੀ ਹੈ, ਉਹ ਮੈਂ ਤੁਹਾਨੂੰ ਸੁਣਾਉਂਦੀ ਹਾਂ ਅੱਜ। ਜਿਹੜੀ ਮਤਲਬ ਸਾਂਬਰ ਦੀ ਸ਼ੁਰੂਆਤ ਕਿਵੇਂ ਹੋਈ ਉਹ ਇਸ ਦੀ ਗੱਲ ਮਤਲਬ ਆਪਾਂ ਕਰਾਂਗੇ ਅੱਜ, ਕਿ ਸਭ ਤੋਂ ਪਹਿਲਾਂ ਜਦੋਂ 17ਵੀਂ ਸ਼ਤਾਬਦੀ ਸੀ ਨਾ, ਉਸ ਟਾਈਮ ਮਰਾਠਾ ਐਮਪਾਇਰ ਬੜੇ ਪੀਕ 'ਤੇ ਸੀਗਾ, ਮਤਲਬ ਸਾਰੇ ਪਾਸੇ ਮਰਾਠਾ ਦਾ ਸੀਗਾ, ਛਤਰਪਤੀ ਸ਼ਿਵਾਜੀ ਵਾਲਾ ਟਾਈਮ ਸੀਗਾ ਜਿਹੜਾ, ਅਤੇ ਨਾ ਤਮਿਲਨਾਡੂ ਦਾ ਏਰੀਆ ਵੀ ਇਹਨਾਂ ਨੇ ਆਪਣੇ ਅੰਡਰ ਕਰ ਲਿਆ ਸੀ ਮਰਾਠਿਆਂ ਨੇ, ਅਤੇ ਤੰਜਾਵੁਰ ਜਿਹੜਾ ਜਿਹੜੀ ਜਗ੍ਹਾ ਸੀਗੀ ਉੱਥੇ ਦੇ ਜਿਹੜੇ ਰਾਜਾ ਸੀ ਬਣੇ ਉਹ ਸੀਗੇ ਸ਼ਾਹਜੀ ਭੋਸਲੇ, ਤੇ ਉਹਨਾਂ ਨੇ ਉੱਥੇ ਦੀ ਮਤਲਬ ਉੱਥੇ ਦੇ ਸਾਂਭਲਿਆ, ਉੱਥੇ ਦੇ ਰਾਜਾ ਬਣ ਗਏ, ਤੇ ਇੱਕ ਵਾਰੀ ਉੱਥੇ ਤੰਜਾਵੁਰ ਦੇ ਵਿੱਚ ਇੱਕ ਸਪੈਸ਼ਲ ਗੈਸਟ ਆਉਣੇ ਸੀਗੇ ਜੋ ਸੀਗੇ ਮਹਾਰਾਜ ਸ਼ਿਵਾਜੀ ਦੇ ਬੇਟੇ ਸੰਭਾਜੀ। ਹੁਣ ਓਬਵੀਅਸਲੀ ਘਰੇ ਕੋਈ ਸਪੈਸ਼ਲ ਗੈਸਟ ਆਉਂਦਾ ਤਾਂ ਆਪਾਂ ਨੂੰ ਲੱਗਦਾ ਕਿ ਵੱਧ ਤੋਂ ਵੱਧ ਵਧੀਆ ਤੋਂ ਵਧੀਆ ਬਣਾਈ ਜਾਏ ਉਹਨਾਂ ਲਈ, ਉਹਨਾਂ ਦੇ ਸਵਾਗਤ ਦੇ ਵਿੱਚ। ਤੇ ਭੋਸਲੇ ਜੀ ਨੇ, ਸ਼ਾਹਜੀ ਭੋਸਲੇ ਨੇ ਕਿਹਾ ਆਪਣੇ ਰਸੋਈਆਂ ਨੂੰ ਕਿ ਤੁਸੀਂ ਬਹੁਤ ਹੀ ਵਧੀਆ ਕੁਛ ਬਣਾਓ ਕਿਉਂਕਿ ਇਹ ਮੇਰੇ ਲਈ ਬੜੇ ਇੰਪੋਰਟੈਂਟ ਨੇ, ਅਤੇ ਵਧੀਆ ਦੀ ਕੋਈ ਚੀਜ਼ ਬਣਾਓ, ਅਤੇ ਦਾਲ ਉਹਨਾਂ ਦੀ ਫੇਵਰੇਟ ਹੈ। ਅਤੇ ਮਹਾਰਾਸ਼ਟਰੀਅਨ ਲੋਕ ਜਿਹੜੀ ਦਾਲ ਬਣਾਉਂਦੇ ਨੇ, ਜਿਵੇਂ ਆਪਾਂ ਮੂੰਗੀ ਮਸਰੀ ਆਪਣੇ ਪੰਜਾਬੀ ਘਰਾਂ 'ਚ ਕੋਮਨ ਹੁੰਦੀ ਹੈ ਨਾ, ਇਹ ਲੋਕ ਬਣਾਉਂਦੇ ਨੇ ਆਮਟੀ। ਆਮਟੀ ਜਿਹੜੀ ਦਾਲ ਹੁੰਦੀ ਨਾ, ਇੱਕ ਕਾਇੰਡ ਆਫ ਉਸ 'ਚ ਨਾ ਖਟਾਈ ਹੁੰਦੀ ਹੈ ਬਹੁਤ ਜ਼ਿਆਦਾ, ਉਹ ਖਟਾਈ ਲਈ ਇਮਲੀ ਨਹੀਂ ਵਰਤਦੇ, ਉਹ ਯੂਜ਼ ਕਰਦੇ ਨੇ ਕੋਕਮ। ਕੋਕਮ ਆਉਂਦਾ ਇੱਕ ਮਤਲਬ ਇਮਲੀ ਦੀ ਫੈਮਿਲੀ ਤੋਂ ਹੀ ਕਹਿ ਲਓ, ਖੱਟਾ ਜਿਹਾ ਹੁੰਦਾ ਉਹ, ਛਿਲਕੇ ਵਰਗੇ ਮਤਲਬ ਦੇਖਣ 'ਚ, ਜੇ ਤੁਸੀਂ ਦੇਖੋਗੇ ਨਾ ਉਹਦੇ ਪੀਸਿਸ 'ਤੇ ਤੁਹਾਨੂੰ ਲੱਗੇਗਾ ਬੀਟਰੂਟ ਹੈ, ਪਰ ਉਹ ਬੜਾ ਸੋਫਟ ਸੋਫਟ ਜਿਹਾ ਹੁੰਦਾ, ਉਹ ਤੁਸੀਂ ਦਾਲ 'ਚ ਹੀ ਪਾਉਂਦੇ ਹੋ। ਮਹਾਰਾਸ਼ਟਰੀਅਨ ਲੋਕ ਬੜੀ ਆਪਣੀ ਖਾਣ ਪੀਣ ਦੇ ਵਿੱਚ ਸਬਜ਼ੀਆਂ ਦੇ ਵਿੱਚ ਦਾਲਾਂ 'ਚ ਵਰਤਦੇ ਨੇ, ਅਤੇ ਆਪਣੇ ਇੱਥੇ ਆਪਾਂ ਇਮਲੀ ਆਮਚੂਰ ਵਰਤਦੇ ਹਾਂ। ਅਤੇ ਉਹਨੇ ਕਿਹਾ ਕਿ ਆਮਟੀ ਜ਼ਰੂਰ ਬਣਾਇਆ, ਆਮਟੀ ਉਹਨਾਂ ਦੀ ਫੇਵਰੇਟ ਹੈ। ਹੁਣ ਆਮਟੀ ਜਿਹੜੀ ਸੀਗੀ ਉਹ ਬਣਦੀ ਸੀਗੀ ਮੂੰਗ ਦੀ ਦਾਲ, ਤੇ ਕੋਕਮ ਦਾਲ। ਹੁਣ ਸਾਊਥ ਵਾਲੇ ਏਰੀਆ ਦੇ ਵਿੱਚ ਦੋਨੇ ਹੀ ਦਾਲਾਂ ਨਹੀਂ ਸੀ, ਦਾਲ ਵੀ ਨਹੀਂ ਸੀ ਤੇ ਕੋਕਮ ਵੀ, ਜਿਵੇਂ ਤੁਹਾਨੂੰ ਨਹੀਂ ਪਤਾ ਉੱਥੇ ਵੀ ਕਿਸੇ ਨੂੰ ਨਹੀਂ ਪਤਾ ਸੀਗਾ। ਹੁਣ ਰਾਜਾ ਨੇ ਜਿਹੜਾ ਆਦੇਸ਼ ਦਿੱਤਾ ਉਹ ਵੀ ਪੂਰਾ ਕਰਨਾ, ਫਿਰ ਉਹਨੇ ਕੀ ਕੀਤਾ ਕਿ ਚਲੋ ਮੋਡੀਫਾਈ ਕਰਦਾ ਕੁਛ ਵਧੀਆ ਕੁਛ ਹੋਰ ਨਿਕਾਲਦਾ, ਤੇ ਉੱਥੇ ਤੂਰ ਦਾਲ ਬੜੀ ਮਿਲਦੀ ਸੀਗੀ ਤੇ ਉਹਨਾਂ ਨੇ ਕੀ ਕੀਤਾ ਤੂਰ ਦਾਲ ਲਈ। ਹੁਣ ਉਹਨਾਂ ਨੂੰ ਪਤਾ ਸੀਗਾ ਕਿ ਜਿਹੜੀ ਆਮਟੀ ਹੁੰਦੀ ਹੈ ਉਹ ਖੱਟੀ ਜਿਹੀ ਹੁੰਦੀ ਹੈ, ਤੇ ਉਹਨਾਂ ਨੇ ਸਵੈਪ ਕਰਤਾ ਇਮਲੀ ਨਾਲ, ਤੇ ਜਿਹੜੀ ਦਾਲ ਬਣਾਈ ਉਹਨਾਂ ਨੇ ਤੂਰ ਦੀ ਦਾਲ, ਤੇ ਉਸ 'ਚ ਬਹੁਤ ਸਾਰੀ ਪਾਤੀ ਸਬਜ਼ੀਆਂ ਜਿਹੜੀ ਉੱਥੇ ਦੀ ਉਸ ਇਲਾਕੇ ਦੀ ਸਬਜ਼ੀਆਂ ਹੋ ਗਈ, ਡਰਮ ਸਟਿਕਸ ਵਗੈਰਾ ਹੋ ਗਏ, ਆਲੂ ਹੋ ਗਏ, ਲੌਕੀ ਹੋ ਗਈ, ਜੋ ਕੁਛ ਵੀ ਉਹਨਾਂ ਨੂੰ ਮਿਲਿਆ, ਮਿਕਸ ਜਿਹੀ ਸਬਜ਼ੀਆਂ ਤੇ ਖੱਟੀ ਜਿਹੀ ਤੂਰ ਦੀ ਦਾਲ ਬਣਾਤੀ ਪਤਲੀ ਜਿਹੀ, ਤੇ ਉਹ ਉਹਨਾਂ ਨੂੰ ਬੜੀ ਪਸੰਦ ਆਈ। ਜਿਹੜੇ ਸੰਭਾਜੀ ਸੀ ਨਾ ਉਹਨਾਂ ਨੂੰ ਇੰਨੀ ਜ਼ਿਆਦਾ ਪਸੰਦ ਆਈ, ਉਹ ਕਹਿੰਦੇ ਕਿ ਯਾਰ ਇਹ ਕੀ ਚੀਜ਼ ਹੈ, ਇਹਦਾ ਨਾਂ ਕੀ ਹੈ, ਤੇ ਕਿਉਂਕਿ ਉਹਨਾਂ ਨੇ ਪਹਿਲੀ ਵਾਰੀ ਬਣਾਈ ਸੀ, ਪਹਿਲੀ ਵਾਰੀ ਉਹਦਾ ਕੋਈ ਨਾਂ ਵੀ ਨਹੀਂ ਸੀਗਾ, ਤੇ ਤਾਂ ਹੀ ਉੱਥੋਂ ਕਿਉਂਕਿ ਉਹਨਾਂ ਨੂੰ ਇੰਨੀ ਜ਼ਿਆਦਾ ਪਸੰਦ ਆਈ ਤੇ ਉਹਨਾਂ ਦੇ ਸਨਮਾਨ ਦੇ ਵਿੱਚ ਹੀ ਉਹ ਜਿਹੜੀ ਡਿਸ਼ ਸੀਗੀ, ਜਿਹੜੀ ਦਾਲ ਸੀਗੀ, ਉਹਦਾ ਨਾਂ ਰੱਖਤਾ ਸੰਭਾਚੇ ਆਹਾਰ, ਜਿਹਨੂੰ ਮਤਲਬ ਅੱਗੇ ਚੱਲ ਕੇ ਮੋਡੀਫਾਈ ਹੋ ਗਿਆ ਸਾਂਭਰ।
0: ਓਕੇ,
1: ਤੇ ਤੁਸੀਂ ਸੋਚ ਲਓ ਕਿ ਮਤਲਬ ਕਿੱਥੇ ਆਪਾਂ ਸਾਊਥ ਇੰਡੀਆ 'ਚ ਇੰਨੀ ਜ਼ਿਆਦਾ ਡੋਮੀਨੇਟ ਕਰਨ ਵਾਲੀ ਜਿਹੜੀ ਚੀਜ਼ ਹੈ ਉਹ ਅਸਲ 'ਚ ਉੱਥੇ ਬਣਦੀ ਵੀ ਨਹੀਂ ਸੀ, ਤੇ ਉੱਥੇ ਲੈ ਕੇ ਆਏ ਮਰਾਠੇ। ਹੈਰਾਨਗੀ ਹੋਈ ਸੀ ਕਿੰਨੀ ਕੁ ਚੀਜ਼ਾਂ ਜਿਹੜੀ ਆਪਾਂ ਨੂੰ ਲੱਗਦਾ ਕਿ ਹਾਂ ਉੱਥੇ ਦੀ ਬੜੀ ਫੇਮਸ ਹੈ, ਲੇਕਿਨ ਅਸਲ ਚ ਉੱਥੇ ਦੀ ਹੈ ਹੀ ਨਹੀਂ।
0: ਏਦਾਂ ਤੇ ਬਹੁਤ ਕੁਛ ਹੈ, ਵੇਖੋ ਪੰਜਾਬ ਦੇ ਆਪਣੀਆਂ ਡਿਸ਼ਿਜ਼ ਇੰਨੀਆਂ ਕੁ ਨੇ ਵੀ ਉਹ ਤੁਸੀਂ ਹੈਰਾਨ ਹੋ ਜਾਓਗੇ, ਕੋਈ ਵੀ ਲਗਭਗ ਕੁਛ ਵੀ ਆਪਣਾ ਨਹੀਂ ਹੈ।
1: ਹੁਣ ਇਡਲੀ ਕਿੰਨੀ ਆਪਣੇ ਮਤਲਬ ਬ੍ਰੈਕਫਾਸਟ ਦੀ ਆਪਾਂ ਪਿਛਲੇ ਦਿਨੋਂ ਗੱਲ ਕਰਦੇ ਸੀਗੇ, ਤੇ ਬ੍ਰੈਕਫਾਸਟ ਦੇ ਵਿੱਚ ਵੀ ਇਡਲੀ ਬੜੀ ਚੱਲਦੀ ਹੈ। ਮਹਾਰਾਸ਼ਟਰ ਵਾਲੀ ਸਾਈਡ ਤੇ ਤੁਸੀਂ ਜਾਓ ਆਮ ਹੀ ਜਿਵੇਂ ਤੁਹਾਡੇ ਉੱਥੇ ਛੋਲੇ ਕੁਲਚੇ ਮਿਲਦੇ, ਸਾਡੇ ਉੱਥੇ ਪੋਹਾ ਜਲੇਬੀ ਮਿਲਦਾ, ਅਤੇ ਮਹਾਰਾਸ਼ਟਰ ਸਾਈਡ ਬੰਬੇ ਸਾਈਡ ਇਡਲੀ ਚਟਨੀ ਬੜੀ ਫੇਮਸ ਹੈ।
0: ਇਡਲੀ ਚਟਨੀ ਉਹ ਕੋਕੋਨਟ ਵਾਲੀ ਨਾਲ,
1: ਹਾਂ ਨਾਰੀਅਲ ਵਾਲੀ ਪਤਲੀ ਜਿਹੀ ਚਟਨੀ ਹੁੰਦੀ ਹੈ ਉੱਥੇ ਸਾਂਬਰ, ਕਿਉਂਕਿ ਓਬਵੀਅਸਲੀ ਆਪਾਂ ਮਤਲਬ ਉੱਥੇ ਇੰਨੀ ਜਲਦੀ 'ਚ ਲੋਕ ਹੁੰਦੇ ਅਤੇ ਉਹਨਾਂ ਕੋਲ ਨਹੀਂ ਹੁੰਦਾ ਕਿ ਉਹ ਖੜ ਕੇ ਦੂਨੇ 'ਚ ਸਾਂਬਰ ਲੈ ਕੇ ਇਡਲੀ ਡੁਬੋ ਕੇ ਖਾਣਗੇ, ਉਹਨਾਂ ਨੇ ਉਹਨੂੰ ਸੌਸ ਵਾਂਗੀ ਚਟਨੀ ਦੇ ਨਾਲ ਖਾ ਕੇ ਇਡਲੀ ਖਾਣੀ ਹੈ। ਉੱਥੇ ਬੜੀ ਮਤਲਬ
0: ਜਾਂਦੇ ਜਾਂਦੇ ਖਾਈ ਜਾਂਦੇ,
1: ਸਟਰੀਟ ਫੂਡ ਬੜੀ ਫੇਮਸ ਹੈ ਇਡਲੀ, ਇਡਲੀ ਚਟਨੀ।
0: ਓਕੇ,
1: ਤੇ ਇਡਲੀ ਹੁਣ ਇਡਲੀ ਦੀ
0: ਗੱਲ ਕਰੀਏ, ਇੱਕ ਤਰ੍ਹਾਂ ਦੇ ਨਾਲ ਸ਼ੂਸ਼ੀਆਂ ਹੀ ਆ ਕਿ ਆਪਣੀਆਂ,
1: ਹਾਂ ਤੁਸੀਂ ਕਹਿ ਮਤਲਬ ਹਾਂ
0: ਆਪਣੀਆਂ ਸ਼ੂਸ਼ੀਆਂ, ਹਾਂ ਜਾਂਦੇ ਜਾਂਦੇ ਜੇ ਮਤਲਬ ਉਹ ਵੇਖਣ ਨੂੰ ਨਿੱਕੀ ਜੀ ਲੱਗਦੀ ਪਰ ਦੋਵਾਂ ਕਦੇ ਨਾਲ ਹੀ ਬੰਦਾ ਫਿੱਟ ਜਾ ਜਾਂਦਾ,
1: ਹੈਵੀ ਜੀ ਹੈ ਨਾ ਉਸਦੀ, ਕਿਉਂਕਿ ਉਹਦਾ ਮਤਲਬ ਕਿਉਂਕਿ ਰਾਈਸ ਦੀ ਹੁੰਦੀ ਹੈ। ਉਹ ਇਡਲੀ ਆਈ ਕਿੱਥੋਂ, ਇਡਲੀ ਐਕਚੁਅਲੀ ਇਡਲੀ ਦੀ ਆਪਾਂ ਗੱਲ ਕਰੀਏ ਬਣਾਉਣ ਦਾ ਤਰੀਕਾ ਫਰਮੈਂਟ ਕਰਕੇ ਅਤੇ ਸਟੀਮ ਕਰਕੇ ਹੁੰਦਾ ਹੈ ਨਾ ਇਡਲੀ, ਲੇਕਿਨ ਅਸਲ 'ਚ ਗੱਲ ਕਰੀਏ ਮਤਲਬ ਦੇਖਿਆ ਜਾਏ ਇਹ ਆਪਣਾ ਇੰਡੀਅਨ ਸਟਾਈਲ ਹੈ ਹੀ ਨਹੀਂ, ਇੰਡੀਆ ਦੇ ਵਿੱਚ ਇੱਦਾਂ ਦਾ ਹੁੰਦਾ ਹੀ ਨਹੀਂ ਹੈ ਨਾ। ਸਾਡੇ ਉੱਥੇ ਤੇ ਰਾਜਸਥਾਨ 'ਚ ਕਹਿੰਦੇ ਤੇ ਕੱਚਾ ਖਾਣਾ ਹੁੰਦਾ ਜਾਂ ਪੱਕਾ ਖਾਣਾ, ਕੱਚੀ ਰਸੋਈ ਪੱਕੀ ਰਸੋਈ, ਅਤੇ ਇਹਦੇ 'ਚ ਇਹ ਜਿਹੜੀ ਚੀਜ਼ ਹੈ ਇਹਦੀ ਦੋ ਥਿਉਰੀਆਂ ਲੱਗਦੀਆਂ ਕਿ ਕਿਸ ਹਿਸਾਬ ਨਾਲ ਇਡਲੀ ਆਈ। ਅਤੇ ਪਹਿਲੀ ਤਾਂ ਇਹ ਕਿ ਜਿਹੜਾ ਮਤਲਬ ਪ੍ਰਾਚੀਨ ਭਾਰਤ ਸੀਗਾ ਜਿਹੜਾ ਉਹਦੇ 'ਚ ਸਭ ਤੋਂ ਪਹਿਲਾਂ ਇਡਲੀ ਦਾ ਜ਼ਿਕਰ ਹੋਇਆ ਸੀਗਾ, ਜਿਹੜੇ ਸੀਗੇ ਪ੍ਰਾਚੀਨ ਜੈਨ ਕੰਨੜ ਲੋਕ ਸੀਗੇ ਉਹਨਾਂ ਦੀ ਇੱਕ ਟੈਕਸਟ ਬੁੱਕ ਸੀਗੀ, ਉਹ ਕਿਤਾਬ ਸੀਗੀ ਜਿਹੜੀ ਆਈ ਸੀਗੀ 10ਵੀਂ ਸ਼ਤਾਬਦੀ ਦੇ ਵਿੱਚ।
0: ਓਕੇ,
1: ਉਸ ਕਿਤਾਬ ਦਾ ਨਾਂ ਸੀਗਾ ਵਡਰਾਦਨ। ਵਡਰਾਦਨ ਦੇ ਵਿੱਚ ਇਡਲੀ ਦਾ ਜ਼ਿਕਰ ਕੀਤਾ ਗਿਆ ਸੀਗਾ, ਜਿਹਨੂੰ ਕਹਿੰਦੇ ਸੀਗੇ ਇਡਲੀਗੇ।
0: ਓਕੇ,
1: ਇਡਲੀਗੇ ਜੋ ਕਿ ਅਸਲ ਦੇ ਵਿੱਚ ਚਾਵਲ ਨਾਲ ਨਹੀਂ, ਜਿਹੜੀ ਕਾਲੀ ਉੜਦ ਦੀ ਦਾਲ ਹੁੰਦੀ ਹੈ ਉਹਨੂੰ ਪੀਸ ਕੇ ਉਹਨੂੰ ਮਤਲਬ ਕਾਲੀ ਦਾਲ ਨੂੰ ਉਹਨੂੰ ਪੀਸ ਕੇ, ਉਹਦੇ ਉਸ ਟਾਈਮ ਚਾਵਲ ਦਾ ਕੋਈ ਜ਼ਿਕਰ ਨਹੀਂ ਸੀਗਾ। ਆਮ ਤੇ ਹੁਣ ਜਿਹੜੀ ਇਡਲੀ ਬਣਦੀ ਉਹਨੂੰ ਦਾਲ ਚਾਵਲ ਪੀਸ ਕੇ, ਜਾਂ ਫਿਰ ਆਪਣੇ ਪੰਜਾਬੀ ਘਰਾਂ ਦੇ ਵਿੱਚ ਤੇ ਅਸੀਂ ਸੂਜੀ ਦੀ ਬਣਾ ਲੈਂਦੇ ਹਾਂ ਕਿਉਂਕਿ ਉਹ ਵੀ ਬਹੁਤ ਟਾਈਮ ਲੈਂਦੀ ਹੈ ਦਾਲ ਚਾਵਲ ਵਾਲੀ, ਤੇ ਇਹ ਤੇ ਸੇਮ ਹੀ ਲੱਗ ਰਿਹਾ ਪ੍ਰੀਟੀ ਮੱਚ ਸੇਮ ਇਡਲੀ ਗੇ, ਮਤਲਬ ਮੈਨੂੰ ਲੱਗਦਾ ਕਿ ਜਿਹੜੀ ਇਡਲੀ ਹੈ ਉਸ ਤਰੀਕੇ ਦਾ ਹੀ ਤਰੀਕਾ। ਇੱਕ ਤੇ ਪਹਿਲਾ ਜ਼ਿਕਰ ਤੇ ਇਹ ਸੀਗਾ, ਫਿਰ ਦੂਜਾ ਜ਼ਿਕਰ ਆਉਂਦਾ ਹੈ ਕਿ ਇੱਕ ਸੰਸਕ੍ਰਿਤ ਦੀ ਬੁੱਕ ਸੀਗੀ ਜਿਹਦਾ ਨਾਂ ਸੀਗਾ ਮਨਾਸੋਲਸਾ। ਮਨਾਸੋਲਸਾ ਦੇ ਵਿੱਚ ਜ਼ਿਕਰ ਹੋਇਆ ਸੀਗਾ ਜਿਹਨੂੰ 12ਵੀਂ
0: ਪੜ੍ਹੀ ਹੈ ਮੈਂ,
1: ਨਹੀਂ ਇਹ ਨਹੀਂ ਪੜ੍ਹੀ ਮੈਂ, ਮਨਾਸੋਲਸਾ ਦਾ ਜ਼ਿਕਰ ਕੀਤਾ ਸੀਗਾ ਕਿਉਂਕਿ ਇਹ ਇਹ ਮੈਂ ਸਾਂਬਰ ਤਾਂ ਜ਼ਰੂਰ ਕੀਤਾ ਪਰ ਹਾਂ ਸਾਂਬਰ ਚ ਮੈਂ ਚੀਟਿੰਗ ਕਰ ਲਈ ਲੇਕਿਨ ਤੁਸੀਂ ਪੜ੍ਹ ਲਿਆ
0: ਨਹੀਂ ਮੈਂ ਬੁੱਕ ਦੀ ਗੱਲ ਕਰ ਰਿਹਾ
1: ਪੂਰੀ ਇਡਲੀ ਦੀ ਪੂਰੀ ਰੈਸਿਪੀ ਹੈ ਡਿਸਕ੍ਰਾਈਬਡ ਵਰਜ਼ਨ ਤੇ 12ਵੀਂ ਸੈਂਚੁਰੀ ਦੇ ਵਿੱਚ ਵੀ ਇਡਲੀ ਦਾ ਇੱਥੇ ਜ਼ਿਕਰ ਹੋਇਆ ਸੀਗਾ ਹੁਣ ਇਹ ਤੇ ਦੋ ਮਤਲਬ ਪਹਿਲੀ ਜਿਹੜੀ ਥਿਊਰੀ ਸੀਗੀ ਉਹਦੇ ਦੋ ਪੁਆਇੰਟ ਹੋ ਗਏ ਠੀਕ ਹੈ ਦੂਜੀ ਥਿਊਰੀ ਇਹ ਕਹਿੰਦੀ ਹੈ ਕਿ ਇਡਲੀ ਅਸਲ 'ਚ ਇੰਡੀਆ ਦੀ ਸੀਗੀ ਨਹੀਂ
0: ਓਕੇ
1: ਇਡਲੀ ਆਈ ਹੈ ਇੰਡੋਨੇਸ਼ੀਆ ਤੋਂ
0: ਜਿਹੜੇ
1: ਉਹਨਾਂ ਨੇ ਇੱਥੇ ਵਿਆਹ ਕਰਾ ਕੇ ਇੰਡੀਆ ਤੋਂ ਰਿਹਾ ਸੀਗਾ ਤੇ ਇੰਡੀਆ ਦਾ ਵੀਜ਼ਾ ਲੈ ਕੇ ਇਡਲੀ ਆ ਗਈ ਸੀ ਕੇ ਟੀ ਅਚਾਇਆ ਜੀ ਸੀਗੇ ਜਿਹੜੇ ਵਰਲਡ ਫੇਮਸ ਫੂਡ ਹਿਸਟੋਰੀਕਨ ਉਹਨਾਂ ਨੂੰ ਕਹਿੰਦੇ ਉਹਨਾਂ ਨੇ ਇਹਦੇ ਬਾਰੇ ਦੱਸਿਆ ਸੀਗਾ ਕਿ ਇੰਡੋਨੇਸ਼ੀਅਨ ਇੱਕ ਡਿਸ਼ ਹੁੰਦੀ ਹੈ ਜਿਹਨੂੰ ਕਹਿੰਦੇ ਕੇਡਲੀ ਕੀ ਪਤਾ ਉਸ ਤੋਂ ਏਡਲੀ ਕਰਤਾ ਹੈ ਨਾ ਕਿ ਕੇਡਲੀ ਜਿਹੜੀ ਹੁੰਦੀ ਹੈ ਉਹਨੂੰ ਵੀ ਪੱਤੇ ਦੇ ਵਿੱਚ ਚਾਵਲ ਹੁੰਦੇ ਹੈ ਉਹਨੂੰ ਚਾਵਲ ਦਾ ਪਾਊਡਰ ਜਿਹਾ ਬਣਾ ਕੇ ਉਹਨੂੰ ਸਟੀਮ ਜਿਹੀ ਕਰਕੇ ਫਰਮੈਂਟ ਕਰਕੇ ਉਹ ਕੇਡਲੀ ਬਣਦੀ ਹੈ ਤੇ ਉਹ ਵੀ ਬਿਲਕੁਲ ਚਿੱਟੀ ਜਿਹੀ ਸੇਮ ਇਡਲੀ ਵਰਗੀ ਲੱਗਦੀ ਹੈ ਤੇ ਮੈਨੂੰ ਲੱਗਦਾ ਕਿ ਜਦੋਂ ਟ੍ਰੇਡਸ ਕਰਕੇ ਐਕਸਚੇਂਜ ਕਰਦੇ ਸੀ ਫੂਡ ਟ੍ਰੇਡ ਕਰਕੇ ਮਤਲਬ ਜਦੋਂ ਵਿਆਪਾਰੀ ਇੱਥੇ ਉੱਤੇ ਜਾਂਦੇ ਸੀ ਓਬਵੀਅਸਲੀ ਉਹ ਆਪਣੇ ਨਾਲ ਆਪਣਾ ਖਾਣਾ ਵੀ ਲੈ ਕੇ ਆਉਂਦੇ ਸੀਗੇ ਤੇ ਉਸ ਤਰੀਕੇ ਨਾਲ ਕੇਡਲੀ ਇੱਥੇ ਆਈ ਇੰਡੀਆ ਤੇ ਇੰਡੀਆ ਚ ਧੀਰੇ ਧੀਰੇ ਕਰਕੇ ਮੋਡੀਫਿਕੇਸ਼ਨ ਹੋ ਕੇ ਕੇਡਲੀ ਤੋਂ ਬਣ ਗਈ
0: ਇਡਲੀ ਬਣ ਗਈ ਹੁਣ ਆਪਾਂ ਇਸ ਮੌਕੇ ਵੀ ਤੇ ਵੇਖੀ ਤੇ ਹੁਣ ਤੇ ਕਿੰਨਾ ਕੁਛ
1: ਹਾਂਜੀ
0: ਜਿਹੜਾ ਉਹ ਚੇਂਜ ਹੋ ਗਿਆ ਹੁਣ ਤੇ ਇਡਲੀ ਦਾ ਉਹ ਵੀ ਹੋ ਗਿਆ ਕੰਮ ਉਹ ਬਣਾਉਂਦੇ ਚਿੱਲੀ ਕਿਹੜੀ
1: ਹਾਂ ਚਿੱਲੀ ਇਡਲੀ ਆ
0: ਚਿੱਲੀ ਇਡਲੀ ਆਪਣੇ ਉਹਨੂੰ ਇੰਡੋ
1: ਫਰਾਈਡ
0: ਚਾਈਨੀਜ਼ ਸਟਾਈਲ ਦੇ ਵਿੱਚ
1: ਫਰਾਈਡ ਇਡਲੀ ਉਸ ਸੀ ਉਹ ਬੜੀ ਸਵਾਦ ਲੱਗਦੀ ਹੈ
0: ਹਾਂ ਤੇ ਕਾਫੀ ਕੁਝ ਹੋ ਗਿਆ ਹੁਣ ਤੇ ਇਡਲੀ
1: ਦਾ ਅਸਲ ਚ ਜਿਹੜੀ ਲੈਫਟ ਓਵਰ ਇਡਲੀ ਬਚ ਗਈ ਤੁਹਾਡੀ ਸਾਂਬਰ ਖਤਮ ਹੋ ਗਿਆ ਤੁਹਾਡਾ ਤੇ ਫਿਰ ਉਹਨੂੰ ਫਿਰ ਸਿੱਟਣਾ ਥੋੜਾ ਫਿਰ ਮੰਮੀ ਨੇ ਇਹੀ ਕਰਨਾ ਉਹਦੇ ਚਾਰ ਪੀਸ ਕੱਟ ਕੇ
0: ਅੱਛਾ ਇਸ ਚੱਕਰ ਚ ਬਣਾਉਂਦੇ ਆ
1: ਸਾਡੇ ਘਰੇ ਤੇ ਇਸ ਚੱਕਰ ਚ ਸਟਾਰਟ ਹੋਈ ਉਹ
0: ਓਕੇ
1: ਮੇਰੀ ਮੰਮੀ ਦੋ ਸਟਾਈਲ ਚ ਬਣਾਉਂਦੀ ਹੈ ਕਿ ਮਤਲਬ ਇੱਕ ਤੇ ਤੁਸੀਂ ਸਾਰਾ ਮਤਲਬ ਪਿਆਜ ਸ਼ਿਮਲਾ ਮਿਰਚ ਪਾ ਕੇ ਉਹਨੂੰ ਕਰਕੇ ਤੁਸੀਂ ਨਮਕ ਕਾਲੀ ਮਿਰਚੀ ਟਮਾਟਰ ਸੌਸ ਵਗੈਰਾ ਜੋ ਵੀ ਉਹਨੂੰ ਚਾਈਨੀਜ਼ ਬਣਾ ਦਿਓ ਇੱਕ ਉਹਨੂੰ ਖਮਣ ਸਟਾਈਲ ਚ ਉਹਨੂੰ ਤੁਸੀਂ ਹਲਦੀ ਨਮਕ ਜਿਹੜੀ ਕੜੀ ਪੱਤਾ ਤੇ ਰਾਈ ਦਾ ਤੜਕਾ ਲਗਾ ਦਿਓ
0: ਓਕੇ
1: ਤੇ ਉਹ ਪੂਰੀ ਖਮਣ ਦੇਖਣ ਚ ਉਹ ਖਮਣ ਵਰਗੀ ਲੱਗੇਗੀ ਪਰ ਜਦੋਂ ਤੁਸੀਂ ਖਾਓਗੇ ਉਹ ਇਡਲੀ ਲੱਗੇਗੀ ਯੈਲੋ ਜੀ ਹੋ ਜਾਂਦੀ ਹੈ ਕਈ ਲੋਕੀ ਇਡਲੀ ਦੇ ਵਿੱਚ ਸਬਜ਼ੀਆਂ ਪਾ ਕੇ ਬਣਾਉਣ ਲੱਗੇ ਨੇ ਕਿ ਇੱਕ ਵਾਰ ਚ ਹੀ ਕੰਮ ਮੁੱਕੇ ਉਹਦੇ ਵਿੱਚ ਹੀ
0: ਖਾਣ ਪੀਣ ਦੇ ਵਿੱਚ ਬਹੁਤ ਸਾਰੇ ਐਕਸਪੈਰੀਮੈਂਟਸ ਹੋਣੇ ਸ਼ੁਰੂ ਹੋ ਗਏ ਹੁਣ ਬੜਾ ਕੁਛ ਜਿਹੜਾ ਹੁਣ ਵੀ ਆਪਾਂ ਵੇਖਦੇ ਹਾਂ ਵੀ ਮਿਕਸ ਜਿਹਾ ਹੋਈ ਜਾਂਦਾ ਹਰ ਕੋਈ ਆਪਣੇ ਆਪਣੇ ਪੱਧਰ ਦੇ ਉੱਤੇ ਐਕਸਪੈਰੀਮੈਂਟ ਕਰਕੇ ਵੇਖਦਾ ਪਰ ਇਹਦੇ ਵਿੱਚੋਂ ਸਰਪ੍ਰਾਈਜ਼ਿੰਗਲੀ ਬੜੇ ਸਾਰੇ ਇੱਦਾਂ ਦੇ ਐਕਸਪੈਰੀਮੈਂਟ ਨੇ ਜਿਹੜੇ ਤੁਹਾਡੇ ਸਿਹਤ ਨੂੰ ਵੀ ਨੁਕਸਾਨ ਕਰਦੇ ਆ ਮਤਲਬ ਕਈ ਮੈਂ ਵੇਖਣਾ ਵਾਂ ਵੀ ਉਹ ਜੋ ਮਰਜ਼ੀ ਕਰੀ ਜਾਂਦੇ
1: ਹਾਂ
0: ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਫੂਡ ਸਾਇੰਸ ਨੂੰ ਵਿਗਾੜਦੀਆਂ ਵੀ
1: ਅਸਲ 'ਚ ਉਹਦੀ ਕਈ ਵਾਰੀ ਕਈ ਚੀਜ਼ਾਂ ਦੇ ਵਿੱਚ ਤੇ ਉਹ ਚੀਜ਼ ਰਹਿੰਦੀ ਨਹੀਂ ਜਿਹੜੀ ਤੁਸੀਂ
0: ਹਾਂ ਬੜੇ ਬੜੇ ਇੱਦਾਂ ਦੇ ਅੱਜ ਕੱਲ੍ਹ ਆਪਾਂ ਵੇਖਦੇ ਹਾਂ ਸੋਸ਼ਲ ਮੀਡੀਆ ਦੇ ਉੱਤੇ
1: ਸਪੈਸ਼ਲੀ ਮੋਮੋ ਜਿਹੜੇ ਹੁੰਦੇ ਉਹ ਸਟੀਮਡ ਹੁੰਦਾ ਐਕਚੁਅਲੀ ਜਿਹੜੇ ਡੰਪਲਿੰਗ ਉਹਨੂੰ ਇੰਡੀਆ ਦੇ ਵਿੱਚ ਹੁਣ ਉਹਨੂੰ ਤੰਦੂਰੀ ਉਹਨੂੰ ਤਲੇ ਹੋਏ ਸਾਰੀ ਦੁਨੀਆ ਭਰਦੀ ਕਿੰਨੀ ਤਰੀਕੇ ਦੀ ਅਫਗਾਨੀ ਮੋਮੋ ਮਤਲਬ ਕਿੰਨੀ ਉਹਨੂੰ ਪੂਰਾ ਉੱਧਰ ਬਿਲਕੁਲ ਹੀ ਚੇਂਜ ਕਰਦਾ
0: ਹਾਂ ਉਹ ਚਲੋ ਤੇ ਕੁਕਿੰਗ ਦੇ ਤਰੀਕੇ ਹੋ ਗਏ
1: ਨਾ ਕ੍ਰਿਸਪੀ ਕਰਦਾ ਪਰ ਹਾਂ ਪਰ ਅਸਲ ਜਿਹੜਾ ਆਥੈਂਟਿਕ ਹੈ ਉਹ ਸਟੀਮਡ ਹੈ ਨਾ
0: ਹਾਂ ਉਹ ਤਾਂ ਮਤਲਬ ਉਹਦਾ
1: ਪਹਾੜਾਂ 'ਚ ਤੁਸੀਂ ਜਾਓ
0: ਹਲਕਾਪਨ ਹੋ ਗਿਆ
1: ਹਾਂਜੀ ਉਹ ਨਾਲ ਦੇ ਨਾਲ ਤੁਹਾਨੂੰ ਸਟੀਮਰ ਤੋਂ ਕੱਢ ਕੇ ਦਿੰਦੇ ਉਹ ਬੜੇ ਸਵਾਦ ਲੱਗਦੇ ਤੇ ਲੇਕਿਨ ਬਾਕੀ ਆਪਣੇ ਕਿਸੇ ਵੀ ਇੱਥੇ ਚਲ ਜਾਓ ਦੇ ਕਿੰਨੀ ਸੌ ਵੈਰਾਇਟੀ ਉਹਦੀ ਬਣਾਈ ਗਈ ਹੈ
0: ਹਾਂਜੀ ਚਲੋ ਇਹ ਆ ਕਿ ਅਲੱਗ ਅਲੱਗ ਥਾਵਾਂ ਦੇ ਉੱਤੇ ਅਲੱਗ ਅਲੱਗ ਚੀਜ਼ਾਂ ਹੀ ਹੁਣ ਇੰਨਾ ਕੁ ਜ਼ਰੂਰ ਫਰਕ ਪੈ ਗਿਆ ਵੀ ਉਹ ਦੂਸਰੇ ਜਗ੍ਹਾ ਦੇ ਉੱਤੇ ਪਹੁੰਚ ਚੁੱਕੀਆਂ ਨੇ ਅਤੇ ਹਰ ਥਾਂ ਦੇ ਉੱਤੇ ਹੁਣ ਉਹਨਾਂ ਚੀਜ਼ਾਂ ਦਾ ਪਤਾ ਵਾ ਆਰਾਮ ਦੇ ਨਾਲ ਬੰਦਾ ਖਾ ਲੈਂਦਾ ਨਹੀਂ ਤਾਂ ਇੱਕ ਥਾਂ ਤੋਂ ਦੂਸਰੀ ਥਾਂ ਜਾ ਕੇ ਤਾਂ ਬੜੀ ਪ੍ਰੋਬਲਮ ਆਉਂਦੀ ਸੀ ਉਹ ਸਾਰੀਆਂ ਚੀਜ਼ਾਂ ਖਾਣ ਪੀਣ ਦੇ ਵਿੱਚ ਅਤੇ ਚਲੋ ਖੈਰ ਆਪਾਂ ਖਾਣ ਪੀਣ ਤੋਂ ਅੱਗੇ ਵੱਧਦੇ ਹਾਂ ਅਤੇ ਭਾਰਦਵਾਜ ਸਾਹਿਬ ਕਹਿੰਦੇ ਬੋਟੈਨੀਕਲ ਗਾਰਡਨਸ ਇਨ ਕਰਨਬਰਨ ਅਤੇ ਇਟਸ ਅਮੰਗ ਇਸ ਦਾ ਵਰਲਡ ਟੋਪ 10 ਬੋਟੈਨੀਕਲ ਗਾਰਡਨ ਅਤੇ ਛੁੱਟੀਆਂ ਦੇ ਵਿੱਚ ਟਾਈਮ ਲੱਗਦਾ ਅਤੇ ਭਾਈ ਤੁਸੀਂ ਜਾ ਕੇ ਜ਼ਰੂਰ ਹੋ ਕੇ ਆਓ ਤੁਸੀਂ ਉੱਥੇ ਘੁੰਮੀ ਘੁੰਮੀ ਕਰੋ ਅਤੇ ਥੋੜ੍ਹਾ ਜਿਹਾ ਸੈਰ ਸਪਾਟਾ ਥੋੜ੍ਹੀ ਜਿਹੀ ਐਕਸਰਸਾਈਜ਼ ਅਤੇ ਹੋਰ ਬਹੁਤ ਸਾਰਾ ਕੁਛ ਐਂਡ ਆਲ ਅਤੇ ਇੱਕ ਇਹ ਸਭ ਕੁਛ ਦੇ ਦਰਮਿਆਨ ਯਾਦ ਰਹੇ ਕਿ ਅਗਲੇ ਹਫ਼ਤੇ ਅਗਲੇ ਸੋਮਵਾਰ ਜਦੋਂ ਆਪਾਂ ਮਿਲਾਂਗੇ ਤੇ ਡੇਲਾਈਟ ਸੇਵਿੰਗ ਹੋ ਚੁੱਕੀ ਹੋਊਗੀ। ਸੋ ਇਸ ਚੀਜ਼ ਦਾ ਖਿਆਲ ਰੱਖੋ। ਆਈ ਥਿੰਕ 4 ਤਰੀਕ ਪੈਂਦੀ ਹੈ, ਇੱਕ ਮਿੰਟ ਮੈਂ ਕੱਢ ਕੇ ਤੇ ਦੱਸ ਹੀ ਦਿੰਦਾ ਵਾਂ ਤਾਂ ਕਿ ਫਿਰ ਸਮੱਸਿਆ ਨਾ ਹੋਣ, ਤੇ ਕਿਉਂਕਿ ਹਰ ਸਾਲ ਅਕਤੂਬਰ ਦੇ ਪਹਿਲੇ ਹਫ਼ਤੇ ਆਪਾਂ ਵੇਖਦੇ ਹਾਂ ਵੀ ਡੇਲਾਈਟ ਸੇਵਿੰਗ ਸ਼ੁਰੂ ਹੁੰਦੀ ਹੈ। ਹਾਂਜੀ, 4 ਤਰੀਕ ਹੈ ਜੀ, 4 ਤਰੀਕ ਜਿਹਦੇ ਵਿੱਚ ਕਿ ਆਲਰੇਡੀ ਰੌਲਾ ਪੈਣਾ ਸ਼ੁਰੂ ਹੋ ਗਿਆ। ਜਦੋਂ ਵੀ ਡੇਲਾਈਟ ਸੇਵਿੰਗ ਹੁੰਦੀ ਹੈ ਉਦੋਂ ਇੱਕ ਵਾਰੀ ਰੌਲਾ ਜ਼ਰੂਰ ਪੈਂਦਾ ਵਾ ਵੀ ਯਾਰ ਇਹ ਕਿਉਂ ਆ। ਤੋ ਖੈਰ ਮੈਂ ਬਹੁਤ ਸਾਰੇ ਲੌਜਿਕ ਨੇ ਹੋਣ ਦੇ ਹੱਕ ਦੇ ਵਿੱਚ ਵੀ, ਮੈਨੂੰ ਤਾਂ ਆਪ ਬੜੀ ਚੁੱਭਦੀ ਹੁੰਦੀ ਆ
1: ਨੀਂਦ
0: ਨੂੰ ਤਾਂ ਅਲੱਗ ਤੋਂ ਮੈਨੂੰ ਲੱਗਦਾ ਹੁੰਦਾ ਵੀ ਸਾਰਾ ਕੁਛ ਹੀ ਚੇਂਜ ਹੋ ਜਾਂਦਾ ਵਾ, ਇੱਦਾਂ ਕਿੱਦਾਂ ਵੀ ਇੱਕੋ ਹੀ ਰਹੇ ਹੁਣ, ਪਹਿਲੇ ਜਿਹੜੇ ਲੌਜਿਕ ਦਿੰਦੇ ਉਹ ਸਾਰੇ ਲੌਜਿਕ ਤਾਂ ਹੁਣ ਰਹੇ ਨਹੀਂ ਆ, ਉਹ ਸਾਰਾ ਕੁਛ ਚੇਂਜ ਹੋ ਚੁੱਕਾ ਵਾ ਵੀ ਪਹਿਲੀਆਂ ਦੇ ਵਿੱਚ ਲਾਈਟ ਨਹੀਂ ਹੁੰਦੀ ਜਾਂ ਲਾਈਟ ਬਚਾਈ ਜਾਂਦੀ ਸੀ, ਬਿਜਲੀ ਦਾ ਬੜਾ ਖਰਚਾ ਵੱਧਦਾ ਸੀ, ਦਿਸ ਦੈਟ ਜੇ ਵੋ। ਅਤੇ ਹੁਣ ਜਿੱਥੇ ਸਾਰੀ ਦੁਨੀਆ ਆਪਸ ਦੇ ਵਿੱਚ ਗਲੋਬਲ ਪੱਧਰ ਦੇ ਉੱਤੇ ਜੁੜੀ ਆ, ਜਿੱਥੇ ਮੰਨ ਲਓ ਹੁਣ ਤੁਸੀਂ ਇਸ ਟਾਈਮ ਗੱਲ ਕਰ ਰਹੇ ਹੋ ਕਿਸੇ ਦੇ ਨਾਲ, ਹੈਲੋ ਕੀ ਹਾਲ ਚਾਲ ਨੇ, 2 ਵਜੇ ਆ, ਅਤੇ ਉਹ ਅਗਲਾ ਕਵੇ ਵੀ ਓਕੇ, 5 ਮਿੰਟ ਗੱਲ ਕਰਕੇ ਉਹ ਕਵੇ ਵੀ ਸੋਰੀ ਮੇਰੇ 3:05 ਹੋ ਗਈ,
1: ਪਹਿਲੀਆਂ
0: ਟਾਈਮ ਇੰਨਾ ਲੱਗ ਜਾਂਦਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਂਦੇ, ਤਾਂ ਉਦੋਂ ਤਾਂ ਆਈ ਥਿੰਕ ਉਹ ਫਰਕ ਵੀ ਨਹੀਂ ਪੈਂਦਾ ਹੋਊਗਾ ਵੀ ਘੰਟਾ ਬਦਲ ਗਿਆ, ਉਹਨੂੰ ਬਦਲ ਗਿਆ ਕੀ ਫਰਕ ਪਿਆ, ਹੈ ਨਾ, ਇੱਥੇ ਦਿਨ ਰਾਤ ਬਦਲ ਜਾਂਦੇ ਆ ਇੱਕ ਜਗ੍ਹਾ ਤੋਂ ਦੂਸਰੀ ਥਾਂ 'ਤੇ। ਅਤੇ ਪਰ ਖੈਰ ਇਸ ਸੰਬੰਧ ਦੇ ਵਿੱਚ ਕਹਿਣ ਦਾ ਮਤਲਬ ਇਹ ਕਿ ਹਰ ਵਾਰ ਇਹ ਚਰਚਾ ਸ਼ੁਰੂ ਹੋ ਜਾਂਦੀ ਹੈ, ਅਤੇ ਚਰਚਾ ਸ਼ੁਰੂ ਹੋ ਚੁੱਕੀ ਹੈ। ਬਹੁਤ ਸਾਰੀਆਂ ਜਿੱਥੇ ਚਰਚਾਵਾਂ ਇਹ ਆਉਂਦੀਆਂ ਸੀ, ਅੱਜ ਮੈਂ ਵੇਖ ਰਿਹਾ ਹਾਂ ਅਖਬਾਰਾਂ, ਅਤੇ ਅੱਜ ਹੈਰਲਸਨ ਨੇ ਇੱਕ ਛਾਪੀ ਸੀ ਹੁਣ ਇੱਕ ਰਿਪੋਰਟ, ਅਤੇ ਹੁਣ ਉਹ ਇਹ ਕਹਿ ਰਹੇ ਨੇ ਕਿ ਨਹੀਂ ਹੁਣ ਕੁਛ ਨਵੀਆਂ ਰਿਪੋਰਟਸ ਆਈਆਂ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਨਹੀਂ ਮਾਨਸਿਕ ਤੌਰ ਦੇ ਉੱਤੇ ਕੋਈ ਖਾਸ ਫਰਕ ਨਹੀਂ ਪੈਂਦਾ, ਮਾਨਸਿਕ ਸਿਹਤ ਦਾ ਕੋਈ ਵਿਗਾੜ ਨਹੀਂ ਹੁੰਦਾ। ਜਦਕਿ ਪਹਿਲੀਆਂ ਦੇ ਵਿੱਚ ਇਹ ਕਿਹਾ ਜਾਂਦਾ ਰਿਹਾ ਵਾ ਕਿ ਹੁੰਦਾ ਵਾ, ਜਾਨਵਰਾਂ ਦੇ ਉੱਤੇ ਅਸਰ ਪੈਂਦਾ ਵਾ ਅਤੇ ਬੰਦਿਆਂ ਦੀ ਸਿਹਤ ਦੇ ਉੱਤੇ ਵੀ ਅਸਰ ਪੈਂਦਾ ਵਾ, ਮਾਨਸਿਕ ਸਿਹਤ ਦੇ ਉੱਤੇ ਅਸਰ ਪੈਂਦਾ, ਅਤੇ ਹੁਣ ਇਹ ਕਹਿ ਰਹੇ ਨੇ ਕਿ ਨਹੀਂ ਪੈਂਦਾ। ਅਤੇ ਆਪਾਂ ਤਾਂ ਜੋ ਤੁਸੀਂ ਕਹਿੰਦੇ ਉਹ ਮੰਨ ਹੀ ਲੈਂਦੇ ਹਾਂ, ਇਹਨਾਂ ਚੀਜ਼ਾਂ ਦਾ ਵੇਖੋ ਕਿੰਨਾ ਅਸਰ ਪੈਂਦਾ। ਇੱਕ ਰਿਪੋਰਟ ਆਉਂਦੀ, ਉਹ ਕਹਿੰਦੀ ਵੀ ਯਾਰ ਤੇਰੇ ਦਿਮਾਗ 'ਤੇ ਅਸਰ ਪੈਂਦਾ ਵਾ, ਬੰਦਾ ਕਹਿੰਦਾ ਹਾਂ ਪੈਂਦਾ, ਉਹਦਾ ਕਹਿੰਦਾ ਨਹੀਂ ਪੈਂਦਾ, ਕਹਿੰਦਾ ਹਾਂ ਨਹੀਂ ਪੈਂਦਾ, ਜੋ ਮਰਜ਼ੀ ਜਿਹੜੇ ਪਾਸੇ ਨੂੰ ਮਰਜ਼ੀ ਲਾ ਦਿਓ ਤੁਸੀਂ। ਪਰ ਖੈਰ ਤੁਸੀਂ ਇਹਦੇ ਬਾਰੇ ਜੋ ਵੀ ਸੋਚਦੇ ਹੋ, ਜਿੱਦਾਂ ਵੀ ਸੋਚਦੇ ਹੋ, ਅਗਲੇ ਹਫ਼ਤੇ ਥੋੜ੍ਹਾ ਜਿਹਾ ਖਿਆਲ ਰੱਖਿਓ ਜੇ ਉੱਦਾਂ ਦੇ ਕੁਛ ਹੈ ਨੇ ਪਲੈਨ, ਤਾਂ ਕੁਛ ਇੱਕ ਨੁਕਤੇ ਜਿਹੜੇ ਉਹ ਜ਼ਰੂਰ ਸਾਂਝੇ ਕਰ ਲੈਣੇ। ਇਹ ਜਿਹੜੀ ਰਿਪੋਰਟ ਛਪੀ ਹੈ ਸਵਿਨਬਰਨ ਯੂਨੀਵਰਸਿਟੀ ਦੇ ਵੱਲੋਂ ਛਪੀ ਹੈ, ਅਤੇ ਬੈਨ ਬੁਲਕ ਅਤੇ ਗ੍ਰੈਗ ਮੁਰੇ ਨਾਂ ਦੇ ਜਿਹੜੇ ਦੋ ਵਿਅਕਤੀ ਨੇ, ਜਿਨ੍ਹਾਂ ਨੇ ਲਗਭਗ 36, ਇਹਨਾਂ ਦਾ ਕਹਿਣਾ ਕਿ 36 ਦੇ ਕਰੀਬ ਦੇਸ਼ਾਂ ਦੇ ਉੱਤੇ ਇਹਨਾਂ ਨੇ ਉੱਥੋਂ ਦੇ ਅੰਕੜੇ ਜਿਹੜੇ ਇਕੱਠੇ ਕੀਤੇ ਆ, 157 ਜਿਹੜੇ ਪੁਰਾਣੇ ਇਹਦੇ ਉੱਤੇ ਪਰਚੇ ਹੋਏ ਪਏ ਸੀ ਜਾਂ ਸਰਚ ਹੋਈਆਂ ਪਈਆਂ ਸੀ, ਉਹਨਾਂ ਸਾਰੀਆਂ ਦਾ ਜਿਹੜਾ ਵਿਸ਼ਲੇਸ਼ਣ ਕੀਤਾ ਵਾ ਆਪਾਂ, ਅਤੇ ਉਸ ਤੋਂ ਬਾਅਦ ਇਹ ਤੱਤ ਕੱਢਿਆ ਕਿ ਇਸ ਦੇ ਵਿੱਚ ਡਿਪਰੈਸ਼ਨ ਜਾਂ ਫਿਰ ਮੈਨਿਕ ਐਪੀਡਸੋਡਸ, ਨਸ਼ਿਆਂ ਦੀ ਲੱਤ ਜਾਂ ਫਿਰ ਖੁਦਕੁਸ਼ੀ ਦੀਆਂ ਦਰਾਂ ਦੇ ਵਿੱਚ ਵਾਧੇ ਦਾ ਜਿਹੜਾ ਕੋਈ ਲੈਣਾ ਦੇਣਾ ਨਹੀਂ ਆ ਘੜੀਆਂ ਬਦਲਣ ਦੇ ਨਾਲ, ਜਾਂ ਫਿਰ ਇੱਦਾਂ ਕਹਿ ਲਓ ਵੀ ਇਹਨਾਂ ਦਾ ਕਹਿਣਾ ਵੀ ਕੋਈ ਠੋਸ ਸਬੂਤ ਨਹੀਂ ਇਸ ਚੀਜ਼ ਦਾ ਮਿਲਿਆ। ਵੈਸੇ ਮਿਲੂਗਾ ਵੀ ਕੀ, ਮੈਨੂੰ ਇਹ ਚੀਜ਼ ਬਹੁਤ ਔਖੀ ਆ। ਬਹੁਤ ਵਾਰੀ ਜਦੋਂ ਇੱਕ ਸੈਂਪਲ ਭਰਿਆ ਜਾਂਦਾ ਤਾਂ ਉਹਦੇ ਵਿੱਚ ਹੋਰ ਵੀ ਕਈ ਮਲਟੀਪਲ ਰੀਜ਼ਨ ਹੋ ਸਕਦੇ ਨੇ, ਅਤੇ ਆਪਣੇ ਆਪ ਦੀ ਤੁਹਾਡੀ ਉਹ ਆ ਫੀਲ ਆ ਵੀ ਤੁਸੀਂ ਕਿੱਦਾਂ ਫੀਲ ਕਰਦੇ ਹੋ। ਅਤੇ ਇਹਨਾਂ ਨੇ ਸਿਰਫ ਇੰਨਾ ਕੁ ਕਹਿ ਕੇ ਗੱਲ ਹੁਣ ਨਿਬੇੜੀ ਆ ਵੀ ਸਮਾਂ ਬਦਲਣ ਦੇ ਨਾਲ ਨੀਂਦ ਦੇ ਪੈਟਰਨ ਦੇ ਵਿੱਚ ਮਾਮੂਲੀ ਜਿਹਾ ਬਦਲਾਅ ਆਉਂਦਾ, ਜਿਵੇਂ ਕਿ ਹਲਕਾ ਜਿਹਾ ਜੈਟ ਲੈਗ ਹੋਊਗਾ ਤੁਹਾਨੂੰ, ਜਿੱਦਾਂ ਕਿ ਤੁਸੀਂ ਜਹਾਜ਼ ਦੇ ਉੱਤੇ ਸਫ਼ਰ ਕੀਤਾ ਵਾ ਇਸ ਟਾਈਪ, ਉਹ ਵੀ ਬਹੁਤ ਛੋਟਾ ਜਿਹਾ ਸਫ਼ਰ, ਅਤੇ ਦਿਮਾਗੀ ਅਤੇ ਮਨੋਵਿਗਿਆਨੀ ਸਿਹਤ ਨੂੰ ਲੰਮੇ ਸਮੇਂ ਦੇ ਲਈ ਕੋਈ ਨੁਕਸਾਨ ਨਹੀਂ ਪਹੁੰਚਦਾ। ਇੱਕ ਵਾਰੀ ਫਿਰ ਤੋਂ ਇਹ ਸਪਸ਼ਟ ਕਰ ਦਿੱਤਾ ਗਿਆ ਕਿ ਕੁਦਰਤੀ ਰੋਸ਼ਨੀ ਦੇ ਵਿੱਚ ਜ਼ਿਆਦਾ ਸਮਾਂ ਬਿਤਾਉਣ ਦੇ ਨਾਲ ਊਰਜਾ ਵੱਧਦੀ ਆ ਸਰੀਰਕ ਵੀ, ਅਤੇ ਵੈਸੇ ਵੀ ਆਪਾਂ ਊਰਜਾ ਬਚਾ ਲੈਂਦੇ ਹਾਂ ਜਿਸ ਦੇ ਨਾਲ ਕਿ ਲੋਕ ਕਸਰਤ ਕਰ ਪਾਉਂਦੇ ਆ, ਸਮਾਜਿਕ ਗਤੀਵਿਧੀਆਂ ਦੇ ਵਿੱਚ ਹੋਰ ਵਧੇਰੇ ਸਰਗਰਮ ਹੋ ਕੇ ਹਿੱਸਾ ਲੈ ਲੈਂਦੇ ਹਨ। ਅਤੇ ਠੀਕ ਹੈ ਜੀ, ਉਹ ਜਿਹੜੇ ਪੋਜ਼ਿਟਿਵ ਪ੍ਰਭਾਵ ਨੇ ਉਹ ਜ਼ਰੂਰ ਫਿਰ ਦੁਬਾਰਾ ਦੱਸੇ ਗਏ ਨੇ। ਮਾਨਸਿਕ ਸਿਹਤ ਦੇ ਉੱਤੇ ਇਹਨਾਂ ਦਾ ਕਹਿਣਾ ਕਿ ਕੋਈ ਅਸਰ ਨਹੀਂ ਵੇਖਿਆ ਗਿਆ, ਪਰ ਰਿਪੋਰਟ ਦੇ ਵਿੱਚ ਸਰੀਰਕ ਸਿਹਤ ਅਤੇ ਆਮ ਸੁਰੱਖਿਆ ਦੇ ਨਾਲ ਜੁੜੇ ਕਈ ਅਹਿਮ ਨੁਕਤੇ ਜ਼ਰੂਰ ਸਾਂਝੇ ਕੀਤੇ ਗਏ ਨੇ। ਜਿੱਦਾਂ ਕਿ ਹੁਣ ਜਦੋਂ ਸਪਰਿੰਗ ਆਈ, ਬਸੰਤ ਆਈ ਅਤੇ ਘੜੀ ਦਾ ਅੱਗੇ ਹੋਣਾ, ਸੋ ਇਹਦੇ ਨਾਲ ਜਿਹੜਾ ਪਹਿਲੇ ਮਹੀਨੇ ਦੇ ਵਿੱਚ ਜਿਹੜੇ ਹਾਰਟ ਅਟੈਕ ਦੇ ਖਤਰੇ ਨੇ ਉਹ 4% ਤੱਕ ਵਾਧਾ ਮੰਨਿਆ ਜਾਂਦਾ ਵੀ ਹੁੰਦਾ ਵਾ ਇਸ ਚੀਜ਼ ਦੇ ਨਾਲ। ਅਮਰੀਕਾ ਦੇ ਵਿੱਚ ਸੜਕ ਹਾਦਸਿਆਂ ਦੇ ਵਿੱਚ ਵਾਧਾ ਵੇਖਿਆ ਜਾਂਦਾ ਵਾ ਇਸ ਸਮੇਂ ਦੇ ਦਰਮਿਆਨ, ਹਾਲਾਂਕਿ ਇਹਦੇ ਵੀ ਬਾਰੇ ਵੀ ਕਿਹਾ ਜਾਂਦਾ ਕਿ ਉਹਦੇ ਹੋਰ ਵੀ ਕਈ ਰੀਜ਼ਨ ਨੇ, ਪਰ ਜਦੋਂ ਤੁਸੀਂ ਮੰਨ ਲਓ ਹਲਕਾ ਜਿਹਾ ਜੈਟ ਲੈਗ ਮੰਨ ਹੀ ਲਿਆ ਤਾਂ ਫਿਰ ਉਹ ਚੀਜ਼ ਜ਼ਰੂਰ ਕਿਤੇ ਨਾ ਕਿਤੇ ਅਸਰਦਾਰ ਹੋਊਗੀ। ਫਿਜ਼ੀਕਲੀ ਜਿਹੜੇ ਕ੍ਰਾਈਮ ਨੇ ਉਹਨਾਂ ਦੇ ਵਿੱਚ ਵੀ ਵਾਧਾ ਵੇਖਿਆ ਗਿਆ, ਇੱਕ ਦੂਸਰੇ ਦੇ ਉੱਤੇ ਜਿਹੜੇ ਹਮਲੇ ਨੂੰ ਇਹਨਾਂ ਦਿਨਾਂ ਦੇ ਵਿੱਚ ਵੱਧਦੇ ਨੇ। ਉਸ ਤੋਂ ਬਾਅਦ ਜਦੋਂ ਘੜੀ ਪਿੱਛੇ ਹੁੰਦੀ ਹੈ, ਜਦੋਂ ਆਟਮ ਆਉਂਦਾ ਵਾ ਅਤੇ ਨੀਂਦ ਦਾ ਸਮਾਂ ਵੱਧ ਜਾਂਦਾ ਅਤੇ ਕੰਮ ਵਾਲੀ ਥਾਂ ਦੇ ਉੱਤੇ ਸੱਟਾਂ ਪੇਟਾਂ ਦੇ ਵਿੱਚ ਕਹਿੰਦੇ ਨੇ ਕਿ ਕਮੀ ਆ ਜਾਂਦੀ ਹੈ ਅਤੇ ਮੌਤ ਦੀ ਦਰ ਦੇ ਵਿੱਚ ਗਿਰਾਵਟ ਆਉਂਦੀ ਹੈ। ਸੋ ਇੱਕ ਵਾਰੀ ਫਿਰ, ਜਾਂ ਫਿਰ ਇੱਦਾਂ ਕਹਿ ਲਓ ਵੀ ਜਦੋਂ ਵੱਧ ਜਾਂਦੀ ਹੈ ਉਦੋਂ ਫਿਰ ਵਾਪਸ ਆ ਜਾਂਦੀ ਆ ਅਤੇ ਉਹ ਬਰਾਬਰ ਹੋ ਗਿਆ ਫਿਰ। ਅਤੇ ਥੈਂਕ ਯੂ ਬਲਜੀਤ ਜੀ, ਕਹਿੰਦੇ ਕਿ ਆਵਾਜ਼ ਸਾਫ਼ ਨਹੀਂ ਆ ਰਹੀ ਤੁਹਾਡੇ ਵਾਲੇ ਪਾਸਿਓਂ, ਹੋ ਸਕਦਾ ਜੀ ਕੋਈ ਸਮੱਸਿਆ ਹੋਵੇ ਇੱਧਰ ਅਤੇ ਸਾਡੇ ਸਾਰੀ ਠੀਕ ਆ ਮਾਹੌਲ ਚਾਲ, ਅਤੇ ਤੁਸੀਂ ਇੱਕ ਵਾਰੀ ਇਹ ਆ ਵੀ ਹੋਰ ਕਿਸੇ ਨੂੰ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਤੁਸੀਂ ਹੋਰ ਵੀ ਕੋਈ ਮੈਸੇਜ ਕਰੋ, ਨਹੀਂ ਤਾਂ ਫਿਰ ਤੁਹਾਡੇ ਉੱਥੇ ਕੋਈ ਨਾ ਕੋਈ ਨੈਟਵਰਕ ਦੇ ਵਿੱਚ ਸਮੱਸਿਆ ਹੋਊਗੀ ਇੱਧਰਲੇ ਪਾਸੇ, ਅਤੇ ਸਾਰੀਆਂ ਬੱਤੀਆਂ ਬੁੱਤੀਆਂ ਜੀਆਂ ਓਕੇ, ਰਿਪੋਰਟ ਹੈ ਸਾਰਾ ਕੁਛ ਠੀਕ ਹੈ। ਧੰਨਵਾਦ ਤੁਹਾਡਾ ਅਪਡੇਟ ਕਰਨ ਦੇ ਲਈ, ਅਤੇ ਬਾਕੀ ਹੋਰ ਕਿਸੇ ਦਾ ਕੋਈ ਇਹਦੇ ਬਾਰੇ ਆਉਂਦਾ ਮੈਸੇਜ ਤਾਂ ਫਿਰ ਆਪਾਂ ਜ਼ਰੂਰ ਹੋਰ ਬਰੀਕੀ ਦੇ ਵਿੱਚ ਦੇੜ ਪਧੇੜ ਕਰਾਂਗੇ, ਪਰ ਫਿਲਹਾਲ ਜੋ ਮੈਂ ਵੇਖ ਪਾ ਰਿਹਾ ਵਾਂ ਸਾਹਮਣੇ ਸਾਹਮਣੇ ਉਹਦੇ ਹਿਸਾਬ ਨਾਲ ਠੀਕ ਹੈ। ਬਾਕੀ ਅੱਗੇ ਬੇਨਤੀ ਹੈ ਕਿ ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਇਸ ਸੰਬੰਧ ਦੇ ਵਿੱਚ ਦੱਸ ਦਿਓ ਤੁਸੀਂ। ਅਤੇ ਜੀ, ਸੋ ਆਪਾਂ ਗੱਲ ਕਰ ਰਹੇ ਸਾਂ ਡੇਲਾਈਟ ਸੇਵਿੰਗ ਦੀ, ਹਾਂਜੀ। ਅਤੇ ਹੁਣ ਮਤਲਬ ਇਹ ਚਰਚਾ ਜਿਹੜੀ ਹੈ ਇਸ ਟਾਈਮ ਦੇ ਉੱਤੇ ਫਿਰ ਦੁਬਾਰਾ ਵਿਸ਼ਾ ਜਿਹੜੀ ਬਣ ਗਈ ਹੈ, ਕਿਉਂਕਿ ਦਿਲ ਦੀਆਂ ਬਿਮਾਰੀਆਂ ਜਿਹੜੀਆਂ ਨੇ ਅਕਸਰ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਨੇ, ਅਤੇ ਇਸੇ ਦੇ ਉੱਤੇ ਹੀ ਕਹਿੰਦੇ ਨੇ ਕਿ ਜ਼ਿਆਦਾ ਇਹਦਾ ਅਸਰ ਪੈਂਦਾ ਵਾ। ਸੋ ਫਿਲਹਾਲ ਇੱਕ ਵਾਰੀ ਜਾਂਦੇ ਜਾਂਦੇ ਫਿਰ ਦੱਸ ਦਈਏ ਕਿ 4 October ਨੂੰ 2 PM ਜਦੋਂ ਹੋਏ ਅਤੇ ਤੁਹਾਡਾ ਅੱਗੇ ਕਰਕੇ ਘੜੀਆਂ ਤੇ 3 PM ਹੋ ਜਾਣ, ਵੈਸੇ ਆਟੋਮੈਟਿਕਲੀ ਅੱਜ ਕੱਲ੍ਹ ਹੋ ਜਾਂਦੀਆਂ, ਪਰ ਜੇ ਨਹੀਂ ਤਾਂ ਇਸ ਚੀਜ਼ ਦਾ ਫਿਰ ਵੀ ਤੁਸੀਂ
1: ਵਾਲ ਕਲੋਕ ਮੇਨਲੀ ਕਰਨੀ ਪੈਂਦੀ ਤੁਹਾਨੂੰ, ਠੀਕ ਹੈ ਫਿਰ।
0: ਹਾਂਜੀ, ਅਤੇ ਵੈਸੇ ਕੁਛ ਇੱਕ ਸੁਝਾਅ ਨੇ ਮਾਹਰਾਂ ਦੇ ਜਿਹੜੇ ਹੁਣ ਤੋਂ ਹੀ ਡਿਸਕਸ ਕਰਨੇ ਜ਼ਰੂਰੀ ਹੈ, ਜਿਹਦੇ ਕਰਕੇ ਮੈਂ ਗੱਲ ਛੇੜੀ ਸੀ। ਅਤੇ ਕਹਿੰਦੇ ਵੀ ਘੜੀ ਬਦਲਣ ਤੋਂ ਜਾਂ ਫਿਰ ਆਪਣੇ ਆਪ ਚਲੋ ਬਦਲ 'ਤੇ ਜਾਂਦੀ ਆ, ਅਤੇ ਉਸ ਤੋਂ ਪਹਿਲਾਂ ਹੁਣ ਜਿੱਦਾਂ ਹਫ਼ਤਾ ਰਹਿ ਗਿਆ ਵਾ, ਅਤੇ ਸੌਣ ਅਤੇ ਜਾਗਣ ਦੇ ਸਮੇਂ ਨੂੰ ਕਹਿੰਦੇ ਕਿ 15 to 20 minutes ਜਿਹੜਾ ਵਾ ਉਹ ਔਲਰੇਡੀ ਤੁਸੀਂ ਬਦਲਣਾ ਸ਼ੁਰੂ ਕਰ ਦਿਓ, ਇਹਦੇ ਨਾਲ ਕਿ ਅਚਾਨਕ ਤੁਹਾਡੇ ਸਰੀਰ ਨੂੰ ਇੱਕ ਝਟਕਾ ਨਹੀਂ ਲੱਗੂਗਾ। ਰਾਤ ਦੇ ਖਾਣੇ ਦਾ ਸਮਾਂ ਵੀ ਜਿਹੜਾ ਵਾ ਉਹ ਤੁਸੀਂ 20 minutes ਅੱਗੇ ਕਸਕਾ ਲਓ, ਫਿਰ ਹੌਲੀ ਹੌਲੀ ਕਰਦਿਆਂ ਕਰਦਿਆਂ ਅੱਧੇ ਘੰਟੇ ਦੇ ਉੱਤੇ ਲੈ ਜਾਓ, ਇੱਕ ਇੱਕ ਦਿਨ ਕਰਕੇ ਤੁਸੀਂ, ਜੇ ਤੁਹਾਨੂੰ ਲੱਗਦਾ ਤੁਹਾਡੇ ਉੱਤੇ ਬਹੁਤ ਵੱਡਾ ਕੋਈ ਅਸਰ ਪੈਂਦਾ ਅਤੇ ਇਸ ਕਰਕੇ ਆਪਣੀ ਨੀਂਦ ਦਾ ਜਿਹੜਾ ਪੈਟਰਨ ਤੁਸੀਂ ਬਦਲਣਾ ਸ਼ੁਰੂ ਕਰ ਦਿਓ, ਅਤੇ ਜਦੋਂ ਤੁਸੀਂ ਉੱਠਦੇ ਹੋ ਅਤੇ 15 to 20 minutes ਅੱਧਾ ਘੰਟਾ ਜਿਹੜਾ ਵਾ ਉਹ ਤੁਸੀਂ ਧੁੱਪ ਸੇਕਣੀ ਸ਼ੁਰੂ ਕਰੋ, ਕਿਉਂਕਿ ਹੁਣ ਮੌਸਮ ਇੱਕਦਮ ਬਦਲਿਆ ਵਾ, ਅਤੇ ਕੋਸ਼ਿਸ਼ ਕਰੋ ਕਿ ਬਾਹਰ ਨਿਕਲ ਕੇ ਤੁਸੀਂ ਆਨੇ ਬਹਾਨੇ ਅਤੇ ਧੁੱਪ ਦੇ ਨਾਲ ਥੋੜ੍ਹਾ ਜਿਹਾ ਵਾਹ ਵਾਸਤਾ ਵੱਧ ਪਾਓ। ਸੋ ਇਹਦੇ ਨਾਲ ਕੀ ਹੁੰਦਾ ਵਾ ਕਿ ਦਿਮਾਗ ਦੇ ਵਿੱਚ ਜਿਹੜਾ ਮੈਲਾਟੋਨਿਨ ਜਿਹੜਾ ਕਿ ਨੀਂਦ ਵਾਲਾ ਹਾਰਮੋਨ ਕਿਹਾ ਜਾਂਦਾ, ਸੋ ਉਹਨੂੰ ਧੁੱਪ ਜਿਹੜਾ ਵਾ ਉਹ ਰੋਕਦੀ ਆ, ਅਤੇ ਦਿਨ ਵੇਲੇ ਜਿਹੜਾ ਤੁਹਾਨੂੰ ਚੁਸਤੀ ਫੁਰਤੀ ਜਿਹੀ ਰਹਿੰਦੀ ਆ, ਤੁਸੀਂ ਥੋੜ੍ਹੇ ਜਿਹੇ ਐਕਟਿਵ ਤੁਸੀਂ ਰਹਿਣਾ ਸ਼ੁਰੂ ਹੋ ਜਾਂਦੇ ਹੋ, ਇੱਕਦਮ ਤੁਹਾਡੇ 'ਤੇ ਅਸਰ ਕੋਈ ਨਹੀਂ ਪੈਂਦਾ। ਸੌਣ ਤੋਂ ਘੱਟੋ ਘੱਟ 1 hour ਪਹਿਲਾਂ, ਜੋ ਕਿ ਪਹਿਲੇ ਤਾਂ ਚਲੋ ਪਹਿਲਾਂ ਵੀ ਕਿਹਾ ਜਾਂਦਾ ਵਾ ਵੀ ਮੋਬਾਈਲ ਲੈਪਟੋਪ ਜਾਂ TV ਜਿਹੜੇ ਨੇ ਉਹ ਆਪਣੇ ਵੇਖਣੇ ਬੰਦ ਕਰ ਦਿਓ, ਅਤੇ ਸਕਰੀਨ ਦੀ ਰੋਸ਼ਨੀ ਜਿਹੜੀ ਆ ਉਹ ਤੁਹਾਡੇ ਸਰੀਰ ਨੂੰ ਇਹ ਭੁਲੇਖਾ ਨਾ ਪਾਵੇ ਵੀ ਅਜੇ ਦੇਣੀ ਆ, ਕਿਉਂਕਿ ਤੁਹਾਡੀਆਂ ਬਿਲਕੁਲ ਬਾਕੀ ਸਰੀਰ 'ਤੇ ਕਿੰਨੇ ਵੇਖਿਆ ਉਹ ਤਾਂ ਤੁਸੀਂ ਵੇਖ ਨਹੀਂ ਰਹੇ, ਫੋਨ ਬਿਲਕੁਲ ਤੁਹਾਡੀਆਂ ਅੱਖਾਂ ਦੇ ਸਾਹਮਣੇ ਫੇਸ ਦੇ ਸਾਹਮਣੇ ਆ, ਅਤੇ ਕਹਿੰਦੇ ਨੇ ਕਿ ਦਿਮਾਗ ਤੁਹਾਨੂੰ ਇਹ ਭੁਲੇਖਾ ਪਾਉਂਦਾ ਵਾ ਵੀ ਦੇਣੀ ਆ, ਚਾਨਣੀ ਆ, ਉਸ ਤਰੀਕੇ ਦਾ ਚਾਨਣ ਆ। ਸੋ ਇਸ ਕਰਕੇ ਉਹਨੂੰ 1 hour ਪਹਿਲਾਂ ਆਪਾਂ ਸ਼ੱਟ ਕਰ ਦਈਏ। ਦੁਪਹਿਰ ਤੋਂ ਬਾਅਦ ਕੌਫੀ, ਚਾਹ ਜਾਂ ਐਨਰਜੀ ਡਰਿੰਕ ਜਿਹੜੇ ਪਹਿਲਾਂ ਲੈਣ ਛੱਡ ਦਿਓ, ਕਿਉਂਕਿ ਇਹ ਵੀ ਮੰਨਿਆ ਜਾਂਦਾ ਵਾ ਕਿ ਜਦੋਂ ਇਹ ਡੇਲਾਈਟ ਸੇਵਿੰਗ ਹੁੰਦੀ ਹੈ ਤਾਂ ਇਹਨਾਂ ਦਿਨਾਂ ਦੇ ਵਿੱਚ ਚਾਹ, ਐਨਰਜੀ ਡਰਿੰਕ, ਕੌਫੀ, ਸ਼ਰਾਬ, ਹਾਂ ਇਹਦੀ ਵਰਤੋਂ ਵੱਧ ਜਾਂਦੀ, ਬੰਦਾ ਸੋਚਦਾ ਹੀ ਆ ਮੈਂ ਮਤਲਬ ਬਹੁਤ ਡੱਠਿਆ ਜਿਹਾ ਫਿਰਨ ਡਿਆ, ਅਤੇ ਮੈਂ ਥੋੜ੍ਹਾ ਜਿਹਾ ਕੁਛ ਨਾ ਕੁਛ ਕਿਸੇ ਤਰੀਕੇ ਦੇ ਨਾਲ ਮੈਂ ਆਪਣਾ ਐਕਟਿਵ ਕਰਾਂ ਆਪਣੇ ਆਪ ਨੂੰ। ਸੋ ਇਸ ਕਰਕੇ ਤੁਹਾਨੂੰ ਸਮੱਸਿਆ ਜਿਹੜੀ ਆਉਣੀ ਸ਼ੁਰੂ ਹੋ ਜਾਂਦੀ ਹੈ। ਜੇਕਰ ਥਕਾਵਟ ਤੁਸੀਂ ਮਹਿਸੂਸ ਕਰਦੇ ਹੀ ਹੋ ਤਾਂ 20 minutes ਦੀ ਪਾਵਰ ਨੈਪ ਵਗੈਰਾ ਤੁਸੀਂ ਲੈ ਸਕਦੇ ਹੋ, ਅਤੇ ਉਹ ਵੀ ਦਿਨ ਦੇ ਵਿੱਚ 3 PM ਤੋਂ ਪਹਿਲਾਂ ਪਹਿਲਾਂ, ਕਿਉਂਕਿ 4 PM ਤੋਂ ਬਾਅਦ ਫਿਰ ਸਾਈਕਲ ਜਿਹੜਾ ਤੁਹਾਡਾ ਚੇਂਜ ਹੋ ਜਾਂਦਾ, ਉਹ ਸ਼ਾਮਾਂ ਹੋ ਜਾਂਦੀਆਂ। ਜਦੋਂ ਵੇਖਿਆ ਆਪਣੀ ਸੰਸਕ੍ਰਿਤੀ ਦੇ ਵਿੱਚ ਇਹ ਵੀ ਕਹਿੰਦੇ ਰਹੇ ਆ ਕਿ ਸ਼ਾਮਾਂ ਨੂੰ ਤਰਕਾਲ, ਸੰਧਿਆ ਵੇਲੇ ਰਹਿ ਰਾਸ ਦੇ ਸਮੇਂ
1: ਪੈਣਾ ਨਹੀਂ ਚਾਹੀਦਾ,
0: ਨਹੀਂ ਪੈਣਾ ਚਾਹੀਦਾ,
1: ਬੁੱਕ ਨਹੀਂ, ਕੋਈ ਕਿਤਾਬਾਂ ਨਹੀਂ ਸਾਨੂੰ ਅਲਾਓ ਕਰਦੇ ਸੀਗੇ, ਪੈਣਾ ਨਹੀਂ ਚਾਹੀਦਾ।
0: ਹਾਂ, ਮੰਜੇ ਤੇ ਨਹੀਂ ਪੈਣਾ ਚਾਹੀਦਾ, ਉਹ ਫਿਰ ਕਲੈਣ ਪੁਣਾ ਸਮਝਿਆ ਜਾਂਦਾ।
1: ਤਰਕਾਲਾਂ ਵੇਲੇ ਤੁਸੀਂ ਕੀ ਪਏ ਹੋ, ਉੱਠ ਉੱਠ,
0: ਤਰਕਾਲਾਂ ਵੇਲੇ ਨਹੀਂ ਪੈਣਾ ਚਾਹੀਦਾ। ਸੋ ਇਹ ਉਹੀ ਗੱਲ ਹੋ ਗਈ ਫਿਰ ਜਿਹੜੀ ਹੁਣ ਸਾਨੂੰ ਰਿਸਰਚਾਂ 'ਚ ਵੇਖਣੀ ਪੈ ਰਹੀ ਆ। ਅਤੇ ਹੌਲੀ ਹੌਲੀ ਜੀ ਕਸਰਤ ਸ਼ੁਰੂ ਕਰ ਦਿਓ, ਸੈਰ ਸਪਾਟਾ ਸ਼ੁਰੂ ਕਰ ਦਿਓ, ਦਿਨ ਹੁਣ ਖੁੱਲ੍ਹਣੇ ਸ਼ੁਰੂ ਹੋ ਗਏ ਆ। ਅਤੇ ਸੌਣ ਤੋਂ ਪਹਿਲਾਂ ਕਈਆਂ ਲੋਕਾਂ ਨੂੰ ਆਦਤ ਹੁੰਦੀ ਆ ਵੀ ਉਹ ਜਿੰਮ ਜਾਂਦੇ ਨੇ ਰਾਤ ਨੂੰ ਕੰਮ ਤੋਂ ਆ ਕੇ, ਅਤੇ ਸੌਣ ਦੇ ਸਮੇਂ ਪਹਿਲਾਂ ਜਾਂ ਜਿੰਮ ਚਲੇ ਜਾਂਦੇ ਨੇ। ਇੱਦਾਂ ਦੀ ਕੋਈ ਐਕਸਰਸਾਈਜ਼ ਨਾ ਕਰੋ ਜਿਹਦੇ ਨਾਲ ਤੁਹਾਡਾ ਬਹੁਤ ਜ਼ਿਆਦਾ ਸਵੈਟਿੰਗ ਹੋਵੇ ਜਾਂ ਬਹੁਤ ਜ਼ਿਆਦਾ ਹੈਵੀ ਐਕਸਰਸਾਈਜ਼, ਉਹ ਜੇ ਤੁਸੀਂ ਕਰਨੀ ਆ ਤਾਂ ਦਿਨੇ ਦਿਨੇ ਦੇ ਸਮੇਂ ਕਰੋ। ਉਹ ਤੁਹਾਨੂੰ ਇੱਕ ਪਾਸਿਓਂ ਨੁਕਸਾਨ ਵੀ ਕਰ ਜਾਂਦੀ ਹੈ ਹੈਵੀ ਐਕਸਰਸਾਈਜ਼, ਦੇਰ ਤੱਕ ਤੁਹਾਨੂੰ ਫਿਰ ਐਕਟਿਵ ਰੱਖਦੀ ਹੈ ਅਤੇ ਉਹਦੇ ਨਾਲ ਕੀ ਆ ਕਿ ਤੁਹਾਨੂੰ ਨੀਂਦ ਲੇਟ ਆਊਗੀ, ਜਾਗ ਲੇਟ ਆਊਗੀ ਅਤੇ ਫਿਰ ਤੁਹਾਨੂੰ
1: ਸਵੇਰੇ ਪੂਰਾ ਰੂਟੀਨ ਹੀ ਖਰਾਬ ਹੋ ਜਾਏਗਾ ਨਾ, ਕਿਉਂਕਿ
0: ਐਨਰਜੀ ਤੁਹਾਡੀ ਵੀਕ ਹੋ ਗਈ ਹੈ ਨਾ। ਅਤੇ ਖਾਸ ਤੌਰ ਦੇ ਉੱਤੇ ਜਿਹੜੀ ਸ਼ਿਫਟ ਵਰਕ ਕਰਦੇ ਆ ਜਾਂ ਜਿਹੜੇ ਨਾਈਟ ਡਿਊਟੀਆਂ ਵਾਲੇ ਆ ਉਹਨਾਂ ਦੇ ਲਈ ਜਿਹੜਾ ਇਹ ਜ਼ਰੂਰੀ ਆ ਕਿ ਉਹ ਥੋੜ੍ਹਾ ਥੋੜ੍ਹਾ ਜਿਹਾ ਮੁੱਕਦੀ ਗੱਲ ਲਾਸਟ ਵਿੱਚ ਇਹ ਆ ਕਿ ਦਿਮਾਗ ਨੂੰ ਕਮਾਂਡ ਦੇਣੀ ਸ਼ੁਰੂ ਕਰਨਾ
1: ਹੁਣ ਤੋਂ ਹੀ ਸ਼ੁਰੂ ਕਰ ਦਿਓ ਸੀਡਿੰਗ।
0: ਹਾਂ, ਇਸੇ ਕਰਕੇ ਆਪਾਂ ਵੀ ਤੁਹਾਡੇ ਨਾਲ ਗੱਲ ਸ਼ੁਰੂ ਕਰ ਰਹੇ ਹਾਂ ਕਿ ਥੋੜ੍ਹਾ ਥੋੜ੍ਹਾ ਜਿਹਾ ਤੁਸੀਂ ਕਰਨਾ।
1: ਇੱਕਦਮ ਤੋਂ ਝਟਕਾ ਕਿਉਂ ਲੱਗੇ, ਧੀਰੇ ਧੀਰੇ ਹੁਣ ਹੀ ਸਟਾਰਟ ਕਰ ਦਿਓ, ਹਫ਼ਤਾ ਹੈ ਅਜੇ।
0: ਬਿਲਕੁਲ ਬਿਲਕੁਲ। ਸੋ ਇਹ ਸਨ ਸਾਡੀ ਡੇ ਲਾਈਟ ਸੇਵਿੰਗ ਦੀਆਂ ਕੁਛ ਸਮੱਸਿਆਵਾਂ ਅਤੇ ਨੈਟਵਰਕ ਆਲ ਗੁੱਡ ਆ, ਕਹਿੰਦੇ ਕਿ ਰਿਪੋਰਟ ਓਕੇ ਆ ਅਤੇ ਲਾਊਡ ਐਂਡ ਕਲੀਅਰ ਆ। ਥੈਂਕ ਯੂ ਤੁਹਾਡਾ ਰਿਚਰਡ ਜੀ, ਬਹੁਤ ਮਿਹਰਬਾਨੀ। ਤਾਂ ਮਤਲਬ ਬਲਜੀਤ ਜੀ ਤੁਹਾਡੇ ਵਾਲੇ ਪਾਸਿਓਂ ਵੀ ਕੋਈ ਸਮੱਸਿਆ ਵਾ? ਅਤੇ ਬਲਜੀਤ ਜੀ ਕਹਿੰਦੇ ਨੇ ਕਿ ਅਸੀਸ ਨੇ ਬਣਾ ਤੀ ਪੇਂਟਿੰਗ, ਫੁੱਲ ਬਣਾ ਤੇ ਅਤੇ ਬਣ ਗਈ ਕੁੜੀ ਆਰਟਿਸਟ। ਯਾਦ ਦਵਾ ਦਈਏ ਕਿ ਅੱਜ ਜਨਮ ਦਿਨ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ। ਸੋ ਕੌਣ ਨੇ ਹੁਣ ਤੱਕ ਤੇ ਸਾਨੂੰ ਦੱਸਣ ਦੀ ਜ਼ਰੂਰਤ ਨਹੀਂ ਹੋਣੀ ਚਾਹੀਦੀ ਆਪਾਂ ਨੂੰ ਪਤਾ। ਫਰਕ ਸਿਰਫ ਇੰਨਾ ਪਤਾ ਹੋਣਾ ਇਸ ਚੀਜ਼ ਦਾ ਆਪਾਂ ਲਾਉਣਾ ਵੀ ਇੱਕ ਤਾਂ ਆਪਣੇ ਆਪ ਨੂੰ ਯਾਦ ਰੱਖੀਏ, ਯਾਦਾਸ਼ਤ ਵਿੱਚ ਰੱਖੀਏ, ਅਤੇ ਆਪਣੇ ਬੱਚਿਆਂ ਤੱਕ ਤੁਸੀਂ ਦੱਸਣਾ ਹੁੰਦਾ ਵਾ। ਸੋ ਕੌਣ ਸੀ ਭਗਤ ਸਿੰਘ, ਕਿਉਂ ਉਹਨੇ ਬਰਤਾਨਵੀ ਹਕੂਮਤ ਦੇ ਨਾਲ ਮੱਥਾ ਲਾਇਆ ਸੀ, ਕਿ ਉਹਦਾ ਯੋਗਦਾਨ ਆ ਸਾਡੇ ਜੀਵਨ ਦੇ ਵਿੱਚ, ਸਾਡੀ ਆਜ਼ਾਦੀ ਦੇ ਵਿੱਚ, ਸਾਡੇ ਸਮਾਜ ਦੇ ਵਿੱਚ, ਸਾਡੀ ਸੋਚ ਦੇ ਵਿੱਚ, ਅਤੇ ਹਰ ਇੱਕ ਪੱਖ ਤੋਂ ਜਿੰਨਾ ਕੁ ਵੀ ਤੁਹਾਨੂੰ ਪਤਾ ਤਾਂ ਜ਼ਰੂਰ ਆਪਣੇ ਬੱਚਿਆਂ ਤੱਕ ਦੱਸਿਆ ਕਰੋ। 28 ਸਤੰਬਰ 1907 ਨੂੰ ਪਿੰਡ ਬੰਗਾ, ਚੱਕ ਨੰਬਰ 105, ਜ਼ਿਲ੍ਹਾ ਲਾਇਲਪੁਰ, ਹੁਣ ਇਸ ਟਾਈਮ ਦੇ ਉੱਤੇ ਪਾਕਿਸਤਾਨ ਦੇ ਵਿੱਚ ਹੈ। ਸੋ ਇਹਨਾਂ ਦਾ ਜਨਮ ਹੋਇਆ ਸੀ, ਇਹਨਾਂ ਦੇ ਪਿਤਾ ਜੀ ਸਰਦਾਰ ਕਿਸ਼ਨ ਸਿੰਘ ਜੀ, ਚਾਚਾ ਅਜੀਤ ਸਿੰਘ, ਸੋ ਉਹ ਵੀ ਸੁਤੰਤਰਤਾ ਸੰਗਰਾਮੀ ਸੀ। ਸੋ ਉਸ ਪਰਿਵਾਰ ਦੇ ਵਿੱਚੋਂ ਇਸੇ ਤਰੀਕੇ ਦੀ ਇੱਕ ਗੁੜਤੀ ਲੈ ਕੇ ਜੰਮੇ ਸੀ, ਅਤੇ ਅੱਜ ਦੇ ਦਿਨ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ ਬੜੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ, ਅਤੇ ਆਪਾਂ ਯਾਦ ਰੱਖੀਏ ਇਹਨਾਂ ਸ਼ਹੀਦਾਂ ਦੀ ਕੁਰਬਾਨੀ ਨੂੰ। ਫਖਰ ਮਹਿਸੂਸ ਹੁੰਦਾ ਵਾ ਜਦੋਂ ਤੁਹਾਡਾ ਕੋਈ ਆਪਣਾ ਤੁਹਾਨੂੰ ਇੱਕ ਇੱਦਾਂ ਦੀ ਸੇਧ ਦੇ ਕੇ ਜਾਂਦਾ, ਅਤੇ ਵਾਰ ਵਾਰ ਜਿੱਥੇ ਆਪਾਂ ਆਪਣੇ ਕੰਮਾਂ ਨੂੰ ਲੈ ਕੇ ਮਤਲਬੀ ਹੋ ਜਾਂਦੇ ਹਾਂ, ਜਿੱਥੇ ਆਪਾਂ ਆਪਣੇ ਆਪ ਤੱਕ ਅਜੋਕੇ ਸਮੇਂ ਦੇ ਵਿੱਚ ਸਿਰਫ ਸੋਚਣ ਜੋਗੇ ਰਹਿ ਜਾਂਦੇ ਹਾਂ, ਉੱਥੇ ਆਪਾਂ ਇੱਦਾਂ ਦੀਆਂ ਸ਼ਖਸੀਅਤਾਂ ਨੂੰ ਜਦੋਂ ਯਾਦ ਕਰਦੇ ਹਾਂ ਤਾਂ ਫਿਰ ਇਨਸਾਨ ਨੂੰ ਇੱਕ ਹਲੂਣਾ ਮਿਲਦਾ ਕਿ ਨਹੀਂ ਜ਼ਿੰਦਗੀ ਅਸਲ ਦੇ ਵਿੱਚ ਉਹ ਕਮਾਈ, ਉਹ ਜਿਹਦੇ ਵਿੱਚ ਤੁਸੀਂ ਆਪਣੀ ਜ਼ਿੰਦਗੀ ਕਿਸੇ ਦੂਸਰੇ ਦੇ ਲਈ ਵੀ ਵਾਰੀ ਹੋਵੇ, ਕਿਸੇ ਦੂਸਰੇ ਦੇ ਲਈ ਵੀ ਲੇਖੇ ਲਾਈ ਹੋਵੇ। ਸੋ ਪੈਸਿਆਂ ਦੇ ਵਿੱਚ ਕਮਾਈ ਸਾਨੂੰ ਬਹੁਤ ਰਸ ਦਿੰਦੀ ਆ, ਪਰ ਅਸਲ ਦੇ ਵਿੱਚ ਜੇ ਤੁਸੀਂ ਰਸ ਲੈਣਾ ਰਹਿੰਦੀ ਦੁਨੀਆ ਤੱਕ, ਤੁਹਾਡਾ ਨਾਂ, ਤੁਹਾਡੇ ਪਰਿਵਾਰ ਦਾ, ਖਾਨਦਾਨੀ ਦਾ, ਰਹਿੰਦੀ ਦੁਨੀਆ ਤੱਕ ਨਾ ਕੋਈ ਇੱਜ਼ਤ ਨਾ ਮਾਣ ਸਨਮਾਨ ਦੇ ਨਾਲ ਲੈਂਦਾ ਰਹੇ, ਤੁਹਾਡੀ ਸੋਚ ਦੇ ਉੱਤੇ ਹਰ ਕੋਈ ਚਾਹੁੰਦਾ ਹੋਵੇ ਵੀ ਮੈਂ ਵੀ ਕਿਤੇ ਕਾਸ਼ ਪਹਿਰਾ ਦੇ ਸਕਦਾ ਹਾਂ, ਅਤੇ ਉੱਦਾਂ ਦੀ ਫਿਰ ਇੱਕ ਸ਼ਖਸੀਅਤ ਜਿਨ੍ਹਾਂ ਨੂੰ ਆਪਾਂ ਹਮੇਸ਼ਾ ਯਾਦ ਕਰਦੇ ਹਾਂ, ਜਿਨ੍ਹਾਂ ਨੂੰ ਆਪਾਂ ਫਖਰ ਦੇ ਨਾਲ ਯਾਦ ਕਰਦੇ ਹਾਂ, ਜਿਨ੍ਹਾਂ ਦਾ ਨਾਂ ਲੈ ਕੇ ਸਾਡਾ ਸਿਰ ਉੱਚਾ ਆਪਾਂ ਮਹਿਸੂਸ ਕਰਦੇ ਹਾਂ, ਉਸ ਸ਼ਖਸੀਅਤ ਦਾ ਅੱਜ ਦੇ ਦਿਨ ਜਨਮ ਦਿਹਾੜਾ ਵਾ। ਅਤੇ ਆਸ ਕਰਦੇ ਹਾਂ ਕਿ ਤੁਸੀਂ ਅੱਜ ਦਾ ਪ੍ਰੋਗਰਾਮ ਪਸੰਦ ਕੀਤਾ ਹੋਏਗਾ, ਅਤੇ ਹੁਣ ਆਪਾਂ ਸਮਾਪਤੀ ਵੱਲ ਨੂੰ ਵੱਧ ਰਹੇ ਹਾਂ। ਹਾਂਜੀ ਜਾਸੀ, ਕੁਛ ਰਹਿਤ ਨਹੀਂ ਗਿਆ?
1: ਮੈਨੂੰ ਲੱਗਿਆ ਕੋਈ ਰਿਸ਼ਤਾ ਆਇਆ ਉੱਥੇ।
0: ਹਾਂਜੀ
1: ਰਿਸ਼ਤਾ
0: ਨਹੀਂ, ਛੁੱਟੀਆਂ ਨੇ ਜੀ, ਰਿਸ਼ਤੇ ਛੁੱਟੀਆਂ 'ਚ ਨੋ ਰਿਸ਼ਤੇ ਨੋ ਛੁੱਟੀਆਂ ਤੇ ਮਤਲਬ ਕੁੜੀਆਂ ਛੁੱਟੀ ਤੇ ਮੁੰਡੇ ਛੁੱਟੀ ਤੇ ਰਿਸ਼ਤੇ ਜਿੰਦਾਬਾਦ।
1: ਤੁਸੀਂ ਵੀ ਜ਼ਰੂਰ ਦੱਸਿਓ ਤੁਸੀਂ ਕੀ ਛੁੱਟੀਆਂ 'ਚ ਬਣਾ ਖਾ ਰਹੇ ਹੋ ਅਤੇ ਕਿੱਥੇ ਘੁੰਮ ਕੇ ਆ ਰਹੇ ਹੋ। ਅਸੀਂ ਫਾਰਮ ਜਾ ਕੇ ਆਏ ਸੀਗੇ, ਬੱਚਿਆਂ ਨੂੰ ਘੁਮਾ ਕੇ ਲੈ ਕੇ ਆਏ ਸੀਗੇ ਫਾਰਮ ਐਨੀਮਲਸ। ਉਹ ਜਿਹੜੇ ਜਾਨਵਰ ਐਵੇਂ ਇੰਡੀਆ 'ਚ ਐਵੇਂ ਆਮ ਮਿਲ ਜਾਂਦੇ, ਹੁਣ ਇਹਨਾਂ ਨੂੰ ਇੱਥੇ ਇਹਨਾਂ ਦਾ ਐਕਸਾਈਟਮੈਂਟ ਅਲੱਗ ਵੇਖਣ ਵਾਲਾ ਹੁੰਦਾ ਬੱਚਿਆਂ ਨੂੰ ਦੇਖ ਕੇ, ਕਿ ਮੁਰਗੀਆਂ ਅਤੇ ਬੱਕਰੀਆਂ, ਭੇੜਾਂ, ਉਹ
0: ਓਕੇ,
1: ਅਤੇ ਮੋਰ ਵੇਖੇ, ਮਤਲਬ ਵਧੀਆ ਸੀਗਾ, ਪੋਨੀ ਰਾਈਡ ਸੀਗੀ।
0: ਨਿਆਣੇ ਫਿਰ ਕਹਿੰਦੇ ਹੋਣੇ ਸੱਚੀ ਮੁੱਚੀ ਦਾ ਮੋਰ ਕਿੱਥੋਂ ਆ ਗਿਆ ਨੀਮਾ,
1: ਪਰ ਸੋਹਣਾ ਸੀਗਾ, ਵਧੀਆ ਜਿਹਾ ਬਣਿਆ ਹੋਇਆ ਉਹਨਾਂ ਨੇ। ਛੋਟਾ ਜਿਹਾ ਟਰੈਕਟਰ ਰਾਈਡ ਵੀ ਕਰਾਉਂਦੇ ਉਹ ਪੂਰੇ ਉਸ ਏਰੀਆ ਦੇ ਵਿੱਚ, ਵਧੀਆ ਸੀਗਾ ਜੀ। ਤੁਹਾਡੇ ਛੋਟੇ ਬੱਚੇ ਵਧੀਆ ਉਹਨਾਂ ਨੂੰ ਲੱਗੇਗੀ ਐਕਟੀਵਿਟੀ ਫਾਰਮ।
0: ਹਾਂ ਹਾਂ ਇਹਨੇ ਕਹਿੰਦਾ ਵੇਖੋ ਆਪਾਂ ਕਈ ਵਾਰੀ ਨਾ ਬੱਚਿਆਂ ਨੂੰ ਇਸ ਕਰਕੇ ਨਹੀਂ ਪਰਿਵਾਰ ਨੂੰ ਲੈ ਕੇ ਜਾਂਦੇ ਕਿ ਉਹਦਾ ਕੀ ਵੇਖਣਾ, ਪਰ ਜਿੱਦਾਂ ਤੁਸੀਂ ਕਿਹਾ ਨਾ ਵਾਕਈ ਬੱਚਿਆਂ ਦੇ ਲਈ ਉਹ ਨਵੀਆਂ ਚੀਜ਼ਾਂ,
1: ਉਹਨਾਂ ਲਈ ਤਾਂ ਨਵੀਂ ਚੀਜ਼ਾਂ, ਉਹਨਾਂ ਨੂੰ ਬੱਕਰੀਆਂ ਨੂੰ ਦੇਖ ਕੇ ਨਾਲ ਪੈਟ ਕਰਨਾ, ਫਿਰ ਉਹੀ ਐਵੇਂ ਮਤਲਬ ਮੁਰਗੀਆਂ ਵਾਲੇ ਏਰੀਆ 'ਚ ਤੁਸੀਂ ਜਾ ਸਕਦੇ ਸੀ, ਬੱਕਰੀਆਂ ਭੇੜਾਂ ਜਿੱਥੇ ਸੀ ਉੱਥੇ ਜਾ ਸਕਦੇ ਸੀਗੇ, ਫਿਰ ਉਹਨਾਂ ਕੋਲ ਉਹ ਸੀਗੇ ਕੋਕਟੂ, ਉਹ ਬੋਲਦੇ ਸੀਗੇ, ਉਹ ਰਿਪੀਟ ਕਰ ਰਹੇ ਸੀਗੇ ਜੋ ਵੀ, ਮਤਲਬ ਬੜੇ ਵਧੀਆ ਸੀਗਾ, ਮਤਲਬ ਮੈਨੂੰ ਮਜ਼ਾ ਆਇਆ ਜਾ ਕੇ।
0: ਓਕੇ, ਤੇ ਕੁੱਕੜ
1: ਜਿਹੜੇ ਉਹ ਤੋਤੇ 'ਚ ਹੁੰਦੇ ਕੋਕਟੂ ਕਹਿੰਦੇ ਨਾ ਉਹਨੂੰ, ਵਾਈਟ ਵਾਲੇ ਜਿਹੜੇ ਉਹਦੇ ਉੱਤੇ, ਉਹਨੂੰ ਕੋਕਟੂ ਕਹਿੰਦੇ ਨਾ।
0: ਅੱਛਾ, ਉਹ ਤੋਤੇ ਇੱਥੋਂ ਵਾਲੇ ਤੋਤੇ?
1: ਹਾਂ ਹਾਂ।
0: ਓਕੇ, ਅੱਛਾ ਉਹ ਬੋਲਦੇ ਆਗੂ?
1: ਹਾਂ, ਮਤਲਬ ਉਹ ਦੋ ਤਿੰਨ ਚੀਜ਼ਾਂ ਉਹਨਾਂ ਨੇ ਲਿਖਿਆ ਹੋਇਆ ਸੀ, ਇਹੀ ਤੁਸੀਂ ਰਿਪੀਟ ਕਰ ਲਓ ਉਹਨਾਂ ਨੇ ਬੋਲਣਾ।
0: ਉਹ ਸਿਖਾਈਆਂ ਹੋਣੀਆਂ
1: ਉਹਨਾਂ ਨੇ। ਹਾਂ, ਤੇ ਵਧੀਆ ਸੀਗਾ ਬੱਚਿਆਂ ਲਈ ਐਕਸਪੀਰੀਅੰਸ, ਕਿਉਂਕਿ ਉਹਨਾਂ ਨੂੰ ਹੁਣ ਮਤਲਬ ਜਿਵੇਂ ਘੋੜੇ ਹੋ ਗਏ, ਪੋਨੀ ਹੋ ਗਏ, ਇਹਨਾਂ ਨੂੰ ਟੱਚ ਕਰਨਾ, ਫੀਲ ਕਰਨਾ, ਉਹ ਵਧੀਆ ਉਹਨਾਂ ਨੂੰ ਐਟਮੋਸਫੇਅਰ ਸੋਹਣਾ ਸੀਗਾ। ਤੇ ਉਹਦੀ ਕੋਈ ਫੀ ਵੀ ਇੰਨੀ ਕੋਈ ਖਾਸ ਨਹੀਂ ਸੀਗੀ।
0: ਅੱਛਾ, ਨਾਈਸ।
1: ਤੇ ਛੋਟੇ ਬੱਚਿਆਂ ਲਈ ਮੈਨੂੰ ਲੱਗਦਾ ਕਿ ਜਿਹੜੀ ਚੀਜ਼ ਆਪਾਂ ਨੂੰ ਲੱਗਦਾ ਨਾ ਕਿ ਇਹ ਕੀ ਵੇਖਣਾ, ਪਰ ਕਈ ਵਾਰੀ ਉਹਨਾਂ ਨੂੰ ਉਹ ਚੀਜ਼ ਵੀ ਜਿਹੜੀ ਨਹੀਂ ਵੇਖਣ ਉਹਨਾਂ ਨੇ ਕਦੇ ਐਕਸਪੀਰੀਅੰਸ ਕੀਤੀ, ਉਹਨਾਂ ਨੂੰ ਮਜ਼ਾ ਆਏਗਾ
0: ਜੀ। ਨਹੀਂ, ਥੈਂਕ ਯੂ ਤੁਹਾਡਾ, ਤੇ ਗੁੱਡ। ਤੁਸੀਂ ਵੀ ਭਾਈ ਜਿੰਨਾ ਜਿੰਨਾ ਸਮਾਂ ਹਲੇ ਬਚਿਆ ਵਾ ਛੁੱਟੀਆਂ ਦਾ, ਉਹ ਤੁਸੀਂ ਖੁੱਲ੍ਹ ਕੇ ਅਤੇ ਇੰਜੋਏ ਕਰਕੇ ਤੁਸੀਂ ਬਿਤਾਓ।
1: ਅਤੇ
0: ਆਪਾਂ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਰੇਡੀਓ। ਹਾਂਜੀ, ਅੱਜ ਦਾ ਪ੍ਰੋਗਰਾਮ ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤਾ ਹੋਏਗਾ ਅਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਅਤੇ ਆਪਾਂ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਇਸ ਗਾਣੇ ਦੇ ਨਾਲ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ। ਹਾਂਜੀ, 1674 AM।

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਭਾਰਤੀ ਖਬਰਾਂ ਦੇ ਉੱਤੇ ਝਾਤ ਮਾਰਨ ਦਾ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ। ਅੱਜ 28 ਤਰੀਕ ਹੈ ਸਤੰਬਰ ਦਾ ਮਹੀਨਾ, ਅਤੇ ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ, ਸਭ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਰਾਖੀ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਏਗੀ। ਮੁੱਖ ਮੰਤਰੀ ਨੇ ਕੱਲ੍ਹ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਤਾਲਮੇਲ ਲਈ ਕਾਇਮ ਕੀਤੀ 7 ਮੈਂਬਰੀ ਕਮੇਟੀ ਦੇ ਮੈਂਬਰਾਂ ਨਾਲ ਜਿਹੜੀ ਹੈ ਉਹ ਮੀਟਿੰਗ ਕੀਤੀ ਹੈ। ਉਧਰ ਦੂਜੀ ਖਬਰ, ਲਵਲੀ ਯੂਨੀਵਰਸਿਟੀ ਫਗਵਾੜਾ ਚ ਜਬਰ ਜਨਾਹ ਦੇ ਮਾਮਲੇ ਤੇ ਵਿਦਿਆਰਥੀਆਂ ਨੇ ਜ਼ੋਰਦਾਰ ਹਿੰਸਕ ਮੁਜ਼ਾਹਰਾ ਕੀਤਾ, ਭੰਨ ਤੋੜ ਕੀਤੀ, ਪੁਲਿਸ ਨਾਲ ਵੀ ਝੜਪ ਹੋਈ ਤੇ ਕਈ ਵਾਹਨਾਂ ਜਿਹੜੀ ਹੈ ਉਹ ਅੱਗ ਵੀ ਲਾ ਦਿੱਤੀ। ਉਧਰ ਜਿਹੜਾ ਹੈ ਚੰਡੀਗੜ੍ਹ ਨੇੜੇ ਚਿਤਕਾਰਾ ਯੂਨੀਵਰਸਿਟੀ ਵਿੱਚ

0: ਸਾਰਥਕ ਹੁੰਗਾਰਾ ਭਰਿਆ। ਤੇ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਬਕਾ ਅਧਿਕਾਰੀ ਨਿਰੰਜਨ ਸਿੰਘ ਨੇ ਸ਼ਾਮਿਲ ਹੋਣ ਤੋਂ 4 ਦਿਨ ਬਾਅਦ ਹੀ ਜਿਹੜੀ ਹੈ ਵਾਰਸ ਪੰਜਾਬ ਦੇ ਅਕਾਲੀ ਦਲ ਉਸਨੂੰ ਛੱਡ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਉਹਨਾਂ ਨਾਲ ਵਿਚਾਰਧਾਰਕ ਮਤਭੇਦ ਹੋਇਆ। ਤੇ ਉਧਰ ਬੰਗਾਲ ਦੀ ਖਾੜੀ ਚ ਅਰਨਵ ਤੂਫਾਨ ਆਉਣ ਕਾਰਨ ਵੱਖ ਵੱਖ ਥਾਵਾਂ ਤੇ 16 ਲੋਕਾਂ ਦੀ ਮੌਤ ਹੋਈ ਹੈ। ਉੱਤਰ ਪ੍ਰਦੇਸ਼ ਤੇ ਬਿਹਾਰ ਚ ਭਾਰੀ ਮੀਂਹ ਪਿਆ ਤੇ ਕੇਦਾਰਨਾਥ ਯਾਤਰਾ ਤੇ ਗਏ 4,000 ਸ਼ਰਧਾਲੂ ਵੀ ਫਸ ਗਏ ਨੇ। ਇਹ ਖਾਸ ਖਬਰਾਂ ਨੇ। ਹਾਂਜੀ
1: ਜੀ, ਬਹੁਤ ਸ਼ੁਕਰੀਆ। ਇੱਧਰ ਲਵਲੀ ਯੂਨੀਵਰਸਿਟੀ ਵਾਲਾ ਜਿਹੜਾ ਮਸਲਾ ਵਾ ਕਾਫ਼ੀ ਇਸ ਟਾਈਮ ਦੇ ਉੱਤੇ ਭਖਿਆ, ਨਾਲ ਚਲੋ ਚਿਤਕਾਰਾ ਦਾ ਵੀ ਤੁਸੀਂ ਦੱਸਿਆ, ਪਰ ਲਵਲੀ ਵਾਲਾ ਜਿਹੜਾ ਵਾ ਇਸ ਟਾਈਮ ਦੇ ਉੱਤੇ ਕਾਫ਼ੀ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਵਾ। ਬੁਰੀ ਤਰ੍ਹਾਂ ਦੇ ਨਾਲ ਕੈਂਪਸ ਨੂੰ ਭੰਨਿਆ ਗਿਆ ਅਤੇ ਜਿੱਥੋਂ ਇਹ ਗੱਲਾਂ ਬਾਤਾਂ ਤੁਰੀਆਂ ਉਹ ਇਹ ਵੀ ਪਤਾ ਲੱਗ ਰਿਹਾ ਕਿ ਇੱਦਾਂ ਦਾ ਬਹੁਤ ਕੁਛ ਪਹਿਲਾਂ ਵੀ ਸ਼ਾਇਦ ਵਾਪਰਿਆ। ਖਾਸ ਤੌਰ ਦੇ ਉੱਤੇ ਥੋੜ੍ਹੀ ਸਮਾਂ ਪਹਿਲਾਂ ਕੁੜੀ ਨੇ ਇੱਕ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਹੁਣ ਗੱਲਾਂ ਇਹ ਵੀ ਸਾਹਮਣੇ ਆ ਰਹੀਆਂ ਕਿ ਉਹ ਵੀ ਮੁੜ ਕੇ ਕਿਸੇ ਪਾਸੇ ਕੋਈ ਉਹਦਾ ਵੀ ਸੁਰ ਜਵਾਬ ਨਹੀਂ ਪਤਾ ਲੱਗਾ। ਅਤੇ ਹੁਣ ਇਸ ਮੌਕੇ ਵੀ ਹਾਲੇ ਤੱਕ ਸਿਰਫ ਇਹੋ ਹੀ ਕਿਹਾ ਜਾ ਰਿਹਾ ਕਿ ਇਨਵੈਸਟੀਗੇਸ਼ਨ ਚੱਲ ਰਹੀ ਹੈ। ਕੀ ਇਹ ਕੁੱਲ ਮਿਲਾ ਕੇ ਮਸਲਾ ਅਤੇ ਕਿਵੇਂ ਅਤੇ ਕਿੱਦਾਂ ਇਹ ਇੰਨਾ ਜ਼ਿਆਦਾ ਵੱਧ ਗਿਆ, ਜਾਂ ਫਿਰ ਇਹ ਥੋੜ੍ਹਾ ਥੋੜ੍ਹਾ ਜਿਹਾ ਆਪਾਂ ਕਹਿ ਲਈਏ ਕਿ ਪੁਰਾਣਾ ਹੀ ਰਿਕਾਰਡ ਚੱਲੀ ਆਉਣ ਡਿਆ ਅਤੇ ਹੁਣ ਇਸ ਟਾਈਮ ਦੇ ਉੱਤੇ ਬਲਾਸਟ ਹੋ ਗਿਆ?
0: ਦੇਖੋ, 2-3 ਵਾਰ ਪਹਿਲਾਂ ਵੀ ਇਸ ਯੂਨੀਵਰਸਿਟੀ ਦੇ ਵਿੱਚ ਇਹ ਸਮੱਸਿਆ ਆਈ ਹੈ। ਪਹਿਲਾਂ ਵੀ ਇੱਕ ਵਾਰ ਇਸ ਜਿਹੜਾ ਹੈਗਾ ਇਹ ਖੁਦਕੁਸ਼ੀ ਵਾਲਾ ਮਾਮਲਾ ਸਾਹਮਣੇ ਆਇਆ ਤੇ ਫਿਰ ਇਹ ਹੁਣ ਖਾਸ ਕਰਕੇ ਰੇਪ ਜਿਹੜਾ ਹੈ ਇੱਕ ਲੜਕੀ ਦੇ ਨਾਲ ਜਿਹਨੇ ਆਪਣੀ ਸ਼ਿਕਾਇਤ ਪੁਲਿਸ ਨੂੰ ਵੀ ਦਰਜ ਕਰਾਈ ਹੈ ਤੇ ਨਾਲ ਇਹ ਵੀ ਕਿਹਾ ਕਿ ਉਹਨੂੰ ਜਿਹੜੀ ਹੈ ਉਹ ਪਛਾਣ ਕੋਈ ਹੈ ਨਹੀਂ, ਕੌਣ ਜਿਸਨੇ ਉਹ ਕੀਤਾ। ਤੇ ਪਰ ਕਿਉਂਕਿ ਇਸ ਘਟਨਾ ਦੀ ਜਿਹੜੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਿਹੜਾ ਹੈ ਵਿਦਿਆਰਥੀਆਂ ਦੇ ਵਿੱਚ ਇੱਕੋਦਮ ਗੁੱਸਾ ਜਾਂ ਆ ਕੇ ਕਹਿ ਸਕਦੇ ਹਾਂ ਕਿ ਭੜਕਾਹਟ ਦੇ ਵਿੱਚ ਆ ਗਏ, ਜਿਨ੍ਹਾਂ ਨੇ ਸਵੇਰੇ ਮੋਰਨਿੰਗ 4 ਵਜੇ ਜਦੋਂ ਆਮ ਤੌਰ ਤੇ ਵਿਦਿਆਰਥੀ ਸੁੱਤੇ ਹੁੰਦੇ ਆ, ਲੋਕ ਵੀ ਸੁੱਤੇ ਹੁੰਦੇ ਕਾਫੀ, ਆ ਕੇ ਸੜਕ ਤੇ ਜਾਮ ਲਾਤਾ ਤੇ ਭੰਨ ਤੋੜ ਸ਼ੁਰੂ ਹੋ ਗਈ ਤੇ ਮੌਕੇ ਤੇ ਪੁਲਿਸ ਵੀ ਪਹੁੰਚ ਗਈ। ਪੁਲਿਸ ਨੇ ਲਾਠੀਚਾਰਜ ਕਰਨ ਕਰਕੇ ਉਹ ਹੋਰ ਵਿਦਿਆਰਥੀ ਜ਼ਿਆਦਾ ਭੜਕ ਗਏ ਤੇ ਹੋਰ ਜਿਹੜਾ ਹੈ ਅੱਗੋਂ ਗੱਲ ਚੱਲ ਪਈ। ਤੇ ਅਜੇ ਵੀ ਜਿਹੜਾ ਪੂਰਾ ਤਣਾਅ ਕੱਲ ਜਿਹੜਾ ਹੈ ਪੂਰਾ ਦਿਨ ਯੂਨੀਵਰਸਿਟੀ ਦੇ ਵਿੱਚ ਰਿਹਾ ਇਸ ਮਾਮਲੇ ਨੂੰ ਜਿਹੜਾ ਉਹ ਲੈ ਕੇ। ਤੇ ਨਾਲ ਹੀ ਉਧਰੋਂ ਜਿਹੜੇ ਪ੍ਰਬੰਧਕ ਨੇ ਇਹਨਾਂ ਦੇ ਜਾਂ ਯੂਨੀਵਰਸਿਟੀ ਪ੍ਰਸ਼ਾਸਨ ਆ ਉਹਦੇ ਵੱਲੋਂ ਕੋਈ ਤਸੱਲੀ ਬਖਸ਼ ਜਿਹੜਾ ਇਹਦਾ ਜਵਾਬ ਨਹੀਂ ਦਿੱਤਾ ਗਿਆ। ਪੁਲਿਸ ਨੇ ਜਦਕਿ ਕਿਹਾ ਕਿ ਇਹਦੀ ਛਾਣਬੀਣ ਕੀਤੀ ਜਾਏਗੀ, SIT ਵੀ ਬਣਾ ਦਿੱਤੀ ਆ ਉਹਨਾਂ ਨੇ। ਤੇ ਅਸਲ ਦੇ ਵਿੱਚ ਰਣਜੋਤ ਜੀ ਗੱਲ ਇਹ ਹੈ ਕਿ ਇੱਕ ਅਕੈਡਮੀਸ਼ੀਆ ਦਾ ਇੱਕ ਸਿਸਟਮ ਜਿਹੜਾ ਹੈ ਹੁੰਦਾ ਜੋ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਸੀਗਾ ਤੇ ਖੈਰ ਸਾਡੇ ਦੇਸ਼ ਦੇ ਵਿੱਚ ਜਾਂ ਘੱਟੋ ਘੱਟ ਆਪਾਂ ਪੰਜਾਬ ਦੇ ਵਿੱਚ ਤਾਂ ਆਪਾਂ ਕਹਿ ਸਕਦੇ ਹਾਂ ਕਿ ਇੱਥੇ ਤਾਂ ਜਿਹੜੀਆਂ ਸਦੀਆਂ ਪੁਰਾਣੀਆਂ ਯੂਨੀਵਰਸਿਟੀ ਸੀਗੀਆਂ ਤਕਸ਼ਲਾ ਵਰਗੀਆਂ ਜਿੱਥੇ ਇੱਕ ਐਜੂਕੇਸ਼ਨ ਦਾ ਸਿਸਟਮ ਸੀ। ਅਸਲ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਜਿਹੜਾ ਹੈ ਸਭ ਤੋਂ ਵੱਧ ਨਿੱਜੀਕਰਨ ਆਉਣ ਤੋਂ ਬਾਅਦ, ਇਹਦੀ ਪ੍ਰਾਈਵੇਟਾਈਜੇਸ਼ਨ ਤੋਂ ਬਾਅਦ ਜਿਹੜਾ ਹੈ ਜਿਸ ਨੂੰ ਬੜਾ ਉਤਸ਼ਾਹਿਤ ਕੀਤਾ ਜਾ ਰਿਹਾ ਹੁਣ ਅੱਜ ਕੱਲ੍ਹ ਵੀ, ਸਾਡੇ ਪ੍ਰਧਾਨ ਮੰਤਰੀ ਜੀ ਵਾਰ ਵਾਰ ਇਹੀ ਗੱਲ ਕਹਿੰਦੇ ਨੇ, ਹੋਰ ਆਗੂ ਇਹ ਗੱਲ ਕਹਿੰਦੇ ਨੇ। ਤੇ ਸਕੂਲ ਦੇ ਪੱਧਰ ਤੋਂ ਲੈ ਕੇ ਉੱਪਰ ਯੂਨੀਵਰਸਿਟੀ ਦੇ ਪੱਧਰ ਤੱਕ ਜਿਹੜਾ ਹੈਗਾ ਇਹ ਪ੍ਰਾਈਵੇਟਾਈਜੇਸ਼ਨ ਦੇ ਨਾਲ ਵੀ ਇਹ ਜਿਹੜਾ ਫਰਕ ਪਿਆ, ਕਿਉਂਕਿ ਜਿਹੜੀ ਅਕੈਡਮੀਸ਼ੀਆ ਦੇ ਵਿੱਚ ਇੱਕ ਜਿਹੜੀ ਪਿਛਲੀ ਸਾਡੀ ਲਿਗੇਸੀ ਹੈ ਜਦੋਂ ਆਪਾਂ ਉਹਨੂੰ ਦੇਖਦੇ ਹਾਂ ਕਿ ਇੱਕ ਕਮਿਟਮੈਂਟ ਹੁੰਦੀ ਹੈ ਟੀਚਰ ਦੀ, ਕਮਿਟਮੈਂਟ ਸਟੂਡੈਂਟਸ ਦੀ, ਇੱਕ ਜਿਹੜਾ ਹੈਗਾ ਟੀਚਰ ਤੇ ਵਿਦਿਆਰਥੀਆਂ ਦਾ ਇੱਕ ਰਿਸ਼ਤਾ ਹੁੰਦਾ ਹੈ, ਜਾਂ ਇੱਕ ਗੁਰੂ ਸ਼ਿਸ਼ ਦੀ ਤਾਂ ਖੈਰ ਸਾਡੇ ਇੱਥੇ ਪਰੰਪਰਾ ਰਹੀ ਹੈ, ਪਰ ਹੁਣ ਉਹਨੂੰ ਜਦੋਂ ਸਿਰਫ ਤੇ ਸਿਰਫ ਇੱਕ ਮੰਡੀ ਬਣਾ ਲਿਆ ਜਾਵੇ, ਇੱਕ ਬਿਜ਼ਨਸ ਬਣਾ ਲਿਆ ਜਾਵੇ ਕਿ ਐਜੂਕੇਸ਼ਨ ਵੇਚਣੀ ਹੈ ਤੇ ਜਿਹਨੇ ਐਜੂਕੇਸ਼ਨ ਖਰੀਦਣੀ ਹੈ ਉਹਨੇ ਕਿਸ ਲੈਵਲ ਤੱਕ ਦੀ ਖਰੀਦਣੀ ਹੈ ਤੇ ਫਿਰ ਉਸ ਤੋਂ ਬਾਅਦ ਉਹਨੇ ਕਿੱਥੇ ਜਾ ਕੇ ਨੌਕਰੀ ਕਰਨੀ ਹੈ, ਕਿੰਨੇ ਦਾ ਪੈਕੇਜ ਲੈਣਾ, ਇਹ ਜਿਹੜੀ ਇਹ ਦੌੜ ਹੈ ਇਹਨੇ ਦੌੜ ਨੇ ਬਹੁਤ ਕੰਮ ਗੜਬੜ ਕੀਤੀ, ਬਹੁਤ ਕੰਮ ਖਰਾਬ ਕੀਤਾ। ਜਦੋਂ ਇਹ ਯੂਨੀਵਰਸਿਟੀ ਸ਼ੁਰੂ ਹੋਈਆਂ, ਇਕੱਲੀ ਲਵਲੀ ਨਹੀਂ ਹੋਰ ਕਿੰਨੀ ਪ੍ਰਾਈਵੇਟ ਯੂਨੀਵਰਸਿਟੀ, ਹੁਣ ਤਾਂ ਪੰਜਾਬ ਦੇ ਵਿੱਚ ਪ੍ਰਾਈਵੇਟ ਯੂਨੀਵਰਸਿਟੀ ਦੀ ਕੋਈ ਗਿਣਤੀ ਨਹੀਂ, ਪਤਾ ਨਹੀਂ ਲੱਗਦਾ ਕਿ ਕਦੋਂ ਖੁੱਲ ਗਈ, ਕਦੋਂ ਉਹਨੂੰ ਮਨਜ਼ੂਰੀ ਮਿਲ ਗਈ। ਹਾਲਾਂਕਿ ਇਹ ਅਸੈਂਬਲੀ ਨੇ ਦੇਣੀ ਹੁੰਦੀ ਹੈ ਤੇ UGC ਨੇ, ਸੈਂਟਰਲ ਦੀ ਜਿਹੜੀ ਏਜੰਸੀ ਹੈ ਵੱਡੀ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ, ਉਹਨਾਂ ਤੋਂ ਇਹ ਮਨਜ਼ੂਰੀ ਲੈਣੀ ਹੁੰਦੀ ਹੈ। ਤੇ ਪਰ ਕਮਾਲ ਦੀ ਗੱਲ ਇਹ ਹੈ ਕਿ ਇੰਨੀਆਂ ਜ਼ਿਆਦਾ ਯੂਨੀਵਰਸਿਟੀ ਦੁਕਾਨਾਂ ਖੁੱਲੀਆਂ ਹੁੰਦੀਆਂ, ਹਾਲਾਂਕਿ ਇਹਦੇ ਲਈ

0: ਜਿਹੜੇ ਹੈਗੇ ਆ ਉਹ ਨੋਰਮਸ ਤੈਅ ਨੇ ਵੀ ਕਿੰਨਾ ਕੈਂਪਸ ਚਾਹੀਦਾ, ਕਿੰਨਾ ਸਪੋਰਟਸ ਲਈ ਚਾਹੀਦਾ, ਕਿੰਨੇ ਆਡੀਟੋਰੀਅਮ ਚਾਹੀਦੇ ਨੇ, ਕਲਾਸਰੂਮ, ਹੋਸਟਲ, ਸਾਰਾ ਕੁਛ ਠੀਕ ਹੈ। ਖੈਰ ਲਵਲੀ ਯੂਨੀਵਰਸਿਟੀ ਕੋਲ ਇਨਫਰਾਸਟ੍ਰਕਚਰ ਬਹੁਤ ਹੈਗਾ ਵੱਡਾ, ਇਸ ਤਰ੍ਹਾਂ ਹੀ ਚੰਡੀਗੜ੍ਹ ਦੇ ਨੇੜੇ ਇੱਕ ਚੰਡੀਗੜ੍ਹ ਯੂਨੀਵਰਸਿਟੀ ਹੈ, ਉਹਦਾ ਉਹ ਵੀ ਪ੍ਰਾਈਵੇਟ ਆ, ਉਹਦੇ ਕੋਲ ਵੀ ਕੈਂਪਸ ਅੱਛਾ ਖਾਸਾ ਹੈਗਾ। ਇੱਦਾਂ ਹੀ ਇੱਧਰ ਰਾਜਪੁਰਾ ਦੇ ਨੇੜੇ ਹੈਗੀ ਹੈ ਜਿਹੜੀ ਚਿਤਕਾਰਾ ਯੂਨੀਵਰਸਿਟੀ, ਤੇ ਉੱਥੇ ਵੀ ਜਿਹੜਾ ਹੈਗਾ ਇੱਕ ਪੰਗਾ ਪਿਆ ਹੋਇਆ ਏਦਾਂ ਦਾ ਹੀ। ਤੇ ਹੁਣ ਇੱਥੇ ਸਾਰਾ ਤੇ ਸਾਰਾ ਇਹਨਾਂ ਵੱਲੋਂ ਜਿਹੜਾ ਹੈ ਜ਼ੋਰ ਹੁਣ ਤੱਕ ਦਿੱਤਾ ਜਾਂਦਾ ਰਿਹਾ ਉਹ ਹੀ ਕਿ ਤੁਸੀਂ ਸਾਡੇ ਕੋਲ ਆਓ, ਸਾਨੂੰ ਪੈਸੇ ਦਿਓ, ਲੱਖਾਂ ਰੁਪਇਆ। ਤੇ ਉਦੋਂ ਬਾਅਦ ਲਗਾਤਾਰ ਖਬਰਾਂ ਇਹ ਲੱਗਦੀਆਂ ਕਿ ਦੇਖੋ ਅਸੀਂ ਜਿਹੜਾ ਹੈਗਾ ਹੁਣ ਪਲੇਸਮੈਂਟ ਕੈਂਪ ਲਾਉਂਦੇ ਆ, ਸਾਡੇ ਸਾਡੇ ਜਿਹੜੀ ਪਲੇਸਮੈਂਟ ਦੇ ਵਿੱਚ ਬਾਹਰੋਂ ਕੰਪਨੀਆਂ ਆਉਂਦੀਆਂ ਨੇ, ਫੋਰਨ ਦੀਆਂ ਵੀ ਆਉਂਦੀਆਂ ਨੇ, ਵਿਦਿਆਰਥੀਆਂ ਨੂੰ ਇੰਨੇ ਇੰਨੇ ਰੁਪਇਆਂ ਦਾ ਪੈਕੇਜ ਦੇ ਕੇ ਜਾਂਦੀਆਂ ਨੇ। ਇਹ ਇੱਕ ਤਰ੍ਹਾਂ ਦੀ ਜਿਹੜਾ ਹੈ ਪ੍ਰਚਾਰ ਕਰਨਾ ਇਸ ਤਰ੍ਹਾਂ ਦਾ, ਪਹਿਲਾਂ ਕਦੇ ਯੂਨੀਵਰਸਿਟੀ ਏਦਾਂ ਦਾ ਪ੍ਰਚਾਰ ਨਹੀਂ ਸੀ ਕਰਦੀਆਂ। ਯੂਨੀਵਰਸਿਟੀ ਇਹ ਦਾਅਵਾ ਕਰਦੀਆਂ ਸੀ ਕਿ ਅਸੀਂ ਆਹ ਖੋਜਾਂ ਕੀਤੀਆਂ ਨੇ, ਸਾਡੀ ਯੂਨੀਵਰਸਿਟੀ ਨੇ ਆਹ ਵੱਡੀ ਪ੍ਰਾਪਤੀ ਐਸ ਖੋਜ ਦੇ ਵਿੱਚ ਕੀਤੀ ਹੈ, ਆਹ ਵਿਦਿਆਰਥੀਆਂ ਨੇ ਆਹ ਇਤਿਹਾਸ ਦੇ ਵਿੱਚ, ਭੂਗੋਲ ਦੇ ਵਿੱਚ, ਵਿਗਿਆਨ ਦੇ ਵਿਸ਼ਿਆਂ ਦੇ ਵਿੱਚ ਇਹ ਖੋਜਾਂ ਕੀਤੀਆਂ ਨੇ। ਤੇ ਪਰ ਹੁਣ ਇਹ ਜਿਹੜਾ ਹੈ ਇਹ ਉਲਟਾ ਗੇੜ ਜਦੋਂ ਚੱਲਿਆ, ਕਿਉਂਕਿ ਯੂਥ ਤਾਂ ਉਹੀ ਯੂਥ ਹੈ ਜੀ ਜਿਹੜਾ ਜੇ ਤੁਸੀਂ ਉਹਨੂੰ ਚੈਨਲਾਈਜ਼ ਠੀਕ ਢੰਗ ਨਾਲ ਕਰ ਦੋ ਉਹਨਾਂ ਦਾ ਦਿਮਾਗ ਉਦਾਂ ਦਾ ਰਹਿੰਦਾ। ਤੇ ਫਿਰ ਦੂਸਰਾ ਇਹ ਕਿ ਇਹਨਾਂ ਯੂਨੀਵਰਸਿਟੀਜ਼ ਨੇ ਹੋਰਨਾਂ ਸਟੇਟਾਂ ਚ ਜਾ ਕੇ, ਹੋਰਨਾਂ ਥਾਵਾਂ ਤੇ ਜਾ ਕੇ ਕੈਂਪ ਲਾਉਣੇ, ਐਡਮਿਸ਼ਨਾਂ ਕਰਨੀਆਂ। ਪਹਿਲਾਂ ਜਿਹੜੀਆਂ ਸੀ ਕੋਈ ਵੀ ਯੂਨੀਵਰਸਿਟੀ ਏਦਾਂ ਨਹੀਂ ਸੀ ਕਰਦੀ, ਜਿਹੜੇ ਸੀਕਰ ਹੁੰਦੇ ਸੀ ਉਹ ਖੁਦ ਆਪਣੇ ਆਪ ਜਦੋਂ ਐਡ ਨਿਕਲ ਜਾਂਦੀ ਸੀ ਉਹ ਆਉਂਦੇ ਸੀ, ਆ ਕੇ ਦਾਖਲਾ ਭਰਦੇ ਸੀ, ਜੇ ਮੈਰਿਟ ਤੇ ਉਹਨਾਂ ਦਾ ਨੰਬਰ ਆ ਜਾਂਦਾ ਸੀ ਤਾਂ ਉਹਨਾਂ ਨੂੰ ਐਡਮਿਸ਼ਨ ਮਿਲ ਜਾਂਦੀ ਸੀ। ਹੁਣ ਇਹ ਮੈਰਿਟ ਵਗੈਰਾ ਵਾਲਾ ਚੱਕਰ ਤਾਂ ਤੁਸੀਂ ਇਹ ਤਾਂ ਖਤਮ ਹੀ ਹੋ ਗਿਆ, ਕਿਉਂਕਿ ਹੁਣ ਤਾਂ ਇਹ ਯੂਨੀਵਰਸਿਟੀ ਕੈਂਪਸ ਦੇ ਵਿੱਚ, ਕਿਉਂਕਿ ਇਹ ਸਾਰੀਆਂ ਕੈਂਪਸ ਦੀਆਂ ਯੂਨੀਵਰਸਿਟੀਆਂ ਨੇ ਜਿੱਥੇ ਕੈਂਪਸ ਦੇ ਅੰਦਰ ਅੰਦਰ ਹੀ ਜਿਹੜੀ ਪੜ੍ਹਾਈ ਹੈ ਉਹਨਾਂ ਨੇ ਗ੍ਰੈਜੂਏਸ਼ਨ ਵੀ ਸ਼ੁਰੂ ਕਰ ਦਿੱਤੀ ਹੈ। ਚਲੋ ਪੋਸਟ ਗ੍ਰੈਜੂਏਸ਼ਨ ਤਾਂ ਰਿਸਰਚ ਤਾਂ ਜਿਹੜੀ ਉਸ ਤੋਂ ਬਾਅਦ ਦੀ ਗੱਲ ਹੁੰਦੀ ਹੈ। ਤੇ ਫਿਰ ਜਿਹੜੀ ਅਗਲੀ ਗੱਲ ਜਿਹੜੀਆਂ ਯੂਨੀਵਰਸਿਟੀ ਕਰਦੀਆਂ, ਜਿਹੜਾ ਇਹਨਾਂ ਦਾ ਸਭ ਤੋਂ ਨੈਗੇਟਿਵ ਜਿਹੜਾ ਮੈਨੂੰ ਪੁਆਇੰਟ ਲੱਗਦਾ ਕਿ ਜਿਹੜੇ ਚੋਟੀ ਦੇ ਜਿਹੜੇ ਖਿਡਾਰੀ ਹੋਣਗੇ ਜਾਂ ਸਪੋਰਟਸ ਦੇ ਜਾਂ ਕਲਚਰ ਦੇ ਜਾਂ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਜਾਂ ਫਿਲਮਾਂ ਦੇ, ਉਹਨਾਂ ਦੀ ਇਹ ਜਾਲੀ ਐਡਮਿਸ਼ਨ, ਫਰਜ਼ੀ ਐਡਮਿਸ਼ਨ ਆਪਣੇ ਕਰ ਲੈਂਦੇ ਆ। ਤੇ ਫਿਰ ਜਦੋਂ ਉਹ ਉਹਨਾਂ ਦੀ ਕੋਈ ਪ੍ਰਾਪਤੀ ਹੁੰਦੀ ਹੈ, ਜਿਵੇਂ ਹੁਣ ਏਸ਼ੀਆਈ ਖੇਡਾਂ ਦੇ ਵਿੱਚ ਵਿਦਿਆਰਥੀ ਗਏ ਹੋਏ ਨੇ ਜਾਂ ਅੱਡ ਅੱਡ ਸਪੋਰਟਸ ਦੇ ਵਰਲਡ ਕੱਪ ਹੁੰਦੇ ਨੇ, ਉੱਥੇ ਸਟੂਡੈਂਟ ਜਿਹੜੇ ਸਾਡੇ ਖਿਡਾਰੀ ਜਾਂਦੇ ਨੇ, ਉਹਨਾਂ ਦੀ ਫਰਜ਼ੀ ਐਡਮਿਸ਼ਨ ਇਹਨਾਂ ਯੂਨੀਵਰਸਿਟੀ ਦੇ ਵਿੱਚ ਇਹ ਕੋਲ ਉਹਨਾਂ ਨੂੰ ਫੀਡ ਵੀ ਕਰਦੇ ਆ, ਪੈਸੇ ਵੀ ਦਿੰਦੇ ਆ। ਤੇ ਫਿਰ ਜਦੋਂ ਉਹਨਾਂ ਉਹ ਕੋਈ ਪ੍ਰਾਪਤੀ ਕਰਦੇ ਆ ਤਾਂ ਫਿਰ ਉਹਨੂੰ ਆਪਣੀ ਐਡ ਲਈ ਵਰਤਦੇ ਆ ਕਿ ਸਾਡੇ ਵਿਦਿਆਰਥੀ ਨੇ ਦੇਖੋ ਆਹ ਮੱਲ ਮਾਰੀ, ਆਹ ਵਰਲਡ ਕੱਪ ਦੇ ਵਿੱਚ ਗੋਲਡ ਮੈਡਲ ਜਿੱਤਿਆ, ਸਿਲਵਰ ਮੈਡਲ ਜਿੱਤਿਆ, ਏਸ਼ੀਆਈ ਖੇਡਾਂ ਚ ਸਾਡੇ ਇੰਨੇ ਵਿਦਿਆਰਥੀ ਗਏ ਨੇ। ਹਾਲਾਂਕਿ ਇਹੋ ਜਿਹੀ ਕੋਈ ਗੱਲ ਇਸ ਰੂਪ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਹੁੰਦੀ ਨਹੀਂ ਕਿਤੇ ਕਾਗਜ਼ਾਂ ਦੇ ਵਿੱਚ, ਨਾ ਉਹ ਕਦੇ ਕੈਂਪਸ ਉਹਨਾਂ ਨੇ ਅਟੈਂਡ ਕੀਤਾ ਹੁੰਦਾ। ਕਈ ਤਾਂ ਇੱਦਾਂ ਦੇ ਹੁੰਦੇ ਕਿ ਜਿਹਨਾਂ ਨੇ ਕਦੇ ਦੇਖਿਆ ਵੀ ਨਹੀਂ ਹੁੰਦਾ ਕਿ ਖਿਡਾਰੀਆਂ ਨੇ ਜਾਂ ਇਸ ਤਰ੍ਹਾਂ ਦੇ ਜਿਹੜੇ ਪਬਲਿਕ ਫਿਗਰ ਲੋਕ ਨੇ ਕਿ ਉੱਥੇ ਜਾ ਕੇ ਕਿੱਦਾਂ ਦੀ ਆ, ਉੱਥੇ ਕੈਂਪਸ ਕਿੱਦਾਂ ਦਾ। ਤੇ ਫਿਰ ਜਿਹੜੀ ਅਗਲੀ ਜਿਹੜੀ ਗੱਲ ਹੈ ਜਿਹੜੀ ਇਸ ਤੋਂ ਵੱਧ ਸਭ ਤੋਂ ਵੱਧ ਖਤਰਨਾਕ ਹੈ ਕਿ ਜਿਹੜਾ ਪੋਲੀਟੀਕਲ ਲੋਕਾਂ ਨੂੰ ਕਿਸ ਤਰ੍ਹਾਂ ਇਹ ਮੋਟੀਵੇਟ ਕਰਕੇ ਆਪਣੀਆਂ ਕਨਵੋਕੇਸ਼ਨ ਤੇ ਆਪਣੀਆਂ ਸਪੋਰਟਸ ਮੀਟ ਤੇ ਲੈ ਆਉਂਦੇ ਆ। ਮੈਂ ਇਸੇ ਲਵਲੀ ਯੂਨੀਵਰਸਿਟੀ ਦੀ ਉਦਾਹਰਨ ਤੁਹਾਨੂੰ, ਯੂਨੀਵਰਸਿਟੀ ਦੇ ਵਿੱਚ ਕਦੇ ਕੋਈ ਖੋਜ ਦੀ ਜਾਂ ਹੋਰ ਕਦੇ ਕੋਈ ਗੱਲ ਸਾਹਮਣੇ ਨਹੀਂ ਆਈ। ਇੱਥੇ ਇੱਕ ਸਾਇੰਸ ਕਾਨਫਰੰਸ ਕਾਂਗਰਸ ਹੋਈ ਬਹੁਤ ਵੱਡੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸ ਕਾਂਗਰਸ ਦੇ ਵਿੱਚ ਆਏ। ਤੇ ਜਦੋਂ ਦੇਸ਼ ਦੇ ਚੋਟੀ ਦੇ ਲੀਡਰ ਥਾਪੜਾ ਦਿੰਦੇ ਆ ਇੱਦਾਂ ਦੀਆਂ ਯੂਨੀਵਰਸਿਟੀ ਨੂੰ, ਇੱਦਾਂ ਦੇ ਅਦਾਰਿਆਂ ਨੂੰ, ਫਿਰ ਕੁਦਰਤੀ ਹੈ ਕਿ ਫਿਰ ਉਹਦਾ ਵਾਲੀ ਵਾਰਸ ਜਿਹੜਾ ਹੈਗਾ ਉਹ ਕੌਣ ਹੈ, ਉੱਥੋਂ ਦੇ ਅਨੁਸ਼ਾਸਨ ਲਈ ਜ਼ਿੰਮੇਵਾਰ ਕੌਣ ਹੈ। ਤੇ ਇਹ ਘਟਨਾਵਾਂ ਸਭ ਤੋਂ ਵੱਧ ਵਾਪਰਦੀਆਂ ਇੱਥੇ ਹੀ ਨੇ। ਇੱਕ ਵਾਰੀ ਚੰਡੀਗੜ੍ਹ ਯੂਨੀਵਰਸਿਟੀ ਜਿਹੜੀ ਚੰਡੀਗੜ੍ਹ ਦੇ ਨੇੜੇ ਆ ਘੜੂਆਂ, ਉੱਥੇ ਵੀ ਇੱਦਾਂ ਦੀ ਘਟਨਾ ਵਾਪਰੀ ਜਿੱਥੇ ਵਿਦਿਆਰਥਣਾਂ ਨੂੰ ਜਿਹੜੀਆਂ ਸੀ ਇਸ ਤਰੀਕੇ ਦੇ ਨਾਲ ਜੋ ਜਿਸਮ ਫਰੋਸ਼ੀ ਵਾਲੇ ਪਾਸੇ ਨੂੰ ਲਿਜਾਣ ਵੱਲ ਜਾਂ ਹੋਰ ਉਹ ਗੱਲ ਲੀਕ ਹੋਈ, ਉੱਥੇ ਵੀ ਬੜਾ ਵਿਰੋਧ ਹੋਇਆ ਸੀ ਤੇ ਇੱਦਾਂ ਦਾ ਸੰਘਰਸ਼ ਹੋਇਆ, ਵਿਦਿਆਰਥੀਆਂ ਦਾ ਅੰਦੋਲਨ ਹੋਇਆ। ਹੁਣ ਇੱਥੇ ਜਿਹੜੀ ਇਹ ਘਟਨਾ ਵਾਪਰੀ, ਦੇਖੋ ਉਹ ਇਹ ਮੰਦਭਾਗੀ ਘਟਨਾ ਤਾਂ ਜਿਹੜੀ ਵਾਪਰੀ ਵਾਪਰੀ, ਉਸ ਤੋਂ ਬਾਅਦ ਤੁਸੀਂ ਵੀ ਡੇਅਰ ਦੇਖੋ ਵੀ ਉਸ ਬੰਦੇ ਨੇ ਜਿਹੜੀ ਉਸ ਵਾਇਰਲ ਵੀ ਕਰਤੀ ਕਿ ਆਹ ਏਦਾਂ ਦੀ ਗੱਲ ਜਿਹੜੀ ਵਾਰਦਾਤ ਹੋਈ ਹੈ, ਉਹ ਕੌਣ ਹੈ, ਕਿੱਥੋਂ ਆਇਆ। ਹੁਣ ਉਹਦੀ ਇਨਵੈਸਟੀਗੇਸ਼ਨ, ਚਲੋ ਖੈਰ ਉਹ ਆਪਾਂ ਜਿੱਥੋਂ ਕੁਛ ਵਾਇਰਲ ਹੋਇਆ ਉਹ ਤਾਂ ਪਤਾ ਲੱਗ ਜਾਂਦਾ ਹੁੰਦਾ। ਤੇ ਪਰ ਇਹਦੇ ਤੇ ਕਦੇ ਵੀ ਜਿਹੜੇ ਅਧਿਕਾਰੀ ਨੇ ਜਾਂ ਪ੍ਰਸ਼ਾਸਨ ਹੈ ਇਹ ਫੀਲ ਨਹੀਂ ਕਰਦੀ, ਮਹਿਸੂਸ ਨਹੀਂ ਹੁੰਦੀ ਕਰਦੀ ਕਿ ਸਾਡੇ ਕਿਤੇ ਪ੍ਰਸ਼ਾਸਨ ਚ ਜਾਂ ਸਾਡੇ ਕਿਤੇ ਗੜਬੜ ਹੈ, ਡਿਸਿਪਲਿਨ ਚ ਗੜਬੜ ਹੈ। ਹੁਣ ਜੇ ਵਿਦਿਆਰਥਣ ਦੀ ਸਿਕਿਉਰਿਟੀ ਨਹੀਂ ਉੱਥੇ ਹੋਸਟਲ ਚ ਰਹਿੰਦੀ ਹੈ, ਉਹਦੇ ਨਾਲ ਇੱਦਾਂ ਦੀ ਘਟਨਾ ਵਾਪਰ ਜਾਂਦੀ ਹੈ ਕਿ ਕਿਉਂ ਪੇਰੈਂਟਸ ਜਿਹੜੇ ਹੈਗਾ ਉਹ ਭੇਜਣਗੇ। ਤੇ ਸੋ ਕੰਮ ਤਾਂ ਇਹਨਾਂ ਦਾ ਸਿਰਫ ਦੁਕਾਨਦਾਰੀ ਵਾਲਾ ਬਿਜ਼ਨਸ ਵਾਲਾ ਕੰਮ ਹੈ, ਪਰ ਕਿਉਂਕਿ ਕੰਮ ਜਿਹੜਾ ਹੈ ਵਿਦਿਆ ਵਰਗੇ ਇੱਕ ਪਵਿੱਤਰ ਕਾਰਜ ਦੇ ਨਾਲ ਜੁੜਿਆ ਹੋਇਆ, ਤੇ ਇਸ ਕਰਕੇ ਫਿਰ ਇਸ ਪਾਸੇ ਵੱਲ ਜਿਹੜਾ ਹੈਗਾ ਲੋਕਾਂ ਦਾ ਧਿਆਨ ਜਾਂਦਾ। ਤੇ ਅਗਲੀ ਗੱਲ ਰਣਜੋਤ ਜੀ, ਹੁਣ ਪਹਿਲਾਂ ਵਾਂਗ ਉਹ ਆਮ ਲੋਕ ਜਿਹੜਾ ਸਿਵਲ ਸੁਸਾਇਟੀ ਵੀ ਪਤਾ ਨਹੀਂ ਕਿਉਂ ਕਿਉਂ ਇਹ ਗੱਲ ਹੋ ਗਈ, ਉਵੇਂ ਸੋਚਦੀ ਨਹੀਂ ਕਿ ਧੜਾ ਧੜ ਇਹਨਾਂ ਇਸ ਤਰ੍ਹਾਂ ਦੇ ਅਦਾਰਿਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ, ਜਦਕਿ ਦੂਜੀਆਂ ਯੂਨੀਵਰਸਿਟੀਜ਼ ਦੇ ਵਿੱਚ ਜਿਹੜੀਆਂ ਸਰਕਾਰੀ ਯੂਨੀਵਰਸਿਟੀਜ਼ ਨੇ, ਹਾਲਾਂਕਿ ਉਹਨਾਂ ਦਾ ਟੌਪ ਦਾ ਨੰਬਰ ਰਿਹਾ, ਮੈਂ GNDU ਦੀ ਦੱਸਦਾ ਤੁਹਾਨੂੰ ਕਿ ਸਪੋਰਟਸ ਦੇ ਵਿੱਚ ਸਭ ਤੋਂ ਅੱਗੇ ਰਹੀ ਹੈ ਯੂਨੀਵਰਸਿਟੀ ਹਮੇਸ਼ਾ, ਤੇ ਹੋਰ ਖੋਜ ਕਾਰਜਾਂ ਦੇ ਵਿੱਚ ਵੀ ਹਰ ਵਾਰੀ ਨਾਂ ਕਿਤੇ ਨਾ ਕਿਤੇ ਆਉਂਦਾ। ਪਰ ਉਧਰ ਵੱਲ ਜਿਹੜਾ ਹੈਗਾ ਉਹ ਪੇਰੈਂਟਸ ਦਾ ਧਿਆਨ ਨਹੀਂ ਜਾਂਦਾ, ਜਾਂ ਉਹਨਾਂ ਤਿੰਨ ਚਾਰ ਜਿਹੜੀਆਂ ਯੂਨੀਵਰਸਿਟੀ ਤਾਂ ਪੁਰਾਣੀਆਂ ਹੀ ਨੇ, ਤੇ ਉਸ ਤੋਂ ਬਾਅਦ ਨਵੀਆਂ ਵੀ ਇੱਥੇ ਸਰਕਾਰੀ ਯੂਨੀਵਰਸਿਟੀ ਜਿਹੜੀਆਂ ਉਹ ਬਣੀਆਂ ਨੇ, ਤੇ ਉਸ ਪਾਸੇ ਨਾ ਸਰਕਾਰਾਂ ਦਾ ਧਿਆਨ ਜਾਂਦਾ ਕਿ ਉਹਨਾਂ ਨੂੰ ਹੋਰ ਪ੍ਰਫੁੱਲਿਤ ਕੀਤਾ ਜਾਵੇ, ਉਹਨਾਂ ਨੂੰ ਵੱਧ ਫੰਡਸ ਦਿੱਤੇ ਜਾਣ, ਨਾ ਉਹ UGC ਦੇ ਕਿਤੇ ਹੁਣ ਉਸ ਰੂਪ ਦੇ ਵਿੱਚ ਮੈਪ ਦੇ ਉੱਪਰ ਨੇ, ਤੇ ਨਾ ਹੀ ਸਿਵਲ ਸੁਸਾਇਟੀ ਜਿਹੜੀ ਹੈ ਉਹਨਾਂ ਵੱਲ ਕੋਈ ਕਿਤੇ ਧਿਆਨ ਦਿੰਦੀ ਹੈ ਜੇ ਕਿਤੇ। ਹਾਲਾਂਕਿ ਇਹਨਾਂ ਨੂੰ ਜਿਹੜਾ ਹੈਗਾ ਫੰਡਿੰਗ ਸਿਵਲ ਸੁਸਾਇਟੀ ਵੀ ਕਰ ਸਕਦੀ ਹੈ, ਬਥੇਰੇ ਇੱਥੇ ਕਾਰਖਾਨੇਦਾਰ ਨੇ ਬਹੁਤ ਵੱਡੇ ਜਿਹੜੇ ਲੋਕ ਨੇ, ਧਨ ਕੁਬੇਰ ਹੈਗੇ ਆ, ਤੇ ਹੋਰ ਪਾਸੇ ਉਹ ਪੈਸਾ ਲਾਉਂਦੇ ਆ ਦਿੰਦੇ ਆ ਕਰੋੜਾਂ ਰੁਪਇਆ, ਤੇ ਇਹਨਾਂ ਨੂੰ ਬਚਾਇਆ ਜਾ ਸਕਦਾ ਕਿਉਂਕਿ ਉੱਥੇ ਇੱਕ ਲਿਗੇਸੀ ਆ ਉਹਨਾਂ ਕੋਲ, ਇੱਕ ਵਿਰਾਸਤ ਹੈ। ਜਿਹਨੇ ਹੁਣ ਕੱਲ ਦੁਕਾਨ ਖੋਲੀ ਹੈ, 10 ਸਾਲ ਪਹਿਲਾਂ ਖੋਲੀ ਆ, ਉਹਨਾਂ ਕੋਲ ਉਹ ਵਿਰਾਸਤ ਜਿਹੜੀ ਨਹੀਂ ਆ ਜਿੱਥੇ ਇੱਕ ਉਹ ਜਿਹੜਾ ਅਕੈਡੈਮਿਕ ਕਲਚਰ ਬਣ ਸਕੇ। ਹਾਂਜੀ
1: ਸੋ ਬਿਲਕੁਲ, ਇਹ ਤਾਂ ਇਸ ਮੌਕੇ ਜੇ ਆਪਾਂ ਵੇਖੀਏ ਤਾਂ ਕਾਫੀ ਲੋਕ ਵੀ ਦੱਸ ਰਹੇ ਨੇ ਜਿੱਦਾਂ ਕਿ ਉਹ ਤੰਗ ਪਰੇਸ਼ਾਨ ਹੈ, ਸਟੂਡੈਂਟਾਂ ਦਾ ਇਹ ਕਹਿਣਾ ਹੈ ਕਿ ਸਾਡੀ ਕੋਈ ਇੱਥੇ ਸੁਣਵਾਈ ਨਹੀਂ ਆ। ਰਾਜਨੀਤਿਕ ਪੱਖ ਤੋਂ ਵੀ ਜੇਕਰ ਆਪਾਂ ਇਸ ਮਸਲੇ ਨੂੰ ਵਿਚਾਰੀਏ ਤਾਂ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਲਵਲੀ ਯੂਨੀਵਰਸਿਟੀ ਵਾਲੇ ਨੇ ਉਹ BJP ਦੀ ਰੱਥ ਦੇ ਵਿੱਚ ਸਵਾਰ ਹੋਏ ਨੇ, ਸੋ ਇੱਧਰ ਪੰਜਾਬ ਸਰਕਾਰ ਦਾ ਹੁਣ ਕੀ ਸਟੈਂਡ ਰਹਿਣ ਵਾਲਾ ਜਾਂ ਕਿਹੜੇ ਪਾਸੇ ਜਾਣ ਵਾਲੀ ਹੈ ਕਹਾਣੀ?
0: ਦੇਖੋ, ਪੰਜਾਬ ਸਰਕਾਰ ਦਾ ਇੱਕ ਤਾਂ ਗੱਲ ਇਹ ਹੈ ਕਿ ਜਦੋਂ ਇੱਦਾਂ ਦੀ ਕੋਈ ਘਟਨਾ ਵਾਪਰਦੀ ਹੈ, ਜਿਹੜੀ ਕ੍ਰਾਈਮ ਹੈ ਜਿੱਦਾਂ, ਤੇ ਉੱਥੇ ਨੈਚੁਰਲੀ ਹੈ ਫਿਰ ਉਹ ਸਰਕਾਰ ਨੂੰ ਉਨਾ ਕੁ ਐਕਸ਼ਨ ਤਾਂ ਜਿਹੜਾ ਹੈ ਪੁਲਿਸ ਨੂੰ ਆਪਣੇ ਪੁਲਿਸ ਦੇ ਲੈਵਲ ਤੇ ਜਾਂ ਪੁਲਿਸ ਪ੍ਰਸ਼ਾਸਨ ਦੇ ਲੈਵਲ ਤੇ ਉਹ ਜਿਹੜਾ ਉਹ ਲੈਣਾ ਪੈਂਦਾ। ਪਰ ਪੋਲੀਟੀਕਲੀ ਇਹਦੇ ਤੇ ਕੀ ਸਟੇਕ ਲੈਂਦੀ ਹੈ ਸਰਕਾਰ ਜਾਂ ਕਿੰਨਾ ਕਿਹਨੂੰ ਕਿਸ ਤਰੀਕੇ ਨਾਲ ਲੈਂਦੀ ਹੈ ਉਹ ਹੁਣ ਡਿਪੈਂਡ ਕਰਦਾ, ਕਿਉਂਕਿ ਜਿਹੜੇ LPU ਦੇ ਜਿਹੜੇ ਮਾਲਕ ਨੇ ਲਵਲੀ ਵਾਲੇ, ਉਹ ਪਹਿਲਾਂ ਉਹਨਾਂ ਨੂੰ ਇਹ ਆਮ ਆਦਮੀ ਪਾਰਟੀ ਨੇ ਹੀ ਜਿਹੜਾ ਸੀਗਾ ਰਾਜ ਸਭਾ ਦੇ ਵਿੱਚ MP ਬਣਾ ਕੇ ਭੇਜਿਆ ਸੀ, ਜੋ ਚੁਣੇ ਜਾਣੇ ਹੁੰਦੇ ਆ ਵਿਧਾਇਕਾਂ ਵੱਲੋਂ। ਤੇ ਪਰ ਉਹ ਪਿੱਛੇ ਜੇ ਜਦੋਂ ਇਕੱਠੇ 7 ਜਿਹੜੇ MP ਹੈ ਸਾਰੇ ਦੇ ਸਾਰੇ ਇੱਕੋਦਮ BJP ਸ਼ਾਮਿਲ ਹੋ ਗਏ, ਉਹਨਾਂ ਚ ਉਹ ਵੀ ਸੀ, ਤੇ ਸ਼ਾਇਦ ਇਹ ਲੱਗਦਾ ਸੀ ਕਿ ਜਿਹੜਾ ਹੈਗਾ BJP ਚ ਜਾਣ ਨਾਲ ਉਹਨਾਂ ਨੂੰ ਬਚਾਅ ਹੋ ਜਾਏਗਾ, ਕਿਉਂਕਿ ਇਸ ਤੋਂ ਪਹਿਲਾਂ ਜਿਹੜਾ ਹੈਗਾ ਇਹ ਜਿਹੜਾ ਇਨਕਮ ਟੈਕਸ ਜਾਂ ਇਨਫੋਰਸਮੈਂਟ ਡਾਇਰੈਕਟੋਰੇਟ ਉਹਦੇ ਵੀ ਰਡਾਰ ਤੇ ਇਹ ਯੂਨੀਵਰਸਿਟੀ ਆ ਗਈ ਸੀ, ਜਾਂ ਇਹਨਾਂ ਦਾ ਜਿਹੜਾ ਮਾਲਕਾਂ ਦਾ ਬਿਜ਼ਨਸ ਉਹ ਆ ਗਿਆ ਸੀ। ਸੋ ਪੋਲੀਟੀਕਲ ਪਾਰਟੀਆਂ ਜਾਂ ਸਰਕਾਰਾਂ ਇਹਨਾਂ ਨੂੰ ਕਿਸ ਤਰੀਕੇ ਨਾਲ ਲੈਂਦੀਆਂ ਨੇ ਹੁਣ ਸਾਡੇ ਗੱਲ ਹੁਣ ਸਾਹਮਣੇ ਇਹ ਤਾਂ ਆ ਹੀ ਗਈ, ਤੁਸੀਂ ਛੇੜੀ ਹੈ ਗੱਲ ਕਿ ਕਿਸ ਤਰ੍ਹਾਂ, ਜਾਂ ਉਹਨਾਂ ਤੋਂ ਡਰ ਤੋਂ, ਕੇਂਦਰ ਸਰਕਾਰ ਦੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਡਰ ਤੋਂ ਕਿ ਇੱਥੇ ਹੁਣ ED ਦੇ ਛਾਪੇ ਪੈਣਗੇ, ਉਹ ਸਾਰਾ ਰਿਕਾਰਡ ਦੇਖਣਗੇ, ਐਡਮਿਸ਼ਨਾਂ ਕਿੱਦਾਂ ਹੁੰਦੀਆਂ, ਕਿੰਨਾ ਪੈਸਾ ਆਉਂਦਾ, ਇਹ ਸਾਰਾ ਕੁਛ, ਤੇ ਉਸ ਡਰ ਤੋਂ ਉਹ BJP ਸ਼ਾਮਿਲ ਹੋ ਗਏ। ਜਦੋਂ BJP ਸ਼ਾਮਿਲ ਹੋ ਗਏ, ਮੁੜ ਕੇ ED ਨੇ ਵੀ ਉਹ ਫਾਈਲਾਂ ਜਿਹੜੀਆਂ ਨੇ ਉਹ ਬੰਦ ਕਰਤੀਆਂ। ਸੋ ਇਹ ਇੱਕ ਬੜਾ ਵਿਸ਼ਸ ਸਰਕਲ ਜਾਂ ਜਿਹੜਾ ਰਣਜੋਤ ਜੀ ਜਿਹੜਾ ਉਹ ਬਣ ਚੁੱਕਾ ਹੈ, ਜਿਹਦੇ ਚ ਪੋਲਿਟਿਕਸ, ਬਿਊਰੋਕਰੇਸੀ, ਭੇਜਾਂ ਚ ਏਜੰਸੀਆਂ, ਫਿਰ ਆਪਸ ਦੇ ਵਿੱਚ ਜਿਹੜਾ ਆਡਾ ਲਾਉਣ ਵਾਲੀ ਗੱਲ ਹੈ, ਸੈਂਟਰ ਸਟੇਟ ਰਿਲੇਸ਼ਨ, ਬੜਾ ਕੁਛ ਇਹਦੇ ਚ ਫਿਰ ਸ਼ਾਮਿਲ ਹੋ ਜਾਂਦਾ। ਹੁਣ BJP ਦੀ ਵੱਧ ਤੋਂ ਵੱਧ ਕੋਸ਼ਿਸ਼ ਆ, ਹੁਣ 2027 ਚ ਇਲੈਕਸ਼ਨ ਹੋਣੀ ਹੈ, ਇੱਥੇ ਵੀ ਇਹੀ ਰੌਲਾ ਪਾ ਰਿਹਾ ਕਿ ਜਿੱਥੇ ਡਬਲ ਇੰਜਣ ਸਰਕਾਰ ਆ ਉੱਥੇ ਕੋਈ ਪ੍ਰੋਬਲਮ ਨਹੀਂ, ਇਸ ਕਰਕੇ ਇੱਥੇ ਵੀ ਡਬਲ ਇੰਜਣ ਬਣਾਓ। ਸਿੱਧੇ ਤੌਰ ਤੇ ਇਹ ਕਿ ਹਰ ਤਰੀਕੇ ਨਾਲ ਕਿਸੇ ਨਾ ਕਿਸੇ ਨਾਲ ਤਰੀਕੇ ਨਾਲ ਜਿਹੜਾ ਹੈਗਾ BJP ਸ਼ਾਮਿਲ, ਜਿਵੇਂ ਇਹਦੇ ਚਾਂਸਲਰ ਨੂੰ ਵੀ ਸ਼ਾਮਿਲ ਕੀਤਾ ਗਿਆ, ਤੇ ਉਸ ਪਾਸੇ ਨੂੰ ਜਿਹੜੀ ਗੱਲ ਤੁਰ ਰਹੀ ਆ, ਉਧਰੋਂ ਸਟੇਟ ਗਵਰਨਮੈਂਟ ਜਿਹੜੀ ਆ ਉਹ ਆਪਣੇ ਤਰੀਕੇ ਨਾਲ ਇਹ ਸਾਰਾ ਕੁਝ ਜਿਹੜਾ ਉਹ ਦੇਖ ਰਹੀ ਹੈ ਕਿ ਇਹਨੂੰ ਕਿਵੇਂ ਨਾ ਕਿਵੇਂ ਕਿੱਥੋਂ ਜਿਹੜਾ ਹੈ ਉਹ ਉਹਨਾਂ ਨੂੰ ਪੋਲੀਟੀਕਲ ਜਿਹੜੀ ਹੈ ਇਹਦੇ ਚੋਂ ਜਿਹੜੀ ਇਹਦੀ ਜਿਹੜੀ ਤੰਦ ਹੁੰਦੀ ਹੈ ਉਹ ਕਿਵੇਂ ਫੜੀ ਜਾ ਸਕਦੀ ਹੈ, ਜਿੱਥੋਂ ਆਉਣ ਵਾਲੇ ਟਾਈਮ ਦੇ ਵਿੱਚ ਉਹ ਫੇਰ ਜਿਹੜੀਆਂ ਵੋਟਾਂ ਹਾਸਲ ਕਰ ਸਕਦੇ ਨੇ। ਪਰ ਜਿਹੜਾ ਨੁਕਸਾਨ ਵਿਦਿਆਰਥੀਆਂ ਦਾ ਹੋ ਰਿਹਾ ਹੈ, ਅਕੈਡਮੀਸ਼ੀਆ ਦਾ ਹੋ ਰਿਹਾ ਹੈ, ਤੇ ਇੱਕ ਜਿਹੜਾ ਇੱਕ ਵਿੱਦਿਆ ਦਾ ਜਿਹੜਾ ਮਾਹੌਲ ਬਣਨਾ ਚਾਹੀਦਾ ਹੁੰਦਾ ਉਹਦੀ ਥਾਂ ਤੇ, ਚਲੋ ਇਹ ਜਿਹੜੀਆਂ ਇਹ ਵਾਇਲੈਂਸ ਦੀਆਂ ਜਿਹੜੀਆਂ ਗੱਲਾਂ ਨੇ ਇਹ ਵਿਦਿਆਰਥੀਆਂ ਦੇ ਵਿੱਚ ਜਾਂ ਵਿਦਿਆਰਥੀ ਅੰਦੋਲਨ ਪਹਿਲਾਂ ਵੀ ਜਿੰਨੇ ਚੱਲਦੇ ਰਹੇ ਆ, ਇਹ ਕੋਈ ਆਮ ਜੀ ਗੱਲ ਹੈ, ਕੋਈ ਏਡੀ ਨਹੀਂ ਕਿ ਕੋਈ ਨਵੀਂ ਗੱਲ ਹੈ। ਵਿਦਿਆਰਥੀ ਆਮ ਤੌਰ ਤੇ ਹਿੰਸਕ ਹੋ ਜਾਂਦੇ ਆ, ਇਹ ਉਮਰ ਹੀ ਏਦਾਂ ਦੀ ਹੁੰਦੀ ਹੈ, ਤੇ ਫਿਰ ਜਦੋਂ ਇਹ ਕਿ ਅੱਗੋਂ ਕੋਈ ਤਸੱਲੀ ਬਖਸ਼ ਜਿਹੜਾ ਹੈ ਉਹ ਜਵਾਬ ਨਾ ਮਿਲੇ ਜਾਂ ਅੱਗੋਂ ਉਹਨੂੰ ਰਿਐਕਟ ਏਦਾਂ ਕੀਤਾ ਜਾਵੇ ਕਿ ਉਹ ਤਾਂ ਇਹ ਸਮਝਿਆ ਜਾਵੇ ਕਿ ਅਸੀਂ ਵੱਧ ਸਿਆਣੇ ਆ, ਜਿਹੜੇ ਸਟੂਡੈਂਟ ਆ ਇਹਨੂੰ ਤਾਂ ਪਤਾ ਨੀ ਕਿਸੇ ਗੱਲ ਦਾ, ਫਿਰ ਉਹ ਜ਼ਿਆਦਾ ਹਿੰਸਕ ਹੁੰਦੇ ਆ ਜਦੋਂ ਆਪਾਂ ਦੇਸ਼ ਦੇ ਵਿੱਚ ਹੋਰਨਾਂ ਥਾਵਾਂ ਤੇ ਵੀ ਏਦਾਂ ਦੀਆਂ ਘਟਨਾਵਾਂ ਦੇਖਦੇ ਹਾਂ। ਤੇ ਅਗਲੀ ਜਿਹੜੇ ਏਦਾਂ ਦੇ ਜਿਹੜੇ ਕ੍ਰਾਈਮ ਨੇ ਜਿਹਦੇ ਚ ਭਾਵੇਂ ਸੁਸਾਈਡ ਹੁੰਦੇ ਆ, ਭਾਵੇਂ ਰੇਪ ਹੁੰਦੇ ਆ, ਛੇੜਛਾੜ ਹੁੰਦੀ ਆ, ਉੱਥੇ ਫਿਰ ਜਿਹੜਾ ਹੈਗਾ ਯੂਥ ਹੈ ਉਹ ਹੋਰ ਭਟਕਦਾ ਇਸ ਮਾਮਲੇ ਨੂੰ ਲੈ ਕੇ। ਤੇ ਇੱਕ ਗੱਲ ਮੈਂ ਹੋਰ ਜ਼ਰੂਰ ਕਰਨੀ ਚਾਹਾਂਗਾ ਰਣਜੋਤ ਜੀ ਆਪਣੇ ਇਸ ਚੈਨਲ ਦੇ ਜ਼ਰੀਏ, ਕਿ ਵਿਦਿਆਰਥੀਆਂ ਦੇ ਵਿੱਚ ਅਨੁਸ਼ਾਸਨ ਨਾ ਰਹਿਣ ਦਾ ਕਾਰਨ ਇੱਕ ਇਹ ਵੀ ਹੋ ਗਿਆ ਕਿ ਪਹਿਲਾਂ ਵਿਦਿਆਰਥੀ ਜਥੇਬੰਦੀਆਂ ਬਹੁਤ ਮਜ਼ਬੂਤ ਹੁੰਦੀਆਂ ਸੀ, ਭਾਵੇਂ ਉਹ ਖੱਬੇ ਪੱਖੀ ਸੀ ਭਾਵੇਂ ਹੋਰ ਕਿਸੇ ਤਰੀਕੇ ਨਾਲ ਸੀ, ਤੇ ਹੁਣ ਜਿਹੜੀਆਂ ਵਿਦਿਆਰਥੀ ਜਥੇਬੰਦੀਆਂ ਕਮਜ਼ੋਰ ਪੈ ਚੁੱਕੀਆਂ ਨੇ, ਤੇ ਕਿਉਂਕਿ ਜਾਂ ਤਾਂ ਇਹ ਵੀ ਇਹਨਾਂ ਦੀਆਂ ਏਦਾਂ ਦੀਆਂ ਯੂਨੀਵਰਸਿਟੀ ਦੇ ਵਿੱਚ ਤਾਂ ਖੈਰ ਯੂਨੀਅਨਾਂ ਵਗੈਰਾ ਬਣ ਨਹੀਂ ਦਿੱਤੀਆਂ ਜਾਂਦੀਆਂ ਹਰ ਤਰੀਕੇ ਨਾਲ ਡਰਾ ਧਮਕਾ ਕੇ, ਜਾਂ ਫਿਰ ਉਹਨਾਂ ਨੂੰ ਵਿਦਿਆਰਥੀਆਂ ਨੂੰ ਜੇ ਕੋਈ ਲੀਡਰ ਉੱਠਣ ਦੀ ਕੋਸ਼ਿਸ਼ ਕਰਦਾ ਉਹਨਾਂ ਨੂੰ ਬਾਹਰ ਕਰ ਦਿੱਤਾ ਜਾਂਦਾ, ਯੂਨੀਵਰਸਿਟੀ ਚੋਂ ਕੱਢ ਦਿੱਤਾ ਜਾਂਦਾ। ਤੇ ਪਰ ਕਿਸੇ ਵੇਲੇ ਇੱਕ ਦਬਾਅ ਹੁੰਦਾ ਸੀ, ਇੱਕ ਪ੍ਰੈਸ਼ਰ ਹੁੰਦਾ ਸੀ, ਕੋਈ ਸਾਂਝੀ ਸੋਸਾਇਟੀ ਦੇ ਮੁੱਦਿਆਂ ਤੇ ਉਹ ਜ਼ਰੂਰ ਅੰਦੋਲਨ ਕਰਦੇ ਸੀ, ਪਰ ਏਦਾਂ ਦੀਆਂ ਘਟਨਾਵਾਂ ਦੇ ਵਿੱਚ ਜਿਹੜਾ ਸੀ ਉਹ ਸਮਝਦੇ ਸੀ, ਤੇ ਉਹਨਾਂ ਦਾ ਇੱਕ ਮਤਲਬ ਕਿ ਸਟੇਟ ਗਵਰਨਮੈਂਟ ਤੱਕ, ਮੁੱਖ ਮੰਤਰੀ ਤੱਕ, ਪ੍ਰਧਾਨ ਮੰਤਰੀ ਤੱਕ ਵੀ ਜਿਹੜਾ ਇੱਕ ਦਬਾਅ ਰਹਿੰਦਾ ਸੀ ਇੱਕ ਟ੍ਰੇਡ ਯੂਨੀਅਨ ਦੇ ਤੌਰ ਤੇ ਜਦੋਂ ਉਹ ਕੰਮ ਕਰਦੀਆਂ ਸੀ। ਪਰ ਹੁਣ ਉਹ ਗੱਲ ਕਿਤੇ ਨਹੀਂ ਰਹੀ, ਛੋਟੇ ਛੋਟੇ ਗਰੁੱਪ ਬਣ ਜਾਂਦੇ ਆ ਫਿਰ ਖਤਮ ਹੋ ਜਾਂਦੇ ਆ। ਸੋ ਇਸ ਤਰ੍ਹਾਂ ਦਾ ਜਿਹੜਾ ਇਹ ਸਭ ਕਾਸੇ ਦੇ ਜਿਹੜਾ ਹੈਗਾ ਇਸ ਮਾਹੌਲ ਦੇ ਵਿੱਚ, ਸੋ ਹੁਣ ਸਾਡਾ ਜਿਹੜਾ ਅਕੈਡਮੀਸ਼ੀਆ ਜਾਂ ਆਪਾਂ ਕਹਿ ਲਈਏ ਕਿ ਵਿੱਦਿਆ ਦਾ ਜਿਹੜਾ ਇਹ ਸੈਕਟਰ ਹੈ ਇਹ ਉਹ ਵਿਚਰ ਰਿਹਾ।
1: ਸੋ ਇੱਧਰ ਜਿੱਦਾਂ ਚਿਤਕਾਰਾ ਯੂਨੀਵਰਸਿਟੀ ਦਾ ਵੀ ਤੁਸੀਂ ਦੱਸਿਆ ਵੀ ਉੱਥੇ ਵੀ ਕੁਛ ਹੋਇਆ ਵਾਪਰਿਆ, ਉਹਦੇ ਬਾਰੇ ਕੁਛ ਪਤਾ ਲੱਗਾ ਜਾਂ ਹਲੇ ਤੱਕ ਮੰਗ ਹੀ ਜਾ ਰਹੀ ਹੈ?
0: ਨਹੀਂ, ਅਜੇ ਤੱਕ ਤਾਂ ਉਹਨਾਂ ਦਾ ਜਿਹੜਾ ਹੈ ਉਹ ਚੱਲ ਰਿਹਾ ਹੈ, ਜਿਹੜਾ ਅੰਦੋਲਨ ਉੱਥੇ ਵੀ ਜਿਹੜਾ ਸ਼ੁਰੂ ਹੋਇਆ। ਤੇ ਪਰ ਨਾਲ ਗੱਲ ਜਿਹੜੀ ਉਹ ਉੱਥੇ ਵੀ ਜਿਹੜੀ ਏਦਾਂ ਦੀ ਗੱਲ ਹੈ, ਜਦੋਂ ਤੁਸੀਂ ਲੁਕਾਉਣ ਦੀ ਕੋਸ਼ਿਸ਼ ਕਰਦੇ ਹੋ ਤੇ ਕਿ ਸਟੂਡੈਂਟਸ ਨੂੰ ਇਸ ਗੱਲ ਦਾ ਨਾ ਪਤਾ ਲੱਗੇ, ਹੁਣ ਉੱਥੇ ਕਿਹਾ ਜਾ ਰਿਹਾ ਜਿਹੜੇ ਵਿਦਿਆਰਥੀ ਨੇ ਉਹਨਾਂ ਵੱਲੋਂ ਕਿ ਜੋ ਸੋਸ਼ਲ ਮੀਡੀਆ ਤੇ ਵੀ ਆਇਆ, ਜੋ ਉਹਨਾਂ ਨੇ ਪੁਲਿਸ ਕੋਲੇ ਵੀ ਜਿਹੜਾ ਹੈ ਆਪਣਾ ਰੋਸ ਪ੍ਰਗਟ ਕੀਤਾ, ਉਹਦੇ ਚ ਵੀ ਉਹਨਾਂ ਨੂੰ ਪਤਾ ਲੱਗਿਆ ਵੀ ਉਹ ਗੱਲ ਸਾਹਮਣੇ ਲਿਆਂਦੀ ਜਾਵੇ। ਅੱਧੀ ਰਾਤ ਨੂੰ ਐਂਬੂਲੈਂਸ ਆਈਆਂ ਕੈਂਪਸ ਦੇ ਵਿੱਚ, ਹੋਸਟਲ ਦੇ ਵਿੱਚ, ਤੇ ਪੂਰੀ ਲਾਈਟ ਹੋਸਟਲਾਂ ਦੀ ਜਾਂ ਸਾਰੀ ਬੰਦ ਕਰ ਦਿੱਤੀ ਗਈ। ਤੇ ਉਸ ਤੋਂ ਬਾਅਦ ਉਹ ਜਦੋਂ ਚੱਲੀਆਂ ਗਈਆਂ, ਫਿਰ ਕਿੰਨੇ ਚਿਰ ਬਾਅਦ ਜਦੋਂ ਲਾਈਟ ਆਈ ਵੀ ਉਹ ਕੀ ਸਾਰੀ ਘਟਨਾ ਸੀ ਉਹ ਪਤਾ ਲੱਗਣਾ ਚਾਹੀਦਾ, ਕਿਉਂਕਿ ਫਿਰ ਜਦੋਂ ਅਫਵਾਹਾਂ ਦਾ ਜਿਹੜਾ ਹੈਗਾ ਬਾਜ਼ਾਰ ਆ ਉਹ ਗਰਮ ਹੋ ਜਾਂਦਾ, ਜਦੋਂ ਇਹ ਜਦੋਂ ਤੁਸੀਂ ਲੋਕਾਂ ਤੋਂ ਕੁਛ ਲੁਕੋ ਕੇ ਰੱਖਦੇ ਹੋ ਜਾਂ ਲੁਕੋ ਕੇ ਰੱਖਣ ਦੀ ਕੋਸ਼ਿਸ਼ ਕਰਦੇ ਹੋ। ਠੀਕ ਹੈ, ਕਈ ਕਾਨੂੰਨ ਹੈਗੇ ਏਦਾਂ ਦੇ ਜਿੱਥੇ ਕਈ ਗੱਲਾਂ ਨੇ ਜਿਹੜੀਆਂ ਉਹ ਜ਼ਰੂਰੀ ਨਹੀਂ ਕਿ ਹਰੇਕ ਗੱਲ ਜਨਤਕ ਕੀਤੀ ਜਾਵੇ, ਤੇ ਪਰ ਇਹਦੇ ਨਾਲ ਹੀ ਜਿਹੜੀ ਗੱਲ ਹੈ ਕਿ ਇਹ ਚ ਲੁਕਾਉਣ ਵਾਲੀ ਜਿਹੜੀ ਗੱਲ ਹੈ ਉੱਥੇ ਫਿਰ ਆ ਕੇ ਜਿਹੜੀ ਆ ਉਹ ਗੜਬੜ ਹੁੰਦੀ ਹੈ। ਤੇ ਜੋ ਜਿੱਦਾਂ ਇੱਥੇ ਦੀ ਵੀ ਗੱਲ ਹੈ, ਵਿਦਿਆਰਥੀਆਂ ਨੇ ਕਿਹਾ ਕਿ ਉੱਥੇ ਇੱਕ ਕੁੜੀ ਨੇ ਸੁਸਾਈਡ ਕੀਤਾ ਪਤਾ ਲੱਗਿਆ, ਤੇ ਇੱਕ ਕੁੜੀ ਨੂੰ ਹਾਰਟ ਅਟੈਕ ਹੋਇਆ ਜਿਸ ਕਰਕੇ ਐਂਬੂਲੈਂਸ ਆਈਆਂ ਉਹਨਾਂ ਨੂੰ ਲੈ ਕੇ ਗਈਆਂ, ਤੇ ਉਹ ਫਿਰ ਉਹਨਾਂ ਨੂੰ ਨਹੀਂ ਪਤਾ ਦੱਸਿਆ ਜਾਣਾ ਚਾਹੀਦਾ ਜਾਂ ਇਹ ਗੱਲ ਲਾਈਟਾਂ ਕਿਉਂ ਬੰਦ ਕੀਤੀਆਂ ਗਈਆਂ, ਕਿਤੋਂ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ, ਇਹ ਸਾਰੇ ਨੂੰ ਮਾਮਲੇ ਨੂੰ ਲੈ ਕੇ ਚੱਲ ਰਿਹਾ। ਠੀਕ ਹੈ, ਉੱਥੋਂ ਉੱਥੇ ਭਾਵੇਂ ਉਹ ਤਾਂ ਹੋ ਗਿਆ ਇੱਕ ਵਾਰੀ ਮਸਲਾ ਕਿ ਟ੍ਰੈਫਿਕ ਵਗੈਰਾ ਬੱਚਿਆਂ ਨੇ ਜਿਹੜਾ ਉੱਥੇ ਲਾਇਆ ਸੀ ਜਾਮ ਵਗੈਰਾ, ਤੇ ਉਹ ਤਾਂ ਖਤਮ ਹੋ ਗਿਆ, ਪਰ ਅਜੇ ਜਿਹੜੀ ਗੱਲ ਉਹ ਸੁਲਝੀ ਨਹੀਂ ਹੈ। ਉਹਨਾਂ ਨੇ ਕਿਹਾ ਕਿ ਅਸੀਂ ਆਪਣਾ ਅੰਦੋਲਨ ਜਿਹੜਾ ਹੈਗਾ ਉਹ ਜਾਰੀ ਰੱਖਾਂਗੇ, ਤੇ ਇਸ ਤਰੀਕੇ ਦਾ ਜਿਹੜਾ ਹੈਗਾ ਉਹ ਸਾਰਾ ਉਹ ਚੱਲ ਰਿਹਾ ਹੈਗਾ।
1: ਸੁਮਿਤਰ, ਕੀ ਵੱਡੀ ਵਜ੍ਹਾ ਇਸ ਚੀਜ਼ ਦੀ ਕੀ ਰਹੀ ਕਿ ਆਮ ਹੁਣ ਜਿਹੜੀਆਂ ਰਵਾਇਤੀ ਯੂਨੀਵਰਸਿਟੀਆਂ ਨੇ, ਹੁਣ ਤਾਂ ਚਲੋ ਬਾਹਰ ਦੇ ਵੀਜ਼ਿਆਂ ਦੇ ਵਿੱਚ ਥੋੜ੍ਹੀ ਜਿਹੀ ਆਈ ਆ ਸਖਤੀ, ਅਤੇ ਹੁਣ ਕਹਿੰਦੇ ਨੇ ਕਿ ਸਟੂਡੈਂਟ ਉੱਥੇ ਵੀ ਕਾਫੀ ਨੇ, ਪਰ ਜੇ ਥੋੜ੍ਹਾ ਜਿਹਾ ਆਪਾਂ ਪਿੱਛੇ ਵੀ ਚਲੇ ਜਾਈਏ ਤਾਂ ਉਹਨਾਂ ਯੂਨੀਵਰਸਿਟੀਆਂ ਦੇ ਵਿੱਚ ਜਿਹੜੀਆਂ ਰਵਾਇਤੀ ਨੇ, ਪੁਰਾਣੀਆਂ ਨੇ, ਜਿਨ੍ਹਾਂ ਦਾ ਕੋਈ ਇਤਿਹਾਸ ਆ, ਉਹਨਾਂ ਯੂਨੀਵਰਸਿਟੀਆਂ ਦੇ ਵਿੱਚ ਨਾ ਐਡਮਿਸ਼ਨ ਲੈ ਕੇ ਜ਼ਿਆਦਾ ਇੱਧਰਲੇ ਪਾਸੇ ਨੂੰ ਕਿਉਂ ਰੁੱਖ ਸਟੂਡੈਂਟਸ ਨੇ ਕੀਤਾ?
0: ਨਹੀਂ, ਦੋ ਕਾਰਨ ਨੇ ਜੀ ਇਹਦੇ। ਇੱਕ ਤਾਂ ਇਹ ਕਿ ਕਿਉਂਕਿ ਉਹਨਾਂ ਨੇ ਆਪਣੀ ਜਿਹੜੀ ਕੱਟ ਆਫ ਡੇਟ ਉਹਨਾਂ ਦੀ ਹੁੰਦੀ ਹੈਗੀ ਐਡਮਿਸ਼ਨ ਦੀ, ਜਿਹੜੀ ਮਾਰਕਸ ਦੀ, ਜਿਹੜੀ ਕਿ ਕਿੰਨੇ ਤੁਸੀਂ ਪਿਛਲੀਆਂ ਜਮਾਤਾਂ ਦੇ ਵਿੱਚੋਂ ਨੰਬਰ ਕਿੰਨੇ ਲਏ ਹੈ। ਤੇ ਦੂਜਾ, ਕਈ ਕੋਰਸਾਂ ਦੇ ਵਿੱਚ ਐਂਟਰੈਂਸ ਟੈਸਟ ਹੁੰਦੇ ਆ, ਤੇ ਜਿੱਥੇ ਕਈ ਵਾਰੀ ਉਹ ਵਿਦਿਆਰਥੀ ਸਫਲ ਨਹੀਂ ਹੋ ਸਕਦੇ। ਤੇ ਜਾਂ ਫਿਰ ਦੂਸਰੀ ਗੱਲ ਇਹ ਹੁੰਦੀ ਹੈ ਕਿ ਕਈ ਵਾਰੀ ਇਹਨਾਂ ਦਾ ਜਿਹੜਾ ਹੈਗਾ ਇੱਕ ਅਲੂਜ਼ਨ ਜਿਹੜਾ ਕ੍ਰੀਏਟ ਕਰਦਾ ਹੈ ਕਿ ਦੇਖੋ ਸਾਡੀ ਇੰਨੀ ਪਲੇਸਮੈਂਟ ਹੈ, ਇੰਨੀ ਜ਼ਿਆਦਾ ਸਾਡੇ ਲੋਕ ਇੱਥੇ ਇੱਥੇ ਚਲੇ ਗਏ ਨੇ, ਆਹ ਸਾਡੇ ਵਿਦਿਆਰਥੀ ਸਪੋਰਟਸ ਦੇ ਵਿੱਚ ਨੇ। ਹਾਲਾਂਕਿ ਜਿੱਦਾਂ ਮੈਂ ਕਿਹਾ ਕਿ ਉਹ ਸਾਰੀਆਂ ਫਰਜ਼ੀ ਜਿਹੜੀਆਂ ਐਡਮਿਸ਼ਨਾਂ ਹੁੰਦੀਆਂ ਨੇ। ਤੇ ਆਹ ਜਦੋਂ ਯੂਥ ਫੈਸਟੀਵਲ ਵਗੈਰਾ ਹੁੰਦੇ ਆ, ਇਹ ਪ੍ਰੋਫੈਸ਼ਨਲ ਬੱਚਿਆਂ ਨੂੰ, ਪ੍ਰੋਫੈਸ਼ਨਲ ਲੋਕਾਂ ਨੂੰ ਇਹ ਐਡਮਿਸ਼ਨਾਂ ਕਰ ਲੈਂਦੇ ਆ, ਕਿਉਂਕਿ ਇਹਨਾਂ ਕੋਲ ਕੋਰਸ ਵੀ ਇੱਦਾਂ ਦੇ ਨਾ, ਕੋਈ ਡਿਪਲੋਮਾ ਹੈ, ਕੋਈ ਐਵੇਂ ਛੋਟੇ ਮੋਟੇ ਜੇ, ਤੇ ਜਿੱਥੇ ਕੋਈ ਇਹ ਨੀ ਗਾ ਕਿ ਏਜ ਦੀ ਕੋਈ ਲਿਮਿਟ ਦੀ ਨਹੀਂ, ਹੋਰ ਨੀ ਕੋਈ। ਤੇ ਉੱਥੋਂ ਫਿਰ ਜਦੋਂ ਉਹ ਆਪਣਾ ਅਵਾਰਡ ਅਵੂਡ ਲੈ ਕੇ ਆ ਜਾਂਦੇ ਆ, ਜਿਵੇਂ ਇੰਟਰਵਰਸਿਟੀ ਮੁਕਾਬਲੇ ਆ, ਉੱਥੋਂ ਯੂਨੀਵਰਸਿਟੀ ਓਵਰਆਲ ਫਸਟ ਆ ਗਈ, ਕਿਉਂਕਿ ਉਹਨਾਂ ਕੋਲ ਤਾਂ ਪ੍ਰੋਫੈਸ਼ਨਲ ਆਰਟਿਸਟ ਨੇ ਸਾਰੇ। ਤੇ ਉਦੋਂ ਬਾਅਦ ਉਹ ਆਪੋ ਆਪਣੇ ਘਰੇ ਚਲੇ ਜਾਂਦੇ ਆ ਆਰਟਿਸਟ, ਤੇ ਯੂਨੀਵਰਸਿਟੀ ਇੱਕ ਆਪਣੇ ਟੈਗ ਲਵਾ ਲੈਂਦੇ ਆ ਕਿ ਹਾਂ ਇਹਦੇ ਚੋਂ ਵਿਨਰ ਹੈ, ਇਹਦੇ ਚੋਂ ਵਿਨਰ ਹੈ। ਤੇ ਉਹ ਵੀ ਇੱਕ ਉਹਦੇ ਨਾਲ ਜਿਹੜਾ ਹੈਗਾ ਇੱਕ ਅਲਿਊਜ਼ਨ ਜਿਹੜਾ ਹੈਗਾ ਜ਼ਰੂਰ ਕ੍ਰੀਏਟ ਹੁੰਦਾ ਸਟੂਡੈਂਟਸ ਦੇ ਵਿੱਚ ਕਿ ਉੱਥੇ ਆਹ ਆਹ ਸਹੂਲਤਾਂ ਨੇ। ਤੇ ਹਾਲਾਂਕਿ ਇੱਦਾਂ ਦਾ ਜਿਹੜਾ ਹੈਗਾ ਉੱਥੇ ਜਿਹੜਾ ਉਹ ਕੁਛ ਨਹੀਂ ਹੁੰਦਾ। ਤੇ ਮੈਂ ਇਸੇ ਲਵਲੀ ਯੂਨੀਵਰਸਿਟੀ ਦੀ ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਦਿੰਦਾ ਕਿ ਇੱਥੇ ਇਹਨਾਂ ਨੇ ਜਿਹੜਾ ਹੈਗਾ ਇੱਕ ਯੂਨੀਵਰਸਿਟੀ ਨੇ ਪ੍ਰੋਗਰਾਮ ਕੋਆਰਡੀਨੇਟਰ ਰੱਖਣਾ ਹੁੰਦਾ NSS ਵਾਸਤੇ। NSS ਗਵਰਨਮੈਂਟ ਆਫ ਇੰਡੀਆ ਦੀ ਸਕੀਮ ਹੈ, ਐਜੂਕੇਸ਼ਨ ਡਿਪਾਰਟਮੈਂਟ ਦੀ ਸਕੀਮ ਹੈ, ਨੈਸ਼ਨਲ ਸਰਵਿਸ ਸਕੀਮ ਜਿਹਨੂੰ ਰਾਸ਼ਟਰੀ ਸੇਵਾ ਯੋਜਨਾ ਕਹਿੰਦੇ ਆ। ਤੇ ਉਹ ਹੁਣ UGC ਦੀ ਕੰਡੀਸ਼ਨ ਹੈ ਤੇ NSS ਦੀ ਕੰਡੀਸ਼ਨ ਹੈ ਕਿ ਉੱਥੇ ਕੋਈ ਜਿਹੜਾ ਅਚੀਵਮੈਂਟ ਓਦਾਂ ਦੀਆਂ ਹੋਣ। ਤੇ ਉਹਨਾਂ ਨੇ ਇੱਕ ਏਦਾਂ ਦੀ ਅਚੀਵਮੈਂਟ ਵਾਲੇ ਇੱਕ ਨੌਜਵਾਨ ਨੂੰ ਉੱਥੇ ਜਿਹੜਾ ਹੈ ਉਹ ਮਜਬੂਰੀ ਚ ਭਰਤੀ ਕਰਨਾ ਪਿਆ, ਹਾਲਾਂਕਿ ਉਹ ਕਿਸੇ ਹੋਰ ਨੂੰ ਕਰਨਾ ਚਾਹੁੰਦੇ ਸੀ। ਤੇ ਉਹ ਪ੍ਰੋਫੈਸਰ ਗ੍ਰੇਡ ਦੇ ਵਿੱਚ ਉਹ ਪੋਸਟ ਹੈ, ਤੇ ਜਦੋਂ ਜੁਆਇਨ ਵੀ ਕਰਾ ਲਿਆ, ਜੁਆਇਨ ਕਰਾਉਣ ਤੋਂ ਬਾਅਦ ਪਹਿਲੀ ਗੱਲ ਤਾਂ ਉਹਨੂੰ ਬਿਲਕੁਲ ਉੱਕੇ ਪੁੱਕੇ ਉਹ ਪੈਸੇ ਦਿੰਦੇ ਰਹੇ ਕਿ ਉਹਨਾਂ ਨੇ ਉਹਨੂੰ ਕਿਹਾ ਕਿ ਮੈਨੂੰ ਜਿਹੜਾ ਪ੍ਰੋਫੈਸਰ ਗ੍ਰੇਡ ਆ ਤੁਸੀਂ ਉਹ ਦਿਓ। ਉਹ ਕਹਿੰਦੇ ਕਿ ਜੇ ਸਾਡਾ 6 ਮਹੀਨੇ ਦਾ ਹੁੰਦਾ ਹੈਗਾ, ਉਸ ਤੋਂ ਬਾਅਦ ਅਸੀਂ ਕਰਾਂਗੇ। ਤੇ ਉਸ ਤੋਂ ਬਾਅਦ ਉਹ ਕਹਿੰਦੇ ਕਿ ਨਹੀਂ ਇਹ ਕੰਮ ਤਾਂ ਹੋਰ ਕੋਈ ਕਰੂਗਾ, ਤੁਸੀਂ ਅਸਿਸਟੈਂਟ ਦੇ ਤੌਰ ਤੇ ਜਿਹੜਾ ਹੈ ਉਹ ਕੰਮ ਕਰ ਲਓ। ਤੇ ਉਹ ਨੌਜਵਾਨ ਫਿਰ ਰਿਜ਼ਾਈਨ ਕਰਕੇ ਚਲਾ ਗਿਆ, ਬਾਹਰ ਚਲਾ ਗਿਆ ਹੁਣ। ਸੋ ਇਸ ਤਰ੍ਹਾਂ ਦੀ ਜਿਹੜੀ ਇਹਨਾਂ ਦੀ ਹਾਲਤ ਹੈ, ਜਿੱਥੇ ਕਿਤੇ ਸਰਕਾਰ ਦੀਆਂ ਕੁਛ ਕੰਡੀਸ਼ਨਾਂ ਨੇ, ਭਾਵੇਂ ਕੇਂਦਰ ਦੀਆਂ ਨੇ, ਭਾਵੇਂ UGC ਦੀਆਂ ਵੀ, ਉੱਥੇ ਬਾਰੇ ਇੱਕ ਵਾਰੀ ਫਰਜ਼ੀ ਦੀ ਜਿਹੜੀ ਹੈਗੀ ਉਹ ਭਰਤੀ ਵੀ ਕਰ ਲੈਂਦੇ ਆ, ਤੇ ਉਹਨਾਂ ਲੋਕਾਂ ਨੂੰ ਫਿਰ ਤਨਖਾਹ ਆਪਣੀ ਮਰਜ਼ੀ ਨਾਲ ਦਿੰਦੇ ਆ, ਜਾਂ ਕਈ ਵਾਰੀ ਚੈੱਕ ਵੱਧਦਾ ਦੇ ਕੇ ਕਹਿੰਦੇ ਇੰਨੇ ਪੈਸੇ ਸਾਨੂੰ ਵਾਪਸ ਕਰ ਦਿਓ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਹੈ ਇਹਨਾਂ ਦੀਆਂ ਜੋ ਉਹ ਚੱਲਦੀਆਂ ਨੇ। ਤੇ ਪਰ ਜਦੋਂ ਬਾਹਰ ਹੁੰਦਾ, ਕਿਉਂਕਿ ਬੰਦਿਆਂ ਦਾ ਨਾਂ ਵਰਤਦੇ ਆ ਕਿ ਇਹ ਬੰਦਾ ਉੱਥੇ ਡਾਇਰੈਕਟਰ ਬੈਠਾ ਜੀ, ਇਹ ਬੰਦਾ ਉੱਥੇ ਜਿਹੜਾ ਹੈਗਾ, ਜਿੱਦਾਂ ਮੈਂ ਦੱਸਿਆ ਕਿ ਜਿਹੜਾ ਪ੍ਰੋਗਰਾਮ ਕੋਆਰਡੀਨੇਟਰ ਹੈ, ਇਹ ਉੱਥੇ ਪ੍ਰੋਫੈਸਰ ਹੈ, ਹੈੱਡ ਹੈ ਇਹ ਫਲਾਣ ਡਿਪਾਰਟਮੈਂਟ ਦਾ। ਤੇ ਉਹ ਫਿਰ ਕਈ ਵਾਰੀ ਹੁੰਦਾ ਕਿ ਉੱਥੇ ਤਾਂ ਬੜਾ ਵਧੀਆ ਸਿਸਟਮ ਹੈ, ਉੱਥੇ ਚਲੋ। ਇਹ ਇੱਕ ਜਿਹੜਾ ਹੈਗਾ ਵੱਡਾ ਕਾਰਨ ਹੈ।
1: ਸੋ ਉੱਥੇ ਕਈ ਤਰ੍ਹਾਂ ਦੇ ਢੰਗ ਤਰੀਕੇ, ਜਾਂ ਫਿਰ ਆਪਾਂ ਕਹਿ ਲਈਏ ਕਿ ਪ੍ਰਮੋਸ਼ਨ ਹੀ ਉਸੇ ਹਿਸਾਬ ਦੀ ਕੀਤੀ ਜਾਂਦੀ ਹੈ ਕਿ ਆਮ ਬੰਦਾ ਜਿਹੜਾ ਇਸ ਚੀਜ਼ ਤੋਂ ਇੱਧਰਲੇ ਪਾਸੇ ਨੂੰ ਥੋੜ੍ਹਾ ਟਿਲਟ ਹੋ ਜਾਂਦਾ। ਪਰ ਵੱਡਾ ਰੀਜ਼ਨ ਸ਼ਾਇਦ ਇੱਕ ਇਹ ਵੀ ਕਿ ਉਹਨੇ ਫੰਡ ਵੱਡੀਆਂ ਯੂਨੀਵਰਸਿਟੀਆਂ ਨੂੰ, ਜਿੱਦਾਂ ਤੁਸੀਂ ਸ਼ੁਰੂ 'ਚ ਗੱਲ ਕੀਤੀ ਕਿ ਨਹੀਂ ਮਿਲਦੇ, ਜਿਹਦੀ ਵਜ੍ਹਾ ਕਰਕੇ ਇਹ ਸਾਰੀਆਂ ਸਮੱਸਿਆ ਜਿਹੜੀਆਂ ਖੜੀਆਂ ਹੋ ਜਾਂਦੀਆਂ। ਪਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਹੁਣ ਇਸ ਟਾਈਮ ਦੇ ਉੱਤੇ ਭਰਮਾਰ ਆ ਇਸ ਚੀਜ਼ ਦੀ। ਹੁਣ ਆਪਾਂ ਵੇਖਦੇ ਹਾਂ ਕਿ ਹੁਣ ਇਹਨਾਂ ਯੂਨੀਵਰਸਿਟੀਆਂ ਦੀ ਐਡ, ਇਹਨਾਂ ਯੂਨੀਵਰਸਿਟੀਆਂ ਦਾ ਨਾਂ ਕਿਤੇ ਵਧੇਰੇ ਆ, ਦਬਦਬਾ ਕਿਤੇ ਵਧੇਰੇ ਆ। ਪੁਰਾਣੀਆਂ ਯੂਨੀਵਰਸਿਟੀਆਂ ਲੱਗਦਾ ਜਿੱਦਾਂ ਧੁੰਦਲੀਆਂ ਪੈ ਗਈਆਂ ਹੁਣ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ, ਧੰਨਵਾਦ
1: ਜੀ। ਦੋਸਤੋ, ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਇਜਾਜ਼ਤ ਲੈਂਦੇ ਤੁਹਾਡੇ ਕੋਲੋਂ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਮੈਲਬਨ ਤੋਂ ਇੰਡੀਆ ਜਾਂ ਪਾਕਿਸਤਾਨ, ਸਿਡਨੀ ਤੋਂ ਇੰਡੀਆ ਜਾਂ ਪਾਕਿਸਤਾਨ, ਕਿਤੇ ਵੀ ਜਾ ਸਕਦੀ ਹੈ।
3: ਅਟੈਂਸ਼ਨ ਪਲੀਜ਼, ਦਿਲ ਕਹਿੰਦਾ ਹੈ ਘਰ ਜਾਣਾ ਹੈ, ਫਲਾਈਟ ਸਰਚ ਕਰਕੇ ਥੱਕ ਗਏ, ਸਵਿਚ ਕਰੋ ਹਾਈਫਾਈ ਟ੍ਰੈਵਲਸ ਤੇ, ਯੋਰ ਲੋਕਲ ਟ੍ਰੈਵਲ ਏਜੰਸੀ, ਰੇਟਡ 4.9 ਸਟਾਰ ਔਨ ਗੂਗਲ। ਬੁੱਕ ਨਾਓ ਪੇ ਲੇਟਰ। ਫਲਾਈਟ ਬੁੱਕ ਕਰਨੀ ਹੈ, ਅੱਜ ਹੀ ਕਾਲ ਕਰੋ 1300-533-311 ਤੇ, ਜਾਂ ਆਨਲਾਈਨ ਬੁੱਕ ਕਰੋ hifitravels.com.au ਤੇ।
4: ਓ ਪਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
5: ਹੁਣ ਟੈਂਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਂਸ਼ਨ ਵੀ ਘੱਟ।
6: ਫਿਰ ਲਵਾਈਏ ਕਿੱਥੋਂ?
5: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
4: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
7: ਵਿਕਟੋਰੀਆ ਐਸਈਸੀ ਵਾਪਸ ਆ ਗਿਆ ਹੈ, ਮੈਂ ਬਾਤ ਕਰਨ ਕੇ ਲਈ ਵਿੰਡ ਕੇ ਸਾਥ ਯਹਾਂ ਹੂੰ। तो आप कह रहे हैं कि एसईसी नवीकरणीय ऊर्जा में निवेश कर रहा है, जैसे पवन, सौर और भंडारण, और हमें घरों में बिजली इस्तेमाल कर पाने में सहायता कर रहा है? ओह, तो वे बिजली बिलों को कम करने, उत्सर्जन में कमी लाने और नई नौकरियां पैदा करने में सहायक होंगे। धन्यवाद विंड। एसईसी विक्टोरिया वासियों के लिए विक्टोरिया को बिजली प्रदान कर रहा है। SECvictoria.com.au, विक्टोरिया सरकार मेलबर्न द्वारा अधिकृत।

0: ਰੇਡੀਓ ਹਾਂਜੀ 1674 ਮੈਂ ਕਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਦੋਸਤੋ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਆਪਣੇ ਵਾਤਾਵਰਨ ਦੇ ਸੰਬੰਧ ਦੇ ਵਿੱਚ ਆਪਾਂ ਥੋੜ੍ਹੀ ਜਾਣਕਾਰੀ ਰੱਖੀਏ, ਕਿਹੜੇ ਪਾਸੇ ਨੂੰ ਕੀ ਆਪਾਂ ਕਰ ਸਕਦੇ ਹਾਂ, ਕੀ ਨੁਕਸਾਨ ਹੋ ਰਹੇ ਨੇ, ਕੀ ਅੱਗੇ ਹੋਣ ਦੇ ਚਾਂਸ ਨੇ। ਸੋ ਇਸ ਸੰਬੰਧ ਵਿੱਚ ਆਪਾਂ ਮਦਦ ਲੈਂਦੇ ਹਾਂ ਹਰਵਿੰਦਰ ਢਿੱਲੋਂ ਜੀ ਦੇ ਕੋਲੋਂ। ਸੋ ਇਸ ਟਾਈਮ ਫਿਰ ਸਾਡੇ ਨਾਲ ਜੁੜ ਚੁੱਕੇ ਨੇ ਕੈਨੇਡਾ ਤੋਂ। ਆਓ ਜਾਣਦੇ ਹਾਂ ਅੱਜ ਦੇ ਦਿਨ ਕੀ ਜਾਣਕਾਰੀਆਂ ਨੇ ਇਸ ਬਾਬਤ। ਭਾਈ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦਾ।
1: ਸਤਿ ਸ਼੍ਰੀ ਅਕਾਲ ਬਾਈ ਜੀ, ਤੁਹਾਨੂੰ, ਤੁਹਾਡੀ ਟੀਮ ਨੂੰ ਤੇ ਸੁਣਨ ਵਾਲਿਆਂ ਨੂੰ।
0: ਜੀ ਭਾਈ, ਠੀਕ ਠਾਕ ਸਭ। ਕੈਨੇਡਾ ਦੇ ਕੀ ਸੂਰਤ ਹਾਲ ਨੇ?
1: ਕੈਨੇਡਾ ਬੜੀ ਸ਼ਾਂਤੀ ਵਿੱਚ ਚੱਲ ਰਿਹਾ। ਸਾਡੇ ਗੁਆਂਢ ਚ ਹੁਣ ਇੱਕ ਪਾਗਲ ਰਾਸ਼ਟਰਪਤੀ ਹੈ, ਕੋਈ ਨਾ ਕੋਈ ਤਾਂ ਕਰੀ ਜਾਂਦੇ ਨੇ, ਆਤਿਸ਼ਬਾਜ਼ੀ ਛੱਡ ਦਿੰਦੇ ਨੇ, ਫਿਰ ਮੁੜ ਕੇ ਵਕਤ ਪਿਆ ਰਹਿੰਦਾ ਸਾਰਿਆਂ ਨੂੰ, ਫਿਰ ਸ਼ਾਂਤੀ ਹੋ ਜਾਂਦੀ ਹੈ। ਸੋ ਉਹਨਾਂ ਦੀ ਚੋਣਾਂ ਨੇ ਹੁਣ, ਅਮਰੀਕਾ ਦੀ ਚੋਣਾਂ ਨੇ ਨਵੰਬਰ ਦੇ ਪਹਿਲੇ ਹਫ਼ਤੇ, ਉਦੋਂ ਤੱਕ ਇੰਝ ਹੀ ਚੱਲਣਾ,
0: ਕੁੱਲ ਮਿਲਾ ਕੇ
1: ਸ਼ਾਂਤੀ ਆਏਗੀ। ਕੋਈ
0: ਕੁੱਲ ਮਿਲਾ ਕੇ ਉਹੀ ਕੁਛ ਹੈ। ਵਾਪਸ ਆਈ ਆਪਾਂ ਆਪਣੇ ਪ੍ਰੋਗਰਾਮ ਦੇ ਉੱਤੇ, ਅੱਜ ਕਿਹੜੇ ਵਿਸ਼ੇ ਤੇ ਫਿਰ ਗੱਲ ਕਰਾਂਗੇ ਆਪਾਂ?
1: ਹਾਂਜੀ, ਮੈਂ ਇਸ ਵਾਰੀ ਸੋਚ ਰਿਹਾ ਸੀ ਕਿ ਕਿਉਂਕਿ ਹਰ ਵਾਰੀ ਜਦੋਂ ਮੌਸਮ ਆਉਂਦਾ ਦੀਵਾਲੀ ਦਾ, ਤੇ ਉੱਥੇ ਆਪਣੇ ਝੋਨਾ ਹੁਣ ਜਿਹੜਾ ਆ ਉਹ ਪੱਕ ਰਿਹਾ, ਤੇ ਝੋਨੇ ਦੀ ਚੜ੍ਹਾਈ ਸ਼ੁਰੂ ਹੋ ਜਾਏਗੀ, ਤੇ ਉਹ ਤੋਂ ਬਾਅਦ ਪਰਾਲੀ ਨੂੰ ਅੱਗ ਲਾਉਣ ਦਾ, ਭਾਵੇਂ ਕਿ ਆਪਾਂ ਆਸਟ੍ਰੇਲੀਆ ਚ ਗੱਲ ਕਰ ਰਹੇ ਹਾਂ, ਤੇ ਪਰ ਸਾਡਾ ਸੰਬੰਧ ਪੰਜਾਬ ਨਾਲ, ਅਸੀਂ ਉੱਥੇ ਆਉਂਦੇ ਜਾਂਦੇ ਹਾਂ, ਸਾਡੇ ਜੋ ਕਈ ਕਿਸਾਨਾਂ ਕਿਸਾਨੀ ਦੇ ਪਰਿਵਾਰਾਂ ਨਾਲ ਜੁੜੇ ਹੋਏ ਨੇ। ਸੋ ਤੇ ਔਰ ਉਹ ਮੁੜ ਕੇ ਸਾਡੇ ਜਿਹੜਾ ਜਲਵਾਯੂ ਉਹਨਾਂ ਜੁੜਿਆ ਹੋਇਆ ਮਸਲਾ, ਤੇ ਜਿਹੜੀ ਸਾਡੇ ਝੋਨਾ ਪਰਾਲੀ ਜਾਲੀ ਜਾਂਦੀ ਝੋਨੇ ਦੀ, ਤੇ ਪੰਜਾਬ ਦੇ ਵਿੱਚ ਇੱਕ ਖਾਸ ਤਰ੍ਹਾਂ ਦਾ ਉਹਨਾਂ ਨੇ, ਖਾਸ ਕਰਕੇ ਕਿਸਾਨ ਯੂਨੀਅਨ ਜਿਹੜੀਆਂ ਨੇ ਜਾਂ ਕਿਸਾਨ ਲੀਡਰਸ਼ਿਪ ਹੈ, ਉਹ ਇਵੇਂ ਉਹਨੂੰ ਦੱਸਦੇ ਵੀ ਜਿਵੇਂ ਕਿਤੇ ਇਹ ਦਿੱਲੀ ਦੇ ਖਿਲਾਫ ਇੱਕ ਬਗਾਵਤ ਹੋਵੇ। ਬਈ ਉਹ ਕਹਿੰਦੇ ਜੀ ਦਿੱਲੀ ਚ ਧੂੰਆਂ ਇਸ ਲਈ ਹੁੰਦਾ, ਪੰਜਾਬ ਹਰਿਆਣਾ ਚੋਂ ਯੂਪੀ ਚੋਂ ਪਰਾਲੀ ਦਾ ਧੂੰਆਂ ਆਉਂਦਾ, ਤੇ ਇਸ ਲਈ ਅਸੀਂ ਉਹਨਾਂ ਨੂੰ ਕਿਉਂਕਿ ਸਾਡੀ ਗੱਲ ਨੀ ਮੰਨਦੇ ਜਾਂ ਸਾਡੇ ਖਿਲਾਫ ਨੇ, ਅਸੀਂ ਉਹਨਾਂ ਦੇ ਖਿਲਾਫ ਹੈ, ਅਸੀਂ ਤੇ ਇਹ ਕੰਮ ਕਰਨਾ ਹੀ ਕਰਨਾ ਨਾ। ਸੋ ਦਿੱਲੀ ਵਿੱਚ ਧੂੰਆਂ ਆਉਂਦਾ ਕਿ ਨਹੀਂ ਆਉਂਦਾ ਉਹ ਤੁਸੀਂ ਸਾਰੀ ਗੱਲ ਛੱਡ ਦਿਓ, ਪਰ ਜਿਹੜੀ ਪਰਾਲੀ ਜਾਲਣ ਇੰਨਾ ਨੁਕਸਾਨ ਪੰਜਾਬ ਨੂੰ ਆਪ ਹੁੰਦਾ ਜਾਂ ਹਰਿਆਣੇ ਨੂੰ ਵੀ ਆਪ ਹੁੰਦਾ, ਅਸੀਂ ਕਈ ਵਾਰੀ ਉਹਦੇ ਤੋਂ ਅਵੇਫਲੇ ਹੋ ਜਾਂਦੇ ਹਾਂ। ਤੇ ਜਿਵੇਂ ਆਪਾਂ ਪਿਛਲੀ ਵਾਰੀ ਵੀ ਗੱਲ ਕੀਤੀ ਸੀ ਵੀ ਜਿਹੜਾ ਧੂੰਆਂ ਪੰਜਾਬ ਚੋਂ ਉੱਤਰੀ ਭਾਰਤ ਚੋਂ ਆਉਂਦਾ, ਉੱਧਰੋਂ ਪਾਕਿਸਤਾਨ ਚੋਂ ਆਉਂਦਾ, ਤੇ ਉਹ ਮੁੜ ਕੇ ਹਿਮਾਲਿਆ ਦੇ ਸਾਰੇ ਗਲੇਸ਼ੀਅਰ ਤੇ ਜੰਮ ਜਾਂਦਾ, ਤੇ ਉਹ ਜੰਮਣ ਦੇ ਨਾਲ ਉਹਦਾ ਰੰਗ ਕਾਲਾ ਹੋ ਜਾਂਦਾ, ਕਾਲਾ ਰੰਗ ਹੋਣ ਨਾਲ ਜਿਹੜੀ ਉਹਨਾਂ ਦੇ ਪੰਘਰਨ ਦੀ ਜਿਹੜੀ ਰਫਤਾਰ ਹੈ ਉਹ 40% ਤੇਜ਼ ਹੋ ਜਾਂਦੀ। ਉਹ ਇਹ ਸਭ ਗੱਲਾਂ ਜੁੜੀਆਂ ਹੋਈਆਂ ਨੇ, ਤੇ ਪਰ ਜਿਹੜਾ ਸਭ ਤੋਂ ਵੱਡਾ ਜਿਹੜਾ ਇਹ ਹੈ ਸਾਨੂੰ ਕਿ ਸਿਰਫ ਇਸ ਲਈ ਕਿ ਅਸੀਂ ਦਿੱਲੀ ਸਰਕਾਰ ਨੂੰ ਜਾਂ ਕਿਸੇ ਹੋਰ ਤਾਕਤ ਨੂੰ ਇਹ ਦਿਖਾਉਣਾ ਵੀ ਅਸੀਂ ਤੁਹਾਡੀ ਗੱਲ ਨਹੀਂ ਮੰਨਦੇ, ਅਸੀਂ ਤੁਹਾਡੇ ਖਿਲਾਫ਼ ਹੈ, ਉਹਦੇ ਨਾਲ ਤੁਸੀਂ ਆਪਣੇ ਪੈਰਾਂ ਤੇ ਕੁਹਾੜੀ ਮਾਰ ਲਓ, ਤੇ ਇਹ ਕੋਈ ਵਾਲੀ ਚੰਗੀ ਗੱਲ ਨਹੀਂ ਹੈ। ਤੇ ਕਈ ਵਾਰੀ ਸਾਨੂੰ ਭੁਲੇਖਾ ਇਹ ਹੁੰਦਾ ਵੀ ਪਤਾ ਨੀ ਕਿੱਡੀ ਕੁ ਵੱਡੀ ਗੱਲ ਹੈ ਛੋਟੀ ਹੈ ਨਾ, ਤਕਰੀਬਨ ਪੰਜਾਬ ਹਰਿਆਣਾ ਤੇ ਯੂਪੀ ਦੇ ਵਿੱਚ 50 ਲੱਖ ਏਕੜ ਹੈ ਜਿੱਥੇ ਝੋਨੇ ਦੀ ਜਿਹੜੀ ਪਰਾਲੀ ਨੂੰ ਜਾਲਿਆ ਜਾਂਦਾ, 50 ਲੱਖ ਏਕੜ। ਤੇ ਉਹ ਤੁਸੀਂ ਹੁਣ ਉਹਨੂੰ ਵੇਖ ਲਓ ਤੇ ਉਹਦਾ ਭਾਰ ਬਣਦਾ ਕੋਈ 400 ਲੱਖ, 4 ਕਰੋੜ ਟਨ। ਸੋ 4 ਕਰੋੜ ਟਨ ਜਿਹੜੀ ਹੈ ਪਰਾਲੀ ਨੂੰ ਲਾਈ ਜਾਂਦੀ ਅੱਗ, ਤੇ ਉਹਦਾ ਵਿੱਚੋਂ ਜਿਹੜਾ ਧੂੰਆਂ ਨਿਕਲਦਾ ਤੇ ਉਹਦੇ ਨਾਲ ਸਾਰੇ ਹੁੰਦਾ। ਸੋ ਇਹ ਬਹੁਤ ਵੱਡੀ ਸਮੱਸਿਆ
0: ਜੀ। ਸੋ ਹੁਣ ਇਸ ਟਾਈਮ ਦੇ ਉੱਤੇ ਆਪਾਂ ਵੇਖੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਚਾਂਸ ਫੇਰ ਨੇ ਕਿ ਦੁਬਾਰਾ ਤੋਂ ਰੌਲਾ ਪੈਣਾ ਸ਼ੁਰੂ ਹੋ ਜਾਣਾ ਹਰ ਵੇਲੇ ਜਾਂ ਹਰ ਵਾਰੀ ਰੌਲਾ ਰੱਪਾ ਪੈ ਕੇ ਤੇ ਉਹ ਉੱਥੇ ਦੇ ਉੱਥੇ ਹੀ ਸਮਾਪਤ ਹੋ ਜਾਂਦਾ। ਸੋ ਕੀ ਫਿਰ ਅਗਾਉਂ ਜਾਣਕਾਰੀਆਂ ਜਾਂ ਫਿਰ ਕੋਈ ਇਸ ਵਾਰੀ ਕੁਛ ਖਾਸ ਜਾਂ ਫਿਰ ਹੁਣ ਠੰਡਾ ਮੱਠਾ ਪੈ ਗਿਆ?
1: ਹਾਂਜੀ, ਵੇਖੋ ਜਦੋਂ ਧੂੰਆਂ ਚੱਲਦਾ ਤੇ ਉਹਦੀ ਜਿਹੜੀ ਪਾਣੀ ਦੇ ਨਾਲ ਉਹਦੇ ਸ਼ੁਰੂ ਹੁੰਦੀ ਹੈ ਸਾਰੇ ਜਿਹਨੂੰ ਆਪਾਂ ਸੁਆਹ ਕਹਿੰਦੇ ਹਾਂ ਜਾਂ ਹੋਰ ਪੋਲਿਊਸ਼ਨ ਹੁੰਦੀ ਹੈ, ਉਹ ਜਿਹੜੀ ਪੋਲਿਊਸ਼ਨ ਹੈ ਉਹ ਸਾਡੇ ਸਾਹ ਤੇ ਫਰਕ ਪਾਉਂਦੀ ਆ। ਸੋ ਪੰਜਾਬ ਹਰਿਆਣਾ ਦੇ ਵਿੱਚ ਹਰ ਸਾਲ ਕੇਵਲ ਜਿਹੜੀ ਪੋਲਿਊਸ਼ਨ ਝੋਨੇ ਦੀ ਪਰਾਲੀ ਜਾਲਣ ਨਾਲ ਹੁੰਦੀ ਹੈ, ਜਿਹੜੀ ਉਹਦੇ ਨਾਲ ਸਾਹ ਚ ਆਉਂਦੀ ਆ, ਉਹਦੇ ਨਾਲ 1 ਲੱਖ ਮੌਤਾਂ ਪ੍ਰੀਮਚੋਰ ਹੁੰਦੀਆਂ, 1 ਲੱਖ ਮੌਤਾਂ ਪ੍ਰੀਮਚੋਰ।
0: ਸੋ
1: ਹਾਂ, ਮੇਰੇ ਪਿੰਡ ਦੀ ਆਬਾਦੀ ਸਾਰੀ ਇੱਕ ਹਜ਼ਾਰ ਹੈ। ਸੋ ਹੁਣ ਤੁਸੀਂ ਲਾ ਲਓ ਵੀ ਮੇਰੇ ਵਰਗੇ ਜਿਹੜਾ ਪਿੰਡ ਹੈ ਉਹ ਜੇ 100 ਪਿੰਡ ਮਰਦੇ ਨੇ ਹਰ ਵਾਰੀ। ਤੇ ਇਹ ਉਹ ਲੋਕ ਨੇ ਜਿਹੜੇ ਬਜ਼ੁਰਗ ਨੇ ਨਾ, ਜਿਹਨੇ ਮਾੜਾ ਜਿਹਾ ਵੀ ਸਾਹ ਜੀ ਪ੍ਰੋਬਲਮ ਆਵੇ, ਮਰ ਸਕਦਾ, ਕਿਸੇ ਨੂੰ ਦਮੇ ਦੀ ਸ਼ਿਕਾਇਤ ਹੈ, ਕੋਈ ਬੱਚਾ ਆ ਜਾਂ ਕੋਈ ਹੋਰ ਬਿਮਾਰ ਹੈ। ਸੋ ਇਹ ਪ੍ਰੀ ਮਚਿਓਰ ਡੈਥ ਸੀ। ਇਹ ਜੇ ਪੋਲੂਸ਼ਨ ਨਾ ਹੁੰਦੀ, ਇਹਨਾਂ ਲੋਕਾਂ ਨੇ ਮਰਨਾ ਨਹੀਂ ਸੀ, ਉਹਨਾਂ ਨੇ ਅਗਲੇ 5 ਸਾਲ, 10 ਸਾਲ, 15 ਸਾਲ, 20 ਸਾਲ ਹੋਰ ਜੀਉ ਸਕਦੇ ਸੀ। ਤੇ ਅਸੀਂ 1 ਲੱਖ ਬੰਦਾ ਆਪਣੇ, ਉਹ ਆਪਣੇ ਸਾਡੇ ਰਿਸ਼ਤੇਦਾਰ ਨੇ, ਆਪਣੇ ਪਿੰਡਾਂ ਦੇ ਰਹਿਣ ਵਾਲੇ ਨੇ, ਪਰ ਸਾਨੂੰ ਉਹ ਦਿਖਦੇ ਨਹੀਂ, ਕਿਉਂਕਿ ਇੱਕ ਇੱਥੇ ਮਰ ਗਿਆ, ਇੱਕ ਉੱਥੇ ਮਰ ਗਿਆ, ਇੱਕ ਉੱਥੇ ਮਰ ਗਿਆ। ਤੇ ਜਾਂ ਉਹ ਪਹਿਲਾਂ ਹੀ ਬਿਮਾਰ ਹੈ, ਸਾਨੂੰ ਲੱਗਦਾ ਵੀ ਖਰੇ ਉਹ ਆਪਣੀ ਬਿਮਾਰੀ ਨਾਲ ਮਰ ਗਿਆ। ਸੋ 1 ਲੱਖ ਬੰਦਾ ਮਰਦਾ, ਜੇ ਇਹਨੂੰ ਤੁਸੀਂ 20 ਸਾਲਾਂ ਦਾ ਵੀ ਗੁਣਾ ਕਰ ਲਓ ਵੀ 20 ਸਾਲਾਂ ਤੋਂ ਸਮੱਸਿਆ ਚੱਲ ਰਹੀ ਹੈ ਜਾਂ 30 ਸਾਲ ਤੋਂ ਚੱਲਦੀ ਹੈ, ਜਿਹਦਾ ਮਤਲਬ 30 ਲੱਖ ਬੰਦੇ ਅਸੀਂ ਮਾਰ ਚੁੱਕੇ ਹਾਂ ਪ੍ਰੀ ਮਚਿਓਰ ਡੈਥ। ਸੋ ਜਿਹੜੀ ਗੱਲ ਸਾਨੂੰ ਕਰਨ ਦੀ, ਉਹ ਦਿੱਲੀ ਚ ਨਹੀਂ ਮਰਦੇ, ਉਹ ਦਿੱਲੀ ਸਰਕਾਰ ਦੇ ਨਹੀਂ ਮਰਦੇ, ਉਹ ਦਿੱਲੀ ਸਰਕਾਰ ਦਾ, ਸਰਕਾਰ ਦੀ ਸਿਹਤ ਤੇ ਉਹਦਾ ਕੋਈ ਅਸਰ ਨਹੀਂ ਪੈਂਦਾ। ਉਹ ਸਾਡੇ ਹੀ ਰਿਸ਼ਤੇਦਾਰ ਨੇ, ਸਾਡੇ ਹੀ ਜਾਣ ਪਛਾਣ ਵਾਲੇ ਨੇ, ਸਾਡੇ ਹੀ ਪਿੰਡਾਂ ਸ਼ਹਿਰਾਂ ਦੇ ਰਹਿਣ ਵਾਲੇ ਨੇ। ਸੋ ਇਹ ਏਡਾ ਵੱਡਾ ਸੰਕਟ ਹੈ ਸਾਡਾ, ਤੁਸੀਂ ਇਹਦਾ ਪੋਲੀਟੀਕਲ ਐਂਗਲ ਜਿਹੜਾ ਉਹਨੂੰ ਛੱਡ ਵੀ ਦਿਓ। ਤੇ ਇਹ ਇਕੱਲੇ, ਜੇ ਅਸੀਂ ਇਕੱਲੇ ਇਹਦੇ ਤੇ ਫੋਕਸ ਰੱਖੀਏ ਤੇ ਇਹ ਇੱਕ ਕਾਰਨ ਹੀ ਇਨਫ ਹੈ ਸਾਨੂੰ ਇਹ ਕਹਿਣ ਲਈ ਅਸੀਂ ਪਰਾਲੀ ਜਿਹੜੀ ਹੈ ਨਹੀਂ ਜਲਣੀ। ਉਹਦੇ ਜਿਹੜੇ ਪਹਿਲਾਂ ਅਸੀਂ, ਮੇਰੇ ਫਾਦਰ ਕਿਸਾਨੀ ਕਰਦੇ ਸੀ, ਅਸੀਂ ਉੱਥੋਂ 1980 ਦੇ ਕਰੀਬ, 90 ਦੇ ਕਰੀਬ ਆਏ ਮੇਰੇ ਫਾਦਰ ਇੰਡ ਤੱਕ, ਉਹਨਾਂ ਨੇ ਕਦੇ ਝੋਨੇ ਦੀ ਪਰਾਲੀ ਨਹੀਂ ਸੀ ਜਾਲੀ। ਸੋ ਪੰਜਾਬ 'ਚ ਪਰਾਲੀ ਨਹੀਂ ਸੀ ਜਾਲੀ ਜਾਂਦੀ 1990-95 ਤੋਂ ਬਾਅਦ ਦੀਆਂ ਗੱਲਾਂ ਨੇ। ਸੋ ਕਈ ਵਾਰੀ ਜੇ ਅਸੀਂ ਉਹਦਾ ਜਿਹੜਾ ਨੁਕਸਾਨ ਹੈ ਉਹਦਾ ਜਾਇਜ਼ਾ ਲਈਏ ਤਾਂ ਸਾਨੂੰ ਫਿਰ ਸ਼ਾਇਦ ਸਾਡੇ ਮਨ 'ਚ ਗੱਲ ਹੋ ਜਾਏ। ਤਾਂ ਅਸੀਂ ਜਿਹੜੇ ਸਾਡੇ ਬਹੁਤ ਸਾਰੇ ਪਿੰਡ ਨੇ ਸੁਲਤਾਨਪੁਰ ਦੇ ਲਾਗੇ, ਮੈਂ ਜਾਣਦਾ ਉੱਥੇ ਕੋਈ 40 ਦੇ ਕਰੀਬ ਪਿੰਡ ਨੇ ਜਿਨ੍ਹਾਂ ਨੇ ਤਹੱਈਆ ਕੀਤਾ ਹੋਇਆ ਕਿ ਉਹ ਪਿਛਲੇ 8-7 ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਾਉਂਦੇ। ਇਸੇ ਤਰ੍ਹਾਂ ਪੰਜਾਬ 'ਚ ਹੋਰ ਵੀ ਛੋਟੀ ਛੋਟੀਆਂ ਥਾਵਾਂ ਨੇ ਜਿੱਥੇ ਕੋਈ ਅਗਾਂਹ ਵਧੂ ਜਾਂ ਕੋਈ ਸਿਆਣੇ ਲੀਡਰ ਨੇ ਸੀ ਅਕਾਲੀ, ਉਹਨਾਂ ਨੇ ਫੈਸਲਾ ਕੀਤਾ ਨਹੀਂ ਅਸੀਂ ਅੱਗਾਂ ਨਹੀਂ ਲਾਉਣੀਆਂ, ਉਹਨੂੰ ਜੋ ਵੀ ਕਰ ਸਕਦੇ ਨੇ। ਅੱਜ ਕੱਲ੍ਹ ਵਿਕਦੀ ਵੀ ਆ ਉਹ ਪਰਾਲੀ, ਆ ਕੇ ਲੈ ਵੀ ਜਾਂਦੇ ਨੇ ਤੇ ਤੁਹਾਨੂੰ ਪੈਸੇ ਵੀ ਦਿੰਦੇ ਨੇ। ਸੋ ਬਾਈ ਜੀ, ਜਦੋਂ ਤੁਸੀਂ ਇਹਨੂੰ ਸੋਚਦੇ ਹੋ ਵੀ 1 ਲੱਖ ਮੌਤ ਹੁੰਦੀ ਹੈ, ਤੇ ਇਹਦੇ ਲਈ ਸਾਨੂੰ ਬਿੰਦ ਜ਼ਰੂਰ ਸੋਚਣਾ ਚਾਹੀਦਾ ਵੀ ਕੀ ਇਹ ਅਸੀਂ ਇੰਨਾ ਇਸ ਹੱਦ ਤੱਕ ਪਹੁੰਚ ਕਿਵੇਂ ਗਏ।
0: ਸੋ ਇਹਦਾ ਫਿਰ ਕੀ ਕਿਸਾਨ ਨਾਲ ਨਾ ਜਦੋਂ ਵੀ ਕੋਈ ਗੱਲ ਕਰਦਾ ਵਾ ਜਾ ਕੇ ਕੋਈ ਵੇਖੀਦੇ ਆ ਜਾਂ ਫਿਰ ਸਰਕਾਰਾਂ ਦੀ ਗੱਲ ਹੁੰਦੀ ਆ, ਤੇ ਉਹ ਕਹਿੰਦੇ ਨੇ ਵੀ ਸਾਨੂੰ ਫਿਰ ਇਹਦਾ ਹੱਲ ਦਿਓ, ਜਿੰਨੇ ਦਾ ਆਪਾਂ ਇਹਦਾ ਹੱਲ ਕਰਦੇ ਹਾਂ ਉਹ ਤੋਂ ਵੱਧ ਹੋਰ ਕਿਤੇ ਵੱਧ ਸਾਡਾ ਖਰਚਾ ਹੋ ਜਾਂਦਾ। ਰਹੀ ਗੱਲ ਪਹਿਲੇ ਦੀ, ਤੇ ਉਹ ਕਹਿੰਦੇ ਵੀ ਪਹਿਲੀਆਂ ਜਿਹੜੀਆਂ ਪਰਾਲੀਆਂ ਨੇ ਉਹ ਕੰਮ ਆ ਜਾਂਦੀਆਂ ਸੀ, ਉਹ ਆਪਾਂ ਪਸ਼ੂਆਂ ਨੂੰ ਪਾ ਲੈਂਦੇ ਹਾਂ, ਜਾਂ ਫਿਰ ਹੁਣ ਜਿਹੜੀ ਫਸਲ ਆ ਉਹ ਥੋੜ੍ਹੀ ਜਿਹੀ ਵੱਖਰੀ, ਇਹ ਪਰਾਲੀ ਨਹੀਂ ਕੰਮ ਆਉਂਦੀ, ਜਾਂ ਫਿਰ ਉਹਨਾਂ ਨੇ ਪਸ਼ੂ ਹੀ ਨਹੀਂ ਸਾਰਿਆਂ ਨੇ ਹੁਣ ਰੱਖੇ। ਸੋ ਇਸ ਵਜ੍ਹਾ ਕਰਕੇ ਇਹ ਸਮੱਸਿਆ ਹੋਰ ਜ਼ਿਆਦਾ ਵੱਧ ਰਹੀ ਹੈ। ਕੀ ਆਈਡੀਅਲ ਸਲਿਊਸ਼ਨ ਕੀ ਆ ਫਿਰ ਇਸ ਲਿਹਾਜ਼ ਦੇ ਨਾਲ?
1: ਆਈਡੀਅਲ ਸਲਿਊਸ਼ਨ ਵੱਲ ਆਪਾਂ ਆਉਂਦੇ ਹਾਂ, ਪਹਿਲਾਂ ਇਹਦਾ ਜਿਹੜਾ ਨੁਕਸਾਨ ਆ, ਸੋ ਇੱਕ ਤਾਂ ਇਹ ਹੋ ਗਿਆ ਜਿਹੜਾ 1 ਲੱਖ ਦੇ ਕਰੀਬ ਮੌਤ ਹੁੰਦੀ ਆ, ਤੇ ਇਹਦੇ ਨਾਲ ਜਿਹੜੀ ਮਤਲਬ ਇਹ ਕਹਿਣਾ ਵੀ ਕਿ ਇਹ ਮਹਿੰਗੀ ਪੈਂਦੀ ਆ, ਇਹ ਠੀਕ ਨਹੀਂ ਉਹਦਾ ਜਵਾਬ। ਕਿਉਂਕਿ ਜਦੋਂ ਤੁਸੀਂ ਅੱਗ ਲਾਉਂਦੇ ਹੋ ਪਰਾਲੀ ਨੂੰ, ਤੇ ਉਹ ਤੁਹਾਡੀ ਪਰਾਲੀ ਜਿਹੜੀ ਧਰਤੀ ਦੇ ਵਿੱਚ ਜਿੰਨੇ ਵੀ ਕੀਟਾਣੂ ਹੁੰਦੇ ਆ ਜਿਹੜੇ ਧਰਤੀ ਨੂੰ ਜ਼ਿੰਦਾ ਰੱਖਦੇ ਆ, ਉਹ ਮਰ ਜਾਂਦੇ ਆ। 1 ਗ੍ਰਾਮ ਮਿੱਟੀ ਦੇ ਵਿੱਚ 1000 ਕਰੋੜ ਮਾਈਕਰੋਬਸ ਹੁੰਦੇ ਆ, 1 ਗ੍ਰਾਮ ਮਿੱਟੀ ਦੇ ਵਿੱਚ।
0: ਸੋ ਫਿਰ ਗਾਂ ਅਗਲੀ ਅਗਲੀ ਫਸਲ ਤੇ ਵੀ ਤੁਹਾਡੇ ਅਸਰ ਪੈਂਦਾ ਉਸ ਚੀਜ਼ ਦਾ, ਫਿਰ ਦੁਬਾਰਾ ਤੁਸੀਂ ਦਵਾਈਆਂ ਪਾ ਪਾ, ਖਾਦਾਂ ਪਾ ਪਾ ਕੇ ਫਿਰ ਉੱਥੇ ਲੈ ਕੇ ਆਉਂਦੇ।
1: ਇਹ ਉਹੀ ਕੀਟਾਣੂ ਨੇ ਜਿਹੜੇ ਕਿ ਬਾਕੀ ਦੇ ਘਾਹ ਫੂਸ ਨੂੰ ਖਤਮ ਕਰਕੇ ਉਹਦੇ ਵਿੱਚੋਂ ਨਿਊਟ੍ਰੀਸ਼ਨ ਕੱਢਦੇ ਆ, ਨਾਈਟ੍ਰੋਜਨ ਕੱਢਦੇ ਆ, ਉਹ ਮੁੜ ਕੇ ਨਾਈਟ੍ਰੋਜਨ ਜਿਹੜੀ ਅਸੀਂ ਖਾਦ ਵੀ ਨਾਈਟ੍ਰੋਜਨ ਦੀ ਪਾਉਂਦੇ ਹਾਂ ਉਹਦੀ ਥਾਂ 'ਤੇ ਕੰਮ ਕਰਦੀ ਆ। ਇਹ ਹਵਾ ਦੇ ਵਿੱਚੋਂ ਜਿਹੜੇ ਮਾਈਕਰੋਬਸ ਨੇ, ਹਵਾ ਦੇ ਵਿੱਚੋਂ ਕਾਰਬਨ ਡਾਈਆਕਸਾਈਡ ਅਤੇ ਕਾਰਬਨ ਮੋਨੋਆਕਸਾਈਡ ਨੂੰ ਚੂਸ ਕੇ ਉਹਨੂੰ ਫਿਰ ਮੁੜ ਕੇ ਜਿਹੜੇ ਨਿਊਟ੍ਰੀਸ਼ਨ ਬਣਾਉਂਦੇ ਨੇ, ਤੁਹਾਡੀ ਧਰਤੀ ਨੂੰ ਪੋਲਾ ਕਰਦੇ ਨੇ, ਉਹਦੇ ਵਿੱਚ ਪੋਲਾ ਹੋਣ ਕਰਕੇ ਜਿਹੜੀ ਤੁਹਾਡੀ ਧਰਤੀ ਦੀ ਜਿਹੜੀ ਫਸਲ ਉੱਗਦੀ ਆ। ਸੋ ਜੇ ਤੁਸੀਂ ਇਹ ਨਹੀਂ ਕੰਮ ਕਰਦੇ, ਤੁਸੀਂ ਉਹ ਸਾਰੇ ਕੀਟਾਣੂਆਂ ਨੂੰ ਮਾਰ ਦਿੰਦੇ ਹੋ, ਤਾਂ ਇੱਕ ਇਸ ਨਾਲ ਸਮਝ ਲਓ ਵੀ ਤੁਹਾਡੀ ਜਿਹੜੀ ਧਰਤੀ ਆ ਤੁਸੀਂ ਉਹਨੂੰ ਬੰਜਰ ਕਰ ਦਿੱਤਾ, ਬਾਂਝ ਕਰਤਾ, ਹੁਣ ਉਹ 'ਚ ਕੁਛ ਉੱਗਣ ਖਾਤਰ ਉਹਦੇ ਕੋਲ ਕੁਛ ਨਹੀਂ ਬਚਿਆ। ਕਿਉਂਕਿ ਜਿਹੜੇ ਸਿਸਟਮ ਨੇ ਕੁਦਰਤ ਨੇ ਬਣਾਏ ਸੀ ਹਵਾ 'ਚੋਂ ਨਿਊਟ੍ਰੀਸ਼ਨ ਲੈਣ ਦੇ, ਧਰਤੀ 'ਚੋਂ ਨਿਊਟ੍ਰੀਸ਼ਨ ਲੈਣ ਦੇ, ਉਹ ਤੁਸੀਂ ਸਾਰੇ ਮਾਰ ਦਿੱਤੇ। ਹੁਣ ਤੁਸੀਂ ਉੱਥੇ ਵੱਧ ਖਾਦ ਪਾਓਗੇ, ਤੁਸੀਂ ਤਾਂ ਪੈਸੇ ਬਚਾਏ ਨਾ ਪਰਾਲੀ ਕਰਕੇ, ਪਰ ਤੁਸੀਂ ਉਦੋਂ ਵੱਧ ਖਾਦ ਪਾ ਰਹੇ ਹੋ ਤੇ ਨਾਲ ਦੇ ਨਾਲ ਤੁਸੀਂ ਵੱਧ ਦਵਾਈਆਂ ਪਾਓਗੇ, ਕਿਉਂਕਿ ਉਹ ਜਿਹੜੀਆਂ ਮਾਈਕਰੋਬਸ ਨੇ ਉਹਨਾਂ 'ਚ ਬੜੀ ਤਰ੍ਹਾਂ ਦੀਆਂ ਫੰਗਸ ਨੇ, ਉਹ ਜਿਹੜੀਆਂ ਫੰਗਸ ਨੇ ਉਹ ਤੁਹਾਡੀਆਂ ਦੂਜੀਆਂ ਬਿਮਾਰੀਆਂ ਨੂੰ ਖਤਮ ਕਰਦੀਆਂ ਨੇ, ਤੇ ਜਿਹੜੇ ਉਹ ਕੀਟਾਣੂ ਨੇ ਜਿਹੜੇ ਸਾਡੇ ਉਹ ਇਨਫੈਕਟਸ ਨੇ ਉਹ ਤੁਹਾਡੀਆਂ ਦੂਸਰੇ ਇਨਫੈਕਟ ਨੂੰ ਖਾਂਦੇ ਨੇ, ਫਿਰ ਹਾਲੇ ਅਸੀਂ ਉਹਦੇ ਵਿੱਚ ਫੱਪ ਮਰ ਜਾਂਦੇ ਨੇ, ਸਾਰੇ ਡੱਡੂ ਮਰ ਜਾਂਦੇ, ਫੱਪ ਡੱਡੂ ਜਦੋਂ ਅੱਗ ਲੱਗਦੀ ਦੌੜ ਨਹੀਂ ਸਕਦੇ ਉਹਨਾਂ, ਉਹ ਬਹੁਤ ਹੌਲੀ ਚੱਲਦੇ ਆ, ਤੇ ਜਿਹੜੇ ਸਾਡੇ ਇਨਫੈਕਟ ਨੇ ਉਹ ਤਾਂ ਦੌੜ ਸਕਦੇ ਨਹੀਂ, ਉਹ ਮਰ ਜਾਂਦੇ ਨੇ, ਜਿਹੜੇ ਪੰਛੀਆਂ ਨੇ ਆਪਣੇ ਬੱਚੇ ਦਿੱਤੇ ਹੁੰਦੇ ਨੇ, ਕੁਝ ਦੇ ਆਂਡੇ ਪਏ ਹੁੰਦੇ ਨੇ, ਤੁਸੀਂ ਵੇਖਿਆ ਹੋਣਾ ਕਈ ਟਟੀਰੀਆਂ ਵਗੈਰਾ ਉਹ ਨਾ ਉਹ ਇਸ ਤਰ੍ਹਾਂ ਦੀ ਥਾਂ ਤੇ ਆਂਡੇ ਦਿੰਦੀਆਂ ਨੇ, ਉਹ ਸਾਰੇ ਖਤਮ ਹੋ ਜਾਂਦੇ ਨੇ। ਸੋ ਤੁਸੀਂ ਜਿਹੜਾ ਇਹਦਾ ਪਰਾਲੀ ਨੂੰ ਨਾ ਜਾਲ ਕੇ ਕਹਿੰਦੇ ਹੋ ਮੈਂ ਪੈਸੇ ਬਚਾ ਰਿਹਾ, ਉਹ ਗਲਤ ਹੈ, ਤੁਸੀਂ ਪੈਸੇ ਬਚਾ ਨਹੀਂ ਰਹੇ, ਤੁਸੀਂ ਸਗੋਂ ਆਪਣਾ ਨੁਕਸਾਨ ਕਰ ਰਹੇ ਹੋ, ਜਿਹਦੇ ਵਿੱਚ ਮੁੜ ਕੇ ਤੁਸੀਂ ਜ਼ਿਆਦਾ ਖਾਦ ਤੇ ਉਹਦੇ ਦਵਾਈਆਂ ਪਾਓਗੇ ਤਾਂ ਫਿਰ ਵੀ ਤੁਹਾਡੀ ਫਸਲ ਚੰਗੀ ਨਹੀਂ ਹੋਏਗੀ।
0: ਸੋ ਇਹ ਵੱਡੀ ਇੱਕ ਸਮੱਸਿਆ ਇੱਥੇ ਆਪਾਂ ਵੇਖ ਰਹੇ ਹਾਂ ਬਾਇਓਡਾਇਵਰਸਿਟੀ ਦਾ, ਅਕਸਰ ਆਪਾਂ ਇੱਥੇ ਵੀ ਰੌਲਾ ਵੇਖਦੇ ਹਾਂ ਜਦੋਂ ਅੱਗਾਂ ਵਗੈਰਾ ਲੱਗਦੀਆਂ ਨੇ, ਅਤੇ ਵੇਖਿਆ ਜਾਵੇ ਤਾਂ ਇਸ ਤੋਂ ਬਾਅਦ ਕਹਿੰਦੇ ਨੇ ਕਿ ਪਾਣੀ ਦੀ ਵੀ ਵੱਧ ਵਰਤੋਂ ਜਿਹੜੀ ਉਹ ਜ਼ਮੀਨ ਦੇ ਵਿੱਚ ਕਰਨੀ ਪੈਂਦੀ, ਉਹ ਇੱਕ ਵੱਖਰਾ ਨੁਕਸਾਨ ਹੋ ਗਿਆ।
1: ਬਿਲਕੁਲ ਜੀ ਬਿਲਕੁਲ, ਮੈਨੂੰ ਮੈਂ ਕਿਸੇ ਨਾਲ ਗੱਲ ਕਰ ਰਿਹਾ ਸੀ ਜਿੱਥੇ ਕਿਤੇ ਉਹਨਾਂ ਦੀ ਉਹ ਕਹਿੰਦਾ ਸਾਡੀ ਜ਼ਮੀਨ ਪਟਿਆਲੇ ਦੇ ਲਾਗੇ ਸੀਗੀ ਤੇ ਉਹਨਾਂ ਦੇ ਵੀ ਪਿੰਡਾਂ 'ਚ ਅੱਗ ਲਾਉਂਦੇ ਸੀ, ਕਹਿੰਦਾ ਮੈਂ ਦੇਖ ਕੇ ਅਸੀਂ ਕੀਤਾ ਫੈਸਲਾ ਕਰ ਲਿਆ ਕਿ ਅਸੀਂ ਪਰਾਲੀ ਵਿੱਚ ਹੀ ਵਾਹ ਦੇਣੀ ਆ, ਅਸੀਂ ਚੱਕਣੀ ਨਹੀਂ ਆ, ਉਹਦੀ ਵਾਹ ਦੇਣੀ ਆ। ਉਹ ਕਹਿੰਦਾ ਸਾਡੀ ਜਿਹੜੀ ਜ਼ਮੀਨ ਸੀ ਉਹ ਮਿੱਟੀ ਬਹੁਤ ਚਾਹੀ ਮਤਲਬ ਸਖ਼ਤ ਸੀਗੀ ਤੇ ਉਹ ਪਰਾਲੀ ਵਾਹੁਣ ਦੇ ਨਾਲ ਪੋਲੀ ਹੋਣੀ ਸ਼ੁਰੂ ਹੋ ਗਈ, ਪੋਲੀ ਹੋ ਕੇ ਉਹਦੇ 'ਚ ਗਡੋਏ ਆਉਣੇ ਸ਼ੁਰੂ ਹੋ ਗਏ, ਉਹ 'ਚ ਕੋਈ ਗਡੋਆ ਨਹੀਂ ਸੁਣਦਾ, ਗਡੋਏ ਹੋਣ ਦੇ ਨਾਲ ਜਿਹੜੇ ਕਹਿੰਦੇ ਉਹ ਤੋਂ ਬਾਅਦ ਉਹਨਾਂ ਦੀ ਜਿਹੜੀ ਕਣਕ ਮੰਨਦੀ ਸੀ ਉਹ ਕਣਕ ਨੂੰ ਪੀੜੀ ਪੀੜੀ ਪੈ ਕੇ ਮਰਨ ਲੱਗ ਜਾਂਦੀ ਸੀ, ਉਹਦਾ ਝਾੜ ਘੱਟ ਜਾਂਦਾ ਸੀ, ਕਹਿੰਦੇ ਉਹ ਕਣਕ ਪੀੜੀ ਪੈਣੀ ਬਚ ਗਈ, ਇੱਕ ਏਕੜ ਪਿੱਛੇ ਇੱਕ ਬੋਰਾ ਖਾਦ ਦਾ ਘੱਟ ਗਿਆ ਜਿਹੜਾ ਉਹਨਾਂ ਨੂੰ ਪਾਉਣ ਦੀ ਲੋੜ ਨਹੀਂ ਸੀ, ਇੱਕ ਬੋਰਾ ਖਾਦ ਦਾ ਇੱਕ ਏਕੜ ਪਿੱਛੇ ਘੱਟ ਗਿਆ ਤੇ ਬੋਰ ਉਹਦੇ ਪਿੱਛੇ ਏਕੜ ਪਿੱਛੇ ਕੁਇੰਟਲ ਕਣਕ ਦਾ ਝਾੜ ਵੱਧ ਗਿਆ ਫਿਰ ਪਰਾਲੀ ਉਹਦੇ ਵਿੱਚ ਵਾਹਣ ਦੇ ਨਾਲ। ਸੋ ਇਹ ਜਿਹੜਾ ਸਾਡਾ ਅਸੀਂ ਮਤਲਬ ਵੀ ਸਰਕਾਰ ਸਾਨੂੰ ਦੇਵੇ, ਇਹ ਸਾਡੇ ਮਾਡਲ ਨੇ ਅਸੀਂ ਪੈਦਾ ਕਰਦੇ ਹਾਂ, ਜਿਹੜਾ ਕੋਈ ਰੈਸਟੋਰੈਂਟ ਬੰਦਾ ਚਲਾਉਂਦਾ ਉਹਨੂੰ ਸਰਕਾਰ ਨਹੀਂ ਦਿੰਦੀ ਆ ਕੇ ਵੀ ਆਪਣਾ ਕੂੜਾ ਕਿੱਥੇ ਸਿੰਟ ਕੇ ਆਵੇ, ਉਹਨੂੰ ਉਹਦਾ ਉਹਨੂੰ ਆਪਣੀਆਂ ਜਿਹੜੀਆਂ ਚੀਜ਼ਾਂ ਵੇਚਦਾ ਉਹਦੀ ਉਹਦੇ 'ਚ ਕੀਮਤ ਦੇ ਵਿੱਚ ਪਾਉਣਾ ਪੈਂਦਾ, ਅਤੇ ਇਹ ਸਾਡੀਆਂ ਜਿਹੜੀਆਂ ਫਾਈਨੈਂਸ਼ੀਅਲ ਨਾਲੋਂ ਇਹ ਜ਼ਿਆਦਾ ਸਾਡਾ ਜਿਹੜਾ ਇੱਕ ਕਿਸਨਾ ਤੁਸੀਂ ਆਲਸਪੂਣਾ ਕਹਿ ਲਓ ਕਿ ਮੈਨੂੰ ਮਿਹਨਤ ਨਾ ਕਰਨੀ ਪਵੇ ਵਾਲਾ, ਪੈਸੇ ਤਾਂ ਖੈਰ ਲੱਗਣਗੇ ਲੱਗਣਗੇ ਪਰ ਉਹ ਪੈਸੇ ਤੁਹਾਡੇ ਕਿਸੇ ਕਿੰਨੇ ਵੱਧ ਰੂਪ ਦੇ ਵਿੱਚ ਤੈਨੂੰ ਵਾਪਸ ਜਿਹੜਾ ਬਚਾ ਕਰ ਦਿੰਦੇ ਨੇ। ਪਰ ਜੇ ਪੈਸੇ ਲੱਗਣ ਵਾਲੀ ਵੀ ਗੱਲ ਹੈ, ਇਹ ਕੀ ਗੱਲ ਹੋਈ ਕਿ ਤੁਸੀਂ ਪੈਸੇ ਬਚਾਉਂਦਿਆਂ ਨੇ ਆਪਣੇ ਬਜ਼ੁਰਗ ਨੂੰ ਮਾਰ ਲਿਆ, ਤੁਹਾਡੇ ਉਹ ਬਜ਼ੁਰਗ ਨੇ ਮਰਨ ਵਾਲੇ,
0: ਸਮਝ ਨਹੀਂ ਆਉਂਦੀ
1: ਉਹ ਆਮਦਨੀ ਕੀ ਹੋਈ, ਉਹ ਤੁਹਾਡੀ ਅਮੀਰੀ ਕੀ ਹੋਈ ਵੀ ਤੁਸੀਂ ਅਮੀਰ ਹੁੰਦੇ ਹੁੰਦੇ ਪੈਸੇ ਬਚਾਉਂਦੇ ਬਚਾਉਂਦੇ ਆਪਣੇ ਘਰ ਦੇ ਬਜ਼ੁਰਗਾਂ ਨੂੰ ਮਾਰ ਦਿਓ।
0: ਸੋ ਇਹ ਵੱਡਾ ਮਸਲਾ ਇਸ ਟਾਈਮ ਦੇ ਉੱਤੇ, ਕਿਉਂਕਿ ਇਸ ਤਰੀਕੇ ਦੇ ਨਾਲ ਵੀ ਸ਼ਾਇਦ ਸਮਝਾਉਣ ਦੀ ਲੋੜ ਆ, ਜਦ ਕਿ ਆਪਾਂ ਸਿਰਫ ਇੰਨਾ ਕਹਿ ਦਈਏ ਕਿ ਵਾਤਾਵਰਣ ਦਾ ਨੁਕਸਾਨ ਆ, ਦਿੱਲੀ ਵੱਲ ਨੂੰ ਧੂੰਆਂ ਜਾਂਦਾ ਆ ਅਤੇ ਇਸ ਕਰਕੇ ਤੁਸੀਂ ਹੁਣ ਪਰਾਲੀ ਨਹੀਂ ਸਾੜਨੀ। ਸੋ ਇਸ ਸਾਰੇ ਸੰਬੰਧ ਵਿੱਚ ਇੱਕ ਪ੍ਰੋਪਰ ਐਜੂਕੇਸ਼ਨ ਜਿੰਨਾ ਚਿਰ ਤੱਕ ਨਹੀਂ ਮਿਲਦੀ ਬੰਦੇ ਨੂੰ ਪਤਾ ਨਹੀਂ ਲੱਗਦਾ ਕਿ ਉਹਦਾ ਹੋਰ ਕੀ ਅਤੇ ਕਿੱਦਾਂ ਨੁਕਸਾਨ ਹੈ, ਉਲਟਾ ਘੁੰਮ ਘੁੰਮਾ ਕੇ ਆਪਣਾ ਹੀ ਨੁਕਸਾਨ ਉਹ ਕਿੱਦਾਂ ਕਰ ਰਿਹਾ, ਉਹਨਾਂ ਚਿਰ ਤੱਕ ਸ਼ਾਇਦ ਇਹ ਬਹੁਤ ਔਖਾ ਵਾ ਕਿਸੇ ਦੇ ਲਈ ਸਮਝਣਾ ਅਤੇ ਉਸ ਚੀਜ਼ ਨੂੰ ਬੰਦ ਕਰਨਾ। ਸੋ ਉਲਟਾ ਜਿੱਦਾਂ ਤੁਸੀਂ ਗੱਲ ਜਿੱਥੋਂ ਸ਼ੁਰੂ ਕੀਤੀ ਹੈ, ਇਹ ਪ੍ਰਤੀਤ ਹੁੰਦਾ ਕਿ ਸਗੋਂ ਇਹ ਚੀਜ਼ ਜਿਹੜੀ ਆ ਕੁਛ ਇੱਕ ਇਲਾਕਿਆਂ ਦੇ ਵਿੱਚ ਇਹ ਹੋਰ ਅਗਰੈਸਿਵਲੀ ਹੋਈ ਆ ਕਿ ਹਾਂ ਤੁਸੀਂ ਰੋਕ ਦਿਓ ਅਤੇ ਫਿਰ ਆਪਾਂ ਕਰਕੇ ਵਿਖਾਵਾਂਗੇ। ਕਿਉਂਕਿ ਇਸ ਵਿਸ਼ੇ ਦੇ ਉੱਤੇ ਆਪਾਂ ਬੜੀ ਵਾਰੀ ਵੇਖਿਆ ਵੀ ਸਗੋਂ ਆਪਾਂ ਉਹਦੇ ਉੱਤੇ ਰੋਕਣ ਦੇ ਵੀ ਜਿਹੜੇ ਢੰਗ ਤਰੀਕੇ ਨੇ ਉਹ ਵੀ ਬੜੇ ਮਾਈਲਡ ਜਿਹੇ ਨੇ ਕਿ ਤੁਸੀਂ ਚਲੋ ਇੰਨੇ ਕੁ ਵੇਲੇ ਕਰ ਲਓ, ਆਹ ਨਾ ਕਰੋ, ਕਿਉਂਕਿ ਉਹਦੇ ਵਿੱਚ ਅੱਗੇ ਲਈ ਫਿਰ ਗੱਲਬਾਤ ਆ ਜਾਂਦੀ ਆ ਕਿ ਇਹਦੇ ਨਾਲ ਨੁਕਸਾਨ ਬਹੁਤ ਆ ਕਿਸਾਨਾਂ ਦਾ, ਸਰਕਾਰ ਉਹਨਾਂ ਨੂੰ ਕੋਈ ਹੱਲ ਨਹੀਂ ਦੇ ਪਾ ਰਹੀ।
1: ਹਾਂਜੀ ਦੇਖੋ, ਮੈਂ ਸਰਕਾਰ ਨੂੰ ਇਹ ਨਹੀਂ ਕਹਿ ਰਿਹਾ ਕਿ ਉਹਨਾਂ ਦਾ ਕੋਈ ਜ਼ਿੰਮੇਦਾਰੀ ਨਹੀਂ, ਬਿਲਕੁਲ ਜ਼ਿੰਮੇਦਾਰੀ ਆ, ਪਰ ਸਾਡੀਆਂ ਸਰਕਾਰਾਂ ਇੰਨੀਆਂ ਕੁਰਪਟ ਨੇ, ਇੰਨੀਆਂ ਨਖਿੱਧ ਨੇ, ਇੰਨੀਆਂ ਬੇਕਾਰ ਨੇ, ਅਸੀਂ ਉਹਨਾਂ ਦੇ ਕਰਕੇ ਆਪਣਾ ਨੁਕਸਾਨ ਨਹੀਂ ਕਰਾ ਸਕਦੇ। ਇਹ ਕੰਮ ਜਿਹੜੀਆਂ ਆਪਾਂ ਗੱਲਾਂ ਕਰ ਰਹੇ, ਸਰਕਾਰ ਨੂੰ ਕਿਸਾਨਾਂ ਤੱਕ ਪਹੁੰਚਾਉਣੀਆਂ ਚਾਹੀਦੀਆਂ। ਬਹੁਤ ਸਾਰੇ ਕਿਸਾਨ ਹੋਣਗੇ ਜਿਹਨਾਂ ਨੂੰ ਇਹਨਾਂ ਮਾਈਕਰੋਬ ਕੀ ਨੇ, ਉਹ ਕਿਵੇਂ ਕੰਮ ਕਰਦੇ ਹੈ, ਜਾਂ ਜਿਹੜੀ ਪਰਾਲੀ ਆ ਉਹ ਧਰਤੀ ਨੂੰ ਕਿਵੇਂ ਅੱਛਾ ਬਣਾਉਂਦੀ ਆ, ਇਹ ਉਹਨਾਂ ਨੂੰ ਵਧਾ ਨਾ ਪਤਾ ਹੋਵੇ। ਸੋ ਸਰਕਾਰ ਦੇ ਬਹੁਤ ਵੱਡੇ ਕੰਮ ਨੇ, ਸਾਡੀ ਐਗਰੀਕਲਚਰ ਯੂਨੀਵਰਸਿਟੀਆਂ ਦੇ ਬਹੁਤ ਵੱਡੇ ਕੰਮ ਨੇ, ਜਿਹੜੀਆਂ ਉੱਥੇ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਬਹੁਤ ਵੱਡੇ ਕੰਮ ਨੇ। ਪਰ ਇਹ ਸਾਰੇ ਦੇ ਸਾਰੀਆਂ ਇਹ ਸਾਰੇ ਕੰਮ ਨੂੰ ਕਰਨ ਦੀ ਬਜਾਏ ਇਹ ਤਾਂ ਜੀ ਦਿੱਲੀ ਵਾਲੇ ਕਹਿੰਦੇ ਅਸੀਂ ਕਰਨਾ, ਇਹ ਤਾਂ ਜੀ ਸਰਕਾਰ ਕਹਿੰਦੀ ਅਸੀਂ ਕਰਨਾ, ਸਾਨੂੰ ਫੜ ਕੇ ਦਿਖਾ ਦਿਓ ਜੀ, ਅਸੀਂ ਇੱਥੇ ਮੋਰਚਾ ਲਾ ਦਾਂਗੇ, ਅਸੀਂ ਸੜਕ ਬੰਦ ਕਰ ਦਾਂਗੇ, ਜਦਕਿ ਉਹਦੇ ਨਾਲ ਉਹ ਸਾਡਾ ਆਪਣਾ ਨੁਕਸਾਨ ਹੋ ਰਿਹਾ, ਪੰਜਾਬ ਦਾ ਨੁਕਸਾਨ ਹੋ ਰਿਹਾ। ਤੁਸੀਂ ਆਪਣੀ ਧਰਤੀ ਨੂੰ ਬਾਂਝ ਕਰ ਰਹੇ ਹੋ, ਉਹਨੂੰ ਬੰਜਰ ਕਰ ਰਹੇ ਹੋ, ਤੁਸੀਂ ਆਪਣੀਆਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਮਾਰ ਰਹੇ ਹੋ। ਇਹੀ ਗੱਲ ਨਹੀਂ, ਹਰ ਸਾਲ ਜਦੋਂ ਲੱਗਣੀ ਪਰਾਲੀ ਤੁਸੀਂ ਵੇਖੋ ਖਬਰ ਆਏਗੀ ਕਿਤੇ ਉਹ ਜਿਹੜੀ ਅੱਗ ਸੀ ਉਹ ਉਹਨਾਂ ਦੇ ਕੰਟਰੋਲ ਤੋਂ ਬਾਹਰ ਹੋ ਗਈ, ਉਹ ਕੋਈ ਲੱਗਦੇ ਉਹਦੇ ਨੇੜੇ ਦੀ ਕੋਈ ਬੱਚਿਆਂ ਦੀ ਸਕੂਲ ਬੱਸ ਜਾਂਦੀ ਸੀ ਉਹਨੂੰ ਅੱਗ ਲੱਗ ਗਈ, ਉਹ 'ਚ 10 ਬੱਚੇ ਜਲ ਕੇ ਮਰ ਗਏ, ਦੂਜੀ ਬੱਸ ਨੂੰ ਅੱਗ ਲੱਗ ਗਈ, ਨਾ ਕਿਸੇ ਦੇ ਘਰ ਨੂੰ ਅੱਗ ਲੱਗ ਗਈ। ਕਿਉਂਕਿ ਜਦੋਂ ਅੱਗ ਲੱਗੀ ਹੋਈ ਆ ਫਿਰ ਜੇ ਹਵਾ ਚੱਲਣ ਲੱਗ ਜਾਏ ਤੁਸੀਂ ਉਹਨੂੰ ਕਿੱਦਾਂ ਕੰਟਰੋਲ ਕਰੋਗੇ ਨਾ। ਉਹ ਟ੍ਰੈਜਡੀ ਉਹ ਟ੍ਰੈਜਡੀਜ਼ ਨੇ ਜਿਹੜੀਆਂ ਬੜੀਆਂ ਓਬਵੀਅਸ ਨੇ ਸਾਨੂੰ, ਪਰ ਜਿਹੜੀਆਂ ਉਹਦਾ ਇਹ ਸਾਡਾ ਇਹ ਜਿਹੜਾ ਸਾਡਾ ਪ੍ਰਕਿਰਤੀ ਦਾ ਨੁਕਸਾਨ ਆ। ਪ੍ਰਕਿਰਤੀ ਦਾ ਮਤਲਬ ਇਹ ਨਹੀਂ ਇਕੱਲਾ ਕਿ ਜੇ ਚਿੜੀਆਂ ਪੰਛੀ ਮਰ ਗਏ ਤਾਂ ਉਹ ਤੈਨੂੰ ਸੋਹਣੇ ਨਹੀਂ ਮਿਲਣਗੇ ਜਾਂ ਉਹਨਾਂ ਦੇ ਵਫ਼ਦ, ਨਾ ਉਹਨਾਂ ਦਾ ਇੱਕ ਰੋਲ ਹੈ। ਜਿਹੜੇ ਸਾਡੇ ਪੰਛੀ ਨੇ ਉਹ ਹੀ ਸਾਡੀਆਂ ਫਸਲਾਂ ਤੋਂ ਸੁੰਡੀ ਜਦੋਂ ਪੈਂਦੀ ਉਹਨੂੰ ਖਾਂਦੇ ਨੇ, ਤੇ ਜੇ ਉਹ ਪੰਛੀ ਨਹੀਂ ਹੋਣਗੇ ਤੇ ਜਿਹੜੀਆਂ ਉਸ ਫਸਲਾਂ ਨੂੰ ਸੁੰਡੀਆਂ ਪੈਂਦੀਆਂ ਨੇ ਹੋਰ ਕੀੜੇ ਪੈਂਦੇ ਨੇ ਉਹ ਫਿਰ ਤੁਹਾਨੂੰ ਦਵਾਈਆਂ ਛਿੜਕਣੀਆਂ ਪੈਣਗੀਆਂ ਉੱਥੇ ਜਾਂ ਤੁਹਾਡੀ ਫਸਲ ਦਾ ਨੁਕਸਾਨ ਹੋਏਗਾ। ਸੋ ਇਹ ਪੂਰੇ ਦਾ ਪੂਰਾ ਇੱਕ ਸਰਕਲ ਬੱਝਾ ਹੋਇਆ, ਤੇ ਇਹ ਸਰਕਲ ਜਿਹੜਾ ਬੱਝਾ ਹੋਇਆ ਕੁਦਰਤ ਨੇ ਕਈ ਲੱਖਾਂ ਕਰੋੜਾਂ ਸਾਲਾਂ ਦੇ ਵਿੱਚ ਚੱਲ ਕੇ ਇਹ ਸਿਸਟਮ ਤਿਆਰ ਕੀਤਾ ਜਿੱਥੇ ਇੱਕ ਚੀਜ਼ ਦੂਜੀ ਚੀਜ਼ ਨੂੰ ਬੈਲੈਂਸ ਕਰਦੀ ਆ। ਔਰ ਇਹ ਕਿੰਨਾ ਜੁੜਿਆ ਹੋਇਆ ਆਪਸ 'ਚ, ਉਹਦੀ ਛੋਟੀ ਜਿਹੀ ਮਿਸਾਲ ਦਿੰਦਾ ਵੀ ਪੰਜਾਬ ਦੇ ਵਿੱਚੋਂ ਨੌਰਥ ਇੰਡੀਆ 'ਚੋਂ ਪਿਛਲੇ ਤਕਰੀਬਨ 30 ਸਾਲਾਂ 'ਚ 90% ਗਿਰਜਾਂ ਖਤਮ ਹੋ ਗਈਆਂ। ਤੁਹਾਨੂੰ ਗਿਰਜ ਨਹੀਂ ਮਿਲੇਗੀ ਪੰਜਾਬ 'ਚ ਕਦੇ ਵੀ। ਉਹਨਾਂ ਦਾ ਕਾਰਨ ਇਹ ਸੀ ਕਿ ਜਿਹੜੇ ਅਸੀਂ ਮੱਝਾਂ ਤੇ ਗਾਵਾਂ ਨੂੰ ਟੀਕੇ ਲਾਉਂਦੇ ਸੀਗੇ ਦੁੱਧ ਦੇਣ ਲਈ ਨਾ, ਸਟੀਰੋਇਡ ਲਾਉਂਦੇ ਸੀ, ਉਹਨਾਂ ਦੇ ਨਾਲ ਉਹਨਾਂ ਦੇ ਮਾਸ 'ਚ ਇੰਨੀ ਕੈਮੀਕਲ ਆ ਜਾਂਦੀ ਸੀ ਜਦੋਂ ਉਹਨਾਂ ਮਰਿਆਂ ਨੂੰ ਗਿਰਜ ਖਾਂਦੀ ਸੀ ਤਾਂ ਉਹ ਗਿਰਜ ਉਹਦਾ ਬਾਇਓਲੋਜੀਕਲ ਸਿਸਟਮ ਖਰਾਬ ਹੋ ਜਾਂਦਾ ਸੀ। ਉਹ ਗਿਰਜਾ ਮਰਨ ਦੇ ਨਾਲ ਇਹ ਸ਼ਿਕਾਗੋ ਯੂਨੀਵਰਸਿਟੀ ਦੀ ਸਟੱਡੀ ਹੈ, 5 ਲੱਖ ਵੱਧ ਮੌਤਾਂ ਹੋਈਆਂ ਜਿਹੜੀਆਂ ਨਹੀਂ ਸੀ ਹੋਣੀਆਂ, ਕਿਉਂਕਿ ਉਹ ਬਿਮਾਰੀਆਂ ਜਿਹੜੀਆਂ ਫੈਲਦੀਆਂ ਸੀ ਜੇ ਗਿਰਜਾਂ ਹੁੰਦੀਆਂ ਉਹਨਾਂ ਨੇ ਉਹ ਗੰਦਗੀ ਵਾਲਾ ਮੀਟ ਖਾ ਕੇ ਉਹਨੂੰ ਫੈਲਣ ਨਹੀਂ ਸੀ ਦੇਣਾ। ਸੋ ਗਿਰਜਾਂ ਦੇ ਮਰਨ ਦੇ ਨਾਲ 5 ਲੱਖ ਲੋਕ ਹੋਰ ਮਰ ਗਏ। ਸੋ ਜਦੋਂ ਇਹ ਅਸੀਂ ਪ੍ਰਕਿਰਤੀ ਦੀ ਜਿਹੜੀ ਸਰਕਲ ਹੈ ਉਹਦੇ ਨਾਲ ਉਹਨੂੰ ਤੋੜ ਮਰੋੜ ਕਰਦੇ ਹਾਂ, ਉਹਦੇ ਨਾਲ ਛੇੜਛਾੜ ਕਰਦੇ ਹਾਂ, ਤਾਂ ਉਹਦੇ ਸਿੱਟੇ ਕੀ ਨਿਕਲਣੇ, ਕਿੰਨੇ ਭਿਆਨਕ ਨਿਕਲਣਗੇ ਸਾਨੂੰ ਪਤਾ ਨਹੀਂ ਹੁੰਦਾ, ਕਿਉਂਕਿ ਸਾਨੂੰ ਪਤਾ ਹੀ ਨਹੀਂ ਹੈ ਇਹ ਕਿਹੜੀ ਚੀਜ਼ ਦੂਜੀ ਚੀਜ਼ ਨਾਲ ਕਿਵੇਂ ਜੁੜੀ ਹੋਈ ਹੈ। ਸੋ ਸਾਨੂੰ ਜਿਹੜਾ ਇਹ ਜਿਹੜਾ ਪਰਾਲੀ ਵਾਲਾ ਇਹ ਮੈਂ ਕਿਉਂਕਿ ਜਿਵੇਂ ਸ਼ੁਰੂ 'ਚ ਆਪਾਂ ਕਿਹਾ ਵੀ ਆਪਾਂ ਆਸਟ੍ਰੇਲੀਆ 'ਚ ਗੱਲ ਕਰ ਰਹੇ ਹਾਂ ਤਾਂ ਆਪਾਂ ਪੰਜਾਬ ਦੀ ਗੱਲ ਹੈ, ਪਰ ਕਿਉਂਕਿ ਸਾਡਾ ਕਲਾਈਮੇਟ ਚੇਂਜ ਜੁੜਿਆ ਹੋਇਆ ਉਹਦੇ ਨਾਲ ਜਿਹੜੀ ਕਾਰਬਨ ਡਾਈਆਕਸਾਈਡ ਜਾਂਦੀ ਆ ਲੱਖਾਂ ਕਰੋੜਾਂ ਟਨ ਉਹ ਤਾਂ ਹੈ ਹੀ ਹੈ, ਪਰ ਇਹ ਉਦੋਂ ਵੀ ਜਿਹੜੇ ਵੱਧਦੇ ਕਾਰਨ ਨੇ ਜਿਹੜੇ ਸਾਨੂੰ ਦੱਸੇ ਨਹੀਂ ਜਾਂਦੇ, ਸਾਨੂੰ ਨਹੀਂ ਦਿਖਦੇ ਜਾਂ ਅਸੀਂ ਨਹੀਂ ਦੇਖਦੇ, ਇਹ ਜਿਹੜੇ ਅਸੀਂ ਸੁਣਨ ਵਾਲੇ ਨੇ ਤੁਹਾਡਾ ਸ਼ੋਰ ਤਾਂ ਖੈਰ ਪੂਰੇ ਦੁਨੀਆਂ 'ਚ ਸੁਣਦੇ ਨੇ, ਕਈ ਵਾਰੀ ਵਿਨੀਪੈਗ ਤੋਂ ਸੁਣ ਰਹੇ ਹੁੰਦੇ ਨੇ, ਉਹ ਪੰਜਾਬ 'ਚ ਵੀ ਸੁਣ ਰਹੇ ਹੋਣਗੇ, ਤੇ ਜਿਹੜੇ ਸੁਣ ਵੀ ਰਹੇ ਨੇ ਜਿਹਨਾਂ ਦਾ ਕਿਸਾਨੀ ਨਾਲ ਸੰਬੰਧ ਹੈ ਪਿੰਡਾਂ ਨਾਲ ਸੰਬੰਧ ਹੈ, ਸੋ ਉਹਨਾਂ ਨੂੰ ਇਹ ਜਿਹੜੀ ਜਾਣਕਾਰੀ ਹੈ ਇਹ ਜਿਹੜਾ ਉਹਨਾਂ ਨਾਲ ਡਾਇਲੋਗ ਸ਼ੁਰੂ ਕਰਨ ਦੀ ਲੋੜ ਹੈ ਬਈ ਇਹ ਜਿਹੜੀ ਪਰਾਲੀ ਆ ਹੁਣ ਤਾਂ ਵਿਕਦੀ ਆ ਪੰਜਾਬੀ 'ਚ, ਉਹਦਾ ਬਣਾ ਕੇ ਉਹਦੀਆਂ ਪੈਲਟਸ ਬਣਾਉਂਦੇ ਨੇ, ਪੈਲਟਸ ਬਣਾ ਕੇ ਉਹ ਥਰਮਲ ਪਲਾਂਟ 'ਚ ਕੋਲੇ ਦੀ ਵਿੱਚ ਰਲਾ ਕੇ ਉਹਨੂੰ ਜਾਲ ਕੇ ਬਿਜਲੀ ਬਣਾਉਂਦੇ ਆ। ਸੋ ਅੱਜ ਦੀ ਤਰੀਕ ਦੇ ਵਿੱਚ ਉਹ ਆ ਕੇ ਲੈ ਕੇ ਜਾਂਦੇ ਨੇ ਤੁਹਾਡੇ ਤੋਂ ਪਰਾਲੀ, ਤੁਹਾਨੂੰ ਦੇ ਕੇ ਵੀ ਨਹੀਂ ਆਉਣੀ ਪੈਂਦੀ, ਪੰਜਾਬ 'ਚ ਬੜੇ ਪਲਾਂਟ ਲੱਗੇ ਨੇ, ਪਰ ਤੁਹਾਨੂੰ ਇਹ ਤੁਹਾਡੀ ਆਪਣੀ ਵੀ ਜ਼ਿੰਮੇਵਾਰੀ ਬਣਦੀ ਆ ਵੀ ਤੁਸੀਂ ਵੀ ਆਪਣਾ ਐਫਰਟ ਲੈ ਕੇ ਜਿਹੜਾ ਇੰਨਾ ਵੱਡਾ ਨੁਕਸਾਨ ਅਸੀਂ ਕਰ ਰਹੇ ਹਾਂ ਧਰਤੀ ਦਾ, ਹਵਾ ਦਾ, ਪਾਣੀ ਦਾ, ਪ੍ਰਕਿਰਤੀ ਦਾ ਤੇ ਆਪਣੀਆਂ ਫਸਲਾਂ ਦਾ ਜਿਹੜੀਆਂ ਗਾਹ ਹੋਣ ਵਾਲੀਆਂ ਨੇ। ਸੋ ਜਦੋਂ ਉਹ ਖੇਤਾਂ 'ਚ ਅੱਗ ਲੱਗੀ ਹੁੰਦੀ ਜਿਹੜੀਆਂ ਲਾਟਾਂ ਨਿਕਲਦੀਆਂ ਨੇ, ਧੂੰਆਂ ਨਿਕਲਦਾ ਹੈ, ਉਹ ਸੱਚ ਪਰਾਲੀ ਜਲਣ ਦਾ ਧੂੰਆਂ ਨਹੀਂ ਆ, ਉਹ ਸਾਡੇ ਜਲ ਰਹੇ ਭਵਿੱਖ ਦਾ, ਸਾਡੀ ਜਲ ਰਹੀ ਧਰਤੀ ਦਾ ਲਾਟਾਂ ਨੇ ਤੇ ਉਹਦਾ ਧੂੰਆਂ ਆ। ਸੋ ਸਾਨੂੰ ਇਹਨੂੰ ਬਹੁਤ ਜ਼ਿਆਦਾ ਸੀਰੀਅਸਲੀ ਲੈਣ ਦੀ ਲੋੜ ਹੈ।
0: ਜੀ ਬਿਲਕੁਲ, ਸੋ ਇਹ ਤੇ ਇਦਾਂ ਦਾ ਮਸਲਾ ਹੈ ਕਿ ਜਿੱਥੇ ਸਾਡਾ ਵੀ ਯੋਗਦਾਨ ਪਾਉਣਾ ਬਣਦਾ, ਜਿੱਥੇ ਆਪਾਂ ਆਪਣੇ ਇਖਲਾਕੀ ਧਰਮ ਹੈ ਸਾਡਾ ਇੱਕ ਧਾਰਮਿਕ ਪੱਧਰ ਦੇ ਉੱਤੇ ਵੀ ਆਪਾਂ ਦਸਵੰਧ ਕੱਢਦੇ ਹਾਂ ਅਤੇ ਇਹਨੂੰ ਆਪਾਂ ਉਸ ਦਸਵੰਧ ਨੂੰ ਆਪਾਂ ਜਿਹੜਾ ਸਕਦੀ ਬਿਲਕੁਲ ਪੈਸੇ ਤੱਕ ਹੀ ਸੀਮਿਤ ਰੱਖ ਲੈਂਦੇ ਹਾਂ, ਆਪਾਂ ਇੱਧਰਲੇ ਪਾਸੇ ਨੂੰ ਵੀ ਦਸਵੰਧ ਪਾ ਸਕਦੇ ਹਾਂ ਕਿ ਆਪਾਂ ਵਾਤਾਵਰਣ ਦਾ ਕੋਈ ਚੰਗਾ ਕਰ ਰਹੇ ਹਾਂ, ਕਿਸੇ ਦੂਸਰੇ ਦਾ ਕੁਛ ਚੰਗਾ ਕਰ ਰਹੇ ਹਾਂ, ਜੀਵ ਜੰਤੂਆਂ ਦਾ ਚੰਗਾ ਕਰ ਰਹੇ ਹਾਂ, ਆਪਣੇ ਆਪ ਦਾ, ਆਪਣੇ ਪਰਿਵਾਰ ਦਾ, ਬਜ਼ੁਰਗਾਂ ਦਾ, ਆਉਣ ਵਾਲੇ ਭਵਿੱਖ ਦਾ ਕੁਛ ਚੰਗਾ ਕਰ ਰਹੇ ਹਾਂ। ਸੋ ਇਹ ਚੀਜ਼ਾਂ ਵੀ ਤੁਹਾਨੂੰ ਫਿਰ ਅੰਦਰੂਨੀ ਮਾਨਸਿਕ ਤੌਰ ਦੇ ਉੱਤੇ ਦਿਮਾਗੀ ਤੌਰ ਦੇ ਉੱਤੇ ਤੁਹਾਨੂੰ ਸਕੂਨ ਦਿੰਦੀਆਂ ਨੇ। ਭਾਈ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਲਈ।
1: ਹਾਂਜੀ ਬਾਈ ਜੀ ਧੰਨਵਾਦ
0: ਜੀ। ਦੋਸਤੋ ਇਹ ਸਨ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ, ਅਤੇ ਹੋਰ ਵਧੇਰੇ ਜਾਂ ਪਿਛਲੇ ਪ੍ਰੋਗਰਾਮ ਤੁਸੀਂ ਸੁਣਨ ਦੇ ਲਈ ਸਾਡੇ ਪੋਡਕਾਸਟ ਦੇ ਉੱਤੇ ਜਾ ਕੇ ਸੁਣ ਸਕਦੇ ਹੋ। ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਡਰ ਡਰ ਡਰ ਬਿੱਲੋ ਬਈ ਕਿਹੜੇ ਕਿਲਰਾਂ ਤੋਂ? ਗੋਸਟ ਫੇਸ ਕਿਲਰਾਂ ਤੋਂ?
1: ਏਦਾਂ ਹੀ ਆ ਸਰ।
2: ਕਿਆ ਬਾਤ ਹੈ ਬਈ, ਕਿਆ
1: ਭੂਤਾਂ ਤੋਂ? ਭੂਤਾਂ ਤੋਂ ਤੁਹਾਨੂੰ ਮੈਂ ਸੌਖੇ ਵਰਡ ਚ ਸਮਝਾ ਦੇਣਾ।
0: ਬਹੁਤਿਆਂ ਸ਼ਬਦਾਂ ਦੀ ਥਾਂ ਇੱਕ ਸ਼ਬਦ।
2: Thank you. Radio, ਹਾਂਜੀ 1674 AM ਦੇ ਤੁਹਾਡਾ ਸਵਾਗਤ ਹੈ। ਮੈਂ ਹਾਂ ਕ੍ਰਿਸ਼ਨਾ, ਮੇਰੇ ਨਾਲ ਬਲਕੀਰਤ, ਤੇ ਤੁਸੀਂ ਜੁੜ ਚੁੱਕੇ ਹੋ ਬੋਇਜ਼ ਮੀਟ ਅਪ ਦੇ ਇੱਕ ਹੋਰ ਕ੍ਰਿਸਪੀ ਜੇ, ਮਜ਼ੇਦਾਰ ਜੇ, ਸ਼ੈਡ ਬੜੇ ਜੇ ਐਪੀਸੋਡ ਦੇ ਨਾਲ।
1: ਹੋ ਹੀ ਜਾਂਦਾ ਹੀ।
0: ਥੈਂਕ ਯੂ। ਹੋ ਹੀ ਜਾਂਦਾ ਹੀ।
1: ਹੋ ਹੀ ਜਾਂਦਾ
0: ਹੀ। ਹੋਰ ਕਿਵੇਂ ਹੋ? ਠੀਕ ਠਾਕ?
1: ਹੋਰ ਵਧੀਆ ਸਰ। ਪਰ ਮੈਨੂੰ ਨਾ ਇੱਕ ਚੀਜ਼ ਦੱਸੋ ਵੀ ਕੋਈ ਵੈਰ ਹੈ ਆਪਣਾ?
0: ਨਹੀਂ ਭਰਾ,
1: ਜੇ ਹੈਗਾ ਤੇ ਦੱਸੋ ਯਾਰ, ਫਿਰ ਬਹਿ ਕੇ
0: ਤੂੰ ਤੇ ਜਾ ਨਾ ਭਾ,
1: ਸੁਖੀ ਸ਼ਾਂਤੀ ਮੁਕਾ ਲਈ।
0: ਕੀ ਹੋਇਆ ਜੀ?
1: ਪਿਛਲੀ ਵਾਰੀ ਤੁਸੀਂ ਮੈਨੂੰ ਬਿਨਾਂ ਬੱਤੀਆਂ ਤੋਂ ਸਟੂਡੀਓ 'ਚ ਬਹਾ ਕੇ ਗੱਲਬਾਤ ਕਰ ਲਈ, ਐਰ ਕੀ ਇਹਨਾਂ ਨੇ ਕੀ ਕੀਤਾ ਵਾ ਵੀ ਬੱਤੀਆਂ ਰਹਿੰਦੀਆਂ ਬੰਦ ਹੀ, ਤੇ ਉੱਤੋਂ ਕੈਮਰੇ ਲਾਤੇ ਆ ਦੋਵਾਂ ਪਾਸੇ, ਵੀ ਜਿੱਦਾਂ ਹੀ ਰਿਕਾਰਡ ਕਰਨ ਡੇ ਹੁੰਦੇ ਆ, ਪਰ ਲਾਓ ਬੰਦ ਕਰਕੇ ਲਾਏ ਆ, ਦੋਵੇਂ ਆਫ ਨੇ। ਪਤਾ ਕਿ ਮੈਨੂੰ ਐਪ ਲੇਖਾ ਪੈਣ ਡਿਆ ਵਾ ਵੀ ਰਿਕਾਰਡਿੰਗ ਹੁੰਦੀ ਆ, ਪਰ ਅਸਲ ਦੇ ਵਿੱਚ ਬੰਦ ਨੇ ਭਰਾ।
0: ਪਤਾ ਕਿੱਦਾਂ ਲੱਗ ਰਿਹਾ?
1: ਮਤਲਬ ਸਾਰਾ ਕੁਝ ਡੰਮੀ ਕਰਾਉਣਾ।
2: ਪਤਾ ਕਿੱਦਾਂ ਲੱਗਦਾ ਪਿਆ ਫਿਲਹਾਲ? ਤੂੰ ਮੈਂ ਆਪਣੀ ਨਜ਼ਰਾਂ ਨਾਲ ਜੇ ਦੱਸਾਂ,
1: ਵੇਖੋ ਜੀ ਵੇਖੋ,
2: ਤੇ ਨਾ ਕਿਉਂਕਿ ਬੈਕ ਲਾਈਟ ਆਨ ਹੈ ਗਾਇਸ, ਠੀਕ ਹੈ, ਤੇ ਨਾ ਫਰੰਟ ਤੇ ਕੁਛ ਨਹੀਂ ਦਿਸਦਾ ਪਿਆ, ਹੈ ਨਾ, ਜਿੱਦਾਂ ਉਹ ਡਾਕੂਮੈਂਟਰੀਆਂ ਨਹੀਂ ਆਉਂਦੀਆਂ ਹੁੰਦੀਆਂ ਕਿ ਟੈਰਿਸ ਸੇ ਬਾਤ ਕਰਾਤੇ ਹੈ,
1: ਗੋਸਟ ਫੇਸ ਕਿਲਰ, ਡਰ ਬਿਲੋਨੀ, ਗੋਸਟ ਫੇਸ,
2: ਤੈਨੂੰ ਗੋਸਟ ਫੇਸ ਬਣਾਇਆ ਹੋਇਆ। ਉਹ ਫਿਰ ਬਾਅਦ ਚੋਂ ਕਹਿੰਦੇ ਮੈਂ ਇਤਨੇ ਬੰਦੇ ਮਾਰੇ, ਇਤਨੇ ਕਤਲ ਕੀ, ਉਹ ਚਿਹਰਾ ਨਹੀਂ ਦਿਖਾਉਂਦੇ, ਬਸ ਹਨੇਰੇ ਚ
1: ਗੱਲਾਂ ਬਾਤਾਂ ਅਸੀਂ ਦੱਸਣਾ ਚਾਹੁੰਦੇ ਵੀ ਅਸੀਂ ਬੰਦੇ ਹੀ ਇੱਦਾਂ ਦੇ ਹਾਂ,
0: ਉਹ
1: ਜਿਹੜੇ ਅਸੀਂ ਚੀਟ ਕਰਦੇ ਹੁੰਦੇ ਹਾਂ ਸਾਨੂੰ ਉੱਦਾਂ ਦਾ ਮਾਹੌਲ ਪਸੰਦ ਹੈ।
2: ਕਿਆ ਬਾਤ ਹੈ!
1: ਜਿੰਨਾ ਚਿਰ ਮਾਹੌਲ ਨਾ ਬਣੀ ਉਹਨਾਂ ਚ ਸਾਡੇ ਕੋਈ ਚੀਜ਼ ਹੁੰਦੀ ਨਹੀਂ।
0: ਜ਼ਿਆਦਾ ਹੀ ਹੋ ਗਿਆ, ਥੋੜਾ ਥੋੜਾ ਈਗੋ ਨੂੰ ਥੋੜੀ ਮਤਲਬ ਠੀਕ ਕਰੋ, ਆਪਣੀ ਉੱਚੀ ਜਾ ਰਹੀ ਹੈ।
1: ਜਿੱਦਾਂ ਉਹ ਸ਼ਾਇਰੀ ਜੀ ਨਹੀਂ ਚੱਲੀ ਸੀ
2: ਕਿਹੜੀ,
1: ਕੀ ਉਹ ਯਾਰ, ਕੀ ਚਾਹ ਪਸੰਦ ਹੈ, ਬਿਸਕੁਟ ਪਸੰਦ ਹੈ,
0: ਚਾਹ ਪਸੰਦ ਹੈ,
1: ਪਤਾ ਨੀ ਜਿਹੜੇ ਜਾਵਾਂ ਰਾਹ ਪਸੰਦ ਹੈ,
2: ਵਾਹ
1: ਜਦੋਂ ਵੀ ਬੀਵਾਂ ਚਾਹ ਪਸੰਦ ਹੈ, ਕੁਛ ਏਦਾਂ ਦੀ ਸ਼ਾਇਰੀ ਨੀ। ਉਹ ਕਿੰਨਾ ਉਹ ਜਿਹੜੇ ਪੰਜਾਬੀ ਇੱਕ ਐਕਟਰ ਵੀ ਨੇ ਹੁਣ, ਤੇ ਚਲੋ ਪਹਿਲਾਂ ਗਾਣਿਆਂ ਚ ਹੁੰਦੇ ਹੁੰਦੇ ਸੀ, ਮਾਡਲ ਵੀ ਸੀ, ਮਾਹੀ ਸ਼ਰਮਾ ਜੀ ਜਿਹੜੇ ਇੱਥੇ ਵੀ ਆਏ ਸੀ, ਪਤਾ ਨੀ ਤੁਹਾਨੂੰ ਉਹਨਾਂ ਦਾ
2: ਇੱਥੇ ਆਏ ਸੀ
1: ਯਾਰ, ਉਹਨਾਂ ਨੇ
2: ਜਦੋਂ ਤੁਸੀਂ ਕੀਤਾ ਸੀਗਾ ਇੰਟਰਵਿਊ ਉਹਨਾਂ ਦਾ,
1: ਹਾਂਜੀ, ਜਦੋਂ ਉਹਨਾਂ ਦੀ ਇੰਟਰਵਿਊ ਦੇ ਉੱਤੇ ਬਾਅਦ ਆਪਣਾ ਇੱਕ ਪੋਡਕਾਸਟ ਹੋ ਗਿਆ। ਉਹ ਨੀ
2: ਮੇਰੇ ਭਰਾ ਬੈਠੇ ਨੇ ਕੋਟ ਪੈਂਟ, ਮੈਨੂੰ ਤਾਂ ਵਿਸ਼ਾਲ ਭਰਾ ਲਈ ਹੁੰਦਾ ਵਾ, ਕੋਟ ਪੈਂਟ ਐਨ ਖਿੱਚ ਕੇ ਹੈ ਨਾਲ ਟਰਟਲ ਨੈਕ ਪਾ ਕੇ, ਮੇਰਾ ਵੀਰ ਮਹੀ ਸ਼ਰਮਾ ਦਾ ਹੈ, ਟਰਟਲ ਨੈਕ, ਹਾਈ ਨੈਕ।
1: ਅੱਛਾ ਅੱਛਾ, ਹਾਈ ਨੈਕ, ਓਕੇ।
2: ਮੈਨੂੰ ਵੀ ਇੱਥੇ ਆ ਕੇ ਪਤਾ ਲੱਗਾ ਟਰਟਲ ਨੈਕ ਕਹਿੰਦੇ।
1: ਅੱਛਾ ਜੀ, ਮੈਂ ਸਮਝ ਗਿਆ, ਮੈਂ ਕੋਈ ਐਨੀਮਲ ਵਾਲੀ ਚੀਜ਼ ਪਾ ਲਈ ਕੋਈ, ਟਰਟਲ ਨੈਕ, ਓਕੇ, ਉਹ ਮੈਂ ਵੀ ਲੈਣਾ ਯਾਰ। ਉਹ ਚਲੋ ਆਪਾਂ ਐਂ ਕਰਦੇ ਹਾਂ, ਪਰ ਸਟਿਲ ਵੇਖੋ ਵੀ ਮੈਂ ਫਿਰ ਵੀ ਇਹਨਾਂ ਦਾ ਕੋਈ ਗੁੱਸਾ ਗਿਲਾ ਨਹੀਂ ਕਰਦਾ ਕਿਸੇ ਚੀਜ਼ ਦਾ, ਵੀ ਕੋਈ ਨਹੀਂ, ਫਿਰ ਕੀ ਆ, ਬੰਦ ਪਏ ਆ ਤੇ ਇਟਸ ਓਕੇ ਆ,
2: ਠੀਕ ਹੈ,
1: ਤੁਸੀਂ ਆਪਣਾ ਕੰਮ ਕਰੋ ਯਾਰ, ਜਿਹੜਾ ਕਰਨਾ ਹੈ ਨਾ, ਤੁਸੀਂ ਲਾਗੇ ਬੰਨੀਆਂ ਚੀਜ਼ਾਂ ਭਾਵੇਂ ਚੱਲਣ ਡੀਆਂ ਭਾਵੇਂ ਬੰਦ ਪਈਆਂ, ਤੁਸੀਂ ਕੀ ਲੈਣਾ ਉਹਨਾਂ ਕੋਲ ਜਿਹੜੀ ਤੁਹਾਡੇ ਕੰਮ ਦੀਆਂ ਨਹੀਂ?
0: ਤੁਸੀਂ ਚਿੱਲ ਕਰੋ ਬਈ,
1: ਹੈ ਨਾ,
0: ਤੁਸੀਂ ਚਿੱਲ ਕਰੋ। ਪਰ ਯਾਰ ਅੱਜ ਕੱਲ੍ਹ ਨਾ ਵੈਸੇ ਬਣੀ ਲੋਕ ਚਿੱਲ ਕਰ ਨਹੀਂ ਪਾ ਰਹੇ।
1: ਹਾਂ, ਮਸਲਾ ਕੀ ਹੈ ਜਿਹੜਾ ਚਿੱਲ ਨਹੀਂ ਹੋ ਪਾ ਰਿਹਾ?
0: ਚਿੱਲ ਕਿਉਂ ਨਹੀਂ ਹੋ ਰਿਹਾ? ਐਂਡ ਚਿੱਲ ਇਹ ਵਾਲੇ ਨਹੀਂ ਇਹ ਗਾਇਜ਼, ਮੈਂ ਪਹਿਲੇ ਹੈ ਨਾ ਸੁਣਨ ਵਾਲਿਆਂ ਲਈ ਥੋੜ੍ਹੀ ਇਹ ਗੁੱਥੀ ਖੋਲ ਦੇਵਾਂ, ਇਹ ਉਹ ਵਾਲਾ ਆਪਾਂ ਚਿੱਲ ਵਾਲੀ ਨਹੀਂ ਗੱਲ ਕਰ ਰਹੇ, ਆਪਣਾ ਕਿ ਯਾਰ ਕੋਸਟ ਆਫ ਲਿਵਿੰਗ ਬਹੁਤ ਵੱਧ ਗਈ
1: ਹੈ ਯਾਰ,
0: ਤੇਲ ਬਹੁਤ ਮਹਿੰਗਾ ਹੋ ਗਿਆ, ਦੁੱਧ ਮਹਿੰਗਾ ਹੋ ਗਿਆ, ਸਭ ਮਹਿੰਗਾ ਹੋ ਗਿਆ, ਮੈਂ ਸਮਝ ਗਿਆ, ਉਹ ਵਾਲਾ ਨਹੀਂ, ਇਹ ਹੈਗਾ ਕਿ ਯਾਰ ਆਪਾਂ ਪਤਾ ਨਹੀਂ ਇੰਨੇ ਆਕੜੇ ਕਿਉਂ ਰਹਿੰਦੇ ਹਾਂ।
1: ਤੁਹਾਡੀ ਨਾ ਮੈਨੂੰ ਉਹ ਗੱਲ ਤੋਂ ਚੇਤਾ ਆ ਗਿਆ ਜਿਹੜੀ ਤੁਸੀਂ ਕੋਸਟ ਆਫ ਲਿਵਿੰਗ ਵਾਲੀ ਗੱਲ ਕੀਤੀ ਹੈ ਨਾ, ਤੇਲ ਦੀ, ਤੁਸੀਂ ਉਹਨੂੰ ਕਿਹਾ ਵੀ ਤੇਲ ਦੀਆਂ ਕੀਮਤਾਂ ਦੇ ਉੱਤੇ ਨਹੀਂ ਇਹ ਗੱਲ ਕਰਨੀ। ਵੈਸੇ ਨਾ ਮੈਂ ਕੱਲ੍ਹ ਪਰਸੋਂ ਆਉਣ ਡਿਆ ਅਤੇ ਮੈਂ ਵੇਖਿਆ ਵੀ ਤੇਲ ਕੋਈ 3 ਦੇ ਲਾਗੇ ਬੰਨੇ ਡੀਜ਼ਲ ਪਹੁੰਚ ਗਿਆ ਹੈ ਨਾ, 2.6 ਸਮਥਿੰਗ 'ਤੇ ਪੈਟਰੋਲ ਆ ਜੇ

0: ਨੇ ਪ੍ਰੀਮੀਅਮ ਪਾਉਣਾ ਤੇ ਉਹ ਫਿਰ 2.8 ਹੋ ਜਾਊਗਾ। ਪਰ ਮੈਂ ਸੋਚਿਆ ਕਿ ਯਾਰ ਪਿੱਛੇ ਜੇ ਥੋੜੇ ਮਹੀਨੇ ਪਹਿਲਾਂ ਕਿੱਡਾ ਮਸਲਾ ਚੱਲ ਪਿਆ ਸੀ ਵੀ ਤੇਲ ਵੱਧ ਗਿਆ, ਆਹ ਹੋ ਗਿਆ ਜੀ, ਜੇ ਹੋ ਗਿਆ ਜੀ, ਜਦੋਂ ਲੜਾਈ ਸ਼ੁਰੂ ਹੋਈ ਇੰਨਾ ਕੁ ਜ਼ਿਆਦਾ ਲੋਕਾਂ ਨੇ ਉਹ ਗੱਲ ਚੁੱਕੀ ਹੈ ਨਾ, ਆਪਾਂ ਵੀ ਇੱਥੇ ਕਿੰਨੀਆਂ ਗੱਲਾਂ ਕਰਦੇ ਰਹੇ ਜਾਂ ਸਾਰੇ ਹੀ ਲਾ ਲਓ ਏ ਟੂ ਜੈਡ ਹੀ ਆਸਟ੍ਰੇਲੀਆ ਜਾਂ ਆਲ ਓਵਰ ਵਰਲਡ ਦੇ ਵਿੱਚ ਹੀ ਮਸਲਾ ਪੈ ਗਿਆ ਸੀ ਜਦੋਂ ਰਾਹ ਬੰਦ ਕਰਤਾ ਸੀ ਉਹਨਾਂ ਨੇ, ਪਰ ਆਸਟ੍ਰੇਲੀਆ ਦੇ ਵਿੱਚ ਖਾਸ ਕਰਕੇ ਥੋੜ੍ਹਾ ਜ਼ਿਆਦਾ ਪੈ ਗਿਆ ਸੀ, ਪਰ ਤੇਲ ਬਹੁਤ ਉੱਤੇ ਚੱਲ ਗਿਆ ਸੀ, ਫਿਰ ਸਰਕਾਰ ਨੇ ਥੋੜ੍ਹਾ ਟੈਕਸ ਟੁਕਸ ਕੱਟ ਕੀਤੇ ਹੈ ਨਾ, ਥੱਲੇ ਲਿਆਂਦਾ ਥੋੜ੍ਹਾ, ਦੁਬਾਰਾ ਫਿਰ ਹੁਣ ਉੱਥੇ ਹੀ ਜਾਣ ਡਿਆ ਵਾ ਜਿੱਥੇ ਉਦੋਂ ਚੱਲ ਗਿਆ ਸੀ, 3 ਤੇ ਉਦੋਂ ਗਿਆ ਸੀ।
1: ਮੈਨੂੰ ਤਾਂ ਲੱਗਦਾ ਯਾਰ ਹਾਂ ਜ਼ਿਆਦਾ ਹੀ ਤੇਜ਼ੀ ਨਾਲ ਹੋ ਗਿਆ,
0: ਇਹ ਹੋ ਸਕਦਾ ਕਿ ਉਹਦੇ ਨਾਲੋਂ 10-20 ਸੈਂਟ ਭਾਵੇਂ ਵੱਧ ਹੋਵੇ, ਪਰ ਤੁਸੀਂ ਵੇਖਿਆ ਹੋਊਗਾ ਹੁਣ ਕਦੀ ਨੀ ਰੀਸੈਂਟਲੀ ਕਿਸੇ ਨੇ ਕੋਈ ਗੱਲ ਚੁੱਕੀ, ਠੀਕ ਹੈ, ਆਪਾਂ ਮੈਨੂੰ ਲੱਗਦਾ ਇੱਥੇ ਵੀ ਨੀ ਕੋਈ ਕੀਤੀ
1: ਹੋਣੀ।
0: ਗੱਲ ਦੇਖੋ ਤੁਸੀਂ ਵੀ ਸਾਈਕੀ ਨਾਲ ਕਿੰਨਾ ਖੇਡਿਆ ਜਾਂਦਾ ਬੰਦੇ ਦੀ, ਵੀ ਉਹ ਗੱਲ ਠੰਡੇ ਮਿੱਠੇ ਪੈ ਗਈ ਹੁਣ ਕਿਸੇ ਨੂੰ ਕੋਈ ਲੈਣਾ ਦੇਣਾ ਨੀ ਆ ਤੇਲ ਨਾਲ, ਪਰ ਸਟਿਲ ਮਹਿੰਗਾ ਹੀ ਆ ਵੇਖੋ ਤੁਸੀਂ, ਤੇ ਆਪਣੇ ਚੋਂ ਹੁਣ ਕੋਈ ਵੀ ਨੀ ਉਹ ਗੱਲ ਚੁੱਕਣ ਡਿਆ ਵੀ ਹਾਂ ਵੀ ਹਾਲੇ ਵੀ ਮਹਿੰਗਾ ਤੇਲ ਆ, ਉਹ ਫਿਰ ਘੁੰਮ ਫਿਰ ਕੇ ਗੱਲ ਉੱਥੇ ਹੀ ਆ ਗਈ ਆ, ਉਹ 2 ਕੁ ਮਹੀਨੇ ਕਰ ਕੁਰ ਕੇ ਕੰਮ ਫਿਰ ਉੱਥੇ ਹੀ ਆ। ਹੁਣ ਗੱਲਾਂ ਬਾਤਾਂ 'ਚ ਤਾਂ ਅਸੀਂ ਬੜਾ ਕਹਿੰਦੇ ਹਾਂ ਵੀ ਅਸੀਂ ਇੱਦਾਂ ਨਹੀਂ, ਅਸੀਂ ਉੱਦਾਂ ਨਹੀਂ, ਇੱਥੋਂ ਦੀਆਂ ਸਰਕਾਰਾਂ ਇੱਦਾਂ ਨਹੀਂ, ਉੱਦਾਂ ਨਹੀਂ, ਪਰ ਮਿੱਠੀ ਗੋਲੀ ਆ ਜਿਹੜੇ, ਹੋ ਸਕਦਾ ਤਰੀਕਾ ਥੋੜ੍ਹਾ ਜਿਹਾ ਵੱਖਰਾ ਹੋਵੇ ਕਿਸੇ ਨੂੰ ਦੇਣ ਦਾ ਮਿੱਠੀ ਗੋਲੀ, ਪਰ ਘੁੰਮ ਫਿਰ ਕੇ ਗੱਲ ਜਿਹੜੀ ਉੱਥੇ ਆ ਕੇ ਮੁੱਕਦੀ ਆ। ਸੋ ਇਹ ਥੋੜ੍ਹਾ ਜਿਹਾ ਮੇਰੇ ਅੰਦਰ ਸੀਗਾ ਵੀ ਯਾਰ ਕਿੱਦਾਂ ਹੈ ਨਾ, ਦੁਬਾਰਾ ਫਿਰ ਉੱਥੇ ਹੀ ਕਿਉਂ ਨਹੀਂ ਕਿ ਆਵਾਜ਼ ਚੁੱਕਣ ਡਿਆ, ਤਾਂ ਕਰਕੇ ਆਪਾਂ ਗੱਲ ਇਹ ਵਾਲੀ ਕੀਤੀ ਆ। ਪਰ ਅੱਜ ਜਿਹੜੀ ਆਪਾਂ ਗੱਲ ਕਰਨੀ ਆ ਨਾ, ਉਹ ਜਿਹੜੀ ਜਿੱਥੋਂ ਤੁਸੀਂ ਸ਼ੁਰੂ ਕੀਤੀ ਸੀ ਨਾ ਵੀ ਚਿੱਲ ਨਹੀਂ ਕਰ ਪਾ ਰਹੇ, ਚਿੱਲ ਕਿਉਂ ਨਹੀਂ ਕਰ ਪਾ ਰਹੇ, ਹੋ ਸਕਦਾ ਵਾ ਕਿ ਪਰਸਨਲ ਲਾਈਫ ਆ, ਪਰਸਨਲ ਕੰਮ ਕਾਰ ਨੇ, ਹੈ ਨਾ, ਪਰਸਨਲ ਆਉਣਾ ਜਾਣਾ ਆ, ਹੋ ਸਕਦਾ ਉਹਨਾਂ ਦਾ ਤਰੀਕਾ ਵੀ ਕੋਈ ਪਰਸਨਲੀ ਹੋਵੇ, ਵੀ ਰੀਜ਼ਨ ਵੀ ਕੋਈ ਪਰਸਨਲੀ ਹੋਵੇ ਕਿਉਂ ਨਹੀਂ ਚਿੱਲ ਆਊਟ ਕਰ ਪਾ ਰਹੇ। ਪਰ ਮੈਂ ਨਾ ਕ੍ਰਿਸ਼ਨਾ ਜੀ ਪਰਸੋਂ ਕਿਸੇ ਨੂੰ ਮਿਲਿਆ,
1: ਗੁੱਡ,
0: ਘੱਟ ਹੀ ਮਿਲਦਾ ਮੈਂ ਵੈਸੇ ਕਿਉਂਕਿ ਬਿਜ਼ੀ ਰਹਿੰਦਾ ਨਾ ਯਾਰ ਆਪਣੇ ਕੰਮ ਵਿੱਚ,
1: ਬਾਲਾ ਬੀਜ਼ੀ,
0: ਟੇਕ ਇਟ ਈਜ਼ੀ ਬ੍ਰੋ,
1: ਠੀਕ ਹੈ।
0: ਪਰਸੋਂ ਮਿਲਿਆ ਤੇ ਉਹ ਵੀਰ ਮੈਨੂੰ ਕਹਿੰਦਾ ਵੀ ਯਾਰ 4 ਦਿਨ ਹੋ ਗਏ ਤੈਨੂੰ ਇੱਕ ਕੰਮ ਕਿਹਾ ਸੀ।
1: ਅੱਛਾ,
0: ਤੇ
1: ਸਿੱਧੇ ਹੀ?
0: ਹਾਂਜੀ ਸਿੱਧੇ ਹੀ। ਯਾਰ ਉਹ ਬੰਦਾ ਹੀ ਇੱਦਾਂ ਦਾ ਪੜਿਆ ਸਾਡੇ ਨਾਲ ਆ, ਹਨਾ ਸਾਰਾ ਕੁਝ, ਪਰ ਉਹ ਬੰਦਾ ਇੱਦਾਂ ਦਾ ਵਾ ਵੀ ਉਹਨੇ ਤੁਹਾਡੇ ਨਾਲ, ਕਈ ਹੁੰਦੇ ਨਾ ਵੀ ਕਵਰ ਜੇ ਕਰਨ ਲਈ ਬੜੀਆਂ ਗੱਲਾਂ ਕਰ ਦੇਣਗੇ ਜਾਂ ਕਿਸੇ ਨੂੰ ਚੰਗਾ ਲੱਗੇ ਉਸ ਵੇ, ਉਹਦਾ ਸਿੱਧਾ ਤਰੀਕਾ ਉਹਨੇ ਕਹਿਣਾ ਵੀ 4 ਦਿਨ ਹੋ ਗਏ ਤੈਨੂੰ ਕੰਮ ਕਿਹਾ ਸੀ, ਹਨਾ ਉਹ ਤੇਰਾ ਉਹ ਵਾਲਿਆ ਯਾਰ, ਤੂੰ ਕਹਿੰਦਾ ਹਾਂ ਮੈਂ ਕਰ ਦੂੰਗਾ, ਫਿਰ ਘੁੰਮ ਫਿਰ ਕੇ ਗੱਲ ਉੱਥੇ ਹੀ ਆ ਵੀ 4 ਦਿਨ ਹੋ ਗਏ ਕੁਝ ਵੀ ਨਹੀਂ ਕੀਤਾ, ਇੱਦਾਂ ਦੀਆਂ ਗੱਲਾਂ ਕਰੂਗਾ। ਅਤੇ ਫਿਰ ਮੈਨੂੰ ਚੇਤਾ ਵੀ ਹਾਂ ਹਾਂ ਯਾਰ ਕਿਹਾ ਸੀ, ਹਨਾ ਉਹ ਗੁੱਸਾ ਕਰ ਗਿਆ ਕਿਉਂਕਿ ਮੈਂ ਉਹਨੂੰ ਕਿਹਾ ਸੀ ਮੈਂ ਯਾਰ ਕੀ ਤੇਰਾ ਪੱਕਾ ਕੱਲ੍ਹ ਤੱਕ ਕਰ ਦਊਂਗਾ, ਪਰ ਹੋਇਆ ਨਹੀਂ, 4 ਦਿਨ ਲੰਘੇ ਅਤੇ ਉਹ ਗੁੱਸਾ ਕਰ ਗਿਆ। ਹੁਣ ਉਹ ਮੈਨੂੰ ਕਹਿੰਦਾ ਵੀ ਤੇਰੇ 'ਚ ਮੈਂ ਬਾਅਦ 'ਚ ਉਹਨੂੰ, ਹੁਣ ਵੇਖੋ ਇੱਕ ਗੱਲ ਆ ਵੀ ਮੈਨੂੰ ਉਹ ਇੱਕ ਮਨ 'ਚ ਤਾਂ ਹੈ ਵੀ ਯਾਰ ਭਰਾ ਹੈ ਨਾ ਗੁੱਸਾ ਕਰ ਗਿਆ, ਪਰ ਹੁਣ ਮੈਂ ਕੀ ਕਰਾਂ, ਮੈਨੂੰ ਚੇਤਾ ਭੁੱਲ ਗਿਆ ਸੀ ਅਤੇ ਮੇਰੀ ਫਿਰ ਵੀ ਹਾਲੇ ਮੈਂ ਮੇਰੀ ਇਮੇਜ ਉਹਦੀ ਮੇਰੇ ਮਨ 'ਚ ਹਾਲੇ ਵੀ ਠੀਕ ਹੈ ਕਿ ਮੈਂ ਉਹਨੂੰ ਕੋਈ ਬੁਰਾ ਨਹੀਂ ਬਣਾਇਆ, ਉਹਨੇ ਹੋ ਸਕਦਾ ਮੈਨੂੰ ਬਣਾ ਲਿਆ ਹੋਵੇ। ਉਹ ਹੁਣ ਮੈਨੂੰ ਕਹਿੰਦਾ ਵੀ ਤੇਰੇ 'ਚ ਨਾ ਇਹ ਆਕੜੀ ਬੜੀ ਆ, ਬਾਅਦ 'ਚ 4 ਦਿਨ ਬਾਅਦ 'ਚ ਮੈਨੂੰ ਮੈਸੇਜ ਕਰ ਕਹਿੰਦਾ ਤੇਰੇ 'ਚ ਤਾਂ ਆਕੜੀ ਬੜੀ ਆ ਭਰਾ, ਉੱਥੋਂ ਤੂੰ ਗਲਤੀ ਕੀਤੀ, ਉੱਥੋਂ ਤੂੰ ਮੈਨੂੰ, ਉੱਥੋਂ ਤੂੰ ਮੈਨੂੰ ਕਿਹਾ ਵੀ ਨਹੀਂ ਵੀ ਚੱਲ ਕੋਈ ਨਹੀਂ ਮੈਂ ਕਰ ਦਿੰਦਾ, ਤੂੰ ਹਾਲੇ ਵੀ ਨਹੀਂ ਕਹਿੰਦਾ ਮੇਰਾ ਕੰਮ ਕੀਤਾ, 2 ਦਿਨ ਹੋਰ ਲੰਘੇ। ਅਤੇ ਉਹ ਬੜਾ ਹੈ ਨਾ ਉਹ ਇਸ ਪਾਸੇ ਨੂੰ ਲੈ ਗਿਆ ਗੱਲ ਵੀ ਆਕੜ ਬੜੀ ਆ, ਐਟੀਟਿਊਡ ਬੜਾ ਤੇਰਾ ਭਰਾਵਾ ਜੇ ਵੋ, ਮੈਂ ਹਾਂ ਭਰਾਵਾ ਕਿੱਦਾਂ ਸਮਝਾਵਾਂ ਵੀ ਕੰਮ ਕਾਰ ਨੇ, ਸੁੱਖ ਨਾ ਥੋੜਾ ਪਰਿਵਾਰ ਆ, ਹਨਾ ਕੀ ਕਰੀਏ ਹੁਣ, ਸਿਸਟਮ ਸਾਰੀਆਂ
1: ਕਬੀਲਦਾਰੀਆਂ ਚ ਪੈ ਗਏ,
0: ਰਿਸਪੋਂਸੀਬਿਲਟੀਆਂ ਆਪੇ ਸਾਂਭਣੀਆਂ ਪੈਂਦੀਆਂ ਵੀਰ। ਤੇ ਉਹ ਕਰ ਕਰਾ ਕੇ ਨਾ ਗੁੱਸਾ ਕਰ ਗਿਆ ਵਾ, ਗੁੱਸਾ ਇਸ ਕਰਕੇ ਕਰ ਰਿਹਾ ਵਾ ਵੀ ਐਟੀਟਿਊਡ ਆ ਵੀਰੇ ਆਕੜਿਆ, ਪਰ ਮੈਂ ਉਹਨੂੰ ਹੁਣ ਕਿੱਦਾਂ ਸਮਝਾਵਾਂ ਵੀ ਵੀਰੇ ਆਕੜਦੀ ਆ,
1: ਮਜਬੂਰੀ ਉਲਟਾ
0: ਕਈ ਵਾਰੀ, ਹਾਂ ਮਜਬੂਰੀ ਕਹਿ ਲਓ ਜਾਂ ਜਾਣ ਬੁੱਝ ਕੇ ਨਹੀਂ ਚੀਜ਼ ਕੋਈ ਕੀਤੀ ਜਾਂਦੀ, ਇਹ ਵੀ ਹੋ ਸਕਦਾ, ਪਰ ਇਹ ਹਰ ਇੱਕ ਨੂੰ ਸਮਝਾਉਣਾ ਨਾ ਬੜਾ ਔਖਾ ਆ। ਤੇ ਮੈਂ ਸੋਚਿਆ ਵੀ ਅੱਜ ਫਿਰ ਆਪਾਂ ਨਾ ਇਹਦੇ ਤੇ ਗੱਲ ਕਰਾਂਗੇ ਕਿ ਘੁੰਮ ਫਿਰ ਕੇ ਜਿਹੜੀ ਆ ਨਾ ਗੱਲ ਉਹ ਇਹਦੇ ਤੇ ਆ ਜਾਂਦੀ ਆ। ਇੱਕ ਹੁੰਦਾ ਵਾ ਕਿ ਆਪਣਾ ਜਿਹੜਾ ਵੀ ਤੁਸੀਂ ਐਟੀਟਿਊਡ ਵਿਖਾਇਆ ਕਿਸੇ ਨੂੰ, ਠੀਕ ਹੈ, ਦੂਜੀ ਹੋ ਜਾਂਦੀ ਹੈ ਕਿ ਕਈ ਚੀਜ਼ਾਂ ਆਪਾਂ ਕਰ ਸਕਦੇ ਹਾਂ ਸੈਲਫ ਰਿਸਪੈਕਟ ਵਾਸਤੇ, ਵੀ ਕਈ ਚੀਜ਼ਾਂ ਹੋ ਸਕਦੀਆਂ ਨੇ ਕਿ ਹੁਣ ਦੁਬਾਰਾ, ਕਈ ਬੰਦਿਆਂ ਨੂੰ ਇਹ ਹੁੰਦਾ ਵੀ ਯਾਰ ਹੁਣ ਹੋ ਗਿਆ ਜੋ ਹੋ ਗਿਆ, ਹੁਣ ਮੈਂ ਦੁਬਾਰਾ ਕਿਉਂ ਉਹ ਚੀਜ਼ਾਂ ਨੂੰ ਕਵਰ ਅਪ ਕਰਾਂ, ਮੇਰੀ ਵੀ ਕੋਈ ਸੈਲਫ ਰਿਸਪੈਕਟ ਆ, ਮੈਂ ਵੀ ਇੱਦਾਂ ਕਿੱਦਾਂ ਹੋ ਗਿਆ, ਹੈ ਨਾ, ਇੱਦਾਂ ਕੋਈ ਮੈਨੂੰ ਕਹੇ, ਇਹ ਵੀ ਚੀਜ਼ਾਂ ਵਿੱਚ ਆ ਜਾਂਦੀਆਂ ਨੇ। ਫਿਰ ਬੰਦਾ ਕਹਿੰਦਾ ਵਾ ਵੀ ਮੈਂ ਜੋ ਕੀਤਾ ਨਾ ਮੈਂ ਠੀਕ ਕੀਤਾ, ਮੈਨੂੰ ਕਿਸੇ ਨੇ ਕੀ ਸੋਚਿਆ ਮੈਨੂੰ ਉਹਦੇ ਨਾਲ ਲੈਣਾ ਦੇਣਾ ਨਹੀਂ, ਜਿਹੜਾ ਕਿ ਕਿਹਾ ਤਾਂ ਕਿ ਠੀਕ ਵੀ ਹੈ ਯਾਰ, ਤੁਸੀਂ ਆਪਣੀ ਬੁੱਧੀ ਦੇ ਹਿਸਾਬ ਨਾਲ ਸੋਚਣਾ, ਮੈਂ ਆਪਣੀ, ਜ਼ਰੂਰੀ ਥੋੜ੍ਹਾ ਵਾ ਵੀ ਜੋ ਮੈਂ ਜਿਹੜੇ ਲੈਵਲ 'ਤੇ ਸੋਚ ਰਿਹਾ ਤੁਸੀਂ ਉਸੇ ਲੈਵਲ 'ਤੇ ਸੋਚੋ, ਜਾਂ ਕੋਈ ਵੀ ਆ ਵੱਖਰੇ ਵੱਖਰੇ ਚੀਜ਼ਾਂ ਨੇ।
1: ਹਾਂ, ਇਹਦਾ ਇੱਕ ਬਹੁਤ ਮੇਜਰ ਐਗਜ਼ਾਮਪਲ ਆ ਜਾਂਦਾ ਨਾ ਕਿ ਤੁਸੀਂ ਬਹੁਤ ਚਿਰ ਬਾਅਦ ਕਿਸੇ ਨੂੰ ਮੈਸੇਜ ਕੀਤਾ, ਹਾਂਜੀ ਵੱਡੇ ਬੰਦੇ ਹੋਏ, ਕਰ ਲਿਆ ਯਾਦ ਜਾਂ ਫੋਨ ਕਰ ਲਿਆ, ਮਿਲੇ ਮਿਲਦੇ ਨਹੀਂ ਸਾਨੂੰ, ਤਾਂ ਹੋ ਗਿਆ ਹੋ ਗਿਆ ਨਾ, ਦੈਟ ਕਮਸ ਆਊਟ ਆਫ ਇਹੀ ਵਾਲੀ ਜਿਹੜੀ ਫੀਲਿੰਗ ਹੈ ਨਾ ਇਹਦੇ ਤੋਂ ਹੀ ਆਉਂਦੀ ਆ ਕਿ ਕੋਈ ਆਪਣੇ ਆਪ ਨੂੰ ਸ਼ਾਇਦ ਬੁਰਾ ਨਾ ਫੀਲ ਕਰਾਉਣ ਲਈ ਵੀ ਕਈ ਵਾਰੀ ਲੋਕਾਂ ਲਈ ਹੈ ਨਾ ਮਤਲਬ ਸਾਨੂੰ ਵੀ ਨਹੀਂ ਪਤਾ ਹੁੰਦਾ ਪਰ ਬਹੁਤੇ ਲੋਕਾਂ ਦੀ ਨਾ ਕਿਹੜੀ ਚੀਜ਼ ਉਹਨਾਂ ਦਾ ਡਿਫੈਂਸ ਮਕੈਨਿਜ਼ਮ ਹੈ ਉਹਨਾਂ ਦੇ ਸੈਲਫ ਰਿਸਪੈਕਟ ਲਈ ਉਹ ਪਤਾ ਨਹੀਂ ਹੁੰਦਾ ਹੈ ਨਾ ਫਿਰ ਇੱਥੇ ਉਹੀ ਗੱਲ ਆ ਜਾਂਦੀ ਕਿ ਯਾਰ ਤੁਸੀਂ ਐਮਪੈਥੈਟਿਕ ਹੋਵੋ ਥੋੜ੍ਹਾ ਜਿਹਾ ਕਿ ਤੁਸੀਂ ਜੇ ਕੋਈ ਬੰਦਾ ਥੋੜ੍ਹਾ ਜਿਹਾ ਤੁਹਾਡੇ ਨਾਲ ਇਸ ਤਰ੍ਹਾਂ ਵੀ ਗੱਲ ਕਰਦਾ ਜਿਸ 'ਚ ਥੋੜ੍ਹੀ ਨਿਮਰਤਾ ਨਹੀਂ ਦਿਸਦੀ ਤੁਹਾਨੂੰ ਤਾਂ ਉਹਦੀ ਉਹਨੂੰ ਬੈਨੀਫਿਟ ਆਫ ਡਾਊਟ ਦਿਓ ਕਿ ਯਾਰ ਹੋ ਸਕਦਾ ਅਗਲਾ ਲਾਈਫ 'ਚ ਬਹੁਤ ਹੀ ਇੱਦਾਂ ਦੀ ਚੀਜ਼ਾਂ ਨਾਲ ਹੈ ਨਾ ਲੜ ਰਿਹਾ ਹੋਵੇ ਜੂਝ
2: ਰਿਹਾ ਹੋਵੇ ਉਸ ਰਾਹ ਦੇ ਉੱਤੇ
1: ਕਿ ਹੋ ਜਾਵੇ ਕਿ ਉਹਦਾ ਸ਼ਾਇਦ ਤਹਿਸੀਲ ਇੱਦਾਂ ਦੀ ਹੋ ਗਈ ਹੈ ਨਾ ਗੱਲ ਕਰਨ ਦੀ ਪਰ ਦੂਸਰੇ ਪਾਸੇ ਫਿਰ ਇਹ ਹੋ ਜਾਂਦਾ ਯਾਰ ਕਿ ਮੈਂ ਹੀ ਠੇਕਾ ਲਿਆ ਹੈ ਨਾ ਆਹ ਵੀ ਚੱਕਰ ਪੈ ਜਾਂਦਾ ਸੋ ਹੈ ਬੜਾ ਇਹ ਬੜੀ ਟ੍ਰਿਕੀ ਲੈਂਥ ਹੈ ਬੜੀ ਟ੍ਰਿਕੀ ਜਿਹੀ ਲਾਈਨ ਹੈ ਬੜਾ ਹੈ ਨਾ ਕਹਿ ਲਓ ਬੜਾ ਬਰੀਕ ਜਿਹਾ ਧਾਗਾ ਜੇ ਤੇ ਬੰਦਾ ਤੁਰਦਾ ਪਿਆ ਕਿ ਇੱਥੋਂ ਇੱਧਰ ਹੋ ਗਏ
2: ਹਾਂ ਜੋ ਤੁਸੀਂ ਕਹਿਣਾ
1: ਚਾਹੋ ਹੇਅਰ ਲਾਈਨ ਯੈਸ ਕਿ ਤੁਸੀਂ ਮਾੜਾ ਇੱਧਰ ਹੋ ਗਏ ਤਾਂ ਬਦਤਮੀਜ਼ ਕਹਾਉਂਗੇ ਤੇ ਜੇ ਉੱਧਰਲੇ ਪਾਸੇ ਹੋ ਗਏ ਤਾਂ ਫਿਰ ਤੁਹਾਡੀ ਕੋਈ ਸੈਲਫ ਰਿਸਪੈਕਟ ਨਹੀਂ ਫਿਰ ਤਾਂ ਹੈ ਨਾ ਜਿਹੜਾ ਆਵੇ ਤੁਹਾਨੂੰ ਕੁਛ ਵੀ ਬੋਲ ਜਾਵੇ ਉਹ ਵਾਲੀ ਗੱਲ ਆ ਅਤੇ ਕਿਸ ਤਰੀਕੇ ਨਾਲ ਤੁਸੀਂ ਆਪਣੇ ਆਪ ਨੂੰ ਮੇਨਟੇਨ ਕਰ ਸਕਦੇ ਹੋ ਕਿ ਅਗਲੇ ਬੰਦੇ ਦੀ ਗੱਲ ਜੇ ਬੁਰੀ ਲੱਗੀ ਆ ਉਹਨੂੰ ਪਰਸਨਲੀ ਨਾਲ ਹੈ ਨਾ ਦੂਜੇ ਪਾਸੇ ਇੱਦਾਂ ਰਹਿਣਾ ਕਿ ਕਿਸੇ ਨੂੰ ਇਹ ਨਾ ਲੱਗੇ ਯਾਰ ਇਹ ਆਕੜ ਕਰਦੇ ਆ ਕੁਛ ਤਾਂ ਜੇ ਕਿਤੇ ਯਾਰੀ ਦੋਸਤੀ ਦੇ ਅੰਦਰ ਜਾਂ ਫਿਰ ਨੋਨ ਲੋਕਾਂ ਦੇ ਅੰਦਰ ਆਪਸ 'ਚ ਵੀ ਤੁਹਾਡੇ ਅੰਦਰ ਕੋਈ ਮਿਸਅੰਡਰਸਟੈਂਡਿੰਗ ਆ ਜਾਂਦੀ ਇਸ ਕਰਕੇ ਅਤੇ ਇਹਨੂੰ ਕਿਸ ਤਰੀਕੇ ਨਾਲ ਤੁਸੀਂ ਟੈਕਲ ਕਰ ਸਕਦੇ ਹੋ ਵੈਨ ਸਮਵਨ ਟੈਲਸ ਯੂ ਕਿ ਯਾਰ ਤੂੰ ਤਾਂ ਬੜਾ ਹੈ ਨਾ ਐਟੀਟਿਊਡ ਆ ਗਿਆ ਤੇਰੇ ਅੰਦਰ ਬਣੀ ਤੂੰ ਤਾਂ ਕੰਮ ਹੀ ਨਹੀਂ ਕਰਕੇ ਦਿੱਤਾ
2: ਤਿੰਨ ਚੀਜ਼ਾਂ ਨੇ ਵੇਖੋ ਕ੍ਰਿਸ਼ਨਾ ਜੀ ਇਹਦੇ ਵਿੱਚ ਕਹਿੰਦੇ ਨੇ ਕਿ ਸਭ ਤੋਂ ਪਹਿਲਾਂ ਜੋ ਬੰਦੇ ਦੇ ਮਨ 'ਚ ਆਉਂਦਾ ਸਭ ਤੋਂ ਪਹਿਲਾਂ ਇਹ ਆ ਸਕਦਾ ਕਿ ਤੇਰੇ ਅੰਦਰ ਐਟੀਟਿਊਡ ਬਹੁਤ ਆ ਜਿਹੜਾ ਕਿ ਉਹਨੇ ਜਿੱਦਾਂ ਕਿ ਉਹ ਮੇਰੇ ਫਰੈਂਡ ਨੇ ਹੈ ਨਾ ਸੋਚਿਆ ਕੀਤਾ ਫਿਰ ਕਈ ਬੰਦੇ ਇਹ ਸੋਚ ਲੈਂਦੇ ਨੇ ਕਿ ਯਾਰ ਇਹ ਨਾ ਤਾਂ ਮਤਲਬ ਓਵਰ ਹੀ ਕੋਨਫੀਡੈਂਸ ਚੁੱਕੀ ਫਿਰਦਾ ਹੈ ਨਾ ਵੀ ਜੋ ਜੀ ਕਰਦਾ ਕਰੋ ਜਾਂ ਜੋ ਜੀ ਕਰਦਾ ਬੋਲੋ ਵੇਖੋ ਨਾ ਥਾਂ ਟਿਕਾਣਾ ਨਾ ਵੇਖੋ ਕਿੱਧਰ ਨੂੰ ਜਾਣਾ ਵਾ ਆਪਣੇ ਹਿਸਾਬ ਨਾਲ ਤੁਰਿਆ ਫਿਰ ਉਹ ਕਿਸੇ ਦੀ ਸੁਣੋ ਗਿਣੋ ਨਾ ਹੁਣ ਉਹਦੇ ਵਿੱਚ ਕਹਿੰਦੇ ਵੀ ਕਈ ਬਹੁਤ ਜ਼ਿਆਦਾ ਓਵਰ ਕੋਨਫੀਡੈਂਸ ਬੰਦੇ ਨੇ ਠੀਕ ਹੈ ਫਿਰ ਕਈ ਇਸ ਚੀਜ਼ ਨਾਲ ਵੀ ਕਰ ਲੈਂਦੇ ਕਨਵਰਟ ਵੀ ਇਹ ਸਾਡੀ ਜੀ ਸੈਲਫ ਰਿਸਪੈਕਟ ਹੈ ਅਸੀਂ ਇੱਦਾਂ ਹੀ ਕਰਾਂਗੇ ਕੋਈ ਕੌਣ ਹੁੰਦਾ ਸਾਡੀ ਸਾਡੇ ਹਿਸਾਬ ਨਾਲ ਸੋਚਣ ਵਾਲਾ ਸਾਡੀ ਸੈਲਫ ਰਿਸਪੈਕਟ ਸਭ ਤੋਂ ਉੱਤੇ ਆ ਜਿਹੜੀ ਕਿ ਚਲੋ ਗਲਤ ਨਹੀਂ ਆ ਹਰ ਇੱਕ ਦੀ ਸੈਲਫ ਰਿਸਪੈਕਟ ਹੈ ਹੁਣ ਇਹ ਵੀ ਚਾਹੀਦੀ ਆ ਆਪੋ ਆਪਣੇ ਹਿਸਾਬ ਨਾਲ ਜਿਹੜੇ ਲੈਵਲ ਤੇ ਕਿਸੇ ਨੇ ਰੱਖਣੀ ਉਹ ਰੱਖ ਸਕਦਾ ਵਾ
1: ਪਰ ਉਹੀ ਹੈ
2: ਇਹਦੇ ਨਾਲ ਨਾ ਵੇਖਿਆ ਜਾਂਦਾ ਵਾ ਚੀਜ਼ਾਂ ਨੂੰ ਇਹ ਤਿੰਨ ਚਾਰ ਚੀਜ਼ਾਂ ਇੱਦਾਂ ਦੀਆਂ ਵਾ ਕਿ ਜਿਹੜੀਆਂ ਈਗੋ ਬੇਸਿਕਲੀ ਬੰਦੇ ਦੀ ਆ ਨਾ ਜਿਹੜੀ ਉਹ ਸ਼ਬਦ ਜਦੋਂ ਕਹਿ ਦੇਣਾ ਵੀ ਯਾਰ ਈਗੋ ਹਰਟ ਹੋ ਗਈ ਆ ਹੈ ਨਾ ਈਗੋ ਈਗੋ ਥਰੈਟ ਆ ਗਿਆ ਮੈਨੂੰ ਹੁਣ ਈ ਐਂ ਲੱਗਦਾ ਕਿ ਬੜਾ ਭਾਰਾ ਜਿਹਾ ਕੰਮ ਹੋ ਗਿਆ ਹੈ ਨਾ ਕਿ ਬੜਾ ਬੜਾ ਵੱਡਾ ਕੁਛ ਹੋ ਗਿਆ ਹੁੰਦਾ ਪਰ ਬੇਸਿਕਲੀ ਈਗੋ ਕੀ ਆ ਇਹਨਾਂ ਚਾਰਾਂ ਪੰਜਾਂ 'ਚੋਂ ਹੀ ਆ ਉਹ ਲਫ਼ਜ਼ ਨਿਕਲਿਆ ਵਾ ਇਹ ਚਾਰ ਪੰਜ ਚੀਜ਼ਾਂ ਹੀ ਜਦੋਂ ਵੱਧ ਘੱਟ ਜਾਂਦੀਆਂ ਨੇ ਤਾਂ ਉਹ ਫਿਰ ਈਗੋ 'ਚ ਕਨਵਰਟ ਹੋ ਜਾਂਦੀਆਂ ਨੇ
1: ਅੱਛਾ ਇਹ ਵਾਲੀ ਈਗੋ ਇੱਕ ਹੋਰ ਪਾਸੇ ਬਹੁਤ ਚੱਲਦੀ ਆ ਨਾ ਖਰਾਬ ਕਰਦੀ ਆ ਜਿਸ ਕਰਕੇ ਆਪਾਂ ਸਾਡੇ ਮਾਇੰਡ 'ਚ ਆਇਆ ਕਿ ਅੱਜ ਆਪਾਂ ਇਹਦੇ ਬਾਰੇ ਹੀ ਗੱਲ ਕਰਦੇ ਹਾਂ ਉਹ ਤੁਸੀਂ ਫਿਰ ਗਾ ਕੇ ਦੱਸੋ
2: ਪੱਕੀ ਗੱਲ
1: ਤੁਸੀਂ ਨਹੀਂ ਕਦੀ ਗਾ ਕੇ ਸਰ ਨਹੀਂ ਨਹੀਂ ਮੈਂ ਫਿਰ ਮੈਂ ਤਾਂ ਗਾ ਕੇ ਦੱਸਾਂਗਾ ਅਗਲੇ ਨਹੀਂ ਸੁਣਨਗੇ ਨਾ
2: ਤੁਸੀਂ ਸੁਣਾ ਦੋ
1: ਨਹੀਂ ਨਹੀਂ ਨਹੀਂ ਉਹ
2: ਮੈਂ ਗਾਉਣ 'ਚ ਬਹੁਤ ਉਹ ਹਾਂ
1: ਮੈਨੂੰ ਕੀ ਮਨਾਉਣਾ ਸੀ
2: ਔਰ ਤੁਸੀਂ ਫਿਰ ਉਸ ਨਹੀਂ ਜਾਣਾ ਮੈਂ
1: ਯਾਰ
2: ਕਿਉਂਕਿ ਮੈਨੂੰ ਕੋਈ ਮਨਾਓ
1: ਮੈਨੂੰ ਸਮਝਾਉਣਾ ਸੀ
2: ਨਹੀਂ ਸੁਣਾਉਣਾ ਫਿਰ ਇੱਦਾਂ ਨਾ ਨਾ ਗਾਓ ਇਹ ਤਾਂ ਇੰਸਲਟ ਕਰ
1: ਜੱਗ ਵੇਖਦਾ ਤਮਾਸ਼ਾ ਯਾਰ
2: ਜੱਗ ਵੇਖਦਾ ਤਮਾਸ਼ਾ ਗਲੇ ਲਓ ਕੌਣ ਵੇ ਜੇ ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਓ ਕੌਣ ਵੇ ਦੋਵੇਂ ਰੁੱਸ ਬੈਠੇ ਤਾਂ ਮਨਾਓ ਕੌਣ ਵੇ ਇੱਦਾਂ ਹੀ ਆ ਜੀ ਦੋਵੇਂ ਪਾਰਟੀਜ਼ ਹੁਣ ਕੱਲ੍ਹ ਦੀ ਜਿਹੜੀ ਇੱਕ ਮੈਂ ਪੜ੍ਹ ਰਿਹਾ ਸੀ ਕੁਛ ਆਰਟੀਕਲ ਜਿਹਾ ਉਹਦੇ ਵਿੱਚ ਨਾ ਉਹ ਹਰ ਇੱਕ ਚੀਜ਼ ਨੂੰ ਨਾ ਪਾਰਟੀਜ਼ ਦੇ ਨਾਲ ਲਿਖਿਆ ਸੀ ਵੀ ਪਾਰਟੀ ਏ ਪਾਰਟੀ ਬੀ ਮਤਲਬ ਇੱਕ ਦੂਜੇ ਨੂੰ ਪਾਰਟੀ 'ਚ ਮੰਨਦਾ ਸੀ ਕਿ ਸਾਡੀ ਪਾਰਟੀ ਤੁਹਾਡੀ ਪਾਰਟੀ ਹੈ ਨਾ ਅਤੇ ਹੁਣ ਜੇ ਦੋਵੇਂ ਪਾਰਟੀ ਜ਼ਰੂਰ ਬਹਿ ਗਈਆਂ ਪਾਰਟੀ ਕਿਹੜੀ ਮਨਾਊਗੀ
1: ਕੌਣ ਮਨਾਏਗਾ ਇਹ ਬੜੀ ਜ਼ਰੂਰੀ ਚੀਜ਼ ਆ ਹੈ ਨਾ ਕਿ ਚਲੋ ਇਹ ਜਿਹੜਾ ਸੌਂਗ ਹੈ ਜਿੰਨੇ ਕੁ ਲੋਕ ਸਮਝਦੇ ਜਾਣਦੇ ਹੈ ਨਾ ਇਹਦੇ ਅੰਦਰ ਥੋੜ੍ਹਾ ਰੋਮੈਂਟਿਕ ਪੱਖ ਹੈ ਬੇਸਿਕਲੀ ਪਰ ਇਹ ਮੇਰੇ ਖਿਆਲ ਨਾਲ ਹਰ ਕੇਸ 'ਚ ਹੈ ਤੁਹਾਡਾ ਕੋਈ ਵੀ ਰਿਲੇਸ਼ਨ ਆ ਭਾਵੇਂ ਤੁਹਾਡੇ ਪੇਰੈਂਟਸ ਨਾਲ ਹੋਵੇ ਭਾਵੇਂ ਤੁਹਾਡੇ ਮਿੱਤਰਾਂ ਨਾਲ ਹੋਏ, ਭੈਣ ਭਰਾਵਾਂ ਨਾਲ ਹੋਏ, ਜਾਂ ਫਿਰ ਓਬਵੀਅਸਲੀ ਤੁਹਾਡੀ ਵਾਈਫ ਜਾਂ ਤੁਹਾਡੀ ਗਰਲਫ੍ਰੈਂਡ, ਐਂਡ ਆਈ ਐਮ ਰੀਅਲੀ ਹੋਪਿੰਗ ਕਿ ਇੱਕ ਟਾਈਮ ਤੇ ਦੋ ਨਹੀਂ ਹੈ ਕਿਸੇ ਦੀ ਵੀ, ਪਰ ਹਾਂ
2: ਫਿੰਗਰ ਕ੍ਰੋਸ,
1: ਹਾਂ ਫਿੰਗਰ ਕ੍ਰੋਸ ਫੋਰ ਐਵਰੀ ਵਨ ਆਫ ਯੂ,
2: ਹਾਂ ਤੁਹਾਡੇ ਲਈ ਹੀ ਫਿੰਗਰ ਕ੍ਰੋਸ ਕਰਤੀ,
1: ਠੀਕ ਹੈ। ਪਰ ਗੱਲ ਇੱਥੇ ਹੀ ਆ ਜਾਂਦੀ ਕਿ ਯਾਰ ਜੇ ਮੈਂ ਵੀ ਈਗੋ ਰੱਖ ਲਈ, ਅਗਲੇ ਨੇ ਵੀ ਈਗੋ ਰੱਖ ਲਈ, ਫਿਰ ਚੂਜ਼ ਕਰਨ 'ਤੇ ਇਹ ਆ ਜਾਂਦਾ ਕਿ ਮੇਰੇ ਮਾਇੰਡ 'ਚ ਬਣਾਏ ਹੋਏ ਜਿਹੜੇ ਮੈਂ ਇਹ ਕਲਾਊਡਸ ਇਕੱਠੇ ਕੀਤੇ ਹੋਏ ਹੈ ਨਾ, ਇਹ ਵੱਡੇ ਨੇ ਕਿ ਮੇਰਾ ਅਸਲ 'ਚ ਜਿਹੜਾ ਟੈਂਜੇਬਲ ਰਿਸ਼ਤਾ ਸਾਹਮਣੇ ਵਾਲੇ ਬੰਦੇ ਦੇ ਨਾਲ, ਉਹ ਮੇਰੇ ਲਈ ਜ਼ਿਆਦਾ
2: ਸਹੀ ਗੱਲ ਹੈ। ਤੁਹਾਡੇ ਤੋਂ ਟੈਂਜੇਬਲ ਅਤੇ ਨੋਨ ਟੈਂਜੇਬਲ ਚੀਜ਼ਾਂ ਮੈਨੂੰ ਯਾਦ ਆ ਗਈਆਂ, ਬੜੀਆਂ ਔਖੀਆਂ ਸਮਝ ਕੀਤਾ ਹੀ ਕੀ ਹੈ ਕੀ ਨਹੀਂ। ਪਰ ਵੇਖਿਆ ਜਾਵੇ ਨਾ ਤਾਂ ਇਹਦੇ ਵਿੱਚ ਜਿੱਦਾਂ ਹੁਣ ਜੇ ਆਪਾਂ ਨੂੰ ਥੋੜ੍ਹਾ ਜਿਹਾ ਸਮਝਾਉਣਾ ਹੋਵੇ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਇਸ ਪਾਸੇ ਨੂੰ ਕਹਿੰਦੀਆਂ ਨੇ ਕਿ ਈਗੋ ਆ, ਹੈ ਨਾ, ਜਿਹਦੇ ਨਾਲ ਸਾਡੇ ਦਿਮਾਗ 'ਚ ਆ ਜਾਂਦਾ। ਹੁਣ ਜਿਹੜੇ ਮੇਨ ਕੋਮਨ ਪ੍ਰੋਬਲਮ ਹੈ ਨਾ, ਉਹ ਇਹ ਹੋ ਜਾਂਦੀ ਅੱਜ ਕੱਲ੍ਹ ਵੀ ਮੈਂ ਮੈਸੇਜ ਕੀਤਾ ਸੀ ਅਤੇ ਇੰਨੇ ਦਿਨ ਹੋ ਗਏ, ਇਹਨੇ ਮੇਰਾ ਮੈਸੇਜ ਨਹੀਂ ਸੀਨ ਕੀਤਾ, ਜਾਂ ਇਹਨੇ ਮੇਰਾ ਇਹਨੇ ਮੈਨੂੰ ਆਪ ਨਹੀਂ ਪਹਿਲਾਂ ਮੈਸੇਜ ਕੀਤਾ, ਮੈਨੂੰ ਇਹਨੂੰ ਮੈਸੇਜ ਕਰਨਾ ਪਿਆ, ਹੈ ਨਾ, ਐਡੀ ਕਿਹੜੀ ਗੱਲ ਸੀ, ਇਹਦੇ 'ਚ ਐਡੀ ਆਕੜ ਕਿੱਥੋਂ, ਐਡੀ ਈਗੋ ਚੁੱਕੀ ਫਿਰਦਾ, ਇਹ ਨਹੀਂ ਮੈਨੂੰ ਮੈਸੇਜ ਕਰ ਸਕਦਾ। ਸੋ ਇਹ ਇੱਕ ਹੈਗੀ ਹੈ ਕਿ ਜਿਹੜਾ ਕੋਮਨ ਅੱਜ ਕੱਲ੍ਹ ਚੱਲ ਰਿਹਾ, ਹੈ ਨਾ, ਮੈਂ ਕਿਉਂਕਿ ਓਬਵੀਅਸਲੀ ਸਾਰਾ ਕੁਝ ਮੈਸੇਜਾਂ ਦੇ ਉੱਤੇ ਹੀ ਨਿਰਭਰ ਹੋਇਆ।
3: ਬਿਲਕੁਲ, ਹਾਂ।
2: ਦੂਜੀ ਫਿਰ ਇਹ ਆ ਜਾਂਦੀ ਵੀ ਰਿਲੇਸ਼ਨਸ਼ਿਪ ਦੇ ਵਿੱਚ, ਮੰਨ ਲਓ ਕੋਈ ਗਰਲਫ੍ਰੈਂਡ ਨਾਲ ਆ, ਕੋਈ ਵਾਈਫ ਨਾਲ ਆ, ਜਾਂ ਮੰਨ ਲਓ ਕਿਸੇ ਵੀ ਰਿਲੇਸ਼ਨਸ਼ਿਪ ਦੇ ਵਿੱਚ ਵੀ ਕੋਈ ਗਲਤੀ ਹੋ ਗਈ ਆ ਅਤੇ ਉਹਨੂੰ ਅਕਨੋਲੇਜ ਕਰਨਾ ਵੀ, ਉਹਨੂੰ ਸੋਰੀ ਕਹਿਣਾ, ਜਾਂ ਇਹ ਹੋ ਜਾਂਦਾ ਵੀ ਦੋਵਾਂ ਦੀ ਜੇ ਗਲਤੀ ਆ ਤਾਂ ਫਿਰ ਉੱਥੇ ਇਹ ਚੱਕਰ ਪੈ ਜਾਂਦਾ ਵੀ ਪਹਿਲਾਂ ਕੌਣ
3: ਮੰਨੇ ਕਿਹੜਾ,
2: ਮੰਨੇ ਕਿਹੜਾ, ਹੈ ਨਾ, ਉਹੀ ਗੱਲ ਫਿਰ ਦੋਵੇਂ ਰੁੱਸ ਬੈਠੇ ਆ ਅਤੇ ਮਨਾਊ ਕੌਣ ਵੇ, ਮਨਾਉਣ ਕਿਸੇ ਤੀਜੇ ਨੇ ਤਾਂ ਆਉਣਾ ਨਹੀਂ ਆ, ਦੋਵਾਂ ਨੂੰ ਆਪਸ 'ਚ ਵੇਖਣਾ ਪੈਣਾ ਵਾ, ਇੱਕ ਸੱਸਾ ਕਹੇ ਇੱਕ ਓਰੀ ਕਹੇ ਅਤੇ ਸੋਰੀ ਬਣੇ।
1: ਬੱਲੇ ਮੇਰੇ ਓਸ਼ੋ, ਵਾਹ ਬਈ ਵਾਹ, ਏਦਾਂ ਤਾਂ ਰਾਜਦੀਪ ਮੈਡਮ ਨੇ ਨਹੀਂ ਸਿਖਾਇਆ ਇਹ, ਜਿੱਦਾਂ
2: ਰਾਜਦੀਪ ਮੈਡਮ ਨੇ ਦੁਨੀਆ ਦੀ ਨਾ ਸਿਖਾਇਆ, ਰਾਜਦੀਪ ਮੈਡਮ ਉਹਨਾਂ ਨੇ ਜਰਬ ਕਿਤਾਬਾਂ ਹੀ ਪੜ੍ਹੀਆਂ। ਸੋਰੀ ਰਾਜਦੀਪ ਮੈਡਮ,
3: ਸੋਰੀ ਰਾਜਦੀਪ ਮੈਡਮ,
2: ਓਕੇ
3: ਤੁਸੀਂ ਕੰਟੀਨਿਊ ਕਰੋ, ਤੁਸੀਂ ਕੰਟੀਨਿਊ ਕਰੋ,
2: ਇਟਸ ਓਕੇ, ਮਾਫ ਕਰ ਦਿਓ
3: ਤੁਹਾਨੂੰ, ਸੱਸਾ ਬੋਲੇ ਤੇ ਔਰੇ ਬੋਲੇ
2: ਤੇ ਫੇਰ ਹੀ ਸੋਰੀ ਬੋਲੇ,
3: ਫੇਰ ਹੀ ਸੋਰੀ ਬੋਲੇ,
2: ਏਦਾਂ ਹੀ ਹੈ।
3: ਕੀ ਬਾਤ ਹੈ,
2: ਮੈਂ ਤਾਂ ਇੱਕ ਤਰੀਕਾ ਹੀ ਦੱਸਿਆ ਵੀ ਵੰਡ ਲਓ,
3: ਹਾਂ ਵੰਡ ਵੰਡ,
2: ਦੋ ਜਾਣੇ ਹੋ, ਇੱਕ ਸੱਸਾ ਕਹਿ ਦੇ, ਇੱਕ ਹੋਰੀ ਕਹਿ ਦੇ, ਚਲੋ ਜੀ
3: ਗੱਲ ਠੀਕ ਹੈ,
2: ਪਰ ਚਲੋ ਹਾਸਾ ਠੱਠਾ ਇੱਕ ਪਾਸੇ ਆ। ਫਿਰ ਕਹਿੰਦੇ ਨੇ ਕਿ ਜੇ ਦੋਸਤਾਂ ਦੇ ਵਿੱਚ ਮੰਨ ਲਓ ਕੋਈ ਵੀ ਕੰਪੀਟੀਸ਼ਨ, ਮੰਨ ਲਓ ਤੁਸੀਂ ਗੱਡੀ ਕਢਾਲੀ ਅੱਜ, ਉਹ ਆਇਆ ਹੈ ਨਾ ਤੇ ਗੱਡੀ ਵਿਖਾਈ ਬੜੀ, ਤੇ ਹੋ ਸਕਦਾ ਮੇਰੇ ਮਨ ਦੇ ਵਿੱਚ ਜਾਗ ਜੇ ਵੀ ਯਾਰ ਇੱਦਾਂ ਕਿੱਦਾਂ ਗੱਡੀ ਕਢਾਲੀ, ਇਹ ਮੈਂ ਵੀ ਕਢਾਊਂਗਾ ਗੱਡੀ,
1: ਤੁਹਾਨੂੰ ਸ਼ਾਇਦ ਯਾਦ ਹੋਣਾ ਆਪਾਂ ਤਿੰਨ ਚਾਰ ਐਪੀਸੋਡ ਪਹਿਲਾਂ ਇਹ ਹਲਕਾ ਜਿਹਾ ਟੋਪਿਕ ਉਹ ਚ ਵੀ ਹੋਇਆ ਸੀ ਜਦੋਂ ਆਪਾਂ ਬ੍ਰਾਂਡਸ ਵਗੈਰਾ ਬਾਰੇ ਗੱਲ ਕਰਦੇ ਸੀ,
2: ਹਾਂ ਕੰਪੀਟੀਸ਼ਨ,
1: ਹੈ ਨਾ, ਮੇਰੇ ਖਿਆਲ ਨਾਲ ਦੁਨੀਆ ਦੇ ਮੇਜਰ ਲਗਜ਼ਰੀ ਬ੍ਰਾਂਡ ਹੋ ਗਏ ਜਾਂ ਫਿਰ ਨਾ ਸਪੋਰਟਸ ਕਾਰ ਬ੍ਰਾਂਡਸ ਹੋ ਗਏ, ਵਟ ਐਵਰ, ਹੈ ਨਾ, ਕਿੰਨੀਆਂ ਚੀਜ਼ਾਂ ਤਾਂ ਫੀਡ ਆਫ ਹੀ ਇਸ ਚੀਜ਼ 'ਤੇ ਕਰਦੀਆਂ ਕਿ ਤੂੰ ਇਨਸਿਕਿਓਰ ਹੋ ਅਤੇ ਤੇਰੀ ਈਗੋ ਹਰਟ ਹੋਵੇ ਕਿਸੇ ਤਰੀਕੇ, ਅਤੇ ਤੇਰੀ ਈਗੋ ਪਰਚੇਜ਼ ਡਿਸੀਜਨ ਬਣਵਾਵੇ, ਹੈ ਨਾ। ਹੋ ਸਕਦਾ ਕਿ ਤੂੰ ਜੈਨੂਅਨਲੀ ਇੱਕ ਕਾਰ ਦਾ ਬਹੁਤ ਸ਼ੌਕੀਨ ਹੈ, ਤੈਨੂੰ ਜੈਨੂਅਨਲੀ ਦਾ ਮਸ਼ੀਨ ਦਾ ਅਸਥੈਟਿਕਸ ਆਫ ਇਟ ਤੈਨੂੰ ਬਹੁਤ ਪਸੰਦ ਹੋਣ, ਹੋ ਸਕਦਾ ਮੇਰੀ ਪਰਸਨੈਲਿਟੀ ਇੱਦਾਂ ਦੀ ਕਿ ਮੈਨੂੰ ਬਿਲਕੁਲ ਵੀ ਲੈਣਾ ਦੇਣਾ ਨਹੀਂ ਮੈਂ ਕਿਹੜੀ ਕਾਰ ਚਲਾ ਰਿਹਾ, ਪਰ ਕਿਉਂਕਿ ਮੈਂ ਉਸ ਸੋਸ਼ਲ ਸਟਰਕਚਰ 'ਚ ਹਾਂ ਜਿਸ ਸੋਸ਼ਲ ਸਟਰਕਚਰ 'ਚ ਤੂੰ ਵੀ ਹੈ, ਅਤੇ ਮੈਨੂੰ ਤਾਂ ਫਿਰ ਮੈਨੂੰ ਵੀ ਖਰੀਦਣੀ ਪਏਗੀ ਨਾ, ਫਿਰ ਕੀ ਆ, ਖਰਚਾ ਵੀ ਕੀਤਾ, ਹੈ ਨਾ, ਚੀਜ਼ ਵੀ ਲਿਆਂਦੀ, ਅਤੇ ਤੁਹਾਨੂੰ ਕੋਈ ਉਸ ਤਰ੍ਹਾਂ ਦੀ ਆਤਮਾ ਨੂੰ ਤੁਹਾਡੀ ਕੋਈ ਇੱਦਾਂ ਦੀ ਉਹ ਕੀ ਕਹਿੰਦੇ ਤ੍ਰਿਪਤੀ ਨਹੀਂ ਮਿਲ ਰਹੀ,
2: ਕਿਉਂਕਿ
1: ਹਾਂ ਸਕੂਨ ਨਹੀਂ ਆ, ਕਿਉਂਕਿ ਓਬਵੀਅਸਲੀ ਦਿਸ ਇਜ਼ ਨੋਟ ਸਮਥਿੰਗ ਦੈਟ ਯੂ ਵਾਂਟਡ ਇਨ ਦਾ ਫਸਟ ਪਲੇਸ।
2: ਵੇਖੋ ਕ੍ਰਿਸ਼ਨਾ ਜੀ, ਪੈਸਾ, ਕੰਮ ਕਾਰ, ਲਾਉਣ ਪਾਉਣ ਬੰਦੇ ਦਾ, ਜਿਹਦੇ ਵਿੱਚ ਲਾਈਫ ਸਟਾਈਲ ਆ ਜਾਂਦਾ, ਆਉਣ ਜਾਣ ਬੰਦੇ ਦਾ, ਇਹ ਚੀਜ਼ਾਂ ਜਦੋਂ ਵੱਧ ਜਾਂਦੀਆਂ ਨੇ ਨਾ, ਫਿਰ ਉਹ ਓਬਵੀਅਸਲੀ ਇੱਕ ਦੂਜੇ ਦੇ ਵਿੱਚ ਇਹ ਫੈਕਟਰਸ ਆ ਜਾਂਦੇ ਨੇ, ਕੰਪੀਟੀਸ਼ਨ ਦਾ, ਈਗੋ ਦਾ ਕਹਿ ਲਓ, ਐਟੀਟਿਊਡ ਦਾ ਕਹਿ ਲਓ। ਹੁਣ ਇੱਕ ਪਾਸੇ ਮੈਂ ਕੈਮਰੀ 'ਚ ਉਤਰਨ ਡਿਆ ਵਾਂ, ਦੂਜੇ ਪਾਸੇ ਤੁਸੀਂ ਮਰਸਡੀ ਲਿਆ ਕੇ ਉਤਰੋ, ਅਤੇ ਮੈਂ ਤਾਂ ਟੌਰ 'ਚ ਹੀ ਉਤਰੂੰਗਾ ਵੀਰ, ਕਿਉਂ ਨਹੀਂ, ਐਟੀਟਿਊਡ ਲੈਵਲ ਮੇਰਾ ਤਾਂ ਵੱਧ ਹੀ ਹੋਊਗਾ ਨਾ ਉਹਦੇ ਨਾਲੋਂ ਦੂਜੇ ਨਾਲੋਂ, ਅਤੇ ਫਿਰ ਉੱਥੇ ਬੰਦਾ ਕਹਿੰਦਾ ਵੀ ਇਹ 'ਚ ਈਗੋ ਬਹੁਤ ਆ,
1: ਵੈਸੇ ਬਹੁਤ ਸਹੀ ਗੱਲ ਕੀਤੀ ਕਿ ਕਈ ਵਾਰੀ ਸਕਸੈਸਫੁਲ ਬੰਦਾ ਐਂਡ ਸਕਸੈਸਫੁਲ ਅਗੇਨ ਕਿਉਂਕਿ ਮੈਂ ਸਭ ਤੋਂ ਜ਼ਿਆਦਾ ਜਿਹੜਾ ਬਚਕਾਨਾ ਤਰੀਕਾ ਬਚਕਾਨਾ ਮਾਪਦੰਡ ਆ ਉਹਨੂੰ ਨਾਪਣ ਦਾ ਉਹ ਆ ਪੈਸਾ ਹਨਾ ਸੋ ਉਸ ਹਿਸਾਬ ਦਾ ਜਿਹੜਾ ਸਕਸੈਸਫੁਲ ਬੰਦਾ ਜਦੋਂ ਉਹ ਮੈਨੂੰ ਦੱਸੇ ਤੇ ਮੈਨੂੰ ਪਤਾ ਕਿ ਇਹਦੇ ਨਾਲ ਕੋਈ ਗੱਲਬਾਤ ਨਹੀਂ ਕੋਈ ਹੈਲੋ ਨਹੀਂ ਕੋਈ ਹਾਏ ਨਹੀਂ ਤੇ ਕਾਫੀ ਵਾਰੀ ਅਗੇਨ ਹਨਾ ਜੋ ਤੁਸੀਂ ਕਿਹਾ ਮਾਈਂਡ ਚ ਆ ਸਕਦਾ ਕਿ ਯਾਰ ਚਾਕੜ ਬਹੁਤ ਹੋਣੀ ਹੈ ਨਾ ਬਹੁਤ ਯੂਜੁਅਲੀ ਖਾਸ ਇੱਦਾਂ ਦੇ ਥਾਵਾਂ 'ਚ ਅਗੇਨ ਹੈ ਨਾ ਅਸੀਂ ਫਿਰ ਵੀ ਬਹੁਤ ਨਵੇਂ ਹਾਂ ਬਟ ਸਟਿਲ ਇੱਦਾਂ ਦੀਆਂ ਥਾਵਾਂ 'ਚ ਜਿਹੜਾ ਜਿਹਨੂੰ ਖੁਦ ਹੀ ਬੰਦੇ ਨੂੰ ਇੱਥੇ ਆ ਕੇ ਕਰਨਾ ਪੈਂਦਾ ਜ਼ੀਰੋ ਤੋਂ ਸਟਾਰਟ ਹੈ ਨਾ ਬਣਦਾ ਕਾਫੀ ਲਾਈਫ ਹੰਢਾਈ ਹੁੰਦੀ ਹੈ ਐਂਡ ਯੂਜੁਅਲੀ ਮੈਂ ਜਿੰਨੇ ਕੁ ਇੱਦਾਂ ਦੇ ਸਕਸੈਸਫੁਲ ਲੋਕਾਂ ਨੂੰ ਮਿਲਿਆ ਯੂ ਆਸਕ ਦੈਮ ਵਨ ਥਿੰਗ ਉਹ ਤੁਹਾਨੂੰ ਸ਼ਾਇਦ ਪੰਜ ਚੀਜ਼ਾਂ ਦੱਸਣ ਕਿਉਂਕਿ ਅਗਲੇ ਨੂੰ ਚਾਹ ਵੀ ਹੁੰਦਾ ਹਰ ਇੱਕ ਬੰਦੇ ਨੇ ਜਿੰਨੇ ਇੱਕ ਲਾਈਫ ਸਹੀ ਗੱਲ ਹੈ ਇੱਕ ਬੰਦਾ ਜਿਸ ਬੰਦੇ ਨੇ ਇੱਕ ਲਾਈਫ ਵੇਖੀ ਹੈ ਨਾ ਉਹਨੂੰ ਤਾਂ ਪੋਡੀਅਮ ਚਾਹੀਦਾ ਹੁੰਦਾ ਨਾ ਕਿ ਯਾਰ ਮੈਨੂੰ ਪੁੱਛੋ ਕਿ ਮੈਂ ਹਨਾ ਅਗੇਨ ਕਿ ਮੈਂ ਫਲਾਨੀ ਗੱਡੀ ਤੋਂ ਫਲਾਨੀ ਗੱਡੀ
2: ਇੱਕ ਉਸ ਤੋਂ ਉੱਤੇ ਦੀ ਵੀ ਗੱਲ ਦੱਸਾਂ ਪੁੱਛ ਲੈਂਦੇ ਆਪਾਂ ਪਰ ਜ਼ਿਆਦਾ ਮੰਨਦੇ ਨਹੀਂ
1: ਹਾਂ ਇਹ ਕਹਿੰਦੇ
2: ਨਹੀਂ ਯਾਰ ਇੱਕ ਵਾਰੀ ਕਰਕੇ ਤੇ ਵੇਖੀਏ
1: ਯਾਰ ਦੇਖ ਉਹ ਤਾਂ ਫੈਕਟ ਆ ਮਤਲਬ ਹੁਣ ਹੁਣੇ ਆ ਕੀ ਆ ਮੈਂ 60 ਸੈਕਿੰਡ ਦੇ ਅੰਦਰ ਲਾਈਫ ਦੀ ਸੱਚਾਈ ਤਾਂ ਇਹੀ ਹੈ ਨਾ 60 ਸੈਕਿੰਡ ਲੱਗਦੇ ਦੱਸਣ ਨੂੰ ਕਿ ਬਈ ਜਿੰਨਾ ਜਿੰਨਾ ਕੁ ਤੁਹਾਡਾ ਜੇ ਭਾਰੇ ਬਹੁਤ ਹੋ ਹਨਾ ਤੇ ਜੋ ਖਾ ਰਹੇ ਹੋ ਉਹਨੂੰ ਥੋੜਾ ਘਟਾ ਦਿਓ ਹਨਾ 10,000
2: ਹੈਲਦੀ ਫੂਡ ਖਾ ਲਓ ਜੇ ਤੁਸੀਂ ਫਾਸਟ ਫੂਡ ਖਾ ਰਹੇ ਹੋ ਸਿੰਪਲ
1: ਉਹ ਹਾਂ ਉਹ ਉਹ ਘਟਾ ਦਿਓ 10,000 ਸਟੈਪ ਤੁਰੋ ਰੋਜ਼ ਠੀਕ ਹੈ ਨਾ ਹਫ਼ਤੇ 3-4 ਵਾਰੀ ਜਾ ਕੇ ਵੇਟ ਚੱਕੋ ਤੇ 2 ਸਾਲ ਸਬਰ ਕਰੋ ਤੁਹਾਡੀ ਬਾਡੀ ਬਣ ਜਾਏਗੀ ਫੈਕਟ ਹੈ ਕੋਈ ਝੂਠ ਥੋੜਾ ਕੋਈ ਇੰਜਰੀ ਵਗੈਰਾ ਨਾ ਹੋਵੇ ਆਲ ਦੈਟ ਕਰੈਪ ਹਨਾ ਕਿਸੇ ਵੀ ਤਰ੍ਹਾਂ ਦਾ ਬਿਜ਼ਨਸ ਕਰਨਾ ਚਾਹੁੰਦੇ ਹੋ ਦੋ ਆਪਣੀ ਲਾਈਫ ਦੇ ਉਹਨੂੰ ਬਹੁਤ ਸਾਰੇ ਘੰਟੇ ਸਾਈਡ ਤੇ ਹਸਲ ਵੀ ਕਰੋ ਦੂਸਰਾ ਕੰਮ ਵੀ ਕਰੋ ਕੋਸ਼ਿਸ਼ ਕਰੋ ਜਿੰਨੇ ਵੀ ਤੁਹਾਡੇ ਕੰਪੀਟੀਸ਼ਨ ਦੇ ਲੋਕ ਨੇ ਉਸ ਤੋਂ ਵੱਖਰਾ ਕੀ ਕਰ ਸਕਦੇ ਹੋ ਉਹ ਲੈ ਕੇ ਆਓ ਉਸ ਤਰ੍ਹਾਂ ਦੀ ਜ਼ੀਲ ਪੈਦਾ ਕਰੋ ਤੇ ਕਰੋ ਤੇ ਕਿਤਨਾ ਕਿਤੇ ਸਟੈਂਡ ਕਰੋਗੇ ਇਹ ਨਹੀਂ ਓਬਵੀਅਸਲੀ ਕਿ ਮਤਲਬ ਤੁਸੀਂ ਇਲੋਨ ਮਸਕ ਬਣ ਜਾਓਗੇ ਪਰ ਹਾਂ ਇਹ ਹੈ ਕਿ ਸ਼ਾਇਦ ਉਹ ਬਿਜ਼ਨਸ ਮਤਲਬ ਤੁਹਾਨੂੰ ਤੁਹਾਡੀ ਰੋਟੀ ਜੋਗਾ ਕਰ ਦੇ ਅਗੇਨ ਕਿਸਮਤ ਅਗੇਨ ਐਕਸਪੈਕਟਰ ਅਗੇਨ ਸਾਡੀ ਲੇਜ਼ੀਨੈਸ ਅਗੇਨ ਈਗੋ ਸਾਡੀ ਕਈ ਵਾਰੀ ਜਿਹੜੀ ਈਗੋ ਹੁੰਦੀ ਹੈ ਨਾ ਉਹ ਵੀ ਸਾਨੂੰ ਟੋਕਦੀ ਕਿ ਯਾਰ ਮੈਂ ਕਿਉਂਕਿ ਹਰ ਚੀਜ਼ 'ਚ ਜਾਣ ਲਈ ਅਨਕੰਫਰਟੇਬਲ ਹੋਣਾ ਪੈਂਦਾ ਈਗੋ ਦੀ ਸਭ ਤੋਂ ਵੱਡੀ ਪ੍ਰੋਬਲਮ ਹੀ ਇਹ ਨਾ
2: ਤੁਹਾਨੂੰ
1: ਅਨਕੰਫਰਟੇਬਲ ਨਹੀਂ ਹੁੰਦੇ ਉਹ ਕਹਿੰਦੇ ਮੈਂ ਕਰਾਂਗਾ ਰਾਈਟ
2: ਯਾਰ ਕੱਲ ਆਪਾਂ ਸਵੇਰੇ ਹੀ ਕੀ ਗੱਲ ਕਰਨ ਡੇ ਹਾਂ ਬਾਹਰ ਜਿਹੜੇ ਫੁੱਟਪਾਥ ਉੱਤੋਂ ਘਾਹ ਕੱਟਦੇ ਕੌਂਸਲ ਵਾਲੇ ਬੰਦੇ ਆਪਾਂ ਸਵੇਰੇ ਇਹ ਉਹ ਵੇਖਣ ਡੇ ਹਾਂ ਜਦੋਂ ਬਾਹਰ ਬੈਠੇ ਤੇ ਆਪਾਂ ਇਹੋ ਗੱਲ ਹੀ ਕਰਨ ਡੇ ਹਾਂ ਵੀ ਯਾਰ ਵੇਖ ਕਿੱਡਾ ਮਤਲਬ ਕੰਮ ਤੇ ਕੀ ਆ ਵੀ ਇਕੱਲੇ ਬੰਦੇ ਨੇ ਲੱਗੇ ਰਹਿਣਾ ਠੀਕ ਹੈ ਤੁਸੀਂ ਆਪਣਾ ਮਜ਼ੇ ਨਾਲ ਘਾਹ ਕੱਟੋ ਕੋਈ ਮਸ਼ੀਨ ਤੇ ਬਹਿ ਕੇ ਤੁਸੀਂ ਘਾਹ ਕੱਟਣਾ ਗੱਲ ਤੇ ਫਿਰ ਉੱਥੇ ਆ ਜਾਂਦੀ ਆ ਵੀ ਨਹੀਂ ਯਾਰ ਫਿਰ ਆਪਣੀ ਡਿਸਕਸ਼ਨ ਇੱਥੇ ਮੁੱਕੀ ਵੀ ਯਾਰ ਚਕੇ ਨੂੰ ਦੱਸਣਾ ਹੋਵੇ ਤੇ ਕੀ ਬੰਦਾ ਕਹੇ ਵੀ ਘਾਹ ਕੱਢਦਾ ਵਾ ਫਿਰ ਆਪਾਂ ਗੋਲ ਮੋਲ ਜਿਹਾ ਕਰਕੇ ਵੀ ਨਹੀਂ ਨਹੀਂ ਬਸ ਇੰਨਾ ਹੀ ਕਹਿ ਦੇ ਵੀ ਕੌਂਸਲ 'ਚ ਲੱਗਾ ਕੌਂਸਲ 'ਚ ਲੱਗਾ
1: ਬਰੋ ਬਹੁਤ ਵਧੀਆ ਪੁਆਇੰਟ ਐਂਡ ਜਿਹੜੇ ਵੀ ਸੁਣ ਰਹੇ ਹੋਣਗੇ ਨਾ ਉਹ ਹੁਣ ਜਦੋਂ ਮੈਂ ਅੱਗੇ ਹੁਣ ਕਹੂੰਗਾ ਉਸ ਚੀਜ਼ ਨਾਲ ਹਮ ਵੀ ਭਰਨਗੇ ਇੰਡਸਟਰੀਜ਼ ਦੇ ਅੰਦਰ ਨਾ
2: ਸੁਣਨਗੇ ਹਾਲੇ ਸੋਰੀ ਹਾਂਜੀ
1: ਅੱਛਾ ਹਾਂ ਮਤਲਬ ਹੁਣੇ ਦੱਸਣ ਲੱਗਾ ਸੀ ਹਾਂ ਸੋਰੀ ਹਾਂ ਪਤਾ ਨਹੀਂ ਭਰਾ ਅਸੀਂ ਬੋਲ ਰਹੇ ਹਾਂ ਤੁਹਾਡੀ ਪਤਾ ਨਹੀਂ ਕਦੋਂ ਵਾਰੀ ਨਹੀਂ ਸੁਣਨ ਦੀ ਪਰ ਤੁਸੀਂ ਜਦੋਂ ਵੀ ਸੁਣ ਰਹੇ ਹੋਵੋਗੇ ਇਹ ਵੀ ਗੱਲ ਤੁਸੀਂ ਨੋਟ ਕਰਨਾ ਕਿ ਬੰਦਿਆਂ ਦੇ ਅੰਦਰ ਇਹ ਨਹੀਂ ਇਕੱਲੀ ਈਗੋ ਹੁੰਦੀ ਹਨਾ ਜਿੱਦਾਂ ਪ੍ਰੋਡਕਟਸ ਦੇ ਅੰਦਰ ਈਗੋ ਹੁੰਦੀ ਹੈ ਕਿ ਇੱਕ ਪ੍ਰੋਡਕਟ ਹੈ ਸਾਲਾ ਹੈ ਤਾਂ $3,000 ਦਾ ਤੇ ਹੈ ਕੁਛ ਨਹੀਂ ਕਰ ਸਕਦੇ ਹਨਾ ਕੋਈ ਕਮੀਜ਼ ਹੈ ਤੇ ਹੈ ਪਰ ਇੱਕ ਹੋਰ ਪ੍ਰੋਬਲਮ ਹੈ ਇੰਡਸਟਰੀਜ਼ ਦੇ ਅੰਦਰ ਵੀ ਹੁੰਦੀ ਹੈ ਈਗੋ ਪੁੱਛੋ ਕਿੱਦਾਂ
2: ਇੱਦਾਂ ਹੀ ਆ
1: ਕਿੱਦਾਂ ਤੁਸੀਂ ਵੇਖੋ ਜਿੰਨੇ ਵੀ ਬਲੂ ਕਾਲਰ ਇੰਡਸਟਰੀਜ਼ ਨੇ ਜਿਸ ਤਰ੍ਹਾਂ ਹੁਣ ਆਪਾਂ ਆਹੀ ਵਾਲੀ ਗੱਲ ਕੀਤੀ ਹੈ ਜਾਂ ਫਿਰ ਨਾ ਸਿਕਿਉਰਿਟੀ ਦੀ ਜੋਬ ਹੈ ਕੰਸਟਰਕਸ਼ਨ ਦੇ ਅੰਦਰ ਕਿੰਨੇ ਲੋਕ ਨੇ ਹੈ ਨਾ ਜਾਂ ਟ੍ਰੇਡੀ ਨੇ ਕਿੰਨੇ ਲੋਕ ਹੈ ਨਾ ਮੈਲਬਨ ਚ ਬੈਠੇ ਆ ਸੋ ਕੁਈਨ ਸਟਰੀਟ ਦੇ ਅੰਦਰ ਜਿੰਨੇ ਵੀ ਉਹ ਆਈ ਟੀ ਵਾਲੇ ਬੈਠੇ ਪਏ ਹਨਾ ਉਹ ਵਾਲੇ ਡਿਪਾਰਟਮੈਂਟ ਚ ਕੰਮ ਕਰਦੇ ਆਫਿਸ ਗੋਇੰਗ ਜੋਬਸ ਹਨਾ ਉਹਨਾਂ ਦਾ ਦੇਖ ਖਰਚਾ ਕਿੱਦਾਂ ਦਾ ਉਹਨਾਂ ਨੂੰ ਗੱਡੀ ਵੀ ਥੋੜੀ ਟੋਰ ਟੱਪੇ ਵਾਲੀ ਫਿਰ ਸੋਸ਼ਲ ਡਰਿੰਕਿੰਗ ਵੀ ਕਰਨੀ ਪੈਣੀ ਆ ਕਿ 5 ਵਜੇ ਤੱਕ ਖਤਮ ਹੋਇਆ ਉਹ ਗਾਇਜ਼ ਯੂ ਨੋ ਲੈਟਸ ਮੀਟ ਡਾਊਨ ਸਟੇਅਰਸ ਹਨਾ ਉਹ ਸਭ ਵੀ ਆ ਓਨੀ ਹੀ ਸੋਸ਼ਲ ਲਾਈਫ ਹੈ ਓਨਾ ਹੀ ਵਿਖਾਵਾ ਕਰਨਾ ਪੈਂਦਾ ਕਿਉਂਕਿ ਇੰਡਸਟਰੀ ਇੱਦਾਂ ਦੀ ਉਹ ਮੰਗਦੀ ਆ ਹਨਾ ਤੇ ਜਿਹੜੀ ਪਹਿਲੀ ਇੰਡਸਟਰੀ ਦੀ ਤੁਸੀਂ ਗੱਲ ਕੀਤੀ ਉਹ ਵਾਲੀ ਇੰਡਸਟਰੀਜ਼ ਦੀ ਗੱਲ ਕਰੀਏ ਆਪਾਂ ਬਲੂ ਕਾਲਰ ਦੇ ਅੰਦਰ ਬੰਦਾ ਇਕੱਲਾ ਹੀ ਲੱਗਾ ਪਿਆ ਹਨਾ ਮਿਹਨਤ ਵਾਲਾ ਕੰਮ ਹੈ ਹੱਥ ਨਾਲ ਕਰਨ ਵਾਲੇ ਕੰਮ ਨੇ ਹਨਾ ਕੋਈ ਇੱਦਾਂ ਤੁਸੀਂ ਫੈਂਸੀ ਤਿਆਰ ਹੋ ਕੇ ਨਹੀਂ ਜਾ ਰਹੇ ਕੁਛ ਨਹੀਂ ਕਰ ਰਹੇ ਕਿੰਨਾ ਹੰਬਲ ਕਰਨ ਵਾਲਾ ਕੰਮ ਹੈ ਪਰ ਜੋ ਲੋਕ ਇਹਨਾਂ 'ਚ ਕਮਾਈਆਂ ਕਰ ਲੈਂਦੇ ਆ ਦੇਰ ਇਜ਼ ਮਤਲਬ ਦੇਰ ਇਜ਼ ਮਨੀ ਟੂ ਬੀ ਮੇਡ ਇਸ ਇੰਡਸਟਰੀ ਦੇ ਅੰਦਰ ਕਿ ਤੁਸੀਂ ਨਾ ਕਰ ਸਕਦੇ ਹੋ ਇਸ ਪੈਸੇ ਨੂੰ ਇੰਡਸਟਰੀ ਤੁਹਾਨੂੰ ਹਾਂ ਇੰਡਸਟਰੀ ਤੁਹਾਨੂੰ
2: ਕਰੀ ਹਾਂ ਕ੍ਰਿਸ਼ਨਾ ਜੀ ਜਿਹੜਾ ਬੰਦਾ ਹੁਣ ਬਲੂ ਕਲਰ ਜੋਬ ਕਰਨ ਡਿਆ ਸੋਟੀ ਬੂਟੀਡ ਹੋ ਕੇ ਗਿਆ, ਉੱਥੇ ਹੋਰ ਵੀ ਲੋਕ ਆਏ ਹੋਣਗੇ, ਠੀਕ ਹੈ, ਉਸ ਤੋਂ ਵੱਡੇ ਲੈਵਲ ਦੇ ਆਏ ਹੋਣਗੇ। ਹੁਣ ਉੱਥੇ ਤੇ ਫਿਰ ਕੰਪੀਟੀਸ਼ਨ ਪੈਣਾ ਹੀ ਪੈਣਾ ਵਾ, ਉੱਥੇ ਤੇ ਫਿਰ ਉਹ ਚੱਕਰ ਪੈ ਗਿਆ ਈਗੋ ਵਾਲਾ, ਕਿਉਂ ਨਾ ਪਵੇ। ਮੈਂ ਮੰਨ ਲਓ ਹੁਣ ਉੱਥੇ 200 ਦੀ ਪੈਂਟ ਪਾਈ, ਅਗਲਾ 400 ਦੀ, ਉਹ ਤੇ ਓਬਵੀਅਸਲੀ ਉਹ। ਹੁਣ ਜੇ ਮੈਂ ਥੱਲੇ ਮਸ਼ੀਨ ਤੇ ਬਹਿ ਕੇ ਅਰਮਾਨ ਨਾਲ ਕੌਂਸਲ ਚ ਘਾਹ ਕੱਟਣ ਡਿਆ ਤੇ ਮੈਂ ਕਿਹਦੇ ਨਾਲ, ਮੈਂ ਵੱਧ ਤੋਂ ਵੱਧ ਇਹ ਕੰਪੀਟੀਸ਼ਨ ਕਰ ਲੂੰਗਾ ਕਿ ਯਾਰ ਉਹਨੂੰ ਤੁਸੀਂ ਨਵੀਂ ਮਸ਼ੀਨ ਦੇ ਦਿੱਤੀ, ਮੇਰੀ ਹਾਲੇ ਪੁਰਾਣੀ ਹੈ।
3: ਹਾਂ ਬੰਦਾ, ਹਾਂ ਬੰਦਾ
2: ਮੇਰੀ ਮਸ਼ੀਨ ਦੇ ਆਹ ਬਟਨ ਨਹੀਂ ਹੈਗਾ, ਇਹੀ ਮੇਰਾ ਤੇ ਇਹੋ ਹੀ ਮਸਲਾ ਰਹਿ ਜੂਗਾ।
3: ਉਹ ਮਤਲਬ ਮਸਲੇ ਦੂਸਰੇ ਹੋ ਜਾਂਦੇ ਨਾ,
2: ਮਸਲਾ ਹੀ ਨਹੀਂ ਰਹਿ ਜੂਗਾ ਈਗੋ ਸਿਸਟਮ ਵਾਲਾ।
3: ਅੱਛਾ ਫਿਰ ਜਿਹੜੀ ਆਹ ਇੰਡਸਟਰੀ ਹੈ ਨਾ, ਜਿਸ ਤੋਂ ਹਲਕਾ ਜਿਹਾ ਵੀ ਟੱਚਡ ਅਪ ਹੈ ਨਾ, ਮੀਡੀਆ ਸਿੰਗਰ ਐਕਟਰ ਹੈ ਨਾ, ਇਹਨਾਂ ਦੇ ਅੰਦਰ ਤਾਂ ਆਪਾਂ ਸੁਣਦੇ ਹੀ ਹਾਂ ਕਿ ਬਹੁਤ ਈਗੋ ਹੁੰਦੀ ਇਹਨਾਂ 'ਚ, ਕਿੰਨੇ ਹੁੰਦੇ, ਪਰ ਕਈ ਵਾਰੀ ਤੁਸੀਂ ਮਿਲੋ ਬੰਦੇ ਨੂੰ ਜਿਹੜਾ ਬੜਾ ਹੰਬਲ ਲੱਗਦਾ, ਉਹ ਪਤਾ ਲੱਗਦਾ ਕਿ ਲੈ ਇਹ 'ਚ ਤਾਂ ਆਕੜ ਬਹੁਤ ਸੀ, ਤਾਂ ਜਿਹਦੀ ਬਣਿਆ ਹੁੰਦਾ ਭਰਮ ਪਾ ਕਿ ਯਾਰ ਇਸ ਤੋਂ ਜ਼ਿਆਦਾ ਕੋਈ ਹੋਣਾ ਹੀ ਨਹੀਂ ਹੈ, ਹੈ ਨਾ, ਸਵੀਟ ਬੰਦਾ ਉਹ ਤਾਂ ਤੁਹਾਨੂੰ ਲਾਗੇ ਵੀ ਨਹੀਂ ਖੜਨ ਦਿੰਦਾ, ਹੈ ਨਾ।
2: ਇੱਦਾਂ ਹੀ
3: ਮੈਨੂੰ ਇਹ ਦੱਸੋ ਕਿ ਤੁਹਾਨੂੰ ਪੁੱਛੋ ਸਭ ਤੋਂ ਜ਼ਿਆਦਾ ਮਤਲਬ ਹੰਬਲ ਕਿਹੜਾ ਸਿੰਗਰ ਲੱਗਦਾ?
2: ਹੰਬਲ ਦੀ ਜੇ ਤੁਸੀਂ ਗੱਲ ਕਰੋ ਨਾ, ਤੇ ਉਹ ਗਾਣੇ ਵੀ ਬੜੇ ਠਹਿਰਾ ਜੇ ਵਾਲੇ ਗਾਉਂਦਾ, ਹੈ ਨਾ, ਵੀ ਉਹਨੂੰ ਥੋੜ੍ਹੀ ਉਹ ਤੜਕਦਾ ਫੜਤਾ ਵਾਲਾ ਸਿਸਟਮ, ਜਾਂ ਤਾਂ ਕਹਿ ਲਓ ਵੀ ਆਵਾਜ਼ ਹੀ ਨੂੰ ਨਹੀਂ ਸੂਟ ਕਰਦਾ ਹੋਊਗਾ, ਜਾਂ ਉਹਨਾਂ ਨੇ ਕਦੀ ਟਰਾਈ ਨਹੀਂ ਕੀਤਾ। ਆਈ ਡੋਂਟ ਨੋ ਵਟਸ ਦਾ ਰੀਜ਼ਨ ਬਿਹਾਇੰਡ ਇਟ, ਬਟ ਇਟ ਇਜ਼ ਵਾਟ ਇਟ ਇਜ਼ ਬ੍ਰੋ। ਹੀ ਰੀਸੈਂਟਲੀ ਰਿਲੀਜ਼ਡ ਅ ਨਿਊ ਐਲਬਮ ਬ੍ਰੋ, ਨੇਮਡ ਐਸ ਹਾਜ਼ਰ ਐਂਡ
3: ਅਮਰਿੰਦਰ ਗਿੱਲ। ਹਾਂ ਵੈਸੇ ਦੇਖ ਲਾ, ਮਤਲਬ ਹੀ ਇਜ਼ ਅ ਸੁਪਰ ਸਟਾਰ, ਪਰ ਕਿੰਨਾ ਕੁ ਮਤਲਬ ਹੰਬਲਨੈਸ
2: ਉਹਦਾ। ਯਾਰ ਉਹ ਗਾਣਾ ਸੁਣਾ ਦਿਓ,
3: ਕਿਹੜਾ?
2: ਕੈਰੇਮਲ।
3: ਕੈਰੇਮਲ,
2: ਹਾਂਜੀ।
3: ਚਲੋ ਫਿਰ ਇੱਦਾਂ ਕਰਦੇ ਹਾਂ, ਆਪਾਂ ਤੁਹਾਨੂੰ ਕੈਰੇਮਲ ਕੌਫੀ ਪਿਲਾਨੇ ਆ, ਤੇ ਨਾਲ ਨਾਲ ਕੈਰੇਮਲ ਗਾਣਾ ਸੁਣਾਉਂਦੇ ਹਾਂ ਅਮਰਿੰਦਰ ਗਿੱਲ ਦੀ ਨਵੀਂ ਐਲਬਮ ਤੋਂ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਟੈਨਸ਼ਨ ਨੀ ਟੈਨਸ਼ਨ,
3: ਕੀ ਹੋਇਆ?
2: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਨੀ।
3: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
2: ਜਾਂ 90-77-97-33
3: ਜਾਂ ਈਮੇਲ info@vyimmigration.com.au।
2: ਯਾਦ ਰੱਖੋ 9077-9733।
3: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
2: ਹਰ ਕਦਮ ਤੁਹਾਡੇ ਨਾਲ।
4: ਓ ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
5: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
6: ਫਿਰ ਲਵਾਈਏ ਕਿੱਥੋਂ?
5: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
6: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
7: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ। ਆਪਣੀ ਬਿਜ਼ਨਸ ਨੂੰ ਚਮਕਾਓ, ਕਾਲ 1300-151616, quicksignage.com.au।
6: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596, ਗਰੇਵਾਲ ਵੀਜ਼ਾ ਸੋਲੂਸ਼ਨਸ.com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
8: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
9: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ, ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
8: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
10: ਆ ਕਿੱਥੇ ਵੱਜ ਗਈ ਤੇਰੀ ਗੱਡੀ?
11: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
10: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
12: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ, ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2-Fold Landing।
13: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390-866-655 ਔਰ ਵਿਜ਼ਿਟ
14: fireforce.com.au.
15: सोना चाहिदा,
16: भरोसा चाहिदा,
15: क्वालिटी ते बायबैक वी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बायबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ वी वाजिब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493-536-042।
17: हर सफाई कर्मचारी ले है जो सवेर होने तो पहला ही काम शुरू कर देंदे हन, हर सुरक्षा कर्मचारी ले जो हर किसी दे घर जानते अहुदा संभालदा है, हर कम्युनिटी सर्विस वर्कर ले जो दूजियां ले दिखाई देंदा रहंदा है। पोर्टेबल लॉन्ग सर्विस लाभ हुण योग कर्मचारियां ले उपलब्ध हन। जेकर तुसी विक्टोरिया विच कॉन्ट्रैक्ट सफाई, कम्युनिटी सेवावां जां सुरक्षा विच काम कर रहे हो तां तुसी पोर्टेबल लॉन्ग सर्विस लाभां ले योग हो सकते हो। ਭਾਵੇਂ ਤੁਸੀਂ ਨੌਕਰੀਆਂ ਬਦਲੀਆਂ ਹਨ, ਇਸ ਦਾ ਮਤਲਬ ਹੈ ਕਿ ਤੁਹਾਡੇ ਦੁਆਰਾ ਕੰਮ ਕੀਤੇ ਸਾਲ ਅਜੇ ਵੀ ਤੁਹਾਡੇ ਦੁਆਰਾ ਕਮਾਏ ਗਏ ਲਾਭਾਂ ਵਿੱਚ ਗਿਣੇ ਜਾ ਸਕਦੇ ਹਨ। ਇਹ ਪਤਾ ਲਗਾਉਣ ਲਈ ਪੋਰਟੇਬਲ ਲੌਂਗ ਸਰਵਿਸ ਅਥਾਰਿਟੀ ਦੀ ਖੋਜ ਕਰੋ। ਵਿਕਟੋਰੀਅਨ ਸਰਕਾਰ ਮੈਲਬਰਨ ਦੁਆਰਾ ਅਧਿਕਾਰਤ।
18: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
19: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au। बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नु देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
20: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰੁਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।

0: ding ding, we are back.
1: ਕਿੱਦਾਂ ਲੱਗਾ ਗਾਣਾ ਫਿਰ?
2: ਗਾਣਾ ਘੈਂਟ ਆ ਯਾਰ,
1: ਗਾਣਾ ਗੁੱਡ ਸੀ
2: ਨਾ। ਕੈਰੇਮਲ ਉਦਾਂ ਵੀ ਸਾਰਿਆਂ ਦਾ ਫੇਵਰਿਟ ਆ, ਉਹ ਜਿਹੜਾ ਸਿਰਪ ਜਿਹਾ ਪਾਉਂਦੇ ਹੁੰਦੇ ਕੌਫੀ ਦੇ ਵਿੱਚ।
1: ਪੌਪਕੋਰਨ ਬੜੇ ਵਧੀਆ ਲੱਗਦੇ ਮੈਨੂੰ।
2: ਹਾਂ, ਫਿਲਮਾਂ ਦੇ ਸ਼ੌਕੀਨ ਲੱਗਦੇ ਹੋ, ਸਿਨੇਮਾ ਦੇ ਸ਼ੌਕੀਨ ਲੱਗਦੇ ਹੋ।
1: ਸਿਨੇਮਾ
2: ਅੱਜ ਕੱਲ ਥੋੜਾ ਜਿਹਾ,
1: ਸਿਨੇਮਾ ਹਮਕਾ ਬਹੁਤ ਬਹੁਤ ਬੜਿਆ ਲਗਤ ਰਹੀ, ਪਰ ਅੱਜ ਕੱਲ ਸਿਨੇਮਾ ਖਾਸ ਅੱਛਾ ਆਵਤ ਨਹੀਂ ਰਹੀ।
2: ਐਸਾ ਲੱਗ ਰਿਹਾ ਤਾਂ ਹੈਗਾ ਕਿ ਤਾਜ਼ਾ ਤਾਜ਼ਾ ਭੋਜਪੁਰਾ ਫਿਲਮ ਦੇਖਾ ਹੈਗਾ।
1: ਅਰੇ ਕਹਾਂ ਦੇਖਾ ਰੇ,
2: ਨਾ
1: ਭੋਜਪੁਰੀ,
2: ਅਰੇ ਮਲਿਆਲਮ ਮੇ ਆਇਆ ਹੈਗਾ।
1: ਮਲਿਆਲੀ ਫਿਲਮ ਕੌਣ ਸਾ? ਅੰਗੜ
2: ਬੁੰਗੜਾ
1: ਮੁੰਡਾ ਭਰਾਵਾ,
0: ਐਚ ਆਰ ਨੂੰ ਸੁਣੀਆਂ ਨਾ ਕਿਤੇ, ਕਾਕਾ ਕਿੰਨੀ ਅਕਲ ਦੇਈਏ ਤੁਹਾਨੂੰ।
2: ਉਹਨਾਂ ਨੇ ਕਹਿਣਾ ਕਾਕਾ ਆਪੇ ਵੇਖ ਲਓ।
0: ਕੋਈ ਫਿਲਮ ਵੇਖੀ ਲੇਟੈਸਟ?
2: ਲੇਟੈਸਟ ਯਾਰ ਫਿਲਮ
0: ਜਾਂ ਕੋਈ ਸ਼ੋ
2: ਆਪਣਾ? ਯੈਸ ਯੈਸ ਵੇਖੀ।
0: ਕਿਹੜੀ?
2: ਬੋਲ ਭਾਵੇਂ ਨਾ ਬੋਲ।
0: ਕਿੱਦਾਂ ਦੀ ਲੱਗੀ
2: ਫਿਲਮ? ਯਾਰ ਪਹਿਲਾਂ ਮੈਨੂੰ ਇੱਕ ਗੱਲ ਦੱਸੋ, ਕੀ ਮਤਲਬ ਟਾਈਟਲ ਹਾਸੇ ਵਾਲਾ ਕਿ ਹਾਸਾ ਕਿਹੜੀ ਚੀਜ਼ ਦਾ ਆਇਆ ਤੁਹਾਨੂੰ?
0: ਫਿਲਮ ਕੋਈ ਨਵੀਂ ਦੇਖੀ? ਬੋਲ ਭਾਵੇਂ ਨਾ ਬੋਲ ਨਵੀਂ ਤਾਂ ਨਹੀਂ ਰਹੀ ਨਾ ਹੁਣ ਆਪਣੇ ਲਈ।
2: ਹਾਂ ਇਹ ਵੀ ਗੱਲ ਠੀਕ ਹੈ, ਕਿਉਂਕਿ
0: ਇਕੱਠੇ ਤਾਂ ਦੇਖਿਆ ਹੈ, ਮਹੀਨਾ ਹੋ ਗਿਆ ਭਰਾ।
2: ਓ ਹਾਂ,
0: ਮੈਂ ਤਾਂ ਉਸੇ ਹਾਲ
2: ਮੈਂ ਜੋ ਰੀਸੈਂਟ ਵੇਖੀ ਆ, ਮੈਂ ਉਸ ਹਿਸਾਬ ਨਾਲ ਤੁਹਾਨੂੰ ਦੱਸ ਰਿਹਾ।
0: ਹੋਰ ਕੋਈ ਨਹੀਂ, ਮਤਲਬ ਨੈਟਫਲਿਕਸ ਵੀ ਹੋ ਸਕਦਾ ਹੈ, OTT ਨੈਟਫਲਿਕਸ, ਮਤਲਬ
2: ਉਹਦੇ ਵਿੱਚ ਉਹ ਪ੍ਰਾਈਮ ਆਪਣਾ ਪ੍ਰਾਈਮ ਦੀ ਮੈਂ ਰੀਸੈਂਟਲੀ ਸਬਸਕ੍ਰਿਪਸ਼ਨ ਲਈ ਸੀ,
0: ਉਹਦੇ ਵਿੱਚ ਪੈਸੇ ਵਾਲਾ ਲੜਕਾ
2: ਫਿਲਮ ਹੈਗੀ ਯਾਰ, ਸੀਰੀਜ਼ ਕਿ ਫਿਲਮ ਹੈ ਪਤਾ ਨਹੀਂ, ਹਾਫ ਵੇ ਕਰਕੇ।
0: ਹਾਫ ਵੇ?
2: ਹਾਂ, ਪ੍ਰਾਈਮ ਦੇ ਉੱਤੇ ਐਮਾਜ਼ਨ।
0: ਵਧੀਆ ਜੀ।
2: ਹਾਂ, ਥੋੜੀ ਅੱਧੀ ਕੁ ਵੇਖੀ ਆ, ਓਕੇ ਆ।
0: ਹਾਫ ਵੇ ਵੀ ਤੂੰ ਹਾਫ ਹੀ ਦੇਖੀ?
2: ਮੈਂ ਕਿਤੇ ਬੈਠਾ ਉੱਥੇ ਟਾਈਮ ਜਿਹਾ ਪਾਸ ਕਰਨਾ ਸੀ ਤੇ ਮੈਂ ਵੇਖ ਲਈ, ਪਰ ਉਦਾਂ ਵਧੀਆ ਨਿਕਲ ਆਈ। ਹਾਫ ਵੇ ਮੈਂ ਆਪ ਹੀ ਵੇਖੀ ਹੈ।
0: ਹਾਫ ਵੇ ਆਪ ਹੀ ਦੇਖੀ?
2: ਹਾਂਜੀ, ਤੇ ਵਧੀਆ ਸੀਗੀ।
0: ਪੰਜਾਬੀ ਸਿਨੇਮਾ ਦੇ ਨਾਲ ਪ੍ਰੋਬਲਮ ਪਤਾ ਕੀ ਆ ਗਈ ਹੈ? ਜੇ ਸਿਰਫ ਆਪਾਂ ਵੈਸੇ ਤਾਂ ਬਾਲੀਵੁੱਡ ਨੂੰ ਵੀ ਮਤਲਬ ਕੁਛ ਏਦਾਂ ਹੈ ਨਾ, ਕੋਈ ਚੰਨ ਤਾਰੇ ਤੋੜ ਕੇ ਲਿਆਂਦੇ ਹੁਣ ਉਹਨਾਂ ਨੇ ਬੜੇ ਟਾਈਮ ਤੋਂ, ਪਰ ਇੱਕ ਇਹ ਇਸ਼ੂ ਵੀ ਹੈ ਕਿ ਹਰ ਕਿਸੇ ਕੋਲ ਨੈਟਫਲਿਕਸ ਪ੍ਰਾਈਮ HBO ਸਟੈਨ ਪੈਰਾਮਾਊਂਟ ਐਪਲ TV ਸਭ ਆ ਗਿਆ ਹੈ ਨਾ। ਹੁਣ ਚੱਕਰ ਇਹ ਹੈ ਕਿ ਅਸੀਂ ਸਭ ਵੇਖ ਚੁੱਕੇ ਹਾਂ ਥੈਂਕਸ ਟੂ ਸਬ ਟਾਈਟਲਸ, ਹੁਣ ਦਾਇਰਾ ਉਹ ਨਹੀਂ ਰਿਹਾ। ਤੁਸੀਂ ਜਦੋਂ ਥੋੜ੍ਹਾ ਬੈਟਰ ਸਿਨੇਮਾ ਵੇਖ ਲੈਂਦੇ ਹੋ ਫਿਰ ਤੁਸੀਂ ਕਹਿੰਦੇ ਹੋ ਯਾਰ ਸਾਡੀ ਜ਼ਬਾਨ ਦੀ ਕਹਾਣੀ ਵੀ ਤਾਂ ਥੋੜ੍ਹੀ ਬੈਟਰ ਹੋਣੀ ਚਾਹੀਦੀ ਹੈ ਨਾ, ਥੋੜ੍ਹੀ ਮਜ਼ੇਦਾਰ ਹੋਣੀ ਚਾਹੀਦੀ।
2: ਇੱਕ ਚੀਜ਼ ਨਾ ਹੋ ਰਿਹਾ ਕ੍ਰਿਸ਼ਨਾ ਜੀ, ਮਤਲਬ ਪਤਾ ਨਹੀਂ ਇਹਨਾਂ ਦਾ ਕੀ ਚੱਕਰ ਆ। ਹੁਣ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਜਦੋਂ ਆਪਾਂ ਹੁਣ ਉਹ ਚੀਜ਼ਾਂ ਵੇਖਣ ਡੇ ਆਪਣੀ ਕੰਪੈਟੇਬਿਲਟੀ ਦੇ ਹਿਸਾਬ ਨਾਲ ਬਹਿ ਕੇ ਵੇਖਣ ਡੇ ਹਾਂ, ਹੁਣ ਜੇ ਸ਼ੋ ਮੰਨ ਲਓ 5:45 ਦਾ ਤੇ ਆਪਾਂ ਨੂੰ 5:45 ਤੇ ਪਹੁੰਚਣ ਦੀ ਲੋੜ ਨਹੀਂ ਕਰੇ ਬੈਠੇ ਜੇ ਆਪਾਂ
0: ਨੈਟਫਲਿਕਸ ਹੈ, ਠੀਕ
2: ਹੈ। ਯਾਰ ਇਸ ਕੰਟਰੀ ਦੇ ਵਿੱਚ ਇਹੀ ਮੇਨ ਚੀਜ਼ ਆ, ਟਾਈਮਿੰਗ ਦੀ, ਜਿਹੜੀ ਆਪਾਂ ਪਹਿਲਾਂ ਵੀ ਇੱਕ ਵਾਰੀ ਗੱਲ ਕੀਤੀ ਆ ਵੀ ਟਾਈਮਿੰਗ ਦੀ ਵੈਲਿਊ ਜ਼ਿਆਦੀ ਆ ਮਨੀ ਨਾਲੋਂ ਜਾਂ ਬਾਕੀ ਚੀਜ਼ਾਂ ਨਾਲੋਂ ਜਾਂ ਇੰਟਰਸਟ ਨਾਲੋਂ, ਸਾਰੀਆਂ ਚੀਜ਼ਾਂ ਨਾਲੋਂ। ਹੁਣ ਗੱਲ ਇਹ ਆ ਕਿ ਮਿਰਜ਼ਾਪੁਰ ਦੀ ਫੋਰ ਐਗਜ਼ਾਮਪਲ ਲੈ ਲਓ, ਸੀਜ਼ਨ 1 ਆਇਆ,
0: ਹਾਂ ਮਿਰਜ਼ਾਪੁਰ ਦੇਖੀ ਸੀ ਮੈਂ,
2: ਬੜਾ ਚੱਲਿਆ, ਠੀਕ ਹੈ। ਦੂਜਾ ਆਇਆ, ਵੈਰੀ ਗੁੱਡ ਹੋ ਗਿਆ ਕੰਮ ਐਮਾਜ਼ੋਨ 'ਤੇ। ਫਿਰ ਇਹਨਾਂ ਨੇ ਹੁਣ ਕੀ ਕੀਤਾ ਵਾ ਕਿ ਆਖਿਰ 'ਚ ਫਿਲਮ ਬਣਾਈ ਆ, ਹੁਣ ਜੇ ਇਹਨੂੰ ਵੀ ਉਹ ਸੀਜ਼ਨ 3 ਕਰਕੇ ਕੱਢਦੇ ਤੇ ਸਮਝਣਾ ਪੈਣਾ ਵਾ ਕਿ ਉਹ ਕਿਹੜੇ ਥੋਟ ਨਾਲ ਸੋਚਦੇ ਆ। ਮੇ ਬੀ ਉਹਦੇ ਚ ਜ਼ਿਆਦਾ ਕਮਾਈ ਆ ਫਿਲਮ ਦੇ ਵਿੱਚ ਸੀਰੀਜ਼ ਕੱਢਣ ਦੇ ਨਾਲੋਂ, ਕੁਛ ਹੋਊਗਾ ਹੀ, ਕੁਛ ਫੇਰ ਹੀ ਇੱਦਾਂ ਕਰਦੇ ਆ, ਨਹੀਂ ਤੇ ਉਹਨਾਂ ਨੂੰ ਕੀ ਲੋੜ ਆ ਸਾਰਾ ਕੁਛ ਇੱਕੋ ਵਾਰੀ ਕੱਢ ਕੇ ਖਤਮ ਕਰਨ ਦੀ, ਉਹ ਹੌਲੀ ਹੌਲੀ ਹੌਲੀ ਐਪੀਸੋਡ ਸੁੱਟਣ। ਉਧਰੋਂ ਜੇ ਪੰਜਾਬੀ ਦੀ ਤੁਸੀਂ ਗੱਲ ਕਰ ਲਓ, ਇੱਕ ਸ਼ਾਇਦ ਫਿਲਮ ਆ ਯਾਰ ਯੂ ਗਰੀਕ ਸੂਤੀ ਡਿਗਰੀ, ਪਤਾ ਨਹੀਂ ਤੁਸੀਂ ਵੇਖੀ ਕਿ ਨਹੀਂ?
0: ਨਹੀਂ, ਉਹਦਾ ਮੈਂ ਸ਼ੋਅ ਦੇਖਿਆ
2: ਹੋਇਆ, ਜਿਹੜਾ ਪੁਖਰਾਜ ਭੱਲਾ
0: ਦੇ ਨਾਲ ਸ਼ੋਅ ਵੀ ਸੀਗਾ ਯੂਟਿਊਬ ਤੇ, ਸ਼ੋਅ,
2: ਹਾਂ ਸ਼ੋਅ ਜੇ ਵੀ ਕੀਤੇ ਉਹਨਾਂ ਨੇ, ਉਹ ਟ੍ਰੋਲ ਪੰਜਾਬੀ ਦੇ ਪਹਿਲਾਂ ਜਿਨ੍ਹਾਂ ਦੀ ਸੀਰੀਜ਼ ਵੀ ਆਈ ਸੀ,
0: ਹਾਂ ਹਾਂ ਟ੍ਰੋਲ ਪੰਜਾਬੀ,
2: ਇੱਕ ਦੋ ਸੀਜ਼ਨ ਸ਼ਾਇਦ ਉਹਦੇ ਵੀ ਆ ਗਏ ਆ। ਹੁਣ ਉਹਦੇ ਵਿੱਚ ਕੀ ਸੀਗਾ ਕਿ ਕੱਢਣ ਨੂੰ ਤੇ ਉਹ ਵੀ ਤੀਜਾ ਸੀਜ਼ਨ ਕੱਢ ਸਕਦੇ ਸੀ ਕਿਉਂਕਿ ਵਧੀਆ ਚੱਲਣ ਡਿਆ ਸੀ, ਪਰ ਉਹਨਾਂ ਨੇ ਵੀ ਲਾਸਟ ਤੇ ਆ ਕੇ ਫਿਲਮ ਬਣਾਈ ਆ,
0: ਵਧੀਆ
2: ਉਹ ਫਿਲਮ ਬਣਾ ਕੇ ਉਹਨਾਂ ਨੇ ਕੰਬਾਈਨ ਕਰਕੇ ਖਤਮ ਕੀਤੀ।
0: ਅੱਛਾ,
2: ਠੀਕ ਸੀਗੀ
0: ਤੇ,
2: ਮਤਲਬ ਮੈਨੂੰ ਪਰਸਨਲੀ ਹੁਣ ਮੈਂ ਦੋਵੇਂ ਵੇਖੀਆਂ, ਠੀਕ ਆ, ਜੇ ਦੋਵਾਂ ਨੂੰ ਕੰਪੇਅਰ ਕਰੀਏ, ਵੈਸੇ ਚਲੋ ਅੱਜ ਦਾ ਇਹ ਵਿਸ਼ਾ ਨਹੀਂ ਆ, ਗੱਲ ਆਪਾਂ ਕਿਸੇ ਹੋਰ ਪਾਸੇ ਲੈ ਗਏ, ਪਰ ਲੈਟ ਇਟ ਬੀ ਹੈ ਨਾ, ਕੁਇਕਲੀ ਫਿਨਿਸ਼ ਕਰੀਏ। ਮਿਰਜ਼ਾਪੁਰ ਦੇ ਵਿੱਚ ਫਿਲਮ ਲੰਬੀ ਖਿੱਚੀ ਆ, ਠੀਕ ਹੈ, ਉਹ ਟੇਸਟ ਉਹਦਾ ਸੀਰੀਜ਼ ਵਾਲਾ ਹੀ, ਜੋ ਮੈਂ ਫੀਲ ਕੀਤਾ ਵੀ ਉਹਨੂੰ ਸੀਰੀਜ਼ ਦੇ ਵਿੱਚ ਹੀ ਉਹ ਵਧੀਆ ਲੱਗਣੀ ਸੀ। ਫਿਲਮ ਦੇ ਵਿੱਚ ਉਹ ਐਂ ਹੋ ਗਿਆ ਕਿ ਟੂ ਮੱਚ ਆ, ਵਿੱਚ ਬਹੁਤ ਲੰਮੀ ਖਿੱਚਤੀਆਂ ਕਈ ਚੀਜ਼ਾਂ, ਨਜਾਇਜ਼ ਜੀਆਂ। ਹੁਣ ਦੂਜੇ ਪਾਸੇ ਜੇ ਵੇਖੀਏ ਯਾਜੀਗਰੀ ਸੂਤਰੀ ਸੇਮ ਥਿੰਗ, ਜੇ ਉਹ ਸੀਜ਼ਨ 'ਚ ਕੱਢਦੇ ਹੌਲੀ ਹੌਲੀ ਤੇ ਇਹਦੇ ਨਾਲ ਉਹ ਕਿਤੇ ਬੈਟਰ ਜਾਣਾ ਸੀ ਐਜ਼ ਅ ਜੇ ਵਿਊਅਰ ਜੇ ਮੈਂ ਗੱਲ ਕਰਾਂ ਹੈ ਨਾ ਆਡੀਅੰਸ 'ਚ, ਕਿਉਂਕਿ ਮੈਂ ਪਹਿਲਾਂ ਵੀ ਵੇਖੀਆਂ ਅਤੇ ਉਹਨਾਂ ਨੇ ਉਹ ਫਿਲਮ ਕੱਢਤੀ ਅਤੇ ਉਹ ਇੰਨਾ ਮਜ਼ਾ ਨਹੀਂ ਆਇਆ ਫਿਲਮ ਵੇਖ ਕੇ ਜਿੰਨਾ ਕਿ ਉਹਦੇ ਸੀਰੀਜ਼ ਦੇ ਕੇ।
1: ਮਤਲਬ
2: ਇਹਨਾਂ ਦੇ ਨਾਲ ਕਿਹੜੇ ਹਿਸਾਬ ਨਾਲ ਹੁਣ ਇਹ ਚੀਜ਼ਾਂ ਸੋਚਦੇ ਕਰਦੇ ਆ, ਜਾਂ ਇਹਨਾਂ ਨੂੰ ਇਹ ਹੈ ਕਿ ਨਹੀਂ ਜੀ ਫਿਲਮ ਫਿਲਮ ਹੀ ਆ ਅਤੇ ਸੀਰੀਜ਼ ਸੀਰੀਜ਼ ਹੀ ਆ। ਇੱਕ ਫਰਕ ਜਿਹੜਾ ਵਾ ਕਿਤੇ ਨਾ ਕਿਤੇ ਹੋ ਸਕਦਾ, ਇੱਥੇ ਵੀ ਐਟੀਟਿਊਡ ਈਗੋ ਫੈਕਟਰ ਹੋਵੇ ਕਿ ਬਾਕੀ ਫਿਲਮਾਂ ਬਣਾਉਣ ਦੇ ਤੇ ਮੈਂ ਹੀ ਕਿਉਂ ਨਾ ਫਿਲਮ ਬਣਾਈਏ।
1: ਮੈਂ ਤੁਹਾਨੂੰ ਐਕਚੁਅਲੀ ਮੈਂ ਤੁਹਾਨੂੰ ਇਹਦੇ ਅੰਦਰ ਸਭ ਤੋਂ ਵਧੀਆ ਨਾ ਇਹਦਾ ਸਾਰ ਕੱਢ ਦਿੰਦਾ ਤੁਹਾਨੂੰ ਪ੍ਰੋਪਰ, ਹੈ ਨਾ
2: ਕੱਢੋ ਜੀ।
1: ਫਰਹਾਨ ਅਖਤਰ ਜਾਵੇਦ ਅਖਤਰ ਦਾ ਬੇਟਾ, ਹਰ ਕੋਈ ਜਾਣਦਾ, ਬਹੁਤ ਮਸ਼ਹੂਰ ਐਕਟਰ ਵੀ ਹੈ, ਡਾਇਰੈਕਟਰ ਵੀ ਹੈ, ਪ੍ਰੋਡਿਊਸਰ ਵੀ ਹੈ, ਰਾਈਟਰ ਵੀ ਹੈ, ਸਿੰਗਰ ਵੀ ਆ, ਹੈ ਨਾ, ਸ਼ੋਜ਼ ਵੀ ਲਾਉਂਦਾ, ਹੈ ਨਾ। ਉਹਦੀ ਕੰਪਨੀ ਦਾ ਨਾਮ ਹੈ ਜੀ ਐਕਸਲ ਐਂਟਰਟੇਨਮੈਂਟ, ਠੀਕ ਹੈ ਜੀ।
2: ਹਾਂਜੀ ਹਾਂਜੀ ਹਾਂਜੀ,
1: ਹੈ ਨਾ। ਉਸ ਫਿਲਮ ਉਹਦਾ ਪ੍ਰੋਡਕਸ਼ਨ ਕੰਪਨੀ ਨੇ 25 ਸਾਲ ਪੂਰੇ ਕੀਤੇ ਹੈ। ਸਭ ਤੋਂ ਪਹਿਲੀ ਫਿਲਮ ਉਹਨਾਂ ਨੇ ਉਹਦੇ ਥਰੂ ਬਣਾਈ ਸੀ ਦਿਲਚਾਤਾ ਹੈ। ਦਿਲਚਾਤਾ ਨੇ ਆ ਕੇ ਸਿਨੇਮਾ ਕਰਨ ਦਾ ਤਰੀਕਾ ਬਦਲਤਾ ਸੀ, ਮਤਲਬ ਇਨਸਿੰਕ ਸਾਊਂਡ ਵਗੈਰਾ ਨਾਲੇ ਫਿਲਮ ਬੜੀ ਮਸ਼ਹੂਰ। ਹੁਣ ਤੁਸੀਂ ਹੁਣ ਤੁਹਾਨੂੰ ਮੈਂ ਦੱਸਦਾ ਕੀ ਕੀ ਬਣਾਇਆ ਉਹਨਾਂ ਲੋਕਾਂ ਨੇ। ਉਹਨਾਂ ਲੋਕਾਂ ਨੇ ਬਣਾਇਆ ਪ੍ਰੋਡਕਸ਼ਨ ਹਾਊਸ ਨੇ, ਸਿਰਫ ਉਸ ਪ੍ਰੋਡਕਸ਼ਨ ਹਾਊਸ ਨੇ ਬਣਾਈ ਲਕਸ਼, ਦਿਲਚਾਤਾ, ਗਲੀ ਬੋਏ, ਦਿਲ ਧੜਕਨੇ ਦੋ, ਜ਼ਿੰਦਗੀ ਨਾ ਮਿਲੇਗੀ ਦੁਬਾਰਾ, ਡੌਨ, ਡੌਨ ਟੂ, ਸਾਰੇ ਸਿਤਾਰੇ ਆ ਗਏ, ਸਾਰੇ ਏ ਲਿਸਟ ਸਿਤਾਰੇ ਆ ਗਏ। ਫਰਹਾਨ ਅਖਤਰ ਨੇ ਫੇਰ ਵੀ ਪੈਸਾ ਲਾਇਆ, ਗ੍ਰੀਨ ਲਾਈਟ ਕੀਤਾ ਪ੍ਰੋਜੈਕਟ ਕਿਹੜਾ, ਮਿਰਜ਼ਾਪੁਰ ਦਾ, ਜਿਸ 'ਚ ਨਾ ਉਹ ਐਕਟਿੰਗ ਕਰਦਾ ਪਿਆ, ਨਾ ਉਹਨੇ ਲਿਖੀ ਆ, ਨਾ ਉਹਦੀ ਭੈਣ ਨੇ ਲਿਖੀ ਆ, ਮਤਲਬ ਕੁਛ
2: ਲੈਣਾ ਦੇਣਾ ਨਹੀਂ, ਬਸ ਉੱਤੇ ਪੋਸਟਰ ਤੇ ਐਕਸਲ ਐਂਟਰਟੇਨਮੈਂਟ
1: ਲਿਖਿਆ, ਬਸ ਮਤਲਬ ਸਿਰਫ ਪੈਸਾ ਫਾਈਨੈਂਸ ਕੀਤਾ, ਹੈ ਨਾ। ਐਂਡ ਨਵੇਂ ਬੰਦੇ ਆ, ਪੰਕਜ ਤ੍ਰਿਪਾਠੀ ਗ੍ਰੇਟ ਐਕਟਰ, ਹੈ ਨਾ, ਅਲੀ ਫਜ਼ਲ ਗ੍ਰੇਟ ਐਕਟਰ, ਪਰ ਆਪਣੇ ਲੈਵਲ ਤੇ ਬੈਂਕੇਬਲ ਸਟਾਰਸ ਨਹੀਂ ਨੇ, ਠੀਕ ਹੈ ਨਾ, ਸਾਈਡ ਹੀਰੋਜ਼ ਵਗੈਰਾ ਹੀ ਆ। ਐਕਸਲ ਐਂਟਰਟੇਨਮੈਂਟ ਨੇ ਅੱਜ ਤੱਕ ਸਭ ਤੋਂ ਜ਼ਿਆਦਾ ਕਮਾਈ ਅੱਜ ਤੱਕ ਸਿਰਫ ਇਸ ਫਿਲਮ ਤੋਂ ਕੀਤੀ ਆ। ਇਹ ਸਾਰੀ ਫਿਲਮਾਂ ਤੋਂ ਉਹਨਾਂ ਨੂੰ ਇੰਨੀ ਕਮਾਈ ਨਹੀਂ ਕਦੀ ਹੋਈ ਜਿੰਨੀ ਇਕੱਲੀ ਮਿਰਜ਼ਾਪੁਰ ਤੋਂ ਹੋਈ ਹੈ, 25 ਸਾਲ ਦਾ ਰਿਕਾਰਡ ਬੋਲਦਾ। ਲੈਟ ਸਪੋਜ਼ ਫਰਹਾਨ ਅਖਤਰ ਐਂਡ ਰਿਤੇਸ਼ ਅਦਵਾਨੀ ਜਿਹੜਾ ਉਹਦਾ ਪਾਰਟਨਰ ਆ ਨਾ, ਐਜ਼ ਓਨਰਸ ਆਫ ਐਕਸਲ ਐਂਟਰਟੇਨਮੈਂਟ, ਇਹ ਈਗੋ ਲਿਆਉਂਦੇ ਆਪਣੇ ਮਾਇੰਡ ਦੇ ਅੰਦਰ, ਹੈ ਨਾ, ਕਿ ਬਈ ਇਹ ਪ੍ਰੋਜੈਕਟ ਤਾਂ ਯਾਰ ਇਹ ਤਾਂ ਟੀਵੀ, ਇਹ ਤਾਂ ਫ੍ਰੀ, ਮਤਲਬ ਇਹ ਕਿ 200 ਰੁਪਏ ਮਹੀਨੇ ਵਾਲਾ ਪ੍ਰੋਜੈਕਟ ਹੈ, ਇਹਦੀ ਕੌਣ ਟਿਕਟਾਂ ਖਰੀਦੇਗਾ, ਹੈ ਨਾ, ਕਿ ਮਾਇੰਡ ਤੇ ਬਹੁਤਾ ਲਾ ਲੈਂਦੇ। ਅਗਲਾ ਉਹੀ ਵਾਲਾ ਪੈਸਾ ਆਪਣਾ ਡੌਨ 3 ਬਣਾਉਂਦਾ ਪਿਆ ਹੈਗਾ, ਹੈ ਨਾ, ਉਹਨੂੰ ਉਹਦੇ ਤੇ ਪਾ ਦਿੰਦਾ, ਪਰ ਨਹੀਂ, ਅਗਲੇ ਨੇ ਕਿਹਾ ਨਹੀਂ, ਹਰ ਪ੍ਰੋਜੈਕਟ ਦੀ ਆਪਣੀ ਲਾਈਫ ਹੈ, ਆਪਣੀ ਉਮਰ ਆ, ਹੈ ਨਾ, ਆਪਣੀ ਹੈਸੀਅਤ ਹੈ, ਤਾਂ ਉਸ ਹਿਸਾਬ ਦਾ ਉਸ ਪ੍ਰੋਜੈਕਟ ਨੂੰ ਮਿਲਣਾ ਚਾਹੀਦਾ ਬਾਕੀ ਉਹ ਪ੍ਰੋਜੈਕਟ ਤੇ, ਹੈ ਨਾ। ਇਸੇ ਤਰੀਕੇ ਨਾਲ ਮੇਰੇ ਖਿਆਲ ਨਾਲ ਆਪਾਂ ਨੂੰ ਨਾ ਆਪਣੀ ਲਾਈਫ ਦੇ ਹਰ ਤਰ੍ਹਾਂ ਦੀ ਚੀਜ਼ ਜੋ ਸਾਡੇ ਸਾਹਮਣੇ ਆਉਂਦੀ ਹੈ, ਹੈ ਨਾ, ਉਸ ਹਿਸਾਬ ਦੀ ਹੀ ਸਾਨੂੰ ਪ੍ਰਾਇਰਟੀ ਸੈੱਟ ਕਰਨੀ ਚਾਹੀਦੀ ਹੈ, ਫਿਰ ਉਸ ਹਿਸਾਬ ਦੀ ਹੀ ਤਵੱਜੋ ਦੇਣੀ ਚਾਹੀਦੀ ਹੈ। ਲੈਟ ਸਪੋਜ਼ ਜਿਸ ਤਰ੍ਹਾਂ ਆਪਾਂ, ਹੈ ਨਾ, ਸਰਕਲਿੰਗ ਬੈਕ ਟੂ ਵੇਅਰ ਵੀ ਸਟਾਰਟਡ, ਕਿ ਯਾਰ ਕੋਈ ਯਾਰ ਮਿੱਤਰ ਨੇ ਕੰਮ ਕਹਿ ਦਿੱਤਾ ਅਤੇ ਪਤਾ ਰੁਝੇਵੇਂ ਹੁਣ ਇੱਦਾਂ ਦੇ ਕਿ 3-3, 4-4 ਦਿਨ ਲੱਗਦੇ ਆ, ਹੈ ਨਾ, ਅਤੇ ਜੇ ਅਗਲਾ ਨਹੀਂ ਸਮਝਦਾ ਤਾਂ ਪਿਆਰ ਮੁਹੱਬਤ ਦਾ ਬੰਦਾ ਸਮਝਾਏ ਕਿ ਯਾਰ ਮੇਰੇ ਲਈ ਬੜਾ ਮੁਸ਼ਕਿਲ ਹੈ, ਸ਼ਾਇਦ ਮੈਂ ਪਹਿਲੇ ਤੇਰੇ ਲਈ ਜਿਹੜੀ ਚੀਜ਼ 2 ਘੰਟੇ 'ਚ ਕਰ ਦਿੰਦਾ ਹੋਊਗਾ, ਮੇ ਬੀ ਬਿਕੋਜ਼ ਆਫ ਸਕਿੱਲਸ, ਮੇ ਬੀ ਬਿਕੋਜ਼ ਆਫ ਮਾਈ ਬਿਜ਼ੀਨੈਸ, ਕੁਛ ਹੋ ਸਕਦਾ, ਹੈ ਨਾ, ਪਰ ਮੈਂ ਸ਼ਾਇਦ ਤੇਰੇ ਲਈ ਹਜੇ ਉਹ ਚੀਜ਼ ਨਾ ਕਰ ਸਕਦਾ ਹੋਵਾਂ। ਹੁਣ ਈਗੋ ਵਾਰ ਹੁੰਦੀ ਤਾਂ ਆਪਣੇ ਨਾਲ ਹੀ ਹੈ, ਹੈ ਨਾ, ਆਪਾਂ ਬਾਅਦ 'ਚੋਂ ਕੀ ਡਿਸਕਸ ਕੀਤਾ, ਆਪਾਂ ਬਾਅਦ 'ਚੋਂ ਡਿਸਕਸ ਕੀਤਾ ਕਿ ਯਾਰ ਇਹੀ ਯਾਰ 4 ਯਾਰ ਦਾ ਗਰੁੱਪ ਹੁੰਦਾ ਅਤੇ ਉੱਦਾਂ ਦਾ ਕੋਈ ਗੱਡੀ ਲਾਇਆ ਅਤੇ ਦੂਸਰਾ ਕਹਿੰਦਾ ਮੈਂ ਵੀ ਲੈ ਕੇ ਆਊਂਗਾ। ਪੁਆਇੰਟ ਹੈ ਕਿ ਇੱਦਾਂ ਦੀ ਟੋਕਸਿਕ ਟ੍ਰੇਟ ਵਾਲੇ ਮਿੱਤਰ ਆਪਾਂ ਨੂੰ ਚਾਹੀਦੇ ਵੀ ਕਿਉਂ ਆ, ਜੇ ਪਹਿਲਾਂ ਤਾਂ ਆਪਣੇ ਆਪ ਨੂੰ ਸੈੱਟ ਕਰੀਏ, ਹੈ ਨਾ, ਪਹਿਲੀ ਗੱਲ ਤਾਂ ਇਹ ਕਿ ਆਪਾਂ ਆਪਣੇ ਆਪ ਨੂੰ ਕਹੀਏ ਕਿ
2: ਯਾਰ ਮੈਂਟੈਲਿਟੀ ਨੂੰ ਥੋੜ੍ਹਾ ਜਿਹਾ ਸਮਝੋ,
1: ਕਿ ਮੈਂ ਥੋੜ੍ਹਾ ਨਾ ਬਰੋਡ ਮਾਈਂਡਡ ਹੋਵਾਂ, ਮੈਂ ਹਰ ਚੀਜ਼ ਨੂੰ ਦਿਲ 'ਤੇ ਨਾ ਲਵਾਂ, ਇਟਸ ਫਾਈਨ, ਹਰ ਚੀਜ਼ ਸੀਰੀਅਸ ਨਹੀਂ ਲੈਣੀ ਚਾਹੀਦੀ, ਹਰ ਚੀਜ਼ ਪਰਸਨਲੀ ਲੈਣੀ ਚਾਹੀਦੀ। ਉਸ ਤੋਂ ਬਾਅਦ ਜਦੋਂ ਮੈਨੂੰ ਪਤਾ ਮੈਂ ਹੁਣ ਇਸ ਚੀਜ਼ 'ਤੇ ਖਰਾ ਉਤਰ ਰਿਹਾ, ਹੈ ਨਾ, ਅਤੇ ਫਿਰ ਮੈਂ ਅਲਾਓ ਵੀ ਨਾ ਕਰਾਂ। ਯੂਜਲੀ ਕੀ ਹੁੰਦਾ, ਜਿਹੜੇ ਬੰਦੇ ਬਹੁਤ ਈਜ਼ੀ ਗੋਇੰਗ ਹੁੰਦੇ ਆ ਨਾ, ਉਹਨਾਂ 'ਤੇ ਲੋਕ ਹਰ ਕੋਈ ਨਾ ਉਹਨਾਂ ਨੂੰ ਬਾਏ ਬਾਏ ਟੇਕ ਕੇਅਰ ਕਰਕੇ ਚਲਾ ਜਾਂਦਾ, ਇਹ ਮੈਂ ਦੇਖਿਆ,
2: ਕਿਉਂਕਿ ਕੰਪੈਟੇਬਲ ਨਹੀਂ ਨਾ ਹੋ ਪਾਉਂਦੇ ਉਹਨਾਂ ਦੀ ਸਾਈਕੇ ਦੇ ਨਾਲ। ਹੁਣ ਜਿਹੜਾ ਤੁਸੀਂ ਗੱਲ ਕੀਤੀ ਵੀ ਮੈਂਟੈਲਿਟੀ ਨਾ, ਹੁਣ ਕਈ ਬੰਦਿਆਂ ਨੂੰ ਨਾ ਇਹ ਆਦਤ ਹੁੰਦੀ ਹੈ ਵੀ ਜਿਹੜੀ ਮੈਂ ਗੱਲ ਕਹਿਤੀ ਉਹ ਸਹੀ ਆ, ਹਾਲਾਂਕਿ ਉਹ ਭਾਵੇਂ ਗਲਤ ਹੋਵੇ ਐਕਚੁਅਲ ਦੇ ਵਿੱਚ, ਡਬਲ ਟ੍ਰਿਪਲ ਚੈੱਕ ਕਰਕੇ ਉਹਨਾਂ ਨੂੰ ਵੀ ਭਾਵੇਂ ਪਤਾ ਲੱਗ ਜਾਵੇ ਵੀ ਉਹ ਗਲਤ ਸੀ, ਪਰ ਨਾ ਉਹਨਾਂ ਨੇ ਕਹਿਣਾ ਨਹੀਂ ਮੈਂ ਸਹੀ ਹਾਂ, ਉਹ ਆਹ ਗਲਤ ਹੋ ਗਿਆ ਪਰ ਮੈਂ ਸਹੀ ਹਾਂ। ਉਹ ਕਦੀ ਕੋਈ ਮੰਨ ਕੇ ਰਾਜ਼ੀ ਨਹੀਂ ਹੁੰਦੇ ਕਈ ਬੰਦੇ ਵੀ ਮੈਂ ਗਲਤ ਹੋ ਗਿਆ ਜਾਂ ਉਹ ਗਲਤੀ। ਵੇਖੋ ਇਨਸਾਨ ਆ, ਹਿਊਮਨ ਬੀਂਗ, ਜਿੱਡਾ ਮਰਜ਼ੀ ਵੱਡਾ ਬੰਦਾ ਹੋਵੇ, ਜਿੰਨੀ ਮਰਜ਼ੀ ਨੌਲੇਜ ਹੋਵੇ, ਪਰ ਗਲਤੀ ਹੋਣਾ ਇੱਕ ਨੋਰਮਲ ਗੱਲ ਆ, ਕੋਈ ਵੀ ਗਲਤੀ ਹੋ ਸਕਦੀ, ਪਰ ਕਈ ਬੰਦੇ ਤੁਸੀਂ ਵੇਖਿਆ ਹੋਊਗਾ ਵੀ ਉਹ ਮੰਨ ਕੇ ਹੀ ਨਹੀਂ ਰਾਜ਼ੀ ਹੋਣਗੇ।
1: ਬਿਲਕੁਲ
2: ਇੱਕ ਸਿੰਪਲ ਜੀ ਤੁਹਾਨੂੰ ਸਿਰਫ ਇੰਨਾ ਹੀ ਕਹਿਣਾ ਨਾ ਵੀ ਹਾਂਜੀ ਕ੍ਰਿਸ਼ਨਾ ਜੀ ਸੋਰੀ ਗਲਤੀ ਹੋ ਗਈ, ਸੋਰੀ ਵੀ ਨਹੀਂ ਕਹਿਣਾ, ਮੈਂ ਐਕਨੋਲੇਜ ਹੀ ਕਰਾਂ ਵੀ ਹਾਂ ਜੀ ਕ੍ਰਿਸ਼ਨਾ ਜੀ ਮੇਰੀ ਗਲਤੀ ਆ, ਜੇ ਤੁਹਾਡੇ ਤੋਂ ਮੰਨ ਲਓ ਛੋਟਾ ਤੇ ਸੋਰੀ ਇਟਸ ਓਕੇ, ਵੈਸੇ ਤੇ ਅੱਜ ਇੱਥੇ ਇਹ ਰਿਵਾਜ ਆ ਵੀ ਸੋਰੀ ਥੈਂਕ ਯੂ ਕਹਿਣਾ ਹੀ ਕਹਿਣਾ ਹਰ ਗੱਲ ਦੇ ਨਾਲ,
0: ਬਿਲਕੁਲ ਬਿਲਕੁਲ ਹੋਣਾ ਵੀ ਚਾਹੀਦਾ, ਉਮਰ ਦੇ ਨਾਲ ਕੁਝ ਰਿਲੇਸ਼ਨ ਹੀ ਨਹੀਂ ਹੋਣਾ ਚਾਹੀਦਾ,
2: ਇਹ ਇੰਨਾ ਕਿ ਬੰਦਾ ਕਹਿ ਹੀ ਸਕਦਾ ਨਾ ਵੀ ਹਾਂ ਜੀ ਮੇਰੀ ਗਲਤੀ ਹੋ ਗਈ ਮੇਰੇ ਕੋ, ਹਨਾ ਇਹ ਚ ਕਿੱਡੀ ਕੁ ਵੱਡੀ, ਤੇ ਤੁਸੀਂ ਵੀ ਸਮਝ ਜੋਗੇ ਵੀ ਹਾਂ ਯਾਰ ਇਟਸ ਓਕੇ, ਜੇ ਹੋ ਗਈ ਤੇ ਉਹ ਫਿਰ ਕੀ ਹੈ ਗਲਤੀ ਹੋ ਗਈ।
0: ਮੈਂ ਕਹਿੰਦਾ ਜਦ ਤੱਕ ਆਪਾਂ ਐਕਨੋਲੇਜ ਨਹੀਂ ਕਰਦੇ ਆਪਾਂ ਰਾਹ ਹੀ ਨਹੀਂ ਖੋਲਦੇ ਕੁਛ ਵੈਲਕਮ ਕਰਨ ਦਾ। ਮੈਂ ਸ਼ਾਇਦ ਤੇਰੇ ਤੈਨੂੰ ਮੇਰੇ ਤੋਂ ਕੋਈ ਇਸ਼ੂ ਹੈ, ਮੈਂ ਜੇ ਐਕਨੋਲੇਜ ਕਰੂੰਗਾ ਕੀ ਪਤਾ ਤੇਰੀ ਤੇ ਮੇਰੀ ਮਿੱਤਰਤਾ ਅੱਗੇ ਜਾ ਕੇ ਨਿਗੂੜੀ ਹੋਵੇ, ਆਪਾਂ ਪਤਾ ਨਹੀਂ ਕਿੰਨਾ ਇੱਕ ਦੂਸਰੇ ਦਾ ਸਾਥ ਦਈਏ ਲਾਈਫ 'ਚ ਜਾ ਕੇ, ਅਗੇਨ ਉਹੀ ਗੱਲ ਹੋ ਗਈ ਸਮਝ, ਕੋਈ ਇੱਦਾਂ ਦੀ ਗਲਤੀ ਹੋ ਜਾਵੇ ਮੇਰੇ ਤੋਂ ਮੇਰੇ ਕੰਮ 'ਤੇ ਜੇ ਮੈਂ ਉਹਨੂੰ ਐਕਨੋਲੇਜ ਹੀ ਨਹੀਂ ਕਰ ਪਾ ਰਿਹਾ, ਆਪਣੀ ਗਲਤੀ ਨਹੀਂ ਮੰਨ ਪਾ ਰਿਹਾ, ਮੈਂ ਸਿੱਖ ਹੀ ਨਹੀਂ ਸਕਦਾ, ਹੈ ਨਾ। ਸੋ ਗੱਲ ਉਹੀ ਹੈ ਕਿ ਜਿੰਨਾ ਕੁ ਅਸੀਂ ਹਾਈ ਹੈਡਡ ਹੋ ਜਾਂਦੇ ਹਾਂ ਓਨਾ ਹੀ ਆਪਾਂ ਤਰੱਕੀ ਤੋਂ ਜੋ ਸਾਨੂੰ ਵਿਕਸਿਤ ਕਰਦੀ ਹੈ ਐਜ਼ ਹਿਊਮਨ, ਕਿਉਂਕਿ ਅਸਲ ਟੈਂਡੈਂਸੀ ਆਫ ਬੀਇੰਗ ਹਿਊਮਨ ਇੱਕੋ ਹੀ ਹੈ, ਕਿਊਰੀਓਸਿਟੀ। ਜਦ ਤੱਕ ਜਿਗਿਆਸਾ ਨਹੀਂ ਹੈ ਨਾ ਕਿਸੇ ਚੀਜ਼ ਦੀ, ਤਦ ਤੱਕ ਮਜ਼ਾ ਨਹੀਂ ਆ ਰਿਹਾ ਲਾਈਫ ਦੇ ਅੰਦਰ, ਹੈ ਨਾ। ਉਹ ਕੀ ਕਹਿ ਦਿੰਦੇ ਹੈ ਨਾ ਕਿ ਕਿੱਕ ਚਾਹੀਦੀ ਹੈ ਹਰ ਕਿਸੇ ਨੂੰ, ਇੱਕ ਇੱਕ ਚਾਹੀਦੀ ਹੈ, ਜੋ ਕਿੱਕ ਚਾਹੀਦੀ ਹੈ ਉਹ ਇੱਕ ਜਿਗਿਆਸਾ ਕਿਊਰੀਓਸਿਟੀ ਚਾਹੀਦੀ ਕਿ ਯਾਰ ਆਹ ਕੀ ਹੋ ਰਿਹਾ, ਆਹ ਕਰਕੇ ਵੇਖਦੇ ਹਾਂ, ਹੈ ਨਾ, ਇੱਥੇ ਜਾ ਕੇ ਵੇਖਦੇ ਹਾਂ। ਇਹ ਸਾਰਾ ਸਾਰਾ ਮੈਂਟੈਲਿਟੀ ਅਤੇ ਇੱਦਾਂ ਦਾ ਗਰੁੱਪ ਬਣਨਾ ਅਤੇ ਇੱਦਾਂ ਦਾ ਲਾਈਫ ਸਟਾਈਲ ਬਣਾ ਪਾਉਣਾ, ਇੱਦਾਂ ਦਾ ਕਿੱਤੇ 'ਚ ਆ ਪਾਉਣਾ ਕਿ ਜਿਹਦੇ 'ਚ ਤੁਸੀਂ ਐਕਸਪਲੋਰ ਕਰ ਰਹੇ ਹੋ ਹਮੇਸ਼ਾ ਚੀਜ਼ਾਂ, ਨਵੀਆਂ ਨਵੀਆਂ ਚੀਜ਼ਾਂ ਐਡ ਕਰ ਰਹੇ ਹੋ ਆਪਣੇ ਕੰਮ ਦੇ ਅੰਦਰ, ਉਹ ਤਾਂ ਹੀ ਹੋ ਪਾਉਂਦਾ ਜੇ ਤੁਸੀਂ ਬਹੁਤ ਓਪਨ ਮਾਈਂਡਡ ਹੋ। ਅਤੇ ਓਪਨ ਮਾਈਂਡਡ ਤੁਸੀਂ ਤਾਂ ਹੀ ਹੋ ਸਕਦੇ ਹੋ ਬਈ ਜੇ ਤੁਹਾਡੇ ਅੰਦਰ ਈਗੋ ਥੋੜ੍ਹੀ ਲੋਅ ਹੈ,
2: ਕਿਉਂਕਿ ਈਗੋ ਦੇ ਜਦੋਂ ਮੰਨ ਲਓ ਤੁਹਾਨੂੰ ਜੇ ਫੀਲ ਹੁੰਦਾ ਨਾ ਕਿ ਮੇਰੇ 'ਚ ਈਗੋ ਆ ਅਤੇ ਮੈਂ ਪਤਾ ਕੀ ਕਰ ਰਿਹਾ ਹੋਊਗਾ, ਹੁਣ ਮੈਂ ਟਰਾਈ ਕਰ ਰਿਹਾ ਹੋਊਗਾ ਆਪਣੇ ਆਪ ਨੂੰ ਸਾਬਿਤ ਕਰਨ ਦੀ ਕਿ ਮੈਂ ਸਹੀ ਹਾਂ, ਹਾਲੇ ਕਿ ਤੁਹਾਨੂੰ ਪੱਕਾ ਪਤਾ ਹੋਊਗਾ ਕਿ ਮੈਂ ਗਲਤ ਹਾਂ, ਪਰ ਫਿਰ ਵੀ ਮੈਂ ਟਰਾਈ ਕਰੀ ਜਾ ਰਿਹਾ ਵਾਰ ਵਾਰ ਕਿ ਮੈਂ ਕ੍ਰਿਸ਼ਨਾ ਜੀ ਬਹੁਤ ਸਹੀ ਹਾਂ, ਮੈਂ ਇੱਥੇ ਐਂ ਕਰਤਾ, ਮੈਂ ਸਹੀ ਹਾਂ। ਅਤੇ ਫਿਰ ਤੁਸੀਂ ਕਹਿਣਾ ਵੀ ਵੀਰੇ ਤੇਰੇ 'ਚ ਤਾਂ ਫਿਰ ਤੇਰੇ 'ਚ ਤੇਰੀ ਨਹੀਂ ਪ੍ਰੋਬਲਮ, ਤੇਰਾ ਈਗੋ ਫੈਕਟਰ ਆ, ਠੀਕ ਹੈ, ਤੂੰ ਆਪਣੀ ਈਗੋ ਨਹੀਂ ਤੇਰੀ ਮੰਨ ਪਾ ਰਹੀ, ਤੂੰ ਭਾਵੇਂ ਮੰਨ ਜੇ ਪਰ ਉਹ ਜਿਹੜਾ ਉੱਤੇ ਬੈਠੀ ਤੇਰੀ ਈਗੋ ਉਹ ਕਹਿ ਰਹੀ ਹੈ ਵੀ ਨਹੀਂ ਨਹੀਂ ਨਹੀਂ ਮੈਂ ਬਿਲਕੁਲ ਸਹੀ ਹਾਂ, ਮੈਂ ਇੱਦਾਂ ਨਹੀਂ ਹੋ ਸਕਦਾ ਕਿ ਮੇਰੇ ਕੋਲ ਗਲਤੀ ਹੋ ਗਈ ਹੋਵੇ। ਹੁਣ ਉਹਦੇ ਨਾਲ ਜੇ ਕੌਨਫੀਡੈਂਸ ਵੇਖ ਲਈਏ ਤਾਂ ਉਹਦੇ 'ਚ ਫਿਰ ਬੰਦੇ ਨੂੰ ਇਹ ਹੁੰਦਾ ਕਿ ਜਿਹੜਾ ਤਾਂ ਵੇਖੋ ਨੋਰਮਲ ਕੌਨਫੀਡੈਂਸ ਆ ਉਹ ਤਾਂ ਹੈ ਕਿ ਹਾਂ ਬੰਦੇ ਨੂੰ ਪਤਾ ਹੁੰਦਾ ਕਿ ਆਹ ਕੰਮ ਮੈਂ ਕਰ ਸਕਦਾ, ਆਹ ਕੰਮ ਮੈਂ ਨਹੀਂ ਕਰ ਸਕਦਾ, ਠੀਕ ਹੈ, ਨਾ ਕਿ ਕਹਿਣਾ ਵੀ ਕੋਈ ਵੀ ਕੰਮ ਹੈ ਹਾਂ ਮੈਂ ਕਰ ਦੂੰ
0: ਮੈਂ ਕਰ
2: ਲਊ, ਉਹ ਇੱਕ ਵੱਡਾ ਡਿਫਰੈਂਸ ਹੈ।
0: ਹਾਂ ਉਹ ਇੱਕ ਜ਼ੀਲ ਹੋਣਾ ਵੀ ਵੱਖਰੀ ਗੱਲ ਹੈ ਤੇ ਇੱਕ ਅਗੇਨ ਹੈ ਨਾ ਓਵਰ ਕੌਨਫੀਡੈਂਟ ਹੋਣਾ ਕਿ ਲਾਇਆ ਤੇ ਮੈਂ ਕਰ ਲਈ।
2: ਜੇ ਆਪਾਂ ਕਹਿੰਦੇ ਆ ਕਿ ਆਪਾਂ ਨੂੰ ਸੈਲਫ ਰਿਸਪੈਕਟ ਦੇ ਵਿੱਚ ਨਹੀਂ ਪਤਾ ਲੱਗ ਰਿਹਾ ਵੀ ਇਹ ਕੀ ਚੀਜ਼ ਆ, ਤੇ ਸੈਲਫ ਰਿਸਪੈਕਟ ਸਿੰਪਲ ਜੀ ਇਹ ਚੀਜ਼ ਆ ਕਿ ਤੁਹਾਨੂੰ ਤੁਹਾਡੀਆਂ ਬਾਉਂਡਰੀਜ਼ ਪਤਾ ਹੋਣ, ਤੁਹਾਨੂੰ ਇੰਨਾ ਪਤਾ ਹੋਵੇ ਕਿ ਤੁਹਾਨੂੰ ਕਿੱਦਾਂ ਦਾ ਟ੍ਰੀਟਮੈਂਟ ਕਿਸੇ ਕੋਲੋਂ ਚਾਹੀਦਾ ਵਾ, ਤੁਹਾਨੂੰ ਕਿੱਦਾਂ ਕੋਈ ਬੁਲਾਵੇ, ਠੀਕ ਹੈ, ਤੁਹਾਡਾ ਛੋਟਾ ਭਰਾ ਤੁਹਾਨੂੰ ਕਿੱਦਾਂ ਬੁਲਾਵੇ, ਤੁਹਾਡਾ ਵੱਡਾ ਭਰਾ ਕਿੱਦਾਂ ਬੁਲਾਵੇ, ਤੁਹਾਡਾ ਮਾਂ ਪਿਓ, ਤੁਹਾਡੀ ਵਾਈਫ, ਤੁਹਾਡਾ ਰਿਸ਼ਤੇਦਾਰ ਤੁਹਾਨੂੰ ਕਿੱਦਾਂ ਬੁਲਾਉਣ, ਉਹ ਟ੍ਰੀਟਮੈਂਟ ਜਿਹੜਾ ਤੁਸੀਂ ਕਿਸੇ ਕੋਲ ਲੈਣਾ ਆ ਜਾਂ ਬਾਉਂਡਰੀਜ਼ ਜਿਹੜੀਆਂ ਨੇ ਉਹ ਤੁਸੀਂ ਸੈੱਟ ਕਰਨੀ ਹੈ, ਉਹ ਤੁਹਾਡੀ ਸੈਲਫ ਰਿਸਪੈਕਟ ਆ। ਹੁਣ ਜੇ ਤਾਂ ਤੁਸੀਂ ਉਹਦੇ ਵਿੱਚ ਕਹੀ ਜਾਓਗੇ ਵੀ ਹੁਣ ਇੱਕ ਨੋਰਮਲ ਜੀ ਗੱਲ ਹੈ ਕਿ ਵੱਡਾ ਤੁਹਾਡੇ ਤੋਂ ਮੰਨ ਲਓ ਤੁਹਾਡੀ ਮੰਮੀ ਆ, ਤੁਹਾਡੇ ਡੈਡੀ ਨੇ, ਤੁਸੀਂ ਕਹੋ ਕਿ ਉਹ ਵੀ ਮੈਨੂੰ ਜੀ ਕਹਿ ਕੇ ਬੁਲਾਉਣ, ਮੈਨੂੰ ਇੱਦਾਂ ਕਹਿ ਕੇ ਬੁਲਾਉਣ, ਫਿਰ ਇਟ ਮੀਨਸ ਕਿ ਤੁਸੀਂ ਤੁਹਾਡੀ ਈਗੋ ਤੁਹਾਡੀ ਮਾਂ ਪਿਓ ਤੋਂ ਵੀ ਵੱਡੀ ਹੋ ਗਈ ਨਾ।
0: ਇਹ ਤਾਂ ਮੈਂ ਮੇਰੇ ਹਿਸਾਬ ਨਾਲ ਬਾਉਂਡਰੀ ਜੇ ਸੈੱਟ ਕਰਨੀ ਹੈ ਨਾ ਤਾਂ ਬਾਉਂਡਰੀ ਸੈੱਟ ਕਰਨ ਦਾ ਸਿੰਪਲ ਤਰੀਕਾ ਬਈ ਤੁਸੀਂ ਸੈਲਫ ਆਡਿਟ ਕਰੋ, ਤੁਸੀਂ ਵੇਖੋ ਤੁਸੀਂ ਲੋਕਾਂ 'ਚ ਕਿੱਦਾਂ ਵਿਚਰਦੇ ਹੋ, ਤੁਸੀਂ ਲੋਕਾਂ ਨੂੰ ਕਿੱਦਾਂ ਬੁਲਾਉਂਦੇ ਹੋ, ਜੇ ਤੁਹਾਨੂੰ ਜੋ ਜੋ ਕਿਸੇ ਨਾਲ ਮਿਲਣ ਵਰਤਣ ਲਈ ਠੀਕ ਲੱਗਦਾ ਉਹਦਾ ਮਤਲਬ ਉਹ ਤੁਹਾਡੇ ਲਈ ਵੀ ਠੀਕ ਹੈ, ਐਜ਼ ਸਿੰਪਲ ਐਜ਼ ਦੈਟ।
2: ਐਗਜ਼ੈਕਟਲੀ,
0: ਪ੍ਰੋਬਲਮ ਇੱਥੇ ਆਉਂਦੀ ਹੈ ਜਦੋਂ ਆਪਾਂ ਜਿਹੜਾ ਸਾਡਾ ਇਹ ਵਾਲਾ ਕੰਡਾ ਨਾ ਉਹ ਬਹੁਤ ਇੰਬੈਲੈਂਸ ਕਰ ਦਿੰਦੇ ਹਾਂ, ਆਪਾਂ ਦੂਸਰੇ ਤੋਂ ਤਾਂ ਜੀ ਜੀ ਕਰਦੇ ਹਾਂ ਐਕਸਪੈਕਟ ਅਤੇ ਆਪ ਤੂੰ ਤੜਾਕ ਕਰਕੇ ਗੱਲ ਕਰਦੇ ਹਾਂ, ਹੈ ਨਾ। ਅਗੇਨ ਜਿਸ ਤਰ੍ਹਾਂ ਇੰਡਸਟਰੀ ਦੇ ਅੰਦਰ ਹੁੰਦਾ ਹੈ ਨਾ, ਉਸੇ ਤਰੀਕੇ ਨਾਲ ਜਗ੍ਹਾ ਦੀ ਵੀ ਤਾਂ ਈਗੋ ਹੁੰਦੀ ਹੈ, ਜਗ੍ਹਾ ਦੀ ਵੀ ਇੱਕ ਹਿਊਮਿਲਿਟੀ ਹੁੰਦੀ ਆ। ਜੇ ਤੁਸੀਂ ਪੂਰਵਾਂਚਲ ਵਾਲੇ ਪਾਸੇ ਚਲ ਜਾਓ ਹੈ ਨਾ, ਇੰਡੀਆ ਦੇ ਜਿਹੜਾ ਮੇਜਰਲੀ ਕਾਨਪੁਰ ਲਖਨਊ ਏਰੀਆ ਹੈ ਨਾ, ਉਹਦੇ 'ਚ ਤੂੰ ਕਹਿਣਾ ਜਿਸ ਤਰ੍ਹਾਂ ਹੈ ਨਾ, ਉਹਦੇ 'ਚ ਤੂੰ ਕਹਿਣਾ ਗਾਲ ਦੇ ਬਰਾਬਰ ਮੰਨਦੇ ਆ, ਕਿਉਂਕਿ ਉਹ ਲੋਕ ਹਮ ਹਮ ਕਰਕੇ ਗੱਲ ਕਰਦੇ ਆ, ਹਮ ਤੁਮ ਨੂੰ ਤੂੰ ਆ ਜਿਸ ਤਰ੍ਹਾਂ। ਪਰ ਆਪਾਂ ਜਦੋਂ ਪੰਜਾਬ ਸਾਈਡ ਆ ਜਾਈਏ ਆਪਾਂ ਤੂੰ ਮੇਰੇ ਨਾਲ ਤੂੰ ਕਹਿਣਾ, ਮੈਂ ਤੈਨੂੰ ਹੁਣ ਵੀ ਤੂੰ ਕਰ ਰਿਹਾ, ਬਟ ਇਟਸ ਲਾਈਕ ਅ ਇੰਡੀਅਰਮੈਂਟ ਟਰਮ ਕਿ ਆਪਣੇ ਬੰਦੇ ਨੂੰ ਬੰਦਾ ਹੱਕ ਨਾਲ ਤੂੰ ਕਹਿ ਦਿੰਦਾ ਹੈ ਨਾ। ਕਿ ਗੱਲ ਇਹੀ ਹੈ ਕਿ ਹਰ ਜਗ੍ਹਾ ਦੀ ਵੀ ਆਪਣੀ ਹਿਊਮਿਲਿਟੀ ਹੈ, ਹਰ ਇੰਡਸਟਰੀ ਦੀ ਆਪਣੀ ਹਿਊਮਿਲਿਟੀ ਹੈ, ਆਪਣੀ ਈਗੋ ਹੈ। ਇਸੇ ਤਰੀਕੇ ਨਾਲ ਸਾਡੇ ਹੀ ਅਵਚੇਤਨ ਮਨ ਦੇ ਅੰਦਰ, ਸਾਡੇ ਹੀ ਅੰਦਰ ਦੋਨੋਂ ਚੀਜ਼ਾਂ ਨੇ, ਡੁਐਲਿਟੀ ਸਾਡੇ ਅੰਦਰ ਦੋਨਾਂ ਦੀ ਆ, ਪਰ ਸਾਡੀ ਬਾਉਂਡਰੀ ਉਦੋਂ ਹੀ ਸੈੱਟ ਹੋਣੀ ਆ ਜਦੋਂ ਅਸੀਂ ਵੇਖਾਂਗੇ ਕਿ ਯਾਰ ਮੈਂ ਜੇ ਇਸ ਤਰ੍ਹਾਂ ਕਰਦਾ ਪਿਆ ਸਾਰਿਆਂ ਨਾਲ ਬਿਹੇਵ, ਤੇ ਫਿਰ ਮੈਂ
2: ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਥੋੜੇ ਦਿਨ ਪਹਿਲਾਂ ਦੀ ਗੱਲ ਆ, ਮਤਲਬ ਇੱਕ ਵੀਰ ਆ ਬੜੀ ਵੱਡੀ ਇੰਡਸਟਰੀ ਦੇ ਵਿੱਚ ਕੰਮ ਕਰਦਾ, ਮੈਂ ਇੰਡਸਟਰੀ ਨਹੀਂ ਦੱਸਣੀ ਐਵੇਂ ਗਾਂ ਦੀ ਗਾਂ ਕਿਸੇ ਨੂੰ ਸਮਝ ਲੱਗ ਗਈ ਤੇ ਉਹਨੂੰ ਨਾ ਜਾ ਕੇ ਦੱਸ ਦੇਣ ਭਰਾਵਾ ਹਨਾ ਮੈਂ ਨਜਾਇਜ਼ ਹੀ, ਤੇ ਉਹ ਵੀਰ ਮੈਨੂੰ ਫੋਨ ਕਰਕੇ ਕਹਿੰਦੇ ਆ, ਹਾਲਾਂਕਿ ਆਪਾਂ ਕੋਈ ਕੰਮ ਕੀਤਾ ਸੀ ਉਹਨਾਂ ਦਾ ਹਨਾ, ਮਤਲਬ ਕੁਛ ਕੀਤਾ ਸੀਗਾ ਉਹਨਾਂ ਵਾਸਤੇ, ਤੇ ਉਹ ਮੈਨੂੰ ਫੋਨ ਕਰਕੇ, ਹਾਲਾਂਕਿ ਵੀ ਨੈਵਰ ਨੋ ਈਚ ਅਦਰ ਹਨਾ, ਆਪਾਂ ਕਦੀ ਨੀ ਕਦੀ ਮਿਲੇ, ਸਿਰਫ ਉਦਣ ਮਿਲੇ ਆ ਥੋੜਾ ਟਾਈਮ ਲਈ ਹਨਾ, ਸਿਰਫ ਕੰਮ ਦੇ ਲਈ,
0: ਸੋਸ਼ਲੀ ਮਿਲੇ,
2: ਸੋਸ਼ਲੀ ਮਿਲੇ, ਕੰਮ ਦੇ ਲਈ ਮਿਲੇ, ਵਰਕ ਦੇ ਲਈ ਮਿਲੇ ਆ, ਨਾ ਕਿ ਨੋਰਮਲ ਵੀ ਨੀ ਮਿਲੇ, ਤੇ ਕੰਮ ਜਦੋਂ ਕਰਕੇ ਆ ਗਏ ਅਸੀਂ, ਤਿੰਨ ਕੁ ਦਿਨ, ਤਿੰਨ ਵੀ ਨਹੀਂ ਸੋਰੀ, ਅਗਲੇ ਦਿਨ ਹੀ ਸ਼ਾਮ ਨੂੰ ਫੋਨ ਆਉਂਦਾ ਵਾ ਮੈਨੂੰ ਨੰਬਰ ਮੇਰਾ ਲੈ ਕੇ ਵੀ ਕੀ ਕਰ ਰਹੇ ਹੋ ਫਿਰ ਤੁਸੀਂ ਉਸ ਦੇ ਉੱਤੇ, ਸਿੱਧੇ ਹੀ ਇਹੀ ਗੱਲ ਆ,
0: ਕੋਈ
2: ਇੱਕ ਹੁੰਦਾ ਵੀ ਹੈਲੋ ਕ੍ਰਿਸ਼ਨਾ ਜੀ ਕੀ ਹਾਲ ਠੀਕ ਹੋ ਹਨਾ, ਦੂਜੀ ਤੁਹਾਡਾ ਹਾਂ, ਦੂਜਾ ਸਵਾਲ ਹੋ ਸਕਦਾ ਵੀ ਉਹ ਵੀ ਇੱਕ ਵੇ ਆ, ਤੁਸੀਂ ਪੁੱਛੋ ਵੀ ਕ੍ਰਿਸ਼ਨਾ ਜੀ ਕੋਈ ਅਪਡੇਟ ਆ ਹਨਾ, ਵੀ ਕਿੱਥੋਂ ਤੱਕ ਪਹੁੰਚੇ ਆਪਾਂ, ਕਦੋਂ ਤੱਕ ਡਿਲੀਵਰ ਕਰਾਂਗੇ, ਕੀ ਹਿਸਾਬ ਆ, ਕੁਝ ਵੀ ਕੀ, ਹਾਂਜੀ ਕੀ ਕਰ ਰਹੇ ਹਾਂ ਆਪਾਂ, ਤੇ ਤੁਸੀਂ ਸੁਣਦੇ ਹੋ, ਤੁਸੀਂ ਫਿਰ ਇੱਕ ਵਾਰੀ ਸੋਚਦੇ ਹੋ ਵੀ ਇੱਕ ਮਿੰਟ ਮੈਂ ਵੇਖ ਲਵਾਂ ਕੋਈ ਗਲਤੀ ਤਾਂ ਨਹੀਂ ਲੱਗਣ ਦੀ, ਵੀ ਕਿਹਦਾ ਫੋਨ ਆਇਆ, ਹਾਲਾਂਕਿ ਜਿਹੜਾ ਤੁਹਾਡਾ ਬਹੁਤ ਤੁਹਾਡਾ ਜਾਣੂ ਆ ਉਹਦੇ ਇੱਦਾਂ ਦਾ ਕੋਈ ਪਹਿਲਾ ਸਵਾਲ ਕਰੇ ਵੀ ਫੋਨ ਕਰਕੇ ਤਾਂ ਤੁਹਾਨੂੰ ਸਮਝ ਆਉਂਦੀ ਆ ਵੀ ਇਟਸ ਓਕੇ, ਪਰ ਮਤਲਬ ਇੱਕ ਮੈਂ ਚੀਜ਼ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਇੱਕ ਤਰੀਕਾ ਆ ਗੱਲਬਾਤ ਕਰਨ ਦਾ,
0: ਬਹੁਤ ਛੋਟੀ ਛੋਟੀ ਗੱਲਾਂ ਹਾਂ,
2: ਹੁਣ ਉਹਦੇ ਵਿੱਚ ਕੀ ਆ, ਮੈਂ ਤੇ ਕਹੂੰਗਾ ਹੀ ਵੀ ਬੜਾ ਐਟੀਟਿਊਡ ਚੁੱਕੀ ਫਿਰਦਾ ਹੈ ਕੌਣ ਹਨਾ,
0: ਬਿਲਕੁਲ
2: ਬੰਦਾ ਜਿਹੜਾ ਆਮ ਭਾਸ਼ਾ ਚ ਇਹੋ ਕਹਿੰਦਾ ਵੀ ਏਡਾ ਕਿਹੜਾ ਮੰਤਰੀ ਆ ਇਹ, ਵੀ ਕੌਣ ਆ ਤੂੰ ਹਨਾ, ਏਦਾਂ ਮਤਲਬ ਵਾਏ, ਹੁਣ ਉੱਥੇ ਤੇ ਵੇਖੋ ਓਬਵੀਅਸਲੀ ਸੈਲਫ ਰਿਸਪੈਕਟ ਆ ਨਾ ਹਰ ਬੰਦੇ ਦੀ, ਜੇ ਤੁਸੀਂ
0: ਬਿਲਕੁਲ ਠੀਕ ਗੱਲ,
2: ਅਸੀਂ ਇਹ ਨਹੀਂ ਕਹਿੰਦੇ ਵੀ ਉਹ ਵੀ ਚੀਜ਼ ਨੂੰ ਇਗਨੋਰ ਕਰ ਦਿਓ, ਉੱਥੇ ਨਹੀਂ ਤੁਸੀਂ ਇਗਨੋਰ ਕਰਨਾ, ਉਹ ਫਿਰ ਉਹਦੀ ਅਗਲੇ ਦੀ ਗਲਤੀ ਆ, ਉਹਨੂੰ ਆਪਣਾ ਵੇ ਆਫ ਟਾਕਿੰਗ ਗੱਲਬਾਤ ਦਾ ਤਰੀਕਾ ਰਹਿਣਾ ਸਹਿਣਾ, ਮੈਂ ਤੇ ਇਸ ਚੀਜ਼ ਤੇ ਹੈਰਾਨ ਹਾਂ ਵੀ ਏਡੀ ਵੱਡੀ ਆਰਗੇਨਾਈਜੇਸ਼ਨ 'ਚ ਤੈਨੂੰ ਕੰਮ ਕਿਹਨੇ ਦਿੱਤਾ ਵਾ, ਤੈਨੂੰ ਤੇ ਇੱਕ ਨੋਰਮਲ ਜਿਹੜੇ ਟੂ ਸਟਾਰਟ ਵਿਦ ਐਟੀਕੇਟਸ ਹੁੰਦੇ ਆ ਉਹ ਹੀ ਨਹੀਂ ਹੈਗੇ, ਹਾਊ ਕੈਨ ਯੂ ਡੀਲ ਵਿਦ 20,000 ਪੀਪਲ,
0: ਹਾਂ ਨਹੀਂ ਇਹ ਬਹੁਤ ਲੋਕਾਂ 'ਚ ਬੜੀ ਛੋਟੀ ਛੋਟੀ ਚੀਜ਼ਾਂ ਦੇ, ਸਰ ਮੈਂ ਕਈ ਵਾਰੀ ਫੀਲ ਕਰਦਾ ਕਿ ਲੈਟ ਸਪੋਜ਼ ਆਪਾਂ 5 ਲੋਕ
2: ਕਿ ਜਾਂ ਫਿਰ ਦੂਜੀ, ਮੈਨੂੰ ਤੇ ਫਿਰ ਦੂਜੇ ਪਾਸੇ ਮੈਨੂੰ ਇਹ ਵੀ ਥੋਟ ਲੱਗਾ ਕਿ ਹੋ ਸਕਦਾ ਉਹਨਾਂ ਨਾਲ ਤੇ ਬੜਾ ਵਧੀਆ, ਇਹਨੂੰ ਸ਼ਾਇਦ ਲੱਗਾ ਹੋਵੇ ਕਿ ਇਹਨਾਂ ਦਾ ਕੀ ਆ,
0: ਹਾਂ
2: ਹੋ ਸਕਦਾ ਹਨਾ, ਇਹਨਾਂ ਦੇ ਨਾਲੋਂ ਤੇ ਸਾਡਾ ਉੱਤੇ ਆ ਲੈਵਲ ਤੇ, ਅਸੀਂ ਇਹਨਾਂ ਨਾਲ ਗੱਲ ਕਰਾਂਗੇ, ਏਦਾਂ ਹੀ ਗੱਲ, ਮਤਲਬ ਇਹ ਕੋਈ ਤਰੀਕਾ ਥੋੜਾ ਵਾ,
0: ਜਾਂ ਤਾਂ ਗੱਲ ਕਰਦੇ ਹੋ ਸਾਰਿਆਂ ਨਾਲ, ਇੱਦਾਂ ਉੱਚਾ ਹੋਵੇ ਨੀਵਾਂ ਹੋਵੇ ਸਾਰਿਆਂ ਨਾਲ ਹਨਾ, ਪਰ ਇਹ ਜਾਣ ਕੇ ਮਤਲਬ ਯੂ ਹਨਾ ਯੂ ਚੂਜ਼ ਯੋਰ ਓਨ ਫਾਈਟਸ, ਉਹ ਚੀਜ਼ ਤਾਂ ਵਧੀਆ ਨਹੀਂ, ਕਈ ਲੋਕ ਇੱਦਾਂ ਵੀ ਤਾਂ ਕਰਦੇ ਨਾ ਕਿ ਸਮਝ, ਲੈਟ ਸਪੋਜ਼ ਮੈਂ ਤੈਨੂੰ ਹੀ ਜਾਣਦਾ, ਤੇਰੇ ਨਾਲ ਦੋ ਬੰਦੇ ਹੋਰ ਖੜੇ, ਮੈਂ ਤੇਰੇ ਨਾਲ ਹੀ ਹੱਥ ਮਿਲਾਇਆ, ਬਾਕੀਆਂ ਨਾਲ ਗੱਲ ਵੀ ਨਹੀਂ ਕੀਤੀ, ਨਮਸਤੇ ਸਤਿ ਸ਼੍ਰੀ ਅਕਾਲ ਵੀ ਨਹੀਂ ਬੁਲਾਈ, ਤੇਰੇ ਨਾਲ ਹੀ ਗੱਲ ਕਰਕੇ ਨਾ ਕਰਕੇ, ਅਗੇਨ ਕਿਸੇ ਦੇ ਮਾਇੰਡ 'ਚ ਕੁਛ ਆ ਸਕਦਾ ਹਨਾ ਕਿ ਯਾਰ ਇਹ ਕੀ ਆ, ਅਗੇਨ ਦੂਸਰੇ ਪਾਸੇ ਮੈਂ ਜੇ ਲਵਾਂ ਕਿ ਸਮਝ ਮੈਂ ਇੱਥੇ ਖਲੋਤਾ ਕਿ ਮੈਨੂੰ ਬੰਦੇ ਨੇ ਬਿਲਕੁਲ ਵੀ ਬਿਲਕੁਲ ਇਗਨੋਰ ਕਰਤਾ, ਮੇਰੇ ਨਾਲ ਖਲੋਤੇ ਬੰਦੇ ਨਾਲ ਗੱਲ ਕਰ ਲਈ, ਮੈਂ ਵੀ ਸੋਚ ਸਕਦਾ ਯਾਰ ਠੀਕ ਹੈ ਬੜਾ ਇੰਟਰੋਵਰਟਿਡ ਹੋਏਗਾ, ਨਹੀਂ ਇੱਛਾ ਹੋਏਗੀ ਕਿ ਮੈਂ ਬੁਲਾਵਾਂ ਜਾਂ ਕੁਛ ਗੱਲ ਕਰਕੇ ਚੱਲ ਗਿਆ ਨਾ, ਹਰ ਤਰ੍ਹਾਂ ਦਾ ਬੰਦਾ ਦੁਨੀਆ 'ਤੇ, ਪਰ ਮੇਰਾ ਪੁਆਇੰਟ ਇਹੀ ਹੈ ਜੋ ਤੁਸੀਂ ਕਿਹਾ ਕਿ ਆਪਾਂ ਇਹ ਵਾਲੀ ਤਾਂ ਸਾਰੀ ਗੱਲ ਇੰਨੀ ਲੰਬੀ ਚੌੜੀ ਕਰ ਲਈ ਕਿ ਈਗੋ ਨਾ ਰੱਖੋ ਨਾ ਰੱਖੋ ਨਾ ਰੱਖੋ, ਪਰ ਹਾਂ ਇੱਧਰ ਹੀ ਥਾਵਾਂ 'ਤੇ ਰੱਖ ਲਓ ਖੁਦ ਆਪ ਉਚੇਚਾ,
2: ਕਿਉਂਕਿ ਜ਼ਰੂਰੀ ਹੈ ਨਾ ਹੁਣ ਇਹ ਥੋੜ੍ਹਾ ਇੰਨਾ ਕਿਤੇ ਕਈ ਥਾਵਾਂ 'ਤੇ ਤੁਹਾਨੂੰ ਕਾਊਂਟਰ ਕਰਨਾ ਪੈਂਦਾ ਵਾ, ਕਿਉਂਕਿ ਉੱਥੇ ਸੈਲਫ ਰਿਸਪੈਕਟ ਆਉਂਦੀ ਹੈ,
0: ਯੈਸ ਇਹੀ ਤਾਂ, ਤਾਂ ਹੀ
2: ਤੁਹਾਨੂੰ ਪਤਾ ਵਾ ਵੀ ਤੁਸੀਂ ਕਿਹੜੀ ਲੈਣੀ ਹੈ ਤੇ ਕਿਹੜੀ ਨਹੀਂ ਲੈਣੀ,
0: ਤਾਂ ਹੀ ਤਾਂ ਹੀ ਤੇ ਅਸੀਂ ਕਿਹਾ ਸੀ ਸਟਾਰਟਿੰਗ 'ਚ ਕਿ ਇਹ ਬੜੀ ਨਾ ਇਹ ਬਰੀਕ ਜੀ ਲਾਈਨ ਹੈ, ਇਹ ਇੱਧਰ ਨੂੰ ਡਿੱਗ ਗਏ ਤੇ ਬਦਤਮੀਜ਼ ਹੋ, ਤੇ ਉੱਧਰ ਨੂੰ ਡਿੱਗ ਗਏ ਤੇ ਬਾਈ ਇਹ ਹੈ ਕਿ ਬਾਈ ਬਹੁਤ ਹੀ ਇਜ਼ ਟੂ ਨਾਈਸ, ਜੋ ਮਰਜ਼ੀ ਕਰ ਲਓ ਕੋਈ ਚੱਕਰ ਵਾਲੀ ਗੱਲ ਨਹੀਂ ਹਨਾ, ਤੇ ਉਮੀਦ ਕਰਦੇ ਹਾਂ ਕਿ ਤੁਸੀਂ ਜਿਹੜੀ ਆਹ ਬਰੀਕ ਲਾਈਨ ਤੇ ਬਰਕਰਾਰ ਰਹੋਗੇ, ਵਧੀਆ ਸਟੀਕ ਸਿੱਧੇ ਚੱਲਦੇ ਰਹੋਗੇ, ਤੁਹਾਡੇ ਛੋਟੇ ਭਰਾ ਹੈ ਜੀ, ਕੋਈ ਤੁਹਾਨੂੰ ਗੱਲ ਮਾੜੀ ਚੰਗੀ ਲੱਗੀ ਹੋਵੇ, ਕਿਸੇ ਬੋਲ ਦਾ ਤੁਹਾਨੂੰ ਕੋਈ ਗੁੱਸਾ ਗਿਲਾ ਹੋਇਆ ਹੋਵੇ ਤੇ ਸੋਰੀ ਆ, ਉਮੀਦ ਕਰਦਾ ਤੁਹਾਨੂੰ ਅੱਜ ਦਾ ਸ਼ੋਅ ਵਧੀਆ ਲੱਗਿਆ ਹੋਏਗਾ, ਪਲੀਜ਼ ਪਲੀਜ਼ ਪਲੀਜ਼
2: ਫੀਡਬੈਕ ਦਿਆ ਕਰੋ ਯਾਰ, ਤੁਹਾਨੂੰ ਕੋਈ ਕੁਛ ਕਹਿੰਦਾ ਬੜੀ ਤੁਸੀਂ ਤਾਂ ਵੀ ਸੋਰੀ ਮੰਗ ਲੈਂਦੇ,
0: ਆਪਾਂ ਕਿੰਨੇ ਕਾਇੰਡ ਆ, ਤੇ ਪਲੀਜ਼ ਹਾਂ, ਪਰ ਤੁਹਾਨੂੰ ਆਪਾਂ ਇਹ ਤਾਂ ਕਹਿੰਦੇ ਨਾ ਯਾਰ ਕਿ ਫੀਡਬੈਕ ਤੇ ਕਰੋ ਸ਼ੇਅਰ, ਤੇ ਫੀਡਬੈਕ ਕਰ ਰਹੇ ਹੋ,
2: ਡੈਸਪਰੇਟਲੀ ਫੀਡਬੈਕ,
0: ਫੀਡਬੈਕ ਚਾਹੀਦੀ ਹੈ ਯਾਰ,
2: ਪਤਾ ਹੀ ਕਰੋ ਫੀਡ ਦਾ ਬੈਗ ਲਿਆ ਤਾਂ,
0: ਹਾਂ ਮੈਂ ਅੱਛਾ ਜਿਹੜਾ ਵੀ ਨਾ ਸੈਟਰਡੇ ਨੂੰ, ਸੈਟਰਡੇ ਨੂੰ ਆਉਂਦਾ ਨਾ ਸ਼ੋਅ,
2: ਇਹ ਵੀ ਯਾਰ ਚੈੱਕ ਕਰਨਾ
0: ਪੈਣਾ, ਜਦੋਂ ਵੀ ਸ਼ੋਅ ਤੁਸੀਂ ਸੁਣ ਰਹੇ ਹੋਵੋਗੇ ਹਨਾ, ਤੁਸੀਂ ਕੁਛ ਨਹੀਂ ਕਰਨਾ,
1: ਤੁਸੀਂ ਜਦੋਂ ਹਾਂਜੀ ਮੈਲਬਨ ਦਾ ਸ਼ੋਅ ਚੱਲਦਾ ਹੋਏਗਾ ਨਾ, ਤੁਸੀਂ ਬਸ ਨਾ ਮੈਸੇਜ ਲਿਖ ਕੇ ਭੇਜ ਦਿਓ ਫੀਡਬੈਕ, ਕੁਛ ਨਾ ਲਿਖੋ, ਬਸ ਫੀਡਬੈਕ ਲਿਖ ਕੇ ਭੇਜ ਦਿਓ, ਕੋਈ ਵੀ ਟੌਪਿਕ ਚੱਲ ਰਿਹਾ ਕਦੀ ਨਾ ਕਰੋ
2: ਫੀਡਬੈਕ ਦੀ, ਬੋਇਜ਼ ਮੀਟਅਪ ਲਿਖ ਕੇ,
1: ਹਾਂ ਯਾਰ ਬੋਇਜ਼ ਮੀਟਅਪ ਕੁਛ ਤਾਂ ਲਿਖ ਕੇ ਭੇਜੋ ਨਾ, ਸਾਨੂੰ ਵੀ ਖੁਸ਼ੀ ਹੋਵੇ ਕਿ ਯਾਰ ਆਪਾਂ ਐਵੇਂ ਲਾਈਟਾਂ ਬੰਦ ਕਰਕੇ ਸਟੂਡੀਓ ਦੀਆਂ ਇੱਕ ਦੂਸਰੇ ਨੂੰ ਬਿਨਾਂ ਦੇਖੇ ਹਨੇਰੇ ਦੇ ਅੰਦਰ ਵਧੀਆ ਵਧੀਆ ਸ਼ੋਅ ਕਰ ਰਹੇ ਇੰਜੋਏ, ਸਹੀ ਕਿ ਨਹੀਂ?
2: ਦੇ ਇੱਦਾਂ ਹੀ ਆ ਵੇਖੋ, ਫਿਰ ਹੀ ਸਾਡਾ ਵੀ ਥੋੜ੍ਹਾ ਜਿਹਾ,
1: ਸਾਡੀ ਵੀ ਈਗੋ ਹਰਟ ਹੁੰਦੀ ਆ,
2: ਸਹੀ ਹੈ, ਇੱਦਾਂ ਕਹਿ ਲਓ ਭਰਾ,
1: ਠੀਕ ਹੋ ਗਿਆ,
2: ਈਗੋ ਤੇ ਹੁੰਦੀ ਆ ਹਰ ਬੰਦੇ 'ਚ,
1: ਹੈ ਨਾ? ਮੈਂ ਕਹਿੰਦਾ
2: ਬਸ ਬੇਸਿਕਲੀ ਲਾ ਇਹੀ ਆ ਕਿ ਤੁਸੀਂ ਈਗੋ ਨੂੰ ਕੰਟਰੋਲ ਕਰ ਰਹੇ ਹੋ ਜਾਂ ਈਗੋ ਤੁਹਾਨੂੰ ਕੰਟਰੋਲ ਕਰ ਰਹੀ ਆ, ਜੇ ਈਗੋ ਤੁਹਾਨੂੰ ਕੰਟਰੋਲ ਕਰ ਰਹੀ ਹੈ ਤੇ ਦੈਨ ਯੂ ਹੈਵ ਟੂ ਵਰਕ ਇਟ ਔਨ ਯੂ, ਇਫ ਯੂ ਆਰ ਕੰਟਰੋਲਿੰਗ ਯੋਰ ਈਗੋ ਦੈਟਸ ਓਕੇ ਮਾਈ, ਜਸਟ ਗੋ ਫॉर ਇਟ ਬ੍ਰੋ, ਜਸਟ ਹੈਵਿੰਗ ਫਨ ਬ੍ਰੋ,
1: ਅਸੀਂ ਫਨ ਕਰਦੇ ਜਾਣੇ ਆ, ਬਾਏ ਬਾਏ, ਟੇਕ ਕੇਅਰ, ਸੁੰਦਰੋ ਰੇਡੀਓ ਆਂਜੀ 1674 AM ਤੇ ਈ ਗੈਰੀ ਸੰਧੂ ਭਾਈ ਤੋਂ ਵੀ ਸੁਣ ਲਓ ਯਾਰ ਕਿ ਕੀ ਕਹਿੰਦੀ ਈਗੋ ਬਾਰੇ, ਓਕੇ
2: ਕੀ ਹਾਲ ਜੀ ਗੈਵੀ ਜੀ ਅੱਜ ਕੱਲ
1: ਗੈਰੀ ਭਾਈ, ਟੇਕ
3: ਕੇਅਰ, ਖੜਾ ਜਾ ਲੱਗਿਆ ਲੱਗਦਾ ਕਿਸ ਦਾ,
4: ਓਏ ਗੈਰੀ ਉਹ ਆਪਣਾ ਦੋਸਤ ਆ ਯਾਰ,
3: ਸੱਚੀ
4: ਚੱਲ ਉਹਨੂੰ ਮਿਲਣ ਚੱਲੀਏ ਆਪਾਂ,
3: ਚੱਲੀਏ,
4: ਖੜਾ ਸ਼ੁਰੂ ਹੋਣ ਵਾਲਾ ਬਾਈ,
3: ਗੈਰੀ ਬਾਈ ਆ ਗਏ, ਗੈਰੀ ਬਾਈ ਆ ਗਏ,
4: ਉਹ ਗੈਰੀ ਸੰਧੂ ਵੀ ਆ ਗਿਆ, ਤੁਸੀਂ ਕਿੱਥੇ ਰਹਿ ਗਏ ਸੀ,
3: ਉਹ ਯਾਰ ਮਸਾਂ ਅੰਦਰ ਆਇਆ, ਟਿਕਟ ਚੈੱਕ ਕਰਕੇ ਭੇਜ ਦਿਆ,
4: ਉਹ ਚੁੱਪ ਕਰੋ ਬਸ ਹੁਣ ਦੇਖਣ ਦੋ ਯਾਰ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਦੇ ਉੱਤੇ ਝਾਤੀ ਮਾਰਨ ਦਾ। ਅੱਜ 28 ਤਰੀਕ ਹੈ ਸਤੰਬਰ ਦਾ ਮਹੀਨਾ ਅਤੇ ਸਾਡੇ ਨਾਲ ਗੌਤਮ ਕਪਿਲ ਨੇ ਇਸ ਟਾਈਮ ਫੋਨ ਲਾਈਨ ਦੇ ਉੱਤੇ। ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਗੌਤਮ ਜੀ, ਤੁਸੀਂ ਆਉਣੇ ਰਹੋ, ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ।
1: ਬਹੁਤ ਧੰਨਵਾਦ ਰੰਜੋਤ ਜੀ ਔਰ ਸਾਰੀ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਭਾਰਤ, ਆਸਟ੍ਰੇਲੀਆ ਤੇ ਦੁਨੀਆ ਜਹਾਨ ਦੀਆਂ ਖਬਰਾਂ ਦੇ ਸੋਮਵਾਰ ਦੇ ਅੱਜ ਇਸ ਬੁਲੇਟਿਨ ਦੇ ਵਿੱਚ। ਵੈਸੇ ਸ਼ਨੀਵਾਰ ਦੇ ਦਿਨ ਜਿਹੜਾ ਖਬਰਾਂ ਦਾ ਬੁਲੇਟਿਨ ਕੀਤਾ ਸੀ ਉਸ 'ਚ ਤੁਹਾਨੂੰ ਦੱਸਿਆ ਸੀ ਕਿ ਇਸ ਹਫ਼ਤੇ ਕੀ ਕੁੱਝ ਹੋਣ ਜਾ ਰਿਹਾ ਆਸਟ੍ਰੇਲੀਆ ਦੇ ਵਿੱਚ ਬਜਟ ਫੋਰਕਾਸਟ ਨੂੰ ਲੈ ਕੇ, ਤੇ ਵਿਆਜ ਦਰਾਂ ਵਧਣਗੀਆਂ ਜਾਂ ਸਥਿਰ ਰਹਿਣਗੀਆਂ। 705 ਵੀ ਇਸੇ ਹਫ਼ਤੇ ਖਤਮ ਹੋ ਜਾਏਗੀ। ਆਰ

ਹੋ ਮੈਕਡੋਨਲਡ ਤੋਂ ਆਉਂਦੇ ਨੇ, ਕੀ ਉਹ ਸਟੱਡੀ, ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਆਓ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਵੈਸੇ ਤਾਂ ਮੱਧ ਪੂਰਬ ਦੇ ਹਾਲਾਤਾਂ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਨੇ, ਪਰ ਦੋ ਅਲੱਗ ਅਲੱਗ ਹਿੱਸੇ ਨੇ ਦੁਨੀਆਂ ਦੇ, ਇੱਕ ਅਮਰੀਕਾ ਤੇ ਇੱਕ ਅਮਰੀਕਾ ਦਾ ਪੂਰਬ, ਤੇ ਦੋਵਾਂ ਹਿੱਸਿਆਂ ਦੇ ਵਿੱਚ ਕੁਦਰਤ ਦੀਆਂ ਆਫਤਾਂ ਆਈਆਂ ਨੇ। ਔਰ ਇਸ ਦੇ ਚੱਲਦਿਆਂ ਸ਼ੁਰੂਆਤੀ ਕੁਝ ਖਬਰਾਂ, ਪਹਿਲਾਂ ਅਮਰੀਕਾ ਤੋਂ ਖਬਰ, ਜਿੱਥੇ ਉੱਤਰ ਪੂਰਬੀ ਹਿੱਸੇ ਦੇ ਵਿੱਚ ਸ਼ਕਤੀਸ਼ਾਲੀ ਤੂਫਾਨ ਦੇ ਚੱਲਦਿਆਂ ਤਟੀ ਇਲਾਕਿਆਂ ਦੇ ਵਿੱਚ ਹੜ੍ਹਾਂ ਦੇ ਹਾਲਾਤ ਪੈਦਾ ਹੋ ਗਏ ਨੇ, ਔਰ ਤੇਜ਼ ਹਵਾਵਾਂ ਤੇ ਭਾਰੀ ਮੀਂਹ ਦੇ ਚੱਲਦਿਆਂ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ। ਇੱਥੋਂ ਤੱਕ ਕਿ ਆਮ ਜਨਜੀਵਨ ਨੂੰ ਜਿਹੜਾ ਤੋਰੀ ਰੱਖਦਾ ਹੈ ਟਰਾਂਸਪੋਰਟੇਸ਼ਨ ਸਿਸਟਮ, ਰੇਲਾਂ ਬੱਸਾਂ ਪੂਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋ ਚੁੱਕੀ ਔਰ ਖਰਾਬ ਮੌਸਮ ਦੇ ਚੱਲਦਿਆਂ ਇਸ ਵੀਕਐਂਡ ਦੇ ਦਰਮਿਆਨ ਅਮਰੀਕਾ ਭਰ ਦੇ ਵਿੱਚ ਖਾਸ ਤੌਰ ਦੇ ਉੱਤੇ ਨਿਊ ਜਰਸੀ ਜਾਂ ਇਸ ਦੇ ਆਸ ਪਾਸ ਦੇ ਇਲਾਕਿਆਂ ਦੇ ਵਿੱਚ ਵੱਡੇ ਟੂਰਨਾਮੈਂਟ ਹੁੰਦੇ ਨੇ, ਉਹ ਵੀ ਪ੍ਰਭਾਵਿਤ ਹੋ ਗਏ। ਸਾਰੇ ਸਟੇਡੀਅਮ ਦੇ ਵਿੱਚੋਂ ਪ੍ਰੋਗਰਾਮ, ਚਾਹੇ ਕੋਈ ਕੰਸਰਟ ਸੀ ਚਾਹੇ ਕੋਈ ਖੇਡ ਸਮਾਗਮ ਸੀ, ਉਹ ਰੱਦ ਕਰ ਦਿੱਤੇ ਗਏ। ਅਮੈਰੀਕਨ ਨੈਸ਼ਨਲ ਵੈਦਰ ਸਰਵਿਸਿਜ਼ ਦੇ ਮੁਤਾਬਕ ਸ਼ਨੀਵਾਰ ਦੇ ਦਿਨ ਨਿਊਯਾਰਕ ਸਿਟੀ ਤੇ ਬੋਸਟਨ ਸਣੇ ਵੀ ਕਈ ਇਲਾਕਿਆਂ 'ਚ ਤੇਜ਼ ਹਵਾਵਾਂ ਤੇ ਭਾਰੀ ਬਾਰਿਸ਼ਾਂ ਦਰਜ ਕੀਤੀਆਂ ਗਈਆਂ। ਨਿਊਯਾਰਕ ਤੇ ਨਿਊ ਜਰਸੀ ਦੇ ਵਿੱਚ ਐਮਰਜੈਂਸੀ ਐਲਾਨ ਕਰ ਦਿੱਤੀ ਗਈ ਹੈ। ਦੋਹਾਂ ਸੂਬਿਆਂ ਦੇ ਕੁਝ ਤਟੀ ਇਲਾਕਿਆਂ 'ਚ ਭਾਰੀ ਪਾਣੀ ਜਿਹੜਾ ਭਰ ਗਿਆ। ਵਰਜੀਨੀਆ ਤੋਂ ਲੈ ਕੇ ਮੇਨ ਸੂਬੇ ਤੱਕ ਬਾਰਿਸ਼ ਤੇ ਤੇਜ਼ ਹਵਾਵਾਂ ਦੀਆਂ ਸ਼ੰਕਾਵਾਂ ਪਹਿਲਾਂ ਹੀ ਜਤਾਈਆਂ ਜਾ ਰਹੀਆਂ ਸੀ। ਵੈਸੇ ਤਾਂ ਇਸ ਦਰਮਿਆਨ ਸ਼ਨੀਵਾਰ ਦੇ ਦਿਨ ਤੱਕ ਜਿਹੜਾ ਸੰਯੁਕਤ ਰਾਸ਼ਟਰ ਮਹਾਸਭਾ ਦਾ ਇਜਲਾਸ ਸੀ ਨਿਊਯਾਰਕ 'ਚ, ਉਹ ਮੁੱਕ ਚੱਲਿਆ, ਪਰ ਫਿਰ ਵੀ ਕੁਝ ਇੱਕ ਮੁਲਕਾਂ ਦੇ ਜਿਹੜੇ ਵਫਦ ਸੀ ਉਹ ਹਾਲੇ ਵੀ ਰੁਕੇ ਹੋਏ ਸੀ, 2-4 ਦਿਨ ਵੱਧ ਰੁਕੇ ਹੋਏ ਸੀ। ਔਰ ਇਸ ਦਰਮਿਆਨ ਨਿਊ ਜਰਸੀ ਦੀ ਸਰਫ ਸਿਟੀ ਦੇ ਵਿੱਚ 26 ਸਪਤੰਬਰ ਨੂੰ ਹੜ੍ਹਾਂ ਦੇ ਨਾਲ ਪ੍ਰਭਾਵਿਤ ਇਲਾਕੇ ਦੇ ਵਿੱਚ ਲੋਕਾਂ ਦਾ ਆਉਣਾ ਜਾਣਾ ਜਿਹੜਾ ਸੀ ਉਹ ਪ੍ਰਭਾਵਿਤ ਹੋਇਆ। ਉਧਰ ਥਾਈਲੈਂਡ ਤੋਂ ਗੱਲ ਕਰੀਏ, ਜਿੱਥੇ ਥਾਈਲੈਂਡ ਦੇ ਰਾਜਧਾਨੀ ਬੈਂਕਾਕ ਦੇ ਵਿੱਚ ਲਗਾਤਾਰ ਭਾਰੀ ਮੀਂਹ ਦੇ ਚੱਲਦਿਆਂ ਐਮਰਜੈਂਸੀ ਸਥਿਤੀ ਐਲਾਨ ਦਿੱਤੀ ਗਈ। ਵੀਰਵਾਰ ਦੇ ਦਿਨ ਤੋਂ ਲੈ ਕੇ ਹੁਣ ਤੱਕ ਸ਼ਹਿਰ ਦੇ ਵਿੱਚ 300 ਮਿਲੀਲੀਟਰ ਤੋਂ ਜ਼ਿਆਦਾ ਬਾਰਿਸ਼ ਹੋ ਚੁੱਕੀ ਹੈ ਹੁਣ ਦੇ ਦਿਨ ਤੱਕ। ਕਹਿਣ ਦਾ ਭਾਵ ਇਹ ਐਤਵਾਰ ਦੇ ਦਿਨ ਤੱਕ ਦੀ ਖਬਰ ਤੁਹਾਨੂੰ ਦੇ ਰਹੇ ਹਾਂ, ਅੱਜ ਦੀਆਂ ਖਬਰਾਂ ਹਲੇ ਥਾਈਲੈਂਡ ਤੋਂ ਹਾਸਲ ਹੋਣੀਆਂ ਨੇ। ਪਰ ਇੰਨੀ ਵੀ ਬਾਰਿਸ਼ ਹੋਣ ਤੋਂ ਬਾਅਦ ਕਰੀਬ 12 ਇੰਚ ਬਾਰਿਸ਼ ਤੁਸੀਂ ਇਹਨੂੰ ਮੰਨ ਸਕਦੇ ਹੋ, ਔਰ ਸੜਕਾਂ ਪੂਰੀ ਤਰ੍ਹਾਂ ਦੇ ਨਾਲ ਪਾਣੀ ਦੇ ਨਾਲ ਭਰ ਗਈਆਂ। ਬੈਂਕਾਕ ਮੈਟਰੋਪੋਲੀਟਨ ਅਥਾਰਟੀ ਨੇ ਐਤਵਾਰ ਦੇ ਦਿਨ ਦੱਸਿਆ ਕਿ ਮੀਂਹ ਹੁਣ ਰੁਕ ਜ਼ਰੂਰ ਗਿਆ, ਪਰ ਸ਼ਹਿਰ ਦੀਆਂ ਨਹਿਰਾਂ ਦੇ ਵਿੱਚ ਪਾਣੀ ਦਾ ਪੱਧਰ ਹਾਲੇ ਵੀ ਕਾਫੀ ਉੱਚਾ ਹੈ। ਸ਼ਹਿਰ ਦੇ ਗਵਰਨਰ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਹੜ੍ਹਾਂ ਦਾ ਖਤਰਾ ਹਾਲੇ ਵੀ ਟਲਿਆ ਨਹੀਂ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਘਰਾਂ ਦੇ ਵਿੱਚ ਹੀ ਰਹਿਣ ਦੀ ਅਪੀਲ ਕੀਤੀ, ਉੱਥੋਂ ਹੀ ਨਹਿਰਾਂ ਦੇ ਆਲੇ ਦੁਆਲੇ ਦੇ ਰਹਿਣ ਵਾਲੇ ਲੋਕਾਂ ਨੂੰ ਵੀ ਆਪਣਾ ਸਮਾਨ ਉਪਰੀ ਮੰਜ਼ਿਲਾਂ ਦੇ ਉੱਤੇ ਲੈ ਜਾਣ ਦੀ ਹਦਾਇਤਾਂ ਦੇ ਦਿੱਤੀਆਂ ਗਈਆਂ ਨੇ। ਥਾਈਲੈਂਡ ਦੇ ਵਿੱਚ ਮੌਸਮ ਆਮ ਤੌਰ ਦੇ ਉੱਤੇ ਗਰਜ ਦੇ ਨਾਲ ਬਾਰਿਸ਼ ਪੈਂਦੀ ਹੈ, ਏਦਾਂ ਹੀ ਰਹਿੰਦਾ ਉੱਥੇ, ਪਰ ਪਿਛਲੇ ਕੁਝ ਦਿਨਾਂ ਦੇ ਵਿੱਚ ਬਾਰਿਸ਼ ਅੱਤ ਦੀ ਹੋ ਗਈ ਹੈ, ਔਰ ਜਿਸ ਦੇ ਚੱਲਦਿਆਂ ਬੈਂਕਾਕ ਵਰਗੇ ਸਭ ਤੋਂ ਵੱਡੇ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਦੇ ਵਿੱਚ, ਰਾਜਧਾਨੀ ਸ਼ਹਿਰ ਹੈ ਬੈਂਕਾਕ, ਉੱਥੇ ਦੀ ਡਰੇਨੇਜ ਵਿਵਸਥਾ ਦੇ ਉੱਤੇ ਵੀ ਵੱਡਾ ਪ੍ਰਭਾਵ ਪਿਆ। ਲੋਕ ਜਿਹੜੇ ਦੁਪਹੀਆ ਵਾਹਨ ਚਲਾ ਰਹੇ ਨੇ ਉਹਦਾ ਤਾਂ ਬੁਰਾ ਹੀ ਹਾਲ ਹੈ, ਦੁਪਹੀਆ ਵਾਹਨ ਤਾਂ ਚੱਲ ਹੀ ਨਹੀਂ ਸਕਦੇ, ਬਲਕਿ ਗੱਡੀਆਂ ਦੀਆਂ ਵੀ ਸਟੀਅਰਿੰਗ ਵੀਲ ਤੱਕ ਪਾਣੀ ਆ ਚੁੱਕਿਆ ਹੈ ਕਈ ਇਲਾਕਿਆਂ ਦੇ ਵਿੱਚ, ਤਾਂ ਇੰਨਾ ਜ਼ਿਆਦਾ ਜਿਹੜਾ ਪਾਣੀ ਭਰ ਚੁੱਕਿਆ ਹੈ ਉੱਥੇ। ਇੱਕ ਵਾਰ ਫਿਰ ਤੋਂ ਮੱਧ ਪੂਰਬ ਦੀਆਂ ਖਬਰਾਂ ਦੀ ਸਾਂਝ ਪਾਵਾਂਗੇ, ਪਰ ਪਹਿਲਾਂ ਇੱਕ ਸਾਊਥ ਅਫਰੀਕਾ ਦੇ ਨਾਲ ਜੁੜੀ ਖਬਰ, ਔਰ ਬੜੀ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸਾਊਥ ਅਫਰੀਕਾ ਦੇ ਵਿੱਚ ਕੁਝ ਹੀ ਘੰਟਿਆਂ ਦੇ ਵਕਫਿਆਂ ਦੇ ਦਰਮਿਆਨ ਵਾਪਰੀਆਂ ਅਲੱਗ ਅਲੱਗ ਗੋਲੀਬਾਰੀ ਦੀਆਂ ਘਟਨਾਵਾਂ ਦੇ ਵਿੱਚ ਘੱਟੋ ਘੱਟ 27 ਜਣਿਆਂ ਦੀ ਮੌਤ ਦੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਪਹਿਲੀ ਘਟਨਾ ਜੋਹਾਨਸਬਰਗ ਦੇ ਵਿੱਚ ਤੇ ਦੂਜੀ ਘਟਨਾ ਕੇਪ ਟਾਊਨ ਦੇ ਵਿੱਚ ਵਾਪਰੀ, ਇੱਕ ਐਤਵਾਰ ਰਾਤ ਤੇ ਇੱਕ ਤੜਕੇ ਵਾਪਰੀ। ਪੁਲਿਸ ਨੇ ਇਸ ਸੰਬੰਧੀ ਹਾਲੇ ਵੀ ਕਿਸੇ ਵੀ ਹਮਲਾਵਰ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਹੈ। ਪੁਲਿਸ ਦੇ ਮੁਤਾਬਕ ਰਾਤ 9:30 ਐਤਵਾਰ ਦੇ ਦਿਨ ਜੋਹਾਨਸਬਰਗ ਦੇ ਸਾਊਥ ਵੈਸਟ ਇਲਾਕਾ ਵਡੇਲਾ, ਉੱਥੇ ਇੱਕ ਬਾਰ ਦੇ ਵਿੱਚ AK-47 ਰਾਈਫਲ ਤੇ ਪਿਸਟਲਸ ਦੇ ਨਾਲ ਲੈਸ 8 ਹਮਲਾਵਰਾਂ ਨੇ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ। ਹਮਲੇ ਦੇ ਵਿੱਚ ਪੁਰਸ਼ ਤੇ 4 ਔਰਤਾਂ ਮਾਰੇ ਗਏ ਤੇ 15 ਲੋਕ ਜ਼ਖਮੀ ਹੋ ਗਏ। ਹਮਲਾਵਰਾਂ ਨੇ ਪਹਿਲਾਂ ਬਾਰ ਦੇ ਬਾਹਰ ਗੋਲੀਆਂ ਚਲਾਈਆਂ, ਫਿਰ ਅੰਦਰ ਜਾ ਕੇ ਲੋਕਾਂ ਨੂੰ ਨਿਸ਼ਾਨਾ ਬਣਾਇਆ। ਜਾਂਦੇ ਸਮੇਂ ਉਹਨਾਂ ਨੇ ਲੋਕਾਂ ਦੇ ਮੋਬਾਈਲ ਵੀ ਖੋਲੇ, ਗੱਡੀਆਂ ਦੇ ਵਿੱਚ ਫਿਰ ਫਰਾਰ ਹੋ ਗਏ। ਇਸ ਘਟਨਾ ਤੋਂ ਕਰੀਬ 4 ਘੰਟੇ ਬਾਅਦ ਰਾਤ ਨੂੰ ਫਿਰ ਕੇਪ ਟਾਊਨ ਇਲਾਕੇ ਦੇ ਲਵਾਂਡਲੇ ਇਲਾਕੇ ਦੇ ਵਿੱਚ ਇੱਕ ਸਟੋਰ ਦੇ ਅੰਦਰ ਗੋਲੀਬਾਰੀ ਹੋਈ, ਜਿੱਥੇ 10 ਜਣਿਆਂ ਦੀ ਜਾਨ ਚਲੀ ਗਈ। ਜ਼ਿਕਰਯੋਗ ਹੈ ਕਿ 5 ਦਿਨ ਪਹਿਲਾਂ ਵੀ ਡਰਬਨ ਦੇ ਵਿੱਚ ਇੱਕ ਪਾਰਟੀ ਮਨਾਈ ਜਾ ਰਹੀ ਸੀ, ਇਸ ਪਾਰਟੀ ਦੇ ਦਰਮਿਆਨ ਇੱਕ ਗਰਭਵਤੀ ਮਹਿਲਾ ਸਣੇ 11 ਜਣਿਆਂ ਦੀ ਮੌਤ ਹੋ ਗਈ ਸੀ, ਤੇ ਉਹ ਵੀ ਖਬਰ ਅਸੀਂ ਇਸ ਖਬਰਾਂ ਦੇ ਬੁਲੇਟਿਨ ਦੇ ਵਿੱਚ ਸਵੇਰ ਵੇਲੇ ਤੁਹਾਡੇ ਨਾਲ ਸਾਂਝੀ ਕੀਤੀ ਸੀ। ਉੱਥੇ ਹੀ ਅਮਰੀਕਾ ਤਾਂ ਕਹਿੰਦਾ ਹੋਰਮੁਜ਼ ਸਟ੍ਰੇਟ, ਕਿਉਂਕਿ ਹੋਰਮੁਜ਼ ਸਟ੍ਰੇਟ ਹੁਣ ਅਮਰੀਕਾ ਦਾ ਨਹੀਂ ਹੈ, ਪਰ ਅਮਰੀਕਾ ਕਹਿੰਦਾ ਤਾਂ ਆਪਣਾ ਹੀ ਹੈ। ਮੱਧ ਪੂਰਬ ਦੇ ਨਾਲ ਜੁੜੀਆਂ ਹੋਈਆਂ ਖਬਰਾਂ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਈਰਾਨ ਜਲਦੀ ਆਤਮ ਸਮਰਪਣ ਕਰ ਦੇਗਾ। ਉਹਨਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਜਿਵੇਂ ਈਰਾਨ ਆਤਮ ਸਮਰਪਣ ਕਰੇਗਾ ਜੰਗ ਖਤਮ, ਤੇਲ ਦੀਆਂ ਕੀਮਤਾਂ ਥੱਲੇ ਆ ਜਾਣਗੀਆਂ।

ਫੇਰ ਮੌਜਾਂ ਲੁੱਟੇ। ਇਸ ਦਰਮਿਆਨ ਇਰਾਨ ਦੀ IRGC ਨੇ ਇੱਕ ਅਮਰੀਕੀ ਪਣਡੁੱਬੀ ਨੂੰ ਆਪਣੇ ਕਬਜ਼ੇ ਚ ਲੈਣ ਦਾ ਦਾਅਵਾ ਕੀਤਾ। ਇਸ ਦੇ ਨਾਲ ਜੁੜੀ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ। ਅਮਰੀਕਾ ਦੀ ਤਰਫ ਤੋਂ ਪਣਡੁੱਬੀ ਦੇ ਬਾਰੇ ਹਾਲੇ ਤੱਕ ਕੋਈ ਟਿੱਪਣੀ ਨਹੀਂ ਦਿੱਤੀ ਗਈ। ਵੈਸੇ ਵੀ ਅਮਰੀਕਾ ਇਰਾਨ ਜਿਹੜੇ ਵੀ ਹਮਲੇ ਕਰਦਾ, ਚਾਹੇ ਉਹ ਫੌਜੀ ਟਿਕਾਣਿਆਂ ਤੇ ਹੋਣ, ਚਾਹੇ ਇਰਾਨ ਅਮਰੀਕਾ ਦੀ ਜੰਗੀ ਵਿਵਸਥਾ ਨੂੰ ਬਦਹਾਲ ਕਰ ਦਿੰਦਾ, ਉਸ ਦੇ ਨਾਲ ਜੁੜੀਆਂ ਖਬਰਾਂ ਅਮਰੀਕੀ ਮੀਡੀਆ ਨਹੀਂ ਦਸਾਂਦਾ। ਜਿਹੜਾ ਦਸਾਂਦਾ ਉਹ ਡੋਨਲਡ ਟਰੰਪ ਦੀ ਨਜ਼ਰ ਦੇ ਵਿੱਚ ਫੇਕ ਮੀਡੀਆ ਹੁੰਦਾ। ਇਸ ਤੋਂ ਪਹਿਲਾਂ ਇਰਾਨ ਨੇ ਦਾਅਵਾ ਕੀਤਾ ਸੀ ਕਿ ਇਸ ਖੇਤਰ ਦੇ ਵਿੱਚ ਅਮਰੀਕਾ ਦੀ ਸਥਿਤੀ ਚੰਗੀ ਨਹੀਂ ਹੈ ਔਰ ਫੌਜੀ ਹਮਲਾ ਉਹ ਕਰ ਸਕਦਾ ਹੈ। ਔਰ ਇਸ ਸਾਰੇ ਘਟਨਾਕ੍ਰਮ ਨੂੰ ਰਾਸ਼ਟਰਪਤੀ ਟਰੰਪ ਦੀ ਤਰਫ ਤੋਂ ਇਰਾਨ ਨੂੰ ਜਿਹੜਾ ਦਿੱਤਾ ਗਿਆ ਪ੍ਰਸਤਾਵ ਸੀ, ਜੋ ਇਰਾਨ ਨੇ ਠੁਕਰਾ ਦਿੱਤਾ। ਤੇ ਉਸ ਤੋਂ ਬਾਅਦ 24 ਘੰਟੇ ਦੇ ਅੰਦਰ ਅੰਦਰ ਇਹ ਸਾਰੀਆਂ ਘਟਨਾਵਾਂ ਵਾਪਰੀਆਂ ਨੇ। ਸੋ ਪਿਛਲੇ 24 ਘੰਟੇ ਜਿਹੜੇ ਨੇ ਇਰਾਨ ਦੇ ਲਿਹਾਜ਼ ਦੇ ਨਾਲ, ਦੁਨੀਆਂ ਦੇ ਲਿਹਾਜ਼ ਦੇ ਨਾਲ ਕਾਫੀ ਮਹੱਤਵਪੂਰਨ ਰਹੇ ਨੇ, ਤੇ ਅਗਲੇ 48 ਘੰਟੇ ਹੋਰ ਵੀ ਜ਼ਿਆਦਾ ਮਹੱਤਵਪੂਰਨ ਮੰਨ ਕੇ ਚੱਲਿਓ, ਕਿਉਂਕਿ ਵੱਡਾ ਹੋਣ ਜਾ ਰਿਹਾ। ਜੋ ਪਿਛਲੇ ਹਫਤੇ ਹੀ ਟਰੰਪ ਨੇ ਇੱਕ ਸੰਕੇਤ ਦੇ ਦਿੱਤਾ ਸੀ, ਟਰੰਪ ਨੇ ਇਰਾਨ ਦੇ ਹੋਰਮੁਜ਼ ਸਟ੍ਰੇਟ ਨੂੰ ਫਿਰ ਤੋਂ ਖੋਲਣ ਦਾ ਪ੍ਰਸਤਾਵ ਵੀ ਖਾਰਜ ਕਰ ਦਿੱਤਾ। ਐਤਵਾਰ ਦੇ ਦਿਨ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਉਸ ਪ੍ਰਸਤਾਵ ਨੂੰ ਖਾਰਜ ਕਰਦਾ, ਕਿਉਂਕਿ ਇਰਾਨ ਤਾਂ ਬੁਰੀ ਤਰ੍ਹਾਂ ਦੇ ਨਾਲ ਨਾਕਾਮ ਹੋ ਚੁੱਕਿਆ, ਇਸ ਲਈ ਹੋਰਮੁਜ਼ ਸਟ੍ਰੇਟ ਤਾਂ ਉਹਨਾਂ ਨੂੰ ਖੋਲਣਾ ਹੀ ਪਏਗਾ। ਟਰੰਪ ਨੇ ਵਾਈਟ ਹਾਊਸ ਦੇ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਇਰਾਨ ਦਾ ਪ੍ਰਸਤਾਵ ਇਸ ਕਰਕੇ ਸਵੀਕਾਰਯੋਗ ਨਹੀਂ ਹੈ ਕਿਉਂਕਿ ਉਹਨਾਂ ਨੇ ਤਹਿਰਾਨ ਨੂੰ 7 ਦਿਨਾਂ ਦੇ ਅੰਦਰ ਅੰਦਰ ਵਪਾਰਕ ਜਹਾਜ਼ ਲੰਘਦੇ ਰਹਿਣ ਹੋਰਮੁਜ਼ ਸਟ੍ਰੇਟ ਦੇ ਵਿੱਚੋਂ ਇਹ ਹਦਾਇਤ ਦਿੱਤੀ ਸੀ ਕਿ 7 ਦਿਨ ਦਾ ਸਮਾਂ ਦਿੰਦੇ, ਪਰ ਉਹਨਾਂ ਨੇ ਨਹੀਂ ਕੀਤਾ। ਹੁਣ ਉਹ ਬੁਰੀ ਤਰ੍ਹਾਂ ਦੇ ਨਾਲ ਹਾਰ ਚੁੱਕੇ ਨੇ। ਉੱਥੇ ਵਾਲ ਸਟ੍ਰੀਟ ਜਰਨਲ ਨੇ ਇੱਕ ਅਣਜਾਣ ਅਮਰੀਕੀ ਅਧਿਕਾਰੀ ਦਾ ਹਵਾਲਾ ਦਿੰਦੇ ਹੋਏ ਇਹ ਵੀ ਖਬਰ ਦੱਸੀ ਕਿ ਡੋਨਲਡ ਟਰੰਪ ਨੂੰ ਉਮੀਦ ਹੈ ਕਿ ਮਿਡਟਰਮ ਇਲੈਕਸ਼ਨ ਤੋਂ ਬਾਅਦ ਇਰਾਨ ਦੇ ਉੱਤੇ ਹਮਲੇ ਫਿਰ ਤੋਂ ਸ਼ੁਰੂ ਕਰ ਦਿੱਤੇ ਜਾਣਗੇ। ਬਹੁਤ ਸਾਰੇ ਅਮਰੀਕਾ ਦੇ ਵਿੱਚ ਵਸਦੇ ਲੋਕ, ਜਿਹੜੇ ਅਮਰੀਕੀ ਨਾਗਰਿਕ ਨੇ, ਅਮਰੀਕੀ ਜਿਹੜੇ ਸਿਟੀਜ਼ਨ ਨੇ, ਉਹਨਾਂ ਦਾ ਮੰਨਣਾ ਇਹ ਹੈ ਕਿ ਅਮਰੀਕਾ ਇਰਾਨ ਦੇ ਵਿੱਚ ਬੇਫਜ਼ੂਲ ਜੰਗ ਦੇ ਉੱਤੇ ਬੇਫਜ਼ੂਲ ਪੈਸੇ ਖਰਚ ਕਰ ਰਿਹਾ ਹੈ, ਇਸ ਕਰਕੇ ਮਿਡਟਰਮ ਇਲੈਕਸ਼ਨ ਦੇ ਉੱਤੇ ਉਸਦੇ ਅਸਰ ਦੇਖ ਸਕਦੇ ਨੇ। ਵੈਸੇ ਮਿਡਟਰਮ ਇਲੈਕਸ਼ਨ ਦੇ ਨਾਲ ਜੁੜੀ ਇੱਕ ਵਿਸਤਾਰ ਰਿਪੋਰਟ ਅਸੀਂ ਪਿਛਲੇ ਹਫਤੇ ਤੁਹਾਡੇ ਨਾਲ ਖਬਰਾਂ ਦੇ ਸੈਗਮੈਂਟ ਦੇ ਵਿੱਚ ਦੱਸੀ ਸੀ ਕਿ ਕਿਉਂ ਇੰਨੀਆਂ ਅਹਿਮ ਹੁੰਦੀਆਂ ਨੇ। ਰਾਸ਼ਟਰਪਤੀ ਤਾਂ ਨਹੀਂ ਚੁਣਿਆ ਜਾਂਦਾ, ਪਰ ਰਾਸ਼ਟਰਪਤੀ ਚੁਣਨ ਤੱਕ ਦੀ ਰਾਹ ਜਿਹੜੀ ਉਹ ਮਿਡਟਰਮ ਇਲੈਕਸ਼ਨ ਦੇ ਵਿੱਚੋਂ ਹੀ ਹੋ ਕੇ ਲੰਘਦੀ, ਅਲੱਗ ਅਲੱਗ ਸੂਬਿਆਂ ਦੇ ਗਵਰਨਰ ਚੁਣੇ ਜਾਂਦੇ ਨੇ ਤੇ ਗਾਂਹ ਚੱਲ ਕੇ ਗਵਰਨਰਸ ਨੇ ਹੀ ਫੈਸਲਾ ਲੈਣਾ ਹੁੰਦਾ ਹੈ ਕਿ ਉਹਨਾਂ ਦਾ ਨੇਤਾ ਕੈਸਾ ਹੋਵੇ, ਡੋਨਲਡ ਟਰੰਪ ਵਰਗਾ ਹੋਵੇ ਜਾਂ ਨਾ ਹੋਵੇ। ਖੈਰ ਇੱਧਰ IRGC ਦੀ ਨੇਵੀ ਬ੍ਰਾਂਚ ਦਾ ਇਹ ਕਹਿਣਾ ਹੈ ਕਿ ਬੜੇ ਹੀ ਐਡਵਾਂਸਡ ਡਰੋਨਸ ਦੀ ਮਦਦ ਦੇ ਨਾਲ ਤੇ ਖੁਫੀਆ ਜਾਣਕਾਰੀ ਹਾਸਲ ਕਰਕੇ ਉਹਨਾਂ ਨੇ ਅਮਰੀਕੀ ਫੌਜ ਨੂੰ ਫਸਾ ਲਿਆ ਤੇ ਉਹਨਾਂ ਦੀ ਇੱਕ ਪਣਡੁੱਬੀ ਨੂੰ ਫੜ ਲਿਆ, ਸਬਮਰੀਨ। ਖ਼ਬਰ ਇਹ ਵੀ ਹੈ, IRGC ਨੇ ਆਪਣੇ ਨੇਵੀ ਦੇ ਹਵਾਲੇ ਦੇ ਨਾਲ ਇਹ ਬਿਆਨ ਦਿੱਤੇ ਨੇ ਅਲੱਗ ਅਲੱਗ ਮੀਡੀਆ ਅਦਾਰਿਆਂ ਨੂੰ ਕਿ ਇਹ ਰਿਮੋਟ ਦੇ ਨਾਲ ਚੱਲਦੀ ਮਨੁੱਖ ਰਹਿਤ ਪਣਡੁੱਬੀ ਰੇਮਸ 600 ਨਾਮ ਦੀ ਇਹ ਸਮਾਰਟ ਪਣਡੁੱਬੀਆਂ ਦੇ ਵਿੱਚੋਂ ਇੱਕ ਸੀ। ਇਸ ਦੇ ਬਾਰੇ ਜ਼ਿਆਦਾ ਜਾਣਕਾਰੀ ਜਿਹੜੀ ਉਹ ਮਾਹਰਾਂ ਨੇ ਹਾਸਲ ਕੀਤੀ। ਰੈਵੋਲਿਊਸ਼ਨਰੀ ਗਾਰਡਸ ਨੇ ਪਾਣੀ ਦੇ ਵਿੱਚੋਂ ਇੱਕ ਪਣਡੁੱਬੀ ਨੂੰ ਬਾਹਰ ਕੱਢਦਿਆਂ ਹੋਇਆਂ ਵੀ ਦਿਖਾਇਆ, ਇਹਦਾ ਇੱਕ ਵੀਡੀਓ ਵੀ ਜਾਰੀ ਕੀਤਾ ਤੇ ਆਪਣੀ ਇਸ ਗੱਲ ਦੇ ਉੱਤੇ ਫਿਰ ਤੋਂ ਜ਼ੋਰ ਦਿੱਤਾ ਹੈ ਕਿ ਹੋਰਮੁਜ਼ ਸਟ੍ਰੇਟ ਬੰਦ ਹੈ। ਬਿਲਕੁਲ ਉਸ ਤੋਂ ਉਲਟ ਬਿਆਨ ਜੋ ਹੁਣ ਤੋਂ ਥੋੜੀ ਦੇਰ ਪਹਿਲਾਂ ਅਮਰੀਕੀ ਰਾਸ਼ਟਰਪਤੀ ਕਹਿ ਚੁੱਕੇ ਨੇ ਕਿ ਹੋਰਮੁਜ਼ ਸਟ੍ਰੇਟ ਖੁੱਲ੍ਹਾ ਤੇ ਉਹ ਸਮਝੌਤਾ ਕਰਨ ਲਈ ਤਿਆਰ ਨੇ, ਉਹ ਮਤਲਬ ਇਰਾਨ। ਜਦਕਿ ਇਰਾਨ ਕਹਿੰਦਾ ਹੈ ਕਿ ਹੋਰਮੁਜ਼ ਸਟ੍ਰੇਟ ਬੰਦ ਹੈ। ਅਮਰੀਕਾ ਦੀ ਇੰਨੀ ਮਜਾ ਲਈ ਕਿੱਥੋਂ ਕਿ ਇੱਥੋਂ ਆਪਣੀ ਕੋਈ ਪਣਡੁੱਬੀ ਵੀ ਕੱਢ ਕੇ ਦਿਖਾਵੇ। ਇਰਾਨ ਦੇ ਇੱਕ ਫੌਜੀ ਬੁਲਾਰੇ ਦਾ ਇਹ ਵੀ ਕਹਿਣਾ ਹੈ ਕਿ ਅਮਰੀਕਾ ਦੀ ਸਥਿਤੀ ਹੁਣ ਚੰਗੀ ਨਹੀਂ ਰਹੀ। ਅਮਰੀਕਾ ਬਖਲਾਹਟ ਦੇ ਵਿੱਚ ਹਮਲਾ ਕਰ ਸਕਦਾ, ਵੱਡਾ ਹਮਲਾ ਕਰ ਸਕਦਾ, ਪਰ ਇਰਾਨ ਵੀ ਤਿਆਰ ਹੈ। ਇਸ ਤੋਂ ਪਹਿਲਾਂ ਇਰਾਨ ਦੇ ਫੌਜ ਦੇ ਇੱਕ ਸੀਨੀਅਰ ਬੁਲਾਰੇ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਹੋਰਮੁਜ਼ ਸਟ੍ਰੇਟ ਨੂੰ ਲੈ ਕੇ ਅਮਰੀਕਾ ਨੇ ਕੋਈ ਦਖਲ ਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਰਾਰਾ ਜਵਾਬ ਮਿਲੇਗਾ। ਅਫਜ਼ਲ ਸ਼ੇਖਰਚੀ ਨੇ ਇਹ ਗੱਲ ਕਹੀ ਸੀ ਕਿ ਅਮਰੀਕਾ ਦੇ ਕੋਲ ਪੱਛਮ ਏਸ਼ੀਆ ਛੱਡਣ ਤੋਂ ਇਲਾਵਾ ਹੁਣ ਕੋਈ ਰਾਹ ਹੋਰ ਬਚਿਆ ਹੀ ਨਹੀਂ ਹੈ। ਉੱਥੇ ਇਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਕਸ਼ੀ ਨੇ ਕਿਹਾ ਕਿ ਇਰਾਨ ਤੇ ਅਮਰੀਕਾ ਦੇ ਦਰਮਿਆਨ ਸੰਘਰਸ਼ ਨੂੰ ਖਤਮ ਕਰਨ ਦੇ ਲਈ ਸਿਰਫ ਗੱਲਬਾਤ ਦੇ ਜ਼ਰੀਏ ਹੀ ਤਰੀਕਾ ਕੱਢਿਆ ਜਾ ਸਕਦਾ, ਹੱਲ ਕੱਢਿਆ ਜਾ ਸਕਦਾ। ਇਰਾਨ ਦੇ ਵਿਦੇਸ਼ ਮੰਤਰੀ ਨੇ ਇਹ ਗੱਲ ਅਮਰੀਕੀ ਰਾਸ਼ਟਰਪਤੀ ਟਰੰਪ ਤੇ ਹੋਰਮੁਜ਼ ਸਟ੍ਰੇਟ ਨੂੰ ਦੁਬਾਰਾ ਖੋਲਣ ਦੇ ਇੱਕ ਜਨਤਕ ਪ੍ਰਸਤਾਵ ਦੇ ਦੇਣ ਤੋਂ ਬਾਅਦ ਕਹੀ। ਇਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਕਸ਼ੀ ਨੇ ਟੈਲੀਗ੍ਰਾਮ ਦੇ ਉੱਤੇ ਇੱਕ ਪੋਸਟ ਦੇ ਵਿੱਚ ਟਰੰਪ ਦੇ ਪ੍ਰਸਤਾਵ ਨੂੰ ਖਾਰਜ ਕਰਨ ਦੀ ਗੱਲ ਕੀਤੀ ਸੀ, ਪਰ ਇਸ ਦਰਮਿਆਨ ਉਹਨਾਂ ਕਿਹਾ ਕਿ ਅਮਰੀਕਾ ਇਰਾਨ ਜਿਹੜਾ ਉਹ ਅਮਰੀਕਾ ਦੇ ਆਖਰੀ ਜਵਾਬ ਤੱਕ ਅਮਰੀਕਾ ਦਾ ਇੰਤਜ਼ਾਰ ਕਰੇਗਾ। ਖੈਰ ਇਰਾਨ ਦੀ ਤਰਫ ਤੋਂ ਫਿਲਹਾਲ ਕੂਟਨੀਤੀ ਪੂਰੀ ਤਰ੍ਹਾਂ ਦੇ ਨਾਲ ਅਪਣਾਈ ਜਾ ਰਹੀ ਹੈ। ਉੱਥੇ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਨਾਲ ਜੁੜੀਆਂ ਹੋਈਆਂ ਵੀ ਖਬਰਾਂ ਨੇ। ਇੱਧਰ ਯੂਨਾਈਟਿਡ ਨੇਸ਼ਨ ਦਾ ਜਨਰਲ ਅਸੈਂਬਲੀ ਸੈਸ਼ਨ ਤਾਂ ਮੁੱਕ ਗਿਆ, ਆਸਟ੍ਰੇਲੀਆ ਨੇ ਆਪਣੀ ਗੱਲ ਵੀ ਰੱਖੀ ਕਿ 2029-30 ਦੇ ਲਈ ਸਾਨੂੰ ਸਿਕਿਉਰਿਟੀ ਕੌਂਸਲ ਦਾ ਟੈਂਪਰੇਰੀ ਮੈਂਬਰ ਬਣਨ ਦਿਓ। ਦੇਖੋ ਹੁਣ ਜਦੋਂ ਵੋਟਿੰਗ ਹੁੰਦੀ ਹੈ, ਅਗਲੇ ਸਾਲ ਦੇ ਮੱਧ ਤੱਕ ਵੋਟਿੰਗ ਹੋ ਜਾਏਗੀ, ਪਤਾ ਲੱਗ ਜਾਏਗਾ ਕਿ ਆਸਟ੍ਰੇਲੀਆ ਬੰਦ ਹੈ ਯੂਨਾਈਟਿਡ ਨੇਸ਼ਨ ਦਾ
ਜਿਹੜਾ ਸਿਕਿਉਰਿਟੀ ਕੌਂਸਲ ਹੈ, ਸਲਾਮਤੀ ਕੌਂਸਲ ਜਿਹਨੂੰ ਕਹਿ ਲੈਂਦੇ, ਉਸਦਾ ਟੈਂਪਰੇਰੀ ਮੈਂਬਰ ਬਣਦਾ ਕਿ ਨਹੀਂ ਬਣਦਾ, ਪਰ ਭਾਰਤ ਨੇ ਪੱਕੀ ਸੀਟ ਦੇ ਲਈ ਆਪਣੀ ਇੱਕ ਵਾਰ ਫਿਰ ਤੋਂ ਦਾਅਵੇਦਾਰੀ ਕੀਤੀ। ਫਰਕ ਇਹ ਸੀ ਕਿ ਆਸਟ੍ਰੇਲੀਆ ਦੀ ਕੱਚੀ ਦਾਅਵੇਦਾਰੀ ਦੇ ਲਈ ਵੀ ਪ੍ਰਧਾਨ ਮੰਤਰੀ ਉੱਥੇ ਮੌਜੂਦ ਸੀ, ਤੇ ਭਾਰਤ ਦੀ ਪੱਕੀ ਸੀਟ ਦੇ ਲਈ ਦਾਅਵੇਦਾਰੀ ਦੇ ਲਈ ਵੀ ਪ੍ਰਧਾਨ ਮੰਤਰੀ ਭਾਰਤ ਦੇ ਗਾਇਬ ਸੀ। ਹਾਲਾਂਕਿ ਭਾਰਤ ਉਹੀ ਕੁਝ ਕੁ ਦੇਸ਼ਾਂ ਦੇ ਉੱਤੇ ਨਿਰਭਰ ਕਰ ਰਿਹਾ ਆਪਣੀ ਇਸ ਦਾਅਵੇਦਾਰੀ ਨੂੰ ਲੈ ਕੇ, ਘੱਟੋ ਘੱਟ ਰੂਸ ਤਾਂ ਉਹਦੇ ਵਿੱਚੋਂ ਇੱਕ ਹੈ, ਕਿਉਂਕਿ ਜਿਹੜਾ ਸਿਕਿਉਰਿਟੀ ਕੌਂਸਲ ਦਾ ਮੈਂਬਰ ਵੀ ਹੈ, ਵੀਟੋ ਤਾਕਤ ਵੀ ਹੈ। ਰੂਸ ਨੇ ਤਾਂ ਸਿਕਿਉਰਿਟੀ ਕੌਂਸਲ ਦੇ ਵਿੱਚ ਭਾਰਤ ਦੀ ਪੱਕੀ ਸੀਟ ਦੀ ਉਮੀਦਵਾਰੀ ਦੀ ਹਮਾਇਤ ਕੀਤੀ ਹੈ। ਰੂਸ ਨੇ ਕਿਹਾ ਹੈ ਕਿ ਯੂਨਾਈਟਿਡ ਨੇਸ਼ਨ ਚ ਸੁਧਾਰਾਂ ਦਾ ਇਹ ਮਤਲਬ ਨਹੀਂ ਹੈ ਕਿ ਵੈਸਟਰਨ ਕੰਟਰੀਜ਼, ਖਾਸ ਕਰਕੇ ਜਰਮਨੀ ਤੇ ਜਾਪਾਨ ਨੂੰ ਵਾਧੂ ਸੀਟਾਂ ਅਲਾਟ ਕਰ ਦਿੱਤੀਆਂ ਜਾਣ। ਰਸ਼ੀਆ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿਧਾਂਤਕ ਤੌਰ ਦੇ ਉੱਤੇ ਸਾਡਾ ਮੰਨਣਾ ਤਾਂ ਇਹ ਹੈ ਕਿ ਯੂਨਾਈਟਿਡ ਨੇਸ਼ਨ ਸਲਾਮਤੀ ਕੌਂਸਲ ਦੇ ਵਿੱਚ ਸੁਧਾਰਾਂ ਦੇ ਨਾਂ ਦੇ ਉੱਤੇ ਵੈਸਟਰਨ ਕੰਟਰੀਜ਼, ਖਾਸ ਤੌਰ ਦੇ ਉੱਤੇ ਜਰਮਨੀ ਤੇ ਜਾਪਾਨ ਨੂੰ ਵਾਧੂ ਸੀਟਾਂ ਨਹੀਂ ਦਿੱਤੀਆਂ ਜਾਣੀਆਂ ਚਾਹੀਦੀਆਂ ਜੋ ਕਿ ਹੁਣ ਫੌਜੀ ਸ਼ਾਸਨ ਤੇ ਬਦਲਾਖੋਰੀ ਦੇ ਰਾਹ ਦੇ ਉੱਤੇ ਉੱਤਰ ਆਏ ਨੇ। ਉਹਨਾਂ ਕਿਹਾ ਕਿ ਅਸੀਂ ਬ੍ਰਾਜ਼ੀਲ ਤੇ ਭਾਰਤ ਦੀ ਉਮੀਦਵਾਰੀ ਦੀ ਨੁਮਾਇੰਦਗੀ ਕਰਦੇ ਹਾਂ ਤੇ ਨਾਲੋਂ ਨਾਲ ਸਾਨੂੰ ਇਸ ਗੱਲ ਤੇ ਵੀ ਜ਼ੋਰ ਦੇਣਾ ਹੋਏਗਾ ਕਿ ਅਫਰੀਕਨ ਕੌਂਟੀਨੈਂਟ ਦੇ ਹਿੱਤਾਂ ਦਾ ਵੀ ਧਿਆਨ ਰੱਖਿਆ ਜਾਵੇ। ਲਾਵਰੋਵ ਨੇ ਕਿਹਾ ਕਿ ਰੂਸ ਆਪਣੀ ਵਿਦੇਸ਼ ਨੀਤੀ ਦੇ ਜ਼ਰੀਏ ਕੁੱਲ ਦੁਨੀਆ ਦੇ ਵਿੱਚ ਹਾਲਾਤ ਨੂੰ ਠੀਕ ਕਰਨ ਦੇ ਲਈ ਆਪਣੇ ਬ੍ਰਿਕਸ ਤੇ ਐਸਸੀਓ ਸਮਿਟ ਜਾਂ ਯੂਰੇਸ਼ੀਅਨ ਇਕਨੋਮਿਕ ਯੂਨੀਅਨ ਜਿਹੇ ਭਾਈਵਾਲਾਂ ਦੇ ਨਾਲ ਰਲ ਕੇ ਕੰਮ ਕਰਨਾ ਚਾਹੁੰਦਾ ਹੈ। ਬ੍ਰਿਕਸ ਦੇ ਵਿੱਚ ਭਾਰਤ ਮੈਂਬਰ ਹੈ ਔਰ ਯੂਰੇਸ਼ੀਅਨ ਨੂੰ ਛੱਡਦੀ ਹੈ, ਤੇ ਜਿਹੜਾ ਐਸਸੀਓ ਸਮਿਟ ਹੈ ਉਸ ਦੇ ਵਿੱਚ ਵੀ ਭਾਰਤ ਰੂਸ ਦੇ ਨਾਲ ਸਾਂਝੀਦਾਰ ਹੈ। ਇਸ ਕਰਕੇ ਭਾਰਤ ਦੀ ਤਰਫ ਤੋਂ ਰੂਸ ਮਾਫ ਕਰਨਾ ਰੂਸ ਦੀ ਤਰਫ ਤੋਂ ਭਾਰਤ ਤੇ ਬ੍ਰਾਜ਼ੀਲ ਦੀ ਹੱਕ ਦੀ ਗੱਲ ਜਿਹੜੀ ਉਹ ਕੀਤੀ ਗਈ ਹੈ। ਉੱਥੇ ਕੁਝ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਭਾਰਤ ਦੇ ਹੀ ਨਾਲ ਜੁੜੀਆਂ ਹੋਈਆਂ ਤੇ ਇਧਰ ਖਬਰ ਸਰਕਾਰੀ ਬੈਂਕਾਂ ਦੇ ਨਾਲ ਜੁੜੀ ਹੋਈ। ਭਾਰਤ ਚ 5 ਰੋਜ਼ਾ ਕੰਮ ਤੇ ਪੁਰਾਣੀ ਪੈਨਸ਼ਨ ਸਕੀਮ ਦੀ ਮੰਗ ਮਨਵਾਉਣ ਦੇ ਲਈ ਅੱਜ ਦੇ ਦਿਨ ਤੋਂ ਭਾਰਤ ਭਰ ਦੇ ਵਿੱਚ ਸਰਕਾਰੀ ਬੈਂਕਾਂ ਦੇ ਵਿੱਚ ਹੋਣ ਵਾਲੀ 3 ਰੋਜ਼ਾ ਹੜਤਾਲ ਹੁਣ ਆਖਰਕਾਰ ਆਖਰੀ ਸਮੇਂ ਦੇ ਵਿੱਚ ਜਾ ਕੇ ਮੁਲਤਵੀ ਕਰ ਦਿੱਤੀ ਗਈ ਹੈ। ਇੰਡੀਅਨ ਬੈਂਕ ਐਸੋਸੀਏਸ਼ਨ ਯਾਨੀ IBA ਨੇ ਬੈਂਕ ਯੂਨੀਅਨਜ਼ ਨੂੰ ਉਹਨਾਂ ਦੀਆਂ ਮੰਗਾਂ ਦੇ ਉੱਤੇ ਵਿਚਾਰ ਕਰਨ ਦੇ ਲਈ ਕਮੇਟੀ ਬਣਾਉਣ ਦਾ ਭਰੋਸਾ ਦਿੱਤਾ ਹੈ। ਇਸ ਤੋਂ ਬਾਅਦ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਸ ਜਿਹੜੀ ਸੀਗੀ, ਜਿਨ੍ਹਾਂ ਦੀ ਸੱਦੇ ਦੇ ਹੇਠ ਇਹ ਸਾਰੀ ਹੜਤਾਲ ਕੀਤੀ ਜਾ ਰਹੀ ਸੀ, ਉਹਨਾਂ ਨੇ ਹੜਤਾਲ ਨੂੰ ਮੁਲਤਵੀ ਕਰ ਦਿੱਤਾ। ਦੱਸ ਦਈਏ ਕਿ ਇਹ ਯੂਨੀਅਨ ਜਿਹਨੂੰ UFBU ਕਹਿ ਲਿਆ ਜਾਂਦਾ ਹੈ, UFBU ਦਾ ਕਹਿਣਾ ਹੈ ਕਿ ਜਿਹੜੀ ਬੈਂਕ ਐਸੋਸੀਏਸ਼ਨ ਹੈ ਉਹਨਾਂ ਦੇ ਨਾਲ ਤੇ ਉਹਨਾਂ ਦੇ ਉੱਚ ਪੱਧਰੀ ਅਧਿਕਾਰੀਆਂ ਦੇ ਨਾਲ ਕਮੇਟੀ ਬਣਾ ਕੇ ਫੌਰੀ ਤੌਰ ਦੇ ਉੱਤੇ ਬੈਂਕ ਮੁਲਾਜ਼ਮਾਂ ਦੀਆਂ ਮੰਗਾਂ ਦੇ ਬਾਰੇ ਵਿਚਾਰ ਕਰਨ ਦੇ ਲਈ ਗੱਲਬਾਤ ਸ਼ੁਰੂ ਕਰ ਦਿੱਤੀ ਗਈ ਹੈ। ਇਸ ਕਮੇਟੀ ਵੱਲੋਂ ਸਾਰੀਆਂ ਧਿਰਾਂ ਦੇ ਨਾਲ ਗੱਲਬਾਤ ਕਰਕੇ ਢੁਕਵਾਂ ਹੱਲ ਕੱਢਿਆ ਜਾਏਗਾ ਤੇ ਉਦੋਂ ਤੱਕ ਦੇ ਲਈ ਫਿਲਹਾਲ ਜਿਹੜੀ ਇਹ ਜਿਹੜੀ ਇਹ ਮੰਗ ਹੈ ਇਸ ਨੂੰ ਫਿਲਹਾਲ ਹੜਤਾਲ ਹੈ ਜਿਹੜੀ ਇਸ ਨੂੰ ਟਾਲ ਦਿੱਤਾ ਗਿਆ। ਉਧਰ ਕਾਂਗਰਸ ਜਨਤਾ ਪਾਰਟੀ ਯਾਨੀ CJP ਦੇ ਫਾਊਂਡਰ ਅਭਿਜੀਤ ਦੀਪਕੇ ਨੇ ਦਾਅਵਾ ਕੀਤਾ ਕਿ ਜਥੇਬੰਦੀ ਦੇ ਕੋ ਕਨਵੀਨਰ ਆਸ਼ੂਤੋਸ਼ ਰਾਂਕਾ ਤੇ ਉਹਨਾਂ ਦੇ ਕਈ ਹਮਾਇਤੀਆਂ ਨੂੰ ਗੁਹਾਟੀ ਦੇ ਵਿੱਚ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਤੇ ਛੋਟੀ ਜਿਹੀ ਵਲੰਟੀਅਰ ਮੀਟਿੰਗ ਤੋਂ ਪਹਿਲਾਂ ਉਹਨਾਂ ਨੂੰ ਕਿਸੇ ਅਣਜਾਣ ਥਾਂ ਦੇ ਉੱਤੇ ਲੈ ਗਈ। ਪੁਲਿਸ ਨੇ ਦੇਰ ਸ਼ਾਮ ਰਾਂਕਾ ਸਣੇ ਬਾਅਦ ਦੇ ਵਿੱਚ ਸਾਰਿਆਂ ਨੂੰ ਰਿਹਾਅ ਵੀ ਕਰ ਦਿੱਤਾ। ਰਾਂਕਾ ਜੋ ਕਿ ਇੱਕ ਦਿਨ ਪਹਿਲਾਂ ਹੀ ਗੁਹਾਟੀ ਪੁੱਜੇ ਸੀ, ਉਹਨਾਂ ਨੂੰ ਕੁਝ ਦੇਰ ਦੇ ਵਿੱਚ ਹੀ CJP ਦੇ ਹਮਾਇਤੀਆਂ ਨੇ ਮਿਲਣਾ ਸੀ। ਦੀਪਕੇ ਨੇ ਦਾਅਵਾ ਕੀਤਾ ਕਿ ਜਥੇਬੰਦੀ ਦੇ ਆਗੂਆਂ ਨੂੰ ਮੀਟਿੰਗ ਕਰਨ ਤੋਂ ਰੋਕ ਦਿੱਤਾ ਗਿਆ, ਫਿਰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਆਸਾਮ ਪੁਲਿਸ ਨੇ ਰਾਂਕਾ ਅਤੇ CJP ਦੇ ਇੱਕ ਟੀਮ ਨੂੰ ਹਿਰਾਸਤ 'ਚ ਲੈ ਕੇ ਕਿਸੇ ਅਣਜਾਣ ਥਾਂ ਦੇ ਵਿੱਚ ਲਿਜਾ ਕੇ ਕੁਝ ਦੇਰ ਰੱਖਿਆ। ਆਸ਼ੂਤੋਸ਼ ਨੇ ਉਹਨਾਂ ਦੀ ਟੀਮ ਨੂੰ ਆਸਾਮ ਦੇ ਵਿੱਚ ਵਲੰਟੀਅਰ ਮੀਟਿੰਗ ਕਰਨ ਤੋਂ ਰੋਕਿਆ ਵੀ ਗਿਆ। ਉਸ ਤੋਂ ਬਾਅਦ ਮੀਟਿੰਗ ਹੋਈ ਜਾਂ ਨਹੀਂ ਹੋਈ ਇਹ CJP ਦੀ ਤਰਫ ਤੋਂ ਤਾਂ ਨਹੀਂ ਦੱਸਿਆ ਗਿਆ, ਪਰ ਦੱਸ ਦਈਏ ਕਿ ਆਸਾਮ ਜਿਸਦਾ ਇਹ ਰਾਜਧਾਨੀ ਸ਼ਹਿਰ ਹੈ ਗੁਹਾਟੀ, ਉੱਥੇ ਇਸ ਵਕਤ ਭਾਜਪਾ ਦੀ ਸਰਕਾਰ ਹੈ। ਮੁੱਖ ਮੰਤਰੀ ਹਿਮੰਤ ਬਿਸਵਾ ਸ਼ਰਮਾ ਦੇ ਆਦੇਸ਼ ਦੇ ਉੱਤੇ ਪੁਲਿਸ ਨੇ ਇਹ ਕੰਮ ਕੀਤਾ ਹੈ ਜਾਂ ਨਹੀਂ ਇਸ ਦੇ ਬਾਰੇ ਵੀ ਕੋਈ ਸਾਫ਼ ਸਪਸ਼ਟ ਜਾਣਕਾਰੀ ਸਾਹਮਣੇ ਨਹੀਂ ਆ ਸਕੀ। ਉਧਰ ਕਾਂਗਰਸ ਦੇ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਐਤਵਾਰ ਦੇ ਦਿਨ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਨੂੰ ਦੁਹਰਾਉਂਦਿਆਂ ਹੋਇਆਂ ਕਿਹਾ ਕਿ ਗਿਆਨੇਸ਼ ਕੁਮਾਰ ਦਾ ਕਥਿਤ ਇੱਕ ਧਿਰ ਦੇ ਵੱਲ ਸਿਆਸੀ ਝੁਕਾਅ ਰਿਹਾ ਹੈ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਸਵਾਲ ਕੀਤਾ ਕਿ ਇਸ ਸੂਰਤ ਦੇ ਵਿੱਚ ਗਿਆਨੇਸ਼ ਕੁਮਾਰ ਨਿਰਪੱਖ ਚੋਣਾਂ ਕਿਵੇਂ ਕਰਵਾ ਸਕਦੇ ਨੇ ਜਦੋਂ ਉਹ ਭਾਜਪਾ ਦੇ ਵੱਲ ਟਿਲਟਿਡ ਨੇ। ਪ੍ਰਿਯੰਕਾ ਨੇ ਆਪਣੇ ਸੰਸਦੀ ਹਲਕੇ ਕੇਰਲ ਦੇ ਵਿੱਚ ਮਲਾਪੁਰਮ ਦੀ ਜਿਹੜਾ ਯਾਤਰਾ ਸੀ ਉੱਥੇ ਕਰਦਿਆਂ ਹੋਇਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗਿਆਨੇਸ਼ ਕੁਮਾਰ ਵੱਲੋਂ ਕੇਰਲਮ ਦੇ ਸਾਬਕਾ ਮੁੱਖ ਮੰਤਰੀ ਜੀ ਥਾਮਸਨ ਨੂੰ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਦੀ ਟਿਕਟ ਦੇ ਉੱਤੇ ਲੜਨ ਦੀ ਗੁਜ਼ਾਰਿਸ਼ ਸੰਬੰਧੀ ਦੋਸ਼ਾਂ ਨੂੰ ਪ੍ਰਿਯੰਕਾ ਗਾਂਧੀ ਵਾਡਰਾ ਨੇ ਪੂਰੀ ਤਰ੍ਹਾਂ ਦੇ ਨਾਲ ਗੈਰ ਕਾਨੂੰਨੀ ਤੇ ਅਨੈਤਿਕ ਕਰਾਰ ਦੇ ਦਿੱਤਾ। ਉਹਨਾਂ ਕਿਹਾ ਕਿ ਇਹਨਾਂ ਦੋਸ਼ਾਂ ਤੋਂ ਤਾਂ ਸਾਫ਼ ਹੁੰਦਾ ਹੈ ਕਿ ਚੋਣ ਪ੍ਰਣਾਲੀ ਤੇ ਚੋਣਾਂ ਕਰਵਾਉਣ ਦੇ ਲਈ ਜ਼ਿੰਮੇਦਾਰ ਸੰਸਥਾ ਜਿਹੜੀ ਹੈ ਯਾਨੀ ਇਲੈਕਸ਼ਨ ਕਮਿਸ਼ਨ, ਉਸਦੇ ਸਿਖਰਲੇ ਅਹੁਦੇ ਤੇ ਬੈਠੇ ਲੋਕਾਂ ਦੇ ਵਿੱਚੋਂ
ਕੁਝ ਇੱਕ ਦਾ ਇੱਕ ਖਾਸ ਪਾਰਟੀ ਦੇ ਵੱਲ ਝੁਕਾਅ ਇਹ ਨਹੀਂ, ਉਹ ਪੂਰੀ ਸਰਗਰਮੀ ਦੇ ਨਾਲ ਪੂਰੀ ਐਕਟਿਵਿਜ਼ਮ ਦੇ ਨਾਲ ਇਸ ਪਾਰਟੀ ਦੇ ਲਈ ਪ੍ਰਚਾਰ ਵੀ ਕਰ ਰਹੇ ਨੇ। ਸੋ ਇਸ ਤਰੀਕੇ ਦੇ ਨਾਲ ਉਹਨਾਂ ਤੋਂ ਕਿਵੇਂ ਮੰਨ ਲਈਏ ਕਿ ਉਹ ਚੋਣਾਂ ਨਿਰਪੱਖ ਤਰੀਕੇ ਦੇ ਨਾਲ ਕਰਵਾ ਦੇਣ। ਉਧਰ ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਵੀ ਗਿਆਨੇਸ਼ ਕੁਮਾਰ ਦੇ ਉੱਤੇ ਵੋਟਾਂ ਦੀ ਵਿਸ਼ੇਸ਼ ਸੁਧਾਈ ਸੰਬੰਧੀ ਇੱਕ ਪਾਸੜ ਫੈਸਲੇ ਲੈਣ ਦਾ ਦੋਸ਼ ਮੜਿਆ। ਉਹਨਾਂ ਮੰਗ ਕੀਤੀ ਕਿ ਗਿਆਨੇਸ਼ ਕੁਮਾਰ ਨੂੰ ਫੌਰੀ ਅਹੁਦੇ ਤੋਂ ਲਾਂਭੇ ਕੀਤਾ ਜਾਵੇ ਤੇ ਸੁਪਰੀਮ ਕੋਰਟ ਹਾਲ ਹੀ ਦੇ ਵਿੱਚ ਹੋਈਆਂ ਚੋਣਾਂ ਦੇ ਵਿੱਚ ਚੋਣਾਂ ਨੂੰ ਰੱਦ ਕਰਨ ਦੇ ਬਾਰੇ ਵਿਚਾਰ ਕਰੇ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਗਿਆਨੇਸ਼ ਕੁਮਾਰ ਨੂੰ ਮੋਦੀ ਸਰਕਾਰ ਵੱਲੋਂ ਲਿਆਂਦੇ ਨਵੇਂ ਹੁਕਮ ਦੇ ਹੇਠ ਅਪਰਾਧਕ ਮੁਕੱਦਮੇ ਤੋਂ ਪੂਰੀ ਤਰ੍ਹਾਂ ਦੇ ਨਾਲ ਛੋਟ ਹੈ, ਪਰ ਸੀਮਾ ਖੰਨਾ ਜੋ ਕਿ ਭਾਰਤੀ ਚੋਣ ਕਮਿਸ਼ਨ ਦੇ ਨੈਟ ਆਪਰੇਸ਼ਨਸ ਦਾ ਪ੍ਰਬੰਧ ਦੇਖ ਰਹੀ ਹੈ, ਉਹਨਾਂ ਦੇ ਕੋਲ ਅਜਿਹੀ ਕੋਈ ਵੀ ਕਾਨੂੰਨੀ ਛੋਟ ਨਹੀਂ ਹੈ। ਉਹਨਾਂ ਨੂੰ ਫੌਰੀ ਗ੍ਰਿਫਤਾਰ ਕੀਤਾ ਜਾਵੇ ਤੇ ਉਹਨਾਂ ਦੇ ਖਿਲਾਫ FIR ਦਰਜ ਕੀਤੀ ਜਾਵੇ। ਉੱਥੇ ਹੀ ਇੱਕ ਖਬਰ BBC ਨੇ ਵੀ ਪ੍ਰਕਾਸ਼ਿਤ ਕੀਤੀ ਹੈ। ਵੈਸੇ ਅਕਸਰ ਮੋਦੀ ਸਰਕਾਰ BBC ਦੀ ਨਿਰਪੱਖ ਵੋਟਿੰਗ ਦੇ ਉੱਤੇ ਇਤਰਾਜ਼ ਸਵਾਲ ਜਤਾਉਂਦੀ ਰਹਿੰਦੀ ਹੈ, ਜਿਵੇਂ ਕਿ ਮੋਦੀ ਦੇ ਨਾਲ ਜੁੜੀ ਇੱਕ ਡਾਕੂਮੈਂਟਰੀ ਜਦੋਂ ਜਾਰੀ ਕੀਤੀ ਗਈ ਸੀ ਤਾਂ ਭਾਰਤ ਦੇ ਵਿੱਚ BBC ਨੂੰ ਬੈਨ ਕਰਨ ਦੀਆਂ ਵੀ ਖਬਰਾਂ ਸਾਹਮਣੇ ਆਈਆਂ ਸੀ। ਹੁਣ BBC ਦੀ ਤਰਫ ਤੋਂ ਪੇਪਰ ਪਾਰਟੀਆਂ ਨੂੰ, ਪੇਪਰ ਪਾਰਟੀਆਂ ਯਾਨੀ ਕਾਗਜ਼ੀ ਪਾਰਟੀਆਂ, ਇਹਨਾਂ ਨੂੰ ਮਿਲ ਰਹੇ ਸੈਂਕੜਾ ਕਰੋੜਾਂ ਰੁਪਏ ਦੇ ਜਿਹੜੇ ਚੰਦੇ ਨੇ ਉਸ ਦੇ ਨਾਲ ਜੁੜੀਆਂ ਖਬਰਾਂ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਨੇ ਭਾਰਤ ਦੇ ਵਿੱਚ। ਔਰ ਪਿਛਲੇ 3 ਹਫ਼ਤਿਆਂ ਦੇ ਅੰਦਰ ਗੁਜਰਾਤ ਦੇ ਗਾਂਧੀ ਨਗਰ ਦੇ CID ਦਫ਼ਤਰ ਦੇ ਵਿੱਚ ਇਸ ਮਾਮਲੇ ਦੇ ਨਾਲ ਜੁੜੀ ਇੱਕ FIR ਵੀ ਦਰਜ ਕੀਤੀ ਗਈ। ਆਪਣੀ ਪੜਤਾਲ ਦੇ ਵਿੱਚ ਉਹਨਾਂ ਦੇਖਿਆ ਕਿ ਗੁਜਰਾਤ ਦੀਆਂ 6, ਇੱਕ ਨਹੀਂ ਦੋ ਨਹੀਂ ਚਾਰ ਨਹੀਂ ਬਲਕਿ 6 ਛੋਟੀਆਂ ਪਾਰਟੀਆਂ ਨੇ ਜਿਨ੍ਹਾਂ ਦੇ ਕੋਲ ਸਾਲ 2023-24 ਦੇ ਵਿੱਚ 1700 ਕਰੋੜ ਰੁਪਏ ਦਾ ਚੰਦਾ ਆਇਆ ਸੀ, ਜੋ ਕਿ ਭਾਜਪਾ ਨੂੰ ਛੱਡ ਕੇ ਬਾਕੀ ਸਾਰੀਆਂ ਜਿੰਨੀਆਂ ਵੀ ਕੌਮੀ ਪਾਰਟੀਆਂ ਨੇ, ਚਾਹੇ ਉਹ ਕਾਂਗਰਸ ਹੈ ਚਾਹੇ CPI ਹੈ ਜਾਂ ਜਿਹੜੀਆਂ ਵੀ ਪਾਰਟੀਆਂ ਆਪਣੇ ਆਪ ਨੂੰ ਕੌਮੀ ਪਾਰਟੀਆਂ ਦੱਸਦੀਆਂ ਨੇ, ਉਹਨਾਂ ਸਾਰੀਆਂ ਪਾਰਟੀਆਂ ਦਾ ਵੀ ਚੰਦਾ ਜੇ ਆਪਸ ਚ ਜੋੜ ਦਈਏ ਤਾਂ ਵੀ ਇਹ ਛੋਟੀਆਂ ਪਾਰਟੀਆਂ ਦਾ ਚੰਦਾ ਉਸ ਦੇ ਬਰਾਬਰ ਨਹੀਂ ਬਣ ਪਾਉਂਦਾ। ਅਜਿਹੇ ਦੇ ਵਿੱਚ ਸਿਆਸੀ ਪਾਰਟੀਆਂ ਦੇ ਖਿਲਾਫ਼ BNS ਦੀ ਧਾਰਾ 173 ਦੇ ਤਹਿਤ ਹੁਣ ਮਾਮਲਾ ਦਰਜ ਕੀਤਾ ਗਿਆ। ਇਹਨਾਂ 6 ਦੇ ਵਿੱਚੋਂ ਘੱਟੋ ਘੱਟ 3 ਪਾਰਟੀਆਂ ਦੇ ਖਿਲਾਫ਼ ਤਾਂ IT ਯਾਨੀ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਦੀ ਸ਼ਿਕਾਇਤ ਦੇ ਉੱਤੇ ਪੁਲਿਸ ਕੰਪਲੇਂਟ ਦਰਜ ਹੋਈਆਂ ਨੇ। FIR ਦੇ ਵਿੱਚ ਇਹਨਾਂ 6 ਦੇ ਵਿੱਚੋਂ 3 ਪਾਰਟੀਆਂ ਜਿਹੜੀਆਂ ਨੇ, ਇੱਕ ਤਾਂ ਭਾਰਤੀ ਨੈਸ਼ਨਲ ਜਨਤਾ ਦਲ, ਇੱਕ ਗਰੀਬ ਕਲਿਆਣ ਪਾਰਟੀ ਤੇ ਇੱਕ ਸਵਤੰਤਰ ਅਭਿਵਿਅਕਤੀ ਪਾਰਟੀ, ਇਹਨਾਂ ਦੇ ਅਹੁਦੇਦਾਰਾਂ ਦੇ ਖਿਲਾਫ FIR ਦਰਜ ਹੋਈਆਂ ਨੇ। ਸਥਾਨਕ ਗੁਜਰਾਤੀ ਅਖਬਾਰਾਂ ਦੇ ਮੁਤਾਬਕ ਇੱਕ ਚੌਥੀ ਪਾਰਟੀ ਸੱਤਿਆਵਾਦੀ ਰਕਸ਼ਕ ਪਾਰਟੀ ਦੇ ਖਿਲਾਫ ਵੀ FIR ਦਰਜ ਹੋਈ ਹੈ, ਹਾਲਾਂਕਿ ਇਸ ਦੀ ਕਾਪੀ BBC ਨੇ ਆਪਣੇ ਕੋਲ ਆਈ ਹੈ ਇਸ ਦੀ ਪੁਸ਼ਟੀ ਨਹੀਂ ਕੀਤੀ। ਔਰ ਗਾਂਧੀ ਨਗਰ ਸਥਿਤ CID ਦੇ ਕ੍ਰਾਈਮ ਬ੍ਰਾਂਚ ਦਾ ਕਹਿਣਾ ਹੈ ਕਿ 2 ਪਾਰਟੀਆਂ ਅਹਿਮਦਾਬਾਦ ਦੇ ਵਿੱਚ ਨੇ, ਇੱਕ ਗਾਂਧੀ ਨਗਰ ਦੇ ਵਿੱਚ ਹੈ, ਪਰ ਹਾਲੇ ਤੱਕ ਇਹਨਾਂ ਪਾਰਟੀਆਂ ਦੇ ਨਾਲ ਜੁੜੀਆਂ ਹੋਈਆਂ ਕੋਈ ਵੀ ਵੱਡੀਆਂ ਕਈ ਛੋਟੀਆਂ ਵੀ ਗ੍ਰਿਫਤਾਰੀਆਂ ਨਹੀਂ ਹੋ ਸਕੀਆਂ, ਸਿਰਫ ਮਾਮਲੇ ਦਰਜ ਹੋਏ ਨੇ 4 ਲੋਕਾਂ ਦੇ ਖਿਲਾਫ਼। ਦੋਸ਼ ਇਹ ਹੈ ਕਿ 2019-20 ਤੋਂ ਲੈ ਕੇ ਫਾਈਨੈਂਸ਼ੀਅਲ ਈਅਰ 2019-20 ਤੋਂ ਲੈ ਕੇ ਫਾਈਨੈਂਸ਼ੀਅਲ ਈਅਰ 2024-25 ਦੇ ਦਰਮਿਆਨ 1,143 ਕਰੋੜ ਰੁਪਏ ਤੋਂ ਵੀ ਵੱਧ ਦੀ ਫੰਡਿੰਗ ਹਾਸਲ ਕੀਤੀ ਗਈ ਔਰ ਧੋਖਾਧੜੀ ਹੋਈ, ਔਰ ਇਸੇ ਦੀ ਵਜ੍ਹਾ ਦੇ ਚੱਲਦਿਆਂ ਸਰਕਾਰੀ ਖਜ਼ਾਨੇ ਨੂੰ 343 ਕਰੋੜ ਰੁਪਏ ਦਾ ਨੁਕਸਾਨ ਹੋਇਆ। ਸ਼ੁਰੂਆਤੀ ਜਾਂਚ ਦੇ ਦਰਮਿਆਨ ਇਹ ਵੀ ਪਾਇਆ ਗਿਆ ਕਿ ਇਹ ਜਿਹੜੇ ਬੋਗਸ ਡੋਨੇਸ਼ਨ ਨੇ ਇਹਨਾਂ ਦੇ ਵਿੱਚ ਕਮਿਸ਼ਨ ਏਜੰਟ ਵੀ ਸ਼ਾਮਲ ਸੀ ਔਰ RTGS ਯਾਨੀ ਬੈਂਕਿੰਗ ਪ੍ਰਣਾਲੀ ਦੇ ਰਾਹੀਂ ਇਹ ਪੈਸੇ ਗਏ ਨੇ ਇਹਨਾਂ ਪਾਰਟੀਆਂ ਨੂੰ, ਯਾਨੀ ਕੁਝ ਵਿੱਤੀ ਸੰਸਥਾਵਾਂ ਦੇ ਲੋਕ ਵੀ ਸ਼ਾਮਲ ਸੀ। ਕਿਹਨਾਂ ਨੂੰ ਗਏ ਨੇ ਔਰ ਗਾਹਾਂ ਉਹ ਪੈਸਾ ਕਿਹਨਾਂ ਨੇ ਵਰਤਿਆ ਇਹ ਤਾਂ ਸੁਤੰਤਰ ਤੌਰ ਦੇ ਉੱਤੇ ਹਾਲੇ ਤੱਕ ਪਤਾ ਨਹੀਂ ਚੱਲ ਸਕਿਆ, ਪਰ ਇਹ ਪਾਰਟੀਆਂ ਕਿ ਸ਼ਾਇਦ ਤੁਸੀਂ ਕਦੇ ਇਹਨਾਂ ਦਾ ਨਾਮ ਸੁਣਿਆ ਸੀ, ਆਮ ਜਨਮਤ ਪਾਰਟੀ, ਸੱਤਿਆਵਾਦੀ ਰਕਸ਼ਕ ਪਾਰਟੀ, ਗਰੀਬ ਕਲਿਆਣ ਪਾਰਟੀ, ਨਿਊ ਇੰਡੀਆ ਯੂਨਾਈਟਿਡ ਪਾਰਟੀ, ਸਵਤੰਤਰ ਅਭਿਵਿਅਕਤੀ ਪਾਰਟੀ ਔਰ ਭਾਰਤੀ ਨੈਸ਼ਨਲ ਜਨਤਾ ਦਲ। ਖੈਰ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ BBC ਤੋਂ ਇਲਾਵਾ ਦੂਸਰੇ ਅਖਬਾਰ ਵੀ ਐਸੀਆਂ ਖਬਰਾਂ ਨੂੰ ਤਵੱਜੋ ਦੇਣ। ਪਿਛਲੇ ਦਿਨਾਂ ਦੇ ਵਿੱਚ ਇੰਡੀਅਨ ਐਕਸਪ੍ਰੈਸ ਦੀ ਇਨਵੈਸਟੀਗੇਟਿਵ ਰਿਪੋਰਟ ਜਿਸ ਦੇ ਵਿੱਚ ਗਿਆਨੇਸ਼ ਕੁਮਾਰ ਨੂੰ ਅੜਿੱਕੇ ਲਿਆਂਦਾ ਗਿਆ ਸੀ ਤੇ ਹੁਣ BBC ਦੀ ਇਹ ਰਿਪੋਰਟ ਭਾਰਤ ਦੇ ਵਿੱਚ ਸੁਤੰਤਰ ਪੱਤਰਕਾਰੀ ਦੇ ਫਿਲਹਾਲ ਜਿਉਂਦੇ ਜਾਗਦੇ ਹੋਣ ਦੇ ਇੱਕ ਕੁਝ ਸਬੂਤ ਨੇ। ਉਧਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਯਾਨੀ LPU ਦੇ ਵਿੱਚ ਵਿਦਿਆਰਥਣ ਦੇ ਨਾਲ ਕਥਿਤ ਜਬਰ ਜਨਾਹ ਦੀ ਘਟਨਾ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦੇ ਉੱਤੇ ਪੁਲਿਸ ਦੇ ਨਾਲ ਜਿਹੜੀ ਝੜਪ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ। ਪੁਲਿਸ ਵੱਲੋਂ ਹਾਈਵੇ ਜਾਮ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਤੇ ਹਲਕੇ ਲਾਠੀਚਾਰਜ ਤੋਂ ਬਾਅਦ ਹਾਲਾਤ ਜਿਹੜੇ ਸੀ ਤਣਾਅਪੂਰਨ ਹੋ ਗਏ। ਇਸ ਦਰਮਿਆਨ ਵਿਦਿਆਰਥੀਆਂ ਨੇ ਵੀ ਪੁਲਿਸ ਮੁਲਾਜ਼ਮਾਂ ਦੇ ਉੱਤੇ ਪੱਥਰ
ਰਾਹ ਕੀਤਾ। ਇਹਨਾਂ ਹਿੰਸਕ ਝੜਪਾਂ ਦੇ ਦਰਮਿਆਨ ਪੁਲਿਸ ਮੁਲਾਜ਼ਮਾਂ ਸਣੇ ਦਰਜਨਾਂ ਲੋਕ ਜ਼ਖਮੀ ਹੋਏ ਦੱਸੇ ਗਏ ਨੇ। ਪ੍ਰਦਰਸ਼ਨਕਾਰੀਆਂ ਨੇ ਅਧਿਕਾਰੀਆਂ ਦੀਆਂ ਗੱਡੀਆਂ ਦੀ ਭੰਨ ਤੋੜ ਵੀ ਕੀਤੀ ਹੈ, ਜਦਕਿ ਕੁਝ ਪੁਲਿਸ ਵਾਹਨਾਂ ਨੂੰ ਅੱਗ ਲਗਾਉਣ ਦੀ ਵੀ ਸੂਚਨਾ ਹਾਸਲ ਹੋਈ ਹੈ। ਜ਼ਖਮੀਆਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲਾਂ ਦੇ ਵਿੱਚ ਭੇਜਿਆ ਗਿਆ। ਆਖਰੀ ਖਬਰਾਂ ਮਿਲਣ ਤੱਕ ਪੁਲਿਸ ਵੱਲੋਂ ਹਾਲਾਤ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਦੱਸ ਦਈਏ ਕਿ ਸਤਨਾਮਪੁਰਾ ਪੁਲਿਸ ਨੇ ਵਿਦਿਆਰਥੀ ਦੀ ਸ਼ਿਕਾਇਤ ਦੇ ਉੱਤੇ BNS ਦੀ ਧਾਰਾ 64 ਦੇ ਤਹਿਤ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕੇਸ ਵੀ ਦਰਜ ਕੀਤਾ ਹੈ। FIR ਦੇ ਵਿੱਚ ਕਥਿਤ ਘਟਨਾ ਦੀ ਤਰੀਕ 23 ਸਤੰਬਰ ਦੱਸੀ ਗਈ ਹੈ। ਉਧਰ ਇਸ ਮਾਮਲੇ ਦੇ ਵਿੱਚ ਇੱਕ ਪੁਲਿਸ ਦੀ ਖਾਸ ਟੀਮ ਜਿਹੜੀ ਉਹ ਨਿਯੁਕਤ ਕਰ ਦਿੱਤੀ ਗਈ ਹੈ, ਜਿਹੜੀ ਕਿ ਵਿਦਿਆਰਥਣ ਦੇ ਨਾਲ ਹੋਏ ਜਬਰ ਜਨਾਹ ਸੰਬੰਧੀ ਜਿਹੜਾ ਇੱਕ ਵੀਡੀਓ ਵੀ ਜਿਹੜੀ ਵਾਇਰਲ ਹੋ ਗਈ ਸੀ, ਉਸ ਦੇ ਨਾਲ ਮਾਹੌਲ ਵਿਗੜ ਗਿਆ ਸੀ, ਉਸ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਹ ਕਿੱਥੋਂ ਵਾਇਰਲ ਹੋਈ ਹੈ। ਔਰ ਇਸ ਪੂਰੇ ਮਾਮਲੇ ਨੂੰ ਲੈ ਕੇ ਹੁਣ ਇੱਕ ਵੱਖਰੀ ਪੜਤਾਲ ਜਿਹੜੀ ਜਲੰਧਰ ਰੇਂਜ ਦੇ ਕਮਿਸ਼ਨਰ ਦੀ ਤਰਫ ਤੋਂ ਤੈਅ ਕਰ ਦਿੱਤੀ ਗਈ ਹੈ, DIG ਦੀ ਤਰਫ ਤੋਂ ਤੈਅ ਕਰ ਦਿੱਤੀ ਗਈ ਹੈ। ਮਾਫ ਕਰਨਾ, ਭਾਰਤ ਦੀਆਂ ਖਬਰਾਂ, ਖੈਰ ਪੰਜਾਬ ਦੀਆਂ ਅੱਗੇ ਚੱਲ ਕੇ ਤੁਸੀਂ ਸੁਣ ਸਕਦੇ ਹੋ ਪ੍ਰੀਤਮ ਸਿੰਘ ਰੁਪਾਲ ਹੋਰਾਂ ਤੋਂ। ਦੁਨੀਆਂ ਜਹਾਨ ਦੀਆਂ ਖਬਰਾਂ ਵੀ ਤੁਹਾਨੂੰ ਦੱਸ ਦਿੱਤੀਆਂ, ਤੇ ਹੁਣ ਜਿਹੜੀ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਉਂਦੇ ਹਾਂ। ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਖਬਰ ਆਸਟ੍ਰੇਲੀਆ ਦੇ ਬੜੇ ਇਸ ਹਫਤੇ ਦੇ ਮਹੱਤਵਪੂਰਨ ਫੈਸਲਿਆਂ ਦੇ ਨਾਲ ਜੁੜੀ ਹੋਈ। ਟ੍ਰੈਜਰ ਜਿਮ ਚਾਮਸ ਤੇ ਫਾਈਨੈਂਸ ਮਿਨਿਸਟਰ ਕੈਟੀ ਗੈਲਗਰ ਅੱਜ ਦੇ ਦਿਨ ਫੈਡਰਲ ਬਜਟ ਦੇ ਵਿੱਚ $6 ਬਿਲੀਅਨ ਦੀ ਇੰਪਰੂਵਮੈਂਟ ਦੇ ਬਾਰੇ, ਯਾਨੀ ਸੁਧਾਰ ਹੋਣ ਦੇ ਬਾਰੇ ਜਾਣਕਾਰੀ ਦੇਣਗੇ। ਦੱਸਣਗੇ ਕਿ ਜਿਹੜਾ 2025-26 ਦੇ ਫਾਈਨੈਂਸ਼ੀਅਲ ਈਅਰ ਦਾ ਜਿਹੜਾ ਫਾਈਨਲ ਬਜਟ ਆਊਟਕਮ ਹੈ, ਉਸ ਦੇ ਵਿੱਚ ਉਹਨਾਂ ਨੇ $6 ਬਿਲੀਅਨ ਦਾ ਘਾਟਾ ਕਿਵੇਂ ਪੂਰਾ ਕੀਤਾ ਹੈ। ਵੈਸੇ ਹਾਲੇ ਘਾਟਾ ਇਹ ਪੂਰਾ ਦਾ ਪੂਰਾ ਪੂਰਾ ਨਹੀਂ ਹੋਇਆ। ਜਦੋਂ 2025-26 ਦਾ ਬਜਟ ਮਈ ਮਹੀਨੇ ਦੇ ਵਿੱਚ ਐਲਾਨ ਕੀਤਾ ਗਿਆ ਸੀ, ਉਦੋਂ ਦੱਸਿਆ ਸੀ ਕਿ ਆਸਟ੍ਰੇਲੀਆ ਦਾ ਇਹ ਬਜਟ ਘੱਟੋ ਘੱਟ $28 ਬਿਲੀਅਨ ਤੋਂ ਵੀ ਵੱਧ ਦੀ ਰਕਮ ਦੇ ਘਾਟੇ ਵਾਲਾ ਬਜਟ ਹੈ। ਖੈਰ, ਉਹਦੇ ਚ ਹੁਣ $6 ਬਿਲੀਅਨ ਜਿਹੜੇ ਬਚਤ ਮੰਨ ਲਵੋ ਤੁਸੀਂ, ਤੇ ਇਸ ਤਰੀਕੇ ਦੇ ਨਾਲ ਜਿਹੜਾ ਇਸ ਫੈਸਲੇ ਨੂੰ ਅੱਜ ਦੇ ਦਿਨ ਐਲਾਨਿਆ ਜਾਏਗਾ ਤੇ ਦੱਸਿਆ ਜਾਏਗਾ ਕਿ ਆਖਿਰਕਾਰ ਉਹ ਰਕਮ ਕਿੱਥੋਂ ਬਚ ਕੇ ਆਈ ਹੈ, ਜੇ ਉਹ ਬਚ ਕੇ ਆਈ ਹੈ ਤੇ ਉਹਦਾ ਕੋਈ ਇਸਤੇਮਾਲ ਵੀ ਹੋਏਗਾ ਕਿ ਨਹੀਂ। ਔਰ ਇਹ ਖਬਰ ਕੁਛ ਹੱਦ ਤੱਕ ਰਾਹਤ, ਕੁਛ ਹੱਦ ਤੱਕ, ਪੂਰੀ ਦੀ ਪੂਰੀ ਰਾਹਤ ਵਾਲੀ ਖਬਰ ਨਹੀਂ ਕਹਿ ਸਕਦੇ, ਕੁਛ ਹੱਦ ਤੱਕ ਰਾਹਤ ਵਾਲੀ ਇਸ ਕਰਕੇ ਹੈ ਕਿਉਂਕਿ RBA ਨੇ ਫੈਸਲਾ ਦੇਣਾ ਹੁਣ ਅਗਲੇ 2 ਦਿਨਾਂ ਦੇ ਵਿੱਚ, ਵਿਆਜ ਦਰਾਂ ਘਟਣੀਆਂ ਕਿ ਨਹੀਂ। 2 ਦਿਨਾਂ ਚ ਕਾਹਦਾ, ਬਲਕਿ ਕੱਲ ਨੂੰ ਹੀ ਆ ਜਾਣਾ ਇਹ ਫੈਸਲਾ। RBA ਯਾਨੀ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਜਿਹੜਾ ਵਿਆਜ ਦਰਾਂ ਨੂੰ 4.35 ਤੋਂ ਵਧਾ ਕੇ, ਵਿਆਜ ਦਰਾਂ ਨਹੀਂ ਕਹਿ ਸਕਦੇ ਪਰ ਕੈਸ਼ ਰੇਟ ਇੱਕ ਸਹੀ ਲਫ਼ਜ਼ ਹੈਗਾ, ਕਿਉਂਕਿ ਵਿਆਜ ਦਰਾਂ ਗਾਹ ਫਿਰ ਇਹ ਵਿਆਜ ਦਰਾਂ ਉਹ ਨੇ ਜਿਹੜੀਆਂ RBA ਨੇ ਇਸ ਰੇਟ ਦੇ ਉੱਤੇ ਬੈਂਕਾਂ ਨੂੰ ਕਰਜ਼ ਦੇਣੇ ਨੇ, ਤੇ ਗਾਹ ਬੈਂਕਾਂ ਨੇ ਤੁਹਾਨੂੰ ਜਿਹੜਾ ਕਰਜ਼ ਦੇਣਾ ਹੈ, ਜਾਂ ਵਿੱਤੀ ਸੰਸਥਾਵਾਂ ਨੇ ਜਿਹੜਾ ਤੁਹਾਨੂੰ ਕਰਜ਼ ਦੇਣਾ, ਉਹਨਾਂ ਦੇ ਆਪਣੇ ਇੱਕ ਪੈਮਾਨੇ ਹੁੰਦੇ ਨੇ। ਪਰ ਜ਼ਾਹਰ ਜੀ ਗੱਲ ਹੈ ਕਿ ਜਦੋਂ ਕੇਂਦਰੀ ਬੈਂਕ ਆਪਣੀਆਂ ਵਿਆਜ ਦਰਾਂ ਵਧਾ ਦਿੰਦਾ ਤਾਂ ਬਾਕੀ ਦੇ ਬੈਂਕ ਵੀ ਫਿਰ ਪਿੱਛੇ ਨਹੀਂ ਹਟਦੇ, ਉਹ ਵੀ ਵਿਆਜ ਦਰਾਂ ਵਧਾ ਹੀ ਦਿੰਦੇ ਨੇ। ਸੋ ਕੈਸ਼ ਰੇਟ ਜਿਹੜੀ ਉਹ ਫਿਲਹਾਲ ਆਸਟ੍ਰੇਲੀਆ ਚ 4.35% ਦੇ ਉੱਤੇ ਬਰਕਰਾਰ ਹੈ, ਔਰ ਇਸ ਨੂੰ 4.66% ਦੇ ਉੱਤੇ ਲਜਾਇਆ ਜਾ ਸਕਦਾ ਹੈ। ਇੰਨਾ ਕੁ ਅੰਦਾਜ਼ਾ ਹੈ, 25 ਬੇਸਿਸ ਪੁਆਇੰਟ ਦਾ ਇਜ਼ਾਫਾ ਜਿਹੜਾ ਹੋ ਸਕਦਾ। ਔਰ ਜੇਕਰ ਏਦਾਂ ਹੁੰਦਾ ਹੈ ਤਾਂ ਇਹ ਵੀ ਗੱਲ ਧਿਆਨ ਰੱਖਿਓ ਕਿ ਸਾਲ 2011 ਤੋਂ ਬਾਅਦ ਇੰਨੀਆਂ RBA ਦੀ ਤਰਫ ਤੋਂ ਕੈਸ਼ ਰੇਟ ਪਹਿਲੀ ਵਾਰ ਗਈਆਂ ਹੋਣਗੀਆਂ, ਇੰਨੀ ਹਾਈਐਸਟ ਲੈਵਲ ਦੇ ਉੱਤੇ ਜਿਹੜੀਆਂ ਵਿਆਜ ਦਰਾਂ ਚਲੀਆਂ ਜਾਣਗੀਆਂ। ਇਸ ਤੋਂ ਪਹਿਲਾਂ ਨਵੰਬਰ 2011 ਦੇ ਵਿੱਚ ਹੀ ਸੀ, ਔਰ ਉਸ ਵਕਤ ਤਾਜ਼ਾ ਤਾਜ਼ਾ ਇੱਕ ਤਰ੍ਹਾਂ ਦੀ ਜਿਹੜੀ ਮਦਵਾਲੀ ਦਾ ਦੌਰ ਸੀ ਆਸਟ੍ਰੇਲੀਆ ਦੇ ਵਿੱਚ, ਉਸ ਤੋਂ ਆਸਟ੍ਰੇਲੀਆ ਉੱਭਰ ਰਿਹਾ ਸੀ। ਪਰ ਖੈਰ, ਅੱਜ ਦੇ ਦਿਨ ਜਿਹੜਾ ਫੈਸਲਾ ਦੇਣਾ ਹੈ ਆਸਟ੍ਰੇਲੀਆ ਸਰਕਾਰ ਨੇ, ਜਿਹੜਾ ਦੱਸਣਗੇ ਕਿ ਉਹ ਬਜਟ ਘਾਟਾ ਜਿਹੜਾ ਉਹ ਘਟਿਆ, ਤੇ ਉਹ RBA ਉਹਨੂੰ ਕੋਈ ਬੜੀਆ ਖਬਰ ਦੇ ਤੌਰ ਦੇ ਉੱਤੇ ਲੈਂਦਾ ਹੈ ਕਿ ਨਹੀਂ ਲੈਂਦਾ, ਪਤਾ ਚੱਲੇਗਾ। ਉਧਰ ਦੂਜੀਆਂ ਕੁਝ ਖਬਰਾਂ ਦੀ ਸਾਂਝ ਪਾਈਏ, ਤੇ ਵਨ ਨੇਸ਼ਨ ਪਾਰਟੀ ਦੇ ਨਾਲ ਜੁੜੀਆਂ ਖਬਰਾਂ ਨੇ, ਵੈਸੇ ਮਾਈਗ੍ਰੇਸ਼ਨ ਦੇ ਨਾਲ ਵੀ ਜੁੜੀਆਂ ਖਬਰਾਂ ਨੇ, ਪ੍ਰਵਾਸੀਆਂ ਦੇ ਨਾਲ, ਤੁਹਾਡੇ ਨਾਲ ਜੁੜੀਆਂ ਬਹੁਤ ਸਾਰੀਆਂ ਖਬਰਾਂ ਨੇ, ਸਿਹਤ ਦੇ ਨਾਲ ਜੁੜੀਆਂ ਵੀ ਖਬਰਾਂ ਨੇ, ਪਰ ਪਹਿਲਾਂ ਵਨ ਨੇਸ਼ਨ ਦੇ ਨਾਲ 2-4 ਇਧਰੋਂ ਉਧਰ ਦੀਆਂ ਖਬਰਾਂ ਨੇ। ਹੁਣ ਹੋ ਸਕਦਾ ਹੈ ਕਿ ਵੱਡੇ ਇੱਕ ਮੀਡੀਆ ਦੇ ਹਿੱਸੇ ਦੀ ਤਰਫ ਤੋਂ ਇਹ ਖਬਰਾਂ ਜਿਹੜੀਆਂ ਨੇ ਗਾਇਬ ਰੱਖੀਆਂ ਜਾ ਰਹੀਆਂ ਹੁਣ। ਵਨ ਨੇਸ਼ਨ ਪਾਰਟੀ ਨੂੰ ਦੇਸ਼ ਦੀ ਸਭ ਤੋਂ ਅਮੀਰ ਸ਼ਖਸੀਅਤ ਜੀਨਾ ਰਾਈਨਹਾਰਟ ਦੀ ਬੈਕਿੰਗ ਹੈ, ਇਹ ਗੱਲ ਤਾਂ ਕਿਸੇ ਤੋਂ ਲੁਕੀ ਨਹੀਂ ਹੋਈ ਹੈ।
ਬਲਕਿ ਖੁੱਲ ਕੇ ਹੁਣ ਜੱਗ ਜਾਹਰ ਗੱਲ ਹੈ ਆਸਟ੍ਰੇਲੀਆ ਕੀ। ਪੂਰੀ ਦੁਨੀਆ ਨੂੰ ਪਤਾ ਹੈ ਕਿ ਆਸਟ੍ਰੇਲੀਆ ਦੀ ਸਭ ਤੋਂ ਅਮੀਰ ਸ਼ਖਸੀਅਤ ਵਨ ਨੇਸ਼ਨ ਪਾਰਟੀ ਨੂੰ ਕਿੰਨੀ ਪਸੰਦ ਕਰਦੇ ਨੇ, ਉਹਨਾਂ ਨੂੰ ਕਿੰਨੀ ਮਦਦ ਕਰ ਰਹੇ ਨੇ ਆਪਣੇ ਪੈਸੇ ਦੇ ਦਾਮ ਤੇ, ਕਿੰਨਾ ਅੱਗੇ ਤੱਕ। ਖੈਰ ਕੋਈ ਵੀ ਕਰ ਸਕਦਾ, ਕਿਸੇ ਵੀ ਪਾਰਟੀ ਦੀ ਮਦਦ ਕਰ ਸਕਦਾ, ਪਰ ਜੀਨਾ ਰਾਈਨਹਾਰਟ ਜਾਂ ਦੇਸ਼ ਦੀ ਕੋਈ ਸਭ ਤੋਂ ਅਮੀਰ ਸ਼ਖਸੀਅਤ ਜਿਹੜੀ ਸਿਰਫ ਕਾਰੋਬਾਰ ਦੇ ਨਾਲ ਜੁੜੀ ਹੋਵੇ ਤੇ ਉਹ ਕਲਾਈ ਪਾਲਮਰ ਦੀ ਤਰ੍ਹਾਂ ਉਹ ਸਿਆਸਤਦਾਨ ਨਾ ਹੋਣ। ਕਲਾਈ ਪਾਲਮਰ ਵੀ ਕਾਰੋਬਾਰੀ ਨੇ ਪਰ ਉਹ ਸਿਆਸਤ ਦੇ ਵਿੱਚ ਜੁੜੇ ਹੋਏ ਨੇ, ਉਹ ਆਪਣੀ ਇੱਕ ਪਾਰਟੀ ਬਣਾ ਕੇ ਰੱਖਦੇ ਨੇ। ਉਹ ਖੈਰ ਖਬਰਾਂ ਨਹੀਂ ਹੈਗੀਆਂ ਕਿ ਉਹਨਾਂ ਦੀ ਪਾਰਟੀ ਕਦੇ ਜਿੱਤੀ, ਉਹ ਆਪ ਕਦੇ ਜਿੱਤੇ, ਨਹੀਂ ਜਿੱਤੇ, ਉਹ ਇੱਕ ਵੱਖਰੀ ਗੱਲ ਹੈ। ਪਰ ਜੀਨਾ ਰਾਈਨਹਾਰਟ ਜਿਨ੍ਹਾਂ ਕੋਲ ਬੇਸ਼ੁਮਾਰ ਦੌਲਤ ਹੈ, ਜੋ ਕਿਸੇ ਇੱਕ ਸਿਆਸੀ ਧਿਰ ਨੂੰ ਮਦਦ ਕਰਦੇ ਨੇ, ਜ਼ਾਹਰ ਜੀ ਗੱਲ ਹੈ ਕਿ ਉਹ ਦੇਸ਼ ਦੇ ਵਿੱਚ ਇੱਕ ਕਿਸਮ ਦਾ ਨੈਰੇਟਿਵ ਜਿਹੜਾ ਉਹ ਤੋਰਨ ਦੀ ਕੋਸ਼ਿਸ਼ ਜਿਹੜੀ ਕੀਤੀ ਜਾਂਦੀ ਹੈ ਉਸਨੂੰ ਬੜੀ ਆਸਾਨੀ ਦੇ ਨਾਲ ਹਾਸਲ ਕਰ ਸਕਦੇ ਨੇ, ਕਿਉਂਕਿ ਪੈਸੇ ਦੀ ਮਦਦ ਦੇ ਨਾਲ ਕੈਂਪੇਨਿੰਗ ਜਿਹੜੀ ਉਹ ਹੋਰ ਆਸਾਨ ਹੋ ਜਾਂਦੀ ਹੈ। ਪਰ ਇੱਥੇ ਇਹ ਖਬਰ ਨਹੀਂ ਹੈ, ਇੱਥੇ ਇਹ ਵੀ ਖਬਰ ਹੈਗੀ ਹੈ ਕਿ ਲਿਬਰਲ ਪਾਰਟੀ ਦੇ ਇੱਕ ਐਮਪੀ ਨੂੰ ਪੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਹੁਣ ਇਹ ਪੱਟਣਾ ਉਦਾਂ ਦਾ ਹੋਇਆ ਜਿੱਦਾਂ ਭਾਰਤ ਦੇ ਵਿੱਚ ਸੱਤਾਧਾਰੀ ਧਿਰ ਦੇ ਉੱਤੇ ਇਲਜ਼ਾਮ ਲੱਗਦੇ ਨੇ ਕਿ ਕਦੇ ਮਹਾਰਾਸ਼ਟਰ ਦੇ ਵਿੱਚ ਐਮਪੀ ਪੱਟ ਲਏ ਜਾਂਦੇ ਨੇ, ਕਦੇ ਰਾਜਸਥਾਨ ਦੇ ਵਿੱਚ ਜਾਂ ਮੱਧ ਪ੍ਰਦੇਸ਼ ਚ, ਜਾਂ ਫਿਰ ਇਹ ਦੂਸਰੇ ਕਿਸਮ ਦਾ। ਪਰ ਇੱਥੇ ਇੱਥੇ ਜਿਸ ਐਮਪੀ ਨੂੰ ਪੱਟਣ ਦੀ ਕੋਸ਼ਿਸ਼ ਕੀਤੀ ਗਈ ਸੀ ਉਹ ਆਪਣੇ ਪਾਰਟੀ ਦੇ ਨਾਲ ਵਫਾਦਾਰ ਨਿਕਲੇ, ਟਿਕ ਕੇ ਰਹੇ ਔਰ ਪਰਦਾ ਫਾਸ਼ ਕਰ ਦਿੱਤਾ ਵਨ ਨੇਸ਼ਨ ਪਾਰਟੀ ਦਾ ਜਾਂ ਜੀਨਾ ਰਾਈਨਹਾਰਟ ਦਾ। ਹੈਨਰੀ ਪਾਈਕ ਇਹ ਕੁਈਨਜ਼ਲੈਂਡ ਦਾ ਬੋਮੈਨ ਇਲਾਕਾ ਹੈ, ਇਸ ਸੀਟ ਤੋਂ ਇਹ ਆਉਂਦੇ ਨੇ। ਲਿਬਰਲ ਨੈਸ਼ਨਲ ਪਾਰਟੀ ਜਿਹੜੀ ਇਸ ਵਕਤ ਸੱਤਾ ਦੇ ਵਿੱਚ ਹੈ, LNP ਵੀ ਕਹਿ ਲੈਂਦੇ ਹਾਂ, ਤੇ ਇਸ ਪਾਰਟੀ ਦੇ ਨਾਲ ਜੁੜੇ ਹੋਏ ਇਹ ਐਮਪੀ ਨੇ ਔਰ ਇਹ ਪਿੱਛੇ ਜੇ ਰਾਈਨਹਾਰਟ ਦੇ ਇੱਕ ਫੰਡਰੇਜ਼ਰ ਇਵੈਂਟ ਦੇ ਵਿੱਚ ਪਹੁੰਚਦੇ ਨੇ। ਜਨਵਰੀ ਮਹੀਨੇ ਦੇ ਵਿੱਚ ਇਹ ਮੀਟਿੰਗ ਹੁੰਦੀ ਹੈ ਤੇ ਔਰ ਇਹ ਇਵੈਂਟ ਵੀ ਕਿੱਥੇ ਹੁੰਦਾ, ਜਿਹੜਾ ਜੀਨਾ ਰਾਈਨਹਾਰਟ ਦਾ ਸਨਸ਼ਾਈਨ ਕੋਸਟ ਦੇ ਵਿੱਚ ਘਰ ਹੈ, $34 million ਦਾ ਘਰ ਹੈ, ਤੇ ਜ਼ਾਹਰ ਜੀ ਗੱਲ ਹੈ ਕਿ ਵੱਡੀ ਪਾਰਟੀ ਸੀ, ਵੱਡਾ ਡੋਨੇਸ਼ਨ ਸੀ। ਉੱਥੇ ਪੌਲਿਨ ਹੈਨਸਨ ਵੀ ਮੌਜੂਦ ਸੀ, ਉੱਥੇ ਪੌਲਿਨ ਹੈਨਸਨ ਦੇ ਜਿਹੜੇ ਚੀਫ ਆਫ ਸਟਾਫ ਨੇ ਜੇਸ਼ਨ SP ਉਹ ਵੀ ਮੌਜੂਦ ਸੀ, ਫੈਡਰਲ MP ਬਾਨਬੀ ਜੋਇਸ ਵੀ ਮੌਜੂਦ ਸੀ। ਤੇ ਇਹ ਪਤਾ ਚੱਲਦਾ ਹੈ, ABC ਦੀ ਖਬਰ ਹੈ, ABC ਨੇ ਆਪਣੇ ਫੋਰ ਕਾਰਨਰਸ ਪ੍ਰੋਗਰਾਮ ਦੇ ਰਾਹੀਂ ਇਹ ਖਬਰ ਪ੍ਰਕਾਸ਼ਿਤ ਵੀ ਕੀਤੀ ਹੈ, ਤੇ ਫੋਰ ਕਾਰਨਰਸ ਪ੍ਰੋਗਰਾਮ ਤੁਸੀਂ TV ਤੇ ਵੀ ਦੇਖਦੇ ਹੋ, ਉਹ ਚ ਵੀ ਇਹ ਖਬਰ ਦਿਖਾਈ ਹੈ ਉਹਨਾਂ ਨੇ ਤੇ ਦੱਸਿਆ ਕਿ ਜੀਨਾ ਰਾਈਨਹਾਰਟ ਨੇ, ਔਰ ਇਹ ਦਾਅਵਾ ਕੀਤਾ ABC ਨੇ ਸੂਤਰਾਂ ਦੇ ਨਾਲ ਕਿ ਸਾਡੇ ਕੋਲ ਭਰੋਸੇਯੋਗ ਸੂਤਰ ਹੈਗੇ ਨੇ ਜਿਨ੍ਹਾਂ ਨੇ ਇਹ ਦਾਅਵਾ ਕੀਤਾ ਔਰ ਉਹ ਅਸੀਂ ਤੁਹਾਡੇ ਤੱਕ ABC ਅਖਬਾਰ ਦੀ ਖਬਰ ਨੂੰ ਜਾਂ TV ਦੀ ਖਬਰ ਨੂੰ ਜਿਹੜਾ ਉਹਦਾ ਤਰਜਮਾ ਹੀ ਦੱਸ ਰਹੇ ਹਾਂ ਕਿ ਜੀਨਾ ਰਾਈਨਹਾਰਟ ਨੇ ਜਿਹੜੇ ਪਾਈਕ ਨੇ, ਹੈਨਰੀ ਪਾਈਕ ਕੁਈਨਜ਼ਲੈਂਡ ਤੋਂ LNP ਦੇ ਮੈਂਬਰ ਨੇ, MP ਨੇ, ਉਹਨਾਂ ਤੱਕ ਅਪਰੋਚ ਕੀਤੀ, ਉਹਨਾਂ ਤੱਕ ਪਹੁੰਚਦੇ ਨੇ, ਉਹਨਾਂ ਕਹਿੰਦੇ ਵਨ ਨੇਸ਼ਨ ਜੁਆਇਨ ਕਰਨੀ ਹੈ ਤੇ ਦੇਖੋ ਫਾਇਦਾ ਹੋਊਗਾ। ਅੱਛਾ, LNP ਦੇ ਮੈਂਬਰ ਜਿਹੜੇ ਸੀ ਉਹਨਾਂ ਨੇ ਉਸ ਵਕਤ ਤਾਂ ਹੱਸ ਕੇ ਉਸ ਗੱਲ ਨੂੰ ਟਾਲ ਦਿੱਤਾ, ਪਰ ਬਾਅਦ ਦੇ ਵਿੱਚ ਫੋਰ ਕਾਰਨਰਸ ਦਾ ਇਹ ਜਿਹੜਾ ਪ੍ਰੋਗਰਾਮ ਹੈ ABC ਦੇ ਉੱਤੇ ਹੁੰਦਾ, ਇਸ ਰਿਪੋਰਟ ਦੇ ਵਿੱਚ ਉਹਨਾਂ ਨੇ ਜਦੋਂ ਇੰਟਰਵਿਊ ਦਿੱਤੀ, ਇੰਟਰਵਿਊ ਤਾਂ ਨਹੀਂ ਦਿੱਤੀ ਪਾਈਕ ਨੇ ਤਾਂ, ਬਲਕਿ ਮਨਾ ਹੀ ਕਰ ਦਿੱਤਾ, ਪਰ ਉਹਨਾਂ ਨੇ ਇੱਕ ਸਟੇਟਮੈਂਟ ਭੇਜ ਦਿੱਤੀ ABC TV ਚੈਨਲ ਨੂੰ ਕਿ ਮੈਂ ਜੀਨਾ ਰਾਈਨਹਾਰਟ ਦੀ ਇੱਜ਼ਤ ਕਰਦਾ, ਉਹਨਾਂ ਨੇ ਬੜਾ ਕੁਝ ਆਪਣੀ ਜ਼ਿੰਦਗੀ ਚ ਹਾਸਲ ਕੀਤਾ, ਪਰ ਮੈਂ ਇੱਕ ਲਿਬਰਲ ਹਾਂ, ਇੱਕ ਲਿਬਰਲ ਸੀ ਤੇ ਇੱਕ ਲਿਬਰਲ ਹੀ ਰਹਾਂਗਾ, ਔਰ ਮੈਨੂੰ ਇਸ ਗੱਲ ਦੇ ਵਿੱਚ ਭਰੋਸਾ ਹੈ ਕਿ ਜੇ ਆਸਟ੍ਰੇਲੀਆ ਨੂੰ ਇੱਕ ਚੰਗੀ ਅਗਵਾਈ ਦੇਣੀ ਹੈ ਤਾਂ ਲਿਬਰਲ ਲੀਡਰਸ਼ਿਪ ਹੀ ਦੇ ਸਕਦੀ ਹੈ, ਔਰ ਆਸਟ੍ਰੇਲੀਆ ਦੇ ਵਿੱਚ ਪੋਲੀਟੀਕਲ ਅਪੋਰਚੁਨਿਟੀਜ਼ਮ ਜਿਹੜਾ ਉਹ ਉਹਦਾ ਭਵਿੱਖ ਕਿਹੋ ਜਿਹਾ ਕਿਹੋ ਜਿਹਾ ਨਹੀਂ ਉਹਦੇ ਤੇ ਮੈਂ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ, ਪਰ ਇਹਨੂੰ ਇੱਕ ਪੋਲੀਟੀਕਲ ਅਪੋਰਚੁਨਿਟੀਜ਼ਮ ਦੀ ਗੱਲ ਕਹਿ ਸਕਦੇ, ਯਾਨੀ ਮੌਕਾ ਕਿਸ ਕਿਸਮ ਦੇ ਨਾਲ ਤੁਹਾਨੂੰ ਸਿਆਸਤ ਦੇ ਵਿੱਚ ਕਿੱਥੋਂ ਕਿੱਥੇ ਜਾਣ ਦਾ ਮਿਲਦਾ, ਸਫਲ ਹੁੰਦੇ ਹੋ ਨਹੀਂ ਹੁੰਦੇ ਹੋ ਇੱਕ ਵੱਖਰੀ ਗੱਲ ਹੈ, ਪਰ ਜੀਨਾ ਰਾਈਨਹਾਰਟ ਤੱਕ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ABC ਨੇ ਦਾਅਵਾ ਕੀਤਾ ਆਪਣੀ ਰਿਪੋਰਟ 'ਚ, ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਕਿ ਮਿਸਟਰ ਪਾਈਕ ਨੂੰ ਪੱਟਣ ਦੇ ਲਈ ਵਨ ਨੇਸ਼ਨ ਦੇ ਵਿੱਚ ਲਿਆਉਣ ਦੇ ਲਈ ਉਹਨਾਂ ਨੇ ਕੋਈ ਰਕਮ ਆਫਰ ਕੀਤੀ ਸੀ ਜਾਂ ਨਹੀਂ ਕੀਤੀ ਸੀ। ਵੈਸੇ ਜੀਨਾ ਰਾਈਨਹਾਰਟ ਆਸਟ੍ਰੇਲੀਆ ਦੀ ਸਭ ਤੋਂ ਅਮੀਰ ਸ਼ਖਸੀਅਤ ਨੇ ਤਾਂ ਸਾਰਿਆਂ ਨੂੰ ਪਤਾ, ਬੱਚੇ ਬੱਚੇ ਨੂੰ ਪਤਾ, ਲਗਭਗ $40 billion ਦੀ ਉਹਨਾਂ ਦੀ, $40 billion ਦੀ ਉਹਨਾਂ ਦੀ ਜਾਇਦਾਦ ਹੈ, ਸੰਪੱਤੀ ਹੈ, ਔਰ ਵਨ ਨੇਸ਼ਨ ਪਾਰਟੀ ਨੂੰ ਉਹ ਖੁੱਲ ਕੇ ਪੈਸੇ ਦੇ ਨਾਲ ਤਨ ਮਨ ਧਨ ਦੇ ਨਾਲ ਉਹ ਸਪੋਰਟ ਕਰਦੇ ਨੇ ਔਰ ਚਾਹੁੰਦੇ ਨੇ ਕਿ ਆਸਟ੍ਰੇਲੀਆ ਦੇ ਵਿੱਚ ਇਹ ਤੀਜੀ ਧਿਰ ਖੜੀ ਹੋ ਜਾਵੇ। ਸੈਨੇਟਰ ਹੈਨਸਨ ਦੀ ਕਈ ਵਾਰ ਤਾਰੀਫਾਂ ਕੀਤੀਆਂ ਨੇ ਉਹਨਾਂ ਨੇ, ਔਰ ਬਲਕਿ ਸੈਨੇਟਰ ਹੈਨਸਨ ਉਹਨਾਂ ਦੇ ਘਰਾਂ ਦੇ ਵਿੱਚ ਵੀ ਰਹਿੰਦੇ ਨੇ ਤੇ ਉਹਨਾਂ ਦੇ ਨਾਲ ਘੁੰਮਣ ਵੀ ਜਾਂਦੇ ਨੇ, ਛੁੱਟੀਆਂ ਵੀ ਕੱਢਦੇ ਨੇ। ਅਪ੍ਰੈਲ ਮਹੀਨੇ ਦੇ ਵਿੱਚ ਜੀਨਾ ਰਾਈਨਹਾਰਟ ਨੇ ਇਹ ਵੀ ਗੱਲ ਕਹੀ ਸੀ ਕਿ ਉਹਨਾਂ ਨੇ ਵਨ ਨੇਸ਼ਨ ਪਾਰਟੀ ਨੂੰ ਇੱਕ ਹੈਲੀਕਾਪਟਰ ਦਿੱਤਾ,
ਲਗਭਗ 15 ਲੱਖ ਆਸਟ੍ਰੇਲੀਅਨ ਡਾਲਰ ਦਾ ਸੀਗਾ ਇਹ ਹੈਲੀਕਾਪਟਰ। ਛੋਟਾ ਹੈਲੀਕਾਪਟਰ ਸੀ, ਪਰ ਉਹਨਾਂ ਕਹਿਣਾ ਸੀਗਾ ਕਿ ਪੌਲਿਨ ਹੈਨਸਨ ਨੇ ਇੱਕ ਥਾਂ ਤੋਂ ਹੁਣ ਦੂਜੀ ਥਾਂ ਜਾਣਾ, ਕਦੇ ਕੁਇਨਜ਼ਲੈਂਡ ਕਦੇ ਵੈਸਟਰਨ ਆਸਟ੍ਰੇਲੀਆ, ਤੇ ਐ ਬਾਏ ਏਅਰ ਤਾਂ ਟਿਕਟਾਂ ਬੜੀਆਂ ਮਹਿੰਗੀਆਂ ਪੈ ਜਾਣਗੀਆਂ। ਸੋ ਆ ਲਓ ਮੈਂ ਹੈਲੀਕਾਪਟਰ ਦਿੰਦੀ ਹਾਂ ਤੁਹਾਨੂੰ, ਜਾਓ ਕੱਢੋ ਗੇੜੇ। ਤੇ ਇਸ ਤੋਂ ਇਲਾਵਾ ਵੀ ਵਨ ਨੇਸ਼ਨ ਪਾਰਟੀ ਨੂੰ ਉਹਨਾਂ ਦੇ ਹੀ ਪਾਰਟੀ ਜਿਹੜੀ ਜੀਨਾ ਰਾਇਨ ਹਾਰਟ ਆ ਉਹਨਾਂ ਦੇ ਨਾਲ ਜੁੜੇ ਹੋਏ ਦੋ ਐਗਜ਼ੈਕਟਿਵ ਦੀ ਤਰਫ ਤੋਂ, ਇੱਕ ਤਾਂ ਨਾਰਦਰਨ ਟੈਰੀਟਰੀ ਦੇ ਪਹਿਲਾਂ ਸਾਬਕਾ ਚੀਫ ਮਿਨਿਸਟਰ ਵੀ ਰਹਿ ਚੁੱਕੇ ਨੇ ਐਡਮ ਜਾਇਲਜ਼, ਉਹਨਾਂ ਨੇ ਵੀ, ਤੇ ਦੂਸਰੇ ਇਆਨ ਪਲਾਇਮਰ, ਇਹਨਾਂ ਨੇ ਰਲ ਕੇ 5 ਲੱਖ ਡਾਲਰ ਦਿੱਤੇ ਹੋਏ ਨੇ ਵਨ ਨੇਸ਼ਨ ਪਾਰਟੀ। ਜਿਹੜੇ ਜਾਇਲਜ਼ ਨੇ, ਐਡਮ ਜਾਇਲਜ਼, ਉਹਨਾਂ ਨੇ ਤਾਂ ਇੱਕ ਫੋਰਡ ਰੇਂਜਰ ਯੂਟ ਵੀ ਅਪ੍ਰੈਲ ਮਹੀਨੇ ਦੇ ਵਿੱਚ ਗਿਫਟ ਕੀਤਾ ਸੀ, ਜਿਹਦੇ ਤੇ ਵਨ ਨੇਸ਼ਨ ਪਾਰਟੀ ਦਾ, ਕਿਉਂਕਿ ਸੰਤਰੀ ਰੰਗ ਹੈ ਇੱਥੇ, ਸਿਆਸੀ ਪਾਰਟੀਆਂ ਦੇ ਰੰਗ ਨੇ, ਜਿਵੇਂ ਲਿਬਰਲ ਪਾਰਟੀ ਦਾ ਨੀਲਾ ਰੰਗ, ਲੇਬਰ ਪਾਰਟੀ ਦਾ ਲਾਲ ਰੰਗ, ਤੇ ਵਨ ਨੇਸ਼ਨ ਪਾਰਟੀ ਸੰਤਰੀ ਰੰਗ ਦੀ ਹੈ, ਨਾਰੰਗੀ ਰੰਗ ਦੀ। ਤੇ ਉਸ ਕਿਸਮ ਦਾ ਇੱਕ ਯੂਟ ਦਿੱਤਾ ਸੀ, ਉਹਦੇ ਤੇ ਵਨ ਨੇਸ਼ਨ ਆਲੇ ਦੁਆਲੇ ਲਿਖਿਆ ਹੋਇਆ ਸੀ। ਖੈਰ, ਕਹਿੰਦੇ ਸੀ ਕਿ ਉਹਦੇ 'ਚ ਤੁਸੀਂ ਆਪਣਾ ਚੋਣ ਪ੍ਰਚਾਰ ਕਰੋ, ਚਾਹੇ ਸਥਾਨਕ ਚੋਣਾਂ ਦੇ ਲਈ, ਚਾਹੇ ਬਾਈ ਇਲੈਕਸ਼ਨ ਦੇ ਲਈ, ਚਾਹੇ ਕੱਲ ਨੂੰ ਜਿਹੜੀਆਂ ਵੀ ਹੋਣਗੀਆਂ ਸੂਬਾਈ ਚੋਣਾਂ। ਤੇ ਇਨਫੈਕਟ ਇੱਥੇ ਇਹ ਵੀ ਗੱਲ ਸਾਹਮਣੇ ਆਉਂਦੀ ਹੈ ਕਿ 2013-14 ਦੇ ਵਿੱਚ ਆਸਟ੍ਰੇਲੀਅਨ ਇਲੈਕਟੋਰਲ ਕਮਿਸ਼ਨ ਨੇ ਇਹ ਗੱਲ ਦੱਸੀ ਹੋਈ ਹੈ ਕਿ ਇੱਕ ਉਸ ਵਰੇ ਦੇ ਵਿੱਚ ਸਭ ਤੋਂ ਵੱਡੀ ਸਿੰਗਲ ਡੋਨੇਸ਼ਨ, ਸਿੰਗਲ ਇੱਕ ਵਿਅਕਤੀ ਦੀ ਤਰਫ ਤੋਂ ਜਿਹੜੀ ਡੋਨੇਸ਼ਨ ਗਈ ਹੈ, ਉਹ ਪ੍ਰੋਫੈਸਰ ਪਲਾਇਮਰ ਨੇ ਹੀ ਦਿੱਤੀ ਸੀ। ਇਆਨ ਪਲਾਇਮਰ ਨੇ ਉਹ $50,000 ਦੀ ਡੋਨੇਸ਼ਨ ਦਿੱਤੀ ਸੀ, ਪਰ ਉਸ ਵਕਤ ਵਨ ਨੇਸ਼ਨ ਪਾਰਟੀ ਸੀਗੀ ਤਾਂ ਸੀ, ਏਦਾਂ ਨਹੀਂ ਕਹਿ ਸਕਦੇ ਕਿ ਹੋਂਦ ਦੇ ਵਿੱਚ ਨਹੀਂ ਸੀ, ਪਰ ਐਡਾ ਨਾਮ ਨਹੀਂ ਸੀ ਵਨ ਨੇਸ਼ਨ ਪਾਰਟੀ, ਜਾਂ ਸਿਰਫ ਪੌਲਿਨ ਹੈਨਸਨ ਨੂੰ ਹੀ ਥੋੜੇ ਬਹੁਤ ਲੋਕ ਜਾਣਦੇ ਸੀ, ਜਾਂ ਮੀਡੀਆ ਪਸੰਦ ਕਰਦਾ ਸੀ ਉਹਨਾਂ ਦੀ ਤੇਜ਼ ਧਾਰ ਭਾਸ਼ਾਵਾਂ ਦੇ ਲਈ। ਉਸ ਵਕਤ ਨੈਸ਼ਨਲ ਪਾਰਟੀ ਨੂੰ ਇੱਕ ਰਾਈਟ ਵਿੰਗਰ ਪਾਰਟੀ ਦੇ ਤੌਰ ਦੇ ਉੱਤੇ ਜਾਣਿਆ ਜਾਂਦਾ ਸੀ, ਤੇ ਉਦੋਂ ਉਹਨਾਂ ਨੂੰ $50,000 ਦੀ ਇੱਕ ਸਿੰਗਲ ਡੋਨੇਸ਼ਨ ਗਈ ਸੀ। ਬਲਕਿ ਇਸ ਤੋਂ ਇਲਾਵਾ 2024 ਦੇ ਵਿੱਚ ਵੀ $25,000 ਦੀ ਡੋਨੇਸ਼ਨ ਜਿਹੜੀ ਸੀ ਜਾਇਲਸ ਦੀ ਹੀ ਜਿਹੜੀ ਕੰਪਨੀ ਹੈ ਐਡਗਾਇਲ ਇਨਵੈਸਟਮੈਂਟ, ਉਹਨਾਂ ਦੀ ਤਰਫ ਤੋਂ ਦਿੱਤੀ ਗਈ ਸੀ। ਤੇ ਇਹ ਤੋਂ ਅਗਲੇ ਸਾਲ 2025 ਦੇ ਵਿੱਚ $27,000 ਦੀ ਡੋਨੇਸ਼ਨ ਜਿਹੜੀ ਸੀ ਉਹ ਵਨ ਨੇਸ਼ਨ ਪਾਰਟੀ ਨੂੰ ਜਾਂਦੀ। ਯਾਨੀ 1 ਸਾਲ ਪਹਿਲਾਂ ਨੈਸ਼ਨਲ ਨੂੰ ਉਹ ਚੰਦਾ ਦਿੰਦੇ ਨੇ, ਤੇ ਉਹ ਤੋਂ ਅਗਲੇ ਸਾਲ ਵਨ ਨੇਸ਼ਨ ਦਿੰਦੇ ਨੇ, ਬਲਕਿ ਵਧਾ ਕੇ ਦਿੰਦੇ ਨੇ। ਤੇ ਇਹੀ ਉਹ ਜੋੜਾ ਹੈ, ਪ੍ਰੋਫੈਸਰ ਪਲਾਇਮਰ ਯਾਨੀ ਕਿ ਇਆਨ ਪਲਾਇਮਰ ਤੇ ਐਡਮ ਜਾਇਲਸ, ਜਿਨ੍ਹਾਂ ਨੇ ਰਲ ਕੇ $5 ਲੱਖ ਦੀ ਡੋਨੇਸ਼ਨ ਜਿਹੜੀ ਵਨ ਨੇਸ਼ਨ ਪਾਰਟੀ ਨੂੰ ਦਿੱਤੀ ਹੈ। ਹਾਲਾਂਕਿ ਇਹਦੇ ਨਾਲ ਜੁੜੇ ਹੋਏ ਅੰਕੜੇ ਹਾਲੇ ਤੱਕ AEC ਨੇ ਪ੍ਰਕਾਸ਼ਿਤ ਨਹੀਂ ਕੀਤੇ ਨੇ, ਉਹ ਇਸ ਕਰਕੇ ਨਹੀਂ ਕੀਤੇ ਕਿਉਂਕਿ AEC ਸਾਲ ਦੇ ਅਖੀਰ ਦੇ ਵਿੱਚ ਜਾ ਕੇ ਜਿਹੜਾ ਉਹ ਸਾਲ ਦੇ ਅੰਕੜੇ ਜਿਹੜਾ ਉਹ ਜਾਰੀ ਕਰਦੇ ਨੇ। ਸੋ ਇਸ ਸਾਲ ਦੇ ਅਖੀਰ ਦੇ ਵਿੱਚ ਜਾਂ ਅਗਲੇ ਸਾਲ ਦੀ ਸ਼ੁਰੂਆਤ 'ਚ AEC ਜਿਹੜੇ ਅੰਕੜੇ ਪ੍ਰਕਾਸ਼ਿਤ ਕਰੇਗਾ, ਉਹ 'ਚ ਪਤਾ ਲੱਗ ਜਾਏਗਾ ਕਿ ਵਨ ਨੇਸ਼ਨ ਪਾਰਟੀ ਨੂੰ ਹੁਣ ਕਿੱਥੋਂ ਕਿੱਥੋਂ, ਕਿਨੇ ਕਿਨੇ, ਕਿੰਨੀਆਂ ਕਿੰਨੀਆਂ, ਕਿਉਂ ਗ੍ਰਾਂਟਾਂ ਜਿਹੜੀਆਂ, ਕਿਉਂ ਤਾਂ ਨਹੀਂ ਖੈਰ, ਪਰ ਕਿੰਨੀਆਂ ਤੇ ਕਿੱਥੋਂ ਜਿਹੜੀਆਂ ਗ੍ਰਾਂਟਾਂ ਆਈਆਂ ਨੇ। ਸੋ ਇਹ ਵੱਡੀਆਂ ਡੋਨੇਸ਼ਨਸ ਨੇ, ਔਰ ਆਮ ਤੌਰ ਦੇ ਉੱਤੇ ਵਨ ਨੇਸ਼ਨ ਪਾਰਟੀ ਨੂੰ ਜਿਹੜੇ ਇੰਨੇ ਪੈਸੇ ਬਾਹਰੋਂ ਆ ਰਹੇ ਨੇ ਉਹਦਾ ਉਹ ਇਸਤੇਮਾਲ, ਜ਼ਾਹਰ ਜੀ ਗੱਲ ਹੈ ਕਿ ਦੇਸ਼ ਦੀ ਸਭ ਤੋਂ ਅਮੀਰ ਸ਼ਖਸੀਅਤ ਹੋਵੇ ਤੇ ਉਹਦੇ ਨਾਲ ਜੁੜੇ ਹੋਏ ਕਾਰੋਬਾਰੀ ਆ ਉਹਨਾਂ ਦੇ ਪ੍ਰਭਾਵ ਦੇ ਵਿੱਚ ਜਿੰਨੇ ਵੀ ਲੋਕ ਨੇ ਉਹ ਇੱਕੋ ਹੀ ਪਾਰਟੀ ਨੂੰ ਜਿਹੜੇ ਚੰਦਾ ਦੇਣ, ਡੋਨੇਸ਼ਨਾਂ ਦੇਣ, ਤਾਂ ਉਹਦਾ ਫਰਕ ਕਿੱਥੇ ਜਾ ਕੇ ਦਿਖਾਈ ਪੈਂਦਾ। ਇਹ ਤਾਂ ਇੱਕ ਖਬਰ ਹੈ। ਦੂਜੀ ਖਬਰ ਵੀ ਵਨ ਨੇਸ਼ਨ ਦੇ ਨਾਲ ਹੀ ਜੁੜੀ ਹੋਈ ਹੈ। ਪਤਾ ਇਹ ਚੱਲਦਾ ਹੈ ਕਿ ਹੁਣ ਵਿਕਟੋਰੀਆ ਦੇ ਵਿੱਚ ਚੋਣਾਂ ਹੋਣੀਆਂ ਨੇ, ਔਰ ਇਹ ਸਟੇਟ ਇਲੈਕਸ਼ਨ ਦੇ ਵਿੱਚ ਵਨ ਨੇਸ਼ਨ ਨੇ ਆਪਣੇ ਉਮੀਦਵਾਰ ਐਲਾਨਣ ਤੋਂ ਪਹਿਲਾਂ $6.5 ਲੱਖ ਤਾਂ ਸਿਰਫ ਉਮੀਦਵਾਰ ਐਲਾਨਣ ਦੇ ਨਾਂ ਦੇ ਉੱਤੇ ਹੀ ਇਕੱਠਾ ਕੀਤਾ, ਔਰ ਕਿਤੋਂ ਬਾਹਰੀ ਚੰਦੇ ਤੋਂ ਨਹੀਂ, ਬਲਕਿ ਇਹਨਾਂ ਹੀ ਉਮੀਦਵਾਰਾਂ ਤੋਂ ਇਕੱਠਾ ਕੀਤਾ। ਕਿੱਦਾਂ? ਇਹ ਖਬਰ ਗਾਰਜੀਅਨ ਆਸਟ੍ਰੇਲੀਆ ਨੇ ਪ੍ਰਕਾਸ਼ਿਤ ਕੀਤੀ ਹੈ। ਹੁਣ ਇਹ ਵੀ ਸੁਣਨ ਵਾਲੀ ਖਬਰ ਹੈ, ਇੰਟਰਸਟਿੰਗ ਨਿਊਜ਼ ਹੈ। ਗਾਰਜੀਅਨ ਦੇ ਮੁਤਾਬਕ ਇਹਨਾਂ ਨੂੰ ਇਹ ਪਤਾ ਚੱਲਿਆ ਕਿ ਵਨ ਨੇਸ਼ਨ ਨੇ ਬਹੁਤ ਸਾਰੇ ਜਿਹੜੇ ਕੌਂਸਲਰ ਸੀ, ਮੇਅਰਸ ਸੀ, ਬੜੇ ਸਾਰੇ ਡਿਪਟੀ ਮੇਅਰ ਜਿਹੜੇ ਚਾਹੁੰਦੇ ਨੇ ਕਿ ਉਹ ਆਪਣੇ ਹਲਕੇ ਦੇ ਵਿੱਚੋਂ ਇਲੈਕਸ਼ਨ ਲੜਨ, ਪਰ ਨਾ ਤਾਂ ਉਹਨਾਂ ਨੂੰ ਲੇਬਰ ਨੇ ਸੀਟ ਦੇਣੀ ਹੈ, ਨਾ ਲਿਬਰਲ ਨੈਸ਼ਨਲ ਨੇ। ਅਜਿਹੇ ਦੇ ਵਿੱਚ ਫਿਰ ਉਹ ਐਸੇ ਲੋਕ ਜਿਹੜੇ ਸਿਆਸਤ ਦੇ ਵਿੱਚ ਵੱਡੇ ਖੁਆਬ ਦੇਖ ਰਹੇ ਨੇ, ਤੇ ਉਹਨਾਂ ਨੂੰ ਲੱਗ ਰਿਹਾ ਕਿ ਵਿਕਟੋਰੀਆ 'ਚ 28 ਨਵੰਬਰ ਤੋਂ ਬਾਅਦ, ਬਲਕਿ ਐਂ ਕਹਿ ਲਓ ਕਿ 29 ਨਵੰਬਰ ਤੋਂ ਬਾਅਦ ਜਿਹੜੀ ਹੈ ਤਕਦੀਰ ਤਸਵੀਰ ਬਦਲ ਜਾਏਗੀ, ਤੇ ਉਸ ਤਸਵੀਰ ਦੇ ਵਿੱਚ ਵਨ ਨੇਸ਼ਨ ਇੱਕ ਬਹੁਤ ਵੱਡਾ ਨਾਮ ਹੋਏਗਾ। ਤੇ ਇਸ ਕਰਕੇ ਵਗਦੀ ਗੰਗਾ 'ਚ ਹੱਥ ਧੋ ਲਵੋ, ਫਟਾਫਟ ਵਨ ਨੇਸ਼ਨ 'ਚ ਸ਼ਾਮਲ ਹੋ ਜਾਵੋ। ਵਨ ਨੇਸ਼ਨ ਪਾਰਟੀ ਨੂੰ ਇਹ ਗੱਲ ਪਤਾ ਕਿ ਹਵਾ ਦਾ ਰੁੱਖ ਫਿਲਹਾਲ ਉਹਨਾਂ ਦੇ ਹੱਥ 'ਚ ਹੈ, ਸੋ ਜਿੰਨਾ ਹੋ ਸਕਦਾ ਲੁੱਟੋ। ਸੋ ਇਸ ਕਰਕੇ $150 ਦੀ ਇੱਕ ਨਾਨ ਰਿਫੰਡੇਬਲ ਐਪਲੀਕੇਸ਼ਨ ਫੀਸ ਰੱਖੀ ਗਈ ਹੈ ਕਿ ਠੀਕ ਹੈ, ਤੁਸੀਂ ਉਮੀਦਵਾਰੀ ਲੈਣਾ ਚਾਹੁੰਦੇ ਹੋ, ਆਓ ਉਮੀਦਵਾਰੀ ਲਵੋ। ਉਮੀਦਵਾਰੀ ਲੈਣ ਤੋਂ ਪਹਿਲਾਂ $150 ਦੀ ਇੱਕ ਨਾਨ ਰਿਫੰਡੇਬਲ ਵੀ ਪੁੱਛੇ ਹੋਣਾ ਇਹਦੇ ਬਾਰੇ, ਵੀ ਇਹਦਾ ਤੁਹਾਨੂੰ
ਜਿਹੜੀ ਐਪਲੀਕੇਸ਼ਨ ਹੈ ਤੁਹਾਡੀ ਉਹ ਸਫਲ ਹੋਈ ਕਿ ਨਹੀਂ। 1200 ਲੋਕਾਂ ਨੇ ਐਕਸਪ੍ਰੈਸ਼ਨ ਆਫ ਇੰਟਰਸਟ ਜਿਹੜੇ ਨੇ ਉਹ ਵਨ ਨੇਸ਼ਨ ਪਾਰਟੀ ਦੇ ਵਿੱਚ ਦਾਇਰ ਕੀਤੇ ਨੇ ਨਵੰਬਰ ਸਟੇਟ ਇਲੈਕਸ਼ਨ ਦੇ ਲਈ ਜਿਹੜੀਆਂ ਵਿਕਟੋਰੀਆ ਚ ਹੋਣੀਆਂ ਨੇ, ਔਰ ਉਹਨਾਂ ਚੋਂ 220 ਨੂੰ ਫਾਈਨਲ ਸਟੇਜ ਦੇ ਉੱਤੇ ਉਹ ਐਪਲੀਕੇਸ਼ਨ ਪਹੁੰਚੀਆਂ, ਯਾਨੀ ਉਹਨਾਂ ਦੇ $150-$150 ਤਾਂ ਪੱਕੇ, ਯਾਨੀ $33,000 ਤਾਂ ਇੱਥੋਂ ਹੀ ਇਕੱਠਾ ਕੀਤਾ ਫਾਈਨਲ ਸਟੇਜ ਤੇ ਪਹੁੰਚੇ ਜਿਹੜੇ ਕੈਂਡੀਡੇਟ ਨੇ। ਹੁਣ ਉਹਨਾਂ ਚੋਂ ਕਿੰਨਿਆਂ ਨੂੰ ਸੀਟਾਂ ਦੇਣੀਆਂ ਕਿੰਨਿਆਂ ਨੂੰ ਨਹੀਂ ਉਹ ਇੱਕ ਵੱਖਰੀ ਗੱਲ ਹੈ, ਪਰ ਇਹ ਜਿੰਨੇ ਵੀ ਸੀ 1200 ਲੋਕ ਜਾਂ ਹੋਰ ਵੀ ਜਿਹੜੇ ਵੀ ਗਿਣਤੀ ਆ ਰਹੀ ਹੈ ਜਾਂ ਆਉਣ ਵਾਲੇ ਦਿਨਾਂ 'ਚ ਵੀ ਜੁੜੇਗੀ, ਇਹਨਾਂ ਸਾਰੇ ਲੋਕਾਂ ਨੂੰ ਇਹ ਵੀ ਗੱਲ ਕਹੀ ਗਈ ਹੈ ਕਿ ਉਮੀਦਵਾਰੀ ਤੁਸੀਂ ਹਾਸਲ ਕਰਨੀ ਹੈ, ਐਕਸਪ੍ਰੈਸ਼ਨ ਆਫ ਇੰਟਰਸਟ ਦਾਇਰ ਕਰੋ, ਉਹਦੀ ਨਾਨ ਰਿਫੰਡੇਬਲ ਫੀਸ ਭੇਜੋ, ਉਹ ਇੱਕ ਵੱਖਰੀ ਗੱਲ ਹੈ, ਪਰ ਉਹ ਤੋਂ ਪਹਿਲਾਂ ਤੁਹਾਨੂੰ ਪਾਰਟੀ ਦਾ ਮੈਂਬਰ ਬਣਨਾ ਹੋਏਗਾ। ਸਾਲ ਦੀ ਮੈਂਬਰਸ਼ਿਪ ਫੀਸ $60 ਵੈਸੇ ਤਾਂ ਸਾਰੀਆਂ ਹੀ ਪਾਰਟੀਆਂ ਲੈਂਦੀਆਂ ਨੇ, ਪਰ ਇਸ ਲਿਹਾਜ਼ ਦੇ ਨਾਲ $72,000 ਉਹਨਾਂ ਨੇ ਸਿਰਫ ਇਹਨਾਂ 200 ਸਵਾ 200 ਲੋਕਾਂ ਤੋਂ ਹੀ ਇਕੱਠੇ ਕਰ ਲਏ। ਫਿਰ ਉਸ ਤੋਂ ਬਾਅਦ ਜਿਹੜੇ ਕੈਂਡੀਡੇਟ ਬਣਨਗੇ, ਜਿਹੜੇ ਇੰਟਰਵਿਊ ਚ ਕਲੀਅਰ ਹੋ ਜਾਣਗੇ, ਹੁਣ ਇੰਟਰਵਿਊ ਕੌਣ ਲਏਗਾ, ਪੌਲਿਨ ਹੈਨਸਨ ਲਏਗੀ, ਉਹਨਾਂ ਦੀ ਧੀ ਲੀ ਲਏਗੀ ਹੈਨਸਨ, ਜਾਂ ਫਿਰ ਬਾਨਵੀ ਜੋਇਸ ਇੰਟਰਵਿਊ ਲੈਣਗੇ, ਜਾਂ ਤਿੰਨੇ ਰਲ ਕੇ ਬੈਠਣਗੇ ਰੋਸ਼ਨ ਦਿਮਾਗ ਲੋਕ, ਤੇ ਫਿਰ ਇਸ ਤੋਂ ਬਾਅਦ ਉਮੀਦਵਾਰਾਂ ਨੂੰ ਫਾਈਨਲ ਕਰ ਦਿੱਤਾ ਜਾਏਗਾ। ਤਾਂ ਪਰ ਉਹਦੇ ਲਈ ਉਹ ਜਿਹੜੇ ਪ੍ਰੀ ਸਿਲੈਕਟਿਡ ਉਮੀਦਵਾਰ ਨੇ ਉਹਨਾਂ ਨੂੰ $5,500 ਆਪਣੀ ਜੇਬ ਦੇ ਵਿੱਚੋਂ ਦੇਣੇ ਹੋਣਗੇ, ਇਸ ਤੋਂ ਪਹਿਲਾਂ ਕਿ ਉਹ ਵਨ ਨੇਸ਼ਨ ਪਾਰਟੀ ਦੇ ਫਾਈਨਲ ਉਮੀਦਵਾਰ ਬਣ ਕੇ ਮੈਦਾਨ ਦੇ ਵਿੱਚ ਨਿਤਰਨ। ਸੋ ਇਸ ਤਰੀਕੇ ਦੇ ਨਾਲ ਸਿਰਫ ਕੈਂਡੀਡੇਟ ਫੀਸ ਦੇ ਨਾਮ ਦੇ ਉੱਤੇ ਹੀ ਵਨ ਨੇਸ਼ਨ ਪਾਰਟੀ 88 ਲੋਅਰ ਹਾਊਸ ਦੀਆਂ ਸੀਟਾਂ ਨੇ, ਜੇ ਉਮੀਦਵਾਰ ਐਲਾਨਦੀ ਹੈ ਤਾਂ $5,28,000 ਤਾਂ ਇੱਥੋਂ ਇਕੱਠਾ ਕਰ ਲਿਆ, ਫਿਰ ਨਾਨ ਰਿਫੰਡੇਬਲ ਫੀਸ ਲਗਾ ਲਵੋ, ਤੇ ਫਿਰ ਉਸ ਤੋਂ ਬਾਅਦ ਜਿਹੜੀ ਮੈਂਬਰਸ਼ਿਪ ਫੀਸ ਜੋੜ ਲਵੋ, ਕਰਦੇ ਕਰਾਂਦੇ $6,33,000 ਤਾਂ ਇੱਥੋਂ ਇਕੱਠਾ ਹੁੰਦਾ। ਵਿਕਟੋਰੀਆ ਦੇ ਵਿੱਚ ਇਲੈਕਸ਼ਨ ਜਿੱਤੇ ਨਾ ਜਿੱਤੇ, ਇੱਕ ਵੀ ਸੀਟ ਪੱਲੇ ਆਵੇ ਨਾ ਆਵੇ, ਇਹ ਲੋਕ ਵੀ ਵਨ ਨੇਸ਼ਨ ਦੇ ਵਿੱਚ ਰਹਿਣ ਨਾ ਰਹਿਣ ਕੋਈ ਫਰਕ ਨਹੀਂ ਪੈਂਦਾ, $6,25,000 ਤਾਂ ਅੰਦਰ ਹੋ ਗਿਆ। ਸ਼ਾਇਦ ਇਸੇ ਚੀਜ਼ ਦੇ ਵਿੱਚ ਬਾਨਵੀ ਜੋਇਸ ਮਾਹਰ ਨੇ ਮਾਰਕੀਟਿੰਗ ਕਰਨੀ, ਮੈਨੇਜਮੈਂਟ ਕਰਨੀ ਕਿ ਪੈਸੇ ਕਿਵੇਂ ਇਕੱਠੇ ਕਰਨੇ ਨੇ ਜਾਂ ਗਾਇਬ ਕਿਵੇਂ ਕਰਨੇ ਨੇ, ਕਿਉਂਕਿ APVMA ਵਰਗੇ ਅਦਾਰੇ ਪਹਿਲਾਂ ਵੀ ਬਾਨਵੀ ਜੋਇਸ ਆਪਣੇ ਇਲਾਕੇ ਦੇ ਵਿੱਚ ਲਿਆ ਚੁੱਕੇ ਨੇ ਕੈਨਬਰਾ ਤੋਂ ਖਤਮ ਕਰਕੇ। ਬੜੀ ਵਾਰ 2-3 ਸਾਲ ਪਹਿਲਾਂ ਇਹ ਖਬਰਾਂ ਤੁਹਾਡੇ ਨਾਲ ਸਾਂਝੀਆਂ ਵੀ ਕੀਤੀਆਂ ਸੀ ਕਿ ਕਿਸ ਤਰੀਕੇ ਦੇ ਨਾਲ ਆਸਟ੍ਰੇਲੀਆ ਦੀ ਜਿਹੜੀ ਕਰੀਮ ਸਾਇੰਟਿਸਟ ਨੇ ਉਹ ਇਸ ਅਦਾਰੇ ਨੂੰ ਛੱਡ ਕੇ ਗਏ, ਸਿਰਫ ਇਸ ਕਰਕੇ ਕਿਉਂਕਿ ਉਦੋਂ ਸਕਾਟ ਮੋਰਿਸਨ ਪ੍ਰਧਾਨ ਮੰਤਰੀ ਹੁੰਦੇ ਸੀ, ਬਾਨਵੀ ਜੋਇਸ ਡਿਪਟੀ ਪ੍ਰਧਾਨ ਮੰਤਰੀ ਹੁੰਦੇ ਸੀ, ਤੇ ਉਹਨਾਂ ਨੇ ਪਸ਼ੂ ਪਾਲਣ ਮਹਿਕਮੇ ਦੇ ਨਾਲ ਜੁੜੇ ਹੋਏ ਜਾਂ ਸਾਇੰਸ ਦੇ ਨਾਲ ਜੁੜੇ ਹੋਏ ਕੁਝ ਇੱਕ ਮਹਿਕਮਿਆਂ ਦਾ ਬੇੜਾ ਪਾਰ ਜਿਹੜਾ ਕੀਤਾ, ਬੇੜਾ ਪਾਰ ਤਾਂ ਨਹੀਂ ਬੰਟਾ ਧਾਰ ਕੀਤਾ, ਬਲਕਿ ਉਹ ਮਹਿਕਮੇ ਵੀ ਬੰਦ ਕਰ ਦਿੱਤੇ, ਔਰ ਜਿਹੜੀ ਕਰੀਮ ਸੀਗੀ ਸਾਇੰਟਿਸਟ ਦੀ ਆਸਟ੍ਰੇਲੀਆ ਦੇ ਵਿੱਚ ਉਹ ਵੀ ਗਵਾ ਛੱਡੀ। ਸੋ ਇਸ ਕਿਸਮ ਦੀਆਂ ਰਣਨੀਤੀਆਂ ਨੇ, ਖੈਰ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਗੱਲਾਂ ਸਾਂਝੀਆਂ ਕਰਾਂਗੇ। ਪਰ ਇੱਧਰ OpenAI ਦੇ ਨਾਲ ਜੁੜੀ ਹੋਈ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੀ ਤਰਫ ਤੋਂ ਨਿਊਯਾਰਕ 'ਚ ਖੜੇ ਹੋ ਕੇ ਨਿਊਯਾਰਕ ਦੀਆਂ ਹੀ ਕੰਪਨੀਆਂ ਨੂੰ ਚੁਣੌਤੀ ਦਿੱਤੀ ਗਈ ਸੀ ਕਿ ਤੁਸੀਂ ਸਾਡੇ ਸਿਸਟਮ ਦੇ ਵਿੱਚ ਸੰਨ ਲਗਾ ਰਹੇ ਹੋ ਕਿੱਦਾਂ। ਉਹ ਖਬਰ ਵੀ ਤੁਹਾਨੂੰ ਦੱਸੀ ਸੀ ਕਿ ਜਿਹੜੀ OpenAI ਪਲੈਟਫਾਰਮ ਹੈ, ਸੈਮ ਆਲਟਮੈਨ ਦੀ ਕੰਪਨੀ ਹੈ, ChatGPT ਤੁਸੀਂ ਵਰਤਦੇ ਹੋ ਜਿਹੜਾ, ਉਹ ਕੰਪਨੀ ਨੂੰ OpenAI ਕਹਿੰਦੇ ਨੇ, ਉਹਨਾਂ ਦਾ ਹੀ ਉਹ ਚੈਟਬੋਟ ChatGPT, ਤੇ OpenAI ਦੇ ਕੁਝ ਏਜੰਟਸ, ਏਜੰਟਸ ਯਾਨੀ ਕਿ ਕੋਈ ਵਿਅਕਤੀ ਨਹੀਂ ਹੁੰਦੇ, ਏਜੰਟਸ ਯਾਨੀ ਕਿ ਟੂਲਸ ਹੁੰਦੇ ਨੇ। ਸੋ AI ਦੇ ਕੁਝ ਐਸੇ ਟੂਲਸ ਜਿਨ੍ਹਾਂ ਨੇ ਆਪਣੇ ਆਪ ਹੀ ਸੰਨ ਲਗਾ ਦਿੱਤੀ ਸੀ ਆਸਟ੍ਰੇਲੀਆ ਦੇ ਸਿਸਟਮ ਦੇ ਵਿੱਚ, ਹੁਣ ਪਤਾ ਚੱਲਿਆ ਕਿ ਉਹ ਸੇਮ ਟੂਲਸ ਨੇ ਜਿਨ੍ਹਾਂ ਨੇ ਆਸਟ੍ਰੇਲੀਆ ਦੇ ਮੈਡੀਕੇਅਰ ਦੇ ਵਿੱਚ ਸੰਨ ਲਗਾਈ ਸੀ, ਇੱਥੇ ਦਾਖਲ ਹੋਏ ਸੀ, ਇਲੀਗਲ ਬ੍ਰੀਚ ਇੱਕ ਕੀਤਾ ਸੀ, ਡੇਟਾ ਚੱਕਿਆ ਸੀ। ਇਹ ਉਹੀ AI ਟੂਲਸ ਨੇ ਜਿਨ੍ਹਾਂ ਨੇ ਅਮਰੀਕਾ ਦੀ ਵੀ ਹੀ ਸਰਕਾਰੀ ਵੈਬਸਾਈਟ ਯੂਨਾਈਟਿਡ ਸਟੇਟਸ ਸਿਕਿਉਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਦੇ ਵਿੱਚ ਦਖਲ ਅੰਦਾਜ਼ੀ ਕੀਤੀ ਹੈ, ਹੋਰ ਤਾਂ ਹੋਰ ਅਮਰੀਕਾ ਦੇ ਐਜੂਕੇਸ਼ਨ ਡਿਪਾਰਟਮੈਂਟ ਦੀ ਵੈਬਸਾਈਟ ਦੇ ਵਿੱਚ ਵੀ ਸਨ ਇਹਨਾਂ ਹੀ ਟੂਲਸ ਨੇ ਲਗਾਈ ਹੈ, ਔਰ ਇਸ ਦੇ ਨਾਲ ਜੁੜੀਆਂ ਹੋਈਆਂ 53 ਇਮੇਜਸ ਜਿਹੜੀਆਂ ਨੇ ਲੀਕ ਹੋਈਆਂ ਨੇ, ਬਲਕਿ ChatGPT ਦੇ ਕੁਝ ਇੱਕ ਮਾਡਲਸ ਦੇ ਉੱਤੇ ਤਾਂ ਉਹ ਪਈਆਂ ਵੀ ਨੇ, ਪਬਲਿਕਲੀ ਪਈਆਂ ਨੇ, ਹਾਲੇ ਤੱਕ ਪਈਆਂ ਨੇ। ਸੋ OpenAI ਦੇ CEO ਸੈਮ ਆਲਟਮੈਨ ਨੇ ਬਾਅਦ ਚ ਇਹ ਗੱਲ ਕਹੀ ਸੀ ਕਿ ਕੰਪਨੀ ਲਗਾਤਾਰ ਇਸ ਮਾਮਲੇ ਚ ਪੜਤਾਲ ਕਰ ਰਹੀ ਹੈ, ਭਾਲ ਰਹੇ ਹਾਂ ਅਸੀਂ ਵੀ ਕਿੱਥੋਂ ਇਹ ਸਮੱਸਿਆਵਾਂ ਆ ਰਹੀਆਂ ਨੇ ਸਾਰੀਆਂ, ਤੇ ਇਸ ਮਾਮਲੇ ਦੇ ਵਿੱਚ ਅਮਰੀਕਾ ਦੀ ਸਰਕਾਰ ਨੂੰ ਵੀ ਸੂਚਿਤ ਕੀਤਾ ਗਿਆ। ਉਧਰ ਆਸਟ੍ਰੇਲੀਆ ਦੇ ਵਿੱਚ ਸਿਰਫ ਮੈਡੀਕੇਅਰ ਦੇ ਅੰਦਰ ਹੀ ਸੰਨ ਨਹੀਂ ਸੀ ਲੱਗੀ, ਬਲਕਿ ਆਸਟ੍ਰੇਲੀਅਨ ਇੰਸਟੀਚਿਊਟ ਆਫ ਹੈਲਥ ਐਂਡ ਵੈਲਫੇਅਰ, ਤੇ ਫਿਰ ਦੋ ਦੋ ਸੂਬੇ ਵਿਕਟੋਰੀਆ ਤੇ NSW ਦੀਆਂ ਸੂਬਾਈ ਏਜੰਸੀਆਂ ਦੀਆਂ ਵੀ ਜਿਹੜੀਆਂ ਵੈਬ ਪੋਰਟਲਸ ਨੇ ਉਹਨਾਂ ਦੇ ਵਿੱਚ ਸੰਨਾਂ ਲੱਗੀਆਂ ਸੀ। ਸੈਮ ਆਲਟਮੈਨ ਇਸ ਸ਼ੁੱਕਰਵਾਰ ਦੇ ਦਿਨ ਉਸ ਡਿਨਰ ਦੇ ਵਿੱਚ ਵੀ ਸੀ ਜਿਹੜਾ ਵਾਈਟ ਹਾਊਸ ਦੇ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਰਫ ਤੋਂ ਸੱਦਿਆ ਗਿਆ ਸੀ, ਜਿੱਥੇ ਚੀਨ ਦੇ ਕੁਝ ਕਾਰੋਬਾਰੀ ਵੀ ਮੌਜੂਦ ਸੀ, ਜੀ ਜਿਨਪਿੰਗ ਨੂੰ ਉਹ ਡਿਨਰ ਦਿੱਤਾ ਸੀ, ਤੇ ਉੱਥੇ ਹੀ ਸੈਮ ਆਲਟਮੈਨ ਵੀ ਮੌਜੂਦ ਸੀ। ਪਰ ਹੁਣ ਇੱਥੇ ਆਸਟ੍ਰੇਲੀਆ ਦੇ ਵਿੱਚ ਇਸ ਖਬਰ ਤੋਂ ਬਾਅਦ ਸਵਾਲ ਉੱਠੇ ਨੇ
ਜੇਨ ਹਿਊਮ ਜਿਹੜੇ ਕਿ ਡਿਪਟੀ ਲੀਡਰ ਨੇ ਵਿਰੋਧੀ ਧਿਰ ਦੇ ਲਿਬਰਲ ਪਾਰਟੀ ਦੇ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਓਪਨ ਏਆਈ ਦਾ ਮੈਡੀਕੇਅਰ ਦੇ ਵਿੱਚ ਬ੍ਰੀਚ ਕਰਨਾ ਠੀਕ ਹੈ, ਇੱਕ ਖਬਰ ਹੋ ਸਕਦੀ ਹੈ, ਪਰ ਸਵਾਲ ਇਸ ਤੋਂ ਵੀ ਗਹਿਰਾ ਹੈ। ਉਹਨਾਂ ਨੇ ਸਰਕਾਰ ਤੋਂ ਇਹ ਸਵਾਲ ਪੁੱਛਿਆ ਹੈ ਕਿ ਇਹ ਤਾਂ ਤੁਸੀਂ ਸਾਨੂੰ ਦੱਸ ਦਿੱਤਾ, ਆਸਟ੍ਰੇਲੀਆ ਨੂੰ ਦੱਸਤਾ, ਪੂਰੀ ਦੁਨੀਆ ਨੂੰ ਦੱਸ ਦਿੱਤਾ ਕਿ ਜਿਹੜੇ ਓਪਨ ਏਆਈ ਦੇ ਕੁਝ ਟੂਲਸ ਨੇ, ਜਿਹੜੇ ਏਜੰਟਸ ਸੀਗੇ, ਏਆਈ ਏਜੰਟਸ, ਉਹਨਾਂ ਨੇ ਆਸਟ੍ਰੇਲੀਅਨ ਵੈਬਸਾਈਟਸ ਦੇ ਵਿੱਚ ਸੰਨ ਲਗਾਈ, ਏਦਾਂ ਏਦਾਂ ਕਰਕੇ ਖਬਰ ਸਾਹਮਣੇ ਆਈ। ਪਰ ਜੇ ਸਰਕਾਰ ਦੱਸ ਦਿਓ ਨਾ, ਤਾਂ ਫਿਰ ਇਹਦੇ ਕੀ ਪੈਮਾਨੇ ਨੇ ਕਿ ਹੁਣ ਇਸ ਕਿਸਮ ਦੇ ਹੈਕ ਹੋ ਰਹੇ ਨੇ, ਇਸ ਕਿਸਮ ਦੀ ਸਾਈਬਰ ਬ੍ਰੀਚ ਹੋ ਰਹੇ ਨੇ। ਸਰਕਾਰ ਦੇ ਕੋਲ ਕੋਈ ਸਰਕਾਰੀ ਵੈਬਸਾਈਟਸ, ਘੱਟੋ ਘੱਟ ਸਰਕਾਰੀ ਪੋਰਟਲਸ ਨੇ, ਜਿਹੜੇ ਮੈਡੀਕੇਅਰ ਤਾਂ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਜਿਹੜਾ ਡੇਟਾ ਹੋਲਡ ਕਰਦਾ ਹੈ, ਐਡਾ ਵੱਡਾ ਉਹ ਅਦਾਰਾ ਹੈ ਤੇ ਹਰ ਇੱਕ ਨੂੰ ਪ੍ਰਭਾਵਿਤ ਕਰਦਾ ਹੈ। ਮੈਡੀਕੇਅਰ ਦੇ ਵਿੱਚ ਜੇਕਰ ਸੰਨ ਲੱਗ ਜਾਂਦੀ ਹੈ ਤਾਂ ਆਸਟ੍ਰੇਲੀਆ ਦੀਆਂ ਖੁਫੀਆ ਮਹਿਕਮਿਆਂ ਦੇ ਨਾਲ ਜੁੜੀਆਂ ਹੋਈਆਂ, ਇੱਥੋਂ ਦੀਆਂ ਸਿਕਿਉਰਿਟੀਜ਼ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਸਾਈਟਸ ਨੇ, ਸਰਵਰਸ ਨੇ, ਉਹ ਕਿੱਦਾਂ ਸੇਫ ਰਹਿਣਗੇ। ਤੇ ਇਸ ਵਾਰ ਤਾਂ ਇਹ ਖਬਰ ਦੱਸ ਦਿੱਤੀ, ਪਰ ਜੇਕਰ ਉਹ ਨਾ ਦੱਸਦੇ ਤਾਂ ਫਿਰ, ਔਰ ਇਹ ਖਬਰ ਵੀ ਏਦਾਂ ਸੀ ਕਿ ਜੂਨ ਮਹੀਨੇ 'ਚ ਏਆਈ ਏਜੰਟਸ ਨੇ ਦਖਲ ਅੰਦਾਜ਼ੀ ਕੀਤੀ ਸੀ, ਅਗਸਤ ਮਹੀਨੇ ਦੇ ਵਿੱਚ ਉਹਨਾਂ ਨੇ ਸਰਵਿਸਿਜ਼ ਆਸਟ੍ਰੇਲੀਆ ਨੂੰ ਈਮੇਲ ਪਾਉਂਦੇ ਨੇ, ਇਨਬਾਕਸ ਚਲੀ ਜਾਂਦੀ ਹੈ। ਐਦਾਂ ਨਹੀਂ ਕਿ ਕੋਈ ਓਪਨ ਏਆਈ ਦੀ ਤਰਫ ਤੋਂ ਕੋਈ ਸੰਪਰਕ ਕੀਤੇ ਗਏ ਹੋਣ, ਬਸ ਈਮੇਲ ਭੇਜ ਦਿੱਤੀ ਗਈ ਸੀ ਕਿ ਸਾਨੂੰ ਲੱਗਦਾ ਹੈ ਕਿ ਸਾਡੇ ਏਜੰਟਸ ਤੁਰੇ ਫਿਰੇ ਆਉਂਦੇ ਜਾਂਦੇ, ਉਹਨਾਂ ਨੇ ਤੁਹਾਡੀ ਵੈਬਸਾਈਟ ਦੇ ਵਿੱਚ ਸੇਧ ਮਾਰੀ ਹੋਣੀ ਹੈ, ਤੋ ਚੈੱਕ ਕਰੋ। ਬਾਅਦ ਚ ਸਰਵਿਸਿਜ਼ ਆਸਟ੍ਰੇਲੀਆ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ, ਸਾਈਬਰ ਮਹਿਕਮੇ ਨੂੰ, ਤੇ ਏਦਾਂ ਏਦਾਂ ਇਹ ਖਬਰ ਸਾਰੀ ਬਾਹਰ ਆਉਂਦੀ ਹੈ। ਪਰ ਹੁਣ 18 ਜੂਨ ਦੀ ਇਹ ਘਟਨਾ ਵਾਪਰੀ ਤੇ 10 ਸਤੰਬਰ ਤੱਕ ਸਰਵਿਸਿਜ਼ ਆਸਟ੍ਰੇਲੀਆ ਨੂੰ ਈਮੇਲ ਪਹੁੰਚਦੀ ਹੈ, ਤੇ ਉਹਦੇ ਤੋਂ ਬਾਅਦ ਕਿਤੇ ਜਾ ਕੇ ਜਿਹੜਾ ਯੂਨਾਈਟਿਡ ਨੇਸ਼ਨ ਦਾ ਇਸ ਵੀਕਐਂਡ ਤੋਂ ਪਹਿਲਾਂ ਸਮਾਗਮ ਹੁੰਦਾ, ਉੱਥੇ ਜਾ ਕੇ ਪ੍ਰਧਾਨ ਮੰਤਰੀ ਇਸ ਦਾ ਐਲਾਨ ਕਰਦੇ ਨੇ। ਤੇ ਇਹਦੇ ਬਾਰੇ ਜੇ ਨਾ ਹੀ ਪਤਾ ਲੱਗੇ ਤੇ ਫਿਰ ਕਿੰਨੇ ਹੀ ਐਸੇ ਮਹਿਕਮਿਆਂ ਦੇ ਵਿੱਚ, ਕਿੰਨੇ ਹੀ ਐਸੇ ਅਦਾਰਿਆਂ ਦੇ ਵਿੱਚ ਕਮਜ਼ੋਰ ਸਿਸਟਮ ਜਿਹੜਾ, ਉਹਦੇ ਬਾਰੇ ਸਰਕਾਰ ਜਵਾਬ ਦੇਵੇ। ਉੱਥੇ ਹੀ ਇੱਕ ਖਬਰ ਇਹ ਵੀ ਸਾਹਮਣੇ ਆਉਂਦੀ ਹੈ ਕਿ ਮਾਈਗ੍ਰੈਂਟ ਸੀ, ਯਾਨੀ ਕਿ ਆਸਟ੍ਰੇਲੀਆ 'ਚ ਵੱਸਦੇ ਪ੍ਰਵਾਸੀ ਕਿੰਨੇ ਵੱਡੇ ਪੱਧਰ ਦੇ ਉੱਤੇ ਰੈਮਿਟੈਂਸ ਕਰ ਰਹੇ ਨੇ। ਰੈਮਿਟੈਂਸ ਯਾਨੀ ਆਸਟ੍ਰੇਲੀਆ ਦਾ ਪੈਸਾ ਦੂਸਰੇ ਦੇਸ਼ਾਂ 'ਚ ਭੇਜਿਆ, ਹਾਲਾਂਕਿ ਆਸਟ੍ਰੇਲੀਆ ਦਾ ਪੈਸਾ ਇਹ ਹੈ, ਕਿਵੇਂ ਇਹਨੂੰ ਇੱਕ ਇਹਨੂੰ ਅਲੱਗ ਤਰਕ ਵੀ ਹੈ, ਕਿਉਂਕਿ ਜਿਹੜਾ ਪੈਸਾ ਇੱਥੋਂ ਲੋਕ ਆਪਣੇ ਦੇਸ਼ਾਂ 'ਚ ਭੇਜ ਰਹੇ ਨੇ ਉਹਦਾ ਟੈਕਸ ਤਾਂ ਇੱਥੇ ਹੀ ਤਾਰ ਰਹੇ ਨੇ। ਫਰਜ਼ ਕਰੋ ਕਿ ਤੁਸੀਂ ਇੱਕ ਦਿਨ ਦੀ ਆਮਦਨੀ ਜਿਹੜੀ ਹਾਸਲ ਹੁੰਦੀ ਹੈ, ਜੇਕਰ ਉਹ ਮਦਦ ਦੇ ਲਈ ਕਿਸੇ ਦੇਸ਼ ਦੇ ਵਿੱਚ ਭੇਜੀ ਹੈ, ਆਪਣੇ ਦੋਸਤਾਂ ਰਿਸ਼ਤੇਦਾਰਾਂ ਦੇ ਵਿੱਚ, ਆਪਣੇ ਦੇਸ਼ ਦੇ ਵਿੱਚ ਭੇਜੀ ਹੈ, ਤਾਂ ਉਸ ਰਕਮ ਨੂੰ ਹਾਸਲ ਕਰਨ ਦੇ ਲਈ ਉਹਦੀ ਜਿਹੜੀ ਤਨਖਾਹ ਸੀ ਜਾਂ ਆਪਣੇ ਕਾਰੋਬਾਰ ਦੇ ਜ਼ਰੀਏ ਉਹਦਾ ਟੈਕਸ ਤਾਂ ਤੁਸੀਂ ਇੱਥੇ ਹੀ ਦਿੱਤਾ, ਫਿਰ ਉਸ ਤੋਂ ਬਾਅਦ ਉਹ ਭੇਜੀ। ਪਰ ਮਨੀ ਟ੍ਰਾਂਸਫਰ ਆਸਟ੍ਰੇਲੀਆ ਦੀ ਇੱਕ ਰਿਪੋਰਟ 'ਚ ਦੱਸਿਆ ਗਿਆ ਕਿ ਇਕੱਲੇ ਸਾਲ 2024 ਦੇ ਕੈਲੰਡਰ ਈਅਰ ਦੇ ਵਿੱਚ $35 ਬਿਲੀਅਨ ਦੀ ਰਕਮ ਜਿਹੜੀ ਹੈ ਰਿਮਿਟ ਕੀਤੀ ਗਈ ਹੈ ਆਸਟ੍ਰੇਲੀਆ 'ਚੋਂ ਵਿਦੇਸ਼ਾਂ ਦੇ ਵਿੱਚ, ਦੂਸਰੇ ਦੇਸ਼ਾਂ 'ਚ ਆਸਟ੍ਰੇਲੀਅਨ ਪੈਸਾ ਜਿਹੜਾ ਭੇਜਿਆ ਗਿਆ। ਔਰ ਇਹਦੇ 'ਚੋਂ ਸਭ ਤੋਂ ਵੱਡੀ ਰਕਮ ਜਿਹੜੀ ਹੈ $35 ਬਿਲੀਅਨ ਪੂਰੀ ਦੁਨੀਆ ਦੇ ਅਲੱਗ ਅਲੱਗ ਦੇਸ਼ਾਂ 'ਚ ਗਈ ਹੈ, ਆਸਟ੍ਰੇਲੀਆ 'ਚ ਬੈਠੇ ਲੋਕਾਂ ਦੀ ਤਰਫ ਤੋਂ ਭੇਜੀ ਗਈ ਹੈ, ਪਰ ਇਹ 'ਚੋਂ $7 ਬਿਲੀਅਨ ਸਿਰਫ ਇੰਡੀਆ ਦੇ ਵਿੱਚ ਗਏ ਨੇ। ਔਰ ਇਹ ਰੈਮਿਟੈਂਸ ਜਿਹੜੀ ਹੈ ਉਹ ਲਗਾਤਾਰ ਆਸਟ੍ਰੇਲੀਆ ਦੇ ਵਿੱਚ ਵੱਧ ਰਹੀ ਹੈ। ਉੱਥੇ ਆਖਰੀ ਖਬਰ ਦੀ, ਵੈਸੇ ਤਾਂ ਪ੍ਰਵਾਸ ਦੇ ਨਾਲ ਜੁੜੀਆਂ ਖਬਰਾਂ ਨੇ, ਉਹ ਸ਼ਾਮ ਨੂੰ ਜਾਂ ਕੱਲ ਦੇ ਦਿਨ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਪਰ ਆਸਟ੍ਰੇਲੀਅਨ ਬੱਚਿਆਂ ਨੂੰ ਇੰਜ ਲੱਗਦਾ ਹੈ ਕਿ ਉਹਨਾਂ ਦੇ ਬੈਗਸ ਦੇ ਵਿੱਚ ਜਿਹੜੀ ਬ੍ਰੈਡ ਪਈ ਹੈ ਸੈਂਡਵਿਚ, ਉਹ ਵੂਲਵਰਸ ਦਿੰਦਾ ਹੈ, ਤੇ ਉਹ ਜਿਹੜੇ ਚਿਪਸ ਖਾਂਦੇ ਨੇ ਉਹ ਮੈਕਡੋਨਲਡ ਦਿੰਦਾ ਹੈ। ਉਹ ਗਲਤ ਨਹੀਂ ਹੈ ਇਹਦੇ ਵਿੱਚ, ਪਰ ਉਹਨਾਂ ਨੂੰ ਇੰਨਾ ਪਤਾ ਨਹੀਂ ਹੈ ਕਿ ਆਖਿਰਕਾਰ ਇਹ ਜਿਹੜੇ ਚਿਪਸ ਨੇ, ਫ੍ਰਾਈਜ਼ ਨੇ, ਇਹ ਮੈਕਾਜ਼ ਦੇ ਵਿੱਚ ਨਹੀਂ ਬਲਕਿ ਇਹ ਜਿਹੜੇ ਆਲੂਆਂ ਤੋਂ ਪੈਦਾ ਹੁੰਦੇ ਨੇ, ਉਹ ਆਲੂ ਕਿਸਾਨ ਪੈਦਾ ਕਰਦੇ ਨੇ, ਉਹ ਖੇਤਾਂ ਦੇ ਵਿੱਚੋਂ ਆਉਂਦੇ ਨੇ, ਤੇ ਫਿਰ ਉੱਥੋਂ ਇਹ ਕਿਸ ਤਰੀਕੇ ਦੇ ਨਾਲ ਚਿਪਸ ਬਣ ਕੇ ਜਿਹੜੇ ਨੇ ਇੱਥੇ ਉਹਨਾਂ ਦੇ ਹੱਥਾਂ 'ਚ ਪਹੁੰਚਦੇ ਨੇ। ਸੋ ਇਸ ਕਿਸਮ ਦਾ ਇੱਕ ਨਵਾਂ ਸਰਵੇਖਣ ਸਾਹਮਣੇ ਆਇਆ। ਸਰਵੇਖਣ ਦੇ ਵਿੱਚ ਕੁਝ ਇੱਕ ਬੱਚਿਆਂ ਤੋਂ ਸਵਾਲ ਪੁੱਛੇ ਗਏ। 15% ਬੱਚਿਆਂ ਨੂੰ ਇਹ ਲੱਗਿਆ ਕਿ ਜਿਹੜੇ ਹੌਟ ਚਿਪਸ ਨੇ ਉਹਦੀ ਸ਼ੁਰੂਆਤ ਮੈਕਸ ਤੋਂ ਹੀ ਹੋਈ ਸੀ, ਮੈਕਡੋਨਲਡ ਤੋਂ ਹੋਈ ਸੀ, ਤੇ ਇਸ ਤੋਂ ਇਲਾਵਾ 1/4 ਬੱਚਿਆਂ ਨੂੰ ਇਹ ਲੱਗਦਾ ਹੈ ਕਿ ਆਈਸਕ੍ਰੀਮ ਫੈਕਟਰੀਆਂ ਦੇ ਵਿੱਚ ਬਣਦੀ ਹੈ। ਉਹਨਾਂ ਨੂੰ ਇਸ ਦੇ ਜਿਹੜੇ ਬੇਸਿਕ ਇਨਗਰੀਡੀਐਂਟਸ ਨੇ ਉਹਦੇ ਬਾਰੇ ਨਹੀਂ ਪਤਾ, ਮੱਝਾਂ ਦੇ, ਗਊਆਂ ਦੇ ਦੁੱਧ ਦੇ ਬਾਰੇ ਨਹੀਂ ਪਤਾ। ਪਰ ਕਿਉਂ ਪਤਾ ਹੋਵੇ ਜਾਂ ਕਿਵੇਂ ਪਤਾ ਹੋਵੇ, ਖਬਰ ਦੇ ਉੱਤੇ ਤੁਸੀਂ ਆਪੋ ਆਪਣੇ ਤਰੀਕੇ ਦੇ ਨਾਲ ਇਤਰਾਜ਼ ਜਾਂ ਸਵਾਲ ਕਰ ਸਕਦੇ ਹੋ। ਪਰਪਲ ਪ੍ਰੋਫਾਈਲ ਨਾਮ ਦਾ ਇੱਕ ਸਰਵੇਖਣ ਤਿਆਰ ਕੀਤਾ ਗਿਆ, ਨਾਰਕੋ ਨਾਮ ਦੀ ਕੋਆਪਰੇਟਿਵ, ਡੈਰੀ ਕੋਆਪਰੇਟਿਵ ਸੋਸਾਇਟੀ ਹੈ ਉਹਨਾਂ ਦੀ ਤਰਫ ਤੋਂ। ਉਹਨਾਂ ਨੇ 1,000 ਬੱਚਿਆਂ ਤੋਂ ਜਿਹੜੇ ਸੀ ਉਹਨਾਂ ਤੋਂ ਸਵਾਲ ਜਵਾਬ ਕੀਤੇ, ਔਰ ਇਹਨਾਂ ਬੱਚਿਆਂ ਦੀ ਉਮਰ 5 ਸਾਲ ਤੋਂ 9 ਸਾਲ ਦੇ ਦਰਮਿਆਨ ਸੀ। ਹੁਣ ਇਹਦੇ ਵਿੱਚ ਕਈ ਇਤਰਾਜ਼ ਇਹ ਵੀ ਹੋ ਸਕਦੇ ਨੇ ਕਿ ਬੱਚਿਆਂ ਦੇ ਮਾਪਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਆਪਣੇ ਬੱਚਿਆਂ ਨੂੰ ਜਾਗਰੂਕ ਕਰਨ ਦੇ ਲਈ ਕਿ ਕਿਹੜੀ ਚੀਜ਼ ਕਿੱਥੋਂ ਆਉਂਦੀ ਹੈ। ਖੈਰ
एक खबर है भी, एक किस्म की खबर है, ये बारे भी चर्चा की हो जा सकती है। क्रिकेट साउथ ऑस्ट्रेलिया ते साउथ अफ्रीका ते ऑस्ट्रेलिया दे दरमियान खेडा गया। दूसरा एक दिना मैच साउथ अफ्रीका दी तरफ तो जीत लिया गया 32 दौड़ां दे फर्क दे नाल। पहला बल्लेबाजी करदे होए साउथ अफ्रीका ने पहाड़ जिड्डा स्कोर खड़ा कर दिता। निर्धारित 50 ओवर्स दे विच साउथ अफ्रीका ने 365 दौड़ां बनाईयां, जिस दे विच खास तौर दे उत्ते जिहड़े कप्तान टेम्बा बवुमा ने उन्हां दियां 103, डेविड मिलर दियां 142 दौड़ां जिहड़ियां शामिल सी। जवाब दे विच ऑस्ट्रेलिया दी टीम दी तरफ तो शुरुआत बड़ी मजबूत रही। कप्तान मिचेल मार्शर ते ट्रेविस हेड दोहां ने 84 84 दौड़ां बनाईयां, पर जिवें ही वो आउट होए बाकी दी टीम भी लड़खड़ा गई। सिर्फ जेवियर ब्राटलेट नूं छड़दी है जिन्होंने 28

0: ਗੇਂਦਾਂ 'ਚ 50 ਦੌੜਾਂ ਬਣਾਈਆਂ। ਪੂਰੀ ਦੀ ਪੂਰੀ ਟੀਮ ਸੰਘਰਸ਼ ਕਰਦੀ ਨਜ਼ਰ ਆਈ। ਇੱਕ ਗੇਂਦ ਬਾਕੀ ਬਚਣ ਤੋਂ ਪਹਿਲਾਂ ਹੀ ਆਸਟ੍ਰੇਲੀਆ ਦੀ ਪੂਰੀ ਟੀਮ 333 ਦੌੜਾਂ ਤੇ ਆਲ ਆਊਟ ਹੋ ਗਈ। ਔਰ ਇਸ ਦੇ ਵਿੱਚ ਸਾਊਥ ਅਫਰੀਕਾ ਦੇ ਸਾਰੇ ਹੀ ਗੇਂਦਬਾਜ਼ਾਂ ਨੇ ਇੱਕ ਚੰਗਾ ਪ੍ਰਦਰਸ਼ਨ ਕੀਤਾ। ਉਧਰ ਦੂਜਾ ਮੈਚ ਵੀ ਇੱਕ ਹਾਈ ਸਕੋਰ ਮੈਚ ਸੀ। ਵੈਸਟ ਇੰਡੀਜ਼ ਦੀ ਟੀਮ ਭਾਰਤ ਦੌਰੇ ਦੇ ਉੱਤੇ ਆਈ ਹੋਈ ਹੈ। ਪਹਿਲਾ ਇੱਕ ਰੋਜ਼ਾ ਮੈਚ ਸੀ, ਤ੍ਰਿਵਨੰਤਪੁਰਮ ਚ ਖੇਡਿਆ ਗਿਆ। ਵੈਸਟ ਇੰਡੀਜ਼ ਨੇ 295 ਦੌੜਾਂ ਬਣਾ ਕੇ 296 ਦਾ ਟਾਰਗੇਟ ਇੰਡੀਆ ਨੂੰ ਦਿੱਤਾ। ਨਿਰਧਾਰਿਤ 50 ਓਵਰਸ ਦੇ ਵਿੱਚ ਭਾਰਤ ਨੇ ਇਹ ਮੈਚ 50 ਓਵਰ ਤੋਂ ਕਿਤੇ ਪਹਿਲਾਂ 41.4 ਓਵਰ ਚ ਮਹਿਜ 2 ਵਿਕਟਾਂ ਗੁਆ ਕੇ ਹੀ ਜਿੱਤ ਲਿਆ। ਹਾਲਾਂਕਿ ਵੈਸਟ ਇੰਡੀਜ਼ ਦੀ ਟੀਮ ਦੀ ਤਰਫ ਤੋਂ ਜਸਟਿਨ ਗ੍ਰੀਵਸ ਦੀਆਂ 101 ਦੌੜਾਂ ਤੇ ਅਮੀਰ ਜੈਂਗੂ ਦੀਆਂ ਨਾਬਾਦ 58 ਦੌੜਾਂ ਸੀ, ਪਰ ਭਾਰਤ ਨੇ ਵਧੀਆ ਪ੍ਰਦਰਸ਼ਨ ਕੀਤਾ ਤੇ ਕਪਤਾਨ ਸ਼ੁਭਮਨ ਗਿੱਲ ਦੀਆਂ 110 ਤੇ ਵਿਰਾਟ ਕੋਹਲੀ ਦਾ ਨਾਬਾਦ 139 ਦੌੜਾਂ ਦੀ ਜਿਹੜੀ ਪਾਰੀ ਸੀ, ਜਿਸ ਦੇ ਵਿੱਚ ਰਿਕਾਰਡ ਬਣੇ। ਉਹਨਾਂ ਨੇ ਸਭ ਤੋਂ ਤੇਜ਼ 15,000 ਦੌੜਾਂ ਬਣਾਉਣ ਦਾ ਜਿਹੜਾ ਇੱਕ ਦਿਨਾਂ ਮੈਚਾਂ ਦੇ ਵਿੱਚ ਸਚਿਨ ਤੇਂਦੁਲਕਰ ਦਾ ਰਿਕਾਰਡ ਸੀ ਉਹ ਤੋੜਿਆ, ਤੇ ਹੋਰ ਬੜੇ ਸਾਰੇ ਰਿਕਾਰਡ ਤੋੜੇ। ਤੇ ਇਸ ਤਰੀਕੇ ਦੇ ਨਾਲ ਇਸ ਮੈਚ ਨੂੰ 41.4 ਓਵਰ ਦੇ ਵਿੱਚ ਹੀ ਭਾਰਤ ਨੇ ਫਤਿਹ ਕਰ ਲਿਆ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।
1: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
2: ਕਿਚਨ ਦਾ ਸਟਾਈਲ ਡਰ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਔਨ ਰੋਡਸ ਆਨਰ ਕੈਂਪੇਨ, ਸਿਰਫ ਸੀਮਿਤ ਸਮੇਂ ਲਈ। ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD Sea-Lion 7 ਪ੍ਰੀਮੀਅਮ ਸਿਰਫ $54,990, BYD Sea-Lion 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇਹ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD On roads, on us. Conditions apply.
3: ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
3: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
5: Attention ladies and gentlemen, this is your captain. Thoddi flights Melbourne to India ya Pakistan, Sydney to India ya Pakistan kithe bhi ja sakdi hai.
3: Attention please, dil kehta hai kar jana hai, flight search karke thak gaye, switch karo Hi-Fi Travel Stay, your local travel agency rated 4.9 star on Google. Book now, pay later. Flight book karni hai, aaj hi call karo 1300-533-311 te ya online book karo hifitravels.com.au te.
6: Wow, teri sabzi di khushbu ate taste vich
4: कुछ ता कमाल है। मेनू भी दस दे सीक्रेट।
6: अमृत ए कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
4: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
7: यार तू इत्थे इन्नी छेती आके पक्का भी हो गया, की जुगाड़ लाया है?
8: जुगाड़ नहीं, ए है 8 सालां तो भी वड्डा तजुर्बा बंसल इमीग्रेशन दा, जिन्हां ने वधिया कोर्स विच एडमिशन कराई अते फिर मैनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
7: नंबर ता दे बंसल इमीग्रेशन वालियां दा।
8: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਆਸ ਕਰਦੇ ਹਾਂ ਕਿ ਚਿਹਰੇ 'ਤੇ ਤੁਹਾਡੇ ਮੁਸਕਰਾਹਟ ਹੋਵੇਗੀ ਇਹ ਕਹਾਣੀ ਸੁਣਨ ਤੋਂ ਪਹਿਲਾਂ, ਕਿਉਂਕਿ ਇਹੋ ਹੀ ਆ ਸ਼ੁਕਰਾਨਾ ਉਸ ਰੱਬ ਦਾ। ਜੇਕਰ ਨਹੀਂ ਤਾਂ ਆਓ, ਸਭ ਤੋਂ ਪਹਿਲਾਂ ਚਿਹਰੇ 'ਤੇ ਇੱਕ ਮੁਸਕਰਾਹਟ ਲੈ ਕੇ ਆਓ, ਖੁਸ਼ੀ ਲੈ ਕੇ ਆਓ। ਅਤੇ ਬਿਲਕੁਲ ਇਸੇ ਤਰ੍ਹਾਂ ਇਸ ਮੁਸਕਰਾਹਟ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਪੁੱਤ ਨੇ ਆਪਣੀ ਮਾਂ ਅੱਗੇ ਸ਼ਿਕਾਇਤ ਕੀਤੀ ਕਿ ਤੂੰ ਹਰ ਵੇਲੇ ਜਾਂ ਫਿਰ ਸਮੇਂ ਦਰ ਸਮੇਂ ਮੈਨੂੰ ਇੱਕ ਤਾਨਾ ਮਾਰਦੀ ਰਹਿੰਦੀ ਹੈ, ਇੱਕ ਲਾਮਾ ਮਾਰਦੀ ਰਹਿੰਦੀ ਹੈ ਕਿ ਤੂੰ ਮੇਰਾ ਕਰਜ਼ ਨਹੀਂ ਕਦੀ ਲਾ ਸਕਦਾ। ਭਲਾ ਦੱਸ ਹਾਂ ਕਿੰਨਾ ਕੁ ਕਰਜ਼ ਹੈ ਤੇਰਾ? ਹੁਣ ਮੈਂ ਕਮਾਉਣ ਲੱਗ ਪਿਆ, ਸੋਹਣੇ ਪੈਸੇ ਕਮਾਉਣਾ, ਜੇ ਮੈਂ ਹਾਲੇ ਵੀ ਤੇਰਾ ਕਰਜ਼ ਨਾ ਲਾ ਸਕਿਆ ਤਾਂ ਇਹਦਾ ਮਤਲਬ ਕਿ ਮੇਰੀ ਕਮਾਈ ਕੀਤੀ ਫਿਰ ਕਿਸੇ ਕੰਮ ਦੀ ਨਹੀਂ। ਮਾਂ ਭਲਾ ਦੱਸ ਹਾਂ ਕਿੰਨੇ ਕੁ ਪੈਸੇ, ਜੇ ਮੈਂ ਵਾਕਈ ਤੇਰਾ ਕਰਜ਼ ਲਾ ਕੇ ਜਾਣਾ ਹੋਵੇ ਤਾਂ ਕਿੰਨੇ ਕੁ ਪੈਸੇ ਲੱਗਣਗੇ? ਸ਼ਾਇਦ ਹਾਸੇ ਮਜ਼ਾਕ ਤੋਂ ਇਹ ਗੱਲ ਸ਼ੁਰੂ ਹੋਈ, ਹੁਣ ਥੋੜ੍ਹਾ ਜਿਹਾ ਸੀਰੀਅਸ ਰੂਪ ਧਾਰਨ ਕਰ ਗਈ ਸੀ। ਮਾਂ ਨੇ ਕਿਹਾ, ਪੁੱਤ ਇੱਦਾਂ ਤਾਂ ਮੈਨੂੰ ਪਤਾ ਨਹੀਂ, ਪਰ ਜੇ ਤੂੰ ਚਾਹੁੰਦਾ ਹੈ ਨਾ ਤਾਂ ਸਿਰਫ ਇੱਕ ਰਾਤ ਤੂੰ ਮੇਰੇ ਨਾਲ ਜਿੱਦਾਂ ਛੋਟੇ ਹੁੰਦਿਆਂ ਪੈਂਦਾ ਸੀ ਉਸੇ ਤਰ੍ਹਾਂ ਦੇ ਨਾਲ ਤੂੰ ਮੇਰੇ ਬੈੱਡ 'ਤੇ ਸੌਂ, ਮੇਰੇ ਨਾਲ ਪੈ, ਅਤੇ ਮੇਰੇ ਲਈ ਸਮਝਾਂਗੀ ਕਿ ਇਹੋ ਕੀਮਤ ਤੂੰ ਅਦਾ ਕਰ ਦਿੱਤੀ, ਇਸ ਤੋਂ ਵੱਧ ਹੋਰ ਮੈਨੂੰ ਕੁਛ ਨਹੀਂ ਚਾਹੀਦਾ। ਪੈਸਿਆਂ ਦੇ ਵਿੱਚ ਤਾਂ ਮੈਨੂੰ ਅਨਪੜ੍ਹ ਨੂੰ ਪਤਾ ਹੀ ਨਹੀਂ ਹੈ, ਕਿੰਨੇ ਕੁ ਪੈਸੇ ਤੈਨੂੰ ਕਮਾਂ, ਮੈਨੂੰ ਇਹ ਵੀ ਨਹੀਂ ਪਤਾ ਤੂੰ ਕਿੰਨੇ ਕੁ ਕਮਾਉਣਾ। ਸੋ ਜੇ ਤੂੰ ਵਾਕਈ ਮੇਰਾ ਕਰਜ਼ ਲਾਉਣਾ ਚਾਹੁੰਦਾ ਤਾਂ ਆਪਣੇ ਰੁਝੇਵਿਆਂ ਨੂੰ ਛੱਡ ਕੇ ਕਿਸੇ ਦਿਨ ਇੱਕ ਰਾਤ ਤੂੰ ਮੇਰੇ ਨਾਲ ਉਸੇ ਤਰ੍ਹਾਂ ਬਿਤਾ ਜਿੱਦਾਂ ਬਚਪਨ ਦੇ ਵਿੱਚ ਆਪਾਂ ਇਕੱਠੇ ਸੌਂਦੇ ਸੀ। ਪੁੱਤ ਨੇ ਕਿਹਾ, ਲੈ ਕਿਹੜੀ ਵੱਡੀ ਗੱਲ, ਇਹ ਤਾਂ ਅੱਜ ਹੀ ਆਪਾਂ ਪੂਰੀ ਕਰ ਦਿੰਦੇ। ਕਹਿੰਦੇ ਨੇ ਅਗਲੇ ਦਿਨ ਮਾਂ ਪੁੱਤ ਦੋਵੇਂ ਸੌਂ ਗਏ ਨੇ। ਹਾਲੇ ਅੱਖ ਲੱਗਣੀ ਲੱਗੀ ਆ ਕਿ ਮਾਂ ਨੇ ਪਾਣੀ ਮੰਗਿਆ ਕਿ ਜਾ ਮੇਰਾ ਪੁੱਤ ਮੇਰੇ ਲਈ ਇੱਕ ਗਲਾਸ ਪਾਣੀ ਦਾ ਫੜ ਲਿਆ। ਪੁੱਤ ਗਿਆ ਅਤੇ ਪਾਣੀ ਦਾ ਗਲਾਸ ਭੱਜ ਕੇ ਫੜ ਲਿਆ। ਮਾਂ ਨੇ ਪਾਣੀ ਦਾ ਗਲਾਸ ਪੀਤਾ ਅਤੇ ਅਚਾਨਕ ਪਿੰਦੀ ਪਿੰਦੀ ਦੇ ਗਲਾਸ ਹੱਥੋਂ ਛੁੱਟਿਆ ਅਤੇ ਬਿਸਤਰੇ ਦੇ ਉੱਤੇ ਡੁੱਲ ਗਿਆ। ਡੁੱਲੇ ਵੀ ਉਸ ਪਾਸੇ ਜਿੱਧਰ ਪੁੱਤ ਨੇ ਸੌਣਾ ਸੀ। ਲੈ ਮਾਂ ਤੂੰ ਮੇਰਾ ਬਿਸਤਰਾ ਗਿੱਲਾ ਕਰ ਦਿੱਤਾ, ਹੁਣ ਸਾਰੀ ਰਾਤ ਮੈਨੂੰ ਗਿੱਲੇ ਦੇ ਉੱਤੇ ਸੌਣਾ ਪਊਗਾ। ਚਲੋ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਗੁਜ਼ਾਰਾ ਕੀਤਾ, ਉੱਤੇ ਕੋਈ ਲੀੜਾ ਕੱਪੜਾ ਰੱਖ ਲਿਆ। ਹੁਣ ਮਾਂ ਉਹ ਬਚਪਨ ਦੀਆਂ ਸਾਰੀਆਂ ਗੱਲਾਂ ਹੌਲੀ ਹੌਲੀ ਛੋਟੀਆਂ ਛੋਟੀਆਂ ਕਰ ਰਹੀ ਆ। ਉਹਨੂੰ ਬੜਾ ਚਾਅ ਹੈ ਅੱਜ ਕਿ ਮੇਰਾ ਪੁੱਤ ਮੇਰੇ ਬੈੱਡ 'ਤੇ ਪਿਆ ਮੇਰੇ ਨਾਲ, ਬੜੇ ਚਿਰ ਬਾਅਦ ਉਹਦੇ ਨਾਲ ਮੈਂ ਖੁੱਲ੍ਹੀਆਂ ਗੱਲਾਂ ਕਰੂੰਗੀ। ਦਿਨੇ ਤਾਂ ਆਪਣੇ ਕੰਮਾਂ ਕਾਰਾਂ ਦੇ ਵਿੱਚ ਬਿਜ਼ੀ ਰਹਿੰਦਾ, ਵਿਅਸਤ ਰਹਿੰਦਾ, ਨਿੱਕੀਆਂ ਨਿੱਕੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ, ਕੋਈ ਬਚਪਨ ਦੀਆਂ, ਕੁਛ ਜਵਾਨੀ ਦੀਆਂ, ਕੁਛ ਆਉਣ ਵਾਲੇ ਸਮੇਂ ਦੀਆਂ, ਕੁਛ ਮੌਜੂਦਾ ਸਮੇਂ ਦੀਆਂ ਗੱਲਾਂ ਬਾਤਾਂ ਕਰਦਿਆਂ ਪੁੱਤ ਨੇ ਫਿਰ ਸੌਣ ਦੀ ਇੱਛਾ ਜ਼ਾਹਰ ਕੀਤੀ ਕਿ ਮਾਂ ਸਵੇਰੇ ਮੈਂ ਕੰਮ 'ਤੇ ਜਾਣਾ ਅਤੇ ਹੁਣ ਆਪਾਂ ਬਿਹਤਰ ਆ ਸੌਂ ਜਾਈਏ। ਹਾਲੇ ਅੱਖ ਲੱਗਣੀ ਲੱਗੀ ਸੀ ਕਿ ਮਾਂ ਨੇ ਫਿਰ ਗੁਜ਼ਾਰਿਸ਼ ਕੀਤੀ, ਮੇਰਾ ਪੁੱਤ ਮੈਂ ਸਰਾਣੇ ਪਾਣੀ ਰੱਖਦੀ ਹੁੰਦੀ ਹਾਂ, ਪਹਿਲਾਂ ਪਾਣੀ ਡੁੱਲ ਗਿਆ, ਜੇਕਰ ਤੂੰ ਬੁਰਾ ਮਨਾਏ ਅਤੇ ਬੁਰਾ ਨਾ ਮਨਾਏ ਤਾਂ ਜਾ ਭੱਜ ਕੇ ਇੱਕ ਗਲਾਸ ਹੋਰ ਫੜ ਲਿਆ। ਪੁੱਤ ਜਾ ਕੇ ਇੱਕ ਗਲਾਸ ਹੋਰ ਪਾਣੀ ਦਾ ਫੜ ਲਿਆ। ਹੁਣ ਪਤਾ ਨਹੀਂ ਜਾਣ ਬੁੱਝ ਕੇ ਜਾਂ ਵਾਕਈ ਡੁੱਲ ਗਿਆ ਪੁੱਤ ਬੱਤੀ ਬੰਦ ਕਰਨ ਲੱਗਾ ਤਾਂ ਮਾਂ ਦੇ ਹੱਥੋਂ ਫਿਰ ਦੁਬਾਰਾ ਪਾਣੀ ਦਾ ਗਲਾਸ ਡੁੱਲ ਗਿਆ। ਇੱਕ ਵਾਰੀ ਫਿਰ ਤੋਂ ਜਿਹੜੇ ਪਾਸੇ ਪੁੱਤ ਨੇ ਸੌਣਾ ਸੀ ਉਹ ਜਗ੍ਹਾ ਹੁਣ ਗਿੱਲੀ ਹੋ ਗਈ ਹੈ, ਇਹਨੂੰ ਤਾਂ ਗਿੱਲੇ 'ਤੇ ਸੌਣ ਦੀ ਆਦਤ ਨਹੀਂ ਹੈ, ਗਿੱਲੇ 'ਤੇ ਕੌਣ ਸੌਵੇ ਹੁਣ, ਮਾਂ ਤੈਨੂੰ ਪਤਾ ਨਹੀਂ ਲੱਗਦਾ, ਚੰਗੀ ਤਰ੍ਹਾਂ ਗਲਾਸ ਨਹੀਂ ਫੜਿਆ ਜਾਂਦਾ, ਇੱਕ ਵਾਰੀ ਡੁੱਲਿਆ ਤਾਂ ਡੁੱਲਿਆ, ਹੁਣ ਫਿਰ ਤੂੰ ਦੁਬਾਰਾ ਪਾਣੀ ਡੋਲਤਾ, ਜਾ ਮੈਂ ਹੁਣ ਨਹੀਂ ਲਿਆ ਕੇ ਦੇਣਾ, ਘੇਸ ਜੀ ਵੱਟ ਕੇ ਸੌਣ ਲੱਗਦਾ। ਹਲੇ ਅੱਖ ਲੱਗਣੀ ਲੱਗਦੀ ਕਿ ਮਾਂ ਨੇ ਫਿਰ ਦੁਬਾਰਾ ਜਗਾ ਲਿਆ, ਜਾ ਮੇਰਾ ਪੁੱਤ ਤੈਨੂੰ ਮੈਂ ਫਿਰ ਸੁੱਤੇ ਨੂੰ ਜਗਾਊਂਗੀ, ਬਿਹਤਰ ਆ ਕਿ ਹੁਣੇ ਹਲੇ ਤੂੰ ਜਾਗਦਾ ਹੈ, ਅੱਖ ਨਹੀਂ ਲੱਗੀ, ਜਾ ਗਲਾਸ ਪਾਣੀ ਦਾ ਫੜ ਲਿਆ, ਮੈਂ ਦਵਾਈ ਖਾ ਲਾਂ। ਅਤੇ ਹੁਣ ਉਹਦੇ ਕੋਲ ਰਿਹਾ ਨਹੀਂ ਗਿਆ, ਕੁਛ ਅਨਾਬ ਸ਼ਨਾਬ ਵੀ ਬੋਲਦਾ, ਮੈਨੂੰ ਤੂੰ ਸੌਣ ਨਹੀਂ ਦੇਣਾ, ਮੈਂ ਗਲਤੀ ਕਰ ਲਈ,
ਮੈਂ ਇਸੇ ਕਰਕੇ ਤੇਰੇ ਕਮਰੇ ਦੇ ਵਿੱਚ ਨਹੀਂ ਆਉਂਦਾ। ਇਹਦੇ ਨਾਲ ਚੰਗਾ ਸੀ ਮੈਂ ਵੱਖਰਾ ਹੀ ਸੌਂ ਜਾਂਦਾ। ਬੁੜਬੁੜ ਕਰਦਾ ਗਿਆ ਤੇ ਗਲਾਸ ਪਾਣੀ ਦਾ ਲਿਆ ਕੇ ਦੇ ਦਿੱਤਾ। ਇਹ ਵਾਰ ਵਾਰ ਜਿਹੜਾ ਮਾਂ ਠਾਉਂਦੀ ਹੈ ਨਾ, ਉਸ ਵਜ੍ਹਾ ਦੇ ਕਰਕੇ ਹੁਣ ਉਹਦੀ ਅੱਖ ਨਹੀਂ ਲੱਗ ਰਹੀ, ਹੁਣ ਉਸਲ ਵੱਟੇ ਭੰਨੀ ਜਾਂਦਾ। ਮਾਂ ਵੇਖਦੀ ਹੈ ਕਿ ਜਦੋਂ ਫਿਰ ਦੁਬਾਰਾ ਅੱਖ ਲੱਗਣ ਲੱਗਦੀ ਹੈ, ਫਿਰ ਕਿਸੇ ਨਾ ਕਿਸੇ ਚੀਜ਼ ਦੀ ਲੋੜ ਪੈ ਜਾਂਦੀ ਹੈ। ਜਾਂ ਮੇਰਾ ਪੁੱਤ, ਮੈਂ ਸ਼ਾਇਦ ਪਤਾ ਨਹੀਂ ਚਿਟਕਣੀਆਂ ਲਾਈਆਂ ਕਿ ਨਹੀਂ ਲਾਈਆਂ, ਜਾਂ ਭੱਜ ਕੇ ਜਾ ਕੇ ਚੈੱਕ ਕਰ ਰਿਹਾ, ਰਾਤ ਦਰਵਾਜ਼ਾ ਖੁੱਲ੍ਹਾ ਰਿਹਾ ਅਤੇ ਪਤਾ ਨਹੀਂ ਕੁਛ ਹੋਰ ਚੱਕਾ ਕੋਈ ਅੰਦਰ ਵਾੜਾਵੇ। ਸ਼ਾਇਦ ਮੈਂ ਲਾਈਆਂ ਤੇ ਨੇ ਪਰ ਬੁੱਢੀਆਂ, ਹੁਣ ਮੈਨੂੰ ਚੇਤਾ ਭੁੱਲ ਜਾਂਦਾ। ਜਾਂ ਇੱਕ ਵਾਰੀ ਚੰਗੀ ਤਰ੍ਹਾਂ ਧਿਆਨ ਮਾਰਿਆ, ਕਿਤੇ ਨਹੀਂ ਚੋਰ ਵੜਨ ਲੱਗੇ, ਕੇਸ ਜੀ ਵੱਟ ਕੇ ਸੌਣ ਲੱਗਦਾ ਅਤੇ ਮਾਂ ਫਿਰ ਦੁਬਾਰਾ ਤੋਂ ਜ਼ੋਰ ਪਾਉਂਦੀ ਹੈ ਕਿ ਨਹੀਂ ਜਾ ਉੱਠ ਅਤੇ ਹੁਣੇ ਚੈੱਕ ਕਰਕੇ ਆ। ਚੈੱਕ ਕਰਨ ਪੁੱਤ ਗਿਆ ਅਤੇ ਮਗਰੋਂ ਮਾਂ ਨੇ ਪਾਣੀ ਗਲਾਸ ਦਾ ਇੱਕ ਹੋਰ ਰੋੜ ਦਿੱਤਾ। ਜਿਹੜਾ ਗਲਾਸ 'ਚ ਪਾਣੀ ਪਿਆ ਸੀ ਉਹ ਵੀ ਰੁੜਿਆ ਵੇਖ ਕੇ ਬਿਸਤਰਾ ਹੁਣ ਗੱਚੋ ਗੱਚ ਹੋ ਗਿਆ ਅਤੇ ਪੁੱਤ ਨੇ ਆ ਕੇ ਮਾਂ ਨੂੰ ਹੁਣ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ। ਇਸ ਗਿੱਲੇ 'ਤੇ ਮੈਂ ਕਿੱਥੇ ਸੌਵਾਂ, ਅਤੇ ਨਾਲੇ ਮੈਨੂੰ ਲੱਗਦਾ ਜਿਹੜਾ ਤੂੰ ਮੇਰੇ ਕੋਲੋਂ ਮੁੱਲ ਲੈਣਾ ਚਾਹੁੰਦੀ ਨਾ ਆਪਣੀ ਪਰਵਰਿਸ਼ ਦਾ, ਮੈਂ ਗਲਤੀ ਕਰ ਲਈ ਤੇਰੇ ਨਾਲ ਗੱਲ ਕਰਕੇ। ਮੈਂ ਸੁਣਿਆ ਸੀ ਕਿ ਬੁੱਢੇ ਬਾਰੇ ਬੰਦੇ ਦਾ ਦਿਮਾਗ ਹਿੱਲ ਜਾਂਦਾ। ਅੱਜ ਮੈਂ ਆਪਣੀ ਅੱਖੀਂ ਵੇਖ ਵੀ ਲਿਆ ਅਤੇ ਪਰਖ ਵੀ ਲਿਆ। ਕਮਾਲ ਕਰਦੇ ਤੁਸੀਂ, ਕਦੀ ਪਾਣੀ ਲਿਆ ਦੇ, ਕਦੀ ਦੁੱਧ ਲਿਆ ਦੇ, ਕਦੀ ਮੈਂ ਦਵਾਈ ਖਾਣੀ ਆ, ਕਦੀ ਮੇਰਾ ਸੰਘ ਸੁੱਕਦਾ ਵਾ, ਕਦੀ ਚਿਟਕਣੀਆਂ ਲਾ ਦੇ। ਮੈਂ ਸੌਣਾ ਵੀ ਹਾਂ ਕਿ ਅੱਧੀ ਰਾਤ ਮੈਂ ਇਸੇ ਤਰ੍ਹਾਂ ਦੇ ਨਾਲ ਘੁੰਮਦੇ ਰਹਿਣਾ। ਹੋਰ ਕਿੰਨਾ ਕੁਛ ਚਾਹੀਦਾ ਮੈਨੂੰ ਇੱਕ ਵਾਰੀ ਦੱਸ ਦੇ। ਹੁਣ ਵਾਰ ਵਾਰ ਨਹੀਂ ਮੇਰੇ ਕੋਲ ਉੱਠਿਆ ਜਾਂਦਾ, ਜੋ ਮੂੰਹ ਦੇ ਵਿੱਚ ਆਇਆ ਸੀ ਸਾਰਾ ਕੁਛ ਬੋਲ ਦਿੱਤਾ। ਮਾਂ ਚੁੱਪ ਚਾਪ ਸੁਣਦੀ ਰਹੀ ਤੇ ਕਿਹਾ, ਜਿਨ ਜੋਗਿਆ ਉਰੇ ਆ, ਮੇਰੇ ਲਾਗੇ ਤੇ ਆ, ਮੈਂ ਨਹੀਂ ਆਉਣਾ ਤੇਰੇ ਲਾਗੇ, ਬਹੁਤ ਹੋ ਗਿਆ, ਹੁਣ ਮੈਂ ਜਾ ਕੇ ਆਪਣੇ ਕਮਰੇ 'ਚ ਸੌਣ ਲੱਗਾ। ਮਾਂ ਸਹਿਜੇ ਦੇ ਨਹੀਂ ਉੱਠੀ, ਪੁੱਤ ਦੇ ਲਾਗੇ ਆਈ ਤੇ ਮੂੰਹ ਦੇ ਉੱਤੇ ਇੱਕ ਕਰਾਰੀ ਜੀ ਚਪੇੜ ਜੜੀ। ਇਸ ਤੋਂ ਪਹਿਲਾਂ ਕਿ ਪੁੱਤ ਨੂੰ ਹੋਸ਼ ਆਉਂਦੀ, ਪੁੱਛਦਾ ਕਿ ਕੀ ਕੀਤਾ, ਕਿਉਂ ਮਾਰਿਆ, ਤੇ ਮਾਂ ਕਹਿਣ ਲੱਗੀ, ਜਦੋਂ ਤੂੰ ਨਿੱਕਾ ਹੁੰਦਾ ਸੀ ਨਾ ਤੇ ਇਸੇ ਤਰ੍ਹਾਂ ਵਾਰ ਵਾਰ ਤੂੰ ਆਪਣਾ ਬਿਸਤਰਾ ਗਿੱਲਾ ਕਰਦਾ ਸੀ, ਬਿਸਤਰਾ ਤੂੰ ਆਪਣਾ ਗਿੱਲਾ ਕਰਦਾ ਸੀ ਤੇ ਮੈਂ ਤੈਨੂੰ ਆਪਣੀ ਸੁੱਕੀ ਥਾਂ ਦੇ ਉੱਤੇ ਪਾ ਦਿੰਦੀ, ਆਪ ਮੈਂ ਉਸ ਗਿੱਲੇ ਪਾਸੇ ਪੈ ਜਾਂਦੀ ਸੀ, ਤੇ ਤੇਰੇ ਵਾਲਾ ਗਿੱਲਾ ਸਿਰਫ ਗਿੱਲਾ ਨਹੀਂ ਹੁੰਦਾ, ਉਹ ਪਾਣੀ ਨਹੀਂ ਹੁੰਦਾ। ਤੂੰ ਸੋਚ ਮੈਂ ਕੀ ਤੇਰਾ ਸਾਫ ਕੀਤਾ, ਕਿੱਦਾਂ ਕਿੱਦਾਂ ਦੇ ਹਾਲਾਤਾਂ 'ਚ ਤੈਨੂੰ ਮੈਂ ਪਾਲਿਆ। ਜਦੋਂ ਤੇਰੀ ਅੱਖ ਲੱਗਣ ਲੱਗਦੀ ਹੈ ਨਾ, ਹੁਣ ਤੂੰ ਚੀਕਾਂ ਮਾਰਦਾ ਕਿ ਮੈਨੂੰ ਪਾਣੀ ਮੰਗ ਲਿਆ। ਮੇਰੀ ਵੀ ਅੱਖ ਲੱਗਣ ਲੱਗਦੀ ਸੀ ਤੇ ਤੈਨੂੰ ਭੁੱਖ ਲੱਗ ਜਾਂਦੀ ਸੀ, ਮੇਰੀ ਵੀ ਅੱਖ ਲੱਗਣ ਲੱਗਦੀ ਸੀ ਤੇ ਤੂੰ ਫਿਰ ਸ਼ੂਸ਼ੂ ਕਰ ਦਿੰਦਾ ਹੈ, ਪੋਟੀ ਕਰ ਦਿੰਦਾ ਹੈ, ਮੇਰੀ ਵੀ ਅੱਖ ਲੱਗਣ ਲੱਗਦੀ ਸੀ ਤੇ ਫਿਰ ਤੂੰ ਦੁਬਾਰਾ ਰੋਣ ਲੱਗ ਪੈਂਦਾ ਹੈ, ਜਿਹਦੀ ਮੈਨੂੰ ਸਮਝ ਨਹੀਂ ਆਉਂਦੀ ਕਿ ਹੁਣ ਕਿਉਂ ਰੋ ਰਿਹਾ। ਕਿੰਨਾ ਚਿਰ ਰਾਤਾਂ ਜਾਗ ਆ ਕੇ ਮੈਂ ਕੱਟੀਆਂ ਨੇ, ਕਿਤੇ 5 ਮਿੰਟ ਅੱਖ ਲੱਗ ਜਾਂਦੀ, ਜੇ ਤੂੰ ਨਹੀਂ ਵੀ ਰੋਂਦਾ ਤੇ ਤਾਂ ਵੀ ਤਰਪਕ ਕੇ ਉੱਠ ਜਾਂਦੀ, ਮੇਰੇ ਪੁੱਤ ਨੂੰ ਕਿਸੇ ਚੀਜ਼ ਦੀ ਲੋੜ ਨਾ ਹੋਵੇ। ਰਾਤ ਉੱਥੋਂ ਉੱਠ ਕੇ ਵੈਸੇ ਹੀ ਮੈਂ ਬੜੀ ਵਾਰੀ ਚੈੱਕ ਕਰਦੀ ਰਹਿੰਦੀ ਕਿ ਨਾ ਹੋਵੇ ਮੇਰੀ ਲੰਮੇ ਸਮੇਂ ਲਈ ਅੱਖ ਲੱਗ ਗਈ ਹੋਵੇ ਤੇ ਪੁੱਤ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੋਵੇ। ਤੇ ਤੂੰ ਤੇ ਪੂਰੀ ਰਾਤ ਕੀ, ਤੂੰ ਤੇ ਅੱਧੀ ਰਾਤ ਤੱਕ ਹੀ ਖਿੱਚ ਗਿਆ, ਤੈਨੂੰ ਹੁਣੇ ਗਿੱਲਾ ਲੱਗਣ ਲੱਗ ਪਿਆ, ਬਿਸਤਰਾ ਵੱਡਾ ਆਇਆ ਤੂੰ ਕਰਜ਼ਾ ਲਾਉਣ ਵਾਲਾ, ਜਾਂ ਦਫਾ ਹੋ ਜਾ ਮੇਰੇ ਕਮਰੇ ਦੇ ਵਿੱਚੋਂ, ਤੂੰ ਲਾਏਗਾ ਮੇਰਾ ਕਰਜ਼ਾ, ਤੂੰ ਅਗਲੇ 7 ਜਨਮ ਵੀ ਮੇਰਾ ਕਰਜ਼ਾ ਨਹੀਂ ਲਾ ਸਕਦਾ, ਤੂੰ ਕੀ ਇਸ ਜੱਗ ਦੇ ਉੱਤੇ ਕੋਈ ਵੀ ਆਪਣੀ ਮਾਂ ਦਾ ਕਰਜ਼ਾ ਨਹੀਂ ਲਾ

ਉਹਦਾ ਕਰਜ਼ ਕਦੀ ਬੱਚੇ ਉਤਾਰ ਨਹੀਂ ਸਕਦੇ, ਪਰ ਉਹਨਾਂ ਨੂੰ ਲੱਗਦਾ ਕਿ ਮਾੜਾ ਮੋਟਾ ਜਿਹਾ ਕਰਕੇ ਤੇ ਉਹ ਕਰਜ਼ ਉਤਾਰ ਰਹੇ ਨੇ। ਜਿੰਨਾ ਕੁ ਥੋੜ੍ਹਾ ਬਹੁਤਾ ਕਰਤਾ, ਬੜਾ ਵੱਡਾ ਕੋਈ ਆਸਾਨ ਕਰਤਾ, ਪਰ ਸਾਰੀ ਉਮਰ ਵੀ ਤੂੰ ਕਰਦਾ ਰਹੇਗਾ ਨਾ, ਤਾਂ ਵੀ ਮਾਂ ਦਾ ਦੇਣ ਨਹੀਂ ਦੇ ਸਕਦਾ। ਤੇ ਪੁੱਤ ਦੇ ਕੋਲ ਹੁਣ ਕੁਛ ਕਹਿਣ ਦੇ ਲਈ ਨਹੀਂ। ਮਾਂ ਵਾਕਈ ਰਿਸ਼ਤਾ ਇੱਦਾਂ ਦਾ, ਆਪਾਂ ਵਾਕਈ ਚਾਹ ਕੇ ਵੀ ਉਹਦਾ ਕਰਜ਼ ਨਹੀਂ ਉਤਾਰ ਸਕਦੇ। ਮਾਂ ਦਾ ਰਿਸ਼ਤਾ ਹੀ ਇੱਦਾਂ ਦਾ, ਉਹ ਮਾਂ ਜਿਹਨੇ ਸਾਨੂੰ ਦੁਨੀਆਂ ਦੇ ਉੱਤੇ ਲੈ ਕੇ ਆਉਂਦਾ, ਜਿਹਨੇ ਆਪ ਪੀੜਾਂ ਝੱਲ ਕੇ ਸਾਨੂੰ ਜੰਮਿਆ, ਸਾਨੂੰ ਪਾਲਿਆ, ਰਾਤਾਂ ਇਸ ਕਰਕੇ ਜਾਗ ਕੇ ਕੱਟੀਆਂ ਕਿਉਂਕਿ ਆਪਾਂ ਚੈਨ ਦੇ ਨਾਲ ਸੌਂ ਸਕੀਏ, ਤਾਂ ਕਿ ਉਹ ਸਾਡਾ ਖਿਆਲ ਰੱਖ ਸਕੇ। ਸ਼ਾਇਦ ਕੋਈ ਵੀ ਕਿਸੇ ਨੂੰ ਕਿੰਨੇ ਵੀ ਪੈਸੇ ਦੇ ਦਿਓ, ਉਹ ਇਸ ਤਰੀਕੇ ਦੇ ਨਾਲ ਤੁਹਾਡੇ ਪਾਲਣ ਪੋਸ਼ਣ ਕਦੀ ਵੀ ਨਾ ਕਰ ਪਾਊਗਾ, ਕਿਉਂਕਿ ਇਹ ਮੋਹ ਦੇ ਰਿਸ਼ਤੇ ਨੇ। ਇਹ ਤੰਦਾਂ ਕਿਤੇ ਹੋਰ ਅਤੇ ਕਿਸੇ ਹੋਰ ਲਿਹਾਜ਼ ਦੇ ਨਾਲ ਜੁੜੀਆਂ ਨੇ, ਇਹਨਾਂ ਨੂੰ ਸਮਝਣਾ ਬੜਾ ਔਖਾ। ਉਹਨਾਂ ਚਿਰ ਤੇ ਇੱਕ ਧੀ ਵੀ ਨਹੀਂ ਸਮਝ ਸਕਦੀ ਜਿੰਨਾ ਉਹ ਖੁਦ ਮਾਂ ਨਹੀਂ ਬਣਦੀ, ਜਿੰਨਾ ਚਿਰ ਉਹਦੇ ਲਈ ਵੀ ਸਮਝਣਾ ਔਖਾ ਹੁੰਦਾ ਉਨੀ ਦੇਰ। ਉਹ ਵੀ ਮਾਂ ਨੂੰ ਕਈ ਤਰ੍ਹਾਂ ਦੇ ਤਾਨੇ ਮਿਹਣੇ ਮਾਰ ਦਿੰਦੀ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਮਾਂ ਦਾ ਸਤਿਕਾਰ ਕਰੋ, ਮਾਂ ਨੂੰ ਪਿਆਰ ਕਰੋ, ਜਿੰਨਾ ਵੱਧ ਤੋਂ ਵੱਧ ਸਤਿਕਾਰ ਕੀਤਾ ਜਾਂਦਾ ਓਨਾ ਹੀ ਕਰੋ, ਕਿਉਂਕਿ ਕਰਜ਼ ਤੁਸੀਂ ਕਦੀ ਨਹੀਂ ਉਤਾਰ ਸਕਦੇ। ਤੁਸੀਂ ਸਿਰਫ ਉਹਦਾ ਸਤਿਕਾਰ ਕਰ ਸਕਦੇ ਹੋ, ਆਪਣੀ ਜ਼ਿੰਦਗੀ ਦੇ ਵਿੱਚ ਮਾਂ ਦੀ ਅਹਿਮੀਅਤ ਦਰਸਾ ਸਕਦੇ ਹੋ, ਉਹ ਵੀ ਆਪਣੇ ਪਿਆਰ ਦੇ ਨਾਲ। ਧੰਨਵਾਦ ਸੁਖਵਿੰਦਰ ਭੈਣ ਜੀ ਦਾ, ਜਿਨ੍ਹਾਂ ਨੇ ਕਹਾਣੀ ਸਾਡੇ ਨਾਲ ਸਾਂਝੀ ਕੀਤੀ ਸੀ, ਅਤੇ ਧੰਨਵਾਦ ਲਿਖਣ ਵਾਲਿਆਂ ਦਾ ਵੀ ਜਿਨ੍ਹਾਂ ਨੇ ਪਿਆਰੀ ਕਹਾਣੀ ਲਿਖੀ। ਬਹੁਤ ਸ਼ੁਕਰਾਨਾ, ਆਸ ਕਰਦੇ ਹਾਂ ਕਿ ਤੁਸੀਂ ਵੀ ਪਸੰਦ ਕੀਤੀ ਹੋਏਗੀ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ ਦੇ ਉੱਤੇ ਝਾਤ ਮਾਰਨ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ। ਅੱਜ 28 ਤਰੀਕ ਹੈ ਸਤੰਬਰ ਦਾ ਮਹੀਨਾ, ਅਤੇ ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ, ਸਭ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਰਾਖੀ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਏਗੀ। ਮੁੱਖ ਮੰਤਰੀ ਨੇ ਕੱਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਤਾਲਮੇਲ ਲਈ ਕਾਇਮ ਕੀਤੀ 7 ਮੈਂਬਰੀ ਕਮੇਟੀ ਦੇ ਮੈਂਬਰਾਂ ਨਾਲ ਜਿਹੜੀ ਹੈ ਉਹ ਮੀਟਿੰਗ ਕੀਤੀ ਹੈ। ਉਧਰ ਦੂਜੀ ਖਬਰ, ਲਵਲੀ ਯੂਨੀਵਰਸਿਟੀ ਫਗਵਾੜਾ ਚ ਜਬਰ ਜਨਾਹ ਦੇ ਮਾਮਲੇ ਤੇ ਵਿਦਿਆਰਥੀਆਂ ਨੇ ਜ਼ੋਰਦਾਰ ਹਿੰਸਕ ਮੁਜ਼ਾਹਰਾ ਕੀਤਾ, ਭੰਨ ਤੋੜ ਕੀਤੀ, ਪੁਲਿਸ ਨਾਲ ਵੀ ਝੜਪ ਹੋਈ ਤੇ ਕਈ ਵਾਹਨ ਜਿਹੜੀ ਹੈ ਉਹ ਅੱਗ ਵੀ ਲਾ ਦਿੱਤੀ। ਉਧਰ ਜਿਹੜਾ ਹੈ ਚੰਡੀਗੜ੍ਹ ਨੇੜੇ ਚਿਤਕਾਰਾ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਚ ਬੇਚੈਨੀ ਮਗਰੋਂ ਕਲਾਸਾਂ ਮੁਲਤਵੀ ਕੀਤੀਆਂ ਗਈਆਂ। ਇੱਥੇ ਵੀ ਵਿਦਿਆਰਥੀਆਂ ਨੂੰ ਸ਼ੱਕ ਹੈ ਕੋਈ ਯੂਨੀਵਰਸਿਟੀ ਕੈਂਪਸ ਦੇ ਵਿੱਚ ਹੋਸਟਲ ਚ ਕੋਈ ਖੁਦਕੁਸ਼ੀ ਹੋਈ ਹੈ। ਅਗਲੀ ਖਬਰ, ਸਰਕਾਰੀ ਬੈਂਕਾਂ ਦੀ ਯੂਨੀਅਨ ਨੇ ਹੁਣ ਹੜਤਾਲ ਹੈ ਜਿਹੜੀ ਉਹ ਵਾਪਸ ਲੈ ਲਈ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਪ੍ਰਤੀ ਸਾਰਥਕ ਹੁੰਗਾਰਾ ਭਰਿਆ। ਤੇ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਬਕਾ ਅਧਿਕਾਰੀ ਨਿਰੰਜਨ ਸਿੰਘ ਨੇ ਸ਼ਾਮਲ ਹੋਣ ਤੋਂ 4 ਦਿਨ ਬਾਅਦ ਹੀ ਜਿਹੜੀ ਹੈ ਵਾਰਸ ਪੰਜਾਬ ਦੇ ਅਕਾਲੀ ਦਲ ਉਸਨੂੰ ਛੱਡ ਦਿੱਤਾ, ਤੇ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਉਹਨਾਂ ਨਾਲ ਵਿਚਾਰਧਾਰਕ ਮਤਭੇਦ ਹੋਇਆ। ਤੇ ਉਧਰ ਬੰਗਾਲ ਦੀ ਖਾੜੀ ਚ ਅਰਨਵ ਤੂਫਾਨ ਆਉਣ ਕਾਰਨ ਵੱਖ ਵੱਖ ਥਾਵਾਂ ਤੇ 16 ਲੋਕਾਂ ਦੀ ਮੌਤ ਹੋਈ ਹੈ। ਉੱਤਰ ਪ੍ਰਦੇਸ਼ ਤੇ ਬਿਹਾਰ ਚ ਭਾਰੀ ਮੀਂਹ ਪਿਆ ਤੇ ਕੇਦਾਰਨਾਥ ਯਾਤਰਾ ਤੇ ਗਏ 4,000 ਸ਼ਰਧਾਲੂ ਵੀ

0: फंस गए ने, ये खास खबरां ने। हाँ जी
1: जी बहुत शुक्रिया इधर लवली यूनिवर्सिटी वाला जो मसला वा काफ़ी इस टाइम के उत्ते भख्या नाल चलो चितकारा का भी तुम दस्या पर लवली वाला जोड़ा वा इस टाइम के उत्ते काफ़ी ज़्यादा चर्चा का विषय बनया वा बुरी तरह के नाल कैंपस नू भन्या गया तो जितों ये गल्लां बातां तुरियां वो ये भी पता लग रहा कि इदां दा बहुत कुछ पहला भी शायद वापरिया खास तौर दे उत्ते थोड़े समा पहला कुड़ी ने एक खुदकुशी करने की कोशिश की तो हुण गल्लां ये भी सामने आ रही कि वह भी मुड़ के किसी पासे कोई उहदा भी सुर जवाब नहीं पता लगा तो हुण इस मौके भी हाले तक सिर्फ इहो ही कहा जा रहा कि इनवैसटीगेशन चल रही है की ये कुल मिला के मसला तो किवें ते ਕਿੱਦਾਂ ਇਹ ਇੰਨਾ ਜ਼ਿਆਦਾ ਵੱਧ ਗਿਆ ਜਾਂ ਫਿਰ ਇਹ ਥੋੜ੍ਹਾ ਥੋੜ੍ਹਾ ਜਿਹਾ ਆਪਾਂ ਕਹਿ ਲਈਏ ਕਿ ਪੁਰਾਣਾ ਹੀ ਰਿਕਾਰਡ ਚੱਲੀ ਆਉਣ ਡਿਆ ਅਤੇ ਹੁਣ ਇਸ ਟਾਈਮ ਦੇ ਉੱਤੇ ਬਲਾਸਟ ਹੋ ਗਿਆ।
0: ਦੇਖੋ ਦੋ ਤਿੰਨ ਵਾਰ ਪਹਿਲਾਂ ਵੀ ਇਸ ਯੂਨੀਵਰਸਿਟੀ ਦੇ ਵਿੱਚ ਇਹ ਸਮੱਸਿਆ ਆਈ ਹੈ। ਪਹਿਲਾਂ ਵੀ ਇੱਕ ਵਾਰ ਇਸ ਜਿਹੜਾ ਹੈਗਾ ਇਹ ਖੁਦਕੁਸ਼ੀ ਵਾਲਾ ਮਾਮਲਾ ਸਾਹਮਣੇ ਆਇਆ ਤੇ ਫਿਰ ਇਹ ਹੁਣ ਖਾਸ ਕਰਕੇ ਰੇਪ ਜਿਹੜਾ ਹੈ ਇੱਕ ਲੜਕੀ ਦੇ ਨਾਲ ਜਿਹਨੇ ਆਪਣੀ ਸ਼ਿਕਾਇਤ ਪੁਲਿਸ ਨੂੰ ਵੀ ਦਰਜ ਕਰਾਈ ਹੈ ਤੇ ਨਾਲ ਇਹ ਵੀ ਕਿਹਾ ਕਿ ਉਹਨੂੰ ਜਿਹੜੀ ਹੈ ਉਹ ਪਛਾਣ ਕੋਈ ਹੈ ਨਹੀਂ, ਕੌਣ ਜਿਸਨੇ ਉਹ ਕੀਤਾ ਤੇ। ਪਰ ਕਿਉਂਕਿ ਇਸ ਘਟਨਾ ਦੀ ਜਿਹੜੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਿਹੜਾ ਹੈ ਵਿਦਿਆਰਥੀਆਂ ਦੇ ਵਿੱਚ ਇੱਕੋਦਮ ਗੁੱਸਾ ਜਾਂ ਆ ਕੇ ਕਹਿ ਸਕਦੇ ਹਾਂ ਕਿ ਭੜਕਾਹਟ ਦੇ ਵਿੱਚ ਆ ਗਏ, ਜਿਨ੍ਹਾਂ ਨੇ ਸਵੇਰੇ ਮੋਰਨਿੰਗ 4 ਵਜੇ ਜਦੋਂ ਆਮ ਤੌਰ ਤੇ ਵਿਦਿਆਰਥੀ ਸੁੱਤੇ ਹੁੰਦੇ ਆ, ਲੋਕ ਵੀ ਸੁੱਤੇ ਹੁੰਦੇ ਕਾਫੀ, ਆ ਕੇ ਸੜਕ ਤੇ ਜਾਮ ਲਾਤਾ ਤੇ ਭੰਨ ਤੋੜ ਸ਼ੁਰੂ ਹੋ ਗਈ ਤੇ ਮੌਕੇ ਤੇ ਪੁਲਿਸ ਵੀ ਪਹੁੰਚ ਗਈ। ਪੁਲਿਸ ਨੇ ਲਾਠੀਚਾਰਜ ਕਰਨ ਕਰਕੇ ਉਹ ਹੋਰ ਵਿਦਿਆਰਥੀ ਜ਼ਿਆਦਾ ਭੜਕ ਗਏ ਤੇ ਹੋਰ ਜਿਹੜਾ ਹੈ ਅੱਗੋਂ ਗੱਲ ਚੱਲ ਪਈ ਤੇ ਅਜੇ ਵੀ ਜਿਹੜਾ ਪੂਰਾ ਤਣਾਅ ਕੱਲ ਜਿਹੜਾ ਹੈ ਪੂਰਾ ਦਿਨ ਯੂਨੀਵਰਸਿਟੀ ਦੇ ਵਿੱਚ ਰਿਹਾ ਇਸ ਮਾਮਲੇ ਨੂੰ ਜਿਹੜਾ ਉਹ ਲੈ ਕੇ ਤੇ ਨਾਲ ਹੀ ਉਧਰੋਂ ਜਿਹੜੇ ਪ੍ਰਬੰਧਕ ਨੇ ਇਹਨਾਂ ਦੇ ਜਾਂ ਯੂਨੀਵਰਸਿਟੀ ਪ੍ਰਸ਼ਾਸਨ ਹੈ ਉਹਦੇ ਵੱਲੋਂ ਕੋਈ ਤਸੱਲੀ ਬਖਸ਼ ਜਿਹੜਾ ਇਹਦਾ ਜਵਾਬ ਨਹੀਂ ਦਿੱਤਾ ਗਿਆ। ਪੁਲਿਸ ਨੇ ਜਦ ਕੇ ਕਿਹਾ ਕਿ ਇਹਦੀ ਛਾਣਬੀਣ ਕੀਤੀ ਜਾਏਗੀ, SIT ਵੀ ਬਣਾ ਦਿੱਤੀ ਆ ਉਹਨਾਂ ਨੇ। ਤੇ ਅਸਲ ਦੇ ਵਿੱਚ ਰਣਜੋਤ ਜੀ ਗੱਲ ਇਹ ਹੈ ਕਿ ਇੱਕ ਅਕੈਡਮੀਸ਼ੀਆ ਦਾ ਇੱਕ ਸਿਸਟਮ ਜਿਹੜਾ ਹੈ ਹੁੰਦਾ ਜੋ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਸੀਗਾ ਤੇ ਖੈਰ ਸਾਡੇ ਦੇਸ਼ ਦੇ ਵਿੱਚ ਜਾਂ ਘੱਟੋ ਘੱਟ ਆਪਾਂ ਪੰਜਾਬ ਦੇ ਵਿੱਚ ਤਾਂ ਆਪਾਂ ਕਹਿ ਸਕਦੇ ਹਾਂ ਕਿ ਇੱਥੇ ਤਾਂ ਜਿਹੜੀਆਂ ਸਦੀਆਂ ਪੁਰਾਣੀਆਂ ਯੂਨੀਵਰਸਿਟੀਜ਼ ਸੀਗੀਆਂ ਤਕਸ਼ਲਾ ਵਰਗੀਆਂ ਜਿੱਥੇ ਇੱਕ ਐਜੂਕੇਸ਼ਨ ਦਾ ਸਿਸਟਮ ਸੀ। ਅਸਲ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਜਿਹੜਾ ਹੈ ਸਭ ਤੋਂ ਵੱਧ ਨਿੱਜੀਕਰਨ ਆਉਣ ਤੋਂ ਬਾਅਦ ਇਹਦੀ ਪ੍ਰਾਈਵੇਟਾਈਜੇਸ਼ਨ ਤੋਂ ਬਾਅਦ ਜਿਹੜਾ ਹੈ ਜਿਸ ਨੂੰ ਬੜਾ ਉਤਸ਼ਾਹਿਤ ਕੀਤਾ ਜਾ ਰਿਹਾ ਹੁਣ ਅੱਜ ਕੱਲ੍ਹ ਵੀ, ਸਾਡੇ ਪ੍ਰਧਾਨ ਮੰਤਰੀ ਜੀ ਵਾਰ ਵਾਰ ਇਹੀ ਗੱਲ ਕਹਿੰਦੇ ਨੇ, ਹੋਰ ਆਗੂ ਇਹ ਗੱਲ ਕਹਿੰਦੇ ਨੇ ਤੇ ਸਕੂਲ ਦੇ ਪੱਧਰ ਤੋਂ ਲੈ ਕੇ ਉੱਪਰ ਯੂਨੀਵਰਸਿਟੀ ਦੇ ਪੱਧਰ ਤੱਕ ਜਿਹੜਾ ਹੈਗਾ ਇਹ ਪ੍ਰਾਈਵੇਟਾਈਜੇਸ਼ਨ ਦੇ ਨਾਲ ਵੀ ਇਹ ਜਿਹੜਾ ਫਰਕ ਪਿਆ, ਕਿਉਂਕਿ ਜਿਹੜੀ ਅਕੈਡਮੀਸ਼ੀਆ ਦੇ ਵਿੱਚ ਇੱਕ ਜਿਹੜੀ ਪਿਛਲੀ ਸਾਡੀ ਲਿਗੇਸੀ ਹੈ ਜਦੋਂ ਆਪਾਂ ਉਹਨੂੰ ਦੇਖਦੇ ਹਾਂ ਕਿ ਇੱਕ ਕਮਿਟਮੈਂਟ ਹੁੰਦੀ ਹੈ ਟੀਚਰ ਦੀ, ਕਮਿਟਮੈਂਟ ਸਟੂਡੈਂਟਸ ਦੀ, ਇੱਕ ਜਿਹੜਾ ਹੈਗਾ ਟੀਚਰ ਤੇ ਵਿਦਿਆਰਥੀਆਂ ਦਾ ਇੱਕ ਰਿਸ਼ਤਾ ਹੁੰਦਾ ਹੈ ਜਾਂ ਇੱਕ ਗੁਰੂ ਸ਼ਿਸ਼ ਦੀ ਤਾਂ ਖੈਰ ਸਾਡੇ ਇੱਥੇ ਪਰੰਪਰਾ ਰਹੀ ਹੈ, ਪਰ ਹੁਣ ਉਹਨੂੰ ਜਦੋਂ ਸਿਰਫ ਤੇ ਸਿਰਫ ਇੱਕ ਮੰਡੀ ਬਣਾ ਲਿਆ ਜਾਵੇ, ਇੱਕ ਬਿਜ਼ਨਸ ਬਣਾ ਲਿਆ ਜਾਵੇ ਕਿ ਐਜੂਕੇਸ਼ਨ ਵੇਚਣੀ ਹੈ ਤੇ ਜਿਹਨੇ ਐਜੂਕੇਸ਼ਨ ਖਰੀਦਣੀ ਹੈ ਉਹਨੇ ਕਿਸ ਲੈਵਲ ਤੱਕ ਦੀ ਖਰੀਦਣੀ ਹੈ ਤੇ ਫਿਰ ਉਸ ਤੋਂ ਬਾਅਦ ਉਹਨੇ ਕਿੱਥੇ ਜਾ ਕੇ ਨੌਕਰੀ ਕਰਨੀ ਹੈ, ਕਿੰਨੇ ਦਾ ਪੈਕੇਜ ਲੈਣਾ, ਇਹ ਜਿਹੜੀ ਇਹ ਦੌੜ ਹੈ ਇਹਨੇ ਦੌੜ ਨੇ ਬਹੁਤ ਕੰਮ ਗੜਬੜ ਕੀਤੀ, ਬਹੁਤ ਕੰਮ ਖਰਾਬ ਕੀਤਾ। ਜਦੋਂ ਇਹ ਯੂਨੀਵਰਸਿਟੀ ਸ਼ੁਰੂ ਹੋਈਆਂ ਇਕੱਲੀ ਲਵਲੀ ਨਹੀਂ, ਹੋਰ ਕਿੰਨੀ ਪ੍ਰਾਈਵੇਟ ਯੂਨੀਵਰਸਿਟੀ, ਹੁਣ ਤਾਂ ਪੰਜਾਬ ਦੇ ਵਿੱਚ ਪ੍ਰਾਈਵੇਟ ਯੂਨੀਵਰਸਿਟੀ ਦੀ ਕੋਈ ਗਿਣਤੀ ਨਹੀਂ, ਪਤਾ ਨਹੀਂ ਲੱਗਦਾ ਕਿ ਕਦੋਂ ਖੁੱਲ ਗਈ, ਕਦੋਂ ਉਹਨੂੰ ਮਨਜ਼ੂਰੀ ਮਿਲ ਗਈ। ਹਾਲਾਂਕਿ ਇਹ ਅਸੈਂਬਲੀ ਨੇ ਦੇਣੀ ਹੁੰਦੀ ਹੈ ਤੇ UGC ਨੇ, ਸੈਂਟਰਲ ਦੀ ਜਿਹੜੀ ਏਜੰਸੀ ਹੈ ਵੱਡੀ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ, ਉਹਨਾਂ ਤੋਂ ਇਹ ਮਨਜ਼ੂਰੀ ਲੈਣੀ ਹੁੰਦੀ ਹੈ। ਤੇ ਪਰ ਕਮਾਲ ਦੀ ਗੱਲ ਇਹ ਹੈ ਕਿ ਇੰਨੀਆਂ ਜ਼ਿਆਦਾ ਯੂਨੀਵਰਸਿਟੀਜ਼ ਜਿਵੇਂ ਦੁਕਾਨਾਂ ਖੁੱਲੀਆਂ ਹੁੰਦੀਆਂ, ਹਾਲਾਂਕਿ ਇਹਦੇ ਲਈ ਜਿਹੜੇ ਹੈਗੇ ਆ ਉਹ ਨੋਰਮਸ ਤੈਅ ਨੇ ਵੀ ਕਿੰਨਾ ਕੈਂਪਸ ਚਾਹੀਦਾ, ਕਿੰਨਾ ਸਪੋਰਟਸ ਲਈ ਚਾਹੀਦਾ, ਕਿੰਨੇ ਆਡੀਟੋਰੀਅਮ ਚਾਹੀਦੇ ਨੇ, ਕਲਾਸਰੂਮ, ਹੋਸਟਲ, ਸਾਰਾ ਕੁਛ ਠੀਕ ਹੈ। ਖੈਰ ਲਵਲੀ ਯੂਨੀਵਰਸਿਟੀ ਕੋਲ ਇਨਫਰਾਸਟ੍ਰਕਚਰ ਬਹੁਤ ਹੈਗਾ ਵੱਡਾ, ਇਸ ਤਰ੍ਹਾਂ ਹੀ ਚੰਡੀਗੜ੍ਹ ਦੇ ਨੇੜੇ ਇੱਕ ਚੰਡੀਗੜ੍ਹ ਯੂਨੀਵਰਸਿਟੀ ਹੈ, ਉਹਦਾ ਉਹ ਵੀ ਪ੍ਰਾਈਵੇਟ ਆ, ਉਹਦੇ ਕੋਲ ਵੀ ਕੈਂਪਸ ਅੱਛਾ ਖਾਸਾ ਹੈਗਾ। ਇੱਦਾਂ ਇੱਧਰ ਰਾਜਪੁਰਾ ਦੇ ਨੇੜੇ ਹੈਗੀ ਹੈ ਜਿਹੜੀ ਚਿਤਕਾਰਾ ਯੂਨੀਵਰਸਿਟੀ, ਤੇ ਉੱਥੇ ਵੀ ਜਿਹੜਾ ਹੈਗਾ ਇੱਕ ਪੰਗਾ ਪਿਆ ਹੋਇਆ ਇੱਦਾਂ ਦਾ ਹੀ। ਤੇ ਹੁਣ ਇੱਥੇ ਸਾਰਾ ਤੇ ਸਾਰਾ ਇਹਨਾਂ ਵੱਲੋਂ ਜਿਹੜਾ ਹੈ ਜ਼ੋਰ ਹੁਣ ਤੱਕ ਦਿੱਤਾ ਜਾਂਦਾ ਰਿਹਾ ਉਹ ਹੀ ਕਿ ਤੁਸੀਂ ਸਾਡੇ ਕੋਲ ਆਓ, ਸਾਨੂੰ ਪੈਸੇ ਦਿਓ, ਲੱਖਾਂ ਰੁਪਇਆ। ਤੇ ਉਦੋਂ ਬਾਅਦ ਲਗਾਤਾਰ ਖਬਰਾਂ ਇਹ ਲੱਗਦੀਆਂ ਕਿ ਦੇਖੋ ਅਸੀਂ ਜਿਹੜਾ ਹੈਗਾ ਹੁਣ ਪਲੇਸਮੈਂਟ ਕੈਂਪ ਲਾਉਂਦੇ ਹਾਂ, ਸਾਡੇ ਸਾਡੇ ਜਿਹੜੀ ਪਲੇਸਮੈਂਟ ਦੇ ਵਿੱਚ ਬਾਹਰੋਂ ਕੰਪਨੀਆਂ ਆਉਂਦੀਆਂ ਨੇ, ਫੋਰਨ ਦੀਆਂ ਵੀ ਆਉਂਦੀਆਂ ਨੇ, ਵਿਦਿਆਰਥੀਆਂ ਨੂੰ ਇੰਨੇ ਇੰਨੇ ਰੁਪਇਆਂ ਦਾ ਪੈਕੇਜ ਦੇ ਕੇ ਜਾਂਦੀਆਂ ਨੇ। ਇਹ ਇੱਕ ਤਰ੍ਹਾਂ ਦੀ ਜਿਹੜਾ ਹੈ ਪ੍ਰਚਾਰ ਕਰਨਾ ਇਸ ਤਰ੍ਹਾਂ ਦਾ, ਪਹਿਲਾਂ ਕਦੇ ਯੂਨੀਵਰਸਿਟੀ ਚ ਇੱਦਾਂ ਦਾ ਪ੍ਰਚਾਰ ਨਹੀਂ ਸੀ ਕਰਦੀਆਂ। ਯੂਨੀਵਰਸਿਟੀ ਇਹ ਦਾਅਵਾ ਕਰਦੀਆਂ ਸੀ ਕਿ ਅਸੀਂ ਆਹ ਖੋਜਾਂ ਕੀਤੀਆਂ ਨੇ, ਸਾਡੀ ਯੂਨੀਵਰਸਿਟੀ ਨੇ ਆਹ ਵੱਡੀ ਪ੍ਰਾਪਤੀ ਇਸ ਖੋਜ ਦੇ ਵਿੱਚ ਕੀਤੀ ਹੈ, ਆਹ ਵਿਦਿਆਰਥੀਆਂ ਨੇ ਆਹ ਇਤਿਹਾਸ ਦੇ ਵਿੱਚ, ਭੂਗੋਲ ਦੇ ਵਿੱਚ, ਵਿਗਿਆਨ ਦੇ ਵਿਸ਼ਿਆਂ ਦੇ ਵਿੱਚ ਇਹ ਖੋਜਾਂ ਕੀਤੀਆਂ ਨੇ। ਤੇ ਪਰ ਹੁਣ ਇਹ ਜਿਹੜਾ ਹੈ ਇਹ ਉਲਟਾ ਗੇੜ ਜਦੋਂ ਚੱਲਿਆ, ਕਿਉਂਕਿ ਯੂਥ ਤਾਂ ਉਹੀ ਯੂਥ ਹੈ ਜੀ ਜਿਹੜਾ ਜੇ ਤੁਸੀਂ ਉਹਨੂੰ ਚੈਨਲਾਈਜ਼ ਠੀਕ ਢੰਗ ਨਾਲ ਕਰ ਦੋ ਉਹਨਾਂ ਦਾ ਦਿਮਾਗ ਉਦਾਂ ਦਾ ਰਹਿੰਦਾ। ਤੇ ਫਿਰ ਦੂਸਰਾ ਇਹ ਹੈ ਕਿ ਇਹਨਾਂ ਯੂਨੀਵਰਸਿਟੀਜ਼ ਨੇ ਹੋਰਨਾਂ ਸਟੇਟਾਂ ਚ ਜਾ ਕੇ, ਹੋਰਨਾਂ ਥਾਵਾਂ ਤੇ ਜਾ ਕੇ ਕੈਂਪ ਲਾਉਣੇ, ਐਡਮਿਸ਼ਨਾਂ ਕਰਨੀਆਂ। ਪਹਿਲਾਂ ਜਿਹੜੀਆਂ ਸੀ ਕੋਈ ਵੀ ਯੂਨੀਵਰਸਿਟੀ ਏਦਾਂ ਨਹੀਂ ਸੀ ਕਰਦੀ, ਜਿਹੜੇ ਸੀਕਰ ਹੁੰਦੇ ਸੀ ਉਹ ਖੁਦ ਆਪਣੇ ਆਪ ਜਦੋਂ ਐਡ ਨਿਕਲ ਜਾਂਦੀ ਸੀ ਉਹ ਆਉਂਦੇ ਸੀ, ਆ ਕੇ ਦਾਖਲਾ ਭਰਦੇ ਸੀ, ਜੇ ਮੈਰਿਟ ਤੇ ਉਹਨਾਂ ਦਾ ਨੰਬਰ ਆ ਜਾਂਦਾ ਸੀ ਤੇ ਉਹਨਾਂ ਨੂੰ ਐਡਮਿਸ਼ਨ ਮਿਲ ਜਾਂਦੀ ਸੀ। ਹੁਣ ਇਹ ਮੈਰਿਟ ਵਗੈਰਾ ਵਾਲਾ ਚੱਕਰ ਤਾਂ ਤੁਸੀਂ ਇਹ ਤਾਂ ਖਤਮ ਹੀ ਹੋ ਗਿਆ, ਕਿਉਂਕਿ ਹੁਣ ਤਾਂ ਇਹ ਯੂਨੀਵਰਸਿਟੀ ਕੈਂਪਸ ਦੇ ਵਿੱਚ, ਕਿਉਂਕਿ ਇਹ ਸਾਰੀਆਂ ਕੈਂਪਸ ਦੀਆਂ ਯੂਨੀਵਰਸਿਟੀਆਂ ਨੇ ਜਿੱਥੇ ਕੈਂਪਸ ਦੇ ਅੰਦਰ ਅੰਦਰ ਹੀ ਜਿਹੜੀ ਪੜ੍ਹਾਈ ਹੈ ਉਹਨਾਂ ਨੇ ਗ੍ਰੈਜੂਏਸ਼ਨ ਵੀ ਸ਼ੁਰੂ ਕਰ ਦਿੱਤੀ ਹੈ। ਚਲੋ ਪੋਸਟ ਗ੍ਰੈਜੂਏਸ਼ਨ ਤਾਂ ਰਿਸਰਚ ਤਾਂ ਜਿਹੜੀ ਉਸ ਤੋਂ ਬਾਅਦ ਦੀ ਗੱਲ ਹੁੰਦੀ ਹੈ। ਤੇ ਫਿਰ ਜਿਹੜੀ ਅਗਲੀ ਗੱਲ ਜਿਹੜੀਆਂ ਯੂਨੀਵਰਸਿਟੀ ਕਰਦੀਆਂ, ਜਿਹੜਾ ਇਹਨਾਂ ਦਾ ਸਭ ਤੋਂ ਨੈਗੇਟਿਵ ਜਿਹੜਾ ਮੈਨੂੰ ਪੁਆਇੰਟ ਲੱਗਦਾ ਕਿ ਜਿਹੜੇ ਚੋਟੀ ਦੇ ਜਿਹੜੇ ਖਿਡਾਰੀ ਹੋਣਗੇ ਜਾਂ ਸਪੋਰਟਸ ਦੇ ਜਾਂ ਕਲਚਰ ਦੇ ਜਾਂ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਜਾਂ ਫਿਲਮਾਂ ਦੇ, ਉਹਨਾਂ ਦੀ ਇਹ ਜਾਲੀ ਐਡਮਿਸ਼ਨ, ਫਰਜ਼ੀ ਐਡਮਿਸ਼ਨ ਆਪਣੇ ਕਰ ਲੈਂਦੇ ਆ। ਤੇ ਫਿਰ ਜਦੋਂ ਉਹ ਉਹਨਾਂ ਦੀ ਕੋਈ ਪ੍ਰਾਪਤੀ ਹੁੰਦੀ ਹੈ, ਜਿਵੇਂ ਹੁਣ ਏਸ਼ੀਆਈ ਖੇਡਾਂ ਦੇ ਵਿੱਚ ਵਿਦਿਆਰਥੀ ਗਏ ਹੋਏ ਨੇ ਜਾਂ ਅੱਡ ਅੱਡ ਸਪੋਰਟਸ ਦੇ ਵਰਲਡ ਕੱਪ ਹੁੰਦੇ ਨੇ, ਉੱਥੇ ਸਟੂਡੈਂਟ ਜਿਹੜੇ ਸਾਡੇ ਖਿਡਾਰੀ ਜਾਂਦੇ ਨੇ, ਉਹਨਾਂ ਦੀ ਫਰਜ਼ੀ ਐਡਮਿਸ਼ਨ ਇਹਨਾਂ ਯੂਨੀਵਰਸਿਟੀ ਦੇ ਵਿੱਚ ਇਹ ਕੋਲ ਉਹਨਾਂ ਨੂੰ ਫੀਡ ਵੀ ਕਰਦੇ ਆ, ਪੈਸੇ ਵੀ ਦਿੰਦੇ ਆ। ਤੇ ਫਿਰ ਜਦੋਂ ਉਹਨਾਂ ਉਹ ਕੋਈ ਪ੍ਰਾਪਤੀ ਕਰਦੇ ਆ ਤਾਂ ਫਿਰ ਉਹਨੂੰ ਆਪਣੀ ਐਡ ਲਈ ਵਰਤਦੇ ਆ ਕਿ ਸਾਡੇ ਵਿਦਿਆਰਥੀ ਨੇ ਦੇਖੋ ਆਹ ਮੱਲ ਮਾਰੀ, ਆਹ ਵਰਲਡ ਕੱਪ ਦੇ ਵਿੱਚ ਗੋਲਡ ਮੈਡਲ ਜਿੱਤਿਆ, ਸਿਲਵਰ ਮੈਡਲ ਜਿੱਤਿਆ, ਏਸ਼ੀਆਈ ਖੇਡਾਂ ਚ ਸਾਡੇ ਇੰਨੇ ਵਿਦਿਆਰਥੀ ਗਏ ਨੇ। ਹਾਲਾਂਕਿ ਇਹੋ ਜਿਹੀ ਕੋਈ ਗੱਲ ਇਸ ਰੂਪ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਹੁੰਦੀ ਨੀ ਕਿਤੇ ਕਾਗਜ਼ਾਂ ਦੇ ਵਿੱਚ, ਨਾ ਉਹ ਕਦੇ ਕੈਂਪਸ ਉਹਨਾਂ ਨੇ ਅਟੈਂਡ ਕੀਤਾ ਹੁੰਦਾ। ਕਈ ਤਾਂ ਇੱਦਾਂ ਦੇ ਹੁੰਦੇ ਕਿ ਜਿਹਨਾਂ ਨੇ ਕਦੇ ਦੇਖਿਆ ਵੀ ਨੀ ਹੁੰਦਾ ਕਿ ਖਿਡਾਰੀਆਂ ਨੇ ਜਾਂ ਇਸ ਤਰ੍ਹਾਂ ਦੇ ਜਿਹੜੇ ਪਬਲਿਕ ਫਿਗਰ ਲੋਕ ਨੇ ਕਿ ਉੱਥੇ ਜਾ ਕੇ ਕਿੱਦਾਂ ਦੀ ਆ, ਉੱਥੇ ਕੈਂਪਸ ਕਿੱਦਾਂ ਦਾ। ਤੇ ਫਿਰ ਜਿਹੜੀ ਅਗਲੀ ਜਿਹੜੀ ਗੱਲ ਹੈ ਜਿਹੜੀ ਇਸ ਤੋਂ ਵੱਧ ਸਭ ਤੋਂ ਵੱਧ ਖਤਰਨਾਕ ਹੈ ਕਿ ਜਿਹੜਾ ਪੋਲੀਟੀਕਲ ਲੋਕਾਂ ਨੂੰ ਕਿਸ ਤਰ੍ਹਾਂ ਇਹ ਮੋਟੀਵੇਟ ਕਰਕੇ ਆਪਣੀਆਂ ਕਨਵੋਕੇਸ਼ਨ ਤੇ ਆਪਣੀਆਂ ਸਪੋਰਟਸ ਮੀਟ ਤੇ ਲੈ ਆਉਂਦੇ ਆ। ਮੈਂ ਇਸੇ ਲਵਲੀ ਯੂਨੀਵਰਸਿਟੀ ਦੀ ਉਦਾਹਰਨਾਂ ਤੁਹਾਨੂੰ, ਯੂਨੀਵਰਸਿਟੀ ਦੇ ਵਿੱਚ ਕਦੇ ਕੋਈ ਖੋਜ ਦੀ ਜਾਂ ਹੋਰ ਕਦੇ ਕੋਈ ਗੱਲ ਸਾਹਮਣੇ ਨਹੀਂ ਆਈ। ਇੱਥੇ ਇੱਕ ਸਾਇੰਸ ਕਾਂਗਰਸ ਹੋਈ ਬਹੁਤ ਵੱਡੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸ ਕਾਂਗਰਸ ਦੇ ਵਿੱਚ ਆਏ। ਤੇ ਜਦੋਂ ਦੇਸ਼ ਦੇ ਚੋਟੀ ਦੇ ਲੀਡਰ ਥਾਪੜਾ ਦਿੰਦੇ ਆ ਇੱਦਾਂ ਦੀਆਂ ਯੂਨੀਵਰਸਿਟੀ ਨੂੰ, ਇੱਦਾਂ ਦੇ ਅਦਾਰਿਆਂ ਨੂੰ, ਫਿਰ ਕੁਦਰਤੀ ਹੈ ਕਿ ਫਿਰ ਉਹਦਾ ਵਾਲੀ ਵਾਰਸ ਜਿਹੜਾ ਹੈਗਾ ਉਹ ਕੌਣ ਹੈ, ਉੱਥੋਂ ਦੇ ਅਨੁਸ਼ਾਸਨ ਲਈ ਜ਼ਿੰਮੇਵਾਰ ਕੌਣ ਹੈ। ਤੇ ਇਹ ਘਟਨਾਵਾਂ ਸਭ ਤੋਂ ਵੱਧ ਵਾਪਰਦੀਆਂ ਇੱਥੇ ਹੀ ਨੇ। ਇੱਕ ਵਾਰੀ ਚੰਡੀਗੜ੍ਹ ਯੂਨੀਵਰਸਿਟੀ ਜਿਹੜੀ ਚੰਡੀਗੜ੍ਹ ਦੇ ਨੇੜੇ ਅਕੜੂਆ, ਉੱਥੇ ਵੀ ਇੱਦਾਂ ਦੀ ਘਟਨਾ ਵਾਪਰੀ ਜਿੱਥੇ ਵਿਦਿਆਰਥਣਾਂ ਨੂੰ ਜਿਹੜੀਆਂ ਸੀ ਇਸ ਤਰੀਕੇ ਦੇ ਨਾਲ ਜੋ ਜਿਸਮ ਫਰੋਸ਼ੀ ਵਾਲੇ ਪਾਸੇ ਨੂੰ ਲਿਜਾਣ ਵੱਲ ਜਾਂ ਹੋਰ ਉਹ ਗੱਲ ਲੀਕ ਹੋਈ, ਉੱਥੇ ਵੀ ਬੜਾ ਵਿਰੋਧ ਹੋਇਆ ਸੀ ਤੇ ਇੱਦਾਂ ਦਾ ਸੰਘਰਸ਼ ਹੋਇਆ, ਵਿਦਿਆਰਥੀਆਂ ਦਾ ਅੰਦੋਲਨ ਹੋਇਆ। ਹੁਣ ਇੱਥੇ ਜਿਹੜੀ ਇਹ ਘਟਨਾ ਵਾਪਰੀ, ਦੇਖੋ ਉਹ ਇਹ ਮੰਦਭਾਗੀ ਘਟਨਾ ਤਾਂ ਜਿਹੜੀ ਵਾਪਰੀ ਵਾਪਰੀ, ਉਸ ਤੋਂ ਬਾਅਦ ਤੁਸੀਂ ਵੀ ਡੇਅਰ ਦੇਖੋ ਵੀ ਉਸ ਬੰਦੇ ਨੇ ਜਿਹੜੀ ਉਸ ਵਾਇਰਲ ਵੀ ਕਰਤੀ ਕਿ ਆਹ ਏਦਾਂ ਦੀ ਗੱਲ ਜਿਹੜੀ ਵਾਰਦਾਤ ਹੋਈ ਹੈ, ਉਹ ਕੌਣ ਹੈ, ਕਿੱਥੋਂ ਆਇਆ। ਹੁਣ ਉਹਦੀ ਇਨਵੈਸਟੀਗੇਸ਼ਨ, ਚਲੋ ਖੈਰ ਉਹ ਤਾਂ ਜਿੱਥੋਂ ਕੁਛ ਵਾਇਰਲ ਹੋਇਆ ਉਹ ਤਾਂ ਪਤਾ ਲੱਗ ਜਾਂਦਾ ਹੁੰਦਾ। ਤੇ ਪਰ ਇਹਦੇ ਤੇ ਕਦੇ ਵੀ ਜਿਹੜੇ ਅਧਿਕਾਰੀ ਨੇ ਜਾਂ ਪ੍ਰਸ਼ਾਸਨ ਹੈ ਇਹ ਫੀਲ ਨਹੀਂ ਕਰਦੀ, ਮਹਿਸੂਸ ਨਹੀਂ ਹੁੰਦੀ ਕਰਦੀ ਕਿ ਸਾਡੇ ਕਿਤੇ ਪ੍ਰਸ਼ਾਸਨ ਚ ਜਾਂ ਸਾਡੇ ਕਿਤੇ ਗੜਬੜ ਹੈ, ਡਿਸਿਪਲਿਨ ਚ ਗੜਬੜ ਹੈ। ਹੁਣ ਜੇ ਵਿਦਿਆਰਥਣ ਦੀ ਸਿਕਿਉਰਿਟੀ ਨਹੀਂ ਉੱਥੇ ਹੋਸਟਲ ਚ ਰਹਿੰਦੀ ਹੈ, ਉਹਦੇ ਨਾਲ ਇੱਦਾਂ ਦੀ ਘਟਨਾ ਵਾਪਰ ਜਾਂਦੀ ਹੈ ਕਿ ਕਿਉਂ ਪੇਰੈਂਟਸ ਜਿਹੜੇ ਹੈਗਾ ਉਹ ਭੇਜਣਗੇ। ਤੇ ਸੋ ਕੰਮ ਤਾਂ ਇਹਨਾਂ ਦਾ ਸਿਰਫ ਦੁਕਾਨਦਾਰੀ ਵਾਲਾ ਬਿਜ਼ਨਸ ਵਾਲਾ ਕੰਮ ਹੈ, ਪਰ ਕਿਉਂਕਿ ਕੰਮ ਜਿਹੜਾ ਹੈ ਵਿਦਿਆ ਵਰਗੇ ਇੱਕ ਪਵਿੱਤਰ ਕਾਰਜ ਦੇ ਨਾਲ ਜੁੜਿਆ ਹੋਇਆ ਹੈ, ਤੇ ਇਸ ਕਰਕੇ ਫਿਰ ਇਸ ਪਾਸੇ ਵੱਲ ਜਿਹੜਾ ਹੈਗਾ ਲੋਕਾਂ ਦਾ ਧਿਆਨ ਜਾਂਦਾ। ਤੇ ਅਗਲੀ ਗੱਲ ਰਣਜੋਤ ਜੀ, ਹੁਣ ਪਹਿਲਾਂ ਵਾਂਗ ਉਹ ਆਮ ਲੋਕ ਜਿਹੜਾ ਸਿਵਲ ਸੁਸਾਇਟੀ ਵੀ ਪਤਾ ਨੀ ਕਿਉਂ ਕਿਉਂ ਇਹ ਗੱਲ ਹੋ ਗਈ, ਉਵੇਂ ਸੋਚਦੀ ਨੀ ਧੜਾ ਧੜ ਇਹਨਾਂ ਇਸ ਤਰ੍ਹਾਂ ਦੇ ਅਦਾਰਿਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ, ਜਦਕਿ ਦੂਜੀਆਂ ਯੂਨੀਵਰਸਿਟੀ ਦੇ ਵਿੱਚ ਜਿਹੜੀਆਂ ਸਰਕਾਰੀ ਯੂਨੀਵਰਸਿਟੀਜ਼ ਨੇ, ਹਾਲਾਂਕਿ ਉਹਨਾਂ ਦਾ ਟੌਪ ਦਾ ਨੰਬਰ ਰਿਹਾ, ਮੈਂ GNDU ਦੀ ਦੱਸਦਾ ਤੁਹਾਨੂੰ ਕਿ ਸਪੋਰਟਸ ਦੇ ਵਿੱਚ ਸਭ ਤੋਂ ਅੱਗੇ ਰਹੀ ਹੈ ਯੂਨੀਵਰਸਿਟੀ ਹਮੇਸ਼ਾ, ਤੇ ਹੋਰ ਖੋਜ ਕਾਰਜਾਂ ਦੇ ਵਿੱਚ ਵੀ ਹਰ ਵਾਰੀ ਨਾਂ ਕਿਤੇ ਨਾ ਕਿਤੇ ਆਉਂਦਾ, ਪਰ ਉਧਰ ਵੱਲ ਜਿਹੜਾ ਹੈਗਾ ਉਹ ਪੇਰੈਂਟਸ ਦਾ ਧਿਆਨ ਨਹੀਂ ਜਾਂਦਾ, ਜਾਂ ਉਹਨਾਂ ਤਿੰਨ ਚਾਰ ਜਿਹੜੀਆਂ ਯੂਨੀਵਰਸਿਟੀ ਤਾਂ ਪੁਰਾਣੀਆਂ ਹੀ ਨੇ, ਤੇ ਉਸ ਤੋਂ ਬਾਅਦ ਨਵੀਆਂ ਵੀ ਇੱਥੇ ਸਰਕਾਰੀ ਯੂਨੀਵਰਸਿਟੀ ਜਿਹੜੀਆਂ ਉਹ ਬਣੀਆਂ ਨੇ, ਤੇ ਉਸ ਪਾਸੇ ਨਾ ਸਰਕਾਰਾਂ ਦਾ ਧਿਆਨ ਜਾਂਦਾ ਕਿ ਉਹਨਾਂ ਨੂੰ ਹੋਰ ਪ੍ਰਫੁੱਲਿਤ ਕੀਤਾ ਜਾਵੇ, ਉਹਨਾਂ ਨੂੰ ਵੱਧ ਫੰਡਸ ਦਿੱਤੇ ਜਾਣ, ਨਾ ਉਹ UGC ਦੇ ਕਿਤੇ ਹੁਣ ਉਸ ਰੂਪ ਦੇ ਵਿੱਚ ਮੈਪ ਦੇ ਉੱਪਰ ਨੇ, ਤੇ ਨਾ ਹੀ ਸਿਵਲ ਸੁਸਾਇਟੀ ਜਿਹੜੀ ਹੈ ਉਹਨਾਂ ਵੱਲ ਕੋਈ ਕਿਤੇ ਧਿਆਨ ਦਿੰਦੀ ਹੈ ਜੇ ਕਿਤੇ, ਹਾਲਾਂਕਿ ਇਹਨਾਂ ਨੂੰ ਜਿਹੜਾ ਹੈਗਾ ਫੰਡਿੰਗ ਸਿਵਲ ਸੁਸਾਇਟੀ ਵੀ ਕਰ ਸਕਦੀ ਹੈ, ਬਥੇਰੇ ਇੱਥੇ ਕਾਰਖਾਨੇਦਾਰ ਨੇ ਬਹੁਤ ਵੱਡੇ ਜਿਹੜੇ ਲੋਕ ਨੇ ਧਨ ਕੁਬੇਰ ਹੈਗੇ ਆ, ਤੇ ਹੋਰ ਪਾਸੇ ਉਹ ਪੈਸਾ ਲਾਉਂਦੇ ਆ ਦਿੰਦੇ ਆ ਕਰੋੜਾਂ ਰੁਪਇਆ, ਤੇ ਇਹਨਾਂ ਨੂੰ ਬਚਾਇਆ ਜਾ ਸਕਦਾ ਕਿਉਂਕਿ ਉੱਥੇ ਇੱਕ ਲਿਗੇਸੀ ਆ ਉਹਨਾਂ ਕੋਲ, ਇੱਕ ਵਿਰਾਸਤ ਹੈ, ਜਿਹਨੇ ਹੁਣ ਕੱਲ ਦੁਕਾਨ ਖੋਲੀ ਹੈ 10 ਸਾਲ ਪਹਿਲਾਂ ਖੋਲੀ ਆ, ਉਹਨਾਂ ਕੋਲ ਉਹ ਵਿਰਾਸਤ ਜਿਹੜੀ ਨਹੀਂ ਆ ਜਿੱਥੇ ਇੱਕ ਉਹ ਜਿਹੜਾ ਅਕੈਡੈਮਿਕ ਕਲਚਰ ਬਣ ਸਕੇ। ਹਾਂਜੀ
1: ਸੋ ਬਿਲਕੁਲ, ਇਹ ਤਾਂ ਇਸ ਮੌਕੇ ਜੇ ਆਪਾਂ ਵੇਖੀਏ ਤਾਂ ਕਾਫੀ ਲੋਕ ਵੀ ਦੱਸ ਰਹੇ ਨੇ ਜਿੱਦਾਂ ਕਿ ਉਹ ਤੰਗ ਪਰੇਸ਼ਾਨ ਹੈ, ਸਟੂਡੈਂਟਾਂ ਦਾ ਇਹ ਕਹਿਣਾ ਹੈ ਕਿ ਸਾਡੀ ਕੋਈ ਇੱਥੇ ਸੁਣਵਾਈ ਨਹੀਂ ਆ। ਰਾਜਨੀਤਿਕ ਪੱਖ ਤੋਂ ਵੀ ਜੇਕਰ ਆਪਾਂ ਇਸ ਮਸਲੇ ਨੂੰ ਵਿਚਾਰੀਏ ਤਾਂ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਲਵਲੀ ਯੂਨੀਵਰਸਿਟੀ ਵਾਲੇ ਨੇ ਉਹ BJP ਦੀ ਰੱਥ ਦੇ ਵਿੱਚ ਸਵਾਰ ਹੋਏ ਨੇ, ਸੋ ਇੱਧਰ ਪੰਜਾਬ ਸਰਕਾਰ ਦਾ ਹੁਣ ਕੀ ਸਟੈਂਡ ਰਹਿਣ ਵਾਲਾ ਜਾਂ ਕਿਹੜੇ ਪਾਸੇ ਜਾਣ ਵਾਲੀ ਹੈ ਕਹਾਣੀ?
0: ਦੇਖੋ, ਪੰਜਾਬ ਸਰਕਾਰ ਦਾ ਇੱਕ ਤਾਂ ਗੱਲ ਇਹ ਹੈ ਕਿ ਜਦੋਂ ਏਦਾਂ ਦੀ ਕੋਈ ਘਟਨਾ ਵਾਪਰਦੀ ਹੈ ਜਿਹੜੀ ਕ੍ਰਾਈਮ ਹੈ ਜਿੱਦਾਂ, ਤੇ ਉੱਥੇ ਨੈਚੁਰਲੀ ਹੈ ਫਿਰ ਉਹ ਸਰਕਾਰ ਨੂੰ ਉਹਨਾਂ ਕੁ ਐਕਸ਼ਨ ਦਾ ਜਿਹੜਾ ਹੈ ਪੁਲਿਸ ਨੂੰ ਆਪਣੇ ਪੁਲਿਸ ਦੇ ਲੈਵਲ ਤੇ ਜਾਂ ਪੁਲਿਸ ਪ੍ਰਸ਼ਾਸਨ ਦੇ ਲੈਵਲ ਤੇ ਉਹ ਜਿਹੜਾ ਉਹ ਲੈਣਾ ਪੈਂਦਾ, ਪਰ ਪੋਲੀਟੀਕਲੀ ਇਹਦੇ ਤੇ ਕੀ ਸਟੇਕ ਲੈਂਦੀ ਹੈ ਸਰਕਾਰ ਜਾਂ ਕਿੰਨਾ ਕਿਹਨੂੰ ਕਿਸ ਤਰੀਕੇ ਨਾਲ ਲੈਂਦੀ ਹੈ ਉਹ ਹੁਣ ਡਿਪੈਂਡ ਕਰਦਾ, ਕਿਉਂਕਿ ਜਿਹੜੇ LPU ਦੇ ਜਿਹੜੇ ਮਾਲਕ ਨੇ ਲਵਲੀ ਵਾਲੇ, ਉਹ ਪਹਿਲਾਂ ਉਹਨਾਂ ਨੂੰ ਇਹ ਆਮ ਆਦਮੀ ਪਾਰਟੀ ਨੇ ਹੀ ਜਿਹੜਾ ਸੀਗਾ ਰਾਜ ਸਭਾ ਦੇ ਵਿੱਚ MP ਬਣਾ ਕੇ ਭੇਜਿਆ ਸੀ, ਜੋ ਚੁਣੇ ਜਾਣੇ ਹੁੰਦੇ ਆ ਵਿਧਾਇਕਾਂ ਵੱਲੋਂ, ਤੇ ਪਰ ਉਹ ਪਿੱਛੇ ਜੇ ਜਦੋਂ ਇਕੱਠੇ 7 ਜਿਹੜੇ MP ਹੈ ਸਾਰੇ ਦੇ ਸਾਰੇ ਇੱਕੋਦਮ BJP ਸ਼ਾਮਿਲ ਹੋ ਗਏ, ਉਹਨਾਂ ਚ ਉਹ ਵੀ ਸੀ, ਤੇ ਸ਼ਾਇਦ ਇਹ ਲੱਗਦਾ ਸੀ ਕਿ ਜਿਹੜਾ ਹੈਗਾ BJP ਚ ਜਾਣ ਨਾਲ ਉਹਨਾਂ ਨੂੰ ਬਚਾਅ ਹੋ ਜਾਏਗਾ, ਕਿਉਂਕਿ ਇਸ ਤੋਂ ਪਹਿਲਾਂ ਜਿਹੜਾ ਹੈਗਾ ਇਹ ਜਿਹੜਾ ਇਨਕਮ ਟੈਕਸ ਜਾਂ ਇਨਫੋਰਸਮੈਂਟ ਡਾਇਰੈਕਟੋਰੇਟ ਉਹਦੇ ਵੀ ਰਡਾਰ ਤੇ ਇਹ ਯੂਨੀਵਰਸਿਟੀ ਆ ਗਈ ਸੀ, ਜਾਂ ਇਹਨਾਂ ਦਾ ਜਿਹੜਾ ਮਾਲਕਾਂ ਦਾ ਬਿਜ਼ਨਸ ਉਹ ਆ ਗਿਆ ਸੀ। ਸੋ ਪੋਲੀਟੀਕਲ ਪਾਰਟੀਆਂ ਜਾਂ ਸਰਕਾਰਾਂ ਇਹਨਾਂ ਨੂੰ ਕਿਸ ਤਰੀਕੇ ਨਾਲ ਲੈਂਦੀਆਂ ਨੇ ਹੁਣ ਸਾਡੇ ਗੱਲ ਹੁਣ ਸਾਹਮਣੇ ਇਹ ਤਾਂ ਆ ਹੀ ਗਈ, ਤੁਸੀਂ ਛੇੜੀ ਹੈ ਗੱਲ ਕਿ ਕਿਸ ਤਰ੍ਹਾਂ, ਜਾਂ ਉਹਨਾਂ ਤੋਂ ਡਰ ਤੋਂ, ਕੇਂਦਰ ਸਰਕਾਰ ਦੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਡਰ ਤੋਂ ਕਿ ਇੱਥੇ ਹੁਣ ED ਦੇ ਛਾਪੇ ਪੈਣਗੇ, ਉਹ ਸਾਰਾ ਰਿਕਾਰਡ ਦੇਖਣਗੇ, ਐਡਮਿਸ਼ਨਾਂ ਕਿੱਦਾਂ ਹੁੰਦੀਆਂ, ਕਿੰਨਾ ਪੈਸਾ ਆਉਂਦਾ, ਇਹ ਸਾਰਾ ਕੁਛ, ਤੇ ਉਸ ਡਰ ਤੋਂ ਉਹ BJP ਸ਼ਾਮਿਲ ਹੋ ਗਏ। ਜਦੋਂ BJP ਸ਼ਾਮਿਲ ਹੋ ਗਏ, ਮੁੜ ਕੇ ED ਨੇ ਵੀ ਉਹ ਫਾਈਲਾਂ ਜਿਹੜੀਆਂ ਨੇ ਉਹ ਬੰਦ ਕਰਤੀਆਂ। ਸੋ ਇਹ ਇੱਕ ਬੜਾ ਵਿਸ਼ੇਸ਼ ਸਰਕਲ ਜਾ ਜਿਹੜਾ ਰਣਜੋਤ ਜੀ ਜਿਹੜਾ ਉਹ ਬਣ ਚੁੱਕਾ ਹੈ, ਜਿਹਦੇ ਚ ਪੋਲਿਟਿਕਸ, ਬਿਊਰੋਕਰੇਸੀ, ਪੇਜਾਂ ਚ ਏਜੰਸੀਆਂ, ਫਿਰ ਆਪਸ ਦੇ ਵਿੱਚ ਜਿਹੜਾ ਆਡਾ ਲਾਉਣ ਵਾਲੀ ਗੱਲ ਹੈ, ਸੈਂਟਰਲ ਸਟੇਟ ਰਿਲੇਸ਼ਨ, ਬੜਾ ਕੁਛ ਇਹਦੇ ਚ ਫਿਰ ਸ਼ਾਮਿਲ ਹੋ ਜਾਂਦਾ। ਹੁਣ BJP ਦੀ ਵੱਧ ਤੋਂ ਵੱਧ ਕੋਸ਼ਿਸ਼ ਆ, ਹੁਣ 2027 ਚ ਇਲੈਕਸ਼ਨ ਹੋਣੀ ਹੈ, ਇੱਥੇ ਵੀ ਇਹੀ ਰੌਲਾ ਪਾ ਰਿਹਾ ਕਿ ਜਿੱਥੇ ਡਬਲ ਇੰਜਣ ਸਰਕਾਰ ਆ ਉੱਥੇ ਕੋਈ ਪ੍ਰੋਬਲਮ ਨਹੀਂ, ਇਸ ਕਰਕੇ ਇੱਥੇ ਵੀ ਡਬਲ ਇੰਜਣ ਬਣਾਓ। ਸਿੱਧੇ ਤੌਰ ਤੇ ਇਹ ਕਿ ਹਰ ਤਰੀਕੇ ਨਾਲ ਕਿਸੇ ਨਾ ਕਿਸੇ ਨਾਲ ਤਰੀਕੇ ਨਾਲ ਜਿਹੜਾ ਹੈਗਾ BJP ਸ਼ਾਮਿਲ, ਜਿਵੇਂ ਇਹਦੇ ਚਾਂਸਲਰ ਨੂੰ ਵੀ ਸ਼ਾਮਿਲ ਕੀਤਾ ਗਿਆ, ਤੇ ਉਸ ਪਾਸੇ ਨੂੰ ਜਿਹੜੀ ਗੱਲ ਤੁਰ ਰਹੀ ਆ, ਉਧਰੋਂ ਸਟੇਟ ਗਵਰਨਮੈਂਟ ਜਿਹੜੀ ਆ ਉਹ ਆਪਣੇ ਤਰੀਕੇ ਨਾਲ ਇਹ ਸਾਰਾ ਕੁਝ ਜਿਹੜਾ ਉਹ ਦੇਖ ਰਹੀ ਹੈ ਕਿ ਇਹਨੂੰ ਕਿਵੇਂ ਨਾ ਕਿਵੇਂ ਕਿੱਥੋਂ ਜਿਹੜਾ ਹੈ ਉਹ ਉਹਨਾਂ ਨੂੰ ਪੋਲੀਟੀਕਲ ਜਿਹੜੀ ਹੈ ਇਹਦੇ ਚੋਂ ਜਿਹੜੀ ਇਹਦੀ ਜਿਹੜੀ ਤੰਦ ਹੁੰਦੀ ਹੈ ਉਹ ਕਿਵੇਂ ਫੜੀ ਜਾ ਸਕਦੀ ਹੈ, ਜਿੱਥੋਂ ਆਉਣ ਵਾਲੇ ਟਾਈਮ ਦੇ ਵਿੱਚ ਉਹ ਫੇਰ ਜਿਹੜੀਆਂ ਵੋਟਾਂ ਹਾਸਲ ਕਰ ਸਕਦੇ ਨੇ। ਪਰ ਜਿਹੜਾ ਨੁਕਸਾਨ ਵਿਦਿਆਰਥੀਆਂ ਦਾ ਹੋ ਰਿਹਾ, ਅਕੈਡਮੀਸ਼ੀਆ ਦਾ ਹੋ ਰਿਹਾ, ਤੇ ਇੱਕ ਜਿਹੜਾ ਇੱਕ ਵਿਦਿਆ ਦਾ ਜਿਹੜਾ ਮਾਹੌਲ ਬਣਨਾ ਚਾਹੀਦਾ ਹੁੰਦਾ ਉਹਦੀ ਥਾਂ ਤੇ ਚਲੋ ਇਹ ਜਿਹੜੀਆਂ ਇਹ ਵਾਇਲੈਂਸ ਦੀਆਂ ਜਿਹੜੀਆਂ ਗੱਲਾਂ ਨੇ ਇਹ ਵਿਦਿਆਰਥੀਆਂ ਦੇ ਵਿੱਚ ਜਾਂ ਵਿਦਿਆਰਥੀ ਅੰਦੋਲਨ ਪਹਿਲਾਂ ਵੀ ਜਿੰਨੇ ਚੱਲਦੇ ਰਹੇ ਆ, ਇਹ ਕੋਈ ਆਮ ਜੀ ਗੱਲ ਹੈ, ਕੋਈ ਏਡੀ ਨਹੀਂ ਕਿ ਕੋਈ ਨਵੀਂ ਗੱਲ ਹੈ। ਵਿਦਿਆਰਥੀ ਆਮ ਤੌਰ ਤੇ ਹਿੰਸਕ ਹੋ ਜਾਂਦੇ ਆ, ਇਹ ਉਮਰ ਹੀ ਏਦਾਂ ਦੀ ਹੁੰਦੀ ਹੈ। ਤੇ ਫਿਰ ਜਦੋਂ ਇਹ ਕਿ ਅੱਗੋਂ ਕੋਈ ਤਸੱਲੀ ਬਖਸ਼ ਜਿਹੜਾ ਹੈ ਉਹ ਜਵਾਬ ਨਾ ਮਿਲੇ, ਜਾਂ ਅੱਗੋਂ ਉਹਨੂੰ ਰਿਐਕਟ ਏਦਾਂ ਕੀਤਾ ਜਾਵੇ ਕਿ ਉਹ ਤਾਂ ਇਹ ਸਮਝਿਆ ਜਾਵੇ ਕਿ ਅਸੀਂ ਵੱਧ ਸਿਆਣੇ ਆ, ਜਿਹੜੇ ਸਟੂਡੈਂਟ ਆ ਇਹਨਾਂ ਨੂੰ ਤਾਂ ਪਤਾ ਨੀ ਕਿਸੇ ਗੱਲ ਦਾ, ਫਿਰ ਉਹ ਜ਼ਿਆਦਾ ਹਿੰਸਕ ਹੁੰਦੇ ਆ। ਜਦੋਂ ਆਪਾਂ ਦੇਸ਼ ਦੇ ਵਿੱਚ ਹੋਰਨਾਂ ਥਾਵਾਂ ਤੇ ਵੀ ਏਦਾਂ ਦੀਆਂ ਘਟਨਾਵਾਂ ਦੇਖਦੇ ਹਾਂ, ਤੇ ਅਗਲੀ ਜਿਹੜੇ ਏਦਾਂ ਦੇ ਜਿਹੜੇ ਕ੍ਰਾਈਮ ਨੇ ਜਿਹਦੇ ਚ ਭਾਵੇਂ ਸੁਸਾਈਡ ਹੁੰਦੇ ਆ, ਭਾਵੇਂ ਰੇਪ ਹੁੰਦੇ ਆ, ਛੇੜਛਾੜ ਹੁੰਦੀ ਆ, ਉੱਥੇ ਫਿਰ ਜਿਹੜਾ ਹੈਗਾ ਯੂਥ ਹੈ ਉਹ ਹੋਰ ਭਟਕਦਾ ਇਸ ਮਾਮਲੇ ਨੂੰ ਲੈ ਕੇ। ਤੇ ਇੱਕ ਗੱਲ ਮੈਂ ਹੋਰ ਜ਼ਰੂਰ ਕਰਨੀ ਚਾਹਾਂਗਾ ਰਣਜੋਤ ਜੀ ਆਪਣੇ ਇਸ ਚੈਨਲ ਦੇ ਜ਼ਰੀਏ, ਕਿ ਵਿਦਿਆਰਥੀਆਂ ਦੇ ਵਿੱਚ ਅਨੁਸ਼ਾਸਨ ਨਾ ਰਹਿਣ ਦਾ ਕਾਰਨ ਇੱਕ ਇਹ ਵੀ ਹੋ ਗਿਆ ਕਿ ਪਹਿਲਾਂ ਵਿਦਿਆਰਥੀ ਜਥੇਬੰਦੀਆਂ ਬਹੁਤ ਮਜ਼ਬੂਤ ਹੁੰਦੀਆਂ ਸੀ, ਭਾਵੇਂ ਉਹ ਖੱਬੇ ਪੱਖੀ ਸੀ ਭਾਵੇਂ ਹੋਰ ਕਿਸੇ ਤਰੀਕੇ ਨਾਲ ਸੀ, ਤੇ ਹੁਣ ਜਿਹੜੀਆਂ ਵਿਦਿਆਰਥੀ ਜਥੇਬੰਦੀਆਂ ਕਮਜ਼ੋਰ ਪੈ ਚੁੱਕੀਆਂ ਨੇ। ਤੇ ਕਿਉਂਕਿ ਜਾਂ ਤਾਂ ਇਹ ਵੀ ਇਹਨਾਂ ਦੀਆਂ ਏਦਾਂ ਦੀਆਂ ਯੂਨੀਵਰਸਿਟੀ ਦੇ ਵਿੱਚ ਤਾਂ ਖੈਰ ਯੂਨੀਅਨਾਂ ਵਗੈਰਾ ਬਣ ਨਹੀਂ ਦਿੱਤੀਆਂ ਜਾਂਦੀਆਂ ਹਰ ਤਰੀਕੇ ਨਾਲ ਡਰਾ ਧਮਕਾ ਕੇ, ਜਾਂ ਫਿਰ ਉਹਨਾਂ ਨੂੰ ਵਿਦਿਆਰਥੀਆਂ ਨੂੰ ਜੇ ਕੋਈ ਲੀਡਰ ਉੱਠਣ ਦੀ ਕੋਸ਼ਿਸ਼ ਕਰਦਾ ਉਹਨਾਂ ਨੂੰ ਬਾਹਰ ਕਰ ਦਿੱਤਾ ਜਾਂਦਾ, ਯੂਨੀਵਰਸਿਟੀ ਚੋਂ ਕੱਢ ਦਿੱਤਾ ਜਾਂਦਾ। ਤੇ ਪਰ ਕਿਸੇ ਵੇਲੇ ਇੱਕ ਦਬਾਅ ਹੁੰਦਾ ਸੀ, ਇੱਕ ਪ੍ਰੈਸ਼ਰ ਹੁੰਦਾ ਸੀ ਕੋਈ ਸਾਂਝੀ ਸੋਸਾਇਟੀ ਦੇ ਮੁੱਦਿਆਂ ਤੇ, ਉਹ ਜ਼ਰੂਰ ਅੰਦੋਲਨ ਕਰਦੇ ਸੀ, ਪਰ ਏਦਾਂ ਦੀਆਂ ਘਟਨਾਵਾਂ ਦੇ ਵਿੱਚ ਜਿਹੜਾ ਸੀ ਉਹ ਸਮਝਦੇ ਸੀ, ਤੇ ਉਹਨਾਂ ਦਾ ਇੱਕ ਮਤਲਬ ਕਿ ਸਟੇਟ ਗਵਰਨਮੈਂਟ ਤੱਕ, ਮੁੱਖ ਮੰਤਰੀ ਤੱਕ, ਪ੍ਰਧਾਨ ਮੰਤਰੀ ਤੱਕ ਵੀ ਜਿਹੜਾ ਇੱਕ ਦਬਾਅ ਰਹਿੰਦਾ ਸੀ, ਇੱਕ ਟ੍ਰੇਡ ਯੂਨੀਅਨ ਦੇ ਤੌਰ ਤੇ ਜਦੋਂ ਉਹ ਕੰਮ ਕਰਦੀਆਂ ਸੀ। ਪਰ ਹੁਣ ਉਹ ਗੱਲ ਕਿਤੇ ਨਹੀਂ ਰਹੀ, ਛੋਟੇ ਛੋਟੇ ਗਰੁੱਪ ਬਣ ਜਾਂਦੇ ਆ ਫਿਰ ਖਤਮ ਹੋ ਜਾਂਦੇ ਆ। ਸੋ ਇਸ ਤਰ੍ਹਾਂ ਦਾ ਜਿਹੜਾ ਇਹ ਸਭ ਕਾਸੇ ਦੇ ਜਿਹੜਾ ਹੈਗਾ ਇਸ ਮਾਹੌਲ ਦੇ ਵਿੱਚ, ਸੋ ਹੁਣ ਸਾਡਾ ਜਿਹੜਾ ਅਕੈਡਮੀਸ਼ੀਆ ਜਾਂ ਆਪਾਂ ਕਹਿ ਦਈਏ ਕਿ ਵਿਦਿਆ ਦਾ ਜਿਹੜਾ ਇਹ ਸੈਕਟਰ ਹੈ ਇਹ ਉਹ ਵਿਚਰ ਰਿਹਾ ਹੈ।
1: ਸੋ ਇੱਧਰ ਜਿੱਦਾਂ ਚਿਤਕਾਰਾ ਯੂਨੀਵਰਸਿਟੀ ਦਾ ਵੀ ਤੁਸੀਂ ਦੱਸਿਆ ਵੀ ਉੱਥੇ ਵੀ ਕੁਛ ਹੋਇਆ ਵਾਪਰਿਆ, ਉਹਦੇ ਬਾਰੇ ਕੁਛ ਪਤਾ ਲੱਗਾ ਜਾਂ ਹਲੇ ਤੱਕ ਮੰਗ ਹੀ ਜਾ ਰਹੀ ਹੈ?
0: ਨਹੀਂ, ਅਜੇ ਤੱਕ ਤਾਂ ਉਹਨਾਂ ਦਾ ਜਿਹੜਾ ਹੈ ਉਹ ਚੱਲ ਰਿਹਾ ਹੈ, ਜਿਹੜਾ ਅੰਦੋਲਨ ਉੱਥੇ ਵੀ ਜਿਹੜਾ ਸ਼ੁਰੂ ਹੋਇਆ। ਤੇ ਪਰ ਨਾਲ ਗੱਲ ਜਿਹੜੀ ਉਹ ਉੱਥੇ ਵੀ ਜਿਹੜੀ ਏਦਾਂ ਦੀ ਗੱਲ ਹੈ, ਜਦੋਂ ਤੁਸੀਂ ਲੁਕਾਉਣ ਦੀ ਕੋਸ਼ਿਸ਼ ਕਰਦੇ ਹੋ ਤੇ ਕਿ ਸਟੂਡੈਂਟਸ ਨੂੰ ਇਸ ਗੱਲ ਦਾ ਨਾ ਪਤਾ ਲੱਗੇ, ਹੁਣ ਉੱਥੇ ਇਹ ਕਿਹਾ ਜਾ ਰਿਹਾ ਜਿਹੜੇ ਵਿਦਿਆਰਥੀ ਨੇ ਉਹਨਾਂ ਵੱਲੋਂ ਕਿ ਜੋ ਸੋਸ਼ਲ ਮੀਡੀਆ ਤੇ ਵੀ ਹੈ, ਜੋ ਉਹਨਾਂ ਨੇ ਪੁਲਿਸ ਕੋਲੇ ਵੀ ਜਿਹੜਾ ਹੈ ਆਪਣਾ ਰੋਸ ਪ੍ਰਗਟ ਕੀਤਾ, ਉਹਦੇ ਚ ਵੀ ਉਹਨਾਂ ਨੂੰ ਪਤਾ ਲੱਗਿਆ ਵੀ ਉਹ ਗੱਲ ਸਾਹਮਣੇ ਲਿਆਂਦੀ ਜਾਵੇ। ਅੱਧੀ ਰਾਤ ਨੂੰ ਐਂਬੂਲੈਂਸ ਆਈਆਂ ਕੈਂਪਸ ਦੇ ਵਿੱਚ, ਹੋਸਟਲ ਦੇ ਵਿੱਚ, ਤੇ ਪੂਰੀ ਲਾਈਟ ਹੋਸਟਲਾਂ ਦੀ ਜਾਂ ਸਾਰੀ ਬੰਦ ਕਰ ਦਿੱਤੀ ਗਈ। ਤੇ ਉਸ ਤੋਂ ਬਾਅਦ ਉਹ ਜਦੋਂ ਚੱਲੀਆਂ ਗਈਆਂ, ਫਿਰ ਕਿੰਨੇ ਚਿਰ ਬਾਅਦ ਜਦੋਂ ਲਾਈਟ ਆਈ ਵੀ ਉਹ ਕੀ ਸਾਰੀ ਘਟਨਾ ਸੀ ਉਹ ਪਤਾ ਲੱਗਣਾ ਚਾਹੀਦਾ, ਕਿਉਂਕਿ ਫਿਰ ਜਦੋਂ ਅਫਵਾਹਾਂ ਦਾ ਜਿਹੜਾ ਹੈਗਾ ਬਾਜ਼ਾਰ ਆ ਉਹ ਗਰਮ ਹੋ ਜਾਂਦਾ, ਜਦੋਂ ਇਹ ਜਦੋਂ ਤੁਸੀਂ ਲੋਕਾਂ ਤੋਂ ਕੁਛ ਲੁਕੋ ਕੇ ਰੱਖਦੇ ਹੋ ਜਾਂ ਲੁਕੋ ਕੇ ਰੱਖਣ ਦੀ ਕੋਸ਼ਿਸ਼ ਕਰਦੇ ਹੋ, ਠੀਕ ਹੈ ਕਈ ਕਾਨੂੰਨ ਹੈਗੇ ਏਦਾਂ ਦੇ ਜਿੱਥੇ ਕਈ ਗੱਲਾਂ ਨੇ ਜਿਹੜੀਆਂ ਉਹ ਜ਼ਰੂਰੀ ਨਹੀਂ ਕਿ ਹਰੇਕ ਗੱਲ ਜਨਤਕ ਕੀਤੀ ਜਾਵੇ। ਤੇ ਪਰ ਇਹਦੇ ਨਾਲ ਹੀ ਜਿਹੜੀ ਗੱਲ ਹੈ ਕਿ ਇਹ ਚ ਲੁਕਾਉਣ ਵਾਲੀ ਜਿਹੜੀ ਗੱਲ ਹੈ ਉੱਥੇ ਫਿਰ ਆ ਕੇ ਜਿਹੜੀ ਆ ਉਹ ਗੜਬੜ ਹੁੰਦੀ ਹੈ। ਤੇ ਜੋ ਜਿੱਦਾਂ ਇੱਥੇ ਦੀ ਵੀ ਗੱਲ ਹੈ, ਵਿਦਿਆਰਥੀਆਂ ਨੇ ਕਿਹਾ ਕਿ ਉੱਥੇ ਇੱਕ ਕੁੜੀ ਨੇ ਸੁਸਾਈਡ ਕੀਤਾ ਪਤਾ ਲੱਗਿਆ, ਤੇ ਇੱਕ ਕੁੜੀ ਨੂੰ ਹਾਰਟ ਅਟੈਕ ਹੋਇਆ ਜਿਸ ਕਰਕੇ ਐਂਬੂਲੈਂਸ ਆਈਆਂ ਉਹਨਾਂ ਨੂੰ ਲੈ ਕੇ ਗਈਆਂ। ਤੇ ਉਹ ਫਿਰ ਉਹਨਾਂ ਨੂੰ ਨਹੀਂ ਪਤਾ ਦੱਸਿਆ ਜਾਣਾ ਚਾਹੀਦਾ ਜਾਂ ਇਹ ਗੱਲ ਲਾਈਟਾਂ ਕਿਉਂ ਬੰਦ ਕੀਤੀਆਂ ਗਈਆਂ, ਕਿਤੋਂ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ, ਇਹ ਸਾਰੇ ਨੂੰ ਮਾਮਲੇ ਨੂੰ ਲੈ ਕੇ ਚੱਲ ਰਿਹਾ। ਠੀਕ ਹੈ ਉੱਥੋਂ ਉੱਥੇ ਭਾਵੇਂ ਉਹ ਤਾਂ ਹੋ ਗਿਆ ਇੱਕ ਵਾਰੀ ਮਸਲਾ ਕਿ ਟ੍ਰੈਫਿਕ ਵਗੈਰਾ ਬੱਚਿਆਂ ਨੇ ਜਿਹੜਾ ਉੱਥੇ ਲਾਇਆ ਸੀ ਜਾਮ ਵਗੈਰਾ, ਤੇ ਉਹ ਤਾਂ ਖਤਮ ਹੋ ਗਿਆ, ਪਰ ਅਜੇ ਜਿਹੜੀ ਗੱਲ ਉਹ ਸੁਲਝੀ ਨਹੀਂ ਹੈ। ਉਹਨਾਂ ਨੇ ਕਿਹਾ ਕਿ ਅਸੀਂ ਆਪਣਾ ਅੰਦੋਲਨ ਜਿਹੜਾ ਹੈਗਾ ਉਹ ਜਾਰੀ ਰੱਖਾਂਗੇ, ਤੇ ਇਸ ਤਰੀਕੇ ਦਾ ਜਿਹੜਾ ਹੈਗਾ ਉਹ ਸਾਰਾ ਉਹ ਚੱਲ ਰਿਹਾ ਹੈਗਾ।
1: ਸੋ ਇੱਧਰ ਕੀ ਵੱਡੀ ਵਜ੍ਹਾ ਇਸ ਚੀਜ਼ ਦੀ ਕੀ ਰਹੀ ਕਿ ਆਮ ਹੁਣ ਜਿਹੜੀਆਂ ਰਵਾਇਤੀ ਯੂਨੀਵਰਸਿਟੀਆਂ ਨੇ ਹੁਣ ਤੇ ਚਲੋ ਬਾਹਰ ਦੇ ਵੀਜ਼ਿਆਂ ਦੇ ਵਿੱਚ ਥੋੜੀ ਜੀ ਆਈ ਆ ਸਖਤੀ, ਤੇ ਹੁਣ ਕਹਿੰਦੇ ਨੇ ਕਿ ਸਟੂਡੈਂਟ ਉੱਥੇ ਵੀ ਕਾਫੀ ਨੇ, ਪਰ ਜੇ ਥੋੜਾ ਜਿਹਾ ਆਪਾਂ ਪਿੱਛੇ ਵੀ ਚਲੇ ਜਾਈਏ ਤੇ ਉਹਨਾਂ ਯੂਨੀਵਰਸਿਟੀਆਂ ਦੇ ਵਿੱਚ ਜਿਹੜੀਆਂ ਰਵਾਇਤੀ ਨੇ ਪੁਰਾਣੀਆਂ ਨੇ ਜਿਨ੍ਹਾਂ ਦਾ ਕੋਈ ਇਤਿਹਾਸ ਆ, ਉਹਨਾਂ ਯੂਨੀਵਰਸਿਟੀਆਂ ਦੇ ਵਿੱਚ ਨਾ ਐਡਮਿਸ਼ਨ ਲੈ ਕੇ ਜ਼ਿਆਦਾ ਇੱਧਰਲੇ ਪਾਸੇ ਨੂੰ ਕਿਉਂ ਰੁੱਖ ਸਟੂਡੈਂਟਸ ਨੇ ਕੀਤਾ?
0: ਨਹੀਂ, ਦੋ ਕਾਰਨ ਇਹਦੇ, ਇੱਕ ਤਾਂ ਇਹ ਕਿ ਕਿਉਂਕਿ ਉਹਨਾਂ ਨੇ ਆਪਣੀ ਜਿਹੜੀ ਕੱਟ ਆਫ ਡੇ ਉਹਨਾਂ ਦੀ ਹੁੰਦੀ ਹੈਗੀ ਐਡਮਿਸ਼ਨ ਦੀ, ਜਿਹੜੀ ਮਾਰਕਸ ਦੀ ਜਿਹੜੀ ਕਿ ਕਿੰਨੇ ਤੁਸੀਂ ਪਿਛਲੀਆਂ ਜਮਾਤਾਂ ਦੇ ਵਿੱਚੋਂ ਨੰਬਰ ਕਿੰਨੇ ਲਏ ਆ। ਤੇ ਦੂਜਾ, ਕਈ ਕੋਰਸਾਂ ਦੇ ਵਿੱਚ ਐਂਟਰੈਂਸ ਟੈਸਟ ਹੁੰਦੇ ਆ, ਤੇ ਜਿੱਥੇ ਕਈ ਵਾਰੀ ਉਹ ਵਿਦਿਆਰਥੀ ਸਫਲ ਨਹੀਂ ਹੋ ਸਕਦੇ। ਤੇ ਜਾਂ ਫਿਰ ਦੂਸਰੀ ਗੱਲ ਇਹ ਹੁੰਦੀ ਹੈ ਕਿ ਕਈ ਵਾਰੀ ਇਹਨਾਂ ਦਾ ਜਿਹੜਾ ਹੈਗਾ ਇੱਕ ਅਲੂਜ਼ਨ ਜਿਹੜਾ ਕ੍ਰੀਏਟ ਕਰਦਾ ਹੈ ਕਿ ਦੇਖੋ ਸਾਡੀ ਇੰਨੀ ਪਲੇਸਮੈਂਟ ਹੈ, ਇੰਨੀ ਜ਼ਿਆਦਾ ਸਾਡੇ ਲੋਕ ਇੱਥੇ ਇੱਥੇ ਚਲੇ ਗਏ ਨੇ, ਆਹ ਸਾਡੇ ਵਿਦਿਆਰਥੀ ਸਪੋਰਟਸ ਦੇ ਵਿੱਚ ਨੇ। ਹਾਲਾਂਕਿ ਜਿੱਦਾਂ ਮੈਂ ਕਿਹਾ ਕਿ ਉਹ ਸਾਰੀਆਂ ਫਰਜ਼ੀ ਜਿਹੜੀਆਂ ਐਡਮਿਸ਼ਨਾਂ ਹੁੰਦੀਆਂ ਨੇ। ਤੇ ਆ ਜਦੋਂ ਯੂਥ ਫੈਸਟੀਵਲ ਵਗੈਰਾ ਹੁੰਦੇ ਆ, ਇਹ ਪ੍ਰੋਫੈਸ਼ਨਲ ਬੱਚਿਆਂ ਨੂੰ, ਪ੍ਰੋਫੈਸ਼ਨਲ ਲੋਕਾਂ ਨੂੰ ਇਹ ਐਡਮਿਸ਼ਨਾਂ ਕਰ ਲੈਂਦੇ ਆ, ਕਿਉਂਕਿ ਇਹਨਾਂ ਕੋਲ ਕੋਰਸ ਵੀ ਇੱਦਾਂ ਦੇ ਨਾ, ਕੋਈ ਡਿਪਲੋਮਾ ਹੈ, ਕੋਈ ਐਵੇਂ ਛੋਟੇ ਮੋਟੇ ਜੇ, ਤੇ ਜਿੱਥੇ ਕੋਈ ਇਹ ਨਹੀਂ ਗਾ ਕਿ ਏਜ ਦੀ ਕੋਈ ਲਿਮਿਟ ਦੀ ਨਹੀਂ, ਹੋਰ ਨਹੀਂ ਕੋਈ। ਤੇ ਉੱਥੋਂ ਫਿਰ ਜਦੋਂ ਉਹ ਆਪਣਾ ਅਵਾਰਡ ਵੂਡ ਲੈ ਕੇ ਆ ਜਾਂਦੇ ਆ, ਜਿਵੇਂ ਇੰਟਰਵਰਸਿਟੀ ਮੁਕਾਬਲੇ ਆ, ਉੱਥੋਂ ਯੂਨੀਵਰਸਿਟੀ ਓਵਰਆਲ ਫਸਟ ਆ ਗਈ, ਕਿਉਂਕਿ ਉਹਨਾਂ ਕੋਲ ਤਾਂ ਪ੍ਰੋਫੈਸ਼ਨਲ ਆਰਟਿਸਟ ਨੇ ਸਾਰੇ। ਤੇ ਉਦੋਂ ਬਾਅਦ ਉਹ ਆਪੋ ਆਪਣੇ ਘਰੇ ਚਲੇ ਜਾਂਦੇ ਆਰਟਿਸਟ, ਤੇ ਯੂਨੀਵਰਸਿਟੀ ਇੱਕ ਆਪਣੇ ਟੈਗ ਲਵਾ ਲੈਂਦੇ ਆ ਕਿ ਹਾਂ ਇਹਦੇ ਚੋਂ ਵਿਨਰ ਹੈ, ਇਹਦੇ ਚੋਂ ਵਿਨਰ ਹੈ। ਤੇ ਉਹ ਵੀ ਇੱਕ ਉਹਦੇ ਨਾਲ ਜਿਹੜਾ ਹੈਗਾ ਇੱਕ ਅਲਿਊਜ਼ਨ ਜਿਹੜਾ ਹੈਗਾ ਜ਼ਰੂਰ ਕ੍ਰੀਏਟ ਹੁੰਦਾ ਸਟੂਡੈਂਟ ਦੇ ਵਿੱਚ ਕਿ ਉੱਥੇ ਆਹ ਆਹ ਸਹੂਲਤਾਂ ਨੇ, ਤੇ ਹਾਲਾਂਕਿ ਇਦਾਂ ਦਾ ਜਿਹੜਾ ਹੈਗਾ ਉੱਥੇ ਜਿਹੜਾ ਉਹ ਕੁਛ ਨਹੀਂ ਹੁੰਦਾ। ਤੇ ਮੈਂ ਇਸੇ ਲਵਲੀ ਯੂਨੀਵਰਸਿਟੀ ਦੀ ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਦਿੰਦਾ ਕਿ ਇੱਥੇ ਇਹਨਾਂ ਨੇ ਜਿਹੜਾ ਹੈਗਾ ਇੱਕ ਯੂਨੀਵਰਸਿਟੀ ਨੇ ਪ੍ਰੋਗਰਾਮ ਕੋਆਰਡੀਨੇਟਰ ਰੱਖਣਾ ਹੁੰਦਾ NSS ਵਾਸਤੇ। NSS ਗਵਰਨਮੈਂਟ ਆਫ ਇੰਡੀਆ ਦੀ ਸਕੀਮ ਹੈ, ਐਜੂਕੇਸ਼ਨ ਡਿਪਾਰਟਮੈਂਟ ਦੀ ਸਕੀਮ ਹੈ, ਨੈਸ਼ਨਲ ਸਰਵਿਸ ਸਕੀਮ ਜਿਹਨੂੰ ਰਾਸ਼ਟਰੀ ਸੇਵਾ ਯੋਜਨਾ ਕਹਿੰਦੇ ਆ। ਤੇ ਉਹ ਹੁਣ UGC ਦੀ ਕੰਡੀਸ਼ਨ ਹੈ ਤੇ NSS ਦੀ ਕੰਡੀਸ਼ਨ ਹੈ ਕਿ ਉੱਥੇ ਕੋਈ ਜਿਹੜਾ ਅਚੀਵਮੈਂਟ ਉਦਾਂ ਦੀਆਂ ਹੋਣ। ਤੇ ਉਹਨਾਂ ਨੇ ਇੱਕ ਇੱਦਾਂ ਦੀ ਅਚੀਵਮੈਂਟ ਵਾਲੇ ਇੱਕ ਨੌਜਵਾਨ ਨੂੰ ਉੱਥੇ ਜਿਹੜਾ ਹੈ ਉਹ ਮਜਬੂਰੀ ਚ ਭਰਤੀ ਕਰਨਾ ਪਿਆ, ਹਾਲਾਂਕਿ ਉਹ ਕਿਸੇ ਹੋਰ ਨੂੰ ਕਰਨਾ ਚਾਹੁੰਦੇ ਸੀ। ਤੇ ਉਹ ਪ੍ਰੋਫੈਸਰ ਗ੍ਰੇਡ ਦੇ ਵਿੱਚ ਉਹ ਪੋਸਟ ਹੈ, ਤੇ ਜਦੋਂ ਜੁਆਇਨ ਵੀ ਕਰਾ ਲਿਆ, ਜੁਆਇਨ ਕਰਾਉਣ ਤੋਂ ਬਾਅਦ ਪਹਿਲੀ ਗੱਲ ਤਾਂ ਉਹਨੂੰ ਬਿਲਕੁਲ ਉੱਕੇ ਪੁੱਕੇ ਉਹ ਪੈਸੇ ਦਿੰਦੇ ਰਹੇ ਕਿ ਉਹਨਾਂ ਨੇ ਉਹਨੂੰ ਕਿਹਾ ਕਿ ਮੈਨੂੰ ਜਿਹੜਾ ਪ੍ਰੋਫੈਸਰ ਗ੍ਰੇਡ ਹੈ ਤੁਸੀਂ ਉਹ ਦਿਓ। ਉਹ ਕਹਿੰਦੇ ਕਿ ਜੀ ਸਾਡਾ 6 ਮਹੀਨੇ ਦਾ ਹੁੰਦਾ ਹੈਗਾ, ਉਸ ਤੋਂ ਬਾਅਦ ਅਸੀਂ ਕਰਾਂਗੇ। ਤੇ ਉਸ ਤੋਂ ਬਾਅਦ ਉਹ ਕਹਿੰਦੇ ਕਿ ਨਹੀਂ ਇਹ ਕੰਮ ਤਾਂ ਹੋਰ ਕੋਈ ਕਰੂਗਾ, ਤੁਸੀਂ ਅਸਿਸਟੈਂਟ ਦੇ ਤੌਰ ਤੇ ਜਿਹੜਾ ਹੈ ਉਹ ਕੰਮ ਕਰ ਲਓ। ਤੇ ਉਹ ਨੌਜਵਾਨ ਫਿਰ ਰਿਜ਼ਾਈਨ ਕਰਕੇ ਚਲਾ ਗਿਆ, ਬਾਹਰ ਚਲਾ ਗਿਆ ਹੁਣ। ਸੋ ਇਸ ਤਰ੍ਹਾਂ ਦੀ ਜਿਹੜੀ ਇਹਨਾਂ ਦੀ ਹਾਲਤ ਹੈ, ਜਿੱਥੇ ਕਿਤੇ ਸਰਕਾਰ ਦੀਆਂ ਕੁਛ ਕੰਡੀਸ਼ਨਾਂ ਨੇ, ਭਾਵੇਂ ਕੇਂਦਰ ਦੀਆਂ ਨੇ ਭਾਵੇਂ UGC ਦੀਆਂ ਵੀ, ਉੱਥੇ ਬਾਹਰ ਇੱਕ ਵਾਰੀ ਫਰਜ਼ੀ ਦੀ ਜਿਹੜੀ ਹੈਗੀ ਉਹ ਭਰਤੀ ਵੀ ਕਰ ਲੈਂਦੇ ਆ, ਤੇ ਉਹਨਾਂ ਲੋਕਾਂ ਨੂੰ ਫਿਰ ਤਨਖਾਹ ਆਪਣੀ ਮਰਜ਼ੀ ਨਾਲ ਦਿੰਦੇ ਆ, ਜਾਂ ਕਈ ਵਾਰੀ ਚੈੱਕ ਵੱਧਦਾ ਦੇ ਕੇ ਕਹਿੰਦੇ ਇੰਨੇ ਪੈਸੇ ਸਾਨੂੰ ਵਾਪਸ ਕਰ ਦਿਓ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਹੈ ਇਹਨਾਂ ਦੀਆਂ ਜੋ ਉਹ ਚੱਲਦੀਆਂ ਨੇ। ਤੇ ਪਰ ਜਦੋਂ ਬਾਹਰ ਹੁੰਦਾ, ਕਿਉਂਕਿ ਬੰਦਿਆਂ ਦਾ ਨਾਂ ਵਰਤਦੇ ਆ ਕਿ ਇਹ ਬੰਦਾ ਉੱਥੇ ਡਾਇਰੈਕਟਰ ਬੈਠਾ ਜੀ, ਇਹ ਬੰਦਾ ਉੱਥੇ ਜਿਹੜਾ ਹੈਗਾ, ਜਿੱਦਾਂ ਮੈਂ ਦੱਸਿਆ ਕਿ ਜਿਹੜਾ ਪ੍ਰੋਗਰਾਮ ਕੋਆਰਡੀਨੇਟਰ ਹੈ ਇਹ ਉੱਥੇ ਪ੍ਰੋਫੈਸਰ ਹੈ, ਹੈੱਡ ਹੈ ਇਹ ਫਲਾਣ ਡਿਪਾਰਟਮੈਂਟ ਦਾ। ਤੇ ਉਹ ਫਿਰ ਕਈ ਵਾਰੀ ਹੁੰਦਾ ਕਿ ਉੱਥੇ ਤਾਂ ਬੜਾ ਵਧੀਆ ਸਿਸਟਮ ਹੈ, ਉੱਥੇ ਚਲੋ। ਇਹ ਇੱਕ ਜਿਹੜਾ ਹੈਗਾ ਵੱਡਾ ਕਾਰਨ ਹੈ।
1: ਸੋ ਉੱਥੇ ਕਈ ਤਰ੍ਹਾਂ ਦੇ ਢੰਗ ਤਰੀਕੇ, ਜਾਂ ਫਿਰ ਆਪਾਂ ਕਹਿ ਲਈਏ ਕਿ ਪ੍ਰਮੋਸ਼ਨ ਹੀ ਉਸੇ ਹਿਸਾਬ ਦੀ ਕੀਤੀ ਜਾਂਦੀ ਹੈ ਕਿ ਆਮ ਬੰਦਾ ਜਿਹੜਾ ਇਸ ਚੀਜ਼ ਤੋਂ ਇੱਧਰਲੇ ਪਾਸੇ ਨੂੰ ਥੋੜ੍ਹਾ ਟਿਲਟ ਹੋ ਜਾਂਦਾ। ਪਰ ਵੱਡਾ ਰੀਜ਼ਨ ਸ਼ਾਇਦ ਇੱਕ ਇਹ ਵੀ ਕਿ ਉਹਨੇ ਫੰਡ ਵੱਡੀਆਂ ਯੂਨੀਵਰਸਿਟੀਆਂ ਨੂੰ, ਜਿੱਦਾਂ ਤੁਸੀਂ ਸ਼ੁਰੂ 'ਚ ਗੱਲ ਕੀਤੀ ਕਿ ਨਹੀਂ ਮਿਲਦੇ, ਜਿਹਦੀ ਵਜ੍ਹਾ ਕਰਕੇ ਇਹ ਸਾਰੀਆਂ ਸਮੱਸਿਆ ਜਿਹੜੀਆਂ ਖੜੀਆਂ ਹੋ ਜਾਂਦੀਆਂ। ਪਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਹੁਣ ਇਸ ਟਾਈਮ ਦੇ ਉੱਤੇ ਭਰਮਾਰ ਆ ਇਸ ਚੀਜ਼ ਦੀ। ਹੁਣ ਆਪਾਂ ਵੇਖਦੇ ਹਾਂ ਕਿ ਹੁਣ ਇਹਨਾਂ ਯੂਨੀਵਰਸਿਟੀਆਂ ਦੀ ਐਡ, ਇਹਨਾਂ ਯੂਨੀਵਰਸਿਟੀਆਂ ਦਾ ਨਾਂ ਕਿਤੇ ਵਧੇਰੇ ਆ, ਦਬਦਬਾ ਕਿਤੇ ਵਧੇਰੇ ਆ। ਪੁਰਾਣੀਆਂ ਯੂਨੀਵਰਸਿਟੀਆਂ ਲੱਗਦਾ ਜਿੱਦਾਂ ਧੁੰਦਲੀਆਂ ਪੈ ਗਈਆਂ ਹੁਣ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ, ਧੰਨਵਾਦ
1: ਜੀ। ਦੋਸਤੋ, ਇਸ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਇਜਾਜ਼ਤ ਲੈਂਦੇ ਤੁਹਾਡੇ ਕੋਲੋਂ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵਹੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। call 1300-151616 quicksignage.com.au.
5: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने एटीओ ऑडिट्स, टैक्स डिस्प्यूट्स, एटीओ डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नु देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स।
6: वाओ, तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
7: अमृत ए कमाल है गोल्ड लीफ डेरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार। ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं, बल्कि ग्लास कंटेनर च पैक हुंदा है।
6: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
5: जे तुसी बीमार हो ता AI कोल नहीं डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लिए कर देने। बंसल लॉयर्स, तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
8: चलदी दा नाम गड्डी, आते सुनिया ही होना। तुहाडी गड्डी कोई भी होवे, उनू चलाउन लई ऑल मेजर ब्रांड्स दे टायर्स, अलॉय व्हील्स ले। याद रखो टायर फोर्स, जिन्हां कोल लॉग बुक सर्विसिंग, मैकेनिकल रिपेयर्स, इंटरेस्ट फ्री रीपेमेंट्स दी सुविधा नाल अवेलेबल ने। तुहाडी सेवा विच पिछले 15 सालां तो ऑलवेज वन स्टॉप शॉप। टायर फोर्स, यूनिट 1, 19-25 सुमर्टन रोड, कैंपलफील्ड। कॉल 03908-6655 और विजिट tireforce.com.au।
5: सोना चाहिदा,
9: भरोसा चाहिदा,
5: क्वालिटी ते बायबैक वी चाहिदा। चले आओ दिल्ली ज्वेलर्स, स्टॉकलैंड पॉइंट कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बायबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ भी वाजिब रेट ते। दिल्ली ज्वेलर्स, 310/2 मेन स्ट्रीट, पॉइंट कुक। कॉल 0493-536-042।
8: व्याह, खुशी या किसी भी खास मौके लिए ज्वेलरी होनी चाहिए है खास, तो ना ज्वेलर्स लेके आए ने लेटेस्ट गोल्ड, डायमंड, बुलियन, सिल्वर ते ब्राइडल कलेक्शन। हर स्टाइल ते हर ओकेजन ले जेन्युइन ज्वेलरी, जेन्युइन प्राइसिंग ते वधिया कस्टमर सर्विस दे नाल। गोल्ड ज्वेलरी ते फास्ट लोन फैसिलिटी भी अवेलेबल। विजिट करो 5/150 फार्मर्स रोड, त्रुगनीना, अते 347 डॉनस्टेल स्ट्रीट, डैंडीनोंग। तुन्ना ज्वेलर्स, परोसे दी निशानी।

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾ ਲਾਗੂ
1: ਆਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ BYD C-Line 7 ਪ੍ਰੀਮੀਅਮ ਸਿਰਫ $54,990 BYD C-Line 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900 ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ ਡਿਲੀਵਰੀ 31 ਅਕਤੂਬਰ 2026 ਤੱਕ ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ BYD ਆਨ ਰੋਡਸ ਆਨਰਸ ਕੰਡੀਸ਼ਨ ਸਪਲਾਈ
2: ਆ ਕਿੱਥੇ ਵੱਜ ਗਈ ਤੇਰੀ ਗੱਡੀ
3: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383587748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ

0: ਜ ਆਪਣਾ ਘਰ ਲੈਣਾ ਯਾ ਕੰਸਟਰਕਸ਼ਨ ਕਰਵਾਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਣੀ, ਨਵੀਂ ਕਾਰ ਖਰੀਦਣੀ ਯਾ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। होम लोन तो रीफाइनेंसिंग तक, कंस्ट्रक्शन लोन तो बिजनेस लोन या कार लोन, हर लोन ले 40 तो वध लैंडर्स दे नाल तुहाडे लई बेस्ट डील, लो क्रेडिट स्कोर वेलकम। कॉल राज 0494763700 और व्हाट्सएप टू फोल्ड लैंडिंग।
1: ओ पाजी, एक पासे मॉर्गेज उते ग्रोसरी ते हुन इलेक्ट्रिसिटी बिल्स भी रॉकेट बन गए ने।
2: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
3: ਫਿਰ ਲਵਾਈਏ ਕਿੱਥੋਂ?
2: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
4: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
5: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
6: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
5: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
7: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ,
3: ਕੀ ਹੋਇਆ?
7: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
3: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਯਾ ਪੇਰੈਂਟਸ, ਯਾ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਯਾ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
7: ਯਾ 90-77-97-33
3: ਯਾ ਈਮੇਲ info@vyimmigration.com.au।
7: ਯਾਦ ਰੱਖੋ 9077-9733।
3: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
7: ਹਰ ਕਦਮ ਤੁਹਾਡੇ ਨਾਲ।
8: ਗੋਰੇ ਭਈਆ ਤੋਹੇ ਵਾਰ ਤੂੰ, ਇਸ ਲਈ ਤੂੰ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਰੇਡੀਓ ਹਾਂਜੀ 1674 AM ਸਮਾਂ ਹੋ ਚੁੱਕਾ ਖਬਰਾਂ ਦੇ ਉੱਤੇ ਝਾਤੀ ਮਾਰਨ ਦਾ। ਅੱਜ 28 ਤਰੀਕ ਹੈ ਸਤੰਬਰ ਦਾ ਮਹੀਨਾ ਤੇ ਸਾਡੇ ਨਾਲ ਗੌਤਮ ਕਪਿਲ ਨੇ ਇਸ ਟਾਈਮ ਫੋਨ ਲਾਈਨ ਦੇ ਉੱਤੇ। ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਗੌਤਮ ਜੀ, ਤੁਸੀਂ ਆਉਣੇ ਰਹੋ, ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ।
3: ਬਹੁਤ ਧੰਨਵਾਦ ਰੰਜੋ ਜੀ ਔਰ ਸਾਰੀ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਭਾਰਤ ਆਸਟ੍ਰੇਲੀਆ ਤੇ ਦੁਨੀਆਂ ਜਹਾਨ ਦੀਆਂ ਖਬਰਾਂ ਦੇ ਸੋਮਵਾਰ ਦੇ ਅੱਜ ਇਸ ਬੁਲੇਟਿਨ ਦੇ ਵਿੱਚ, ਵੈਸੇ ਸ਼ਨੀਵਾਰ ਦੇ ਤੇ ਨੇ ਜਿਹੜਾ ਖਬਰਾਂ ਦਾ ਬੁਲੇਟਿਨ ਕੀਤਾ ਸੀ ਉਸ ਚ ਤੁਹਾਨੂੰ ਦੱਸਿਆ ਸੀ ਕਿ ਇਸ ਹਫਤੇ ਕੀ ਕੁਝ ਹੋਣ ਜਾ ਰਿਹਾ ਆਸਟ੍ਰੇਲੀਆ ਦੇ ਵਿੱਚ ਬਜਟ ਫੋਰਕਾਸਟ ਨੂੰ ਲੈ ਕੇ, ਤੇ ਵਿਆਜ ਦਰਾਂ ਵਧਣਗੀਆਂ ਜਾਂ ਸਥਿਰ ਰਹਿਣਗੀਆਂ। 705 ਇਸੇ ਹਫਤੇ ਖਤਮ ਹੋ ਜਾਏਗੀ, RBI ਦੀ ਬੈਠਕ ਵੀ ਹੈ। ਪਰ ਆਸਟ੍ਰੇਲੀਆ ਦੀਆਂ ਖਬਰਾਂ ਅੱਗੇ ਚੱਲ ਕੇ ਸਾਂਝੀਆਂ ਕਰਦੇ, ਖਾਸ ਤੌਰ ਦੇ ਉੱਤੇ ਵਨ ਨੇਸ਼ਨ ਪਾਰਟੀ ਦੇ ਨਾਲ ਕੁਝ ਜੁੜੀਆਂ ਖਾਸ ਖਬਰਾਂ ਨੇ। ਤੇ ਆਸਟ੍ਰੇਲੀਆ ਦੇ ਵਿੱਚ ਬੱਚਿਆਂ ਨੂੰ ਚਿਪਸ ਦਾ ਮਤਲਬ ਮੈਕਾਜ ਹੀ ਲੱਗਦਾ, ਯਾਨੀ ਕਿ ਜਿਹੜੇ ਫਰਾਈਜ਼ ਖਾਂਦੇ ਨੇ ਬੱਚੇ, ਉਹਨਾਂ ਨੂੰ ਇਹ ਲੱਗਦਾ ਕਿ ਉਹ ਆਲੂਆਂ ਤੋਂ ਨਹੀਂ ਬਲਕਿ ਉਹ ਮੈਕਡੋਨਲਡ ਤੋਂ ਆਉਂਦੇ ਨੇ। ਕੀ ਉਹ ਸਟੱਡੀ, ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਆਓ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਵੈਸੇ ਤਾਂ ਮੱਧ ਪੂਰਬ ਦੇ ਹਾਲਾਤਾਂ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਨੇ, ਪਰ ਦੋ ਅਲੱਗ ਅਲੱਗ ਹਿੱਸੇ ਨੇ ਦੁਨੀਆ ਦੇ, ਇੱਕ ਅਮਰੀਕਾ ਤੇ ਇੱਕ ਅਮਰੀਕਾ ਦਾ ਪੂਰਬ, ਤੇ ਦੋਵਾਂ ਹਿੱਸਿਆਂ ਦੇ ਵਿੱਚ ਕੁਦਰਤ ਦੀਆਂ ਆਫਤਾਂ ਆਈਆਂ ਨੇ। ਔਰ ਇਸ ਦੇ ਚੱਲਦਿਆਂ ਸ਼ੁਰੂਆਤੀ ਕੁਝ ਖਬਰਾਂ, ਪਹਿਲਾਂ ਅਮਰੀਕਾ ਤੋਂ ਖਬਰ, ਜਿੱਥੇ ਉੱਤਰ ਪੂਰਬੀ ਹਿੱਸੇ ਦੇ ਵਿੱਚ ਸ਼ਕਤੀਸ਼ਾਲੀ ਤੂਫਾਨ ਦੇ ਚੱਲਦਿਆਂ ਤਟੀ ਇਲਾਕਿਆਂ ਦੇ ਵਿੱਚ ਹੜ੍ਹਾਂ ਦੇ ਹਾਲਾਤ ਪੈਦਾ ਹੋ ਗਏ ਨੇ, ਔਰ ਤੇਜ਼ ਹਵਾਵਾਂ ਤੇ ਭਾਰੀ ਮੀਂਹ ਦੇ ਚੱਲਦਿਆਂ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ। ਇੱਥੋਂ ਤੱਕ ਕਿ ਆਮ ਜਨਜੀਵਨ ਨੂੰ ਜਿਹੜਾ ਤੋਰੀ ਰੱਖਦਾ ਹੈ ਟਰਾਂਸਪੋਰਟੇਸ਼ਨ ਸਿਸਟਮ, ਰੇਲਾਂ ਬੱਸਾਂ ਪੂਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋ ਚੁੱਕੀਆਂ। ਔਰ ਖਰਾਬ ਮੌਸਮ ਦੇ ਚੱਲਦਿਆਂ ਇਸ ਵੀਕਐਂਡ ਦੇ ਦਰਮਿਆਨ ਅਮਰੀਕਾ ਭਰ ਦੇ ਵਿੱਚ, ਖਾਸ ਤੌਰ ਦੇ ਉੱਤੇ ਨਿਊ ਜਰਸੀ ਜਾਂ ਇਸ ਦੇ ਆਸ ਪਾਸ ਦੇ ਇਲਾਕਿਆਂ ਦੇ ਵਿੱਚ ਵੱਡੇ ਟੂਰਨਾਮੈਂਟ ਹੁੰਦੇ ਨੇ, ਉਹ ਵੀ ਪ੍ਰਭਾਵਿਤ ਹੋ ਗਏ। ਸਾਰੇ ਸਟੇਡੀਅਮ ਦੇ ਵਿੱਚੋਂ ਪ੍ਰੋਗਰਾਮ, ਚਾਹੇ ਕੋਈ ਕੰਸਰਟ ਸੀ ਚਾਹੇ ਕੋਈ ਖੇਡ ਸਮਾਗਮ ਸੀ, ਉਹ ਰੱਦ ਕਰ ਦਿੱਤੇ ਗਏ। ਅਮੈਰੀਕਨ ਨੈਸ਼ਨਲ ਵੈਦਰ ਸਰਵਿਸਿਜ਼ ਦੇ ਮੁਤਾਬਕ ਸ਼ਨੀਵਾਰ ਦੇ ਦਿਨ ਨਿਊਯਾਰਕ ਸਿਟੀ ਤੇ ਬੋਸਟਨ ਸਣੇ ਵੀ ਕਈ ਇਲਾਕਿਆਂ 'ਚ ਤੇਜ਼ ਹਵਾਵਾਂ ਤੇ ਭਾਰੀ ਬਾਰਿਸ਼ਾਂ ਦਰਜ ਕੀਤੀਆਂ ਗਈਆਂ। ਨਿਊਯਾਰਕ ਤੇ ਨਿਊ ਜਰਸੀ ਦੇ ਵਿੱਚ ਐਮਰਜੈਂਸੀ ਐਲਾਨ ਕਰ ਦਿੱਤੀ ਗਈ ਹੈ। ਦੋਹਾਂ ਸੂਬਿਆਂ ਦੇ ਕੁਝ ਤਟੀ ਇਲਾਕਿਆਂ 'ਚ ਭਾਰੀ ਪਾਣੀ ਜਿਹੜਾ ਭਰ ਗਿਆ। ਵਰਜੀਨੀਆ ਤੋਂ ਲੈ ਕੇ ਮੇਨ ਸੂਬੇ ਤੱਕ ਬਾਰਿਸ਼ ਤੇ ਤੇਜ਼ ਹਵਾਵਾਂ ਦੀਆਂ ਸ਼ੰਕਾਵਾਂ ਪਹਿਲਾਂ ਹੀ ਜਤਾਈਆਂ ਜਾ ਰਹੀਆਂ ਸੀ। ਵੈਸੇ ਤਾਂ ਇਸ ਦਰਮਿਆਨ ਸ਼ਨੀਵਾਰ ਦੇ ਦਿਨ ਤੱਕ ਜਿਹੜਾ ਸੰਯੁਕਤ ਰਾਸ਼ਟਰ ਮਹਾਸਭਾ ਦਾ ਇਜਲਾਸ ਸੀ ਨਿਊਯਾਰਕ 'ਚ, ਉਹ ਮੁੱਕ ਚੱਲਿਆ, ਪਰ ਫਿਰ ਵੀ ਕੁਝ ਇੱਕ ਮੁਲਕਾਂ ਦੇ ਜਿਹੜੇ ਵਫਦ ਸੀ ਉਹ ਹਾਲੇ ਵੀ ਰੁਕੇ ਹੋਏ ਸੀ, 2-4 ਦਿਨ ਵੱਧ ਰੁਕੇ ਹੋਏ ਸੀ। ਔਰ ਇਸ ਦਰਮਿਆਨ ਨਿਊ ਜਰਸੀ ਦੀ ਸਰਫ ਸਿਟੀ ਦੇ ਵਿੱਚ 26 ਸਪਤੰਬਰ ਨੂੰ ਹੜ੍ਹਾਂ ਦੇ ਨਾਲ ਪ੍ਰਭਾਵਿਤ ਇਲਾਕੇ ਦੇ ਵਿੱਚ ਲੋਕਾਂ ਦਾ ਆਉਣਾ ਜਾਣਾ ਜਿਹੜਾ ਸੀ ਉਹ ਪ੍ਰਭਾਵਿਤ ਹੋਇਆ। ਉਧਰ ਥਾਈਲੈਂਡ ਤੋਂ ਗੱਲ ਕਰੀਏ, ਜਿੱਥੇ ਥਾਈਲੈਂਡ ਦੇ ਰਾਜਧਾਨੀ ਬੈਂਕਾਕ ਦੇ ਵਿੱਚ ਲਗਾਤਾਰ ਭਾਰੀ ਮੀਂਹ ਦੇ ਚੱਲਦਿਆਂ ਐਮਰਜੈਂਸੀ ਸਥਿਤੀ ਐਲਾਨ ਦਿੱਤੀ ਗਈ। ਵੀਰਵਾਰ ਦੇ ਦਿਨ ਤੋਂ ਲੈ ਕੇ ਹੁਣ ਤੱਕ ਸ਼ਹਿਰ ਦੇ ਵਿੱਚ 300 ਮਿਲੀਲੀਟਰ ਤੋਂ ਜ਼ਿਆਦਾ ਬਾਰਿਸ਼ ਹੋ ਚੁੱਕੀ ਹੈ ਹੁਣ ਦੇ ਦਿਨ ਤੱਕ, ਕਹਿਣ ਦਾ ਭਾਵ ਇਹ ਐਤਵਾਰ ਦੇ ਦਿਨ ਤੱਕ ਦੀ ਖਬਰ ਤੁਹਾਨੂੰ ਦੇ ਰਹੇ ਹਾਂ। ਅੱਜ ਦੀਆਂ ਖਬਰਾਂ ਹਲੇ ਥਾਈਲੈਂਡ ਤੋਂ ਹਾਸਲ ਹੋਣੀਆਂ ਨੇ, ਪਰ ਇੰਨੀ ਵੀ ਬਾਰਿਸ਼ ਹੋਣ ਤੋਂ ਬਾਅਦ ਕਰੀਬ 12 ਇੰਚ ਬਾਰਿਸ਼ ਤੁਸੀਂ ਇਹਨੂੰ ਮੰਨ ਸਕਦੇ ਹੋ, ਔਰ ਸੜਕਾਂ ਪੂਰੀ ਤਰ੍ਹਾਂ ਦੇ ਨਾਲ ਪਾਣੀ ਦੇ ਨਾਲ ਭਰ ਗਈਆਂ। ਬੈਂਕਾਕ ਮੈਟਰੋਪੋਲੀਟਨ ਅਥਾਰਟੀ ਨੇ ਐਤਵਾਰ ਦੇ ਦਿਨ ਦੱਸਿਆ ਕਿ ਮੀਂਹ ਹੁਣ ਰੁਕ ਜ਼ਰੂਰ ਗਿਆ, ਪਰ ਸ਼ਹਿਰ ਦੀਆਂ ਨਹਿਰਾਂ ਦੇ ਵਿੱਚ ਪਾਣੀ ਦਾ ਪੱਧਰ ਹਾਲੇ ਵੀ ਕਾਫੀ ਉੱਚਾ ਹੈ। ਸ਼ਹਿਰ ਦੇ ਗਵਰਨਰ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਹੜ੍ਹਾਂ ਦਾ ਖਤਰਾ ਹਾਲੇ ਵੀ ਟਲਿਆ ਨਹੀਂ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਘਰਾਂ ਦੇ ਵਿੱਚ ਹੀ ਰਹਿਣ ਦੀ ਅਪੀਲ ਕੀਤੀ, ਉੱਥੋਂ ਹੀ ਨਹਿਰਾਂ ਦੇ ਆਲੇ ਦੁਆਲੇ ਦੇ ਰਹਿਣ ਵਾਲੇ ਲੋਕਾਂ ਨੂੰ ਵੀ ਆਪਣਾ ਸਮਾਨ ਉਪਰੀ ਮੰਜ਼ਿਲਾਂ ਦੇ ਉੱਤੇ ਲੈ ਜਾਣ ਦੀ ਹਦਾਇਤਾਂ ਦੇ ਦਿੱਤੀਆਂ ਗਈਆਂ ਨੇ। ਥਾਈਲੈਂਡ ਦੇ ਵਿੱਚ ਮੌਸਮ ਆਮ ਤੌਰ ਦੇ ਉੱਤੇ ਗਰਜ ਦੇ ਨਾਲ ਬਾਰਿਸ਼ ਪੈਂਦੀ ਹੈ, ਏਦਾਂ ਹੀ ਰਹਿੰਦਾ ਉੱਥੇ, ਪਰ ਪਿਛਲੇ ਕੁਝ ਦਿਨਾਂ ਦੇ ਵਿੱਚ ਬਾਰਿਸ਼ ਅੱਤ ਦੀ ਹੋ ਗਈ ਹੈ। ਔਰ ਜਿਸ ਦੇ ਚੱਲਦਿਆਂ ਬੈਂਕਾਕ ਵਰਗੇ ਸਭ ਤੋਂ ਵੱਡੇ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਦੇ ਵਿੱਚ, ਰਾਜਧਾਨੀ ਸ਼ਹਿਰ ਹੈ ਬੈਂਕਾਕ, ਉੱਥੇ ਦੀ ਡਰੇਨੇਜ ਵਿਵਸਥਾ ਦੇ ਉੱਤੇ ਵੀ ਵੱਡਾ ਪ੍ਰਭਾਵ ਪਿਆ। ਲੋਕ ਜਿਹੜੇ ਦੁਪਹੀਆ ਵਾਹਨ ਚਲਾ ਰਹੇ ਨੇ ਉਹ ਤਾਂ ਬੁਰਾ ਹੀ ਹਾਲ ਹੈ, ਦੁਪਹੀਆ ਵਾਹਨ ਤਾਂ ਚੱਲ ਹੀ ਨਹੀਂ ਸਕਦੇ, ਬਲਕਿ ਗੱਡੀਆਂ ਦੀਆਂ ਵੀ ਸਟੀਅਰਿੰਗ ਵੀਲ ਤੱਕ ਪਾਣੀ ਆ ਚੁੱਕਿਆ ਹੈ ਕਈ ਇਲਾਕਿਆਂ ਦੇ ਵਿੱਚ, ਤਾਂ ਇੰਨਾ ਜ਼ਿਆਦਾ ਜਿਹੜਾ ਪਾਣੀ ਭਰ ਚੁੱਕਿਆ ਹੈ। ਉੱਥੇ ਇੱਕ ਵਾਰ ਫਿਰ ਤੋਂ ਮੱਧ ਪੂਰਬ ਦੀਆਂ ਖਬਰਾਂ ਦੀ ਸਾਂਝ ਪਾਵਾਂਗੇ, ਪਰ ਪਹਿਲਾਂ ਇੱਕ ਸਾਊਥ ਅਫਰੀਕਾ ਦੇ ਨਾਲ ਜੁੜੀ ਖਬਰ, ਔਰ ਬੜੀ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸਾਊਥ ਅਫਰੀਕਾ ਦੇ ਵਿੱਚ ਕੁਝ ਹੀ ਘੰਟਿਆਂ ਦੇ ਵਕਫਿਆਂ ਦੇ ਦਰਮਿਆਨ

0: दखलंदाजी करने की कोशिश की थी तक करारा जवाब मिलेगा। अफजल शेखर जी ने गल कही सी कि अमरीका दे कोल पछम एशिया छड़न तो इलावा हुण कोई राह बचिया ही नहीं है। उते ईरान दे विदेश मंत्री अब्बास अराक्षी ने कहा कि ईरान ते अमरीका दे दरम्यान संघर्ष नूं खत्म करन दे लई सिर्फ गलबात दे जरिए ही तरीका कढ़िया जा सकदा है, हल कढ़िया जा सकदा है। ईरान दे विदेश मंत्री ने यह गल अमरीकी राष्ट्रपति ट्रंप ते हॉर्मुज स्ट्रेट नूं दुबारा खोलन दे इक जनतक प्रस्ताव दे देण तों बाद कही। ईरान दे विदेश मंत्री अब्बास अराक्षी ने टैलीग्राम दे उत्ते इक पोस्ट दे विच ट्रंप दे प्रस्ताव नूं खारिज करन दी गल कीती सी, पर इस दरम्यान उन्होंने कहा कि अमरीका ईरान जेड़ा है अमरीका दे आखरी जवाब तक अमरीका दा इंतजार करेगा। खैर ईरान दी तरफ तो फिलहाल कूटनीति पूरी तरह दे नाल अपनाई जा रही है। उथे होरना खबरां दी सांझ पाईए ते भारत दे नाल जुड़ियां होईयां वी खबरां ने। इधर यूनाइटेड नेशन दा जनरल असैम्बली सैशन तां मुक गया। आस्ट्रेलिया ने अपनी गल भी रखी कि 2029-30 दे लई सानू सिक्योरिटी कौंसल दा टैंपरेरी मैंबर बनन दिओ। देखो हुण जदों वोटिंग हुंदी है अगले साल दे मध्य तक वोटिंग हो जाएगी, पता लग जाएगा कि आस्ट्रेलिया बंद है यूनाइटेड नेशन दा जिहड़ा सिक्योरिटी कौंसल है, सलामती कौंसल जिहनूं कह लैंदे, उसका टैंपरेरी मैंबर बनता है कि नहीं बनता। पर भारत ने पक्की सीट दे लई अपनी एक बार फिर तो दावेदारी की। फर्क यह सी कि आस्ट्रेलिया की कच्ची दावेदारी दे लई भी प्रधानमंत्री उत्थे मौजूद सी, ते भारत की पक्की सीट दे लई दावेदारी दे लई भी प्रधानमंत्री भारत दे गायब सी। हालांकि भारत उही कुछ देशां दे उत्ते निर्भर कर रहा है अपनी इस दावेदारी नूं लैके। घटो घट रूस तां उहदे विचों इक है क्योंकि जिहड़ा सिक्योरिटी कौंसल दा मैंबर भी है, वीटो ताकत भी है। रूस ने तां सिक्योरिटी कौंसल दे विच भारत दी पक्की सीट दी उम्मीदवारी दी हमायत कीती है। रूस ने कहा है कि यूनाइटेड नेशन च सुधारां दा इह मतलब नहीं है कि वैस्टर्न कंट्रीज खास करके जर्मनी ते जापान नूं वाधू सीटां अलाट कर दित्तियां जाण। रशिया दे विदेश मंत्री सरगेई लावरोव ने यूनाइटेड नेशन जनरल असैम्बली सैशन नूं संबोधन करदिआं कहा कि सिधांतक तौर दे उत्ते साडा मनणा तां इह है कि यूनाइटेड नेशन सलामती कौंसल दे विच सुधारां दे नां दे उत्ते वैस्टर्न कंट्रीज खास तौर दे उत्ते जर्मनी ते जापान नूं वाधू सीटां नहीं दित्तियां जाणियां चाहीदियां, जो कि हुण फौजी शासन ते बदलाखोरी दे राह दे उत्ते उतर आए ने। मैं कहा कि असीं ब्राजील ते भारत दी उम्मीदवारी दी नुमाइंदगी करदे हां, ते नालों नाल सानूं इस गल ते वी जोर देना होएगा कि अफ्रीकन कॉन्टीनेंट दे हितां दा वी ध्यान रख्या जावे। लावरोव ने कहा कि रूस अपनी विदेश नीति दे जरिए कुल दुनिया दे विच हालात नूं ठीक करन दे लई अपने ब्रिक्स ते एसईओ समिट या यूरेशियन इकोनॉमिक यूनियन जिहे भाईवालां दे नाल रल के काम करना चाहुंदा है। ब्रिक्स दे विच भारत मैंबर है और यूरेशियन नूं छड्डदी है, ते जिहड़ा एसईओ समिट है उस दे विच वी भारत रूस दे नाल साझीदार है। इस करके भारत दी तरफ तों रूस दी तरफ तों भारत ते ब्राजील दी हक दी गल जिहड़ी उह कीती गई है। उथे कुछ होर खबरां दी सांझ पाईए भारत दे ही नाल जुड़ियां होईयां ते इधर खबर सरकारी बैंकां दे नाल जुड़ी हुई। भारत च पंज रोजा काम ते पुरानी पेंशन स्कीम दी मंग मनवाउण दे लई अज दे दिन तों भारत भर दे विच सरकारी बैंकां दे विच होण वाली तीन रोजा हड़ताल हुण आखिरकार आखरी समय दे विच जाके मुलतवी कर दित्ती गई है। इंडियन बैंक एसोसिएशन यानी IBA ने बैंक यूनियनज नूं उहनां दीआं मंगां दे उत्ते विचार करन दे लई कमेटी बनाउण दा भरोसा दित्ता है। इस तों बाद यूनाइटेड फोरम आफ बैंक यूनियनज जिहड़ी सीगी जिन्हां दी सद्दे दे हेठ इह सारी हड़ताल कीती जा रही सी, उहनां ने हड़ताल नूं मुलतवी कर दित्ता। ਦੱਸਦੀਏ ਕਿ ਇਹ ਯੂਨੀਅਨ ਜਿਹਨੂੰ UFBU ਕਹਿ ਲਿਆ ਜਾਂਦਾ, UFBU ਦਾ ਕਹਿਣਾ ਹੈ ਕਿ ਜਿਹੜੀ ਬੈਂਕ ਐਸੋਸੀਏਸ਼ਨ ਹੈ ਉਹਨਾਂ ਦੇ ਨਾਲ ਤੇ ਉਹਨਾਂ ਦੇ ਉੱਚ ਪੱਧਰੀ ਅਧਿਕਾਰੀਆਂ ਦੇ ਨਾਲ ਕਮੇਟੀ ਬਣਾ ਕੇ ਫੌਰੀ ਤੌਰ ਦੇ ਉੱਤੇ ਬੈਂਕ ਮੁਲਾਜ਼ਮਾਂ ਦੀਆਂ ਮੰਗਾਂ ਦੇ ਬਾਰੇ ਵਿਚਾਰ ਕਰਨ ਦੇ ਲਈ ਗੱਲਬਾਤ ਸ਼ੁਰੂ ਕਰ ਦਿੱਤੀ ਗਈ ਹੈ। ਇਸ ਕਮੇਟੀ ਵੱਲੋਂ ਸਾਰੀਆਂ ਧਿਰਾਂ ਦੇ ਨਾਲ ਗੱਲਬਾਤ ਕਰਕੇ ਢੁਕਵਾਂ ਹੱਲ ਕੱਢਿਆ ਜਾਏਗਾ ਤੇ ਉਦੋਂ ਤੱਕ ਦੇ ਲਈ ਫਿਲਹਾਲ ਜਿਹੜੀ ਇਹ ਜਿਹੜੀ ਇਹ ਮੰਗ ਹੈ ਇਸ ਨੂੰ ਫਿਲਹਾਲ ਹੜਤਾਲ ਹੈ ਜਿਹੜੀ ਇਸ ਨੂੰ ਟਾਲ ਦਿੱਤਾ ਗਿਆ। ਉਧਰ ਕਾਂਗਰਸ ਜਨਤਾ ਪਾਰਟੀ ਯਾਨੀ CJP ਦੇ ਫਾਊਂਡਰ ਅਭਿਜੀਤ ਦੀਪਕੇ ਨੇ ਦਾਅਵਾ ਕੀਤਾ ਕਿ ਜਥੇਬੰਦੀ ਦੇ ਕੋ ਕਨਵੀਨਰ ਆਸ਼ੂਤੋਸ਼ ਰਾਂਕਾ ਤੇ ਉਹਨਾਂ ਦੇ ਕਈ ਹਮਾਇਤੀਆਂ ਨੂੰ ਗੁਹਾਟੀ ਦੇ ਵਿੱਚ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਤੇ ਛੋਟੀ ਜਿਹੀ ਵਲੰਟੀਅਰ ਮੀਟਿੰਗ ਤੋਂ ਪਹਿਲਾਂ ਉਹਨਾਂ ਨੂੰ ਕਿਸੇ ਅਣਜਾਣ ਥਾਂ ਦੇ ਉੱਤੇ ਲੈ ਗਈ। ਪੁਲਿਸ ਨੇ ਦੇਰ ਸ਼ਾਮ ਰਾਂਕਾ ਸਣੇ ਬਾਅਦ ਦੇ ਵਿੱਚ ਸਾਰਿਆਂ ਨੂੰ ਰਿਹਾ ਵੀ ਕਰ ਦਿੱਤਾ। ਰਾਂਕਾ ਜੋ ਕਿ ਇੱਕ ਦਿਨ ਪਹਿਲਾਂ ਹੀ ਗੁਹਾਟੀ ਪੁੱਜੇ ਸੀ, ਉਹਨਾਂ ਨੂੰ ਕੁਝ ਦੇਰ ਦੇ ਵਿੱਚ ਹੀ CJP ਦੇ ਹਮਾਇਤੀਆਂ ਨੇ ਮਿਲਣਾ ਸੀ। ਦੀਪਕੇ ਨੇ ਦਾਅਵਾ ਕੀਤਾ ਕਿ ਜਥੇਬੰਦੀ ਦੇ ਆਗੂਆਂ ਨੂੰ ਮੀਟਿੰਗ ਕਰਨ ਤੋਂ ਰੋਕ ਦਿੱਤਾ ਗਿਆ, ਫਿਰ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਆਸਾਮ ਪੁਲਿਸ ਨੇ ਰਾਂਕਾ ਅਤੇ CJP ਦੇ ਇੱਕ ਟੀਮ ਨੂੰ ਹਿਰਾਸਤ 'ਚ ਲੈ ਕੇ ਕਿਸੇ ਅਣਜਾਣ ਥਾਂ ਦੇ ਵਿੱਚ ਲਿਜਾ ਕੇ ਕੁਝ ਦੇਰ ਰੱਖਿਆ। ਆਸ਼ੂਤੋਸ਼ ਨੇ ਉਹਨਾਂ ਦੀ ਟੀਮ ਨੂੰ ਆਸਾਮ ਦੇ ਵਿੱਚ ਵਲੰਟੀਅਰ ਮੀਟਿੰਗ ਕਰਨ ਤੋਂ ਰੋਕਿਆ ਵੀ ਗਿਆ। ਉਸ ਤੋਂ ਬਾਅਦ ਮੀਟਿੰਗ ਹੋਈ ਜਾਂ ਨਹੀਂ ਹੋਈ ਇਹ CJP ਦੀ ਤਰਫ ਤੋਂ ਤਾਂ ਨਹੀਂ ਦੱਸਿਆ ਗਿਆ। ਪਰ ਦੱਸ ਦਈਏ ਕਿ ਆਸਾਮ ਜਿਸ ਦਾ ਇਹ ਰਾਜਧਾਨੀ ਸ਼ਹਿਰ ਹੈ ਗੁਹਾਟੀ, ਉੱਥੇ ਇਸ ਵਕਤ ਭਾਜਪਾ ਦੀ ਸਰਕਾਰ ਹੈ। ਮੁੱਖ ਮੰਤਰੀ ਹਿਮੰਤ ਬਿਸਵਾ ਸ਼ਰਮਾ ਦੇ ਆਦੇਸ਼ ਦੇ ਉੱਤੇ ਪੁਲਿਸ ਨੇ ਇਹ ਕੰਮ ਕੀਤਾ ਹੈ ਜਾਂ ਨਹੀਂ, ਇਸ ਦੇ ਬਾਰੇ ਵੀ ਕੋਈ ਸਾਫ਼ ਸਪਸ਼ਟ ਜਾਣਕਾਰੀ ਸਾਹਮਣੇ ਨਹੀਂ ਆ ਸਕੀ। ਉਧਰ ਕਾਂਗਰਸ ਦੇ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਐਤਵਾਰ ਦੇ ਦਿਨ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਨੂੰ ਦੁਹਰਾਉਂਦਿਆਂ ਹੋਇਆਂ ਕਿਹਾ ਕਿ ਗਿਆਨੇਸ਼ ਕੁਮਾਰ ਦਾ ਕਥਿਤ ਇੱਕ ਧਿਰ ਦੇ ਵੱਲ ਸਿਆਸੀ ਝੁਕਾਅ ਰਿਹਾ ਹੈ ਜਿਸ ਦੀ ਜਾਂਚ ਹੋਣੀ ਚਾਹੀਦੀ। ਉਹਨਾਂ ਸਵਾਲ ਕੀਤਾ ਕਿ ਇਸ ਸੂਰਤ ਦੇ ਵਿੱਚ ਗਿਆਨੇਸ਼ ਕੁਮਾਰ ਨਿਰਪੱਖ ਚੋਣਾਂ ਕਿਵੇਂ ਕਰਵਾ ਸਕਦੇ ਨੇ ਜਦੋਂ ਉਹ ਭਾਜਪਾ ਦੇ ਵੱਲ ਟਿਲਟਿਡ ਨੇ। ਪ੍ਰਿਯੰਕਾ ਨੇ ਆਪਣੇ ਸੰਸਦੀ ਹਲਕੇ ਕੇਰਲ ਦੇ ਵਿੱਚ ਮਲਾਪੁਰਮ ਦੀ ਜਿਹੜਾ ਯਾਤਰਾ ਸੀ ਉੱਥੇ ਕਰਦਿਆਂ ਹੋਇਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗਿਆਨੇਸ਼ ਕੁਮਾਰ ਵੱਲੋਂ ਕੇਰਲਮ ਦੇ ਸਾਬਕਾ ਮੁੱਖ ਮੰਤਰੀ ਜੀ ਜੀ ਥੋਮਸਨ ਨੂੰ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਦੀ ਟਿਕਟ ਦੇ ਉੱਤੇ ਲੜਨ ਦੀ ਗੁਜ਼ਾਰਿਸ਼ ਸੰਬੰਧੀ ਦੋਸ਼ਾਂ ਨੂੰ ਪ੍ਰਿਯੰਕਾ ਗਾਂਧੀ ਵਾਡਰਾ ਨੇ ਪੂਰੀ ਤਰ੍ਹਾਂ ਦੇ ਨਾਲ ਗੈਰ ਕਾਨੂੰਨੀ ਤੇ ਅਨੈਤਿਕ ਕਰਾਰ ਦੇ ਦਿੱਤਾ। ਉਹਨਾਂ ਕਿਹਾ ਕਿ ਇਹਨਾਂ ਦੋਸ਼ਾਂ ਤੋਂ ਤਾਂ ਸਾਫ਼ ਹੁੰਦਾ ਹੈ ਕਿ ਚੋਣ ਪ੍ਰਣਾਲੀ ਤੇ ਚੋਣਾਂ ਕਰਵਾਉਣ ਦੇ ਲਈ ਜ਼ਿੰਮੇਵਾਰ ਸੰਸਥਾ ਜਿਹੜੀ ਹੈ ਯਾਨੀ ਇਲੈਕਸ਼ਨ ਕਮਿਸ਼ਨ, ਉਸਦੇ ਸਿਖਰਲੇ ਅਹੁਦੇ ਤੇ ਬੈਠੇ ਲੋਕਾਂ ਦੇ ਵਿੱਚੋਂ ਕੁਝ ਇੱਕ ਦਾ ਇੱਕ ਖਾਸ ਪਾਰਟੀ ਦੇ ਵੱਲ ਝੁਕਾਅ ਹੈ। ਇਹ ਨਹੀਂ, ਉਹ ਪੂਰੀ ਸਰਗਰਮੀ ਦੇ ਨਾਲ ਪੂਰੀ ਐਕਟਿਵਿਜ਼ਮ ਦੇ ਨਾਲ ਇਸ ਪਾਰਟੀ ਦੇ ਲਈ ਪ੍ਰਚਾਰ ਵੀ ਕਰ ਰਹੇ ਨੇ। ਸੋ ਇਸ ਤਰੀਕੇ ਦੇ ਨਾਲ ਉਹਨਾਂ ਤੋਂ ਕਿਵੇਂ ਮੰਨ ਲਈਏ ਕਿ ਉਹ ਚੋਣਾਂ ਨਿਰਪੱਖ ਤਰੀਕੇ ਦੇ ਨਾਲ ਕਰਵਾ ਦੇਣ। ਉਧਰ ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਵੀ ਗਿਆਨੇਸ਼ ਕੁਮਾਰ ਦੇ ਉੱਤੇ ਵੋਟਾਂ ਦੀ ਵਿਸ਼ੇਸ਼ ਸੁਧਾਈ ਸੰਬੰਧੀ ਇੱਕ ਪਾਸੜ ਫੈਸਲੇ ਲੈਣ ਦਾ ਦੋਸ਼ ਮੜਿਆ। ਉਹਨਾਂ ਮੰਗ ਕੀਤੀ ਕਿ ਗਿਆਨੇਸ਼ ਕੁਮਾਰ ਨੂੰ ਫੌਰੀ ਅਹੁਦੇ ਤੋਂ ਲਾਂਭੇ ਕੀਤਾ ਜਾਵੇ ਤੇ ਸੁਪਰੀਮ ਕੋਰਟ ਹਾਲ ਹੀ ਦੇ ਵਿੱਚ ਹੋਈਆਂ ਚੋਣਾਂ ਦੇ ਵਿੱਚ ਚੋਣਾਂ ਨੂੰ ਰੱਦ ਕਰਨ ਦੇ ਬਾਰੇ ਵਿਚਾਰ ਕਰੇ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਗਿਆਨੇਸ਼ ਕੁਮਾਰ ਨੂੰ ਮੋਦੀ ਸਰਕਾਰ ਵੱਲੋਂ ਲਿਆਂਦੇ ਨਵੇਂ ਹੁਕਮ ਦੇ ਹੇਠ ਅਪਰਾਧਕ ਮੁਕੱਦਮੇ ਤੋਂ ਪੂਰੀ ਤਰ੍ਹਾਂ ਦੇ ਨਾਲ ਛੋਟ ਹੈ। ਪਰ ਸੀਮਾ ਖੰਨਾ ਜੋ ਕਿ ਭਾਰਤੀ ਚੋਣ ਕਮਿਸ਼ਨ ਦੇ ਨੈਟ ਆਪਰੇਸ਼ਨ ਦਾ ਪ੍ਰਬੰਧ ਦੇਖ ਰਹੀ ਹੈ, ਉਹਨਾਂ ਦੇ ਕੋਲ ਅਜਿਹੀ ਕੋਈ ਵੀ ਕਾਨੂੰਨੀ ਛੋਟ ਨਹੀਂ ਹੈ। ਉਹਨਾਂ ਨੂੰ ਫੌਰੀ ਗ੍ਰਿਫ਼ਤਾਰ ਕੀਤਾ ਜਾਵੇ ਤੇ ਉਹਨਾਂ ਦੇ ਖਿਲਾਫ਼ FIR ਦਰਜ ਕੀਤੀ ਜਾਵੇ। ਉੱਥੇ ਹੀ ਇੱਕ ਖ਼ਬਰ BBC ਨੇ ਵੀ ਪ੍ਰਕਾਸ਼ਿਤ ਕੀਤੀ ਹੈ। ਵੈਸੇ ਅਕਸਰ ਮੋਦੀ ਸਰਕਾਰ BBC ਦੀ ਨਿਰਪੱਖ ਵੋਟਿੰਗ ਦੇ ਉੱਤੇ ਇਤਰਾਜ਼ ਸਵਾਲ ਜਤਾਉਂਦੀ ਰਹਿੰਦੀ ਹੈ, ਜਿਵੇਂ ਕਿ ਮੋਦੀ ਦੇ ਨਾਲ ਜੁੜੀ ਇੱਕ ਡਾਕੂਮੈਂਟਰੀ ਜਦੋਂ ਜਾਰੀ ਕੀਤੀ ਗਈ ਸੀ ਤਾਂ ਭਾਰਤ ਦੇ ਵਿੱਚ BBC ਨੂੰ ਬੈਨ ਕਰਨ ਦੀਆਂ ਵੀ ਖ਼ਬਰਾਂ ਸਾਹਮਣੇ ਆਈਆਂ ਸੀ। ਹੁਣ BBC ਦੀ ਤਰਫ ਤੋਂ ਪੇਪਰ ਪਾਰਟੀਆਂ ਨੂੰ, ਪੇਪਰ ਪਾਰਟੀਆਂ ਯਾਨੀ ਕਾਗਜ਼ੀ ਪਾਰਟੀਆਂ, ਇਹਨਾਂ ਨੂੰ ਮਿਲ ਰਹੇ ਸੈਂਕੜਾ ਕਰੋੜਾਂ ਰੁਪਏ ਦੇ ਜਿਹੜੇ ਚੰਦੇ ਨੇ ਉਸ ਦੇ ਨਾਲ ਜੁੜੀਆਂ ਖ਼ਬਰਾਂ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਨੇ ਭਾਰਤ ਦੇ ਵਿੱਚ। ਔਰ ਪਿਛਲੇ 3 ਹਫ਼ਤਿਆਂ ਦੇ ਅੰਦਰ ਗੁਜਰਾਤ ਦੇ ਗਾਂਧੀ ਨਗਰ ਦੇ CID ਦਫ਼ਤਰ ਦੇ ਵਿੱਚ ਇਸ ਮਾਮਲੇ ਦੇ ਨਾਲ ਜੁੜੀ ਇੱਕ FIR ਵੀ ਦਰਜ ਕੀਤੀ ਗਈ। ਆਪਣੀ ਪੜਤਾਲ ਦੇ ਵਿੱਚ ਉਹਨਾਂ ਦੇਖਿਆ ਕਿ ਗੁਜਰਾਤ ਦੀਆਂ 6, ਇੱਕ ਨੀ, ਦੋ ਨੀ, ਚਾਰ ਨੀ, ਬਲਕਿ 6 ਛੋਟੀਆਂ ਪਾਰਟੀਆਂ ਨੇ ਜਿਨ੍ਹਾਂ ਦੇ ਕੋਲ ਸਾਲ 2023-24 ਦੇ ਵਿੱਚ 1700 ਕਰੋੜ ਰੁਪਏ ਦਾ ਚੰਦਾ ਆਇਆ ਸੀ, ਜੋ ਕਿ ਭਾਜਪਾ ਨੂੰ ਛੱਡ ਕੇ ਬਾਕੀ ਸਾਰੀਆਂ ਜਿੰਨੀਆਂ ਵੀ ਕੌਮੀ ਪਾਰਟੀਆਂ ਨੇ, ਚਾਹੇ ਉਹ ਕਾਂਗਰਸ ਹੈ, ਚਾਹੇ CPI ਹੈ, ਜਾਂ ਜਿਹੜੀਆਂ ਵੀ ਪਾਰਟੀਆਂ ਆਪਣੇ ਆਪ ਨੂੰ ਕੌਮੀ ਪਾਰਟੀਆਂ ਦੱਸਦੀਆਂ ਨੇ, ਉਹਨਾਂ ਸਾਰੀਆਂ ਪਾਰਟੀਆਂ ਦਾ ਵੀ ਚੰਦਾ ਜੇ ਆਪਸ ਚ ਜੋੜ ਦਈਏ ਤਾਂ ਵੀ ਇਹ ਛੋਟੀਆਂ ਪਾਰਟੀਆਂ ਦਾ ਚੰਦਾ ਉਸ ਦੇ ਬਰਾਬਰ ਨਹੀਂ ਬਣ ਪਾਉਂਦਾ। ਅਜਿਹੇ ਦੇ ਵਿੱਚ ਸਿਆਸੀ ਪਾਰਟੀਆਂ ਦੇ ਖਿਲਾਫ਼ BNS ਦੀ ਧਾਰਾ 173 ਦੇ ਤਹਿਤ ਹੁਣ ਮਾਮਲਾ ਦਰਜ ਕੀਤਾ ਗਿਆ। ਇਹਨਾਂ 6 ਦੇ ਵਿੱਚੋਂ ਘੱਟੋ ਘੱਟ 3 ਪਾਰਟੀਆਂ ਦੇ ਖਿਲਾਫ਼ ਤਾਂ IT ਯਾਨੀ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਦੀ ਸ਼ਿਕਾਇਤ ਦੇ ਉੱਤੇ ਪੁਲਿਸ ਕੰਪਲੇਂਟ ਦਰਜ ਹੋਈਆਂ ਨੇ। FIR ਦੇ ਵਿੱਚ ਇਹਨਾਂ 6 ਦੇ ਵਿੱਚੋਂ 3 ਪਾਰਟੀਆਂ ਜਿਹੜੀਆਂ ਨੇ, ਇੱਕ ਤਾਂ ਭਾਰਤੀ ਨੈਸ਼ਨਲ ਜਨਤਾ ਦਲ, ਇੱਕ ਗਰੀਬ ਕਲਿਆਣ ਪਾਰਟੀ ਤੇ ਇੱਕ ਸਵਤੰਤਰ ਅਭਿਵਿਅਕਤੀ ਪਾਰਟੀ, ਇਹਨਾਂ ਦੇ ਅਹੁਦੇਦਾਰਾਂ ਦੇ ਖਿਲਾਫ਼ FIR ਦਰਜ ਹੋਈਆਂ ਨੇ। ਸਥਾਨਕ ਗੁਜਰਾਤੀ ਅਖ਼ਬਾਰਾਂ ਦੇ ਮੁਤਾਬਕ ਇੱਕ 4th ਪਾਰਟੀ ਸੱਤਿਆਵਾਦੀ ਰਕਸ਼ਕ ਪਾਰਟੀ ਦੇ ਖਿਲਾਫ਼ ਵੀ FIR ਦਰਜ ਹੋਈ ਹੈ। ਹਾਲਾਂਕਿ ਇਸ ਦੀ ਕਾਪੀ BBC ਨੇ ਆਪਣੇ ਕੋਲ ਆਈ ਹੈ, ਇਸ ਦੀ ਪੁਸ਼ਟੀ ਨਹੀਂ ਕੀਤੀ। ਔਰ ਗਾਂਧੀ ਨਗਰ ਸਥਿਤ CID ਦੇ ਕ੍ਰਾਈਮ ਬ੍ਰਾਂਚ ਦਾ ਕਹਿਣਾ ਹੈ ਕਿ 2 ਪਾਰਟੀਆਂ ਅਹਿਮਦਾਬਾਦ ਦੇ ਵਿੱਚ ਨੇ, 1 ਗਾਂਧੀ ਨਗਰ ਦੇ ਵਿੱਚ ਹੈ, ਪਰ ਹਾਲੇ ਤੱਕ ਇਹਨਾਂ ਪਾਰਟੀਆਂ ਦੇ ਨਾਲ ਜੁੜੀਆਂ ਹੋਈਆਂ ਕੋਈ ਵੀ ਵੱਡੀਆਂ ਕਈ ਛੋਟੀਆਂ ਵੀ ਗ੍ਰਿਫ਼ਤਾਰੀਆਂ ਨਹੀਂ ਹੋ ਸਕੀਆਂ। ਸਿਰਫ ਮਾਮਲੇ ਦਰਜ ਹੋਏ ਨੇ 4 ਲੋਕਾਂ ਦੇ ਖਿਲਾਫ਼। ਦੋਸ਼ ਇਹ ਹੈ ਕਿ 2019-20 ਤੋਂ ਲੈ ਕੇ ਫਾਈਨੈਂਸ਼ੀਅਲ ਈਅਰ 2019-20 ਤੋਂ ਲੈ ਕੇ ਫਾਈਨੈਂਸ਼ੀਅਲ ਈਅਰ 2024-25 ਦੇ ਦਰਮਿਆਨ 1,143 ਕਰੋੜ ਰੁਪਏ ਤੋਂ ਵੀ ਵੱਧ ਦੀ ਫੰਡਿੰਗ ਹਾਸਲ ਕੀਤੀ ਗਈ ਔਰ ਧੋਖਾਧੜੀ ਹੋਈ, ਔਰ ਇਸੇ ਦੀ ਵਜ੍ਹਾ ਦੇ ਚੱਲਦਿਆਂ ਸਰਕਾਰੀ ਖਜ਼ਾਨੇ ਨੂੰ 343 ਕਰੋੜ ਰੁਪਏ ਦਾ ਨੁਕਸਾਨ ਹੋਇਆ। ਸ਼ੁਰੂਆਤੀ ਜਾਂਚ ਦੇ ਦਰਮਿਆਨ ਇਹ ਵੀ ਪਾਇਆ ਗਿਆ ਕਿ ਇਹ ਜਿਹੜੇ ਬੋਗਸ ਡੋਨੇਸ਼ਨ ਨੇ ਇਹਨਾਂ ਦੇ ਵਿੱਚ ਕਮਿਸ਼ਨ ਏਜੰਟ ਵੀ ਸ਼ਾਮਲ ਸੀ ਔਰ RTGS ਯਾਨੀ ਬੈਂਕਿੰਗ ਪ੍ਰਣਾਲੀ ਦੇ ਰਾਹੀਂ ਇਹ ਪੈਸੇ ਗਏ ਨੇ ਇਹਨਾਂ ਪਾਰਟੀਆਂ ਨੂੰ, ਯਾਨੀ ਕੁਝ ਵਿੱਤੀ ਸੰਸਥਾਵਾਂ ਦੇ ਲੋਕ ਵੀ ਸ਼ਾਮਲ ਸੀ। ਕਿਹਨਾਂ ਨੂੰ ਗਏ ਨੇ ਔਰ ਗਾਹਾਂ ਉਹ ਪੈਸਾ ਕਿਹਨਾਂ ਨੇ ਵਰਤਿਆ, ਇਹ ਤਾਂ ਸੁਤੰਤਰ ਤੌਰ ਦੇ ਉੱਤੇ ਹਾਲੇ ਤੱਕ ਪਤਾ ਨਹੀਂ ਚੱਲ ਸਕਿਆ, ਪਰ ਇਹ ਪਾਰਟੀਆਂ ਕੀ ਸ਼ਾਇਦ ਤੁਸੀਂ ਕਦੇ ਇਹਨਾਂ ਦਾ ਨਾਮ ਸੁਣਿਆ ਸੀ? ਆਮ ਜਨਮਤ ਪਾਰਟੀ, ਸਤਿਆਵਾਦੀ ਰਕਸ਼ਕ ਪਾਰਟੀ, ਗਰੀਬ ਕਲਿਆਣ ਪਾਰਟੀ, ਨਿਊ ਇੰਡੀਆ ਯੂਨਾਈਟਿਡ ਪਾਰਟੀ, ਸਵਤੰਤਰ ਅਭਿਵਿਅਕਤੀ ਪਾਰਟੀ ਔਰ ਭਾਰਤੀ ਨੈਸ਼ਨਲ ਜਨਤਾ ਦਲ। ਖੈਰ, ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਬੀਬੀਸੀ ਤੋਂ ਇਲਾਵਾ ਦੂਸਰੇ ਅਖਬਾਰ ਵੀ ਐਸੀਆਂ ਖਬਰਾਂ ਨੂੰ ਤਵੱਜੋ ਦੇਣ। ਪਿਛਲੇ ਦਿਨਾਂ ਦੇ ਵਿੱਚ ਇੰਡੀਅਨ ਐਕਸਪ੍ਰੈਸ ਦੀ ਇਨਵੈਸਟੀਗੇਟਿਵ ਰਿਪੋਰਟ, ਜਿਸ ਦੇ ਵਿੱਚ ਗਿਆਨੇਸ਼ ਕੁਮਾਰ ਨੂੰ ਅੜਿੱਕੇ ਲਿਆਂਦਾ ਗਿਆ ਸੀ, ਤੇ ਹੁਣ ਬੀਬੀਸੀ ਦੀ ਇਹ ਰਿਪੋਰਟ ਭਾਰਤ ਦੇ ਵਿੱਚ ਸੁਤੰਤਰ ਪੱਤਰਕਾਰੀ ਦੇ ਫਿਲਹਾਲ ਜਿਉਂਦੇ ਜਾਗਦੇ ਹੋਣ ਦੇ ਇੱਕ ਕੁਝ ਸਬੂਤ ਨੇ। ਉਧਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਯਾਨੀ LPU ਦੇ ਵਿੱਚ ਵਿਦਿਆਰਥਣ ਦੇ ਨਾਲ ਕਥਿਤ ਜਬਰ ਜਨਾਹ ਦੀ ਘਟਨਾ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦੇ ਉੱਤੇ ਪੁਲਿਸ ਦੇ ਨਾਲ ਜਿਹੜੀ ਝੜਪ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ। ਪੁਲਿਸ ਵੱਲੋਂ ਹਾਈਵੇ ਜਾਮ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਤੇ ਹਲਕੇ ਲਾਠੀਚਾਰਜ ਤੋਂ ਬਾਅਦ ਹਾਲਾਤ ਜਿਹੜੇ ਸੀ ਤਣਾਅਪੂਰਨ ਹੋ ਗਏ। ਇਸ ਦਰਮਿਆਨ ਵਿਦਿਆਰਥੀਆਂ ਨੇ ਵੀ ਪੁਲਿਸ ਮੁਲਾਜ਼ਮਾਂ ਦੇ ਉੱਤੇ ਪਥਰਾਅ ਕੀਤਾ। ਇਹਨਾਂ ਹਿੰਸਕ ਝੜਪਾਂ ਦੇ ਦਰਮਿਆਨ ਪੁਲਿਸ ਮੁਲਾਜ਼ਮਾਂ ਸਣੇ ਦਰਜਨਾਂ ਲੋਕ ਜ਼ਖਮੀ ਹੋਏ ਦੱਸੇ ਗਏ ਨੇ। ਪ੍ਰਦਰਸ਼ਨਕਾਰੀਆਂ ਨੇ ਅਧਿਕਾਰੀਆਂ ਦੀਆਂ ਗੱਡੀਆਂ ਦੀ ਭੰਨ ਤੋੜ ਵੀ ਕੀਤੀ ਹੈ, ਜਦਕਿ ਕੁੱਝ ਪੁਲਿਸ ਵਾਹਨਾਂ ਨੂੰ ਅੱਗ ਲਗਾਉਣ ਦੀ ਵੀ ਸੂਚਨਾ ਹਾਸਲ ਹੋਈ ਹੈ। ਜ਼ਖਮੀਆਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲਾਂ ਦੇ ਵਿੱਚ ਭੇਜਿਆ ਗਿਆ। ਆਖਰੀ ਖ਼ਬਰਾਂ ਮਿਲਣ ਤੱਕ ਪੁਲਿਸ ਵੱਲੋਂ ਹਾਲਾਤ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਦੱਸ ਦਈਏ ਕਿ ਸਤਨਾਮਪੁਰਾ ਪੁਲਿਸ ਨੇ ਵਿਦਿਆਰਥੀ ਦੀ ਸ਼ਿਕਾਇਤ ਦੇ ਉੱਤੇ BNS ਦੀ ਧਾਰਾ 64 ਦੇ ਤਹਿਤ ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਕੇਸ ਵੀ ਦਰਜ ਕੀਤਾ ਹੈ। FIR ਦੇ ਵਿੱਚ ਕਥਿਤ ਘਟਨਾ ਦੀ ਤਰੀਕ 23 ਸਤੰਬਰ ਦੱਸੀ ਗਈ ਹੈ। ਉਧਰ ਇਸ ਮਾਮਲੇ ਦੇ ਵਿੱਚ ਇੱਕ ਪੁਲਿਸ ਦੀ ਖਾਸ ਟੀਮ ਜਿਹੜੀ ਉਹ ਨਿਯੁਕਤ ਕਰ ਦਿੱਤੀ ਗਈ ਹੈ, ਜਿਹੜੀ ਕਿ ਵਿਦਿਆਰਥਣ ਦੇ ਨਾਲ ਹੋਏ ਜਬਰ ਜਨਾਹ ਸੰਬੰਧੀ ਜਿਹੜਾ ਇੱਕ ਵੀਡੀਓ ਵੀ ਜਿਹੜੀ ਵਾਇਰਲ ਹੋ ਗਈ ਸੀ, ਉਸ ਦੇ ਨਾਲ ਮਾਹੌਲ ਵਿਗੜ ਗਿਆ ਸੀ। ਉਸ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਹ ਕਿੱਥੋਂ ਵਾਇਰਲ ਹੋਈ ਹੈ, ਔਰ ਇਸ ਪੂਰੇ ਮਾਮਲੇ ਨੂੰ ਲੈ ਕੇ ਹੁਣ ਇੱਕ ਵੱਖਰੀ ਪੜਤਾਲ ਜਿਹੜੀ ਜਲੰਧਰ ਰੇਂਜ ਦੇ ਕਮਿਸ਼ਨਰ ਦੀ ਤਰਫ ਤੋਂ ਤੈਅ ਕਰ ਦਿੱਤੀ ਗਈ ਹੈ, DIG ਦੀ ਤਰਫ ਤੋਂ ਤੈਅ ਕਰ ਦਿੱਤੀ ਗਈ ਹੈ। ਮਾਫ਼ ਕਰਨਾ, ਭਾਰਤ ਦੀਆਂ ਖ਼ਬਰਾਂ ਖੈਰ ਪੰਜਾਬ ਦੀਆਂ ਅੱਗੇ ਚੱਲ ਕੇ ਤੁਸੀਂ ਸੁਣ ਸਕਦੇ ਹੋ ਪ੍ਰੀਤਮ ਸਿੰਘ ਰੁਪਾਲ ਹੋਰਾਂ ਤੋਂ। ਦੁਨੀਆ ਜਹਾਨ ਦੀਆਂ ਖ਼ਬਰਾਂ ਵੀ ਤੁਹਾਨੂੰ ਦੱਸ ਦਿੱਤੀਆਂ, ਤੇ ਹੁਣ ਜਿਹੜੀ ਆਸਟ੍ਰੇਲੀਆ ਦੀਆਂ ਖ਼ਬਰਾਂ ਦੀ ਸਾਂਝ ਪਾਉਂਦੇ ਹਾਂ। ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਖ਼ਬਰ ਆਸਟ੍ਰੇਲੀਆ ਦੇ ਬੜੇ ਇਸ ਹਫ਼ਤੇ ਦੇ ਮਹੱਤਵਪੂਰਨ ਫੈਸਲਿਆਂ ਦੇ ਨਾਲ ਜੁੜੀ ਹੋਈ। ਟ੍ਰੈਜਰ ਜਿਮ ਚਾਮਸ ਤੇ ਫਾਈਨੈਂਸ ਮਿਨਿਸਟਰ ਕੈਟੀ ਗੈਲਗਰ ਅੱਜ ਦੇ ਦਿਨ ਫੈਡਰਲ ਬਜਟ ਦੇ ਵਿੱਚ $6 billion ਦੀ ਇੰਪਰੂਵਮੈਂਟ ਦੇ ਬਾਰੇ ਯਾਨੀ ਸੁਧਾਰ ਹੋਣ ਦੇ ਬਾਰੇ ਜਾਣਕਾਰੀ ਦੇਣਗੇ। ਦੱਸਣਗੇ ਕਿ ਜਿਹੜਾ 2025-26 ਦੇ ਫਾਈਨੈਂਸ਼ੀਅਲ ਈਅਰ ਦਾ ਜਿਹੜਾ ਫਾਈਨਲ ਬਜਟ ਆਊਟਕਮ ਹੈ, ਉਸ ਦੇ ਵਿੱਚ ਉਹਨਾਂ ਨੇ $6 billion ਦਾ ਘਾਟਾ ਕਿਵੇਂ ਪੂਰਾ ਕੀਤਾ ਹੈ। ਵੈਸੇ ਹਾਲੇ ਘਾਟਾ ਇਹ ਪੂਰਾ ਦਾ ਪੂਰਾ ਪੂਰਾ ਨਹੀਂ ਹੋਇਆ। ਜਦੋਂ 2025-26 ਦਾ ਬਜਟ ਮਈ ਮਹੀਨੇ ਦੇ ਵਿੱਚ ਐਲਾਨ ਕੀਤਾ ਗਿਆ ਸੀ, ਉਦੋਂ ਦੱਸਿਆ ਸੀ ਕਿ ਆਸਟ੍ਰੇਲੀਆ ਦਾ ਇਹ ਬਜਟ ਘੱਟੋ ਘੱਟ $28 billion ਤੋਂ ਵੀ ਵੱਧ ਦੀ ਰਕਮ ਦੇ ਘਾਟੇ ਵਾਲਾ ਬਜਟ ਹੈ। ਖੈਰ, ਉਹਦੇ ਚ ਹੁਣ $6 billion ਜਿਹੜੇ ਬਚਤ ਮੰਨ ਲਵੋ ਤੁਸੀਂ, ਤੇ ਇਸ ਤਰੀਕੇ ਦੇ ਨਾਲ ਜਿਹੜਾ ਇਸ ਫੈਸਲੇ ਨੂੰ ਅੱਜ ਦੇ ਦਿਨ ਐਲਾਨਿਆ ਜਾਏਗਾ ਤੇ ਦੱਸਿਆ ਜਾਏਗਾ ਕਿ ਆਖਿਰਕਾਰ ਉਹ ਰਕਮ ਕਿੱਥੋਂ ਬਚ ਕੇ ਆਈ ਹੈ, ਜੇ ਉਹ ਬਚ ਕੇ ਆਈ ਹੈ ਤੇ ਉਹਦਾ ਕੋਈ ਇਸਤੇਮਾਲ ਵੀ ਹੋਏਗਾ ਕਿ ਨਹੀਂ। ਔਰ ਇਹ ਖ਼ਬਰ ਕੁਛ ਹੱਦ ਤੱਕ ਰਾਹਤ, ਕੁਛ ਹੱਦ ਤੱਕ, ਪੂਰੀ ਦੀ ਪੂਰੀ ਰਾਹਤ ਵਾਲੀ ਖ਼ਬਰ ਨਹੀਂ ਕਹਿ ਸਕਦੇ, ਕੁਛ ਹੱਦ ਤੱਕ ਰਾਹਤ ਵਾਲੀ ਇਸ ਕਰਕੇ ਕਿਉਂਕਿ RBA ਨੇ ਫੈਸਲਾ ਦੇਣਾ ਹੁਣ ਅਗਲੇ 2 ਦਿਨਾਂ ਦੇ ਵਿੱਚ ਵਿਆਜ ਦਰਾਂ ਘਟਣੀਆਂ ਕਿ ਨਹੀਂ। 2 ਦਿਨਾਂ ਚ ਕਾਹਦਾ, ਬਲਕਿ ਕੱਲ ਨੂੰ ਹੀ ਆ ਜਾਣਾ ਇਹ ਫੈਸਲਾ। RBA ਯਾਨੀ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਜਿਹੜਾ ਵਿਆਜ ਦਰਾਂ ਨੂੰ 4.35 ਤੋਂ ਵਧਾ ਕੇ, ਵਿਆਜ ਦਰਾਂ ਨਹੀਂ ਕਹਿ ਸਕਦੇ ਪਰ ਕੈਸ਼ ਰੇਟ ਇੱਕ ਸਹੀ ਲਫ਼ਜ਼ ਹੈਗਾ, ਕਿਉਂਕਿ ਵਿਆਜ ਦਰਾਂ ਅਗਾਂਹ ਫਿਰ ਇਹ ਵਿਆਜ ਦਰਾਂ ਉਹ ਨੇ ਜਿਹੜੀਆਂ RBA ਨੇ ਇਸ ਰੇਟ ਦੇ ਉੱਤੇ ਬੈਂਕਾਂ ਨੂੰ ਕਰਜ਼ ਦੇਣੇ ਨੇ, ਤੇ ਅਗਾਂਹ ਬੈਂਕਾਂ ਨੇ ਤੁਹਾਨੂੰ ਜਿਹੜਾ ਕਰਜ਼ ਦੇਣਾ ਹੈ ਜਾਂ ਵਿੱਤੀ ਸੰਸਥਾਵਾਂ ਨੇ ਜਿਹੜਾ ਤੁਹਾਨੂੰ ਕਰਜ਼ ਦੇਣਾ, ਉਹਨਾਂ ਦੇ ਆਪਣੇ ਇੱਕ ਪੈਮਾਨੇ ਹੁੰਦੇ ਨੇ। ਪਰ ਜ਼ਾਹਰ ਜਿਹੀ ਗੱਲ ਹੈ ਕਿ ਜਦੋਂ ਕੇਂਦਰੀ ਬੈਂਕ ਆਪਣੀਆਂ ਵਿਆਜ ਦਰਾਂ ਵਧਾ ਦਿੰਦਾ ਤਾਂ ਬਾਕੀ ਦੇ ਬੈਂਕ ਵੀ ਫਿਰ ਪਿੱਛੇ ਨਹੀਂ ਹਟਦੇ, ਉਹ ਵੀ ਵਿਆਜ ਦਰਾਂ ਵਧਾ ਹੀ ਦਿੰਦੇ ਨੇ। ਸੋ ਕੈਸ਼ ਰੇਟ ਜਿਹੜੀ ਉਹ ਫਿਲਹਾਲ ਆਸਟ੍ਰੇਲੀਆ ਚ 4.35% ਦੇ ਉੱਤੇ ਬਰਕਰਾਰ ਹੈ, ਔਰ ਇਸ ਨੂੰ 4.66% ਦੇ ਉੱਤੇ ਲਿਜਾਇਆ ਜਾ ਸਕਦਾ ਹੈ। ਇੰਨਾ ਕੁ ਅੰਦਾਜ਼ਾ ਹੈ, 25 basis points ਦਾ ਇਜ਼ਾਫਾ ਜਿਹੜਾ ਹੋ ਸਕਦਾ ਹੈ। ਔਰ ਜੇਕਰ ਏਦਾਂ ਹੁੰਦਾ ਤਾਂ ਇਹ ਵੀ ਗੱਲ ਧਿਆਨ ਰੱਖਿਓ ਕਿ ਸਾਲ 2011 ਤੋਂ ਬਾਅਦ ਇੰਨੀਆਂ RBA ਦੀ ਤਰਫ ਤੋਂ ਕੈਸ਼ ਰੇਟ ਪਹਿਲੀ ਵਾਰ ਗਈਆਂ ਹੋਣਗੀਆਂ, ਇੰਨੀ ਹਾਈਐਸਟ ਲੈਵਲ ਦੇ ਉੱਤੇ ਜਿਹੜੀਆਂ ਵਿਆਜ ਦਰਾਂ ਚੱਲੀਆਂ ਜਾਣਗੀਆਂ। ਇਸ ਤੋਂ ਪਹਿਲਾਂ ਨਵੰਬਰ 2011 ਦੇ ਵਿੱਚ ਹੀ ਸੀ, ਔਰ ਉਸ ਵਕਤ ਤਾਜ਼ਾ ਇੱਕ ਤਰ੍ਹਾਂ ਦੀ ਜਿਹੜੀ ਮਤਵਾਲੀ ਦਾ ਦੌਰ ਸੀ ਆਸਟ੍ਰੇਲੀਆ ਦੇ ਵਿੱਚ, ਉਸ ਤੋਂ ਆਸਟ੍ਰੇਲੀਆ ਉੱਭਰ ਰਿਹਾ ਸੀ। ਪਰ ਖੈਰ ਅੱਜ ਦੇ ਦਿਨ ਜਿਹੜਾ ਫੈਸਲਾ ਦੇਣਾ ਹੈ ਆਸਟ੍ਰੇਲੀਆ ਸਰਕਾਰ ਨੇ, ਜਿਹੜਾ ਦੱਸਣਗੇ ਕਿ ਉਹ ਬਜਟ ਘਾਟਾ ਜਿਹੜਾ ਉਹ ਘਟਿਆ, ਤੇ ਉਹ RBA ਉਹਨੂੰ ਕੋਈ ਵਧੀਆ ਖਬਰ ਦੇ ਤੌਰ ਦੇ ਉੱਤੇ ਲੈਂਦਾ ਹੈ ਕਿ ਨਹੀਂ ਲੈਂਦਾ ਪਤਾ ਚੱਲੇਗਾ। ਉਧਰ ਦੂਜੀਆਂ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਵਨ ਨੇਸ਼ਨ ਪਾਰਟੀ ਦੇ ਨਾਲ ਜੁੜੀਆਂ ਖਬਰਾਂ ਨੇ, ਵੈਸੇ ਮਾਈਗ੍ਰੇਸ਼ਨ ਦੇ ਨਾਲ ਵੀ ਜੁੜੀਆਂ ਖਬਰਾਂ ਨੇ, ਪ੍ਰਵਾਸੀਆਂ ਦੇ ਨਾਲ, ਤੁਹਾਡੇ ਨਾਲ ਜੁੜੀਆਂ ਬਹੁਤ ਸਾਰੀਆਂ ਖਬਰਾਂ ਨੇ, ਸਿਹਤ ਦੇ ਨਾਲ ਜੁੜੀਆਂ ਖਬਰਾਂ ਨੇ, ਪਰ ਪਹਿਲਾਂ ਵਨ ਨੇਸ਼ਨ ਦੇ ਨਾਲ ਦੋ ਚਾਰ ਇਧਰੋਂ ਉਧਰ ਦੀਆਂ ਖਬਰਾਂ ਨੇ। ਹੁਣ ਹੋ ਸਕਦਾ ਹੈ ਕਿ ਵੱਡੇ ਇੱਕ ਮੀਡੀਆ ਦੇ ਹਿੱਸੇ ਦੀ ਤਰਫ ਤੋਂ ਇਹ ਖਬਰਾਂ ਜਿਹੜੀਆਂ ਨੇ ਗਾਇਬ ਰੱਖੀਆਂ ਜਾ ਰਹੀਆਂ। ਹੁਣ ਵਨ ਨੇਸ਼ਨ ਪਾਰਟੀ ਨੂੰ ਦੇਸ਼ ਦੀ ਸਭ ਤੋਂ ਅਮੀਰ ਸ਼ਖਸੀਅਤ ਜੀਨਾ ਰਾਈਨਹਾਰਟ ਦੀ ਬੈਕਿੰਗ ਹੈ, ਇਹ ਗੱਲ ਤਾਂ ਕਿਸੇ ਤੋਂ ਲੁਕੀ ਨਹੀਂ ਹੋਈ ਹੈ, ਬਲਕਿ ਖੁੱਲ ਕੇ ਹੁਣ ਜੱਗ ਜਾਹਰ ਗੱਲ ਹੈ। ਆਸਟ੍ਰੇਲੀਆ ਕੀ ਪੂਰੀ ਦੁਨੀਆਂ ਨੂੰ ਪਤਾ ਕਿ ਆਸਟ੍ਰੇਲੀਆ ਦੀ ਸਭ ਤੋਂ ਅਮੀਰ ਸ਼ਖਸੀਅਤ ਵਨ ਨੇਸ਼ਨ ਪਾਰਟੀ ਨੂੰ ਕਿੰਨੀ ਪਸੰਦ ਕਰਦੇ ਨੇ, ਉਹਨਾਂ ਨੂੰ ਕਿੰਨੀ ਮਦਦ ਕਰ ਰਹੇ ਨੇ ਆਪਣੇ ਪੈਸੇ ਦੇ ਦਮ ਤੇ, ਕਿੰਨਾ ਅੱਗੇ ਤੱਕ। ਖੈਰ ਕੋਈ ਵੀ ਕਰ ਸਕਦਾ, ਕਿਸੇ ਵੀ ਪਾਰਟੀ ਦੀ ਮਦਦ ਕਰ ਸਕਦਾ, ਪਰ ਜੀਨਾ ਰਾਈਨਹਾਰਟ ਜਾਂ ਦੇਸ਼ ਦੀ ਕੋਈ ਸਭ ਤੋਂ ਅਮੀਰ ਸ਼ਖਸੀਅਤ ਜਿਹੜੀ ਸਿਰਫ ਕਾਰੋਬਾਰ ਦੇ ਨਾਲ ਜੁੜੀ ਹੋਵੇ ਤੇ ਉਹ ਕਲਾਈ ਪਾਲਮਰ ਦੀ ਤਰ੍ਹਾਂ ਉਹ ਸਿਆਸਤਦਾਨ ਨਾ ਹੋਣ, ਕਲਾਈ ਪਾਲਮਰ ਵੀ ਕਾਰੋਬਾਰੀ ਨੇ ਪਰ ਉਹ ਸਿਆਸਤ ਦੇ ਵਿੱਚ ਜੁੜੇ ਹੋਏ ਨੇ, ਉਹ ਆਪਣੀ ਇੱਕ ਪਾਰਟੀ ਬਣਾ ਕੇ ਰੱਖਦੇ ਨੇ, ਉਹ ਖੈਰ ਖਬਰਾਂ ਨਹੀਂ ਹੈਗੀਆਂ ਕਿ ਉਹਨਾਂ ਦੀ ਪਾਰਟੀ ਕਦੇ ਜਿੱਤੀ, ਉਹ ਆਪ ਕਦੇ ਜਿੱਤੇ ਨਹੀਂ ਜਿੱਤੇ, ਉਹ ਇੱਕ ਵੱਖਰੀ ਗੱਲ ਹੈ। ਪਰ ਜੀਨਾ ਰਾਈਨਹਾਰਟ ਜਿਨ੍ਹਾਂ ਕੋਲ ਬੇਸ਼ੁਮਾਰ ਦੌਲਤ ਹੈ, ਜੋ ਕਿਸੇ ਇੱਕ ਸਿਆਸੀ ਧਿਰ ਨੂੰ ਮਦਦ ਕਰਦੇ ਨੇ, ਜ਼ਾਹਰ ਜੀ ਗੱਲ ਹੈ ਕਿ ਉਹ ਦੇਸ਼ ਦੇ ਵਿੱਚ ਇੱਕ ਕਿਸਮ ਦਾ ਨੈਰੇਟਿਵ ਜਿਹੜਾ ਉਹ ਤੋਰਨ ਦੀ ਕੋਸ਼ਿਸ਼ ਜਿਹੜੀ ਕੀਤੀ ਜਾਂਦੀ ਹੈ ਉਸਨੂੰ ਬੜੀ ਆਸਾਨੀ ਦੇ ਨਾਲ ਹਾਸਲ ਕਰ ਸਕਦੇ ਨੇ, ਕਿਉਂਕਿ ਪੈਸੇ ਦੀ ਮਦਦ ਦੇ ਨਾਲ ਕੈਂਪੇਨਿੰਗ ਜਿਹੜੀ ਉਹ ਹੋਰ ਆਸਾਨ ਹੋ ਜਾਂਦੀ ਹੈ। ਪਰ ਇੱਥੇ ਇਹ ਖਬਰ ਨਹੀਂ ਹੈ, ਇੱਥੇ ਇਹ ਵੀ ਖਬਰ ਹੈਗੀ ਹੈ ਕਿ ਲਿਬਰਲ ਪਾਰਟੀ ਦੇ ਇੱਕ MP ਨੂੰ ਪੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਹੁਣ ਇਹ ਪੱਟਣਾ ਉਦਾਂ ਦਾ ਹੋਇਆ ਜਿੱਦਾਂ ਭਾਰਤ ਦੇ ਵਿੱਚ ਸੱਤਾਧਾਰੀ ਧਿਰ ਦੇ ਉੱਤੇ ਇਲਜ਼ਾਮ ਲੱਗਦੇ ਨੇ ਕਿ ਕਦੇ ਮਹਾਰਾਸ਼ਟਰ ਦੇ ਵਿੱਚ MP ਪੱਟ ਲਏ ਜਾਂਦੇ ਨੇ, ਕਦੇ ਰਾਜਸਥਾਨ ਦੇ ਵਿੱਚ ਜਾਂ ਮੱਧ ਪ੍ਰਦੇਸ਼ ਚ, ਜਾਂ ਫਿਰ ਇਹ ਦੂਸਰੇ ਕਿਸਮ ਦਾ। ਪਰ ਇੱਥੇ ਇੱਥੇ ਜਿਸ MP ਨੂੰ ਪੱਟਣ ਦੀ ਕੋਸ਼ਿਸ਼ ਕੀਤੀ ਗਈ ਸੀ ਉਹ ਆਪਣੇ ਪਾਰਟੀ ਦੇ ਨਾਲ ਵਫ਼ਾਦਾਰ ਨਿਕਲੇ, ਟਿਕ ਕੇ ਰਹੇ ਔਰ ਪਰਦਾ ਫਾਸ਼ ਕਰ ਦਿੱਤਾ। ਵਨ ਨੇਸ਼ਨ ਪਾਰਟੀ ਦਾ ਜਾਂ ਜੀਨਾ ਰਾਈਨਹਾਰਟ ਦਾ ਹੈਨਰੀ ਪਾਈਕ, ਇਹ ਕੁਇਨਜ਼ਲੈਂਡ ਦਾ ਬੋਮੈਨ ਇਲਾਕਾ ਹੈ, ਇਸ ਸੀਟ ਤੋਂ ਇਹ ਆਉਂਦੇ ਨੇ। ਲਿਬਰਲ ਨੈਸ਼ਨਲ ਪਾਰਟੀ ਜਿਹੜੀ ਇਸ ਵਕਤ ਸੱਤਾ ਦੇ ਵਿੱਚ ਹੈ, LNP ਵੀ ਕਹਿ ਲੈਂਦੇ ਆ, ਤੇ ਇਸ ਪਾਰਟੀ ਦੇ ਨਾਲ ਜੁੜੇ ਹੋਏ ਇਹ MP ਨੇ ਔਰ ਇਹ ਪਿੱਛੇ ਜੇ ਰਾਈਨਹਾਰਟ ਦੇ ਇੱਕ ਫੰਡਰੇਜ਼ਰ ਇਵੈਂਟ ਦੇ ਵਿੱਚ ਪਹੁੰਚਦੇ ਨੇ। ਜਨਵਰੀ ਮਹੀਨੇ ਦੇ ਵਿੱਚ ਇਹ ਮੀਟਿੰਗ ਹੁੰਦੀ ਹੈ ਤੇ ਔਰ ਇਹ ਇਵੈਂਟ ਵੀ ਕਿੱਥੇ ਹੁੰਦਾ, ਜਿਹੜਾ ਜੀਨਾ ਰਾਈਨਹਾਰਟ ਦਾ ਸਨਸ਼ਾਈਨ ਕੋਸਟ ਦੇ ਵਿੱਚ ਘਰ ਹੈ, $34 million ਦਾ ਘਰ ਹੈ, ਤੇ ਜ਼ਾਹਰ ਜੀ ਗੱਲ ਹੈ ਕਿ ਵੱਡੀ ਪਾਰਟੀ ਸੀ, ਵੱਡਾ ਡੋਨੇਸ਼ਨ ਸੀ। ਉੱਥੇ ਪੌਲਿਨ ਹੈਨਸਨ ਵੀ ਮੌਜੂਦ ਸੀ, ਉੱਥੇ ਪੌਲਿਨ ਹੈਨਸਨ ਦੇ ਜਿਹੜੇ ਚੀਫ ਆਫ ਸਟਾਫ ਨੇ ਜੈਸ਼ਨ SP ਉਹ ਵੀ ਮੌਜੂਦ ਸੀ, ਫੈਡਰਲ MP ਬਾਨਬੀ ਜੋਇਸ ਵੀ ਮੌਜੂਦ ਸੀ ਤੇ ਇਹ ਪਤਾ ਚੱਲਦਾ ABC ਦੀ ਖਬਰ ਹੈ। ABC ਨੇ ਆਪਣੇ ਫੋਰ ਕਾਰਨਰਸ ਪ੍ਰੋਗਰਾਮ ਦੇ ਰਾਹੀਂ ਇਹ ਖਬਰ ਪ੍ਰਕਾਸ਼ਿਤ ਵੀ ਕੀਤੀ ਹੈ ਤੇ ਫੋਰ ਕਾਰਨਰਸ ਪ੍ਰੋਗਰਾਮ ਤੁਸੀਂ TV ਤੇ ਵੀ ਦੇਖਦੇ ਹੋ, ਉਹ ਚ ਵੀ ਇਹ ਖਬਰ ਦਿਖਾਈ ਉਹਨਾਂ ਨੇ ਤੇ ਦੱਸਿਆ ਕਿ ਜੀਨਾ ਰਾਈਨਹਾਰਟ ਨੇ ਔਰ ਇਹ ਦਾਅਵਾ ਕੀਤਾ ABC ਨੇ ਸੂਤਰਾਂ ਦੇ ਨਾਲ ਕਿ ਸਾਡੇ ਕੋਲ ਭਰੋਸੇਯੋਗ ਸੂਤਰ ਹੈਗੇ ਨੇ ਜਿਨ੍ਹਾਂ ਨੇ ਇਹ ਦਾਅਵਾ ਕੀਤਾ ਔਰ ਉਹ ਅਸੀਂ ਤੁਹਾਡੇ ਤੱਕ ABC ਅਖਬਾਰ ਦੀ ਖਬਰ ਨੂੰ ਜਾਂ TV ਦੀ ਖਬਰ ਨੂੰ ਜਿਹੜਾ ਉਹਦਾ ਤਰਜਮਾ ਹੀ ਦੱਸ ਰਹੇ ਹਾਂ ਕਿ ਜੀਨਾ ਰਾਈਨਹਾਰਟ ਨੇ ਜਿਹੜੇ ਪਾਈਕ ਨੇ ਹੈਨਰੀ ਪਾਈਕ ਕੁਇਨਜ਼ਲੈਂਡ ਤੋਂ LNP ਦੇ ਮੈਂਬਰ ਨੇ MP ਨੇ ਉਹਨਾਂ ਤੱਕ ਅਪਰੋਚ ਕੀਤੀ, ਉਹਨਾਂ ਤੱਕ ਪਹੁੰਚਦੇ ਨੇ, ਉਹਨਾਂ ਨੂੰ ਕਹਿੰਦੇ ਵਨ ਨੇਸ਼ਨ ਜੁਆਇਨ ਕਰਨੀ ਹੈ ਤੇ ਦੇਖੋ ਫਾਇਦਾ ਹੋਊਗਾ। ਅੱਛਾ, LNP ਦੇ ਮੈਂਬਰ ਜਿਹੜੇ ਸੀ ਉਹਨਾਂ ਨੇ ਉਸ ਵਕਤ ਤਾਂ ਹੱਸ ਕੇ ਉਸ ਗੱਲ ਨੂੰ ਟਾਲ ਦਿੱਤਾ, ਪਰ ਬਾਅਦ ਦੇ ਵਿੱਚ ਫੋਰ ਕਾਰਨਰਸ ਦਾ ਇਹ ਜਿਹੜਾ ਪ੍ਰੋਗਰਾਮ ਹੈ ABC ਦੇ ਉੱਤੇ ਹੁੰਦਾ, ਇਸ ਰਿਪੋਰਟ ਦੇ ਵਿੱਚ ਉਹਨਾਂ ਨੇ ਜਦੋਂ ਇੰਟਰਵਿਊ ਦਿੱਤੀ, ਇੰਟਰਵਿਊ ਤਾਂ ਨਹੀਂ ਦਿੱਤੀ ਪਾਈਕ ਨੇ ਤਾਂ, ਬਲਕਿ ਮਨਾ ਹੀ ਕਰ ਦਿੱਤਾ, ਪਰ ਉਹਨਾਂ ਨੇ ਇੱਕ ਸਟੇਟਮੈਂਟ ਭੇਜ ਦਿੱਤੀ ABC TV ਚੈਨਲ ਨੂੰ ਕਿ ਮੈਂ ਜੀਨਾ ਰਾਈਨਹਾਰਟ ਦੀ ਇੱਜ਼ਤ ਕਰਦਾ, ਉਹਨਾਂ ਨੇ ਬੜਾ ਕੁਝ ਆਪਣੀ ਜ਼ਿੰਦਗੀ ਚ ਹਾਸਲ ਕੀਤਾ, ਪਰ ਮੈਂ ਇੱਕ ਲਿਬਰਲ ਹਾਂ, ਇੱਕ ਲਿਬਰਲ ਸੀ ਤੇ ਇੱਕ ਲਿਬਰਲ ਹੀ ਰਹਾਂਗਾ, ਔਰ ਮੈਨੂੰ ਇਸ ਗੱਲ ਦੇ ਵਿੱਚ ਭਰੋਸਾ ਹੈ ਕਿ ਜੇ ਆਸਟ੍ਰੇਲੀਆ ਨੂੰ ਇੱਕ ਚੰਗੀ ਅਗਵਾਈ ਦੇਣੀ ਹੈ ਤਾਂ ਲਿਬਰਲ ਲੀਡਰਸ਼ਿਪ ਹੀ ਦੇ ਸਕਦੀ ਹੈ, ਔਰ ਆਸਟ੍ਰੇਲੀਆ ਦੇ ਵਿੱਚ ਪੋਲੀਟੀਕਲ ਅਪੋਰਚੁਨਿਟੀਜ਼ਮ ਜਿਹੜਾ ਉਹ ਉਹਦਾ ਭਵਿੱਖ ਕਿਹੋ ਜਿਹਾ ਨਹੀਂ, ਉਹਦੇ ਤੇ ਮੈਂ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ, ਪਰ ਇਹਨੂੰ ਇੱਕ ਪੋਲੀਟੀਕਲ ਅਪੋਰਚੁਨਿਟੀਜ਼ਮ ਦੀ ਗੱਲ ਕਹਿ ਸਕਦੇ, ਯਾਨੀ ਮੌਕਾ ਕਿਸ ਕਿਸਮ ਦੇ ਨਾਲ ਤੁਹਾਨੂੰ ਸਿਆਸਤ ਦੇ ਵਿੱਚ ਕਿੱਥੋਂ ਕਿੱਥੇ ਜਾਣ ਦਾ ਮਿਲਦਾ, ਸਫਲ ਹੁੰਦੇ ਹੋ ਨਹੀਂ ਹੁੰਦੇ ਹੋ ਇੱਕ ਵੱਖਰੀ ਗੱਲ ਹੈ, ਪਰ ਜੀਨਾ ਰਾਈਨਹਾਰਟ ਤੱਕ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ABC ਨੇ ਦਾਅਵਾ ਕੀਤਾ ਆਪਣੀ ਰਿਪੋਰਟ ਚ। ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਕਿ ਮਿਸਟਰ ਪਾਈਕ ਨੂੰ ਪੱਟਣ ਦੇ ਲਈ ਵਨ ਨੇਸ਼ਨ ਦੇ ਵਿੱਚ ਲਿਆਉਣ ਦੇ ਲਈ ਉਹਨਾਂ ਨੇ ਕੋਈ ਰਕਮ ਆਫਰ ਕੀਤੀ ਸੀ ਜਾਂ ਨਹੀਂ ਕੀਤੀ ਸੀ। ਵੈਸੇ ਜੀਨਾ ਰਾਇਨਹਾਰਟ ਆਸਟ੍ਰੇਲੀਆ ਦੀ ਸਭ ਤੋਂ ਅਮੀਰ ਸ਼ਖਸੀਅਤ ਨੇ ਤਾਂ ਸਾਰਿਆਂ ਨੂੰ ਪਤਾ, ਬੱਚੇ ਬੱਚੇ ਨੂੰ ਪਤਾ, ਲਗਭਗ 40 ਬਿਲੀਅਨ ਡਾਲਰ ਦੀ ਉਹਨਾਂ ਦੀ ਜਾਇਦਾਦ ਹੈ, ਸੰਪਤੀ ਹੈ। ਔਰ ਵਨ ਨੇਸ਼ਨ ਪਾਰਟੀ ਨੂੰ ਉਹ ਖੁੱਲ ਕੇ ਪੈਸੇ ਦੇ ਨਾਲ ਤਨ ਮਨ ਧਨ ਦੇ ਨਾਲ ਉਹ ਸਪੋਰਟ ਕਰਦੇ ਨੇ ਔਰ ਚਾਹੁੰਦੇ ਨੇ ਕਿ ਆਸਟ੍ਰੇਲੀਆ ਦੇ ਵਿੱਚ ਇਹ ਤੀਜੀ ਧਿਰ ਖੜੀ ਹੋ ਜਾਵੇ। ਸੈਨੇਟਰ ਹੈਨਸਨ ਦੀ ਕਈ ਵਾਰ ਤਾਰੀਫਾਂ ਕੀਤੀਆਂ ਨੇ ਉਹਨਾਂ ਨੇ, ਔਰ ਬਲਕਿ ਸੈਨੇਟਰ ਹੈਨਸਨ ਉਹਨਾਂ ਦੇ ਘਰਾਂ ਦੇ ਵਿੱਚ ਵੀ ਰਹਿੰਦੇ ਨੇ ਤੇ ਉਹਨਾਂ ਦੇ ਨਾਲ ਘੁੰਮਣ ਵੀ ਜਾਂਦੇ ਨੇ, ਛੁੱਟੀਆਂ ਵੀ ਕੱਢਦੇ ਨੇ। ਅਪ੍ਰੈਲ ਮਹੀਨੇ ਦੇ ਵਿੱਚ ਜੀਨਾ ਰਾਇਨਹਾਰਟ ਨੇ ਇਹ ਵੀ ਗੱਲ ਕਹੀ ਸੀ ਕਿ ਉਹਨਾਂ ਨੇ ਵਨ ਨੇਸ਼ਨ ਪਾਰਟੀ ਨੂੰ ਇੱਕ ਹੈਲੀਕਾਪਟਰ ਦਿੱਤਾ, ਲਗਭਗ 15 ਲੱਖ ਆਸਟ੍ਰੇਲੀਅਨ ਡਾਲਰ ਦਾ ਸੀਗਾ ਇਹ ਹੈਲੀਕਾਪਟਰ। ਛੋਟਾ ਹੈਲੀਕਾਪਟਰ ਸੀ ਪਰ ਉਹਨਾਂ ਦਾ ਕਹਿਣਾ ਸੀਗਾ ਕਿ ਪੌਲਿਨ ਹੈਨਸਨ ਨੇ ਇੱਕ ਥਾਂ ਤੋਂ ਹੁਣ ਦੂਜੀ ਥਾਂ ਜਾਣਾ, ਕਦੇ ਕੁਇਨਜ਼ਲੈਂਡ ਕਦੇ ਵੈਸਟਰਨ ਆਸਟ੍ਰੇਲੀਆ, ਤੇ ਐ ਬਾਏ ਏਅਰ ਤਾਂ ਟਿਕਟਾਂ ਬੜੀਆਂ ਮਹਿੰਗੀਆਂ ਪੈ ਜਾਣਗੀਆਂ, ਸੋ ਆ ਲਓ ਮੈਂ ਹੈਲੀਕਾਪਟਰ ਦਿੰਦੀ ਹਾਂ ਤੁਹਾਨੂੰ, ਜਾਓ ਕੱਢੋ ਗੇੜੇ। ਤੇ ਇਸ ਤੋਂ ਇਲਾਵਾ ਵੀ ਵਨ ਨੇਸ਼ਨ ਪਾਰਟੀ ਨੂੰ ਉਹਨਾਂ ਦੇ ਹੀ ਪਾਰਟੀ ਜਿਹੜੀ ਜੀਨਾ ਰਾਇਨਹਾਰਟ ਆ ਉਹਨਾਂ ਦੇ ਨਾਲ ਜੁੜੇ ਹੋਏ ਦੋ ਐਗਜ਼ੈਕਟਿਵ ਦੀ ਤਰਫ ਤੋਂ, ਇੱਕ ਤਾਂ ਨਾਰਦਰਨ ਟੈਰੀਟਰੀ ਦੇ ਪਹਿਲਾਂ ਸਾਬਕਾ ਚੀਫ ਮਿਨਿਸਟਰ ਵੀ ਰਹਿ ਚੁੱਕੇ ਨੇ ਐਡਮ ਜਾਇਲਸ, ਉਹਨਾਂ ਨੇ ਵੀ, ਤੇ ਦੂਸਰੇ ਇਆਨ ਪਲਾਇਮਰ, ਇਹਨਾਂ ਨੇ ਰਲ ਕੇ 5 ਲੱਖ ਡਾਲਰ ਦਿੱਤੇ ਹੋਏ ਨੇ ਵਨ ਨੇਸ਼ਨ ਪਾਰਟੀ। ਜਿਹੜੇ ਜਾਇਲਸ ਨੇ, ਐਡਮ ਜਾਇਲਸ, ਉਹਨਾਂ ਨੇ ਤਾਂ ਇੱਕ ਫੋਰਡ ਰੇਂਜਰ ਯੂਟ ਵੀ ਅਪ੍ਰੈਲ ਮਹੀਨੇ ਦੇ ਵਿੱਚ ਗਿਫਟ ਕੀਤਾ ਸੀ, ਜਿਹਦੇ ਤੇ ਵਨ ਨੇਸ਼ਨ ਪਾਰਟੀ ਦਾ, ਕਿਉਂਕਿ ਸੰਤਰੀ ਰੰਗ ਹੈ ਇੱਥੇ, ਸਿਆਸੀ ਪਾਰਟੀਆਂ ਦੇ ਰੰਗ ਨੇ ਜਿਵੇਂ ਲਿਬਰਲ ਪਾਰਟੀ ਦਾ ਨੀਲਾ ਰੰਗ, ਲੇਬਰ ਪਾਰਟੀ ਦਾ ਲਾਲ ਰੰਗ, ਤੇ ਵਨ ਨੇਸ਼ਨ ਪਾਰਟੀ ਸੰਤਰੀ ਰੰਗ ਦੀ ਹੈ, ਨਾਰੰਗੀ ਰੰਗ ਦੀ। ਤੇ ਉਸ ਕਿਸਮ ਦਾ ਇੱਕ ਯੂਟ ਦਿੱਤਾ ਸੀ, ਉਹਦੇ ਤੇ ਵਨ ਨੇਸ਼ਨ ਆਲੇ ਦੁਆਲੇ ਲਿਖਿਆ ਹੋਇਆ ਸੀ। ਖੈਰ, ਕਹਿੰਦੇ ਸੀ ਕਿ ਉਹਦੇ ਚ ਤੁਸੀਂ ਆਪਣਾ ਚੋਣ ਪ੍ਰਚਾਰ ਕਰੋ, ਚਾਹੇ ਸਥਾਨਕ ਚੋਣਾਂ ਦੇ ਲਈ, ਚਾਹੇ ਬਾਈ ਇਲੈਕਸ਼ਨ ਦੇ ਲਈ, ਚਾਹੇ ਕੱਲ ਨੂੰ ਜਿਹੜੀਆਂ ਵੀ ਹੋਣਗੀਆਂ ਸੂਬਾਈ ਚੋਣਾਂ। ਤੇ ਇਨਫੈਕਟ ਇੱਥੇ ਇਹ ਵੀ ਗੱਲ ਸਾਹਮਣੇ ਆਉਂਦੀ ਹੈ ਕਿ 2013-14 ਦੇ ਵਿੱਚ ਆਸਟ੍ਰੇਲੀਅਨ ਇਲੈਕਟੋਰਲ ਕਮਿਸ਼ਨ ਨੇ ਇਹ ਗੱਲ ਦੱਸੀ ਹੋਈ ਹੈ ਕਿ ਇੱਕ ਉਸ ਵਰੇ ਦੇ ਵਿੱਚ ਸਭ ਤੋਂ ਵੱਡੀ ਸਿੰਗਲ ਡੋਨੇਸ਼ਨ, ਸਿੰਗਲ ਇੱਕ ਵਿਅਕਤੀ ਦੀ ਤਰਫ ਤੋਂ ਜਿਹੜੀ ਡੋਨੇਸ਼ਨ ਗਈ ਹੈ ਉਹ ਪ੍ਰੋਫੈਸਰ ਪਲਾਇਮਰ ਨੇ ਹੀ ਦਿੱਤੀ ਸੀ, ਇਆਨ ਪਲਾਇਮਰ ਨੇ। ਉਹ $50,000 ਦੀ ਡੋਨੇਸ਼ਨ ਦਿੱਤੀ ਸੀ, ਪਰ ਉਸ ਵਕਤ ਵਨ ਨੇਸ਼ਨ ਪਾਰਟੀ ਸੀਗੀ ਤਾਂ ਸਹੀ, ਏਦਾਂ ਨਹੀਂ ਕਹਿ ਸਕਦੇ ਕਿ ਹੋਣ ਦੇ ਵਿੱਚ ਨਹੀਂ ਸੀ, ਪਰ ਐਡਾ ਨਾਮ ਨਹੀਂ ਸੀ ਵਨ ਨੇਸ਼ਨ ਪਾਰਟੀ, ਜਾਂ ਸਿਰਫ ਪੌਲਿਨ ਹੈਨਸਨ ਨੂੰ ਹੀ ਥੋੜੇ ਬਹੁਤ ਲੋਕ ਜਾਣਦੇ ਸੀ ਜਾਂ ਮੀਡੀਆ ਪਸੰਦ ਕਰਦਾ ਸੀ ਉਹਨਾਂ ਦੀ ਤੇਜ਼ ਤਰਾਰ ਭਾਸ਼ਾਵਾਂ ਦੇ ਲਈ। ਉਸ ਵਕਤ ਨੈਸ਼ਨਲ ਪਾਰਟੀ ਨੂੰ ਇੱਕ ਰਾਈਟ ਵਿੰਗਰ ਪਾਰਟੀ ਦੇ ਤੌਰ ਦੇ ਉੱਤੇ ਜਾਣਿਆ ਜਾਂਦਾ ਸੀ, ਤੇ ਉਦੋਂ ਉਹਨਾਂ ਨੂੰ $50,000 ਦੀ ਇੱਕ ਸਿੰਗਲ ਡੋਨੇਸ਼ਨ ਗਈ ਸੀ। ਬਲਕਿ ਇਸ ਤੋਂ ਇਲਾਵਾ 2024 ਦੇ ਵਿੱਚ ਵੀ $25,000 ਦੀ ਡੋਨੇਸ਼ਨ ਜਿਹੜੀ ਸੀ ਜਾਇਲਸ ਦੀ ਹੀ ਜਿਹੜੀ ਕੰਪਨੀ ਹੈ ਐਡਗਾਇਲ ਇਨਵੈਸਟਮੈਂਟ, ਉਹਨਾਂ ਦੀ ਤਰਫ ਤੋਂ ਦਿੱਤੀ ਗਈ ਸੀ। ਤੇ ਇਹ ਤੋਂ ਅਗਲੇ ਸਾਲ 2025 ਦੇ ਵਿੱਚ $27,000 ਦੀ ਡੋਨੇਸ਼ਨ ਜਿਹੜੀ ਸੀ ਉਹ ਵਨ ਨੇਸ਼ਨ ਪਾਰਟੀ ਨੂੰ ਜਾਂਦੀ, ਯਾਨੀ ਇੱਕ ਸਾਲ ਪਹਿਲਾਂ ਨੈਸ਼ਨਲ ਨੂੰ ਚੰਦਾ ਦਿੰਦੇ ਨੇ ਤੇ ਉਹ ਤੋਂ ਅਗਲੇ ਸਾਲ ਵਨ ਨੇਸ਼ਨ ਦਿੰਦੇ ਨੇ, ਬਲਕਿ ਵਧਾ ਕੇ ਦਿੰਦੇ ਨੇ। ਤੇ ਇਹੀ ਉਹ ਜੋੜਾ ਪ੍ਰੋਫੈਸਰ ਪਲਾਇਮਰ, ਯਾਨੀ ਕਿ ਇਆਨ ਪਲਾਇਮਰ ਤੇ ਐਡਮ ਜਾਇਲਸ, ਜਿਨ੍ਹਾਂ ਨੇ ਰਲ ਕੇ $5,00,000 ਦੀ ਡੋਨੇਸ਼ਨ ਜਿਹੜੀ ਵਨ ਨੇਸ਼ਨ ਪਾਰਟੀ ਨੂੰ ਦਿੱਤੀ ਹੈ। ਹਾਲਾਂਕਿ ਇਹਦੇ ਨਾਲ ਜੁੜੇ ਹੋਏ ਅੰਕੜੇ ਹਾਲੇ ਤੱਕ AEC ਨੇ ਪ੍ਰਕਾਸ਼ਿਤ ਨਹੀਂ ਕੀਤੇ ਨੇ, ਉਹ ਇਸ ਕਰਕੇ ਨਹੀਂ ਕੀਤੇ ਕਿਉਂਕਿ AEC ਸਾਲ ਦੇ ਅਖੀਰ ਦੇ ਵਿੱਚ ਜਾ ਕੇ ਜਿਹੜਾ ਉਹ ਸਾਲ ਦੇ ਅੰਕੜੇ ਜਿਹੜਾ ਉਹ ਜਾਰੀ ਕਰਦੇ ਨੇ। ਸੋ ਇਸ ਸਾਲ ਦੇ ਅਖੀਰ ਦੇ ਵਿੱਚ, ਅਗਲੇ ਸਾਲ ਦੀ ਸ਼ੁਰੂਆਤ ਚ AEC ਜਿਹੜੇ ਅੰਕੜੇ ਪ੍ਰਕਾਸ਼ਿਤ ਕਰੇਗਾ, ਉਹ ਚ ਪਤਾ ਲੱਗ ਜਾਏਗਾ ਕਿ ਵਨ ਨੇਸ਼ਨ ਪਾਰਟੀ ਨੂੰ ਹੁਣ ਕਿੱਥੋਂ ਕਿੱਥੋਂ ਕਿਹਨੇ ਕਿਹਨੇ ਕਿੰਨੀਆਂ ਕਿੰਨੀਆਂ ਕਿਉਂ ਗਰਾਂਟਾਂ ਜਿਹੜੀਆਂ, ਕਿਉਂ ਤਾਂ ਨਹੀਂ ਖੈਰ, ਪਰ ਕਿੰਨੀਆਂ ਤੇ ਕਿੱਥੋਂ ਜਿਹੜੀਆਂ ਗਰਾਂਟਾਂ ਆਈਆਂ ਨੇ। ਸੋ ਇਹ ਵੱਡੀਆਂ ਡੋਨੇਸ਼ਨਸ ਨੇ, ਔਰ ਆਮ ਤੌਰ ਦੇ ਉੱਤੇ ਵਨ ਨੇਸ਼ਨ ਪਾਰਟੀ ਨੂੰ ਜਿਹੜੇ ਇੰਨੇ ਪੈਸੇ ਬਾਹਰੋਂ ਆ ਰਹੇ ਨੇ ਉਹਦਾ ਉਹ ਇਸਤੇਮਾਲ, ਜ਼ਾਹਰ ਜੀ ਗੱਲ ਹੈ ਕਿ ਦੇਸ਼ ਦੀ ਸਭ ਤੋਂ ਅਮੀਰ ਸ਼ਖਸੀਅਤ ਹੋਵੇ ਤੇ ਉਹਦੇ ਨਾਲ ਜੁੜੇ ਹੋਏ ਕਾਰੋਬਾਰੀ ਆ, ਉਹਨਾਂ ਦੇ ਪ੍ਰਭਾਵ ਦੇ ਵਿੱਚ ਜਿੰਨੇ ਵੀ ਲੋਕ ਨੇ ਉਹ ਇੱਕੋ ਹੀ ਪਾਰਟੀ ਨੂੰ ਜਿਹੜੇ ਚੰਦਾ ਦੇਣ, ਡੋਨੇਸ਼ਨਾਂ ਦੇਣ, ਤਾਂ ਉਹਦਾ ਫਰਕ ਕਿੱਥੇ ਜਾ ਕੇ ਦਿਖਾਈ ਪੈਂਦਾ। ਇਹ ਤਾਂ ਇੱਕ ਖਬਰ ਹੈ। ਦੂਜੀ ਖਬਰ ਵੀ ਵਨ ਨੇਸ਼ਨ ਦੇ ਨਾਲ ਹੀ ਜੁੜੀ ਹੋਈ ਹੈ। ਪਤਾ ਇਹ ਚੱਲਦਾ ਹੈ ਕਿ ਵਿਕਟੋਰੀਆ ਦੇ ਵਿੱਚ ਚੋਣਾਂ ਹੋਣੀਆਂ ਨੇ, ਔਰ ਇਹ ਸਟੇਟ ਇਲੈਕਸ਼ਨ ਦੇ ਵਿੱਚ ਵਨ ਨੇਸ਼ਨ ਨੇ ਆਪਣੇ ਉਮੀਦਵਾਰ ਐਲਾਨਣ ਤੋਂ ਪਹਿਲਾਂ $6,50,000 ਤਾਂ ਸਿਰਫ ਉਮੀਦਵਾਰ ਐਲਾਨਣ ਦੇ ਨਾਂ ਦੇ ਉੱਤੇ ਹੀ ਇਕੱਠਾ ਕੀਤਾ, ਔਰ ਕਿਤੋਂ ਬਾਹਰੀ ਚੰਦੇ ਤੋਂ ਨਹੀਂ, ਬਲਕਿ ਇਹਨਾਂ ਹੀ ਉਮੀਦਵਾਰਾਂ ਤੋਂ ਇਕੱਠਾ ਕੀਤਾ। ਕਿੱਦਾਂ? ਇਹ ਖਬਰ ਗਾਰਜੀਅਨ ਆਸਟ੍ਰੇਲੀਆ ਨੇ ਪ੍ਰਕਾਸ਼ਿਤ ਕੀਤੀ ਹੈ। ਹੁਣ ਇਹ ਵੀ ਸੁਣਨ ਵਾਲੀ ਖਬਰ ਹੈ, ਇੰਟਰਸਟਿੰਗ ਨਿਊਜ਼ ਹੈ। ਗਾਰਜੀਅਨ ਦੇ ਮੁਤਾਬਕ ਇਹਨਾਂ ਨੂੰ ਇਹ ਪਤਾ ਚੱਲਿਆ ਕਿ ਵਨ ਨੇਸ਼ਨ ਨੇ ਬਹੁਤ ਸਾਰੇ ਜਿਹੜੇ ਕੌਂਸਲਰ ਸੀ, ਮੇਅਰਸ ਸੀ, ਬੜੇ ਸਾਰੇ ਡਿਪਟੀ ਮੇਅਰ ਜਿਹੜੇ ਚਾਹੁੰਦੇ ਨੇ ਕਿ ਉਹ ਆਪਣੇ ਹਲਕੇ ਦੇ ਵਿੱਚ ਇਲੈਕਸ਼ਨ ਲੜਨ, ਪਰ ਨਾ ਤਾਂ ਉਹਨਾਂ ਨੂੰ ਲੇਬਰ ਨੇ ਸੀਟ ਦੇਣੀ ਹੈ ਨਾ ਲਿਬਰਲ ਨੈਸ਼ਨਲ ਨੇ, ਅਜਿਹੇ ਦੇ ਵਿੱਚ ਫਿਰ ਉਹ ਐਸੇ ਲੋਕ ਜਿਹੜੇ ਸਿਆਸਤ ਦੇ ਵਿੱਚ ਵੱਡੇ ਖੁਆਬ ਦੇਖ ਰਹੇ ਨੇ ਤੇ ਉਹਨਾਂ ਨੂੰ ਲੱਗ ਰਿਹਾ ਕਿ ਵਿਕਟੋਰੀਆ ਚ 28 ਨਵੰਬਰ ਤੋਂ ਬਾਅਦ, ਬਲਕਿ ਐਂ ਕਹਿ ਲਓ ਕਿ 29 ਨਵੰਬਰ ਤੋਂ ਬਾਅਦ ਜਿਹੜੀ ਹੈ ਤਕਦੀਰ ਤਸਵੀਰ ਬਦਲ ਜਾਏਗੀ ਤੇ ਉਸ ਤਸਵੀਰ ਦੇ ਵਿੱਚ ਵਨ ਨੇਸ਼ਨ ਇੱਕ ਬਹੁਤ ਵੱਡਾ ਨਾਮ ਹੋਏਗਾ ਤੇ ਇਸ ਕਰਕੇ ਵਗਦੀ ਗੰਗਾ ਚ ਹੱਥ ਧੋ ਲਵੋ, ਫਟਾਫਟ ਵਨ ਨੇਸ਼ਨ ਚ ਸ਼ਾਮਿਲ ਹੋ ਜਾਵੋ। ਵਨ ਨੇਸ਼ਨ ਪਾਰਟੀ ਨੂੰ ਵੀ ਇਹ ਗੱਲ ਪਤਾ ਕਿ ਹਵਾ ਦਾ ਰੁੱਖ ਫਿਲਹਾਲ ਉਹਨਾਂ ਦੇ ਹੱਥ ਚ ਹੈ, ਸੋ ਜਿੰਨਾ ਹੋ ਸਕਦਾ ਲੁੱਟੋ। ਸੋ ਇਸ ਕਰਕੇ $150 ਦੀ ਇੱਕ ਨਾਨ ਰਿਫੰਡੇਬਲ ਐਪਲੀਕੇਸ਼ਨ ਫੀਸ ਰੱਖੀ ਗਈ ਹੈ ਕਿ ਠੀਕ ਹੈ ਤੁਸੀਂ ਉਮੀਦਵਾਰੀ ਲੈਣਾ ਚਾਹੁੰਦੇ ਹੋ, ਆਓ ਉਮੀਦਵਾਰੀ ਲਵੋ। ਉਮੀਦਵਾਰੀ ਲੈਣ ਤੋਂ ਪਹਿਲਾਂ $150 ਦੀ ਇੱਕ ਨਾਨ ਰਿਫੰਡੇਬਲ ਵੀ ਪੁੱਛੇ ਹੋਣਾ ਇਹਦੇ ਬਾਰੇ ਵੀ ਇਹਦਾ ਤੁਹਾਨੂੰ ਜਿਹੜੀ ਐਪਲੀਕੇਸ਼ਨ ਹੈ ਤੁਹਾਡੀ ਉਹ ਸਫਲ ਹੋਈ ਕਿ ਨਹੀਂ। 1200 ਲੋਕਾਂ ਨੇ ਐਕਸਪ੍ਰੈਸ਼ਨ ਆਫ ਇੰਟਰਸਟ ਜਿਹੜੇ ਨੇ ਉਹ ਵਨ ਨੇਸ਼ਨ ਪਾਰਟੀ ਦੇ ਵਿੱਚ ਦਾਇਰ ਕੀਤੇ ਨੇ ਨਵੰਬਰ ਸਟੇਟ ਇਲੈਕਸ਼ਨ ਦੇ ਲਈ ਜਿਹੜੀਆਂ ਵਿਕਟੋਰੀਆ ਚ ਹੋਣੀਆਂ ਨੇ, ਔਰ ਉਹਨਾਂ ਚੋਂ 220 ਨੂੰ ਫਾਈਨਲ ਸਟੇਜ ਦੇ ਉੱਤੇ ਉਹ ਐਪਲੀਕੇਸ਼ਨ ਪਹੁੰਚੀਆਂ, ਯਾਨੀ ਉਹਨਾਂ ਦੇ $150-$150 ਤਾਂ ਪੱਕੇ, ਯਾਨੀ $33,000 ਤਾਂ ਇੱਥੋਂ ਹੀ ਇਕੱਠਾ ਕੀਤਾ। ਫਾਈਨਲ ਸਟੇਜ ਤੇ ਪਹੁੰਚੇ ਕੈਂਡੀਡੇਟ ਨੇ, ਹੁਣ ਉਹਨਾਂ ਚੋਂ ਕਿੰਨਿਆਂ ਨੂੰ ਸੀਟਾਂ ਦੇਣੀਆਂ ਕਿੰਨਿਆਂ ਨੂੰ ਨਹੀਂ ਉਹ ਇੱਕ ਵੱਖਰੀ ਗੱਲ ਹੈ, ਪਰ ਇਹ ਜਿੰਨੇ ਵੀ ਸੀ 1200 ਲੋਕ ਜਾਂ ਹੋਰ ਵੀ ਜਿਹੜੇ ਵੀ ਗਿਣਤੀ ਆ ਰਹੀ ਹੈ ਜਾਂ ਆਉਣ ਵਾਲੇ ਦਿਨਾਂ ਚ ਵੀ ਜੁੜੇਗੀ, ਇਹਨਾਂ ਸਾਰੇ ਲੋਕਾਂ ਨੂੰ ਇਹ ਵੀ ਗੱਲ ਕਹੀ ਗਈ ਹੈ ਕਿ ਉਮੀਦਵਾਰੀ ਤੁਸੀਂ ਹਾਸਲ ਕਰਨੀ ਹੈ, ਐਕਸਪ੍ਰੈਸ਼ਨ ਆਫ ਇੰਟਰਸਟ ਦਾਇਰ ਕਰੋ, ਉਹਦੀ ਨਾਨ ਰਿਫੰਡੇਬਲ ਫੀਸ ਭੇਜੋ, ਉਹ ਇੱਕ ਵੱਖਰੀ ਗੱਲ ਹੈ, ਪਰ ਉਹ ਤੋਂ ਪਹਿਲਾਂ ਤੁਹਾਨੂੰ ਪਾਰਟੀ ਦਾ ਮੈਂਬਰ ਬਣਨਾ ਹੋਏਗਾ। ਸਾਲ ਦੀ ਮੈਂਬਰਸ਼ਿਪ ਫੀਸ $60 ਵੈਸੇ ਤਾਂ ਸਾਰੀਆਂ ਹੀ ਪਾਰਟੀਆਂ ਲੈਂਦੀਆਂ ਨੇ, ਪਰ ਇਸ ਲਿਹਾਜ਼ ਦੇ ਨਾਲ $72,000 ਉਹਨਾਂ ਨੇ ਸਿਰਫ ਇਹਨਾਂ 200-225 ਲੋਕਾਂ ਤੋਂ ਹੀ ਇਕੱਠੇ ਕਰ ਲਏ। ਫਿਰ ਉਸ ਤੋਂ ਬਾਅਦ ਜਿਹੜੇ ਕੈਂਡੀਡੇਟ ਬਣਨਗੇ, ਜਿਹੜੇ ਇੰਟਰਵਿਊ ਚ ਕਲੀਅਰ ਹੋ ਜਾਣਗੇ, ਹੁਣ ਇੰਟਰਵਿਊ ਕੌਣ ਲਏਗਾ, ਪੌਲਿਨ ਹੈਨਸਨ ਲਏਗੀ, ਉਹਨਾਂ ਦੀ ਧੀ ਲੀ ਲਏਗੀ ਹੈਨਸਨ, ਜਾਂ ਫਿਰ ਬਾਨਵੀ ਜੋਇਸ ਇੰਟਰਵਿਊ ਲੈਣਗੇ, ਜਾਂ ਤਿੰਨੇ ਰਲ ਕੇ ਬੈਠਣਗੇ ਰੋਸ਼ਨ ਦਿਮਾਗ ਲੋਕ, ਤੇ ਫਿਰ ਇਸ ਤੋਂ ਬਾਅਦ ਉਮੀਦਵਾਰਾਂ ਨੂੰ ਫਾਈਨਲ ਕਰ ਦਿੱਤਾ ਜਾਏਗਾ। ਤਾਂ ਪਰ ਉਹਦੇ ਲਈ ਉਹ ਜਿਹੜੇ ਪ੍ਰੀ ਸਿਲੈਕਟਿਡ ਉਮੀਦਵਾਰ ਨੇ ਉਹਨਾਂ ਨੂੰ $5,500 ਆਪਣੀ ਜੇਬ ਦੇ ਵਿੱਚੋਂ ਦੇਣੇ ਹੋਣਗੇ, ਇਸ ਤੋਂ ਪਹਿਲਾਂ ਕਿ ਉਹ ਵਨ ਨੇਸ਼ਨ ਪਾਰਟੀ ਦੇ ਫਾਈਨਲ ਉਮੀਦਵਾਰ ਬਣ ਕੇ ਮੈਦਾਨ ਦੇ ਵਿੱਚ ਨਿਤਰਨ। ਸੋ ਇਸ ਤਰੀਕੇ ਦੇ ਨਾਲ ਸਿਰਫ ਕੈਂਡੀਡੇਟ ਫੀਸ ਦੇ ਨਾਮ ਦੇ ਉੱਤੇ ਹੀ ਵਨ ਨੇਸ਼ਨ ਪਾਰਟੀ 88 ਲੋਅਰ ਹਾਊਸ ਦੀਆਂ ਸੀਟਾਂ ਨੇ, ਜੇ ਉਮੀਦਵਾਰ ਐਲਾਨਦੀ ਹੈ ਤਾਂ 5,28,000 ਤਾਂ ਇੱਥੋਂ ਇਕੱਠਾ ਕਰ ਲਿਆ, ਫਿਰ ਨਾਨ ਰਿਫੰਡੇਬਲ ਫੀਸ ਲਗਾ ਲਵੋ, ਤੇ ਫਿਰ ਉਸ ਤੋਂ ਬਾਅਦ ਜਿਹੜੀ ਮੈਂਬਰਸ਼ਿਪ ਫੀਸ ਜੋੜ ਲਵੋ, ਕਰਦੇ ਕਰਾਂਦੇ $633,000 ਤਾਂ ਇੱਥੋਂ ਇਕੱਠਾ ਹੁੰਦਾ। ਵਿਕਟੋਰੀਆ ਦੇ ਵਿੱਚ ਇਲੈਕਸ਼ਨ ਜਿੱਤੇ ਨਾ ਜਿੱਤੇ, ਇੱਕ ਵੀ ਸੀਟ ਪੱਲੇ ਆਵੇ ਨਾ ਆਵੇ, ਇਹ ਲੋਕ ਵੀ ਵਨ ਨੇਸ਼ਨ ਦੇ ਵਿੱਚ ਰਹਿਣ ਨਾ ਰਹਿਣ ਕੋਈ ਫਰਕ ਨਹੀਂ ਪੈਂਦਾ, $6,00,000 ਤਾਂ ਅੰਦਰ ਹੋ ਗਿਆ। ਸ਼ਾਇਦ ਇਸੇ ਚੀਜ਼ ਦੇ ਵਿੱਚ ਬਾਨਵੀ ਜੋਇਸ ਮਾਹਰ ਨੇ ਮਾਰਕੀਟਿੰਗ ਕਰਨੀ, ਮੈਨੇਜਮੈਂਟ ਕਰਨੀ ਕਿ ਪੈਸੇ ਕਿਵੇਂ ਇਕੱਠੇ ਕਰਨੇ ਨੇ ਜਾਂ ਗਾਇਬ ਕਿਵੇਂ ਕਰਨੇ ਨੇ, ਕਿਉਂਕਿ APVMA ਵਰਗੇ ਅਦਾਰੇ ਪਹਿਲਾਂ ਵੀ ਬਾਨਵੀ ਜੋਇਸ ਆਪਣੇ ਇਲਾਕੇ ਦੇ ਵਿੱਚ ਲਿਆ ਚੁੱਕੇ ਨੇ ਕੈਨਬਰਾ ਤੋਂ ਖਤਮ ਕਰਕੇ। ਬੜੀ ਵਾਰ 2-3 ਸਾਲ ਪਹਿਲਾਂ ਇਹ ਖ਼ਬਰਾਂ ਤੁਹਾਡੇ ਨਾਲ ਸਾਂਝੀਆਂ ਵੀ ਕੀਤੀਆਂ ਸੀ ਕਿ ਕਿਸ ਤਰੀਕੇ ਦੇ ਨਾਲ ਆਸਟ੍ਰੇਲੀਆ ਦੀ ਜਿਹੜੀ ਕ੍ਰੀਮ ਸਾਇੰਟਿਸਟ ਨੇ ਉਹ ਇਸ ਅਦਾਰੇ ਨੂੰ ਛੱਡ ਕੇ ਗਏ, ਸਿਰਫ ਇਸ ਕਰਕੇ ਕਿਉਂਕਿ ਉਦੋਂ ਸਕਾਟ ਮਾਰਿਸਨ ਪ੍ਰਧਾਨ ਮੰਤਰੀ ਹੁੰਦੇ ਸੀ, ਬਾਨਵੀ ਜੋਇਸ ਡਿਪਟੀ ਪ੍ਰਧਾਨ ਮੰਤਰੀ ਹੁੰਦੇ ਸੀ, ਤੇ ਉਹਨਾਂ ਨੇ ਪਸ਼ੂ ਪਾਲਣ ਮਹਿਕਮੇ ਦੇ ਨਾਲ ਜੁੜੇ ਹੋਏ ਜਾਂ ਸਾਇੰਸ ਦੇ ਨਾਲ ਜੁੜੇ ਹੋਏ ਕੁਝ ਇੱਕ ਮਹਿਕਮਿਆਂ ਦਾ ਬੇੜਾ ਪਾਰ ਜਿਹੜਾ ਕੀਤਾ, ਬੇੜਾ ਪਾਰ ਤਾਂ ਨਹੀਂ ਬੰਟਾ ਧਾਰ ਕੀਤਾ, ਬਲਕਿ ਉਹ ਮਹਿਕਮੇ ਵੀ ਬੰਦ ਕਰ ਦਿੱਤੇ, ਔਰ ਜਿਹੜੀ ਕ੍ਰੀਮ ਸੀਗੀ ਸਾਇੰਟਿਸਟ ਦੀ ਆਸਟ੍ਰੇਲੀਆ ਦੇ ਵਿੱਚ ਉਹ ਵੀ ਗੁਆ ਛੱਡੀ। ਸੋ ਇਸ ਕਿਸਮ ਦੀਆਂ ਰਣਨੀਤੀਆਂ ਨੇ, ਖੈਰ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਗੱਲਾਂ ਸਾਂਝੀਆਂ ਕਰਾਂਗੇ। ਪਰ ਇੱਧਰ OpenAI ਦੇ ਨਾਲ ਜੁੜੀ ਹੋਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੀ ਤਰਫ ਤੋਂ ਨਿਊਯਾਰਕ ਚ ਖੜੇ ਹੋ ਕੇ ਨਿਊਯਾਰਕ ਦੀਆਂ ਹੀ ਕੰਪਨੀਆਂ ਨੂੰ ਚੁਣੌਤੀ ਦਿੱਤੀ ਗਈ ਸੀ ਕਿ ਤੁਸੀਂ ਸਾਡੇ ਸਿਸਟਮ ਦੇ ਵਿੱਚ ਸੰਨ ਲਗਾ ਰਹੇ ਹੋ। ਕਿੱਦਾਂ, ਉਹ ਖ਼ਬਰ ਵੀ ਤੁਹਾਨੂੰ ਦੱਸੀ ਸੀ ਕਿ ਜਿਹੜੀ OpenAI ਪਲੈਟਫਾਰਮ ਹੈ, ਸੈਮ ਆਲਟਮੈਨ ਦੀ ਕੰਪਨੀ ਹੈ, ChatGPT ਤੁਸੀਂ ਵਰਤਦੇ ਹੋ ਜਿਹੜਾ, ਉਹ ਕੰਪਨੀ ਨੂੰ OpenAI ਕਹਿੰਦੇ ਨੇ, ਉਹਨਾਂ ਦਾ ਹੀ ਉਹ ਚੈਟਬੋਟ ChatGPT। ਤੇ OpenAI ਦੇ ਕੁਝ ਏਜੰਟਸ ਯਾਨੀ ਕਿ ਕੋਈ ਵਿਅਕਤੀ ਨਹੀਂ ਹੁੰਦੇ, ਏਜੰਟਸ ਯਾਨੀ ਕਿ ਟੂਲਸ ਹੁੰਦੇ ਨੇ। ਸੋ AI ਦੇ ਕੁਝ ਐਸੇ ਟੂਲਸ ਜਿਨ੍ਹਾਂ ਨੇ ਆਪਣੇ ਆਪ ਹੀ ਸੰਨ ਲਗਾ ਦਿੱਤੀ ਸੀ ਆਸਟ੍ਰੇਲੀਆ ਦੇ ਸਿਸਟਮ ਦੇ ਵਿੱਚ, ਹੁਣ ਪਤਾ ਚੱਲਿਆ ਕਿ ਉਹ ਸੇਮ ਟੂਲਸ ਨੇ ਜਿਨ੍ਹਾਂ ਨੇ ਆਸਟ੍ਰੇਲੀਆ ਦੇ ਮੈਡੀਕੇਅਰ ਦੇ ਵਿੱਚ ਸੰਨ ਲਗਾਈ ਸੀ, ਇੱਥੇ ਦਾਖਲ ਹੋਏ ਸੀ, ਇਲੀਗਲ ਬ੍ਰੀਚ ਇੱਕ ਕੀਤਾ ਸੀ, ਡੇਟਾ ਚੱਕਿਆ ਸੀ। ਇਹ ਉਹੀ AI ਟੂਲਸ ਨੇ ਜਿਨ੍ਹਾਂ ਨੇ ਅਮਰੀਕਾ ਦੀ ਵੀ ਸਰਕਾਰੀ ਵੈਬਸਾਈਟ ਯੂਨਾਈਟਿਡ ਸਟੇਟਸ ਸਿਕਿਉਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਦੇ ਵਿੱਚ ਦਖਲ ਅੰਦਾਜ਼ੀ ਕੀਤੀ ਹੈ। ਹੋਰ ਤਾਂ ਹੋਰ ਅਮਰੀਕਾ ਦੇ ਐਜੂਕੇਸ਼ਨ ਡਿਪਾਰਟਮੈਂਟ ਦੀ ਵੈਬਸਾਈਟ ਦੇ ਵਿੱਚ ਵੀ ਸੰਨ ਇਹਨਾਂ ਹੀ ਟੂਲਸ ਨੇ ਲਗਾਈ ਹੈ, ਔਰ ਇਸ ਦੇ ਨਾਲ ਜੁੜੀ ਜੁੜੀਆਂ ਹੋਈਆਂ 53 ਇਮੇਜਸ ਜਿਹੜੀਆਂ ਨੇ ਲੀਕ ਹੋਈਆਂ ਨੇ, ਬਲਕਿ ਚੈਟ ਜੀਪੀਟੀ ਦੇ ਕੁਝ ਇੱਕ ਮਾਡਲਸ ਦੇ ਉੱਤੇ ਤਾਂ ਉਹ ਪਈਆਂ ਵੀ ਨੇ, ਪਬਲਿਕਲੀ ਪਈਆਂ ਨੇ, ਹਾਲੇ ਤੱਕ ਪਈਆਂ ਨੇ. ਸੋ ਓਪਨ ਏਆਈ ਦੇ ਸੀਈਓ ਸੈਮ ਆਲਟਮੈਨ ਨੇ ਬਾਅਦ ਚ ਇਹ ਗੱਲ ਕਹੀ ਸੀ ਕਿ ਕੰਪਨੀ ਲਗਾਤਾਰ ਇਸ ਮਾਮਲੇ ਚ ਪੜਤਾਲ ਕਰ ਰਹੀ ਹੈ, ਭਾਲ ਰਹੇ ਹਾਂ ਅਸੀਂ ਵੀ ਕਿੱਥੋਂ ਇਹ ਸਮੱਸਿਆਵਾਂ ਆ ਰਹੀਆਂ ਨੇ ਸਾਰੀਆਂ. ਤੇ ਇਸ ਮਾਮਲੇ ਦੇ ਵਿੱਚ ਅਮਰੀਕਾ ਦੀ ਸਰਕਾਰ ਨੂੰ ਵੀ ਸੂਚਿਤ ਕੀਤਾ ਗਿਆ. ਉਧਰ ਆਸਟ੍ਰੇਲੀਆ ਦੇ ਵਿੱਚ ਸਿਰਫ ਮੈਡੀਕੇਅਰ ਦੇ ਅੰਦਰ ਹੀ ਸਨ ਨਹੀਂ ਸੀ ਲੱਗੀ, ਬਲਕਿ ਆਸਟ੍ਰੇਲੀਅਨ ਇੰਸਟੀਚਿਊਟ ਆਫ ਹੈਲਥ ਐਂਡ ਵੈਲਫੇਅਰ ਤੇ ਫਿਰ ਦੋ ਦੋ ਸੂਬੇ ਵਿਕਟੋਰੀਆ ਤੇ NSW ਦੀਆਂ ਸੂਬਾਈ ਏਜੰਸੀਆਂ ਦੀਆਂ ਵੀ ਜਿਹੜੀਆਂ ਵੈਬ ਪੋਰਟਲਸ ਨੇ ਉਹਨਾਂ ਦੇ ਵਿੱਚ ਸਨਾਂ ਲੱਗੀਆਂ ਸੀ. ਸੈਮ ਆਲਟਮੈਨ ਇਸ ਸ਼ੁੱਕਰਵਾਰ ਦੇ ਦਿਨ ਉਸ ਡਿਨਰ ਦੇ ਵਿੱਚ ਵੀ ਸੀ ਜਿਹੜਾ ਵਾਈਟ ਹਾਊਸ ਦੇ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਰਫ ਤੋਂ ਸੱਦਿਆ ਗਿਆ ਸੀ, ਜਿੱਥੇ ਚੀਨ ਦੇ ਕੁਝ ਕਾਰੋਬਾਰੀ ਵੀ ਮੌਜੂਦ ਸੀ. ਜੀ ਜਿਨਪਿੰਗ ਨੂੰ ਉਹ ਡਿਨਰ ਦਿੱਤਾ ਸੀ ਤੇ ਉੱਥੇ ਹੀ ਸੈਮ ਆਲਟਮੈਨ ਵੀ ਮੌਜੂਦ ਸੀ. ਪਰ ਹੁਣ ਇੱਥੇ ਆਸਟ੍ਰੇਲੀਆ ਦੇ ਵਿੱਚ ਇਸ ਖਬਰ ਤੋਂ ਬਾਅਦ ਸਵਾਲ ਉੱਠੇ ਨੇ. ਜੇਨ ਹਿਊਮ ਜਿਹੜੇ ਕਿ ਡਿਪਟੀ ਲੀਡਰ ਨੇ ਵਿਰੋਧੀ ਧਿਰ ਦੇ ਲਿਬਰਲ ਪਾਰਟੀ ਦੇ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਓਪਨ ਏਆਈ ਦਾ ਮੈਡੀਕੇਅਰ ਦੇ ਵਿੱਚ ਬ੍ਰੀਚ ਕਰਨਾ ਠੀਕ ਹੈ, ਇੱਕ ਖਬਰ ਹੋ ਸਕਦੀ ਹੈ, ਪਰ ਸਵਾਲ ਇਸ ਤੋਂ ਵੀ ਗਹਿਰਾ ਹੈ. ਉਹਨਾਂ ਨੇ ਸਰਕਾਰ ਤੋਂ ਇਹ ਸਵਾਲ ਪੁੱਛਿਆ ਹੈ ਕਿ ਇਹ ਤਾਂ ਤੁਸੀਂ ਸਾਨੂੰ ਦੱਸ ਦਿੱਤਾ, ਆਸਟ੍ਰੇਲੀਆ ਨੂੰ ਦੱਸਤਾ, ਪੂਰੀ ਦੁਨੀਆ ਨੂੰ ਦੱਸ ਦਿੱਤਾ ਕਿ ਜਿਹੜੇ ਓਪਨ ਏਆਈ ਦੇ ਕੁਝ ਟੂਲਸ ਨੇ, ਜਿਹੜੇ ਏਜੰਟਸ ਸੀਗੇ ਏਆਈ ਏਜੰਟਸ, ਉਹਨਾਂ ਨੇ ਆਸਟ੍ਰੇਲੀਅਨ ਵੈਬਸਾਈਟਸ ਵਿੱਚ ਸਾਨ ਲਗਾਈ, ਏਦਾਂ ਏਦਾਂ ਕਰਕੇ ਖਬਰ ਸਾਹਮਣੇ ਆਈ. ਪਰ ਜੇ ਸਰਕਾਰ ਦੱਸ ਦਈ ਉਹਨਾਂ ਤਾਂ ਫਿਰ ਇਹਦੇ ਕੀ ਪੈਮਾਨੇ ਨੇ ਕਿ ਹੁਣ ਇਸ ਕਿਸਮ ਦੇ ਹੈਕ ਹੋ ਰਹੇ ਨੇ, ਇਸ ਕਿਸਮ ਦੀ ਸਾਈਬਰ ਬ੍ਰੀਚ ਹੋ ਰਹੇ ਨੇ. ਸਰਕਾਰ ਦੇ ਕੋਲ ਕੋਈ ਸਰਕਾਰੀ ਵੈਬਸਾਈਟਸ ਘੱਟੋ ਘੱਟ ਸਰਕਾਰੀ ਪੋਰਟਲਸ ਨੇ ਜਿਹੜੇ ਮੈਡੀਕੇਅਰ ਤਾਂ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਜਿਹੜਾ ਡੇਟਾ ਹੋਲਡ ਕਰਦਾ, ਐਡਾ ਵੱਡਾ ਉਹ ਅਦਾਰਾ ਹੈ ਤੇ ਹਰ ਇੱਕ ਨੂੰ ਪ੍ਰਭਾਵਿਤ ਕਰਦਾ ਹੈ. ਮੈਡੀਕੇਅਰ ਦੇ ਵਿੱਚ ਜੇਕਰ ਸਨ ਲੱਗ ਜਾਂਦੀ ਹੈ ਤਾਂ ਆਸਟ੍ਰੇਲੀਆ ਦੀਆਂ ਖੁਫੀਆ ਮਹਿਕਮਿਆਂ ਦੇ ਨਾਲ ਜੁੜੀਆਂ ਹੋਈਆਂ, ਇੱਥੋਂ ਦੀਆਂ ਸਿਕਿਉਰਿਟੀਜ਼ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਸਾਈਟਸ ਨੇ, ਸਰਵਰਸ ਨੇ, ਉਹ ਕਿੱਦਾਂ ਸੇਫ ਰਹਿਣਗੇ. ਤੇ ਇਸ ਵਾਰ ਤਾਂ ਇਹ ਖਬਰ ਦੱਸ ਦਿੱਤੀ, ਪਰ ਜੇਕਰ ਉਹ ਨਾ ਦੱਸਦੇ ਤਾਂ ਫਿਰ, ਔਰ ਇਹ ਖਬਰ ਵੀ ਏਦਾਂ ਸੀ ਕਿ ਜੂਨ ਮਹੀਨੇ ਚ ਏਆਈ ਏਜੰਟਸ ਨੇ ਦਖਲ ਅੰਦਾਜ਼ੀ ਕੀਤੀ ਸੀ, ਅਗਸਤ ਮਹੀਨੇ ਦੇ ਵਿੱਚ ਉਹਨਾਂ ਨੇ ਸਰਵਿਸਿਸ ਆਸਟ੍ਰੇਲੀਆ ਨੂੰ ਈਮੇਲ ਪਾਉਂਦੇ ਨੇ, ਇਨਬੋਕਸ ਚਲੀ ਜਾਂਦੀ ਹੈ. ਏਦਾਂ ਨਹੀਂ ਕਿ ਕੋਈ ਓਪਨ ਏਆਈ ਦੀ ਤਰਫ ਤੋਂ ਕੋਈ ਸੰਪਰਕ ਕੀਤੇ ਗਏ ਹੁਣ, ਬਸ ਈਮੇਲ ਭੇਜ ਦਿੱਤੀ ਗਈ ਸੀ ਕਿ ਸਾਨੂੰ ਲੱਗਦਾ ਹੈ ਕਿ ਸਾਡੇ ਏਜੰਟਸ ਤੁਰੇ ਫਿਰੇ ਆਉਂਦੇ ਜਾਂਦੇ, ਉਹਨਾਂ ਨੇ ਤੁਹਾਡੀ ਵੈਬਸਾਈਟ ਵਿੱਚ ਸੇਧ ਮਾਰੀ ਹੋਣੀ ਹੈ, ਤੋ ਚੈੱਕ ਕਰੋ. ਬਾਅਦ ਚ ਸਰਵਿਸਿਸ ਆਸਟ੍ਰੇਲੀਆ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਸਾਈਬਰ ਮਹਿਕਮੇ ਨੂੰ, ਤੇ ਏਦਾਂ ਏਦਾਂ ਇਹ ਖਬਰ ਸਾਰੀ ਬਾਹਰ ਆਉਂਦੀ ਹੈ. ਪਰ ਹੁਣ 18 ਜੂਨ ਦੀ ਇਹ ਘਟਨਾ ਵਾਪਰੀ ਤੇ 10 ਸਪਤੰਬਰ ਤੱਕ ਸਰਵਿਸਿਸ ਆਸਟ੍ਰੇਲੀਆ ਨੂੰ ਈਮੇਲ ਪਹੁੰਚਦੀ ਹੈ, ਤੇ ਉਹਦੇ ਤੋਂ ਬਾਅਦ ਕਿਤੇ ਜਾ ਕੇ ਜਿਹੜਾ ਯੂਨਾਈਟਿਡ ਨੇਸ਼ਨ ਦਾ ਇਸ ਵੀਕਐਂਡ ਤੋਂ ਪਹਿਲਾਂ ਸਮਾਗਮ ਹੁੰਦਾ, ਉੱਥੇ ਜਾ ਕੇ ਪ੍ਰਧਾਨ ਮੰਤਰੀ ਇਸ ਦਾ ਐਲਾਨ ਕਰਦੇ ਨੇ. ਤੇ ਇਹਦੇ ਬਾਰੇ ਜੇ ਨਾ ਹੀ ਪਤਾ ਲੱਗੇ ਤੇ ਫਿਰ ਕਿੰਨੇ ਹੀ ਐਸੇ ਮਹਿਕਮਿਆਂ ਦੇ ਵਿੱਚ, ਕਿੰਨੇ ਹੀ ਐਸੇ ਅਦਾਰਿਆਂ ਦੇ ਵਿੱਚ ਕਮਜ਼ੋਰ ਸਿਸਟਮ ਜਿਹੜਾ, ਉਹਦੇ ਬਾਰੇ ਸਰਕਾਰ ਜਵਾਬ ਦੇਵੇ. ਉੱਥੇ ਹੀ ਇੱਕ ਖਬਰ ਇਹ ਵੀ ਸਾਹਮਣੇ ਆਉਂਦੀ ਹੈ ਕਿ ਮਾਈਗ੍ਰੈਂਟ ਸੀ, ਯਾਨੀ ਕਿ ਆਸਟ੍ਰੇਲੀਆ ਚ ਵੱਸਦੇ ਪ੍ਰਵਾਸੀ, ਕਿੰਨੇ ਵੱਡੇ ਪੱਧਰ ਦੇ ਉੱਤੇ ਰੈਮਿਟੈਂਸ ਕਰ ਰਹੇ ਨੇ. ਰੈਮਿਟੈਂਸ ਯਾਨੀ ਆਸਟ੍ਰੇਲੀਆ ਦਾ ਪੈਸਾ ਦੂਸਰੇ ਦੇਸ਼ਾਂ ਚ ਭੇਜਿਆ. ਹਾਲਾਂਕਿ ਆਸਟ੍ਰੇਲੀਆ ਦਾ ਪੈਸਾ ਇਹ ਹੈ, ਕਿਵੇਂ ਇਹਨੂੰ ਇੱਕ ਇਹਨੂੰ ਅਲੱਗ ਤਰਕ ਵੀ ਹੈ, ਕਿਉਂਕਿ ਜਿਹੜਾ ਪੈਸਾ ਇੱਥੋਂ ਲੋਕ ਆਪਣੇ ਦੇਸ਼ਾਂ ਚ ਭੇਜ ਰਹੇ ਨੇ ਉਹਦਾ ਟੈਕਸ ਤਾਂ ਇੱਥੇ ਹੀ ਤਾਰ ਰਹੇ ਨੇ. ਫਰਜ਼ ਕਰੋ ਕਿ ਤੁਸੀਂ ਇੱਕ ਦਿਨ ਦੀ ਆਮਦਨੀ ਜਿਹੜੀ ਹਾਸਲ ਹੁੰਦੀ ਹੈ, ਜੇਕਰ ਉਹ ਮਦਦ ਦੇ ਲਈ ਕਿਸੇ ਦੇਸ਼ ਦੇ ਵਿੱਚ ਭੇਜੀ ਹੈ, ਆਪਣੇ ਦੋਸਤਾਂ ਰਿਸ਼ਤੇਦਾਰਾਂ ਦੇ ਵਿੱਚ ਆਪਣੇ ਦੇਸ਼ ਦੇ ਵਿੱਚ ਭੇਜੀ ਹੈ, ਤਾਂ ਉਸ ਰਕਮ ਨੂੰ ਹਾਸਲ ਕਰਨ ਦੇ ਲਈ ਉਹਦੀ ਜਿਹੜੀ ਤਨਖਾਹ ਸੀ ਜਾਂ ਆਪਣੇ ਕਾਰੋਬਾਰ ਦੇ ਜ਼ਰੀਏ ਉਹਦਾ ਟੈਕਸ ਤਾਂ ਤੁਸੀਂ ਇੱਥੇ ਹੀ ਦਿੱਤਾ, ਫਿਰ ਉਸ ਤੋਂ ਬਾਅਦ ਉਹ ਭੇਜੀ. ਪਰ ਮਨੀ ਟ੍ਰਾਂਸਫਰ ਆਸਟ੍ਰੇਲੀਆ ਦੀ ਇੱਕ ਰਿਪੋਰਟ ਚ ਦੱਸਿਆ ਗਿਆ ਕਿ ਇਕੱਲੇ ਸਾਲ 2024 ਦੇ ਕੈਲੰਡਰ ਈਅਰ ਦੇ ਵਿੱਚ $35 ਬਿਲੀਅਨ ਦੀ ਰਕਮ ਜਿਹੜੀ ਹੈ ਰਮਿਟ ਕੀਤੀ ਗਈ ਹੈ ਆਸਟ੍ਰੇਲੀਆ ਚੋਂ ਵਿਦੇਸ਼ਾਂ ਦੇ ਵਿੱਚ, ਦੂਸਰੇ ਦੇਸ਼ਾਂ ਚ ਆਸਟ੍ਰੇਲੀਅਨ ਪੈਸਾ ਜਿਹੜਾ ਭੇਜਿਆ ਗਿਆ. ਔਰ ਇਹਦੇ ਚੋਂ ਸਭ ਤੋਂ ਵੱਡੀ ਰਕਮ ਜਿਹੜੀ ਹੈ $35 ਬਿਲੀਅਨ ਪੂਰੀ ਦੁਨੀਆ ਦੇ ਅਲੱਗ ਅਲੱਗ ਦੇਸ਼ਾਂ ਚ ਗਈ ਹੈ, ਆਸਟ੍ਰੇਲੀਆ ਚ ਬੈਠੇ ਲੋਕਾਂ ਦੀ ਤਰਫ ਤੋਂ ਭੇਜੀ ਗਈ ਹੈ, ਪਰ ਇਹ ਚੋਂ $7 ਬਿਲੀਅਨ ਸਿਰਫ ਇੰਡੀਆ ਦੇ ਵਿੱਚ ਗਏ ਨੇ. ਔਰ ਇਹ ਰੈਮਿਟੈਂਸ ਜਿਹੜੀ ਹੈ ਉਹ ਲਗਾਤਾਰ ਆਸਟ੍ਰੇਲੀਆ ਦੇ ਵਿੱਚ ਵੱਧ ਰਹੀ ਹੈ. ਉੱਥੇ ਆਖਰੀ ਖਬਰ ਦੀ, ਵੈਸੇ ਤਾਂ ਪ੍ਰਵਾਸ ਦੇ ਨਾਲ ਜੁੜੀਆਂ ਖਬਰਾਂ ਨੇ ਉਹ ਸ਼ਾਮ ਨੂੰ ਜਾਂ ਕੱਲ ਦੇ ਦਿਨ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ. ਪਰ ਆਸਟ੍ਰੇਲੀਅਨ ਬੱਚਿਆਂ ਨੂੰ ਇੰਜ ਲੱਗਦਾ ਕਿ ਉਹਨਾਂ ਦੇ ਬੈਗਸ ਦੇ ਵਿੱਚ ਜਿਹੜੀ ਬ੍ਰੈਡ ਪਈ ਹੈ ਸੈਂਡਵਿਚ, ਉਹ ਵੂਲਵਰਸ ਦਿੰਦਾ, ਤੇ ਉਹ ਜਿਹੜੇ ਚਿਪਸ ਖਾਂਦੇ ਨੇ ਉਹ ਮੈਕਡੋਨਲਡ ਦਿੰਦਾ. ਉਹ ਗਲਤ ਨਹੀਂ ਹੈ ਇਹਦੇ ਵਿੱਚ, ਪਰ ਉਹਨਾਂ ਨੂੰ ਇੰਨਾ ਪਤਾ ਨਹੀਂ ਹੈ ਕਿ ਆਖਿਰਕਾਰ ਇਹ ਜਿਹੜੇ ਚਿਪਸ ਨੇ, ਫਰਾਈਜ਼ ਨੇ, ਇਹ ਮੈਕਾਜ਼ ਦੇ ਵਿੱਚ ਨਹੀਂ ਬਲਕਿ ਇਹ ਜਿਹੜੇ ਆਲੂਆਂ ਤੋਂ ਪੈਦਾ ਹੁੰਦੇ ਨੇ, ਉਹ ਆਲੂ ਕਿਸਾਨ ਪੈਦਾ ਕਰਦੇ ਨੇ, ਉਹ ਖੇਤਾਂ ਦੇ ਵਿੱਚੋਂ ਆਉਂਦੇ ਨੇ, ਤੇ ਫਿਰ ਉੱਥੋਂ ਇਹ ਕਿਸ ਤਰੀਕੇ ਦੇ ਨਾਲ ਚਿਪਸ ਬਣ ਕੇ ਜਿਹੜੇ ਨੇ ਇੱਥੇ ਉਹਨਾਂ ਦੇ ਹੱਥਾਂ ਚ ਪਹੁੰਚਦੇ ਨੇ। ਸੋ ਇਸ ਕਿਸਮ ਦਾ ਇੱਕ ਨਵਾਂ ਸਰਵੇਖਣ ਸਾਹਮਣੇ ਆਇਆ। ਸਰਵੇਖਣ ਦੇ ਵਿੱਚ ਕੁਛ ਇੱਕ ਬੱਚਿਆਂ ਤੋਂ ਸਵਾਲ ਪੁੱਛੇ ਗਏ। 15% ਬੱਚਿਆਂ ਨੂੰ ਇਹ ਲੱਗਿਆ ਕਿ ਜਿਹੜੇ ਹੌਟ ਚਿਪਸ ਨੇ ਉਹਦੀ ਸ਼ੁਰੂਆਤ ਮੈਕਸ ਤੋਂ ਹੀ ਹੋਈ ਸੀ, ਮੈਕਡੋਨਲਡ ਤੋਂ ਹੋਈ ਸੀ। ਤੇ ਇਸ ਤੋਂ ਇਲਾਵਾ 1/4 ਬੱਚਿਆਂ ਨੂੰ ਇਹ ਲੱਗਦਾ ਹੈ ਕਿ ਆਈਸਕ੍ਰੀਮ ਫੈਕਟਰੀਆਂ ਦੇ ਵਿੱਚ ਬਣਦੀ ਹੈ। ਉਹਨਾਂ ਨੂੰ ਇਸ ਦੇ ਜਿਹੜੇ ਬੇਸਿਕ ਇਨਗਰੀਡੀਐਂਟਸ ਨੇ ਉਹਦੇ ਬਾਰੇ ਨਹੀਂ ਪਤਾ, ਮੱਝਾਂ ਦੇ ਗਊਆਂ ਦੇ ਦੁੱਧ ਦੇ ਬਾਰੇ ਨਹੀਂ ਪਤਾ। ਪਰ ਕਿਉਂ ਪਤਾ ਹੋਵੇ ਜਾਂ ਕਿਵੇਂ ਪਤਾ ਹੋਵੇ, ਖਬਰ ਦੇ ਉੱਤੇ ਤੁਸੀਂ ਆਪੋ ਆਪਣੇ ਤਰੀਕੇ ਦੇ ਨਾਲ ਇਤਰਾਜ਼ ਜਾਂ ਸਵਾਲ ਕਰ ਸਕਦੇ ਹੋ। ਪਰਪਰ ਪ੍ਰੋਫਾਈਲ ਨਾਮ ਦਾ ਇੱਕ ਸਰਵੇਖਣ ਤਿਆਰ ਕੀਤਾ ਗਿਆ ਨਾਰਕੋ ਨਾਮ ਦੀ ਕੋਆਪਰੇਟਿਵ ਡੈਰੀ ਕੋਆਪਰੇਟਿਵ ਸੋਸਾਇਟੀ ਹੈ ਉਹਨਾਂ ਦੀ ਤਰਫ ਤੋਂ। ਉਹਨਾਂ ਨੇ 1000 ਬੱਚਿਆਂ ਤੋਂ ਜਿਹੜੇ ਸੀ ਉਹਨਾਂ ਤੋਂ ਸਵਾਲ ਜਵਾਬ ਕੀਤੇ ਔਰ ਇਹਨਾਂ ਬੱਚਿਆਂ ਦੀ ਉਮਰ 5 ਸਾਲ ਤੋਂ 9 ਸਾਲ ਦੇ ਦਰਮਿਆਨ ਸੀ। ਹੁਣ ਇਹਦੇ ਵਿੱਚ ਕਈ ਇਤਰਾਜ਼ ਇਹ ਵੀ ਹੋ ਸਕਦੇ ਨੇ ਕਿ ਬੱਚਿਆਂ ਦੇ ਮਾਪਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਆਪਣੇ ਬੱਚਿਆਂ ਨੂੰ ਜਾਗਰੂਕ ਕਰਨ ਦੇ ਲਈ ਕਿ ਕਿਹੜੀ ਚੀਜ਼ ਕਿੱਥੋਂ ਆਉਂਦੀ ਹੈ। ਖੈਰ ਇਹ ਇੱਕ ਖ਼ਬਰ ਹੈ, ਇਹ ਵੀ ਇੱਕ ਕਿਸਮ ਦੀ ਖ਼ਬਰ ਹੈ, ਇਹਦੇ ਬਾਰੇ ਵੀ ਚਰਚਾ ਕੀਤੀ ਜਾ ਸਕਦੀ ਹੈ। ਕ੍ਰਿਕਟ ਸਾਊਥ ਅਫਰੀਕਾ ਤੇ ਆਸਟ੍ਰੇਲੀਆ ਦੇ ਦਰਮਿਆਨ ਖੇਡਿਆ ਗਿਆ ਦੂਸਰਾ ਇੱਕ ਦਿਨਾ ਮੈਚ। ਸਾਊਥ ਅਫਰੀਕਾ ਦੀ ਤਰਫ ਤੋਂ ਜਿੱਤ ਲਿਆ ਗਿਆ 32 ਦੌੜਾਂ ਦੇ ਫਰਕ ਦੇ ਨਾਲ। ਪਹਿਲਾਂ ਬੱਲੇਬਾਜ਼ੀ ਕਰਦਿਆਂ ਹੋਇਆ ਸਾਊਥ ਅਫਰੀਕਾ ਨੇ ਪਹਾੜ ਜਿੱਡਾ ਸਕੋਰ ਖੜਾ ਕਰ ਦਿੱਤਾ। ਨਿਰਧਾਰਿਤ 50 ਓਵਰਸ ਦੇ ਵਿੱਚ ਸਾਊਥ ਅਫਰੀਕਾ ਨੇ 365 ਦੌੜਾਂ ਬਣਾਈਆਂ, ਜਿਸ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜੇ ਕਪਤਾਨ ਟੈਂਬਾ ਬਵੂਮਾ ਨੇ ਉਹਨਾਂ ਦੀਆਂ 103, ਡੇਵਿਡ ਮਿਲਰ ਦੀਆਂ 142 ਦੌੜਾਂ ਜਿਹੜੀਆਂ ਸ਼ਾਮਲ ਸੀ। ਜਵਾਬ ਦੇ ਵਿੱਚ ਆਸਟ੍ਰੇਲੀਆ ਦੀ ਟੀਮ ਦੀ ਤਰਫ ਤੋਂ ਸ਼ੁਰੂਆਤ ਬੜੀ ਮਜ਼ਬੂਤ ਰਹੀ। ਕਪਤਾਨ ਮਿਚਲ ਮਾਰਸ਼ਰ ਤੇ ਟ੍ਰੈਵਿਸ ਹੈਡ ਦੋਹਾਂ ਨੇ 84-84 ਦੌੜਾਂ ਬਣਾਈਆਂ, ਪਰ ਜਿਵੇਂ ਹੀ ਉਹ ਆਊਟ ਹੋਏ ਬਾਕੀ ਦੀ ਟੀਮ ਵੀ ਲੜਖੜਾ ਗਈ। ਸਿਰਫ ਜ਼ੇਵੀਅਰ ਬ੍ਰਾਟਲੇਟ ਨੂੰ ਛੱਡਦੀ ਹੈ ਜਿਨ੍ਹਾਂ ਨੇ 28 ਗੇਂਦਾਂ ਚ 50 ਦੌੜਾਂ ਬਣਾਈਆਂ। ਪੂਰੀ ਦੀ ਪੂਰੀ ਟੀਮ ਸੰਘਰਸ਼ ਕਰਦੀ ਨਜ਼ਰ ਆਈ। 1 ਗੇਂਦ ਬਾਕੀ ਬਚਣ ਤੋਂ ਪਹਿਲਾਂ ਹੀ ਆਸਟ੍ਰੇਲੀਆ ਦੀ ਪੂਰੀ ਟੀਮ 333 ਦੌੜਾਂ ਤੇ ਆਲ ਆਊਟ ਹੋ ਗਈ ਔਰ ਇਸ ਦੇ ਵਿੱਚ ਸਾਊਥ ਅਫਰੀਕਾ ਦੇ ਸਾਰੇ ਹੀ ਗੇਂਦਬਾਜ਼ਾਂ ਨੇ ਇੱਕ ਚੰਗਾ ਪ੍ਰਦਰਸ਼ਨ ਕੀਤਾ। ਉਧਰ ਦੂਜਾ ਮੈਚ ਵੀ ਇੱਕ ਹਾਈ ਸਕੋਰ ਮੈਚ ਸੀ। ਵੈਸਟ ਇੰਡੀਜ਼ ਦੀ ਟੀਮ ਭਾਰਤ ਦੌਰੇ ਦੇ ਉੱਤੇ ਆਈ ਹੋਈ ਹੈ। ਪਹਿਲਾ ਇੱਕ ਰੋਜ਼ਾ ਮੈਚ ਸੀ, ਤ੍ਰਿਵਨੰਤਪੁਰਮ ਚ ਖੇਡਿਆ ਗਿਆ। ਵੈਸਟ ਇੰਡੀਜ਼ ਨੇ 295 ਦੌੜਾਂ ਬਣਾ ਕੇ 296 ਦਾ ਟਾਰਗੇਟ ਇੰਡੀਆ ਨੂੰ ਦਿੱਤਾ। ਨਿਰਧਾਰਿਤ 50 ਓਵਰਸ ਦੇ ਵਿੱਚ ਭਾਰਤ ਨੇ ਇਹ ਮੈਚ 50 ਓਵਰ ਤੋਂ ਕਿਤੇ ਪਹਿਲਾਂ 41.4 ਓਵਰ ਚ ਮਹਿਜ਼ 2 ਵਿਕਟਾਂ ਗੁਆ ਕੇ ਹੀ ਜਿੱਤ ਲਿਆ। ਹਾਲਾਂਕਿ ਵੈਸਟ ਇੰਡੀਜ਼ ਦੀ ਟੀਮ ਦੀ ਤਰਫ ਤੋਂ ਜਸਟਿਨ ਗਰੀਵਸ ਦੀਆਂ 101 ਦੌੜਾਂ ਤੇ ਅਮੇਰ ਜੈਂਗੂ ਦੀਆਂ ਨਾਬਾਦ 58 ਦੌੜਾਂ ਸੀ, ਪਰ ਭਾਰਤ ਨੇ ਵਧੀਆ ਪ੍ਰਦਰਸ਼ਨ ਕੀਤਾ ਤੇ ਕਪਤਾਨ ਸ਼ੁਭਮਨ ਗਿੱਲ ਦੀਆਂ 110 ਤੇ ਵਿਰਾਟ ਕੋਹਲੀ ਦਾ ਨਾਬਾਦ 139 ਦੌੜਾਂ ਦੀ ਜਿਹੜੀ ਪਾਰੀ ਸੀ, ਜਿਸ ਦੇ ਵਿੱਚ ਰਿਕਾਰਡ ਬਣੇ। ਉਹਨਾਂ ਨੇ ਸਭ ਤੋਂ ਤੇਜ਼ 15,000 ਦੌੜਾਂ ਬਣਾਉਣ ਦਾ ਜਿਹੜਾ ਇੱਕ ਦਿਨਾਂ ਮੈਚਾਂ ਦੇ ਵਿੱਚ ਸਚਿਨ ਤੇਂਦੁਲਕਰ ਦਾ ਰਿਕਾਰਡ ਸੀ ਉਹ ਤੋੜਿਆ ਤੇ ਹੋਰ ਬੜੇ ਸਾਰੇ ਰਿਕਾਰਡ ਤੋੜੇ। ਤੇ ਇਸ ਤਰੀਕੇ ਦੇ ਨਾਲ ਇਸ ਮੈਚ ਨੂੰ 41.4 ਓਵਰ ਦੇ ਵਿੱਚ ਹੀ ਭਾਰਤ ਨੇ ਫਤਿਹ ਕਰ ਲਿਆ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 190, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
2: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
3: ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
2: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
4: This station is now the ultimate power in the universe.
5: Radio Haji 1674 AM.

ਲੋ ਜੀ, ਮੈਨੂੰ ਲੱਗਿਆ ਸੀਗਾ ਕਿਤੇ ਪ੍ਰੇਮ ਗੋਦ ਲੈ ਲਿਆ, ਪਰ ਇਹ ਤਾਂ ਹੈਗਾ ਪ੍ਰੇਮ ਮੋਲ ਲੈ ਲਿਆ। ਹੁਣ ਇਹ ਆਯੁਸ਼ਮਾਨ ਖੁਰਾਨਾ ਤੇ ਸ਼ਰਵਰੀ ਵਾਘ ਦੀ ਫਿਲਮ ਆ ਰਹੀ ਹੈਗੀ ਆ, ਇਹ ਪ੍ਰੇਮ ਮੋਲ ਲੈ ਲਿਆ ਉਹਦਾ ਇਹ ਟਾਈਟਲ ਟਰੈਕ ਹੈ। ਨਵੀਂ ਮੂਵੀ ਆ ਰਹੀ ਹੈ ਤੇ ਕੋਈ ਵੀ ਤੁਹਾਨੂੰ ਡਾਊਟ ਰਹਿਣਾ ਨਹੀਂ ਚਾਹੀਦਾ ਇਸ ਕਿਸਮ ਦੀਆਂ ਫਿਲਮਾਂ ਕੌਣ ਬਣਾਉਂਦਾ ਹੈਗਾ, ਪਤਾ ਹੀ ਹੈ ਇਸ ਕਿਸਮ ਦੀਆਂ ਫਿਲਮਾਂ ਕੌਣ ਬਣਾ ਸਕਦਾ ਹੈ। ਪ੍ਰੇਮ ਰਤਨ ਧਨ ਪਾਇਓ, ਹਮ ਸਾਥ ਸਾਥ ਹੈ, ਫਲਾਣਾ ਧਿਮਕਾ, ਬੜਜਾਤੀਆ ਸਾਹਿਬ। ਸੋ ਸੂਰਜ ਬੜਜਾਤੀਆ ਦੀ ਇਹ ਅਗਲੀ ਫਿਲਮ ਆ ਰਹੀ ਹੈਗੀ, ਮੈਂ ਸੋਚਿਆ ਕਿ ਤੁਹਾਨੂੰ ਗਾਣਾ ਸੁਣਾਉਂਦੇ ਚੱਲੀਏ। ਰੇਡੀਓ ਹਾਂਜੀ 1674 AM ਦੇ ਉੱਤੇ ਪ੍ਰੋਗਰਾਮ, ਸੋਮਵਾਰ ਦਾ ਦਿਨ ਹੈਗਾ ਜੀ ਤੇ ਪ੍ਰੋਗਰਾਮ ਕਿਹੜਾ ਅੱਜ, ਹਾਂ ਡੀਪ ਟਾਕ ਸ਼ੋਅ। ਡੀਪ ਟਾਕ ਸ਼ੋਅ ਦੇ ਵਿੱਚ ਅੱਜ ਦੇ ਦਿਨ ਸ਼ਾਮੀ 5 ਵਜੇ ਗੱਲਬਾਤ ਕਰਾਂਗੇ, ਜਦ ਤੱਕ ਕੁਛ ਨਵੇਂ ਨਵੇਂ ਗਾਣੇ ਸੁਣਦੇ ਰਹੋ ਤੁਸੀਂ।

ਤੇ ਜਦੋਂ ਆਊਗੀ ਇਹ ਫਿਲਮ ਉਦੋਂ ਆਊਗੀ ਆਪਾਂ ਉਦੋਂ ਹੀ ਗੱਲ ਕਰਾਂਗੇ ਪਰ ਫਿਲਹਾਲ ਅੱਜ ਕੁਛ ਨਵੇਂ ਨਵੇਂ ਪੰਜਾਬੀ ਹਿੰਦੀ ਗਾਣੇ ਤੁਹਾਨੂੰ ਸੁਣਾ ਦਿੰਦੇ ਹਾਂ ਪੀਆ ਜੀ ਤੋਂ ਯਾਦ ਆਇਆ ਇੱਕ ਹੋਰ ਗਾਣਾ ਪੀਆ ਜੀ ਵਾਲਾ ਆਇਆ ਹੋਇਆ ਹੈਗਾ

ਹਿੰਦੀ ਗਾਣੇ ਨਹੀਂ ਬਹੁਤਾ ਚਿਰ ਸੁਣੇ ਜਾਂਦੇ ਹੈਗੇ ਡਰਾਈਬੈਕ ਸ਼ੋਅ ਦੇ ਵਿੱਚ ਬੈਕ ਟੂ ਬੈਕ ਪੰਜਾਬੀ ਗਾਣੇ ਪਰ ਆਹ ਮੁੰਡਾ ਨਾ ਹਸਲ ਦੇ ਵਿੱਚ ਆਇਆ ਸੀ ਸਿੱਧੂ ਮੂਸੇ ਵਾਲੇ ਨੂੰ ਟ੍ਰਿਬਿਊਟ ਦੇਣ ਵਾਲੇ ਗਾਣੇ ਅਤੇ ਹੋਰ ਬੌਬ ਰੰਧਾਵਾ

ਇਸ ਸੁਦੇਸ਼ ਕੁਮਾਰੀ ਤੇ ਸੁਰਜੀਤ ਭੁੱਲਰ ਦਾ ਅੰਦਾਜ਼ ਨਹੀਂ ਬਦਲਣਾ ਹੈਗਾ, ਉਹੋ ਜਿਹੀ ਅੰਦਾਜ਼ ਦੇ ਗਾਣੇ ਆਉਂਦੇ ਹੈਗੇ ਨੇ, ਪਰ ਲੋਕਾਂ ਨੂੰ ਪਸੰਦ ਵੀ ਇਹੀ ਹੈ। ਮੈਨੂੰ ਲੱਗਦਾ ਕੋਈ ਹੋਰ ਸਟਾਈਲ ਦੇ ਕੱਢ ਵੀ ਨਹੀਂ ਸਕਦੇ, ਇਹ ਕੱਢ ਲੈਣਗੇ ਪਰ ਕਿਸੇ ਨੇ ਸੁਣਨਾ ਹੀ ਨਹੀਂ ਹੈਗੇ। ਐਨੀਵੇਜ਼, ਬਾਕੀ ਜਿਹੜੇ ਕੱਢਦੇ ਨੇ ਉਹਨਾਂ ਤੋਂ ਕਿਹੜਾ ਸਟਾਈਲ ਬਦਲੇ ਜਾਂਦੇ ਨੇ, ਉਹਨਾਂ ਖਾਣ ਪੈਣੀ ਦਾ ਵੀ ਦੇਖ ਲੈਂਦੇ ਹਾਂ ਕਿ

ਭੈਣੀ ਉਹੀ ਚੱਕਵੇ ਜਿਹੇ ਗਾਣੇ ਬਣਾ ਲਵੇ ਭਰਾਵਾ, ਸੈਡ ਸੂਡ ਸੌਂਗ ਜੇ ਏਡੇ ਚੱਲਦੇ ਵੀ ਨੀ ਹੈਗੇ ਤੇਰੇ, ਮਤਲਬ ਚੱਲਦੇ ਚੱਲ ਸਕਣਗੇ ਪਰ ਪਤਾ ਨੀ ਮੈਨੂੰ ਠੀਕ ਹੀ ਲੱਗਿਆ। ਚਲੋ ਐਨੀ ਵੇਜ ਬੈਕ ਟੂ ਬੈਕ ਡਰਾਈਵ ਬੈਕ ਸ਼ੋਅ ਦੇ ਵਿੱਚ ਹੁਣ ਆਪਾਂ ਗੱਲਾਂ ਵੀ ਘੱਟ ਹੀ ਕਰਾਂਗੇ, ਤੁਸੀਂ ਬੈਕ ਟੂ ਬੈਕ ਗਾਣੇ ਸੁਣੋ ਤੁਸੀਂ ਰੇਡੀਓ ਹਾਂਜੀ 1674 AM ਦੇ ਉੱਤੇ।

ਰੰਧਾਵਾ ਦਾ ਵੀ ਇੱਕ ਗਾਣਾ ਆਇਆ ਦੋ ਵਾਈਸ ਮੈਨੂੰ ਲੱਗਦਾ ਹਿੰਦੀ ਆਈ ਐਮ ਨੋਟ ਸ਼ੋਰ ਪਰ ਹੁਣ ਆ ਕਾਪੀ ਗਾਣੇ ਨੂੰ ਕੀ ਸੁਣੀ ਜਾਣਾ ਹੈਗਾ ਤੇ ਇਸ ਤੋਂ ਬਾਅਦ ਬ੍ਰੇਕ ਲਵਾਂਗੇ ਜੀ ਦੋ ਤਿੰਨ ਗਾਣੇ ਬੈਕ ਟੂ ਬੈਕ ਤੇ ਫਿਰ ਆਪਾਂ ਆਉਂਦੇ ਹਾਂ ਅਗਲਾ ਪ੍ਰੋਗਰਾਮ ਲੈ ਕੇ ਡੀਪ ਟਾਕ ਸ਼ੋ ਸਾਇੰਸ ਦੇ ਨਾਲ ਜੁੜੀਆਂ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਹਾਂਜੀ ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਇੱਕ ਹੋਰ ਨਵੇਂ ਪੋਡਕਾਸਟ ਇੱਕ ਹੋਰ ਨਵੇਂ ਐਪੀਸੋਡ ਜਿਹਦਾ ਨਾਮ ਪ੍ਰੋਗਰਾਮ ਦਾ ਦੀ ਡੀਪ ਟਾਕ ਸ਼ੋ ਲੈ ਕੇ ਤੁਹਾਡੇ ਤੱਕ ਹੋਏ ਹਾਂ ਹਾਜ਼ਰ ਔਰ ਅੱਜ ਦੇ ਦਿਨ ਡੀਪ ਟਾਕ ਸ਼ੋ ਦੇ ਵਿੱਚ ਬੜੀਆਂ ਦੁਰਲੱਭ ਜਿਹੀਆਂ ਗੱਲਾਂ ਕਰਨੀਆਂ ਨੇ ਬੜੀਆਂ ਅਨੋਖੀਆਂ ਜਿਹੀਆਂ ਗੱਲਾਂ ਕਰਨੀਆਂ ਨੇ ਕੀ ਨੇ ਉਹ ਗੱਲਾਂ ਅੱਗੇ ਚੱਲ ਕੇ ਉਹਦੀ ਵਿਸਥਾਰ ਦੱਸਦੇ ਹਾਂ ਪਰ ਆਓ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਡਾਕਟਰ ਸੰਦੀਪ ਕੌਰ ਹੋਰਾਂ ਦਾ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਸੰਦੀਪ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ
1: ਸਤਿ ਸ਼੍ਰੀ ਅਕਾਲ ਜੀ ਕਿਵੇਂ ਤੁਸੀਂ
0: ਜੀ ਠੀਕ ਠਾਕ ਬਹੁਤ ਵਧੀਆ ਤੇ ਤੁਸੀਂ ਦੱਸੋ ਕਿੱਦਾਂ ਸਿਹਤਾਂ ਠੀਕ ਠਾਕ
1: ਹਾਂਜੀ ਹਾਂਜੀ ਬਿਲਕੁਲ ਠੀਕ ਠਾਕ
0: ਚਲੋ ਬਹੁਤ ਵਧੀਆ ਚਾਹੀਦਾ ਜੀ ਦੁਨੀਆ ਭਰ ਦੇ ਵਿੱਚ ਮਾਹੌਲ ਥੋੜਾ ਅਨਸਰਟੈਨਿਟੀ ਦਾ ਬਣਿਆ ਹੋਇਆ ਤੇ ਐਸੇ ਦੇ ਵਿੱਚ ਜ਼ਰੂਰੀ ਇਹ ਹੈਗਾ ਕਿ ਬੰਦਾ ਘੱਟੋ ਘੱਟ ਆਪਣੇ ਆਪ ਨੂੰ ਜਿਹੜਾ ਉਹ ਆਪਣੀ ਸਿਹਤ ਆਪਣੇ ਕਾਰੋਬਾਰ ਨੂੰ ਜਿਹੜਾ ਉਹ ਸਟੇਬਲ ਕਰ ਸਕੇ ਸੋ ਇਹ ਬਹੁਤ ਜ਼ਰੂਰੀ ਹੈਗਾ ਤੇ ਅੱਜ ਹੁਣ ਅਸੀਂ ਬੜੇ ਚਿਰ ਹਵਾ ਦੇ ਵਿੱਚ ਉਡਾਰੀਆਂ ਮਾਰ ਲਈਆਂ ਸਪੇਸ ਦੀਆਂ ਗੱਲਾਂ ਕਰ ਲਈਆਂ ਸਪੇਸ ਸ਼ਟਲਸ ਦੀਆਂ ਗੱਲਾਂ ਕਰ ਲਈਆਂ ਏਲੀਅਨਸ ਤੱਕ ਦੀਆਂ ਗੱਲਾਂ ਕਰੇ ਆਏ ਹਾਂ ਉਹਨਾਂ ਨੂੰ ਪਤਾ ਨਹੀਂ ਕਿੱਥੇ ਕਿੱਥੇ ਛੱਡੇ ਆਏ ਹਾਂ ਤੇ ਵਾਪਸ ਹੁਣ ਧਰਤੀ ਦੇ ਵਿੱਚ ਆ ਜਾਂਦੇ ਤੇ ਜਦੋਂ ਧਰਤੀ ਤੇ ਆਏ ਅੱਜ ਤੇ ਬੜੇ ਡੂੰਘੇ ਚਲੇ ਗਏ ਹੋ ਅੱਜ ਫਿਰ ਆਉਂਦੇ ਹਾਂ ਸਾਰ ਅੱਜ ਰੇਅਰ ਅਰਥ ਮਿਨਰਲਸ ਜਿਹਨਾਂ ਨੂੰ ਲੈ ਕੇ ਅਕਸਰ ਇਹ ਗੱਲ ਕੀਤੀ ਜਾਂਦੀ ਹੈ ਕਿ ਲੜਾਈ ਸਾਰੀ ਅਮਰੀਕਾ ਦੀ ਇਹੀ ਹੈਗੀ ਹੈ ਜੀ ਕਿ ਰੇਅਰ ਅਰਥ ਮਿਨਰਲਸ ਦੇ ਉੱਤੇ ਕੰਟਰੋਲ ਆ ਜਾਵੇ ਚਾਹੇ ਕਦੇ ਉਹ ਗ੍ਰੀਨਲੈਂਡ ਦੇ ਉੱਤੇ ਗੱਲ ਹੁੰਦੀ ਹੈ ਚਾਹੇ ਕਦੇ ਉਹ ਯੂਕਰੇਨ ਦੇ ਨਾਲ ਸੌਦੇ ਕੀਤੇ ਜਾਂਦੇ ਨੇ ਰੇਅਰ ਅਰਥ ਮੈਟਲਸ ਰੇਅਰ ਅਰਥ ਐਲੀਮੈਂਟ ਸ਼ਬਦ ਕੋਈ ਵੀ ਤੁਸੀਂ ਇਹਦੇ ਲਈ ਵਰਤ ਸਕਦੇ ਹੋ ਪਰ ਇਹ ਜਿਹੜੇ ਰੇਅਰ ਨੇ ਅੱਗੇ ਇੱਕ ਐਪੀਸੋਡ ਦੇ ਵਿੱਚ ਸੰਦੀਪ ਜੀ ਮੈਂ ਇਸ ਤੋਂ ਪਹਿਲਾਂ ਤੁਸੀਂ ਦੱਸੋ ਕਿ ਇੱਕ ਸ਼ਾਇਦ ਇਨਸਾਈਟ ਰਿਪੋਰਟ ਦੇ ਵਿੱਚ ਅਸੀਂ ਗੱਲ ਕੀਤੀ ਸੀਗੀ ਕਿ ਜਿਹੜੇ ਰੇਅਰ ਅਰਥ ਮਿਨਰਲਸ ਨੇ ਜਾਂ ਮੈਟਲਸ ਨੇ ਉਹ 17 ਕਿਸਮ ਦੇ ਹੈਗੇ ਨੇ ਜਿਹੜੇ ਧਰਤੀ ਦੇ ਵਿੱਚ ਪਾਏ ਜਾਂਦੇ ਹੈਗੇ ਨੇ ਧਰਤੀ ਦੇ ਥੱਲੇ ਪਰ ਉਹਨਾਂ ਦੇ ਉਹਦੇ ਆਲੇ ਦੁਆਲੇ ਦੀਆਂ ਜੁੜੀਆਂ ਗੱਲਾਂ ਔਰ ਉਹ ਰੇਅਰ ਕਿਵੇਂ ਹੈਗੇ ਨੇ ਔਰ ਦਬਦਬਾ ਅਮਰੀਕਾ ਕਿਉਂ ਬਣਾਉਣਾ ਚਾਹੁੰਦਾ ਹੈਗਾ ਉਹਦੇ ਵੀ ਕੁਛ ਸ਼ਾਇਦ ਉਹਦੇ ਪੋਲੀਟੀਕਲ ਕਾਰਨ ਵੀ ਅੱਜ ਦੇ ਐਪੀਸੋਡ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਣ ਬਟ ਲੈਸ ਪੋਲੀਟੀਕਲ ਜ਼ਿਆਦਾ ਅਸੀਂ ਉਸਨੂੰ ਇਸ ਭੂਗੋਲਿਕਤਾ ਦੇ ਆਲੇ ਦੁਆਲੇ ਹੀ ਰੱਖਾਂਗੇ ਧਰਤੀ ਦੀ ਸੰਰਚਨਾ ਦੇ ਵਿੱਚੋਂ ਕਿਵੇਂ ਇਹ ਨਿਕਲ ਕੇ ਆਉਂਦੇ ਨੇ ਔਰ ਕਿਉਂ ਜਿਹੜੇ ਨੇ ਇਹ ਕਹਿਣ ਨੂੰ ਤਾਂ ਰੇਅਰ ਹੈਗੇ ਨੇ ਪਰ ਕਿਉਂਕਿ ਇਹਨਾਂ ਦੀ ਮਾਈਨਿੰਗ ਜਿਹੜੀ ਉਹ ਐਡੀ ਮਹਿੰਗੀ ਵੀ ਪੈਂਦੀ ਹੈ ਰੇਅਰ ਵੀ ਪੈਂਦੀ ਹੈ ਪਰ ਕਿਉਂ ਉਹ ਧਰਤੀ ਨੂੰ ਨੁਕਸਾਨ ਜਿਹੜੀ ਹੈ ਪਹੁੰਚਾਉਂਦੀ ਹੈ ਉਹ ਵੀ ਗੱਲਾਂ ਅੱਜ ਦੇ ਦਿਨ ਆਪਾਂ ਕਰਾਂਗੇ ਕਿਉਂ ਸੰਦੀਪ ਜੀ
1: ਹਾਂਜੀ ਬਿਲਕੁਲ
0: ਠੀਕ ਹੈ ਫਿਰ ਸ਼ੁਰੂਆਤ ਇੱਥੋਂ ਹੀ ਕਰਦੇ ਹਾਂ ਹੁੰਦੇ ਕੀ ਨੇ ਵਾਟ ਆਰ ਰੇਅਰ ਅਰਥ ਮੈਟਲਸ ਜਾਂ ਮਿਨਰਲਸ ਜਾਂ ਐਲੀਮੈਂਟਸ ਜੋ ਵੀ ਕਹਿੰਦੇ ਹਾਂ
1: ਹਾਂਜੀ ਰੇਅਰ ਅਰਥ ਐਲੀਮੈਂਟ ਜਿੱਦਾਂ ਤੁਸੀਂ ਦੱਸਿਆ ਕਿ 17 ਜਿਹੜੇ ਐਲੀਮੈਂਟ ਹੁੰਦੇ ਆ ਉਹਦੇ ਵਿੱਚੋਂ 15 ਇੱਕ ਗਰੁੱਪ ਨੂੰ ਬਿਲੋਂਗ ਕਰਦੇ ਜਿਹਨੂੰ ਲੈਂਥੇਨਾਈਡ ਗਰੁੱਪ ਕਹਿੰਦੇ ਆ ਔਰ 2 ਹੈਗੇ ਸਕੈਂਡੀਅਮ ਔਰ ਯਟਰੀਅਮ ਤੇ ਇਹ ਜਿਹੜਾ ਪੀਰੀਓਡਿਕ ਟੇਬਲ ਜਿਹੜਾ ਅਸੀਂ ਕੈਮਿਸਟਰੀ ਚ ਪੜ੍ਹਦੇ ਹੁੰਦੇ ਸੀ ਉਹਦੇ ਚ ਹੀ ਮਿਲਦੇ ਹਨਾ ਕਿਉਂਕਿ ਉਹਦੇ ਵਿੱਚ 92 ਜਿਹੜੇ ਉਸ ਪੀਰੀਓਡਿਕ ਟੇਬਲ ਚ 92 ਐਲੀਮੈਂਟ ਆਉਂਦੇ ਆ ਜਿਹੜੇ ਨੈਚੁਰਲੀ ਸਾਨੂੰ ਮਿਲਦੇ ਆ ਬਾਕੀ ਜਿਹੜੇ ਆ ਉਹ ਸਾਨੂੰ ਅਸੀਂ ਲੈਬਸ ਚ ਬਣਾਏ ਹੈਗੇ ਆ ਤੇ ਇਹ ਵੀ ਉਹਨਾਂ ਐਲੀਮੈਂਟਸ ਦੇ ਵਿੱਚੋਂ ਹੀ ਜਿਹੜੇ 17 ਐਲੀਮੈਂਟਸ ਹੈਗੇ ਆ ਤੇ ਇਹਦਾ ਜਿਹੜਾ ਨਾਮ ਜਿੱਦਾਂ ਤੁਸੀਂ ਦੱਸਿਆ ਇਹ ਰੇਅਰ ਅਰਥ ਐਲੀਮੈਂਟ ਜਿਹੜਾ ਨਾਮ ਥੋੜਾ ਜਿਹਾ ਮਿਸਲੀਡਿੰਗ ਹੈਗਾ ਕਿਉਂਕਿ ਇਹ ਰੇਅਰ ਨਹੀਂ ਹੈਗੇ ਇਹ ਕੁਛ ਕੁ ਜਿਹੜੇ ਆ ਈਵਨ ਕਾਪਰ ਜਿੱਦਾਂ ਕਾਪਰ ਹੈਗਾ ਕਾਪਰ ਨਾਲੋਂ ਜ਼ਿਆਦਾ ਨੰਬਰ ਚ ਇਹ ਮਿਲਦਾ ਹੈਗਾ ਬਟ ਰੇਅਰ ਇਹਦਾ ਇਸ ਲਈ ਕਿਉਂਕਿ ਜਿੱਦਾਂ ਗੱਲ ਕੀਤੀ ਹੈ ਕਿ ਰਿਫਾਈਨਿੰਗ ਔਖੀ ਹੁੰਦੀ ਹੈ ਇਸ ਲਈ ਤੋ ਰੇਅਰ ਜਿਹੜਾ ਪਹਿਲਾਂ ਇਹਨੂੰ ਸਭ ਤੋਂ ਪਹਿਲਾਂ ਕਿਉਂਕਿ ਇਹ 17th-18th ਸੈਂਚੁਰੀ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਕੈਮੀਕਲ ਜਿਹੜਾ ਐਲੀਮੈਂਟ ਮਿਲਿਆ ਸੀਗਾ ਰੇਅਰ ਅਰਥ ਦਾ ਹਨਾ ਤੇ ਉਦੋਂ ਕਿਉਂਕਿ ਉਹ ਬਲੈਕ ਕਲਰ ਦਾ ਸੀਗਾ ਤੇ ਉਦੋਂ ਜਿਹਨੂੰ ਮਿਲਿਆ ਜਿਹੜਾ ਮਾਈਨਿੰਗ ਦੇ ਵਿੱਚ ਜਿਹੜਾ ਬੰਦੇ ਨੂੰ ਮਿਲਿਆ ਉਹਨੇ ਕਦੇ ਪਹਿਲਾਂ ਦੇਖਿਆ ਨਹੀਂ ਸੀ ਤਾਂ ਉਹਨੇ ਰੇਅਰ ਨਾਮ ਹਨਾ ਇਹਨੂੰ ਕਹਿਤਾ ਕਿ ਰੇਅਰ ਜੀ ਇੱਕ ਚੀਜ਼ ਹੈਗੀ ਆ ਔਰ ਅਰਥ ਇਹਨੂੰ ਅਸੀਂ ਇਸ ਲਈ ਕਹਿੰਦੇ ਹਾਂ ਕਿਉਂਕਿ ਉਸ ਜ਼ਮਾਨੇ ਦੇ ਵਿੱਚ ਜਿਹੜਾ ਰੌਕਸ ਦੇ ਲਈ ਅਰਥ ਨਾਮ ਜਿਹੜਾ ਯੂਜ ਕੀਤਾ ਜਾਂਦਾ ਸੀ ਤਾਂ ਇਸ ਲਈ ਅਸੀਂ ਇਹਨੂੰ ਰੇਅਰ ਅਰਥ ਐਲੀਮੈਂਟ ਕਹਿ ਦਿੰਦੇ ਹਾਂ ਸੋ ਆਪਣੇ ਆਪ ਚ ਇਹ ਰੇਅਰ ਨਹੀਂ ਹੈਗੇ ਇਹ ਜਿਹੜੇ ਆ ਕਾਫੀ ਅਮਾਊਂਟ ਚ ਹੈਗੇ ਜੇ ਤੁਸੀਂ ਪੂਰੇ ਵਰਲਡ ਚ ਗੱਲ ਕਰੋ ਤਾਂ ਆਲਮੋਸਟ 800 ਮਾਈਨਿੰਗ ਸਾਈਟਸ ਜਿਹੜੀਆਂ ਜਿੱਥੇ ਸਾਨੂੰ ਪਤਾ ਇਹ ਹੈਗੇ ਆ ਹਨਾ ਹੋਰ ਵੀ ਕਾਫੀ ਜਿਹੜੇ ਏਰੀਆ ਚ ਮਿਲਦੇ ਹੈਗੇ ਆ ਤੇ ਇਹਦੇ ਚ ਇਹਦੇ ਨਾਮ ਬੜੇ ਥੋੜੇ ਔਖੇ ਜਿਹਾ ਹੈਗੇ ਆ ਸੋ ਮੈਂ ਨਾਮ ਜ਼ਿਆਦਾ ਜੇ ਤੁਸੀਂ ਕਹੋ ਤਾਂ ਮੈਂ ਲੈ ਦਿੰਦੀ ਹਾਂ ਨਹੀਂ ਤਾਂ ਆਪਾਂ ਅੱਗੇ ਕੰਟੀਨਿਊ ਕਰਦੇ ਕਿਉਂਕਿ ਇਹ ਕਾਫੀ ਜਿਵੇਂ ਚਮਕਦਾਰ ਹੁੰਦੇ ਆ ਸਾਰੇ ਕੈਮੀਕਲ ਤੇ ਕੰਡਕਟਿਵ
0: ਨਾਮ ਲਏ ਤੇ ਯਾਦ ਨਹੀਂ ਰਹਿਣੇ ਹੈਗੇ ਸੋ ਕੋਈ ਫਾਇਦਾ ਨਹੀਂ ਹੈਗਾ ਮੈਨੂੰ ਲੱਗਦਾ
1: ਹਾਂਜੀ ਸਾਰਿਆਂ ਵੀ ਹੋ ਜਾਂਦਾ ਕਿ ਕੀ ਨਾਮ ਹੈ ਕਿਉਂਕਿ ਸਾਇੰਟਿਫਿਕ ਨਾਮ ਹੁੰਦਾ ਜ਼ਿਆਦਾ ਤੋ ਇਹ ਇਸ ਲਈ ਖਾਸ ਹੈਗੇ ਕਿਉਂਕਿ ਤੁਸੀਂ ਆਪਣੇ ਪੋਡਕਾਸਟ ਗੱਲ ਕੀਤੀ ਸੀ ਕਿ ਹਰ ਛੋਟੀ ਤੋਂ ਛੋਟੀ ਚੀਜ਼ ਇਕੱਲੇ ਸਾਡੇ ਮੋਬਾਈਲ ਦੇ ਫੋਨ ਦੇ ਵਿੱਚ ਜਿਹੜੇ 8 ਤਰ੍ਹਾਂ ਦੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਰੇਅਰ ਅਰਥ ਮਿਨਰਲ ਜਿਹੜੇ ਮਿਲਦੇ ਹੈਗੇ ਆ ਤੋ ਇਲੈਕਟ੍ਰੀਸਿਟੀ ਨੂੰ ਈਜ਼ੀਲੀ ਪਾਸ ਕਰ ਦਿੰਦੇ ਆ ਚਮਕਦਾਰ ਹੁੰਦੇ ਹੈਗੇ ਆ ਇਹ ਤੇ ਮੈਗਨੈਟਿਕ ਪ੍ਰੋਪਰਟੀਜ਼ ਇਹਨਾਂ ਦੀਆਂ ਵਧੀਆ ਹੁੰਦੀਆਂ ਮਤਲਬ ਚੁੰਬਕ ਵਾਂਗੂ ਕੰਮ ਕਰਦੇ ਜਿਹੜੇ ਅਸੀਂ ਨੋਰਮਲ ਚੁੰਬਕ ਦੇਖਦੇ ਨਾ ਆਇਰਨ ਵਾਲੇ ਉਹਦੇ ਨਾਲੋਂ ਬਹੁਤ ਜ਼ਿਆਦਾ ਇਹ ਸਟਰੋਂਗ ਹੁੰਦੇ ਆ ਬਟ ਰੇਅਰ ਇਹਦੀ ਰਿਫਾਈਨਿੰਗ ਜਿਹੜੀ ਹੈਗੀ ਜਾਂ ਮਤਲਬ ਕਿ ਇਹਨੂੰ ਕੱਢਣਾ ਇਸ ਲਈ ਔਖਾ ਹੁੰਦਾ ਕਿਉਂਕਿ ਇਹ ਕੁਛ ਰੇਡੀਓ ਐਕਟਿਵ ਐਲੀਮੈਂਟਸ ਦੇ ਨਾਲ ਪਏ ਹੁੰਦੇ ਆ ਹੁਣ ਰੇਡੀਓ ਐਕਟਿਵ ਐਲੀਮੈਂਟਸ ਆਉਂਦਾ ਜਿਹਨਾਂ ਦੇ ਵਿੱਚੋਂ ਰੇਡੀਏਸ਼ਨ ਨਿਕਲਦੀਆਂ ਜਿਵੇਂ ਯੂਰੇਨੀਅਮ ਹੋ ਗਿਆ ਜਾਂ ਥੋਰੀਅਮ ਹੋ ਗਿਆ ਹਨਾ ਮਤਲਬ ਮੋਸਟਲੀ ਅਰਥ ਦੇ ਵਿੱਚ ਉਹਨਾਂ ਦੇ ਨਾਲ ਪਏ ਹੁੰਦੇ ਆ ਜਾਂ ਫਿਰ ਇੱਕ ਤੋਂ ਵੱਧ ਕੇ ਆਰ ਈ ਐਮ ਜਿਹੜੇ ਉਹ ਇੱਕ ਗਰੁੱਪ ਚ ਪਏ ਹੁੰਦੇ ਆ ਸੋ ਇਹਦੇ ਚ ਕਿਉਂਕਿ ਇਹਨੂੰ ਅਲੱਗ ਕਰਨਾ ਬਹੁਤ ਔਖਾ ਹੁੰਦਾ ਫੋਰ ਐਗਜ਼ਾਮਪਲ ਜਿੱਦਾਂ ਆਪਾਂ ਸਾਨੂੰ ਪਤਾ ਕਿ ਪਾਣੀ ਦਾ ਜਿਹੜਾ ਬੋਇਲਿੰਗ ਪੁਆਇੰਟ ਆ ਉਹ 100°C ਹੁੰਦਾ ਹੈ ਸੀ ਲੈਵਲ ਦੇ ਉੱਤੇ ਤੇ ਜੇ ਤੁਸੀਂ 100 ਤੇ ਕਰੋਗੇ ਹਨਾ ਉਹਨੂੰ ਗਰਮ ਤਾਂ ਉਹ ਜ਼ਿਆਦਾ ਉਹਦੇ ਚੋਂ ਭਾਫ਼ ਨਿਕਲੂਗੀ ਤੋ ਜਿੱਦਾਂ ਇੱਕ ਐਗਜ਼ਾਮਪਲ ਦੇ ਤੌਰ ਤੇ ਲਓ ਕਿ ਦੋ ਮੰਨ ਲਓ ਇੱਕ ਜਿਹੜਾ ਰੌਕ ਜਿਹੜੀ ਪ੍ਰੈਜੈਂਟ ਹੈਗੀ ਉਹਦੇ ਵਿੱਚ ਦੋ ਡਿਫਰੈਂਟ ਤਰ੍ਹਾਂ ਦੇ ਰੇਅਰ ਅਰਥ ਮਿਨਰਲਸ ਹੈਗੇ ਆ ਜਿਹਦੇ ਚ ਇੱਕ ਦਾ ਬੋਇਲਿੰਗ ਪੁਆਇੰਟ 70° ਹੈਗਾ ਆ ਔਰ ਇੱਕ ਦਾ 71° ਜਾਂ 72° ਹੈਗਾ ਆ ਹੁਣ ਅਗਰ ਇੱਕ ਹੋਰ ਐਕਸਟਰਾ ਉਹਨਾਂ ਦੇ ਨਾਲ ਹੈਗਾ ਜਿਹੜਾ 40°C ਦੇ ਉੱਤੇ ਬੋਇਲ ਹੋ ਜਾਂਦਾ ਤਾਂ ਉਹਨੂੰ ਤੁਸੀਂ ਈਜ਼ੀਲੀ ਕੱਢ ਲਓਗੇ ਹਨਾ ਉਹਦੇ ਵਿੱਚੋਂ ਕਿ 40°C ਤੇ ਬੋਇਲ ਹੋਇਆ ਔਰ ਅਲੱਗ ਹੋ ਗਿਆ ਪਰ ਜਦੋਂ 70 or 71 ਦੀ ਗੱਲ ਆਉਣੀ ਆ ਜਾਂ 75 or 76 ਦੀ ਗੱਲ ਆਉਣੀ ਆ ਤਾਂ ਉਹ 1° ਦਾ ਡਿਫਰੈਂਸ ਹੁੰਦਾ ਤਾਂ ਉਸ ਟਾਈਮ ਦੇ ਉੱਤੇ ਬਹੁਤ ਜ਼ਿਆਦਾ ਜਿਹੜੀਆਂ ਟੈਕਨੀਕਸ ਉਹ ਬਹੁਤ ਸਟਰੋਂਗ ਐਸਿਡਸ ਯੂਜ਼ ਕਰਨੇ ਪੈਂਦੇ ਆ ਉਹਨਾਂ ਦੋਨੂੰ ਅਲੱਗ ਕਰਨ ਦੇ ਲਈ ਇਸ ਲਈ ਇਹ ਜਿਹੜਾ ਇਹ ਸਾਨੂੰ ਔਖਾ ਹੁੰਦਾ ਇਹਨਾਂ ਨੂੰ ਜਿਹੜੀਆਂ ਦੀ ਪ੍ਰੋਸੈਸਿੰਗ ਕਰਨੀ ਰਿਫਾਈਨਿੰਗ ਕਰਨੀ ਬਹੁਤ ਔਖੀ ਹੈਗੀ ਆ ਜਿਹੜੀ ਅਸੀਂ ਅੱਗੇ ਗੱਲਾਂ ਕਰਦੇ ਆ ਅੱਗੇ ਗੱਲ ਕਰਾਂਗੇ ਕਿ ਇਸੇ ਲਈ ਜਿਹੜੀ ਆ ਇੱਕ ਜਿਹੜੀ ਆ ਚਾਈਨਾ ਵਰਗੀ ਕੰਟਰੀ ਪੂਰੇ ਵਰਲਡ ਚ ਇਸ ਟਾਈਮ ਡੋਮੀਨੇਟ ਕਰ ਰਹੀ ਹੈਗੀ ਆ ਹਨਾ ਤੇ ਇਹੀ ਇਹਦਾ ਮਤਲਬ ਮੇਨ ਰੀਜ਼ਨ ਹੈਗਾ ਰੇਅਰ ਅਰਥ ਦਾ ਨਾਮ ਬਹੁਤ ਪੁਰਾਣਾ ਹੈਗਾ ਇਸ ਲਈ ਥੋੜਾ ਜਿਹਾ ਮਿਸਲੀਡਿੰਗ ਜਿਹਾ ਨਾਮ ਹੈਗਾ ਤੇ ਹਾਂਜੀ
0: ਅੱਛਾ ਤੁਸੀਂ ਦੱਸਿਆ ਕਿ ਇੱਕ ਤਾਂ ਪੀਰੀਓਡਿਕ ਟੇਬਲ ਮੇਰੇ ਯਾਦ ਕਰਾਤਾ ਸਾਡੇ ਬਾਪੂ ਜੀ ਪੜ੍ਹਾਉਂਦੇ ਹੁੰਦੇ ਸੀਗੇ ਤੇ ਐਂ ਲੱਗਦਾ ਹੁੰਦਾ ਸੀ ਜਿਵੇਂ ਕੈਲੰਡਰ ਹੁੰਦਾ ਹੈ ਕਿਸੇ ਪੁਰਾਣੇ ਜ਼ਮਾਨੇ ਦਾ ਤੇ ਤੁਸੀਂ ਇੱਕ ਬੜੀ ਇੰਟਰਸਟਿੰਗ ਗੱਲ ਕੀਤੀ ਕਿ 17 ਟੋਟਲ ਜਿਹੜੇ ਐਲੀਮੈਂਟਸ ਹੈਗੇ ਨੇ ਇਹ ਰੇਅਰ ਅਰਥ ਜਿਨ੍ਹਾਂ ਨੂੰ ਕਿਹਾ ਜਾਂਦਾ ਉਹਨਾਂ 'ਚ 15 ਤਾਂ ਇੱਕੋ ਹੀ ਕੈਟਾਗਰੀ ਦੇ ਹੈਗੇ ਨੇ ਲੈਥੋਨਾਈਟਸ ਸ਼ਾਇਦ ਹਨਾ ਤੇ ਇੱਕ ਯੈਟਰੀਅਮ ਤੇ ਇੱਕ ਸਕੈਨੀਅਮ ਹੁਣ ਜਿਹੜਾ ਸਕੈਨੀਅਮ ਹੈ ਜਿਹੜਾ ਉਹ ਆਮ ਤੌਰ ਦੇ ਉੱਤੇ ਅਸੀਂ ਕਿਉਂਕਿ ਮੈਂ ਇਲੈਕਟ੍ਰਿਕ ਦਾ ਸਟੂਡੈਂਟ ਵੀ ਰਿਹਾ ਹੈਗੇ 2 ਸਾਲ ਦਾ ਡਿਪਲੋਮਾ ਕਰਦੇ ਤੇ ਸਾਨੂੰ ਅਕਸਰ ਇਹ ਕਿਹਾ ਜਾਂਦਾ ਹੁੰਦਾ ਸੀ ਕਿ ਜਿਹੜੇ ਉਹ ਬਲਬ ਦੇ ਅੰਦਰ ਫਿਲਮੈਂਟਸ ਨਹੀਂ ਹੁੰਦੇ ਹੈਗੇ ਬਲਬ ਜਿਹੜੇ ਜਿਹੜੇ ਆਪਣੇ ਲਾਈਟ ਬਲਬ ਘਰਾਂ ਦੇ ਵਿੱਚ ਚੱਲਦੇ ਨੇ ਉਹਨਾਂ ਦੇ ਵਿੱਚੋਂ ਜਿਹੜਾ ਬਾਰੀਕ ਜਿਹਾ ਚੀਜ਼ ਹੁੰਦੀ ਹੈਗੀ ਉਹ ਸਕੈਨੀਅਮ ਹੁੰਦਾ ਸੋ ਉਹਨੂੰ ਸਕੈਨੀਅਮ ਨੂੰ ਛੱਡ ਦਈਏ ਤੇ ਬਾਕੀ ਦੇ ਜਿੰਨੇ ਵੀ ਰੇਅਰ ਅਰਥ ਮਿਨਰਲਸ ਨੇ ਉਹ ਬੜੇ ਭਾਰੇ ਹੁੰਦੇ ਨੇ ਲੋਹੇ ਤੋਂ ਵੀ ਭਾਰੇ ਹੁੰਦੇ ਨੇ ਕਿਉਂਕਿ ਹਾਲਾਂਕਿ ਮਤਲਬ ਅਸੀਂ ਲੋਹਾ ਐਜ਼ ਆ ਤੁਸੀਂ ਉਹਨੂੰ ਕਿਸੇ ਅਦਰਵਾਈਜ਼ ਉਹਨੂੰ ਤੁਲਨਾ ਨਾ ਕਰਿਓ ਪਰ ਅਸੀਂ ਇੱਕ ਕਣ ਦੀ ਤੁਲਨਾ ਕਰਦੇ ਹਾਂ ਜਾਂ ਇੱਕ ਕੀ ਕਹਿ ਸਕਦੇ ਹਾਂ ਉਹਦਾ ਇੱਕ ਇੱਕ ਅੰਸ਼ ਲੋਹੇ ਦਾ ਤੇ ਉਹਦੀ ਤੁਲਨਾ ਦੂਸਰੇ ਇਹਨਾਂ ਦੇ ਨਾਲ ਕਰੀਏ ਤੇ ਹਲਕੇ ਹੁੰਦੇ ਨੇ ਬਟ ਇਹਨਾਂ ਦੇ ਅਦਰਵਾਈਜ਼ ਯੂਜ਼ ਕੀ ਹੈਗੇ ਨੇ ਕੋਈ ਮੋਟਾ ਮੋਟਾ ਜਿਹਾ ਜੇ ਆਪਾਂ ਮੈਂ ਇਹ ਨਹੀਂ ਚਾਹੁੰਦਾ ਹੈਗਾ ਕਿ ਆਪਾਂ ਇਕੱਲੇ ਇਕੱਲੇ ਦਾ ਨਾਂ ਦੱਸ ਕੇ ਬਟ ਮੋਟਾ ਮੋਟਾ ਜਿਹਾ ਦੱਸ ਦਈਏ ਤਾਂ ਕਿ ਅਗਲੇ ਅੱਜ ਦਾ ਜਿਹੜਾ ਪੂਰਾ ਐਪੀਸੋਡ ਹੈ ਉਹਦੀ ਇੰਪੋਰਟੈਂਸ ਬਣ ਜਾਵੇ ਵੀ ਕਿ ਇਹ ਕਿੱਥੋਂ ਲੈ ਕੇ ਬਲਬ ਤੋਂ ਲੈ ਕੇ ਹਥਿਆਰਾਂ ਤੱਕ ਕਿੱਥੇ ਕਿੱਥੇ ਇਸਤੇਮਾਲ ਹੁੰਦੇ ਹੈਗੇ ਨੇ ਜੇ ਉਹ ਤੁਸੀਂ ਦੱਸ ਸਕਦੇ ਹੋਏ ਤੇ
1: ਹਾਂਜੀ ਇਹ ਇਹਦੇ ਵਿੱਚ ਜਿੱਦਾਂ ਅਸੀਂ ਜਿਹੜਾ ਤੁਸੀਂ ਬਲਬ ਦੀ ਗੱਲ ਕੀਤੀ ਆ ਸੋ ਫਲੋਰੈਸੈਂਟ ਔਰ ਐਲਈਡੀ ਲਾਈਟਿੰਗ ਜਿਹੜੀ ਅਸੀਂ ਅੱਜ ਕੱਲ੍ਹ ਯੂਜ਼ ਕਰਦੇ ਹਾਂ ਉਹਦੇ 'ਚ ਇਹ ਯੂਜ਼ ਹੁੰਦੇ ਹੈਗੇ ਆ ਆਰ ਈ ਐਫਸ ਤੇ ਇਹ ਜਿਹੜੇ ਯਤਰੀਅਮ ਜਾਂ ਯੂਰੋਪੀਅਮ ਤੇ ਟਰਬੀਅਮ ਕਰਕੇ ਆਰ ਈ ਐਮ ਹੈਗਾ ਇਹਨਾਂ ਦੀ ਜਿਹੜੀ ਰੈੱਡ ਗ੍ਰੀਨ ਤੇ ਬਲੂ ਕਲਰ ਦੀ ਲਾਈਟ ਇਹ ਛੱਡਦੇ ਆ ਹਨਾ ਇਸ ਲਈ ਅਸੀਂ ਜਿਹੜਾ ਇਹਨਾਂ ਨੂੰ ਸਾਡੇ ਜਿਹੜੇ ਟੀਵੀ ਹੈਗੇ ਆ ਮਤਲਬ ਜਦੋਂ ਸ਼ੁਰੂ ਹੋਏ ਸੀਗੇ ਉਸ ਟਾਈਮ ਦੇ ਉੱਤੇ ਇਹਨਾਂ ਨੂੰ ਯੂਜ਼ ਕਰਨਾ ਟੀਵੀ ਦੇ ਵਿੱਚ ਸ਼ੁਰੂ ਕੀਤਾ ਸੀਗਾ ਹਾਂਜੀ ਤੇ ਗਲਾਸ ਪੋਲਿਸ਼ਿੰਗ ਦੇ ਲਈ ਇਹਨਾਂ ਨੂੰ ਇਹਦੇ ਵਿੱਚ ਕੁਛ ਨੂੰ ਯੂਜ਼ ਕਰਦੇ ਆ ਜਿਹੜੀ ਉਹਦੀ ਉਹਦਾ ਕੰਮ ਆਉਂਦਾ ਜਿਵੇਂ ਅਸੀਂ ਆਪਾਂ ਐਨਕਾ ਬਣਵਾਉਣ ਜਾਂਦੇ ਹਾਂ ਹਨਾ ਉੱਥੇ ਉਹ ਯੂਜ਼ ਕਰਦੇ ਹੈਗੇ ਇਹਨਾਂ ਨੂੰ ਤੇ ਫਿਰ ਜਿਹੜੇ ਸਾਡੇ ਡਿਜੀਟਲ ਕੈਮਰਾਸ ਆਉਂਦੇ ਆ ਉਹਨਾਂ ਦੇ ਵਿੱਚ ਲੈਂਸ ਜਿਹੜੇ ਆਉਂਦੇ ਆ ਉਹ ਮੋਸਟਲੀ ਉਹਦੇ 50% ਆਲਮੋਸਟ ਜਿਹੜਾ ਇੱਕ ਲੈਂਥ ਨਮ ਕਰਕੇ ਜਿਹੜਾ ਆਰ ਈ ਐਮ ਹੈਗਾ ਉਦੋਂ ਉਹਦੇ 'ਚ ਯੂਜ਼ ਹੁੰਦਾ ਇੰਕਲੂਡਿੰਗ ਆਰ ਫੋਨ ਕੈਮਰਾਸ ਹਨਾ ਜਦੋਂ ਜਿਹੜਾ ਕਹਿੰਦੇ ਆਈਫੋਨ ਨੇ ਫਸਟ ਜਿਹੜਾ ਆਈਫੋਨ ਫਸਟ ਆਇਆ ਸੀਗਾ 2008 ਦੇ ਵਿੱਚ ਉਹਨੇ ਇਹ ਕੈਮੀਕਲ ਸਭ ਤੋਂ ਪਹਿਲਾਂ ਜਿਹੜਾ ਯੂਜ਼ ਕੀਤਾ ਸੀਗਾ ਉਹਨਾਂ ਉਸ ਕੈਮਰਾ ਦੇ ਵਿੱਚ ਹਨਾ, ਗਲਾਸ ਕੈਮਰਾ ਲੈਂਸਿਸ ਦੇ ਵਿੱਚ, ਤੇ ਉਹ ਨਿਓਡਾਈਮੀਅਮ ਇੱਕ ਆਰੀਅਮ ਆ ਉਹਦਾ ਮੈਗਨੇਟ ਯੂਜ਼ ਕਰਦੇ, ਜਿੱਦਾਂ ਮੈਂ ਕਿਹਾ ਕਿ ਇਹਨਾਂ ਦੇ ਮੈਗਨੇਟ ਬਹੁਤ ਸਟਰੋਂਗ, ਨਿਓਡਾਈਮੀਅਮ ਜਿਹੜਾ ਇੱਕ ਸਟਰੋਂਗੈਸਟ ਮੈਗਨੇਟ ਆ ਪੂਰੇ ਵਰਲਡ ਦੇ ਵਿੱਚ ਹਨਾ, ਆਇਰਨ ਦੇ ਮੈਗਨੇਟ ਨਾਲੋਂ ਵੀ ਜ਼ਿਆਦਾ, ਤੇ ਉਹਨੂੰ ਇਹ ਯੂਜ਼ ਕਰਦੇ ਜਿਹੜੇ ਅਸੀਂ ਛੋਟੇ ਸਪੀਕਰ ਯੂਜ਼ ਕਰਦੇ ਹਾਂ, ਜਾਂ ਅਸੀਂ ਕਹਿ ਦਿੰਦੇ ਹਾਂ ਕਿ ਸਾਡੇ ਨੋਇਜ਼ ਪਰੂਫ ਹੈਡਫੋਨਸ ਆ ਹਨਾ, ਉਹ ਸਾਰਿਆਂ ਦੇ ਵਿੱਚ ਇਹ ਜਿਹੜਾ ਯੂਜ਼ ਹੁੰਦਾ ਹੈਗਾ ਸਾਊਂਡ ਨੂੰ ਇੰਪਰੂਵ ਕਰਨ ਦੇ ਲਈ। ਤੇ ਕੁਛ ਜਿਹੜੇ ਹੈਗੇ ਆ ਐਨਰਜੀ ਐਫੀਸ਼ੀਐਂਟ ਸਕਰੀਨਸ ਜਿਹੜੀ ਆ, ਜਦੋਂ ਅਸੀਂ ਅੱਜ ਕੱਲ ਜਿੱਦਾਂ ਜਿੱਦਾਂ ਐਡਵਾਂਸਮੈਂਟ ਹੁੰਦੀ ਆ ਨਾ, ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਸਕਰੀਨਸ ਹੈਗੀ ਜਿਹੜੀ ਐਨਰਜੀ ਬਹੁਤੇ ਜ਼ਿਆਦਾ ਯੂਜ਼ ਨਹੀਂ ਕਰਦੀਆਂ, ਤਾਂ ਉਹਨਾਂ ਦੇ ਵਿੱਚ ਵੀ ਕੁਛ ਹੁੰਦੇ ਹੈਗੇ। ਫਿਰ ਮੈਗਨੇਟਸ ਚ ਮੈਂ ਦੱਸਿਆ ਬੈਟਰੀਜ਼ ਦੇ ਵਿੱਚ ਹੁੰਦੇ, ਇਲੈਕਟ੍ਰਿਕ ਵਹੀਕਲਸ ਦੇ ਵਿੱਚ ਹੁੰਦੇ ਆ, ਤਾਂ ਹਰ ਚੀਜ਼ ਦੇ ਵਿੱਚ ਛੋਟੀ ਛੋਟੀ ਚੀਜ਼ ਘਰ ਦੇ ਵਿੱਚ, ਮਤਲਬ ਜੇ ਅਸੀਂ ਆਰੀਐਮ ਦੀ ਪ੍ਰੋਡਕਸ਼ਨ ਇਸ ਐਟ ਦ ਮੂਮੈਂਟ ਅਗਰ ਬੰਦ ਕਰ ਦਿੰਦੇ ਹਾਂ, ਰੇਅਰ ਅਰਥ ਮਿਨਰਲ ਨੂੰ ਮੈਂ ਸ਼ੋਰਟ ਚ ਆਰੀਐਮ ਕਹਿ ਰਹੀ ਹਾਂ, ਅਗਰ ਇਹਨਾਂ ਦੀ ਆਪਾਂ ਪ੍ਰੋਡਕਸ਼ਨ ਬੰਦ ਕਰ ਦਿੰਦੇ ਹਾਂ, ਤਾਂ ਤੁਸੀਂ ਇਹ ਸੋਚੋ ਕਿ ਅਸੀਂ ਉਸ ਟਾਈਮ ਦੇ ਵਿੱਚ ਆਲਮੋਸਟ ਸਵੇਰੇ ਜਦੋਂ ਉੱਠੇ ਤੇ ਸਾਰਾ ਕੁਛ ਨਹੀਂ ਹੋਇਆ, ਤਾਂ ਇਹਦਾ ਮਤਲਬ ਅਸੀਂ ਉਹ ਸੈਵਨਟੀਜ਼ ਈਵਨ ਸਿਕਸਟੀ ਫਿਫਟੀਜ਼ ਦੇ ਟਾਈਮ ਚ ਜੀ ਰਹੇ ਹਾਂਗੇ ਹਾਵਾਂਗੇ ਕਿ ਨਾ ਹੀ ਸਾਡੇ ਕੋਲ ਲਾਈਟ ਹੋਊਗੀ, ਔਰ ਨਾ ਹੀ ਮਤਲਬ ਕੋਈ ਐਡਵਾਂਸ ਕੋਈ ਫੋਨ ਨਹੀਂ ਆ, ਕੋਈ ਟੀਵੀ ਕਲਰ ਟੀਵੀ ਨਹੀਂ ਹੈਗਾ, ਬਲੈਕ ਐਂਡ ਵਾਈਟ ਟੀਵੀ ਚੱਲ ਰਿਹਾ, ਤਾਂ ਉਹ ਸਾਰੀਆਂ ਚੀਜ਼ਾਂ ਇਸ ਲਈ ਆਰੀਐਮਸ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੇ ਆ। ਬਟ ਆਰੀਐਮਸ ਦੇ ਨਾਲ ਨਾਲ ਇੱਕ ਰੇਅਰ ਅਰਥ ਮਿਨਰਲਸ ਹੁੰਦੇ ਆ, ਔਰ ਇੱਕ ਕ੍ਰਿਟੀਕਲ ਅਰਥ ਮਿਨਰਲਸ ਹੁੰਦੇ ਆ, ਉਹ ਥੋੜੇ ਡਿਫਰੈਂਟ ਹੁੰਦੇ, ਉਹ ਕਈ ਵਾਰ ਹੋ ਸਕਦਾ ਕਿ ਸਾਨੂੰ ਕਨਫਿਊਜ਼ਨ ਹੋ ਜਾਵੇ ਕਿ ਕ੍ਰਿਟੀਕਲ ਅਰਥ ਮਿਨਰਲਸ, ਸੋ ਇੱਕ ਅਲੱਗ ਤਰ੍ਹਾਂ ਦੇ ਮਿਨਰਲਸ ਹੁੰਦੇ ਆ, ਜਿਵੇਂ ਉਹ ਸਾਰੀ ਕੰਟਰੀ ਕ੍ਰਿਟੀਕਲ ਅਰਥ ਮਿਨਰਲਸ ਦਾ ਮਤਲਬ ਹੈਗਾ ਕਿ ਉਹ ਵਾਲੇ ਮਿਨਰਲ ਜਿਹੜੇ ਸਾਨੂੰ ਲੋੜ ਹੈਗੀ ਆ ਬਟ ਸਾਨੂੰ ਮਿਲ ਨਹੀਂ ਰਹੇ ਹੈਗੇ ਹਨਾ, ਤੋ ਹਰ ਕੰਟਰੀ ਦੇ ਲਈ ਅਲੱਗ ਹੋ ਸਕਦੇ ਆ। ਮਤਲਬ ਹੋ ਸਕਦਾ ਆਸਟ੍ਰੇਲੀਆ ਚ ਜਿਹੜੀ ਇੱਕ ਚੀਜ਼ ਦੀ ਕੰਜਪਸ਼ਨ ਜ਼ਿਆਦਾ, ਤਾਂ ਉਹਦੇ ਚ ਖਾਸ ਤਰ੍ਹਾਂ ਦਾ ਜਿਹੜਾ ਉਹਦੇ ਚ ਕੋਈ ਵੀ ਆ ਸਕਦਾ, ਜਿਵੇਂ ਫੋਰ ਐਗਜ਼ਾਮਪਲ ਐਲੂਮੀਨੀਅਮ ਜਿਹੜਾ ਇੱਕ ਟਾਈਮ ਦੇ ਉੱਤੇ ਕ੍ਰਿਟੀਕਲ ਅਰਥ ਮਿਨਰਲ ਹੁੰਦਾ ਸੀਗਾ, ਹਾਂਜੀ, ਔਰ ਇੰਨਾ ਹੁੰਦਾ ਸੀਗਾ ਕਿ ਉਸ ਟਾਈਮ ਦੇ ਉੱਤੇ ਕਹਿੰਦੇ ਜਿਹੜੀ ਵਾਸ਼ਿੰਗਟਨ ਮੋਨੂਮੈਂਟ ਹੈਗਾ ਉਹਦੀਆਂ ਸੀਲਿੰਗਸ, ਤੇ ਲਾਇਬ੍ਰੇਰੀ ਆ ਜਿਹੜੀ ਕਾਂਗਰਸ ਦੀ ਉੱਥੇ ਦੀ ਉਹਦੀ ਸੀਲਿੰਗਸ ਐਲੂਮੀਨੀਅਮ ਦੀ ਬਣੀ ਹੁੰਦੀ ਸੀਗੀ, ਇਹ ਦਿਖਾਉਣ ਲਈ ਕਿ ਅਸੀਂ ਦੇਖੋ ਅਸੀਂ ਮਤਲਬ ਐਲੂਮੀਨੀਅਮ ਕਿਉਂਕਿ ਬਹੁਤ ਮਹਿੰਗੀ ਚੀਜ਼ ਮੰਨੀ ਜਾਂਦੀ ਸੀ ਨਾ, ਬਟ ਹੁਣ ਐਲੂਮੀਨੀਅਮ ਹਰ ਬਹੁਤ ਕਾਮਨ ਹੋ ਗਈ ਕਿਉਂਕਿ ਜਦੋਂ ਟੈਕਨੀਕਸ ਆਈਆਂ ਤੇ ਪਤਾ ਲੱਗਿਆ ਇਹਨੂੰ ਕਿੱਦਾਂ ਈਜ਼ੀਲੀ ਜਿਹੜੀ ਆ ਐਕਸਟ੍ਰੈਕਟ ਕਰ ਸਕਦੇ ਆ ਇੱਕ ਮਿਕਸਚਰ ਦੇ ਵਿੱਚੋਂ, ਤਾਂ ਉਹ ਕਾਮਨ ਹੋ ਗਿਆ। ਸੋ ਇਹ ਇੱਕ ਇੱਦਾਂ ਹੋ ਸਕਦਾ ਕਿ ਜ਼ਰੂਰੀ ਨਹੀਂ ਜਿਹੜਾ ਕ੍ਰਿਟੀਕਲ ਮਿਨਰਲ ਅੱਜ ਕ੍ਰਿਟੀਕਲ ਆ ਉਹ ਕੱਲ ਨੂੰ ਵੀ ਕ੍ਰਿਟੀਕਲ ਹੋਵੇ, ਹੋ ਸਕਦਾ ਕੱਲ ਨੂੰ ਤੁਹਾਨੂੰ ਉਹਦੇ ਕਿਤੇ ਕੋਈ ਮਾਈਨਸ ਮਿਲ ਜਾਣ, ਭੰਡਾਰ ਮਿਲ ਜਾਵੇ ਹਨਾ, ਜਾਂ ਔਰ ਕੰਟਰੀਜ਼ ਦੇ ਲਈ ਵੀ ਡਿਫਰੈਂਟ ਹੋ ਸਕਦਾ। ਸੋ ਇਹ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਜਿਹੜੇ ਦੋ ਇੱਕ ਗਰੁੱਪ ਕਹਿੰਦੇ ਆ। ਸੋ ਕ੍ਰਿਟੀਕਲ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਹਦੇ ਚ ਸਾਰੇ ਰੇਅਰ ਅਰਥ ਮਿਨਰਲ ਆ ਜਾਊਗੇ ਕਿਉਂਕਿ ਉਹ ਤਾਂ ਸਾਨੂੰ ਪਤਾ ਹੀ ਹੈ ਕਿ ਹੈਗੇ ਕ੍ਰਿਟੀਕਲ, ਉਹ ਤਾਂ ਹਰ ਕਿਸੇ ਨੂੰ ਹੀ ਚਾਹੀਦੇ ਚਾਹੀਦੇ ਹਨਾ। ਪਰ ਜਦੋਂ ਅਸੀਂ ਰੇਅਰ ਅਰਥ ਮਿਨਰਲ ਦੀ ਗੱਲ ਸੋਰੀ ਰੇਅਰ ਅਰਥ ਮਿਨਰਲ ਦੀ ਗੱਲ ਕਰਾਂਗੇ ਤਾਂ ਸਾਰੇ ਕ੍ਰਿਟੀਕਲ ਮਿਨਰਲ ਹੀ ਹੋਊਗੇ।
0: ਰਾਈਟ ਰਾਈਟ, ਆਸਟ੍ਰੇਲੀਆ ਦੇ ਕੰਟੈਕਸਟ ਦੇ ਵਿੱਚ ਇੱਥੇ ਮਿਨਰਲਸ ਬਹੁਤ ਮਿਲਦੇ ਹੈਗੇ ਨੇ, ਇੱਥੇ ਵੈਸਟਰਨ ਆਸਟ੍ਰੇਲੀਆ ਤੋਂ ਲੈ ਕੇ ਕੁਇਨਜ਼ਲੈਂਡ ਤੱਕ ਤੁਸੀਂ ਚਲੇ ਜਾਓ, ਤੇ ਇਨਫੈਕਟ ਆਸਟ੍ਰੇਲੀਆ ਦੀ ਗਵਰਨਮੈਂਟ ਦੇ ਕੋਲ ਤਾਂ ਇੱਕ ਅਲੱਗ ਤੋਂ ਡਿਪਾਰਟਮੈਂਟ ਵੀ ਹੈਗਾ ਜਿਹੜਾ ਇਹਨਾਂ ਨੂੰ ਕੰਟਰੋਲ ਕਰਦਾ, ਡੀ ਆਈ ਐਸ ਐ ਡਿਪਾਰਟਮੈਂਟ ਕਹਿੰਦੇ ਹੁੰਦੇ ਆਪਾਂ ਹਨਾ, ਇੰਡਸਟਰੀ ਸਾਇੰਸ ਤੇ ਰਿਸੋਰਸਿਸ ਵਾਲਾ, ਤੇ ਇੱਥੇ ਬਿਲਕੁਲ ਇੱਕ ਗੱਲ ਤੁਸੀਂ ਸਹੀ ਕਹੀ ਹੈ ਕਿ ਹੋ ਸਕਦਾ ਹੈ ਕਿ ਆਸਟ੍ਰੇਲੀਆ ਦੇ ਕੰਟੈਕਸਟ ਦੇ ਵਿੱਚ ਹੁਣ ਜਿਵੇਂ ਅਲੂਮੀਨੀਅਮ, ਜੇ ਯੂਰੋਪੀਅਨ ਕੰਟਰੀਜ਼ ਦੇ ਕੰਟੈਕਸਟ ਕਹੀਏ ਤਾਂ ਸ਼ਾਇਦ ਉੱਥੇ ਇਹ ਬਹੁਤ ਰੇਅਰ ਹੈ, ਆਸਟ੍ਰੇਲੀਆ ਕੋਲ ਹੈਗਾ, ਬਟ ਅਗੇਨ ਦੈਨ ਫਿਰ ਉਹਦੀ ਮਾਈਨਿੰਗ ਕਿੰਨੀ ਕੁ ਹੁੰਦੀ ਹੈ ਕਿੰਨੀ ਕੁ ਨਹੀਂ ਹੁੰਦੀ, ਕੀ ਉਹਦੇ ਮਾਈਨਿੰਗ ਦੇ ਲਈ ਰਿਸੋਰਸਿਸ ਹੈਗੇ ਨੇ ਕਿ ਨਹੀਂ ਹੈਗੇ, ਉਹ ਫਿਰ ਉਹਨੂੰ ਰੇਅਰ ਦੀ ਕੈਟਾਗਰੀ ਚ ਪਾ ਦਿੰਦੇ ਨੇ, ਹਾਲਾਂਕਿ ਉਹ ਰੇਅਰ ਦੀ ਕੈਟਾਗਰੀ ਦੇ ਵਿੱਚ ਜਿਹੜੇ 17 ਅਲੱਗ ਜਿਨ੍ਹਾਂ ਦੀ ਆਪਾਂ ਐਲੀਮੈਂਟਸ ਦੀ ਗੱਲ ਕੀਤੀ ਹੈ ਉਹਨਾਂ ਦੇ ਵਿੱਚ ਇਹ ਬਿਲਕੁਲ ਨਹੀਂ ਆਉਂਦਾ ਹੈਗਾ, ਨਾ ਕਾਪਰ ਆਉਂਦਾ ਨਾ ਜ਼ਿੰਕ ਆਉਂਦਾ। ਹਾਂ, ਉਹਨਾਂ ਦੇ ਨਾਲ ਜੁੜੇ ਹੋਏ ਜ਼ਰੂਰ ਹੋ ਸਕਦੇ ਨੇ, ਔਰ ਜਿੱਦਾਂ ਯੂਜ਼ ਦੀ ਗੱਲ ਕੀਤੀ ਹੈ ਸੰਦੀਪ ਜੀ ਨੇ ਕਿ ਤੁਹਾਡੇ ਬਲਬਾਂ ਤੋਂ ਟਿਊਬਾਂ ਲਾਈਟਾਂ ਤੋਂ ਲੈ ਕੇ ਘਰਾਂ ਦੇ ਵਿੱਚ ਸਪੀਕਰ ਕੰਨਾਂ ਦੇ ਵਿੱਚ ਲੱਗੀਆਂ ਹੋਈਆਂ ਡੋਡੀਆਂ ਤੋਂ ਲੈ ਕੇ ਇਕੱਲੀ ਇਕੱਲੀ ਚੀਜ਼ ਦੇ ਵਿੱਚ, ਇਨਫੈਕਟ ਜਿਹੜੇ ਮਰੀਜ਼ ਹੈਗੇ ਨੇ ਉਹਨਾਂ ਦੇ ਲਈ ਐਕਸਰੇ ਮਸ਼ੀਨਾਂ ਤੋਂ ਲੈ ਕੇ ਪੈਟ ਸਕੈਨ ਦੀਆਂ ਮਸ਼ੀਨਾਂ ਤੱਕ ਹਰ ਇੱਕ ਚੀਜ਼ ਦੇ ਵਿੱਚ, ਰੇਡੀਓ ਐਕਟਿਵ ਦੀ ਤੁਸੀਂ ਗੱਲ ਕਰਤੀ ਉਹਦੇ 'ਚ ਤਾਂ ਸਾਰੇ ਹੀ ਆ ਗਿਆ। ਹਾਂ, MRI ਸਾਰੀਆਂ ਹੀ ਆ ਗਈਆਂ ਚੀਜ਼ਾਂ। ਪਤਾ ਕਦੋਂ ਚੱਲਿਆ ਸੀਗਾ ਵੀ ਇਹ ਰੇਅਰ ਅਰਥ ਹੈਗੇ ਨੇ, ਕੋਈ ਇਤਿਹਾਸ ਦੇ ਵੱਲ ਲੈ ਕੇ ਚੱਲੋਗੇ, ਇਹਦੀ ਹਿਸਟਰੀ ਕੀ ਹੈਗੀ?
1: ਹਾਂਜੀ, ਇਹ ਜਦੋਂ ਸਭ ਤੋਂ ਪਹਿਲਾਂ ਜਿਹੜਾ ਇਹਦਾ ਸਾਨੂੰ ਜਿਹੜਾ ਜਿਹੜੀ ਮੈਂ ਗੱਲ ਕੀਤੀ ਹੈ ਜਦੋਂ ਪਹਿਲਾਂ ਮਿਲਿਆ ਤਾਂ ਉਹਨੇ ਰੇਅਰ ਕਿਹਾ ਕਿਉਂਕਿ ਪਹਿਲੀ ਵਾਰ ਮਿਲਿਆ ਸੀ 1788 ਦੇ ਵਿੱਚ, ਜਿਹੜਾ ਇੱਕ ਸਵੀਡਨ ਦੇ ਵਿੱਚ ਪਿੰਡ ਪੈਂਦਾ ਗਿਆਟਰ ਵੀ ਕਰਕੇ, ਇਹਦੇ ਨਾਮ ਤੋਂ ਹੀ ਇੱਕ ਜਿਹੜਾ ਗਿਆਟਰੀਅਮ ਜਿਹੜਾ ਰੇਅਰ ਅਰਥ ਮਿਨਰਲ ਵੀ ਹੈਗਾ। ਸੋ ਸਭ ਤੋਂ ਪਹਿਲਾਂ ਜਿਹੜਾ ਇੱਕ ਮਾਈਨਿੰਗ ਚ ਕੰਮ ਕਰਦੇ ਹੋਏ ਕਿਸੇ ਬੰਦੇ ਨੂੰ ਇਹ ਜਿਹੜੀ ਰੌਕ ਤੁਸੀਂ ਕਹਿ ਸਕਦੇ ਹੋ ਮਿਲੀ ਸੀਗੀ 1787-88 ਦੇ ਵਿੱਚ, ਔਰ ਇਹਨੂੰ ਜਿਹੜਾ ਉਸ ਤੋਂ ਬਾਅਦ 1794 ਦੇ ਵਿੱਚ ਪਹਿਲਾ ਰੇਅਰ ਅਰਥ ਮਿਨਰਲ ਜਿਹੜਾ ਮਿਲਿਆ ਸੀ, ਮਤਲਬ ਪਹਿਲਾਂ ਉਹਨਾਂ ਨੂੰ ਹੋਰ ਹੋਰ ਮਿਲੀ, ਮਤਲਬ ਸ਼ੁਰੂਆਤ ਇਹਦੀ ਉੱਥੋਂ ਹੋਈ ਕਿ ਉਸ ਮਾਈਨਿੰਗ ਦੇ ਵਿੱਚ ਇੱਕ ਅਲੱਗ ਤਰ੍ਹਾਂ ਦਾ ਉਹਨਾਂ ਨੂੰ ਮਿਲਿਆ। ਪਰ ਉਸ ਤੋਂ ਬਾਅਦ ਯਾਟਰੀਆ ਉਹਨਾਂ ਨੇ ਪਹਿਲਾਂ ਜਿਹੜਾ ਇਹਨੂੰ ਸਭ ਤੋਂ ਪਹਿਲੇ ਇਹਨੂੰ ਨਾਮ ਦਿੱਤਾ ਯਾਟਰੀਆ, ਕਿਉਂਕਿ ਜਿਹੜੇ ਪਿੰਡ ਦੇ ਵਿੱਚ ਮਿਲਿਆ ਸੀਗਾ ਹਨਾ। ਔਰ ਉਹ ਜਿਹੜਾ ਬੰਦਾ ਲੈਬ ਚ ਕੰਮ ਕਰ ਰਿਹਾ ਸੀ, ਕੈਮਿਸਟ ਸੀਗਾ, ਉਹਦਾ ਨਾਮ ਜੌਨ ਜੌਹਨ ਕਰਕੇ ਨਾਮ ਸੀਗਾ, ਉਹਨੇ ਸਭ ਤੋਂ ਪਹਿਲਾਂ ਇਹ ਜਿਹੜਾ ਇਹਨੂੰ ਇਹ ਨਾਮ ਦਿੱਤਾ ਸੀਗਾ ਯਾਟਰੀਆ ਕਰਕੇ, ਪਿੰਡ ਨੂੰ ਮਤਲਬ ਮੋਨੂਮੈਂਟ ਦੇ ਤੌਰ ਤੇ ਹਨਾ। ਔਰ ਉਸ ਤੋਂ ਬਾਅਦ 1800 ਦੇ ਜਿਹੜੀ ਆ, ਉਸ ਤੋਂ ਬਾਅਦ ਮਤਲਬ ਕੁਛ ਸਾਲਾਂ ਦੇ ਬਾਅਦ ਜਿਹੜਾ ਜਿਹੜੇ ਕੁਛ ਹੋਰ ਜਿਹੜੇ ਇਹਨਾਂ ਨੂੰ REM ਲੱਭਣੇ ਸ਼ੁਰੂ ਹੋ ਗਿਆ। ਫਿਰ ਉਸ ਤੋਂ ਬਾਅਦ ਜਦੋਂ ਲੇਟ 18th ਜਿਹੜੀ 19th ਸੈਂਚਰੀ ਸੀਗੀ, ਉਹਦੇ ਵਿੱਚ ਹੋਰ ਕੰਟਰੀਜ਼ ਦੇ ਵਿੱਚ ਜਿਹੜਾ ਮਿਲਣੇ, ਜਿਵੇਂ ਆਸਟਰੀਆ ਔਰ ਜਰਮਨੀ ਦੇ ਵਿੱਚ ਮਿਲਣਾ ਸ਼ੁਰੂ ਹੋਏ ਸਾਨੂੰ ਕੁਛ REM। ਮਤਲਬ ਇਹ ਵੀ ਕਹਿੰਦੇ ਆ ਕਿ ਜਿਹੜਾ ਫਸਟ ਜਿਹੜਾ ਡਾਕੂਮੈਂਟਡ ਟ੍ਰੇਡ ਹੈਗਾ ਆ ਉਹ ਜਰਮਨ ਬ੍ਰਾਜ਼ੀਲ ਔਰ ਇੰਡੀਆ ਦੇ ਵਿੱਚ, ਮਤਲਬ ਇੰਡੀਆ ਜਿਹੜਾ ਜਰਮਨ ਜਿਹੜਾ ਲੈਂਦਾ ਸੀਗਾ ਉਹਨਾਂ ਤੋਂ ਬ੍ਰਾਜ਼ੀਲ ਔਰ ਇੰਡੀਆ ਤੋਂ, ਮਤਲਬ ਪਹਿਲਾ ਜਿਹੜਾ ਟ੍ਰੇਡ ਇਹਨਾਂ ਦੇ ਵਿੱਚ ਸੀਗਾ। ਫਿਰ ਹੌਲੀ ਹੌਲੀ ਜਦੋਂ 1940-60 ਦੇ ਦੌਰਾਨ ਜਦੋਂ ਵਰਲਡ ਵਾਰ ਦਾ ਟਾਈਮ ਸੀਗਾ ਤਾਂ US ਔਰ ਰਸ਼ੀਆ ਡੋਮੀਨੇਟ ਕਰਦੇ ਸੀਗੇ ਹਨਾ। ਉਸ ਟਾਈਮ ਦੇ ਉੱਤੇ ਕਿਉਂਕਿ ਵਰਲਡ ਵਾਰ ਦਾ ਟਾਈਮ ਸੀ ਤਾਂ ਆਰਮਸ ਰੇਸ ਚੱਲ ਰਹੀ ਸੀਗੀ, ਤਾਂ ਉਹਨਾਂ ਨੇ ਹੋਰ ਕਿਉਂਕਿ ਇਹ ਜਿਹੜਾ ਯੂਜ਼ ਹੋਣ ਲੱਗ ਗਏ ਸੀਗੇ ਹਥਿਆਰਾਂ ਦੇ ਵਿੱਚ ਹਨਾ, ਤਾਂ ਉਹਨਾਂ ਨੇ ਹੋਰ ਰਿਸਰਚ ਜਿਹੜੀ ਇਹਦੇ ਉੱਤੇ ਕਰਨੀ ਸ਼ੁਰੂ ਕਰ ਦਿੱਤੀ। US ਨੇ ਜਿਹੜੇ ਮੈਂ ਮੈਗਨੇਟਸ ਦੀ ਗੱਲ ਕੀਤੀ ਉਹਨਾਂ ਚ ਕੁਛ ਮੈਗਨੇਟਸ ਡਿਵੈਲਪ ਕੀਤੇ ਹਨਾ, ਔਰ ਸੋਵੀਅਤ ਯੂਨੀਅਨ ਜਿਹੜੀ ਸੀਗੀ ਉਹਨਾਂ ਨੇ ਸਕੈਂਡੀਅਮ ਨੂੰ ਯੂਜ਼ ਕੀਤਾ, ਜਿਹੜਾ ਇੱਕ ਅਨਦਰ ਜਿਹੜੀ ਤੁਸੀਂ ਗੱਲ ਕੀਤੀ ਹੈ ਰੇਅਰ ਅਰਥ ਮਿਨਰਲ, ਉਹਨੂੰ ਯੂਜ਼ ਕੀਤਾ ਲਾਈਟਰ ਬਣਾਉਣ ਲਈ, ਐਲੂਮੀਨੀਅਮ, ਹਾਂਜੀ ਐਲੂਮੀਨੀਅਮ ਉਹਦੇ ਨਾਲ ਲਾਈਟਰ ਹੋ ਜਾਂਦਾ ਸੀ। ਤੋ MiG-29 ਜਿਹੜੇ ਜਹਾਜ਼ ਸੀਗੇ ਉਹਨਾਂ ਦੇ ਵਿੱਚ ਫਾਈਟਰ ਪਾਇਲਟ ਜਹਾਜ਼ ਜਿਹੜੇ ਸੀਗੇ ਉਹਨਾਂ ਚ ਇਹਨੂੰ ਯੂਜ਼ ਕੀਤਾ ਗਿਆ ਸੀਗਾ। ਫਿਰ ਲੇਜ਼ਰ ਰਿਸਰਚ ਚ ਵੀ ਰਸ਼ੀਆ ਨੇ ਇਹਨੂੰ ਉਸ ਟਾਈਮ ਦੇ ਉੱਤੇ ਯੂਜ਼ ਕੀਤਾ, ਲੇਜ਼ਰ ਰੇਂਜ ਫਾਈਂਡਰ, ਮਤਲਬ ਜਿੱਦਾਂ ਟਾਰਗੇਟਡ, ਮਤਲਬ ਵਰਲਡ ਵਾਰ ਦੇ ਉਹਦੇ ਕੰਟੈਕਸਟ ਚ ਹੀ ਸਾਰਾ। ਸੋ ਇਹਨਾਂ ਟਾਈਮ ਦੇ ਵਿੱਚ ਇਹ ਡੋਮੀਨੇਟ ਕਰਦੇ ਰਹੇ। ਫਿਰ ਉਸ ਤੋਂ ਬਾਅਦ 1960s ਔਰ 80s ਦੇ ਵਿੱਚ, ਚਾਹੇ ਅੱਜ ਜਿਹੜਾ ਚਾਈਨਾ ਡੋਮੀਨੇਟ ਕਰ ਰਿਹਾ, ਬਟ ਉਸ ਟਾਈਮ ਦੇ ਉੱਤੇ ਅਮੈਰੀਕਾ ਲਾਰਜੈਸਟ ਪ੍ਰੋਡਿਊਸਰ ਸੀਗਾ ਇਹਦਾ ਰੇਅਰ ਅਰਥ ਮਿਨਰਲ ਦਾ। ਉਸ ਤੋਂ ਬਾਅਦ ਕਿਉਂਕਿ ਇਹ ਜਿਹੜੀਆਂ ਵੈਸਟਰਨ ਕੰਟਰੀ ਸੀਗੀਆਂ ਇਹਨਾਂ ਦੇ ਵਿੱਚ ਐਨਵਾਇਰਮੈਂਟ ਰੈਗੂਲੇਸ਼ਨ ਈਵਨ ਹੁਣ ਵੀ ਥੋੜੇ ਸਟ੍ਰਿਕਟ ਹੁੰਦੇ ਆ ਨਾ, ਤਾਂ ਉਸ ਟਾਈਮ ਦੇ ਉੱਤੇ ਕਿਉਂਕਿ ਇਹਨਾਂ ਦੇ ਬਹੁਤ ਸਾਰੇ ਐਨਵਾਇਰਮੈਂਟਲ ਇਫੈਕਟਸ ਹੈਗੇ ਜਿਹੜੇ ਅਸੀਂ ਅੱਗੇ ਗੱਲ ਕਰਾਂਗੇ, ਹਿਊਮਨ ਬਾਡੀ ਦੇ ਉੱਤੇ ਹੈਲਥ ਦੇ ਉੱਤੇ ਬਹੁਤ ਸਾਈਡ ਇਫੈਕਟਸ ਹੈਗੇ ਆ। ਸੋ ਇਸ ਲਈ ਜਿਹੜਾ ਆ ਵੈਸਟਰਨ ਕੰਟਰੀਜ਼ ਨੇ ਇਹਨਾਂ ਦੀ ਪ੍ਰੋਡਕਸ਼ਨ ਘੱਟ ਕਰ ਦਿੱਤੀ ਸੀ, ਤਾਂ ਹੌਲੀ ਹੌਲੀ ਚਾਈਨਾ ਡੋਮੀਨੇਟ ਹੋ ਗਿਆ, ਮੈਂ ਅੱਗੇ ਐਕਸਪਲੇਨ ਕਰੂੰਗੀ ਕਿਵੇਂ। ਬਟ 1970-80 ਦੇ ਵਿੱਚ ਫਿਰ ਜਾ ਕੇ ਕਾਰਪੋਰੇਟ ਤੇ ਇੰਡਸਟਰੀਅਲ ਰਿਸਰਚ ਦੇ ਵਿੱਚ ਜਿੰਨੇ ਅਸੀਂ ਅੱਜ ਜਿਹੜੀ ਆ ਸਾਡੀ ਸੌਖੀ ਲਾਈਫ ਦੇ ਲਈ ਅਸੀਂ ਚੀਜ਼ਾਂ ਯੂਜ਼ ਕਰਦੇ ਹਾਂ, ਚਾਹੇ ਉਹ ਇਲੈਕਟ੍ਰਿਕ ਵਹੀਕਲ ਹੈਗੇ ਆ, ਉਹਦੇ ਵਿੱਚ ਜਿਹੜੀਆਂ ਬੈਟਰੀਜ਼ ਯੂਜ਼ ਹੁੰਦੀਆਂ ਨਾ, ਜਿਹੜੇ ਪੋਰਟੇਬਲ ਇਲੈਕਟ੍ਰੋਨਿਕਸ ਅਸੀਂ ਲੈ ਕੇ ਫਿਰਦੇ ਹਾਂ, ਫੋਨ ਹੋ ਗਿਆ, ਵੀਡੀਓ ਕੈਮਰਾ ਹੋ ਗਿਆ, ਉਹਨਾਂ ਸਾਰਿਆਂ ਦਾ ਯੂਜ਼ ਜਿਹੜਾ ਆ 1970s-80s ਦੇ ਵਿੱਚ ਹੋਣਾ ਸ਼ੁਰੂ ਹੋ ਗਿਆ ਸੀਗਾ। ਤੇ ਜਿਹੜੇ ਆਪਣੇ ਲੋਕਸ ਬਣਦੇ ਹੈਗੇ ਕਾਰਾਂ ਦੇ, ਵਿੰਡੋਜ਼ ਦੇ ਔਰ ਡੋਰ ਦੇ ਲੋਕਸ, ਇਹਨਾਂ ਤੋਂ ਜਿਹੜੇ ਬਣਦੇ ਸੀ, ਤਾਂ ਕਾਰਾਂ ਦੇ ਵਿੱਚ ਬਹੁਤ ਯੂਜ਼ ਹੋਣਾ ਸ਼ੁਰੂ ਹੋ ਗਿਆ ਸੀਗਾ, ਮਤਲਬ ਮਾਡਰਨ ਲਾਈਫ ਦੀਆਂ ਜਿੰਨੀਆਂ ਚੀਜ਼ਾਂ, ਕਿਉਂਕਿ ਉਸ ਟਾਈਮ ਦੇ ਉੱਤੇ ਇੰਡਸਟਰੀਅਲ ਹੋਈ। ਸੋ ਹੌਲੀ ਹੌਲੀ ਇਹਨਾਂ ਟਾਈਮ ਦੇ ਵਿੱਚ ਕਰਦੇ ਕਰਦੇ ਜਿਹੜਾ ਇਹਦੀ ਜਿਹੜੀ ਆ ਯੂਜ਼ ਵਧਣ ਲੱਗ ਗਿਆ, ਔਰ ਇਹਨੂੰ ਇੱਕ ਗ੍ਰੀਨ ਜਿਹੜਾ ਗ੍ਰੀਨ ਟੈਕਨੋਲੋਜੀ ਦੇ ਤੌਰ ਤੇ ਯੂਜ਼ ਦੇਖਣ ਲੱਗ ਗਏ, ਕਿਉਂਕਿ ਅਸੀਂ ਇਹਨੂੰ ਇਲੈਕਟ੍ਰਿਕ ਵਹੀਕਲ ਚ ਯੂਜ਼ ਕਰਦੇ ਸੀ, ਇਹਦਾ ਮਤਲਬ ਇਹਦੇ ਨਾਲ ਪੋਲਿਊਸ਼ਨ ਘੱਟ ਹੋ ਰਿਹਾ ਸੀ ਹਨਾ। ਬਟ ਉਹ ਸਾਨੂੰ ਬਾਅਦ ਚ ਰਿਅਲਾਈਜ਼ ਹੋਇਆ ਕਿ ਇਹ ਗ੍ਰੀਨ ਐਨਰਜੀ ਤਾਂ ਹੈ, ਬਟ ਇਹਨੂੰ ਮਤਲਬ ਇਹਨੂੰ ਐਕਸਟ੍ਰੈਕਟ ਕਰਨ ਲਈ ਜਾਂ ਇਹਨੂੰ ਰਿਫਾਈਨ ਕਰਨ ਦੇ ਲਈ, ਮਾਈਨਿੰਗ ਕਰਨ ਦੇ ਲਈ ਬਹੁਤ ਜ਼ਿਆਦਾ ਪੋਲਿਊਸ਼ਨ ਕ੍ਰੀਏਟ ਹੁੰਦਾ, ਬਹੁਤ ਜ਼ਿਆਦਾ ਜਿਹੜੀ ਆ ਪ੍ਰੋਬਲਮਸ ਆਉਂਦੀਆਂ ਹੈਗੀਆਂ। ਸੋ ਹਾਂਜੀ, ਤਾਂ ਕਰਦੇ ਕਰਦੇ ਹੌਲੀ ਹੌਲੀ ਨਾ ਜਿਹੜਾ ਚਾਈਨਾ ਜਿਹੜਾ 1990 ਤੋਂ ਬਾਅਦ ਉਹਨਾਂ ਨੇ ਆਪਣੀ ਪੋਲਿਸੀਜ਼ ਬਣਾਉਣੀਆਂ, ਕਿਉਂਕਿ ਜਦੋਂ ਵੈਸਟਰਨ ਕੰਟਰੀਜ਼ ਨੇ ਘੱਟ ਕਰਨਾ ਸ਼ੁਰੂ ਕਰ ਦਿੱਤਾ, ਤਾਂ ਚਾਈਨਾ ਅੱਗੇ ਇਹਦੇ ਚ ਜਿਹੜਾ ਉਹਨੇ ਆਪਣਾ ਸ਼ੁਰੂ ਕਰ ਦਿੱਤੇ ਬਣਾਉਣੀਆਂ ਜਿਹੜੀਆਂ ਇਹਨਾਂ ਦੀ ਮਾਈਨਿੰਗ ਕਰਨੀ ਔਰ ਉਹਦੀ ਰਿਫਾਈਨਿੰਗ। ਔਰ ਜਦੋਂ ਆਪਾਂ ਗੱਲ ਕਰਦੇ, ਕਿਉਂਕਿ ਇਹਦੀ ਡਿਫਰੈਂਟ ਡਿਫਰੈਂਟ ਸਟੇਜ ਹੁੰਦੀ ਆ ਨਾ, ਪਹਿਲਾਂ ਤੁਸੀਂ ਮਾਈਨ ਕਰਦੇ ਆ, ਫਿਰ ਉਸ ਤੋਂ ਬਾਅਦ ਤੁਸੀਂ ਅਲੱਗ ਕਰਦੇ ਆ ਇਹਨਾਂ ਨੂੰ ਹਨਾ, ਜਿਹਨੂੰ
2: ਹਾਂਜੀ
1: ਸੁਧਾਈ ਕਰਦੇ ਆ, ਹਾਂਜੀ। ਸੋ ਡਿਫਰੈਂਟ ਡਿਫਰੈਂਟ ਸਟੇਜਿਸ, ਇਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਜਿਹੜਾ ਪੈਸਾ ਵੀ ਪ੍ਰੋਡਿਊਸ ਰਿਫਾਈਨਿੰਗ ਤੋਂ ਹੁੰਦਾ, ਜਦੋਂ ਕਿਉਂਕਿ ਤੁਸੀਂ ਰਿਫਾਈਨ ਕਰੋਗੇ ਉਸ ਤੋਂ ਬਾਅਦ ਤੁਸੀਂ ਵੇਚੋਗੇ
2: ਹਨਾ, ਕਰੈਕਟ,
1: ਸਭ ਤੋਂ ਵੱਧ ਜੇ ਇਹਨਾਂ ਪ੍ਰੋਸੈਸ ਚੋਂ ਜੇ ਫਾਇਦਾ ਕਿਸੇ ਪ੍ਰੋਸੈਸ ਚ ਹੁੰਦਾ ਤਾਂ ਉਹ ਰਿਫਾਈਨਿੰਗ ਦੇ ਵਿੱਚ ਹੁੰਦਾ, ਉਹੀ ਚਾਈਨਾ ਦੇ ਵਿੱਚ ਇਸ ਟਾਈਮ ਸਭ ਤੋਂ ਵੱਧ ਹੋ ਰਹੀ ਆ ਜਿਹੜੀ ਆ ਦੁਨੀਆਂ ਦੇ ਉੱਤੇ ਹਨਾ। ਔਰ ਬਟ ਜਦੋਂ ਹੋਇਆ ਕਿ ਜਦੋਂ ਕਿਵੇਂ ਗਲੋਬਲ ਟ੍ਰੇਡ, ਜਦੋਂ ਮੈਂ ਦੱਸਿਆ ਕਿ US ਪਹਿਲਾਂ ਐਕਸਪੋਰਟਰ ਹੁੰਦਾ ਸੀ ਲਾਰਜ ਜੈਸਟ, ਹੈ ਨਾ, ਉਸ ਤੋਂ ਬਾਅਦ ਜਿਹੜਾ ਆ ਹੌਲੀ ਹੌਲੀ ਉਹਨਾਂ ਨੇ ਕੀ ਕੀਤਾ, ਇਹਦੀ ਪ੍ਰੋਡਕਸ਼ਨ ਜਿਹੜੀ ਉਹਨਾਂ ਦੀ ਵੱਡੀ ਸਭ ਤੋਂ ਪੁਰਾਣੀ ਮਾਈਨ ਸੀ, ਈਵਨ ਉਹਨਾਂ ਨੇ ਓਪਨ ਵੀ ਕੀਤੀ 2012 ਦੇ ਵਿੱਚ, ਬਟ ਉਹ ਦੁਬਾਰਾ ਨਹੀਂ, ਮਤਲਬ ਜਿਹੜੀ ਕੰਪਨੀ ਨੇ ਉਹ ਸ਼ੁਰੂ ਕੀਤੀ ਉਹ ਬੈਂਕਰਪਟ ਹੋ ਗਈ ਤੇ ਉਹਨਾਂ ਨੂੰ ਦੁਬਾਰਾ ਚਾਈਨਾ ਤੇ ਹੀ ਡਿਪੈਂਡ ਕਰਨਾ ਪਿਆ। ਬਟ ਉਸ ਟਾਈਮ ਦੇ ਉੱਤੇ ਵਰਲਡ ਵਾਰ ਦੇ ਟਾਈਮ ਦੇ ਉੱਤੇ US ਨੇ ਆਪਣੀ ਜਿਹੜੀ ਪਾਲਿਸੀਜ਼ ਕਾਫੀ ਚੇਂਜ ਕੀਤੀਆਂ ਸੀ ਟ੍ਰੇਡ ਮਾਰਕੀਟ ਲਈ, ਦੂਜੀਆਂ ਕੰਪਨੀ ਕੰਟਰੀਜ਼ ਦੇ ਨਾਲ ਟ੍ਰੇਡ ਕਰਨ ਲਈ। ਸੋ ਜਿਹੜੀਆਂ ਛੋਟੀਆਂ ਕੰਟਰੀ ਸੀ ਜਿਹਨਾਂ ਕੋਲ ਆਪਣੇ ਜ਼ਿਆਦਾ ਭੰਡਾਰ ਨਹੀਂ ਸੀਗੇ ਇਹਨਾਂ ਦੇ, ਜਾਂ ਫਿਰ ਜਿਹੜੇ ਉਹਨਾਂ ਕੋਲ ਜ਼ਿਆਦਾ ਕਪੈਸਿਟੀ ਨਹੀਂ ਸੀ, ਉਹ ਇੰਪੋਰਟ ਕਰਨ ਲੱਗ ਗਏ, ਹੈ ਨਾ, ਤੇ ਉੱਥੇ ਉਹਨਾਂ ਦੀ ਪ੍ਰੋਡਕਸ਼ਨ ਹੋਣ ਲੱਗੀ। ਇਸੇ ਟਾਈਮ ਦੇ ਉੱਤੇ ਚਾਈਨਾ ਨੇ ਜਿਹੜਾ ਆਪਣਾ ਇਹ ਵਪਾਰ ਬਹੁਤ ਜ਼ਿਆਦਾ ਵਧਾਇਆ, ਮਤਲਬ ਕਿਤੇ 90-80% US ਕਰਦਾ ਸੀ, ਤੇ 1993 ਦੇ ਵਿੱਚ ਪੂਰੇ ਵਰਲਡ ਦੀ ਪ੍ਰੋਡਕਸ਼ਨ ਚਾਈਨਾ ਜਿਹੜੀ 38% ਕਰ ਰਿਹਾ ਸੀਗਾ ਔਰ US 33%, ਤੇ ਉਸ ਟਾਈਮ ਦੇ ਉੱਤੇ ਆਸਟ੍ਰੇਲੀਆ ਵੀ ਕੁਛ ਕਰ ਰਿਹਾ ਸੀ 12%, ਤੇ ਇੰਡੀਆ 5% ਉਸ ਟਾਈਮ ਦੇ ਉੱਤੇ ਇੰਡੀਆ ਦੀ ਪ੍ਰੋਡਕਸ਼ਨ ਸੀਗੀ। ਤੇ ਔਰ 10 ਸਾਲਾਂ ਦੇ ਵਿੱਚ, ਮਤਲਬ ਸੋਰੀ 15 ਸਾਲਾਂ ਦੇ ਵਿੱਚ 2008 ਦੇ ਵਿੱਚ ਉਹਨਾਂ ਨੇ ਚਾਈਨਾ 90% ਜਿਹੜਾ ਡੋਮੀਨੇਟ ਹੋ ਗਿਆ ਪੂਰੇ ਵਰਲਡ ਦੇ ਉੱਤੇ। ਹਾਂਜੀ
0: ਰਾਈਟ, ਚਲੋ ਠੀਕ ਹੈ, ਮੈਨੂੰ ਲੱਗਦਾ ਆਪਾਂ ਇਹਦੇ ਤੇ ਚਾਈਨਾ ਔਰ ਉਹਦੇ ਇੰਪੈਕਟ ਜਾਂ ਉਹਦੇ ਅਸਰ ਦੇ ਬਾਰੇ ਆਪਾਂ ਅੱਗੇ ਚੱਲ ਕੇ ਗੱਲ ਕਰਦੇ ਹਾਂ। ਇੱਕ ਬ੍ਰੇਕ ਲੈ ਲਈ ਆਪਾਂ ਤੋਂ ਛੋਟੀ ਜੀ, ਸੰਦੀਪ ਜੀ, ਬ੍ਰੇਕ ਤੋਂ ਬਾਅਦ ਵਾਪਸ ਆ ਕੇ ਡੀਪ ਟਾਕ ਸ਼ੋਅ ਦੇ ਵਿੱਚ ਇਹ ਗੱਲਾਂ ਬਾਤਾਂ ਜਾਰੀ ਰੱਖਾਂਗੇ। ਰੇਅਰ ਅਰਥ ਐਲੀਮੈਂਟਸ ਜਾਂ ਰੇਅਰ ਅਰਥ ਮਿਨਰਲਸ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਅੱਜ ਦੇ ਪ੍ਰੋਗਰਾਮ 'ਚ ਚੱਲ ਰਹੀਆਂ ਹੈਗੀਆਂ ਨੇ, ਔਰ ਜਿਹੜੇ ਇਹਨਾਂ ਦੇ ਨੁਕਸਾਨ ਹੈਗੇ ਨੇ ਉਹਨਾਂ ਦੇ ਬਾਰੇ ਵੀ ਅਖੀਰ ਦੇ ਵਿੱਚ ਆਪਾਂ ਗੱਲ ਕਰਾਂਗੇ ਤੁਹਾਡੇ ਨਾਲ। ਤੇ ਤੁਹਾਡੀਆਂ ਫੀਡਬੈਕ ਜੇ ਹੈਗੀਆਂ ਨੇ ਤਾਂ ਉਹ ਜ਼ਰੂਰ ਭੇਜ ਦਿਓ 0472-6464-1। ਬ੍ਰੇਕ ਤੋਂ ਬਾਅਦ ਹੁੰਦੇ ਹਾਂ ਹਾਜ਼ਰ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
5: ਉਹ ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰਿਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਉਹ ਅਕਸ਼ਾ ਜੂਲਰ ਦੀ ਦੂਜੀ ਲੋਕੇਸ਼ਨ ਹੈ, ਰਿਵਰ ਸਟੋਨ 'ਚ।
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
4: ਅਕਸ਼ਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰ ਸਟੋਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਤੋਂ ਇੰਡੀਆ ਭੇਜਣਾ, ਇੰਡੀਆ ਤੋਂ ਆਸਟ੍ਰੇਲੀਆ ਮੰਗਵਾਉਣਾ, ਡਾਕੂਮੈਂਟਸ, ਬੈਗੇਜ ਜਾਂ ਬਿਜ਼ਨਸ ਕੋਰੀਅਰ, ਬਸ ਇੱਕ ਹੀ ਨਾਮ, ਸ਼ਿਪ ਗਲੋਬਲ ਆਸਟ੍ਰੇਲੀਆ। 15 ਸਾਲਾਂ ਦਾ ਇੰਟਰਨੈਸ਼ਨਲ ਐਕਸਪੀਰੀਅੰਸ, ਮੈਲਬਨ ਤੋਂ ਬਾਅਦ ਹੁਣ ਸਿਡਨੀ ਹੈਰਿਸ ਪਾਰਕ ਵਿੱਚ ਵੀ। ਸਪੈਸ਼ਲ ਆਫਰ ਵਿੱਚ ਪਾਓ 1 ਕਿਲੋ ਆਸਟ੍ਰੇਲੀਆ ਟੂ ਇੰਡੀਆ ਸਿਰਫ $295 ਵਿੱਚ, 22 ਕਿਲੋ ਇੰਡੀਆ ਟੂ ਆਸਟ੍ਰੇਲੀਆ ਸਿਰਫ $310, ਡਿਲੀਵਰੀ ਸਿੱਧੀ ਘਰ ਦੇ ਐਡਰੈਸ ਤੱਕ। ਹੁਣੇ ਡਾਇਲ ਕਰੋ 0406-966-668 or visit shipglobal.au.
6: This station is now the ultimate power in the universe.
0: Radio Haji 1674. ਪ੍ਰੋਗਰਾਮ ਚੱਲ ਰਿਹਾ ਰੇਡੀਓ ਹਾਂਜੀ ਦੇ ਉੱਤੇ ਡੀਪ ਟਾਕ ਸ਼ੋ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਔਰ ਰੇਅਰ ਅਰਥ ਐਲੀਮੈਂਟਸ ਦੀ ਗੱਲ ਆਪਾਂ ਪਹਿਲਾਂ ਚਾਈਨਾ ਤੱਕ ਲਿਆ ਕੇ ਛੱਡੀ ਸੀ, ਉੱਥੋਂ ਹੀ ਇਸ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸੰਦੀਪ ਕੌਰ ਸਾਡੇ ਨਾਲ ਫੋਨਲਾਈਨ 'ਤੇ ਮੌਜੂਦ ਹੈਗੇ ਨੇ, ਇਸ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਨੇ। ਔਰ ਸੰਦੀਪ ਜੀ, ਚਾਈਨਾ ਦੇ ਬਾਰੇ ਠੀਕ ਹੈ, ਇੱਕ ਗੱਲ ਤੁਸੀਂ ਦੱਸੀ ਕਿ ਜਦੋਂ ਥਾਂ ਖਾਲੀ ਹੁੰਦੀ ਹੈ ਤਾਂ ਫਿਰ ਕੋਈ ਥਾਂ ਮੱਲਣ ਵਾਲਾ ਆ ਹੀ ਜਾਂਦਾ। ਅਮੈਰੀਕਾ ਦੇ ਕੋਲੋਂ ਇਹ ਮੌਕੇ ਹੌਲੀ ਹੌਲੀ ਖੁਸ ਰਹੇ ਹੋਣੇ ਆ, ਚਾਈਨਾ ਨੇ ਹਥਿਆਲੇ ਹੋਣੇ ਆ, ਬਟ ਅਦਰਵਾਈਜ਼ ਕੀ ਕਿਸ ਕਿਸਮ ਦੇ ਹਾਲਾਤ, ਜਿਹਨੂੰ ਭੂਗੋਲਿਕ ਸਿਆਸੀ ਹਾਲਾਤ ਜਾਂ ਜੀਓ ਪੋਲੀਟੀਕਲ ਹਾਲਾਤ ਕਹਿ ਦਿੰਦੇ, ਕਿ ਉਹ ਜ਼ਿੰਮੇਦਾਰ ਸੀਗੇ ਜਿਹਦੇ ਕਰਕੇ ਚਾਈਨਾ ਦੀ ਸਰਦਾਰੀ ਹੌਲੀ ਹੌਲੀ ਸ਼ੁਰੂ ਹੋ ਗਈ, ਜਾਂ ਫਿਰ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਸਿਰਫ ਮਾਈਨਿੰਗ ਕਾਫੀ ਨਹੀਂ ਹੁੰਦੀ, ਮਾਈਨਿੰਗ ਤੋਂ ਬਾਅਦ ਹੋਰ ਬਹੁਤ ਸਾਰੀਆਂ ਪ੍ਰੋਸੈਸਿਸ ਹੁੰਦੀਆਂ ਨੇ, ਔਰ ਉਹਨਾਂ ਪ੍ਰੋਸੈਸਿਸ ਦੇ ਨਾਲ ਜੁੜੀਆਂ ਹੋਈਆਂ ਉਹ ਲੋਜਿਸਟਿਕਸ, ਉਹ ਮਸ਼ੀਨਾਂ, ਉਹ ਸਾਰੀਆਂ ਚਾਈਨਾ ਨੇ ਬਣਾਉਣੀਆਂ, ਪ੍ਰੋਵਾਈਡ ਕਰਨੀਆਂ ਸ਼ੁਰੂ ਕਰਤੀਆਂ। ਪਰ ਇਸ ਸਭ ਦੇ ਲਈ ਚਾਈਨਾ ਦੀ ਆਪਣੀ ਵੀ ਲੋੜਾਂ ਹੋਣਗੀਆਂ, ਚਾਈਨਾ ਦੇ ਆਪਣੀ ਵੀ ਖਾਹਿਸ਼ਾਂ ਕੁਛ ਹੋਣਗੀਆਂ। ਕੀ ਕੀ ਕਾਰਨ ਜਿਹੜੇ ਸੀਗੇ ਜ਼ਿੰਮੇਦਾਰ ਸੀਗੇ ਚਾਈਨਾ ਦੇ ਅੱਗੇ ਆਉਣ ਦੇ ਕਾਰਨ?
1: ਹਾਂਜੀ ਸਭ ਤੋਂ ਪਹਿਲਾਂ ਤਾਂ ਜਿੱਦਾਂ ਮੈਂ ਦੱਸਿਆ ਕਿ ਉਸ ਟਾਈਮ ਦੇ ਉੱਤੇ ਕਿਉਂਕਿ ਇਹਦੇ ਇਨਵਾਇਰਮੈਂਟਲ ਕੰਸਰਨ ਬਹੁਤ ਜ਼ਿਆਦਾ ਹੁੰਦੇ ਆ ਤਾਂ ਉਸ ਕਿਉਂਕਿ ਜਦੋਂ ਤੁਸੀਂ ਵੈਸਟਰਨ ਕੰਟਰੀਜ਼ ਦੀ ਗੱਲ ਕਰਦੇ ਤਾਂ ਇੱਥੇ ਜਿਹੜੀ ਆ ਕਿਉਂਕਿ ਐਕਟ ਬੜੇ ਸਖ਼ਤ ਹੈਗੇ ਆ ਸੋ ਉਸ ਹਿਸਾਬ ਨਾਲ ਜਿਹੜਾ ਟਾਈਮ ਬਹੁਤ ਜ਼ਿਆਦਾ ਲੱਗ ਜਾਂਦਾ ਅਗਰ ਤੁਸੀਂ ਮੰਨ ਲਓ ਕੋਈ ਮਾਈਨ ਓਪਨ ਕਰਨੀ ਆ ਤੁਹਾਨੂੰ ਜਿਹੜਾ ਉਹਦੇ ਸਾਰਾ ਟੈਂਡਰ ਕੱਢਣੇ ਪੈਂਦੇ ਹਨਾ ਉਹ ਪ੍ਰੋਸੈਸਿਸ ਬਹੁਤ ਲੰਬੀ ਆ ਤਾਂ ਉਹਨਾਂ ਟਾਈਮ ਔਰ ਜਦੋਂ ਮੈਂ ਬਹੁਤ ਆਈ ਥਿੰਕ ਪਹਿਲੇ ਦੂਜੇ ਐਪੀਸੋਡ 'ਚ ਅਸੀਂ ਗੱਲ ਕੀਤੀ ਸੀ ਕਿ ਜਿਹੜੀ ਆ ਪਹਿਲੀ ਜਦੋਂ ਕਾਨਫਰੰਸ ਜਦੋਂ ਇਨਵਾਇਰਮੈਂਟ ਦਾ ਰੌਲਾ ਪੈਣਾ ਸ਼ੁਰੂ ਹੋਇਆ ਸੀ ਕਿ ਹਾਂ ਸਾਡੀਆਂ ਇੰਡਸਟਰੀਲਾਈਜੇਸ਼ਨ ਦੀ ਵਜ੍ਹਾ ਨਾਲ ਇਨਵਾਇਰਮੈਂਟ ਨੂੰ ਨੁਕਸਾਨ ਹੋ ਗਿਆ ਤਾਂ 80ਵੇਂ 90ਵੇਂ ਦੇ ਜਿਹੜਾ ਦਹਾਕਾ ਸੀਗਾ ਉਹਦੇ ਚ ਗੱਲਾਂ ਸ਼ੁਰੂ ਹੋਈਆਂ ਸੀ ਤਾਂ ਇਹੀ ਇਹ ਟਾਈਮ ਸੀ ਜਿਸ ਟਾਈਮ ਦੇ ਉੱਤੇ ਚਾਈਨਾ ਡੋਮੀਨੇਟ ਕੀਤਾ ਹਨਾ ਕਿਉਂਕਿ ਉਸ ਟਾਈਮ ਦੇ ਉੱਤੇ ਵੈਸਟਰਨ ਕੰਟਰੀਜ਼ ਨੇ ਆਪਣੇ ਹੱਥ ਜਿਹੜੇ ਪਿੱਛੇ ਖਿੱਚਣੇ ਸ਼ੁਰੂ ਕਰ ਲਏ ਸੀ ਕਿਉਂਕਿ ਇਹ ਇਨਵਾਇਰਮੈਂਟ ਨੂੰ ਖਰਾਬ ਕਰਦਾ ਸੀਗਾ ਸੋ ਦੂਜੀ ਗੱਲ ਇਹ ਸੀ ਕਿਉਂਕਿ ਚਾਈਨਾ US ਔਰ ਰਸ਼ੀਆ ਦਾ ਜਿਹੜਾ ਜ਼ਿਆਦਾ ਧਿਆਨ ਵਰਲਡ ਵਾਰ ਟਾਈਮ ਦੇ ਉੱਤੇ ਜਦੋਂ ਐਟੋਮਿਕ ਬੰਬ ਉਹਨਾਂ ਨੇ ਬਣਾਉਣੇ ਸੀਗੇ ਹਨਾ ਮੈਨਹੈਟਨ ਪ੍ਰੋਜੈਕਟ ਜਿਹੜਾ ਸੀਗਾ ਤਾਂ ਯੂਰੇਨੀਅਮ ਤੋਂ ਜਦੋਂ ਉਹਨਾਂ ਨੇ ਸ਼ੁਰੂਆਤ ਉਹਨਾਂ ਨੇ ਉਸ ਟਾਈਮ ਕੀਤੀ ਸੀ ਯੂਰੇਨੀਅਮ ਤੋਂ ਬਟ ਉਹਨਾਂ ਦਾ ਉਸ ਤੋਂ ਬਾਅਦ ਕਿਉਂਕਿ ਇਹਦੇ ਚ ਪਲੈਨਿੰਗ ਬਹੁਤ ਚਾਈਨਾ ਨੇ ਵੀ ਕੀਤੀ ਹੈਗੀ ਵੈਸੇ ਕਿਉਂਕਿ ਕਾਫੀ ਪੁਰਾਣੀ ਪਲੈਨਿੰਗ ਹੈ ਜਦੋਂ ਤੁਸੀਂ ਰੇਅਰ ਅਰਥ ਮਿਨਰਲ ਦੀ ਇਹ ਸੌਖਾ ਇਸ ਲਈ ਨਹੀਂ ਹੈਗਾ ਕਿਉਂਕਿ ਬਹੁਤ ਸਾਰੀਆਂ ਇੱਦਾਂ ਨਹੀਂ ਹੈਗਾ ਕਿ ਸਿਰਫ ਚਾਈਨਾ ਕੋਈ ਟੈਕਨੋਲੋਜੀ ਆ ਦੂਜੀਆਂ ਕੰਟਰੀਜ਼ ਵੀ ਕਰ ਸਕਦੇ ਆ ਬਟ ਜੇ ਤੁਸੀਂ ਅੱਜ ਸੋਚੋਗੇ ਕਿ ਅਸੀਂ ਜਿਹੜੀ ਆ ਇਹਦੀ ਮਾਈਨਿੰਗ ਜਾਂ ਰਿਫਾਈਨਿੰਗ ਸ਼ੁਰੂ ਕਰਨੀ ਆ ਤਾਂ ਆਲਮੋਸਟ ਜਿਹੜਾ 7 ਤੋਂ ਲੈ ਕੇ 12 ਸਾਲ ਦਾ ਟਾਈਮ ਲੱਗ ਜਾਂਦਾ ਇੱਕ ਮਾਈਨ ਨੂੰ ਪ੍ਰੋਪਰ ਓਪਰੇਸ਼ਨਲ ਹੋਣ ਦੇ ਲਈ ਕਿਉਂਕਿ ਤੁਹਾਨੂੰ ਪਹਿਲਾਂ ਪੂਰੀ ਕੰਟਰੀ ਦੇ ਵਿੱਚ ਲੱਭਣਾ ਪਊਗਾ ਕਿ ਕਿੱਥੇ ਕਿੱਥੇ ਇਹ ਹੈਗੀ ਆ ਹਨਾ ਅਰਥ ਰੇਅਰ ਅਰਥ ਮਿਨਰਲ ਪਹਿਲਾਂ ਸਾਨੂੰ ਜਿਹੜੇ ਆ ਜੋਗ੍ਰਾਫਿਕਲ ਸਰਵੇ ਕਰਨੇ ਪੈਂਦੇ ਆ ਹਰ ਕੰਟਰੀਜ਼ ਦੇ ਆਪਣੇ ਆਪਣੇ ਡਿਪਾਰਟਮੈਂਟਸ ਨੂੰ ਫਿਰ ਉੱਥੇ ਉਹ ਜਾ ਕੇ ਉਹਨਾਂ ਦੇ ਰਿਲੇਟਿਡ ਕੋਈ ਪੋਲਿਸੀਜ਼ ਲੈ ਕੇ ਆਉਂਦੇ ਔਰ ਫਿਰ ਜਾ ਕੇ ਉੱਥੇ ਕਿਤੇ ਕੰਮ ਸ਼ੁਰੂ ਹੁੰਦਾ ਹਨਾ ਉਹ ਸਾਰੀ ਚੀਜ਼ਾਂ ਆਉਂਦੀਆਂ ਸੋ ਟੈਕਨੋਲੋਜੀ ਬਾਕੀ ਜਿਹੜੀ ਮਾਈਨਿੰਗ ਕਰਨ ਮਾਈਨਿੰਗ ਜਿੱਦਾਂ ਮੈਂ ਦੱਸਿਆ ਕਿ ਪੂਰੇ ਵਰਲਡ ਦੇ ਵਿੱਚ 800 ਤੋਂ ਵੀ ਜ਼ਿਆਦਾ ਮਾਈਨਸ ਹੈਗੀਆਂ ਸੋ ਇਹ ਨਹੀਂ ਹੈਗਾ ਕਿ ਰਿਸੋਰਸਿਸ ਸਿਰਫ ਚਾਈਨਾ ਦੇ ਕੋਲ ਆ ਚਾਈਨਾ ਦੇ ਕੋਲ ਸਿਰਫ ਆਈ ਥਿੰਕ 30% ਔਰ 35% ਰਿਸੋਰਸਿਸ ਹੈਗੇ ਆ ਬਟ ਇਹ ਡੋਮੀਨੇਟ 90-95% ਜਿਹੜਾ ਰੇਅਰ ਅਰਥ ਮਾਈਨਿੰਗ ਸੈਕਟਰ ਨੂੰ ਜਿਹੜਾ ਕਰਦਾ ਹੈਗਾ ਕਿਉਂਕਿ ਜਿਹੜੀ ਇਹਨਾਂ ਨੇ ਉਦੋਂ ਜਦੋਂ ਦੂਜੀਆਂ ਕੰਟਰੀਜ਼ ਜਿਹੜੀਆਂ ਉਹਨਾਂ ਨੇ ਆਪਣੇ ਹੱਥ ਪਿੱਛੇ ਖਿੱਚਣੇ ਸ਼ੁਰੂ ਕਰ ਦਿੱਤੇ ਸੀ ਤਾਂ ਉਸ ਟਾਈਮ ਦੇ ਉੱਤੇ ਇਹਨਾਂ ਨੇ ਪਲੈਨਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ ਤੁਸੀਂ ਕਹਿ ਸਕਦੇ ਆ ਕਿ ਕੋ ਮਤਲਬ ਉਹਨਾਂ ਨੇ ਦੇਖ ਲਿਆ ਪਹਿਲੇ ਕਿ ਅਗਲੇ ਆਉਣ ਵਾਲੇ ਸਾਲਾਂ ਚ ਨਾ ਕਿਹੜੀ ਚੀਜ਼ ਦੀ ਜ਼ਿਆਦਾ ਲੋੜ ਪਊਗੀ ਹੁੰਦੇ ਤਾਂ ਕਲੈਵਰ ਹਨਾ ਇਕੋਨਮੀ ਦੇ ਤਾਂ ਉਹਨਾਂ ਨੇ ਕੀ ਕੀਤਾ ਹਾਂਜੀ ਜਦੋਂ 90s ਦੇ ਵਿੱਚ ਹੀ ਆਪਣਾ ਜਿਹੜਾ ਇਨਵੈਸਟਮੈਂਟ ਸ਼ੁਰੂ ਕਰ ਦਿੱਤੀ ਸੀ ਔਰ 95 ਦੇ ਵਿੱਚ ਉਹਨਾਂ ਨੇ ਇੱਕ ਜਿਹੜੀ US ਕੰਪਨੀ ਖਰੀਦ ਲਈ ਸੀਗੀ ਉਹਦਾ ਮੈਗਨੇ ਕੁਐਂਚ ਕਰਕੇ ਕੰਪਨੀ ਸੀਗੀ ਜਿਹੜੀ ਇਹਨਾਂ ਚ ਕੰਮ ਕਰਦੀ ਸੀ REM ਦੀ ਹਾਂਜੀ ਸੋ ਬਟ ਕਿਉਂਕਿ US ਦੇ ਲਾਅ ਉਸ ਟਾਈਮ ਦੇ ਉੱਤੇ ਮਤਲਬ ਹੁਣ ਵੀ ਇੱਦਾਂ ਦੀ ਆ ਕਿ 5 ਸਾਲ ਤੱਕ ਕੋਈ ਵੀ ਕੰਪਨੀ ਤੁਹਾਨੂੰ ਉੱਥੇ ਹੀ ਰਹੂਗੀ ਮਤਲਬ US ਹੀ ਰਹੂਗੀ ਹੋਰ ਸਾਰੀ ਤੋਂ ਚਾਈਨਾ ਵਾਲਿਆਂ ਨੇ 5 ਸਾਲ ਉੱਥੇ ਚਲਾਈ ਉਹ ਕੰਪਨੀ ਔਰ 5 ਸਾਲ ਤੋਂ ਜਦ ਹੀ ਖਤਮ ਹੋਏ ਉਹ ਵਾਪਸ ਕੰਪਨੀ ਆਪਣੀ ਮਤਲਬ ਚਾਈਨਾ ਚ ਖੋਲ ਲਈ ਗਈ ਹਨਾ ਤੋ ਇਹਦੇ ਨਾਲ ਕਿਉਂਕਿ ਜਿਹੜੀ ਆ ਜਿਹੜਾ US ਨੇ ਵੀ ਦੂਜਾ ਕੰਪਨੀ ਨਾਲ ਟ੍ਰੇਡ ਦੂਜਾ ਕੰਟਰੀਜ਼ ਨਾਲ ਟ੍ਰੇਡ ਸ਼ੁਰੂ ਕੀਤੇ ਸੀ ਤਾਂ ਉੱਥੇ ਜਿਹੜੇ ਕੰਪਨੀਜ਼ ਜਿਹੜੀਆਂ ਘੱਟ ਹੋਣ ਲੱਗੀਆਂ ਔਰ ਇਹਦੇ ਨਾਲ ਇੱਕ ਰੀਜ਼ਨ ਮੈਂ ਹੋਰ ਦੱਸੂਗੀ ਕਿ ਹੋਰ ਜਿਹੜੀਆਂ ਕੰਟਰੀ ਜਿੱਦਾਂ ਜਿਹੜੀਆਂ ਪੂਅਰ ਕੰਟਰੀਜ਼ ਹੁੰਦੀਆਂ ਜਿਹਨਾਂ ਦੇ ਵਿੱਚ ਜ਼ਿਆਦਾ ਜਿਹੜਾ ਵੇਜਿਸ ਘੱਟ ਦੇਣੇ ਪੈਂਦੇ ਆ ਤੁਹਾਨੂੰ ਹਨਾ ਜਾਂ ਲਾਜ਼ ਇੰਨੇ ਸਟ੍ਰਿਕਟ ਨਹੀਂ ਹੁੰਦੇ ਟੈਕਸਿਸ ਇੰਨੇ ਜ਼ਿਆਦਾ ਨਹੀਂ ਹੁੰਦੇ ਹਾਂਜੀ ਟੈਕਸਿਸ ਇੰਨੇ ਜ਼ਿਆਦਾ ਨਹੀਂ ਹੁੰਦੇ ਤਾਂ ਉਹ ਕੰਟਰੀਜ਼ ਦੇ ਵਿੱਚ ਵੱਡੀਆਂ ਵੱਡੀਆਂ ਕੰਟਰੀਜ਼ ਹਨਾ ਆਪਣੀਆਂ ਕੰਪਨੀਆਂ ਬਣਾਉਂਦੀਆਂ ਤਾਂ ਉਹਦੇ ਨਾਲ ਜਿਹੜਾ ਉੱਥੇ ਸ਼ੁਰੂ ਕਰਦੇ ਤਾਂ ਕਿ ਇਨਵਾਇਰਮੈਂਟਲ ਨੁਕਸਾਨ ਵੀ ਉਹਨਾਂ ਨੂੰ ਹੀ ਹੋਣ ਤੇ ਜਿਹੜਾ ਪੈਸਾ ਇਹਨਾਂ ਨੂੰ ਬਣੇ ਹਨਾ ਸੋ ਚਾਈਨਾ ਨੇ ਕੰਪਨੀ ਖਰੀਦ ਲਈ ਉਸ ਤੋਂ ਬਾਅਦ ਚਾਈਨਾ ਨੇ ਪਿਛਲੇ ਕੁਝ ਸਾਲਾਂ ਚ ਜਿਹੜਾ US ਔਰ ਆਸਟ੍ਰੇਲੀਆ ਨੂੰ ਵੀ ਦੁਬਾਰਾ ਜਿਹੜਾ ਉਹਨਾਂ ਦੀਆਂ ਜਿਹੜੀਆਂ ਮੇਨ ਕੰਪਨੀਜ਼ ਹੈਗੀਆਂ ਜਿਹੜੀਆਂ ਇਹਦੇ ਵਿੱਚ ਕੰਮ ਕਰਦੀਆਂ ਹੈਗੀਆਂ ਜਿਹਦੇ ਵਿੱਚ ਲਾਈਨਾ ਕੰਪਨੀ ਹੈਗੀ ਆਸਟ੍ਰੇਲੀਆ ਦੀ ਜਿਹੜੀ ਉਹਨਾਂ ਨੂੰ ਖਰੀਦਣ ਦੀ ਜਿੱਦਾਂ ਪੇਸ਼ਕਸ਼ ਕੀਤੀ ਕਿ ਅਸੀਂ ਸ਼ੇਅਰ ਖਰੀਦਾਂਗੇ ਬਟ ਦੋਨਾਂ ਹੀ ਗਵਰਨਮੈਂਟਸ ਨੇ ਮਨਾ ਕਰ ਦਿੱਤਾ ਕਿ ਨਹੀਂ ਕਿਉਂਕਿ ਅਲਟੀਮੇਟਲੀ ਫਿਰ ਉਹ ਸ਼ੇਅਰ ਖਰੀਦ ਕੇ ਫਿਰ ਜ਼ਿਆਦਾ ਹੌਲੀ ਹੌਲੀ ਆਪਣਾ ਹਨਾ ਉਹ ਕਰ ਲੈਂਦੇ ਹੈਗੇ ਆ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਜਿਹੜਾ ਚਾਈਨਾ ਜਿਹੜਾ ਆ ਉਹ ਡੋਮੀਨੈਂਟ ਹੋ ਗਿਆ ਕਿ ਕੁਛ ਸਾਲਾਂ ਦੇ ਵਿੱਚ ਜਿਹੜਾ 33-35% ਤੋਂ ਜਿਹੜਾ 90-95% ਜਿਹੜੀ ਆ ਰਿਫਾਈਨਿੰਗ ਉਹ ਕਰਨ ਲੱਗ ਗਿਆ ਚਾਈਨਾ ਤੋ ਸਾਰੇ ਸਾਰੇ ਫੈਕਟਰ ਵਿੱਚ ਆਉਂਦੇ ਹੈਗੇ ਉਹਨਾਂ ਦੀ ਆਪਣੀ ਜਿਹੜੀ ਇਕੋਨੋਮਿਕ ਪਲੈਨਿੰਗ ਵੀ ਸੀਗੀ ਔਰ ਜਿਹੜੀਆਂ ਦੂਜੀ ਕੰਟਰੀਜ਼ ਨੇ ਛੱਡ ਦਿੱਤਾ ਸੀਗਾ ਜਿਹੜਾ ਇਸ ਸੈਕਟਰ ਚ ਕੰਮ ਕਰਨਾ ਉਹ ਵੀ ਸੀਗਾ
0: ਸੋ ਇਹ ਗਲੋਬਲ ਕ੍ਰਾਈਸਿਸ ਦੀ ਆਪਾਂ ਗੱਲ ਕਰ ਰਹੇ ਹਾਂ
1: ਹਾਂਜੀ ਇਹ ਮੈਂ ਗੱਲ ਕਰੀ ਕਿ ਕਿਵੇਂ ਚਾਈਨਾ ਗਲੋਬਲ ਕ੍ਰਾਈਸਿਸ ਇਹਦੇ ਤੋਂ ਹੀ ਓਰੀਜਿਨੇਟ ਹੋਇਆ ਕਿਉਂਕਿ ਹੁਣ ਜਦੋਂ ਕੋਈ ਇੱਕ ਕੰਟਰੀ ਜਦੋਂ ਮੋਨੋਪੋਲੀ ਹੋ ਗਈ ਕੋਈ ਇੱਕ ਕੰਟਰੀ ਹੀ 95% ਜਾਂ 96% ਰਿਫਾਈਨਿੰਗ ਸੁਧਾਈ ਕਰ ਰਹੀ ਆ ਹਨਾ ਔਰ ਬਾਕੀ ਕੰਟਰੀਜ਼ ਨੂੰ ਵੇਚ ਰਹੀ ਆ ਸੋ ਤੇ ਗਲੋਬਲ ਕ੍ਰਾਈਸਿਸ ਸ਼ੁਰੂ ਜਿਹੜਾ ਸਭ ਤੋਂ ਪਹਿਲਾਂ ਹੁਣ ਕਿਉਂਕਿ ਹੁਣ ਅੱਜ ਦੇ ਟਾਈਮ ਚ ਜਦੋਂ ਅਸੀਂ ਦੇਖਦੇ ਹਾਂ ਤੇ ਇਹਦਾ ਬਹੁਤ ਰੌਲਾ ਹੈ ਸਾਰੀ ਕੰਟਰੀਜ਼ ਨੂੰ ਪਤਾ ਹੈ ਕਿ ਹਨਾ ਚਾਈਨਾ ਡੋਮੀਨੇਟ ਕਰ ਰਹੀ ਹੈ ਚਾਈਨਾ ਡੋਮੀਨੇਟ ਕਰ ਰਹੀ ਹੈ ਸਾਨੂੰ ਵੀ ਕੁਛ ਕਰਨਾ ਔਰ ਹਰ ਕੰਟਰੀ ਆਪਣਾ ਆਪਣਾ ਜਿਹੜਾ ਪਲੈਨਿੰਗ ਕਰ ਰਹੀ ਹੈ ਇਹਨਾਂ ਚੀਜ਼ਾਂ ਦੇ ਬਾਰੇ ਚ ਸੋ 2010 ਦੇ ਵਿੱਚ ਦੀ ਸ਼ੁਰੂਆਤ ਹੋਈ ਸੀ 2010 ਦੇ ਵਿੱਚ ਉਦੋਂ ਜਿਹੜਾ ਜਾਪਾਨ ਔਰ ਚਾਈਨਾ ਦੇ ਵਿੱਚ ਕੋਈ ਇਸ਼ੂ ਹੋ ਗਿਆ ਸੀ ਜਾਪਾਨ ਜਿਹੜੀ ਉਹਨਾਂ ਦੀ ਜਿਹੜੀ ਫੌਜ ਸੀਗੀ ਜਿਹੜੀ ਕੋਸਟ ਗਾਰਡ ਸੀਗੇ ਉਹਨਾਂ ਨੇ ਇੱਕ ਚਾਈਨੀਜ਼ ਸਿਟੀਜ਼ਨ ਨੂੰ ਫੜ ਲਿਆ ਸੀਗਾ ਹਨਾ ਜਿਵੇਂ ਹੁੰਦਾ ਹੀ ਆ ਫੜ ਲੈਂਦੇ ਆ ਤੋ ਉਸ ਤੋਂ ਬਾਅਦ ਜਿਹੜਾ ਚਾਈਨਾ ਨੇ ਜਾਪਾਨ ਨੂੰ ਜਿਹੜੇ ਆ ਜਿਹੜਾ ਵਪਾਰ ਥੋੜੇ ਦਿਨਾਂ ਲਈ ਬੰਦ ਹੋ ਗਿਆ ਔਰ ਉਹਦੇ ਵਿੱਚ ਕੁਛ ਜਿਹੜੇ ਰੇਅਰ ਅਰਥ ਮਿਨਰਲ ਦਾ ਪ੍ਰੋਜੈਕਟ ਵੀ ਸੀਗੇ ਜਿਹੜਾ ਮਤਲਬ ਜਿਹੜਾ ਇੰਪੋਰਟ ਐਕਸਪੋਰਟ ਚੱਲਦਾ ਸੀ ਉਹ ਵੀ ਬੰਦ ਹੋ ਗਿਆ ਸੋ ਉਸ ਟਾਈਮ ਦੇ ਉੱਤੇ ਸਭ ਤੋਂ ਪਹਿਲਾਂ ਕੰਟਰੀਜ਼ ਬਾਕੀ ਕੰਟਰੀਜ਼ ਨੂੰ ਵੀ ਲੱਗਾ ਕਿ ਕਿਉਂਕਿ ਚਾਈਨਾ ਕੋਲ ਜ਼ਿਆਦਾ ਪਾਵਰ ਹੈਗੀ ਆ ਤੋ ਉਹ ਤਾਂ ਕਿਸੇ ਵੀ ਟਾਈਮ ਬੰਦ ਕਰ ਸਕਦੇ ਆ ਹਨਾ ਔਰ ਉਸ ਤੋਂ ਬਾਅਦ ਚਾਈਨਾ ਨੇ ਥੋੜਾ ਜਿਹਾ ਇਹ ਵੀ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਕਿ ਅਸੀਂ ਹਰ ਕੰਟਰੀ ਨੂੰ ਮਤਲਬ ਉਹਨਾਂ ਨੇ ਅਲੱਗ ਜਿਹੜੇ ਬਣਾ ਦਿੱਤੇ ਸੀ ਕਿ ਅਸੀਂ ਇਸ ਕੰਟਰੀ ਨੂੰ ਇੰਨਾ ਹੀ ਜਿਹੜਾ ਰੇਅਰ ਅਰਥ ਮਿਨਰਲ ਪ੍ਰੋਵਾਈਡ ਕਰਾਂਗੇ ਇਸ ਤੋਂ ਜ਼ਿਆਦਾ ਨਹੀਂ ਕਰਾਂਗੇ ਤੋ ਉਹਦੇ ਨਾਲ ਜਿਹੜਾ ਪੂਰੇ ਵਰਲਡ ਲੈਵਲ ਦੇ ਉੱਤੇ ਜਿਹੜੀ ਲੋਕ ਉਹਨਾਂ ਨੂੰ ਲੱਗਣਾ ਸ਼ੁਰੂ ਜਿਹੜਾ ਹੋ ਗਿਆ ਹਨਾ ਜਿਹਦੇ ਲਈ ਜਿੱਦਾਂ ਮੈਂ ਪਹਿਲਾਂ ਦੱਸਿਆ ਸੀ ਕਿ US ਚ ਜਿਹੜੇ 2012 ਚ ਜਿਹੜੀ ਮੌਲੀ ਕੋਪ ਕੰਪਨੀ ਜਿਹੜੀ ਸਭ ਤੋਂ ਪਹਿਲਾਂ ਕੰਮ ਕਰਦੀ ਸੀਗੀ REM ਦੇ ਵਿੱਚ ਉਹਨਾਂ ਨੇ $500 million ਇਨਵੈਸਟ ਕੀਤੇ ਦੁਬਾਰਾ ਉੱਥੇ ਮਾਈਨ ਹੈਗੀ ਆ ਮਾਊਂਟੇਨ ਪਾਸ ਕਰਕੇ ਮਾਊਂਟੇਨ ਪਾਸ ਮਾਈਨ ਹੈਗੀ ਆ ਉੱਥੇ ਉਹਨਾਂ ਨੇ ਉਹਨੂੰ ਦੁਬਾਰਾ ਓਪਨ ਕੀਤਾ ਕਿ ਤਾਂ ਕਿ ਉੱਥੇ ਜਿਹੜੀ ਆ ਪ੍ਰੋਡਕਸ਼ਨ ਔਰ ਜਿਹੜੀ ਸੁਧਾਈ ਕਰਨੀ ਸ਼ੁਰੂ ਕਰਨ ਬਟ ਅਪੈਰੈਂਟਲੀ ਉਹਨਾਂ ਦਾ ਨਹੀਂ ਹੋ ਸਕਿਆ ਸਕਸੈਸਫੁਲ ਔਰ ਉਹ ਕੰਪਨੀ ਬੈਂਕ ਕਰਪਟ ਹੋ ਗਈ ਔਰ ਅਲਟੀਮੇਟਲੀ ਉਹ ਕੰਪਨੀ ਦੁਬਾਰਾ ਚਾਈਨਾ ਕੋਲ ਆਪਣਾ ਜਿਹੜਾ ਪਾਰਸ਼ੀਅਲੀ ਜਿਹੜੀ ਆ ਉਹਨੂੰ ਸੁਧਾਰ ਕੇ ਉਹ ਫਿਰ ਚਾਈਨਾ ਭੇਜ ਰਿਹਾ ਤੇ ਮੁੜ ਕੇ ਚਾਈਨਾ ਤੋਂ ਫਿਰ ਐਕਸਪੋਰਟ ਇੰਪੋਰਟ ਕਰਦੀਆਂ ਸਾਰੀਆਂ ਕੰਟਰੀਜ਼ ਹਨਾ ਔਰ ਉਹ ਆਪਣਾ ਮਤਲਬ ਐਕਸਟਰਾ ਚਾਰਜਿਸ ਲਾਉਂਦੇ ਆ ਉਸ ਤੋਂ ਬਾਅਦ ਜਿਹੜਾ 2025 ਦਾ ਕ੍ਰਾਈਸਿਸ ਆਪਾਂ ਦੇਖਿਆ ਉਹ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜਦੋਂ ਚਾਈਨਾ ਨੇ ਜਦੋਂ ਹੁਣ ਇਹ ਰੌਲਾ ਪੈ ਰਿਹਾ ਸੀ ਟ੍ਰੇਡ ਵਾਰ ਦਾ ਜਿਹੜੀ ਟੈਰਿਫ ਲਗਾਏ ਹੈਗੇ ਟਰੰਪ ਨੇ ਉਸ ਤੋਂ ਬਾਅਦ ਚਾਈਨਾ ਨੇ ਹੋਰ ਖਾ ਦਿੱਤਾ ਤੇ ਫਿਰ ਕੰਟਰੀਜ਼ ਨੂੰ ਬਾਕੀ ਕੰਟਰੀਜ਼ ਨੂੰ ਹੋਰ ਜ਼ਿਆਦਾ ਹੋ ਰਿਹਾ ਸੋ ਹਰ ਕੰਟਰੀ ਜਿਹੜਾ ਕੰਮ ਕਰ ਰਹੀ ਹੈਗੀ ਆ ਇਹਦੇ ਉੱਤੇ ਸੋ ਇਹ ਜਿਹੜੇ 2010 ਦੇ ਵਿੱਚ ਜਦੋਂ ਸਭ ਤੋਂ ਪਹਿਲਾਂ ਹੋਈ ਤਾਂ ਕੰਟਰੀਜ਼ ਨੂੰ ਲੱਗਿਆ ਕਿ ਨਹੀਂ ਹੁਣ ਚਾਈਨਾ ਦੀ ਜ਼ਿਆਦਾ ਮੋਨੋਪੋਲੀ ਹੋਈ ਤਾਂ ਸਾਨੂੰ ਵੀ ਕੁਛ ਕਰਨਾ ਚਾਹੀਦਾ ਇਹਦੇ ਲਈ ਹਨਾ ਕਿਉਂਕਿ ਫਿਊਚਰ ਚ ਵੀ ਇਹ ਕੁਛ ਹੋ ਸਕਦਾ ਔਰ ਜਿੱਦਾਂ ਅਸੀਂ ਦੱਸੇ ਕਿ ਹਰ ਇੱਕ ਚੀਜ਼ ਚ ਛੋਟੀ ਤੋਂ ਛੋਟੀ ਚੀਜ਼ ਚ ਇਹ ਯੂਜ਼ ਹੁੰਦੇ ਆ ਸੋ ਅਗਰ ਇਹ ਨਹੀਂ ਮਿਲੂਗੇ ਤੁਹਾਨੂੰ ਤਾਂ ਫਿਰ ਪ੍ਰੋਡਕਸ਼ਨ ਘੱਟਦੀ ਆ ਔਰ ਪਾਪੂਲੇਸ਼ਨ ਅਗਰ ਅਸੀਂ ਇੰਡੀਆ ਦੀ ਗੱਲ ਕਰਦੇ ਸਾਡੀ ਪਾਪੂਲੇਸ਼ਨ ਹਨਾ ਵੱਧ ਰਹੀ ਹੈਗੀ ਆ ਸੋ ਜਿਹੜੀ ਇਲੈਕਟ੍ਰਿਕ ਵਹੀਕਲਸ ਦੀ ਡਿਮਾਂਡ ਇੰਡੀਆ ਚ ਕਾਫੀ ਵੱਧ ਰਹੀ ਹੈਗੀ ਆ ਮੋਬਾਈਲ ਫੋਨਸ ਦੀ ਵੱਧ ਰਹੀ ਹੈਗੀ ਸੋ ਸ਼ਾਰਟੇਜ ਆ ਜਾਂਦੀ ਆ ਉਹਨਾਂ ਚੀਜ਼ਾਂ ਦੀ
0: ਰਾਈਟ ਠੀਕ ਹੋ ਗਿਆ ਜ਼ਾਹਿਰ ਜੀ ਗੱਲ ਹੈ ਕਿ ਉਹਨਾਂ ਉਸ ਅਪਰਚੁਨਿਟੀ ਦਾ ਫਾਇਦਾ ਕਿਉਂ ਛੱਡੂਗਾ ਚਾਈਨਾ ਜਦੋਂ ਇਹ ਪਤਾ ਚੱਲ ਰਿਹਾ ਹੈਗਾ ਕਿ ਉੱਥੇ ਜਦੋਂ ਅਸੀਂ ਇਲੈਕਟ੍ਰਿਕ ਗੱਡੀਆਂ ਦੀ ਗੱਲ ਕਰਦੇ ਹਾਂ ਹੋਰ ਚੀਜ਼ਾਂ ਦੀ ਗੱਲ ਕਰਦੇ ਹਾਂ ਤੇ ਉਹਨਾਂ ਦੀ ਪ੍ਰੋਡਕਸ਼ਨ ਬਹੁਤ ਜ਼ਿਆਦਾ ਵਧਾ ਦਿੱਤੀ ਹੈ ਸੋ ਜ਼ਾਹਿਰ ਜੀ ਗੱਲ ਹੈ ਕਿ ਉਹਦੀ ਵੀ ਕਿਉਂ ਛੱਡੀ ਜਾਊਗੀ ਇਕਨੋਮਿਕ ਇਨਵਾਇਰਮੈਂਟਲ ਕੰਸਰਨ ਕੀ ਹੈਗੇ ਨੇ ਇਹਦੇ ਕਹਿੰਦੇ ਨੇ ਕਿ ਜਿਹੜੇ ਰੇਅਰ ਮਿਨਰਲਸ ਨੇ ਉਹ ਕੱਢਣੇ ਇੰਨੇ ਵੀ ਸੌਖੇ ਨਹੀਂ ਹੁੰਦੇ ਕੱਢ ਲੈਂਦੇ ਆ ਪਰ ਉਹਦੇ ਨਾਲ ਧਰਤੀ ਦੇ ਉੱਤੇ ਪ੍ਰਭਾਵ ਬਹੁਤ ਮਾੜੇ ਪੈਂਦੇ ਨੇ
1: ਹਾਂਜੀ ਇਹਦਾ ਜਿੱਦਾਂ ਮੈਂ ਦੱਸਿਆ ਕਿ ਇਹਦੇ ਤੇ ਅਲੱਗ ਅਲੱਗ ਜਿਹੜੀ ਸਟੇਜਸ ਹੁੰਦੀਆਂ ਨਾ ਪਹਿਲਾਂ ਤੁਸੀਂ ਐਕਸਪਲੋਰ ਕਰਦੇ ਆ ਕਿ ਕਿੱਥੇ ਹੈਗੀ ਆ ਤੁਹਾਡੀ ਮਾਈਨਿੰਗ ਕਿੱਥੇ ਤੁਹਾਨੂੰ ਮਿਲਣਗੇ ਕਿੱਥੇ ਨਹੀਂ ਮਿਲਣਗੇ ਤੁਸੀਂ ਉਹਦੀ ਉਹ ਜਦੋਂ ਤੁਹਾਨੂੰ ਪਤਾ ਚੱਲ ਗਿਆ ਫਿਰ ਤੁਸੀਂ ਕੱਢਦੇ ਆ ਫਿਰ ਤੁਸੀਂ ਕ੍ਰਸ਼ਿੰਗ ਕਰਦੇ ਆ ਸੁਧਾਈ ਕਰਦੇ ਤੋ ਅਲੱਗ ਅਲੱਗ ਸਟੇਜਸ ਤੇ ਅਲੱਗ ਅਲੱਗ ਜਿਹੜੇ ਇਫੈਕਟ ਹੁੰਦੇ ਆ ਜਦੋਂ ਤੁਸੀਂ ਸਭ ਤੋਂ ਪਹਿਲਾਂ ਐਕਸਪਲੋਰ ਕਰਨਾ ਉਹ ਕਿਵੇਂ ਕਰਨਾ ਕਿ ਕਿਸ ਏਰੀਆ ਦੇ ਵਿੱਚ ਫੋਰੈਸਟ ਆ ਹਨਾ ਮੰਨ ਲਓ ਤੁਸੀਂ ਤੁਹਾਨੂੰ ਉੱਥੋਂ ਵੈਜੀਟੇਸ਼ਨ ਹਟਾਉਣੀ ਪੈਣੀ ਆ ਫਿਰ ਤੁਸੀਂ ਦੇਖੋਗੇ ਕਿ ਉਹਦੇ ਥੱਲੇ ਕਿਹੜੇ ਭੰਡਾਰ ਪਏ ਹੈਗੇ ਨਾ ਉਹਦੇ ਨਾਲ ਜਿਹੜੀ ਆ ਉੱਥੇ ਦੀ ਹੈਬੀਟੈਟ ਖਰਾਬ ਹੁੰਦੀ ਆ ਜਿਹੜੇ ਉਸ ਬੂਟਿਆਂ ਦੇ ਉੱਤੇ ਜਾਂ ਟ੍ਰੀਜ਼ ਦੇ ਉੱਤੇ ਜਿਹੜੇ ਐਨੀਮਲਸ ਜਿਹੜੇ ਆ ਰਿਲਾਏ ਕਰਦੇ ਆ ਉਹਨਾਂ ਦੀ ਜਿਹੜੀ ਹੈਬੀਟੈਟ ਖਰਾਬ ਹੁੰਦੀ ਤੋਂ ਪਹਿਲਾਂ ਤਾਂ ਸਭ ਤੋਂ ਪਹਿਲੇ ਸਟੈਪ ਤੇ ਹੀ ਜਿਹੜਾ ਆ ਸੋਇਲ ਇਫੈਕਟ ਕਰਦਾ ਹੈਗਾ ਇਹ ਹਨਾ ਫਿਰ ਮਾਈਨਿੰਗ ਦੇ ਲਈ ਜਿਹੜੀ ਆ ਇਹ ਜਿਹੜੇ ਆ ਰੇਡੀਓ ਐਕਟਿਵ ਕਿਉਂਕਿ ਵੇਸਟ ਬਹੁਤ ਜਨਰੇਟ ਹੁੰਦਾ ਜਿੱਦਾਂ ਮੈਂ ਦੱਸਿਆ ਕਿ ਮੋਸਟਲੀ ਜਿਹੜਾ ਯੂਰੇਨੀਅਮ ਔਰ ਥੋਰੀਅਮ ਦੇ ਨਾਲ ਮਿਲਦੇ ਆ ਜਿਹੜੇ ਰੇਡੀਓ ਐਕਟਿਵ ਪ੍ਰੋਡਕਟ ਹੈਗੇ ਆ ਹਾਲਾਂਕਿ ਰੇਅਰ ਅਰਥ ਮਿਨਰਲ ਆਪਣੇ ਆਪ ਚ ਰੇਡੀਓ ਐਕਟਿਵ ਮਟੀਰੀਅਲ ਨਹੀਂ ਹੈਗੇ ਸਿਰਫ ਇੱਕ ਇਹਨੂੰ ਛੱਡ ਕੇ ਬਾਕੀ 16 ਜਿਹੜੇ ਹੈਗੇ ਆ ਉਹ ਨਾਨ ਰੇਡੀਓ ਐਕਟਿਵ ਹੈਗੇ ਆ ਸੋ ਰੇਡੀਓ ਐਕਟੀਵਿਟੀ ਦੀ ਵਜ੍ਹਾ ਨਾਲ ਰੇਡੀਏਸ਼ਨ ਜਾਂ ਉਹ ਜਿਹੜਾ ਵੇਸਟ ਰਿਲੀਜ਼ ਹੁੰਦਾ ਉਹ ਜਿਹੜੀ ਆ ਪ੍ਰੋਬਲਮ ਕੋਜ਼ ਕਰਦਾ ਫਿਰ ਰਿਫਾਈਨਿੰਗ ਦੇ ਲਈ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਬਹੁਤ ਸਟਰੋਂਗ ਐਸਿਡ ਸਾਨੂੰ ਯੂਜ਼ ਕਰਨੇ ਪੈਂਦੇ ਆ ਜਿਹੜੇ ਆ ਜਦੋਂ ਉਹਨਾਂ ਦੀ ਪ੍ਰੋਪਰ ਜਿਹੜਾ ਉਹਨਾਂ ਨੂੰ ਕੰਟੇਨ ਨਾ ਕੀਤਾ ਜਾਵੇ ਮਤਲਬ ਉਹਦੀ ਪ੍ਰੋਪਰ ਡਿਸਪੋਜ਼ਲ ਨਾ ਹੋਵੇ ਤਾਂ ਉਹਦੀ ਵਜ੍ਹਾ ਨਾਲ ਜਿਹੜਾ ਉਹ ਸੋਇਲ ਦੇ ਵਿੱਚ ਚਲੇ ਜਾਂਦੇ ਆ ਮਿੱਟੀ ਦੇ ਵਿੱਚ ਜਿਹੜੇ ਚਲੇ ਜਾਂਦੇ ਆ ਜਿਹਦੇ ਨਾਲ ਫਿਰ ਉਹ ਜਿਹੜਾ ਪਾਣੀ ਜਿਹੜਾ ਮਿੱਟੀ ਦੇ ਵਿੱਚ ਵਾਟਰ ਟੇਬਲ ਖਰਾਬ ਹੁੰਦਾ ਔਰ ਜਦੋਂ ਉਸ ਪਾਣੀ ਨੂੰ ਹਿਊਮਨਸ ਯੂਜ਼ ਕਰਦੇ ਆ ਈਵਨ ਚਾਈਨਾ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਜਿਹੜੀ ਮਾਈਨਿੰਗ ਡਿਸਟ੍ਰਿਕਟ ਹੈਗੀ ਆ ਬਾਇਨ ਓਬੋ ਜਿਹੜੀ ਇਨਰ ਮੰਗੋਲੀਆ ਦੇ ਵਿੱਚ ਹੈਗੀ ਆ ਉੱਥੇ ਦੇ ਲੋਕਾਂ ਦੀ ਜਿਵੇਂ ਟੈਸਟਿੰਗ ਹੁੰਦੀ ਆ ਤੇ ਜਦੋਂ ਟੈਸਟਿੰਗ ਹੋਈ ਤਾਂ ਉਹਨਾਂ ਦੇ ਯੂਰਿਨ ਦੇ ਵਿੱਚ ਜਿਹੜਾ ਆ ਰੇਅਰ ਅਰਥ ਮਿਨਰਲ ਜਿਹੜੇ ਆ ਪਾਏ ਗਏ ਹਨਾ ਸੋ ਇੱਦਾਂ ਦੀ ਚੀਜ਼ ਆ ਜਿਹੜੀ ਹਿਊਮਨ ਨੂੰ ਬਹੁਤ ਇੰਪੈਕਟ ਕਰਦਾ ਹੈ ਜਦੋਂ ਤੁਸੀਂ ਇੱਥੇ ਵੈਜੀਟੇਸ਼ਨ ਕਰਨੀ ਉਹ ਖਰਾਬ ਹੋਣੀ ਤੇ ਹੌਲੀ ਹੌਲੀ ਉਹ ਤੁਹਾਡੇ ਹਰ ਆਲੇ ਦੁਆਲੇ ਚਾਹੇ ਉਹ ਪਾਣੀ ਆ ਚਾਹੇ ਉਹ ਮਿੱਟੀ ਆ ਚਾਹੇ ਉਹ ਹਵਾ ਆ ਕਿਉਂਕਿ ਜਦੋਂ ਮਾਈਨਿੰਗ ਦਾ ਸਾਨੂੰ ਪਤਾ ਉੱਥੋਂ ਕਿੰਨਾ ਜਿਹੜੀ ਡਸਟ ਵਗੈਰਾ ਜਨਰੇਟ ਹੁੰਦੀ ਹੈ ਨਾ ਉਹਦੇ ਨਾਲ ਰੈਸਪੀਰੇਟਰੀ ਪ੍ਰੋਬਲਮਸ ਜਿਹੜੀਆਂ ਹੋ ਜਾਂਦੀਆਂ ਫਿਰ ਰੇਡੀਓ ਐਕਟਿਵ ਵੇਸਟ ਦੀ ਵਜ੍ਹਾ ਨਾਲ ਜਿਹੜੇ ਫਿਊਚਰ ਜਨਰੇਸ਼ਨ ਜਿਹੜੇ ਬੱਚੇ ਪੈਦਾ ਹੋਣ ਵਾਲੇ ਹੁੰਦੇ ਉਹਨਾਂ ਚ ਕੋਈ ਜਿਹੜੀ ਪ੍ਰੋਬਲਮ ਆ ਸਕਦੀ ਜਿਵੇਂ ਸਾਨੂੰ ਅਸੀਂ ਉਹ ਹੀਰੋਸ਼ੀਮਾ ਔਰ ਸਾਰੀਆਂ ਚੀਜ਼ਾਂ ਦੇ ਵਿੱਚ ਸਾਨੂੰ ਪਤਾ ਨਾ ਕਿਉਂਕਿ ਰੇਡੀਓ ਐਕਟੀਵਿਟੀ ਬਹੁਤ ਡੇਂਜਰਸ ਹੁੰਦੀ ਆ ਜਿਹੜੀ ਅਸੀਂ ਐਕਸਰੇ ਯੂਜ਼ ਕਰਦੇ ਹਾਂ ਹੋਸਪਿਟਲ ਦੇ ਵਿੱਚ ਉਹ ਵੀ ਇੱਕ ਰੇਡੀਓ ਉਹ ਵੀ ਇੱਕ ਤਰ੍ਹਾਂ ਦੀ ਐਕਸਰੇ ਮਤਲਬ ਇੱਕ ਤਰ੍ਹਾਂ ਦੀਆਂ ਰੇਡੀਏਸ਼ਨ ਹੈਗੀਆਂ ਬਟ ਉਹ ਬਹੁਤ ਘੱਟ ਅਮਾਊਂਟ ਚ ਯੂਜ਼ ਕੀਤੀਆਂ ਜਾਂਦੀਆਂ ਹਨਾ ਇਸੇ ਲਈ ਜਿਹੜੀਆਂ ਜ਼ਿਆਦਾਤਰ ਅਸੀਂ ਜਿਹੜਾ ਅਵੋਇਡ ਕਰਦੇ ਹਾਂ ਰੇਡੀਏਸ਼ਨ ਨੂੰ ਜਦੋਂ ਅਸੀਂ ਸਪੇਸ ਐਕਸਪਲੋਰੇਸ਼ਨ ਵਾਲੇ ਐਪੀਸੋਡ ਚ ਵੀ ਬਹੁਤ ਗੱਲ ਕੀਤੀ ਸੀ ਇਹਨਾਂ ਦੀ ਸੋ ਹਰ ਇੱਕ ਲੈਵਲ ਦੇ ਉੱਤੇ ਜਿਹੜਾ ਇਹ ਤੁਹਾਨੂੰ ਜਿਹੜਾ ਇੰਪੈਕਟ ਕਰਦਾ ਹੈ ਐਨਵਾਇਰਮੈਂਟ ਨੂੰ ਜਿਹੜਾ ਇਹਦੀ ਮਾਈਨਿੰਗ ਕਰਨੀ ਸੋ ਇਹ ਚਾਹੇ ਤੁਸੀਂ ਮਤਲਬ ਤੁਸੀਂ ਇਹ ਕਹਿ ਸਕਦੇ ਕਿ ਇੱਕ ਗ੍ਰੀਨ ਜਿਹੜੀ ਆ ਸੇਫੈਸਟ ਇੱਕ ਜਿਹੜੀ ਪ੍ਰੋਡਕਸ਼ਨ ਕਰਨੀ ਅਸੀਂ ਸੋਚਦੇ ਹਾਂ ਬਟ ਉਸ ਦੇ ਪਿੱਛੇ ਦੀ ਜਿਹੜੀ ਬੈਕਗਰਾਉਂਡ ਸਟੋਰੀ ਹੁੰਦੀ ਆ ਉਹ ਬਹੁਤ ਜ਼ਿਆਦਾ ਐਨਵਾਇਰਮੈਂਟਲੀ ਪੋਲਿਊਟਿਡ ਜਿਹੜਾ ਇੱਕ ਪ੍ਰੋਸੈਸ ਹੈਗੀ ਆ ਚਾਹੇ ਤੁਸੀਂ ਉਹਦੇ ਲਈ ਇਲੈਕਟ੍ਰਿਕ ਵਹੀਕਲ ਬਣਾ ਰਹੇ ਹਾਂ ਪਰ ਇਲੈਕਟ੍ਰਿਕ ਵਹੀਕਲ ਬਣਾਉਣ ਲਈ ਜਿਹੜਾ ਸਮਾਨ ਆ ਰਿਹਾ ਉਹ ਜਿਹੜਾ ਜਦੋਂ ਅਸੀਂ ਉਹਨੂੰ ਮਾਈਨ ਕਰਦੇ ਹਾਂ ਉਹ ਆਪਣੇ ਆਪ ਚ ਇੱਕ ਜਿਹੜੀ ਇੱਕ ਖਤਰਨਾਕ ਪ੍ਰੋਸੈਸ ਹੈਗੀ ਆ
0: ਓਕੇ ਫਿਰ ਇਹਦਾ ਕੋਈ ਅਲਟਰਨੇਟ ਨਹੀਂ ਫਿਊਚਰ ਦੇ ਵਿੱਚ ਵੀ ਇੱਦਾਂ ਹੀ ਚੱਲਦਾ ਰਹੂਗਾ ਕਿਉਂਕਿ ਹੁਣ ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਅਸੀਂ ਦੂਸਰੇ ਗ੍ਰਹਿਆਂ ਤੱਕ ਜਾ ਰਹੇ ਹੈਗੇ ਤੇ ਆਪਣੇ ਗ੍ਰਹਿ ਦੇ ਉੱਤੇ ਜਿਹੜੀ ਮਾਈਨਿੰਗ ਕਿਵੇਂ ਕਰਨੀ ਆ ਉਹਨੂੰ ਲੈ ਕੇ ਹਾਲੇ ਵੀ ਉਹੀ ਟ੍ਰੈਡੀਸ਼ਨਲ ਟੈਕਨੀਕਸ ਨੇ ਜਿਹੜੀਆਂ ਅੱਜ ਤੋਂ 50-100 ਸਾਲ ਪਹਿਲਾਂ ਵਰਤੀਆਂ ਜਾਂਦੀਆਂ ਸੀਗੀਆਂ ਰੇਅਰ ਅਰਥ ਮਿਨਰਲਸ ਦੀ ਮਾਈਨਿੰਗ ਆਸਾਨ ਨਹੀਂ ਕੀਤੀ ਜਾਏ ਜਾਂ ਫਿਰ ਇਹਦਾ ਅਲਟਰਨੇਟ ਨਹੀਂ ਕੋਈ ਹੋ ਸਕਦਾ ਹੈਗਾ ਕਿਉਂਕਿ ਇਹ ਤਾਂ ਡਿਮਾਂਡ ਵਧਣੀ ਹੈ ਅਸੀਂ ਇਲੈਕਟ੍ਰਿਕ ਬੈਟਰੀਆਂ ਦੀ ਗੱਲ ਕਰ ਰਹੇ ਹਾਂ ਅਸੀਂ ਮੈਡੀਕਲ ਇਕਵਿਪਮੈਂਟਸ ਦੀ ਗੱਲ ਕਰ ਰਹੇ ਹਾਂ ਘਰਾਂ ਨੂੰ ਰੋਸ਼ਨਾਉਣ ਤੋਂ ਲੈ ਕੇ ਸਪੀਕਰਾਂ ਤੱਕ ਈਚ ਐਂਡ ਐਵਰੀਥਿੰਗ ਵੱਧ ਹੀ ਰਹੀ ਹੈ ਫਿਰ ਇਹਦਾ ਅਲਟਰਨੇਟ ਨਹੀਂ ਤੁਹਾਨੂੰ ਲੱਗਦਾ ਕੋਈ ਹੋਣਾ ਚਾਹੀਦਾ ਹੈਗਾ
1: ਹਾਂਜੀ ਕਾਫੀ ਮਤਲਬ ਆਲਟਰਨੇਟ ਜਿਹੜੀ ਸਾਇੰਟਿਫਿਕ ਕਮਿਊਨਿਟੀ ਦੇ ਵਿੱਚ ਵੀ ਪੂਰੀ ਇਹਦੀ ਰਿਸਰਚ ਚੱਲ ਰਹੀ ਕਿਹੜੇ ਕਿਹੜੇ ਅਸੀਂ ਆਲਟਰਨੇਟ ਜਿਵੇਂ ਅਸੀਂ ਜਦੋਂ ਮੈਂ ਮੈਗਨੇਟ ਦੀ ਗੱਲ ਕੀਤੀ ਤੇ ਨੀਓਡਾਈਮੀਅਮ ਜਿਹੜਾ ਯੂਜ਼ ਕਰਦੇ ਹਾਂ ਜਿਹੜਾ ਇਲੈਕਟ੍ਰਿਕ ਵਹੀਕਲ ਜਿਹੜੇ ਸਾਡੇ ਆਉਂਦੇ ਆ ਉਹਨਾਂ ਚ ਯੂਜ਼ ਹੁੰਦਾ ਹੈ ਵਿੰਡ ਟਰਬਾਈਨਸ ਜਿਹੜੀਆਂ ਉਹਨਾਂ ਚ ਯੂਜ਼ ਹੁੰਦਾ ਨਾ ਇਲੈਕਟ੍ਰੋਨਿਕਸ ਦੇ ਵਿੱਚ ਯੂਜ਼ ਹੁੰਦਾ ਸੋ ਉਹਦੀ ਬਜਾਏ ਜਿਹੜਾ ਅੱਜ ਕੱਲ ਇਹ ਆਲਟਰਨੇਟਿਵ ਕੋਸ਼ਿਸ਼ ਕਰ ਰਿਹਾ ਕਿ ਉਹਦੀ ਬਜਾਏ ਜਿਹੜਾ ਆ ਆਇਰਨ ਆਕਸਾਈਡ ਤੋਂ ਬਣੀਆਂ ਮਤਲਬ ਆਇਰਨ ਤੋਂ ਬਣੀਆਂ ਜਿਹੜੀਆਂ ਮੈਗਨੇਟਸ ਹੈਗੀਆਂ ਉਹਨਾਂ ਨੂੰ ਯੂਜ਼ ਕੀਤਾ ਜਾ ਸਕੇ ਕਿਉਂਕਿ ਉਹਨਾਂ ਨੂੰ ਇੱਕ ਤਾਂ ਐਕਸਟ੍ਰੈਕਟ ਕਰਨਾ ਬਹੁਤ ਈਜ਼ੀ ਆ ਔਰ ਉਹ ਬਹੁਤ ਸਸਤੀਆਂ ਵੀ ਹੁੰਦੀਆਂ ਔਰ ਅਮਾਊਂਟ ਵੀ ਬਹੁਤ ਜ਼ਿਆਦਾ ਜਿਹੜਾ ਪ੍ਰੈਜੈਂਟ ਹੁੰਦਾ ਹਨਾ ਫਿਰ ਉਸ ਤੋਂ ਇਲਾਵਾ ਜਿਹੜੀਆਂ ਕੁਛ ਜਿਹੜਾ ਟੈਸਲਾ ਜਿਹੜੀ ਹੈਗੀ ਉਹਦੇ ਕੁਛ ਮਾਡਲਸ ਐਵੇਂ ਦੇ ਆ ਜਿਹਨਾਂ ਨੇ ਜਿਹੜੇ ਪਰਮਾਨੈਂਟ ਮੈਗਨੇਟਸ ਮੋਟਰਸ ਦੇ ਵਿੱਚ ਯੂਜ਼ ਕਰਦੇ ਆ ਉਹਨਾਂ ਦਾ ਯੂਜ਼ ਕਾਫੀ ਘਟਾਇਆ ਹੈਗਾ ਹਨਾ ਤੇ ਬੈਟਰੀਜ਼ ਦੇ ਵਿੱਚ ਜਿਹੜੀਆਂ ਇਹਨਾਂ ਜਿਹੜੀਆਂ ਇਹਦੀਆਂ ਬੈਟਰੀਜ਼ ਦੀ ਬਜਾਏ ਜਿਹੜੀਆਂ ਰੇਅਰ ਅਰਥ ਬੈਟਰੀਜ਼ ਦੀ ਬਜਾਏ ਲੀਥੀਅਮ ਆਇਰਨ ਫੋਸਫੇਟ ਬੈਟਰੀਜ਼ ਜਿਹੜੀਆਂ ਯੂਜ਼ ਮਤਲਬ ਡਿਫਰੈਂਟ ਤਰ੍ਹਾਂ ਦੀਆਂ ਜਿਹੜੀਆਂ ਬੈਟਰੀਜ਼ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਫਿਰ ਸੋਡੀਅਮ ਦੇ ਬੇਸਡ ਜਿਹੜੀਆਂ ਬੈਟਰੀਜ਼ ਹੁੰਦੀਆਂ ਉਹ ਯੂਜ਼ ਕਰਨ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਸਭ ਤੋਂ ਜਿਹੜਾ ਸੇਫ ਆਲਟਰਨੇਟਿਵ ਤੁਸੀਂ ਕਹਿ ਸਕਦੇ ਹੋ ਔਰ ਜਿਹੜਾ ਮੈਕਸੀਮਮ ਕੰਟਰੀਜ਼ ਅੱਜ ਕੱਲ ਯੂਜ਼ ਕਰ ਰਹੀ ਹੈ ਉਹ ਹੈਗਾ ਕਿ ਜਿਹੜੇ ਤੁਸੀਂ ਪੁਰਾਣੇ ਰੀਸਾਈਕਲਿੰਗ ਕਰਨੀ ਮਤਲਬ ਜਿਹੜੇ ਆਪਣੇ ਪੁਰਾਣੇ ਸਮਾਰਟਫੋਨਸ ਅਸੀਂ ਨਹੀਂ ਯੂਜ਼ ਕਰਦੇ ਉਹਨਾਂ ਦੇ ਵਿੱਚ ਜਿਹੜੀਆਂ ਰੇਅਰ ਅਰਥ ਮਿਨਰਲ ਆਲਰੇਡੀ ਹੈਗੇ ਆ ਕਿਉਂਕਿ ਬਹੁਤ ਛੋਟੇ ਛੋਟੇ ਪੀਸਿਸ ਦੇ ਵਿੱਚ ਹੁੰਦੇ ਆ ਤੇ ਉਹਨਾਂ ਦੇ ਵਿੱਚ ਐਕਸਟ੍ਰੈਕਟ ਕਰਨਾ ਵਿੰਡ ਟਰਬਾਈਨ ਦੇ ਵਿੱਚ ਜਿਹੜੇ ਮੈਗਨੇਟਸ ਯੂਜ਼ ਹੋਏ ਉਹਨਾਂ ਨੂੰ ਐਕਸਟ੍ਰੈਕਟ ਮਤਲਬ ਪੁਰਾਣੇ ਮਟੀਰੀਅਲ ਦੇ ਵਿੱਚੋਂ ਸੋ ਅੱਜ ਤੱਕ ਮੋਸਟਲੀ ਇਹ ਹੁੰਦਾ ਆਉਂਦਾ ਹੈ ਕਿ ਇਲੈਕਟ੍ਰਿਕ ਵੇਸਟ ਦੀ ਅਸੀਂ ਜਦੋਂ ਗੱਲ ਕਰਦੇ ਹਾਂ ਤਾਂ ਜਿਹੜੀਆਂ ਡਿਵੈਲਪ ਜਿਹੜੀਆਂ ਇਹ ਵਿਕਸਿਤ ਕੰਟਰੀਜ਼ ਹੁੰਦੀਆਂ ਇਹ ਕੀ ਕਰਦੀਆਂ ਆਪਣਾ ਵੇਸਟ ਜਿਹੜਾ ਇਲੈਕਟ੍ਰਿਕ ਵੇਸਟ ਮੋਸਟਲੀ ਅਫਰੀਕਨ ਕੰਟਰੀਜ਼ ਇੱਦਾਂ ਦੀਆਂ ਕੰਟਰੀਜ਼ ਨੂੰ ਭੇਜ ਦਿੰਦੀਆਂ ਹਨਾ ਈਵਨ ਇੰਕਲੂਡਿੰਗ ਇੰਡੀਆ ਇੰਡੀਆ ਦਾ ਵੀ ਜ਼ਿਆਦਾਤਰ ਜਿਹੜਾ ਈ ਵੇਸਟ ਜਿਹੜਾ ਹੈਗਾ ਉਹ ਅਫਰੀਕਾ ਵਰਗੀਆਂ ਕੰਟਰੀਜ਼ ਨੂੰ ਜਾਂਦਾ ਸੀ ਬਟ ਹੁਣ ਇੰਡੀਆ ਨੇ ਵੀ ਇਹ ਕੀਤਾ ਹੈਗਾ ਕਿ ਉਹ ਵੇਸਟ ਅਫਰੀਕਨ ਕੰਟਰੀਜ਼ ਨੂੰ ਨਹੀਂ ਭੇਜਣਗੇ ਇਹ ਵਾਪਸ ਜਿਹੜਾ ਆ ਕੰਟਰੀ ਦੇ ਵਿੱਚ ਹੀ ਰੱਖਣਗੇ ਔਰ ਉੱਥੇ ਉਹਦੀ ਰੀਸਾਈਕਲਿੰਗ ਕਰਕੇ ਉਹਨੂੰ ਦੁਬਾਰਾ ਆਪਣੇ ਹੀ ਪ੍ਰੋਡਕਟ ਦੇ ਵਿੱਚ ਯੂਜ਼ ਕੀਤਾ ਜਾਊਗਾ ਕਿਉਂਕਿ ਹੁੰਦਾ ਇਹ ਆ ਕਿ ਜਦੋਂ ਤੁਸੀਂ ਇੱਦਾਂ ਦੀਆਂ ਇਹ ਕੰਟਰੀਜ਼ ਜਿਹੜੀਆਂ ਅਫਰੀਕਨ ਕੰਟਰੀਜ਼ ਨੂੰ ਭੇਜ ਰਹੀਆਂ ਨਾ ਤੋ ਉਹ ਅਫਰੀਕਨ ਕੰਟਰੀਜ਼ ਵੀ ਕੁਛ ਇਹਦਾ ਕਰਤਾ ਨਹੀਂ ਰਹੀਆਂ, ਉਹ ਅੱਗੇ ਚਾਈਨਾ ਨੂੰ ਵੇਚਦੇ ਨੇ ਔਰ ਚਾਈਨਾ ਅੱਗੇ ਫਿਰ ਉਹਨਾਂ ਦੇ ਵਿੱਚ ਉਹ ਕੱਢ ਕੇ ਫਿਰ ਵੇਚ ਰਿਹਾ, ਤੇ ਉਹ ਇਹ ਸਾਰੇ ਕੁਛ ਕੁਛ ਲੈਵਲ ਦੇ ਉੱਤੇ ਚੇਂਜਸ ਕਰ ਰਹੇ। ਸੋ ਇਹ ਜਿਹੜਾ ਸਭ ਤੋਂ ਸੇਫ ਆਲਟਰਨੇਟਿਵ ਹੈਗਾ, ਤੇ ਜਿੱਦਾਂ ਮੈਂ ਇੱਕ ਅਰਬਨ ਮਾਈਨਿੰਗ ਇਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਇੱਕ ਓਪਨ ਮਾਈਨਿੰਗ ਹੁੰਦੀ ਆ ਜਿਹੜੀ ਸਾਰਿਆਂ ਨੂੰ ਪਤਾ ਹੀ, ਅਸੀਂ ਦੇਖੀ ਵੀ ਅਗਰ ਨਿਊ ਸਾਊਥ ਵੇਲਸ ਚ ਤਾਂ ਆਪਾਂ ਦੇਖਦੇ ਹਾਂ ਕੋਲ ਮਾਈਨਿੰਗ ਹੁੰਦੀ ਆ, ਉਹ ਜਿਹੜੀ ਤੁਸੀਂ ਇੱਕ ਓਪਨ ਪਿੱਟ ਬਣਾ ਕੇ ਕਰਦੇ ਹਾਂ, ਪਰ ਇਹਨੂੰ ਅਸੀਂ ਅਰਬਨ ਮਾਈਨਿੰਗ ਕਹਿ ਦਿੰਦੇ ਹਾਂ ਜਦੋਂ ਅਸੀਂ ਰੀਸਾਈਕਲਿੰਗ ਮੋਸਟਲੀ ਕਰਦੇ। ਬਾਕੀ ਰਿਸਰਚ ਤਾਂ ਚੱਲ ਹੀ ਇਹ ਹੈ ਕਿ ਹੋਰ ਕਿਹੜੇ ਅਸੀਂ ਯੂਜ਼ ਕਰ ਸਕਦੇ ਹਾਂ। ਤੇ ਜਿੱਦਾਂ ਚਾਈਨਾ, ਚਾਈਨਾ ਦੀ ਜਦੋਂ ਮੈਂ ਗੱਲ ਕਰਦੀ ਹਾਂ ਤੇ ਉਹਨਾਂ ਨੇ ਹੁਣ ਉਹਨਾਂ ਦੀ ਕੋਸ਼ਿਸ਼ ਹੈ ਕਿਉਂਕਿ ਹੁਣ ਉਹਨਾਂ ਨੂੰ ਵੀ ਪਤਾ ਜਿਹੜੀ ਮੈਂ ਬਾਇਨ ਓਬੋ ਕਰਕੇ ਜਿਹੜੀ ਮਾਈਨਿੰਗ ਦੀ ਗੱਲ ਕੀਤੀ ਆ, ਉੱਥੇ ਕਾਫੀ ਜਿਹੜਾ ਇੱਕ ਸਲੈਜ ਜਿਹਾ ਬਣਿਆ ਹੈਗਾ ਵੱਡਾ ਸਾਰਾ ਵੇਸਟ ਦਾ, ਹਨਾ ਦਲਦਲ ਜਿਹੀ, ਜਿੱਥੇ ਉਹ ਸਾਰਾ ਵੇਸਟ ਕਿਉਂਕਿ ਮੈਨੇਜ ਨਹੀਂ ਕੀਤਾ ਗਿਆ, ਇਸ ਲਈ ਲੋਕਾਂ ਦੇ ਬਲੱਡ ਦੇ ਵਿੱਚ ਜਾਂ ਯੂਰਿਨ ਦੇ ਵਿੱਚ ਜਿਹੜੇ ਆ ਇਹਨਾਂ ਦੇ ਟਰੇਸ ਮਿਲੇ ਹੈਗੇ ਆ। ਸੋ ਚਾਈਨਾ ਦੀ ਹੁਣ ਪੋਲਿਸੀ ਹੈ ਕਿ ਉਹ ਆਪਣੀ ਕੰਟਰੀਜ਼ ਦੇ ਵਿੱਚੋਂ ਕੱਢ ਕੇ ਇਹਨਾਂ ਚੀਜ਼ਾਂ ਨੂੰ ਜਿਹੜੀ ਰਿਫਾਈਨਿੰਗ ਕਿਸੇ ਦੂਜੀ ਕੰਟਰੀ ਦੇ ਵਿੱਚ ਜਿਹੜੀਆਂ ਵਿਚਾਰੀਆਂ ਗਰੀਬ ਕੰਟਰੀਜ਼ ਆ ਉੱਥੇ ਜਾ ਕੇ ਰਿਫਾਈਨਿੰਗ ਕੀਤੀ ਜਾਵੇ ਤਾਂ ਕਿ ਆਪਣੇ ਲੋਕਾਂ ਨੂੰ ਐਟਲੀਸਟ ਉਹਦੇ ਤੋਂ ਬਚਾਇਆ ਜਾਵੇ। ਸੋ ਇਹ ਕੰਟਰੀਜ਼ ਕੁਛ ਆਪਣੇ ਆਪਣੇ ਲੈਵਲ ਤੇ ਕਰਦੀਆਂ, ਜਿਹੜਾ ਕਿ ਓਬਵੀਅਸਲੀ ਐਥੀਕਲੀ ਸਹੀ ਨਹੀਂ ਹੈਗਾ। ਸੋ ਉਹਦੀ ਬਜਾਏ ਉਹਨਾਂ ਨੂੰ ਜਿਹੜਾ ਕੁਛ ਜਿਹੜੀ ਇੱਕ ਪ੍ਰੋਪਰ ਡਿਸਪੋਜ਼ਲ ਦਾ ਇੱਕ ਪ੍ਰੋਪਰ ਜਿਹੜਾ ਸਿਸਟਮ ਹੋਣਾ ਚਾਹੀਦਾ। ਬਟ ਉਹਦੇ ਲਈ ਇੱਕ ਹੋਰ ਵੀ ਹੈ ਕਿਉਂਕਿ ਜਿੰਨਾ ਤੁਸੀਂ ਟੈਕਨੀਕਸ ਅਗਰ ਤੁਸੀਂ ਕੋਈ ਕੰਪਨੀ ਲਗਾਉਣੀ ਹੈਗੀ ਐਨਵਾਇਰਮੈਂਟ ਮਤਲਬ ਉਹਨੂੰ ਸਾਫ਼ ਕਰਨ ਦੇ ਲਈ, ਹਨਾ ਜਿਹੜਾ ਉੱਥੋਂ ਪਾਣੀ ਨਿਕਲ ਰਿਹਾ ਜਾਂ ਉੱਥੋਂ ਜਿਹੜੀ ਆ ਡਸਟ ਜਾ ਰਹੀ ਆ ਬਾਹਰ ਨੂੰ, ਉਹਨੂੰ ਸਾਫ਼ ਕਰਨ ਦੇ ਲਈ ਕੋਈ ਲਾਉਂਦੀ ਤਾਂ ਉਹਨਾਂ ਨੂੰ ਪੈਸੇ ਵੀ ਜ਼ਿਆਦਾ ਖਰਚਣੇ ਪੈਂਦੇ ਆ, ਔਰ ਅਲਟੀਮੇਟਲੀ ਉਹਦੇ ਨਾਲ ਕੀ ਹੁੰਦਾ ਕਿ ਜਿਹੜਾ ਉਹ ਪ੍ਰੋਡਕਟ ਬਣਾਓਗੇ ਉਹ ਮਹਿੰਗਾ ਹੋ ਜਾਂਦਾ, ਹਨਾ। ਤੇ ਉਹਦੇ ਤੇ ਇਹ ਵੀ ਚੀਜ਼ ਆ ਜਾਂਦੀ ਕਿ ਅਸੀਂ ਕੀ ਜਿਹੜਾ ਸੋਚਦੇ ਹਾਂ ਇਸ ਦੇ ਬਾਰੇ ਦੇ ਵਿੱਚ, ਅਸੀਂ ਥੋੜੇ ਜਿਹਾ ਪੈਸੇ ਜ਼ਿਆਦਾ ਪੇ ਕਰਕੇ ਵਧੀਆ ਵਾਲੀ ਮਤਲਬ ਐਨਵਾਇਰਮੈਂਟਲੀ ਫਰੈਂਡਲੀ ਪ੍ਰੋਡਕਟ ਲੈਣਾ ਚਾਹੁੰਦੇ ਹਾਂ ਜਾਂ ਨਹੀਂ ਚਾਹੁੰਦੇ ਹਾਂ, ਤਾਂ ਆਈ ਥਿੰਕ ਉਹ ਵੀ ਥੋੜਾ ਜਿਹਾ ਮੈਟਰ ਕਰਦਾ ਹੈ।
0: ਰਾਈਟ ਰਾਈਟ, ਔਰ ਇਹਦੇ ਲਈ ਇਹ ਵੀ ਬਹੁਤ ਜ਼ਰੂਰੀ ਹੈਗਾ ਕਿ ਜਿੱਦਾਂ ਤੁਸੀਂ ਸ਼ੁਰੂਆਤ 'ਚ ਦੱਸਿਆ ਸੀਗਾ ਕਿ ਕਦੇ USA ਹੁੰਦਾ ਸੀਗਾ ਪਲੇਅਰ ਤੇ ਕਦੇ ਹੁਣ ਅੱਜ ਦੀ ਤਰੀਕ 'ਚ ਚਾਈਨਾ ਹੈਗਾ, ਮੇਰੇ ਖਿਆਲ ਦੇ ਨਾਲ ਉਹ ਜਿਹੜੀ ਫੇਅਰ ਗੇਮ ਹੈਗੀ ਉਹ ਤਾਂ ਸੁਧਰੂਗੀ ਜਦੋਂ ਸਾਰਿਆਂ ਦੇ ਕੋਲ ਫੇਰ ਚਾਂਸਿਸ ਹੋਣਗੇ, ਤੇ ਉਦੋਂ ਹੀ ਫੇਰ ਸੁਧਾਰ ਦੀ ਕੋਈ ਗੁੰਜਾਇਸ਼ ਹੋ ਸਕਦੀ ਹੈ, ਨਹੀਂ ਤੇ ਇੱਕ ਤਰਫਾ ਮਾਮਲਾ ਜਿਹੜਾ ਹੁੰਦਾ ਉਹਦੇ ਵਿੱਚ ਤਾਂ ਫੇਰ ਆਪ ਉਧਰੀਆਂ ਹੀ ਚੱਲਦੀਆਂ ਨੇ। ਪਰ ਜਦੋਂ ਰਿਜ਼ਰਵ ਦੀ ਗੱਲ ਆਉਂਦੀ ਹੈ ਤੇ ਰੇਅਰ ਅਰਥ ਮਿਨਰਲਸ ਦਾ ਸਭ ਤੋਂ ਵੱਡਾ ਰਿਜ਼ਰਵ ਤਾਂ ਹੈ ਹੀ ਚਾਈਨਾ 'ਚ, ਕਿਉਂਕਿ ਜ਼ਮੀਨ ਵੀ ਵਾਹਵਾ ਹੈਗੀ ਹੈ। ਬਟ ਐਦਾਂ ਨਹੀਂ, ਕਿਉਂਕਿ ਇਸ ਹਿਸਾਬ ਦੇ ਨਾਲ ਤਾਂ ਰਸ਼ੀਆ 'ਚ ਵੱਧ ਜ਼ਮੀਨ ਹੈ ਤੇ ਰਸ਼ੀਆ 'ਚ ਹੋਣੇ ਚਾਹੀਦੇ ਸੀ, ਬਟ ਉਹ ਟਰਾਂਸਾਈਬੇਰੀਅਨ ਜਿਹੜਾ ਏਰੀਆ ਹੈਗਾ ਉੱਥੇ ਵੈਸੇ ਹੀ ਮਾਈਨਿੰਗ ਨਹੀਂ ਹੋ ਸਕਦੀ, ਤੇ ਜਿੱਦਾਂ ਸੰਦੀਪ ਜੀ ਨੇ ਦੱਸਿਆ ਹੈ ਕਿ ਆਸਾਨ ਵੀ ਨਹੀਂ ਹੈਗੀ ਪਹਿਲਾਂ ਜਿਹੜੀ ਉਹਨੂੰ ਫਾਈਂਡ ਆਊਟ ਕਰਨਾ, ਫਿਰ ਉਹਦੀ ਪ੍ਰੋਡਕਸ਼ਨ ਕਰਨਾ, ਫਿਰ ਉਹਦੀ ਸੁਧਾਈ ਕਰਨਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਬੜੀ ਮੁਸ਼ਕਿਲ ਪ੍ਰੋਸੈਸ ਹੁੰਦੀ ਹੈਗੀ।

0: ਬ੍ਰੋਕਰਸ। ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ, ਕਾਲ 0491-999-555। ਸ਼ਰਤਾਂ ਲਾਗੂ। ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
1: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ। ਆਪਣੇ ਬਿਜ਼ਨਸ ਨੂੰ ਚਮਕਾਓ, ਕਾਲ 1300-151616, quicksignage.com.au।
2: एक प्रारंभिक बाल्यावस्था शिक्षक या प्रशिक्षक के रूप में आप बच्चों के जीवन को आकार दे सकते हैं। आप अपना करियर बना सकते हैं, अपनी विशेषज्ञता साझा कर सकते हैं और विक्टोरिया के बच्चों और परिवारों पर स्थायी प्रभाव डाल सकते हैं। अपने करियर को संवारें। अधिक जानकारी के लिए vic.gov.au/kinder पर जाएं। विक्टोरियन सरकार मेलबर्न द्वारा अधिकृत।
3: व्याह, खुशी या किसी भी खास मौके लिए ज्वेलरी होनी चाहिए है खास, तो ना ज्वेलर्स लेके आए ने लेटेस्ट गोल्ड, डायमंड, बुलियन, सिल्वर ते ब्राइडल कलेक्शन। हर स्टाइल ते हर ओकेजन ले जेन्युइन ज्वेलरी, जेन्युइन प्राइसिंग ते वधिया कस्टमर सर्विस दे नाल। गोल्ड ज्वेलरी ते फास्ट लोन फैसिलिटी भी अवेलेबल। विजिट करो 5/150 फार्मर्स रोड त्रुगनीना अते 347 लॉन्सडेल स्ट्रीट डैंडीनोंग।
4: ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ,
5: ਫਿਰ ਲਵਾਈਏ ਕਿੱਥੋਂ?
4: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
5: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ। ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿਨਸ ਰੋਡ, ਮਿਲਟਨ।
6: ਆ ਕਿੱਥੇ ਵੱਜ ਗਈ ਤੇਰੀ ਗੱਡੀ?
7: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
6: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
5: ਸੋਨਾ ਚਾਹੀਦਾ,
8: ਭਰੋਸਾ ਚਾਹੀਦਾ ਹੈ,
5: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ, ਕਾਲ 0493-536-042। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
9: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
5: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ, 212-216 ਓਲਡ ਜੀ ਲੌਂਗ ਰੋਡ, ਹੋਪਰਸ ਕ੍ਰੋਸਿੰਗ, ਵੈਰੀ।
8: ਕਰੀਬੀ ਟੋਯੋਟਾ ਦ ਸਮਾਰਟ ਚੋਇਸ।
10: ਟੈਨਸ਼ਨ ਟੈਨਸ਼ਨ ਨੀ ਟੈਨਸ਼ਨ
11: ਕੀ ਹੋਇਆ
10: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ।
11: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
10: ਜਾਂ 90-77-97।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਵੀਕਐਂਡ ਦਾ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਅਤੇ ਹੱਸਣ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਹੋ ਚੁੱਕਾ ਸਮਾਂ ਅਤੇ ਬੱਚੇ ਸਾਡੇ ਨਾਲ ਆ ਚੁੱਕੇ ਨੇ ਚੁਟਕਲੇ ਸੁਣਾਉਣ ਦੇ ਲਈ। ਬੱਚਿਆਂ ਦਾ ਉਹਨਾਂ ਦੇ ਮਾਪਿਆਂ ਦਾ ਤਹਿ ਦਿਲੋਂ ਧੰਨਵਾਦ। ਛੁੱਟੀਆਂ ਦੇ ਦਿਨਾਂ ਦੇ ਵਿੱਚ ਵੀ ਉਹਨਾਂ ਨੇ ਨੇਮ ਬਰਕਰਾਰ ਰੱਖਿਆ ਵਾ, ਵੇਲੇ ਸਿਰ ਬੱਚਿਆਂ ਨੂੰ ਉਠਾਉਂਦੇ ਨੇ, ਅਤੇ ਬੱਚਿਆਂ ਦਾ ਵੀ ਧੰਨਵਾਦ ਭਾਈ। ਸਵੇਰੇ ਸਵੇਰੇ ਤੁਸੀਂ ਉੱਠਦੇ ਹੋ ਅਤੇ ਸਾਰਿਆਂ ਨੂੰ ਹਸਾਉਣ ਦੇ ਲਈ ਤੁਸੀਂ ਆ ਜਾਂਦੇ ਹੋ ਅਤੇ ਹੱਸਣ ਦੇ ਲਈ ਮੇਰੇ ਨਾਲ ਆ ਚੁੱਕੇ ਨੇ ਯਸ਼ਪ੍ਰੀਤ।
1: ਹਾਂਜੀ ਸਤਿ ਸ਼੍ਰੀ ਅਕਾਲ ਇੱਕ ਵਾਰੀ ਮੇਰੇ ਵੱਲੋਂ ਵੀ, ਯਾਨੀ ਯਸ਼ਪ੍ਰੀਤ ਵੱਲੋਂ ਵੀ। ਉਮੀਦ ਕਰਦੇ ਹਾਂ ਤੁਹਾਡਾ ਦਿਨ, ਤੁਹਾਡੀ ਛੁੱਟੀਆਂ ਵਧੀਆ ਜਾ ਰਹੀ ਹੋਣੀ, ਥੋੜ੍ਹੇ ਦਿਨ ਰਹਿ ਗਏ ਨੇ ਹੁਣ ਛੁੱਟੀਆਂ ਦੇ। ਅਤੇ ਵਾਕਈ ਇਹ ਡੈਡੀਕੇਸ਼ਨ ਬਹੁਤ ਮੈਟਰ ਕਰਦਾ, ਕਿਉਂਕਿ ਜੇ ਇੱਕ ਵਾਰੀ ਮਤਲਬ ਰੋਜ਼ ਦੇ ਜਿਹੜਾ ਨਿਯਮ ਟੁੱਟ ਜਾਏ ਨਾ, ਫਿਰ ਉਹ ਗੱਲ ਨਹੀਂ ਰਹਿੰਦੀ। ਅਤੇ ਬੱਚਿਆਂ ਦੇ ਵਾਕਈ ਬੱਚਿਆਂ ਨੂੰ ਉਠਾਉਣ ਲਈ ਮਾਂ ਪਿਓ ਦੀ ਜਿਹੜੀ ਬਿਹਾਈਂਡ ਦਾ ਸੀਨ, ਜਿਹੜੀ ਮੁਸ਼ਕਲ ਲੱਗਦੀ ਹੈ, ਉਹ ਆਪਾਂ ਐਜ਼ ਅ ਪੇਰੈਂਟ ਆਪਾਂ ਵੀ ਜਾਣ ਸਕਦੇ ਹਾਂ, ਸਮਝ ਸਕਦੇ ਹਾਂ ਕਿ ਕਿੰਨਾ ਔਖਾ ਹੁੰਦਾ ਹੈ। ਅਤੇ
0: ਬਿਲਕੁਲ ਸਵੇਰੇ ਹੈਡਸ ਆਫ ਤਿਆਰੀ ਕਰਵਾਉਣੀ ਰਾਤ ਨੂੰ ਜਾਂ ਸਵੇਰੇ, ਫਿਰ ਉਠਾਉਣਾ, ਫਿਰ ਉਹਨਾਂ ਨੂੰ ਮਨਾਉਣਾ, ਤੇ ਫਿਰ ਪਤਾ ਨੀ ਕਈ ਵਾਰੀ ਲਾਲਚ ਵੀ ਸ਼ਾਇਦ ਦੇਣੇ ਪੈਂਦੇ ਹੋਣਗੇ, ਲੈ ਕੇ ਦਵਾਂਗੇ ਕਰਕੇ ਦਵਾਂਗੇ। ਖੈਰ ਇਹਦੇ ਉੱਤੇ ਵੀ ਇੱਕ ਸੈਸ਼ਨ ਆਪਾਂ ਕਰਾਂਗੇ ਕਦੇ, ਕੀ ਕੀ ਯਤਨ ਜਲਣੇ ਪੈਂਦੇ ਨੇ। ਤੇ ਪਰ ਫਿਲਹਾਲ ਆਪਾਂ ਅੱਜ ਦੇ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਤੇ ਬੱਚਿਆਂ ਦੇ ਕੋਲੋਂ ਸੁਣਦੇ ਹਾਂ ਆਪਾਂ ਚੁਟਕਲੇ, ਬੁਝਾਰਤਾਂ ਤੇ ਗੱਲਾਂ ਬਾਤਾਂ ਤੇ ਹਾਸੇ ਠੱਠੇ। ਤੇ ਤੁਸੀਂ ਵੀ ਖਿੱਚ ਕੇ ਰੱਖਿਓ ਤਿਆਰੀ ਹੱਸਣ ਦੀ। ਆਪਾਂ ਵਾਅਦਾ ਕਰਦੇ ਹਾਂ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ, ਕਿਉਂਕਿ ਇਹ ਸਮਾਂ ਸਾਡਾ ਹੱਸਣ ਦੇ ਲਈ ਕੋਈ ਹਸਾਉਣ ਵਾਲਾ ਚਾਹੀਦਾ ਅਤੇ ਹੱਸਣ ਵਾਲਾ ਤੇ ਫਿਰ ਸੌਖਾ ਹੋ ਜਾਂਦਾ ਕੰਮ, ਹਸਾਉਣ ਵਾਲੇ ਦੀ ਮਿਹਨਤ ਜ਼ਿਆਦਾ ਲੱਗਦੀ ਹੈ। ਅਤੇ ਆਓ ਫਿਰ ਆਪਾਂ ਸਭ ਤੋਂ ਪਹਿਲਾਂ ਮੰਨਤ ਫਤਿਹ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮੰਨਤ ਫਤਿਹ, ਕੀ ਹਾਲ ਹੈ ਤੁਹਾਡਾ?
2: ਅੱਜ
0: ਆਵਾਜ਼ ਬਦਲੀ ਬਦਲੀ ਲੱਗਦੀ, ਅੱਜ ਮੈਨੂੰ ਲੱਗ ਹੀ ਰਿਹਾ ਜਿਦਾਂ ਨਾ ਪੈਂਗੁਇਨ ਦੇ ਲਾਗੇ ਬਹਿ ਕੇ ਗੱਲ ਕਰਨ ਦੇ ਹੁੰਦੇ ਹੋ।
2: ਪਾਪਾ ਨੇ ਕੱਲ ਚੱਪਲ ਪਾਈ ਹੋਈ, ਫਿਰ ਅੱਜ ਪਾਪਾ ਨੂੰ ਕਿਹਾ ਤੁਸੀਂ ਸਪੋਰਟਸ ਸ਼ੂ ਪੜੇ ਆ ਪਾਪਾ, ਕਿਉਂਕਿ ਮੈਂ ਕੱਲਾ ਨੀ ਜਾ ਸਕਦਾ, ਫਿਰ ਪਾਪਾ
0: ਮੈਨੂੰ ਜਾਣਗੇ। ਉਹ ਪੈਂਗੁਇਨ ਵਾਲਾ ਤੇ ਠੀਕ ਹੀ ਹੋਇਆ ਯਾਰ, ਉਹ ਨਾ
1: ਚਿੜੀਆ ਚਿੜੀ ਜੀ ਹੁੰਦੀ ਹੈ, ਛੋਟੀ ਛੋਟੀ ਜੀ, ਮੈਂ
0: ਚੂਚੇ ਚੂਚੇ ਚੂਚੇ ਜੀ ਹੁੰਦੇ ਆ ਉਹ, ਤੁਹਾਨੂੰ ਪਤਾ ਅੱਜ ਕੱਲ ਉਹ ਆਉਂਦੇ ਵੀ ਨਹੀਂ ਆ, ਉਦਾਂ ਹੀ ਪੈਸੇ ਲੈ ਲੈਂਦੇ ਆ।
2: ਪੈਂਗੁਇਨਸ ਨਹੀਂ ਇੱਥੇ,
0: ਉਹ ਯਾਰ ਉਹ ਅੱਜ ਕੱਲ ਮੈਂ ਸੁਣਿਆ ਵੀ ਆਉਂਦੇ ਵੀ ਘੱਟ ਹੀ ਆ ਉਹ,
2: ਯਾ ਉਹ ਬਹੁਤ ਲੇਟ ਹੁੰਦੇ, ਤੈਨੂੰ ਵੇਟ ਹੀ ਕਰਨੀ ਪੈਂਦੀ ਆ।
0: ਹਾਂ ਤੇ ਕਈ ਤੇ ਵਿਚਾਰੇ ਟਿਕਟਾਂ ਲੈ ਕੇ ਵੀ ਇਹ ਇੱਕ ਮਿੰਟ ਪਾਉਣ ਦੇ ਹੁੰਦੇ ਆ, ਉੱਤੇ ਰਿਵਿਊ ਪਾਉਣ ਦੇ ਹੁੰਦੇ ਵੀ ਆਏ ਕੁਝ ਨਹੀਂ।
2: ਡਾਕਟਰ ਉਹੀ ਬਹਿ ਜਾਂਦੇ ਚਾਹੀਦੇ ਆ ਲੋਕਾਂ ਨੂੰ ਤਾਂ।
0: ਕੋਈ ਨੀ ਫਿਰ ਤੁਸੀਂ ਨਾ ਜਦੋਂ ਵੇਖ ਕੇ ਆ ਜਾਓਗੇ ਫਿਰ ਸਾਨੂੰ ਸਾਰਾ ਹੀ ਤੁਸੀਂ ਦੱਸਿਓ ਵੀ ਕੀ ਵਧੀਆ ਲੱਗਾ, ਰਿਪੋਰਟ ਦਿਓ ਸਾਨੂੰ।
2: ਅਸੀਂ ਅੱਜ ਆਏ ਨਾ ਅਸੀਂ ਵਾਚ
0: ਤੁਸੀਂ ਸਾਰਾ ਕੁਛ ਵੇਖ ਕੇ ਨਾ ਤੇ ਫਿਰ ਤੁਸੀਂ ਆ ਕੇ ਸਾਨੂੰ ਰਿਪੋਰਟ ਦਿਓ, ਫਿਰ ਅਸੀਂ ਵੀ ਨਿੱਕੇ ਹੁੰਦੇ ਜਾਵਾਂਗੇ ਉੱਥੇ।
1: ਨਿੱਕੇ ਹੁੰਦੇ
0: ਅਸੀਂ ਕਰ ਦੇਣੀ ਆ ਭਾਈ ਕੋਈ ਨੀ, ਤੁਸੀਂ ਵੱਡੇ ਹੋਣਾ ਕਿ ਨਹੀਂ ਹੋਣਾ? ਤੁਸੀਂ ਵੱਡੇ ਹੋਣਾ ਚਾਹੁੰਦੇ ਹੋ?
2: ਨਹੀਂ
0: ਵੱਡੇ ਨਹੀਂ ਹੋਣਾ ਚਾਹੁੰਦੇ?
2: ਨਹੀਂ
0: ਚੋ ਫਿਰ ਠੀਕ ਹੈ
2: ਯਾ ਯਾ ਯਾ ਮੈਂ ਵੱਡਾ ਹੋ ਕੇ ਕਿਹੜੇ
0: ਵੱਡੇ ਹੋਣਾ ਚਾਹੁੰਦੇ ਨਾ? ਆ ਤੇ ਅਸੀਂ ਨਿੱਕੇ ਹੁੰਦਾ ਚਾਹੁੰਦੇ ਆ, ਸਾਡੇ ਚਾਹਣ ਦੇ ਉੱਤੇ ਤੁਹਾਨੂੰ ਕੀ ਪ੍ਰੋਬਲਮ ਹੈ ਜਦੋਂ ਸਾਨੂੰ ਤੁਹਾਡੇ ਚਾਹਣ ਤੇ ਕੋਈ ਪ੍ਰੋਬਲਮ ਨਹੀਂ?
1: ਕਲਰ ਹੀ ਲਾਣਾ ਬਸ ਖਰੀਦ ਕੇ।
2: ਆਈ ਕਰੋ ਮੈਂ ਤੁਸੀਂ ਬਣ ਜੇ ਨਾ ਤੇ ਮੈਂ ਬਣ ਜਿਓ।
0: ਹਾਂ ਆ ਠੀਕ ਆ, ਇਦਾਂ ਦੀ ਆਪਸ਼ਨ
2: ਨਹੀਂ ਨਹੀਂ ਮੈਂ ਨਿਕਲ ਸਹੀ।

0: मैन ड्राइविंग करना
1: तेरी तेरे तेरे को ज्यादा फन नहीं
2: अच्छा ड्राइविंग नहीं करना चाहता लेकिन गड्डियां दी गल्ला जरूर करता है
1: ड्राइविंग तो मैं भी नहीं करता
0: नहीं तो फिर मेनू पापा ने किधर घूमने भी नहीं लेके जाना
1: हां नहीं तो मेरे लिए तो गुड है सगो
2: पापा थोड़ा ना लेके जाएंगे फिर तो जे तुसी रिवर्स करना है भाजी दे उस ते फिर तानू ते तुसी लेके जाओगे बच्चा नु
1: और फिर तानू पता लगूगा फिर चप्पल पाके जाईदा के बूट
0: हर
2: दूजे दिन प्लाजे जाना पेगा
1: पापा दी स्कीम हुंदी आ
0: अज मैं पापा दे पैरां च देखना जे दसा ता दीदी दीदी बूट इन लेके आए दीदी कुछ भी नहीं ना लेके शुक्र है करो पापा दी दे क्रॉक्स ले आंदे नहीं ता दीदी ने पैरां च पोना ही कुछ नहीं
1: ओए होए होए
0: ते पैर दुखणे ही
1: ओए हो पैरों नंगी
0: कल सी 40 मिनटां दी वॉक कीती कल
1: वाह वाह वाह
0: डेढ़ घंटे दी असी तुर के गए सी जिथे असी बॉलिंग करनी
1: अच्छा तुर के फिलीपाइनलैंड चल गए तुसी
0: पर
1: उथे बॉलिंग यार ध्यान ना करे उथे ना पेंगुइन ना वजे के फिलीपाइनलैंड पेंगुइन हुंदे ना
0: पेंगुइन उथे फेक बने ना कि असली
1: अच्छा अच्छा अच्छा सानू तो लगा भी उथे सारे पेंगुइन ही तुरे फिरदे
0: पेंगुइन तो बीच जिथे हुंदे
1: आ अच्छा जिथे तुसी बॉलिंग कीती उथे नहीं हुंदे
0: नहीं नहीं
1: ओके अहीं फिर तुहाडे कोल लवांगे ना रिपोर्ट जदों तुसी आओगे
0: ਤੇ ਅਸੀਂ ਇੱਕ ਤਾਂ ਰੈਸਟੋਰੈਂਟ ਤੋਂ ਮੰਮੂ ਨੇ ਖਵਾ
2: ਕੈਮਰਾਮੈਨ ਮੰਨਤ ਦੇ ਨਾਲ ਫਤਿਹ ਸਿੰਘ ਰਿਪੋਰਟਿੰਗ
1: ਉਹ ਚਲ ਆ ਕੇ ਆ ਕੇ ਦੱਸਿਓ ਨਾ ਹਲੇ ਥੋੜੀ ਫਿਰ ਇਦਾਂ ਤੇ ਫਿਰ ਅੱਧ ਵਰਿਤਾ ਜਾਂ ਮਜ਼ਾ ਹੀ ਖਰਾਬ ਹੋ ਜਾਣਾ
2: ਕ੍ਰੇਜ਼ ਖਤਮ ਹੋ ਜਾਣਾ
0: ਅੱਗੇ ਲੈ ਕੇ ਗਏ ਮੈਨੂੰ ਸਵਾਦ ਨਹੀਂ ਲੱਗਿਆ ਮੈਂ ਮੈਕਡੋਨਲਡ ਖਾਣਾ
1: ਹਾਂ ਉੱਥੇ ਵੀ ਰੈਸਟੋਰੈਂਟ ਨਹੀਂ ਏਡੇ ਵਧੀਆ ਹੈਗੇ ਯਾ ਹਾਂ ਚਲੋ
0: ਸਵਾਦ ਸੀ ਬਹੁਤ
1: ਹਾਂ की सुनाओगे फिर
0: एक डब्बी विच 32 दाने बुझण वाले बड़े सियाने
1: दंद
0: दसो
1: जासी की है
2: मेनु भी दंद ही लग्या सी
1: दंद ही लग्या है ना और सानू
0: देख फिर मैं दस दान आंसर हैगा अनार दे दाने
2: अनार च कितने 32 दाने
1: मैं पेंगुइना नु कह के कुट पोनी तन्नू पेंगुइन गल पा देने तेरे हां
0: पेंगुइन बढ़िया लगदे मैं पेंगुइन फड़ लेना
1: तो ओना दा एक गैंग मेनू जानदा मैं गल पा देने तेरे इदां दी गल्लां कीतियां
0: गैंग कड़ी गैंग
1: और गैंग बना के आंदे ओ शाम नु वापस टिंग टिंग टिंग टिंग ਲੈ
0: ਡੌਗ ਪੈਂਗੂਇਨ ਦੀ ਗੈਂਗ ਹੁੰਦੀ
2: ਹੈ ਸੀਗਲਸ ਉਹਨਾਂ ਨੂੰ ਸਿਗਨਲ ਦਿੰਦੇ ਤੇ ਫਿਰ ਉਹ ਆ ਜਾਂਦੇ
1: ਔਰ ਉਹ ਪੂਰੇ ਆਉਂਦੇ ਆ ਤਿਆਰੀ ਤੂਰੀ ਦੇ ਨਾਲ ਤੇ ਜਿਹੜਾ ਬੰਦਾ ਖਰਾਬੀਆਂ ਕਰੇ ਚੁੱਕ ਕੇ ਲੈ ਜਾਂਦੇ ਨਾਲ ਓਕੇ
2: ਕੁਛ ਵੀ ਬਣਾਈ ਬਜਾ ਰਹੇ ਮੈਂ ਤੇ
1: ਸਤਿ ਸ਼੍ਰੀ ਅਕਾਲ ਦੀਦੀ
3: ਸਤਿ
1: ਸ਼੍ਰੀ ਅਕਾਲ ਅੰਕਲ ਜੀ
2: ਨਾਲੇ ਅਸ਼ਪੀ ਜੀ ਸਤਿ ਸ਼੍ਰੀ
1: ਅਕਾਲ ਮਨਤ ਜੀ ਹੈਵਿੰਗ ਫਨ ਮਨਤ घड़ा जा ना ओदे विच हाथ हाथ लबेड़ के सानू चट लैन देन है ना है ना मनत
2: चॉकलेट फाउंटेन
1: करदा है ना जी एदा ओदे विच इन्नी ज्यादा चॉकलेट हुंदी आ
2: ज्यादा हो गया
1: ਨਹੀਂ ਤੇ ਫਿਰ ਹੈਂਗ ਕੁਛ ਨਾ ਕੁਛ ਰੁਮਾਲ ਕੁਛ ਨਾ ਕੁਛ ਨਾ
2: ਤਾਜ਼ਾ ਗੁੜ ਹੁੰਦਾ ਸੀ ਉਹਨੂੰ ਵੀ ਦਿਲ ਕਰਦਾ ਸੀ ਨਾ ਪੱਤੇ ਚ ਰੱਖ ਕੇ
1: ਹਾਂ
0: ਨਾਲੇ ਅਸੀਂ ਕੱਲ ਅਸੀਂ ਆਹ ਬੋਲਿੰਗ ਵਾਲੇ ਉੱਥੇ ਆਰਕੇਡ ਤੇ ਗਏ ਸੀਗੇ
1: ਓਕੇ
0: ਉੱਥੇ ਮੇਰੇ ਨਾ ਟਿਕਟਾਂ ਮੈਂ ਦੇ ਵਿੱਚੋਂ ਪ੍ਰਾਈਜ਼ ਕੱਢਣ ਗਈ ਸੀਗੀ ਉੱਥੇ ਮਸ਼ੀਨ ਨਾ ਰੱਖੀ ਹੋਈ ਆ ਵਿੱਚੋਂ ਪ੍ਰਾਈਜ਼ ਕੱਢਣ ਦੇ ਲਈ ਈਜ਼ੀ ਸੀਗੀ ਯੂਜ਼ ਕਰਨੀ ਤੇ ਫਿਰ ਉਹ ਜਦੋਂ ਮੈਂ ਉਹ ਕਰਨ ਗਈ ਨਾ ਮੇਰੀ ਵਾਰੀ ਆ ਗਈ ਬੋਲਿੰਗ ਕਰਦਿਆਂ ਦੀ ਤੇ ਫਿਰ ਮੈਂ ਪਾਪਾ ਨੂੰ ਮੈਂ ਫਤਿਹ ਨੂੰ ਕਿਹਾ ਕਿ ਪਾਪਾ ਮੇਰੀ ਵਾਰੀ ਲੈ ਲੈਣ ਤੇ ਫਿਰ ਪਾਪਾ ਨੇ ਮੇਰੇ ਮਾਰਤੀ ਸਟ੍ਰਾਈਕ ਤੇ ਫਿਰ ਫਤਿਹ ਨੇ ਪਾਪਾ ਦੀ ਵਾਰੀ ਇੱਕ ਲੈ ਲਈ ਤੇ ਫਿਰ ਪਾਪਾ ਨੇ ਫਤਿਹ ਦੀ ਲੈ ਲਈ ਫਿਰ ਫਤਿਹ ਦੀ ਸਟ੍ਰਾਈਕ ਪਾਪਾ ਦੀ ਫਿਰ ਸਟ੍ਰਾਈਕ ਨੀ ਆਈ ਸੀਗੀ ਤਾਂ ਕਰਕੇ ਇਹ ਸਾਰੇ ਰਾਤ ਔਰ ਦਿਨ ਤੋਂ
1: ਸੁਣਾਓਗੇ ਫਿਰ
0: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ
2: ਹਾਂਜੀ
0: ਇੱਕ ਵਾਰ ਪੱਪੂ ਡਾਕਟਰ ਕੋਲ ਜਾਂਦਾ ਡਾਕਟਰ ਤੂੰ ਇੱਥੇ ਆਉਣ ਤੋਂ ਪਹਿਲਾਂ ਕਿਸੇ ਹੋਰ ਡਾਕਟਰ ਤੇ ਗਿਆ ਸੀਗਾ ਪੱਪੂ ਫਿਰ ਓਹਨੇ ਪੱਕਾ ਕੋਈ ਨਾ ਕੋਈ ਤੈਨੂੰ ਬੇਵਕੂਫੀ ਗੱਲ ਦੱਸੀ ਹੋਣੀ ਆ ਪੱਪੂ ਹਾਂਜੀ ਓਹਨਾ ਨੇ ਦੱਸਿਆ ਕਿ ਤੁਸੀਂ ਪਹਿਲਾਂ ਆਹ ਡਾਕਟਰ ਕੋਲ ਜਾਓ

0: हाजी
1: ਘਰਾੜੇ ਮਾਰ ਮਾਰ ਕੇ ਰਾਤ ਡਿਸਟਰਬ ਕਰਦੇ ਰਹਿੰਦੇ ਆ ਨਾ ਕੱਲੇ ਤਾਂ ਵਧੀਆ ਆ ਜਾਂਦੀ ਹੈ
0: ਬੜੀ ਤੇਜ ਥੈਂਕ ਯੂ ਮਨ
1: Thank you.
0: Bye.
1: Awesome Blossom Penguin Phillip Island Day. Thank you.
2: Enjoy. Bye-bye.
1: Enjoy. Enjoy. Enjoy. Enjoy. Enjoy. Enjoy. Enjoy. ਤੇ ਆਪਾਂ ਵਾਧੇ ਆਪਣੇ ਕੰਮਾਂ ਕਾਰਾਂ ਦੇ ਉੱਤੇ ਅੱਗੇ ਤੇ ਤੁਸੀਂ ਨੀ ਜਾਸੀ ਕਿਤੇ ਗਏ ਘੁੰਮਣ
2: ਅਸੀਂ ਗਏ ਸੀਗੇ
1: ਅੱਛਾ ਤੁਸੀਂ ਵੀ ਗਏ ਸੀ ਓਕੇ ਵਾਹ ਬੜਾ ਹੌਲੀ ਜੀ ਕਹਿੰਦੇ ਜੱਸੀ ਵੀ ਗਏ ਸੀ
2: ਐਨੀਮਲ ਫਾਰਮ ਲੈ ਕੇ ਗਏ ਸੀ ਬੱਚਿਆਂ ਨੂੰ
1: ਓਕੇ ਓਕੇ ਚਲੋ ਫਿਰ ਆਪਾਂ ਇਹਦੇ ਬਾਰੇ ਆਪਾਂ ਫੇਰ ਜਾਣਦੇ ਹਾਂ ਪਹਿਲਾਂ ਆਪਾਂ ਬੱਚਿਆਂ ਨੂੰ ਵਿਹਲਾ ਕਰਦੀ ਤੇ ਨੈਕਸਟ ਸਾਡੇ ਨਾਲ ਨੇ ਗੁਰਪਾਲ ਤੇ ਮੰਨਤ ਸਤਿ ਸ੍ਰੀ ਅਕਾਲ ਗੁਰਪਾਲ ਮੰਨਤ ਕੀ ਹਾਲ ਹੈ
3: ਜੂੜਾ
1: ਕੀਤਾ ਫਿਰ ਮੈਨੂੰ ਕਿਉਂ ਭਲੇਖਾ ਲੱਗ ਗਿਆ ਇਹ ਫਿਰ ਆਵਾਜ਼ ਵੱਡੀ ਹੋ ਗਈ
3: ਝੂਠ ਬੋਲ ਰਹੇ ਕਿਉਂਕਿ ਮੈਂ ਕੈਮਰਾ
1: ਚਲਾਇਆ ਹੀ
2: ਨਹੀਂ ਪੜੇ ਗਏ
1: ਇਹਦੀ ਆਵਾਜ਼ ਵੱਡੀ ਹੋ ਗਈ ਮੈਨੂੰ ਪਤਾ ਨਹੀਂ ਲੱਗਾ
2: ਧੀਰੇ ਧੀਰੇ ਸਾਰੇ ਬੱਚੇ ਵੱਡੇ ਹੋਈ ਜਾਂਦੇ
1: ਇਹਦੀ ਆਵਾਜ਼ ਮੰਨਤ ਜਿੱਡੀ ਹੋ ਗਈ ਆ ਹੈ ਨਾ
3: ਹਾਂਜੀ
1: ਵੇਖਿਆ ਆ ਕੈਮਰਾ ਤੇ ਚੱਲਣ ਨਹੀਂ ਰਿਹਾ ਨਾ ਤੁਹਾਡਾ ਹੈ ਉਹ ਰਾਤੀ ਮੈਚ ਵੇਖਿਆ ਫਿਰ ਮੈਚ ਵੇਖਿਆ
3: ਮੈਂ ਮੈਚ ਵੇਖਿਆ ਨਹੀਂ ਪਰ ਮੈਨੂੰ ਪਤਾ ਇੰਡੀਆ ਜਿੱਤ ਗਏ
1: ਹਾਂ ਕੋਹਲੀ ਨੇ ਬੜੇ ਛੱਕੇ ਮਾਰੇ ਕਹਿੰਦੇ ਕਿ ਚੌਕੇ ਮਾਰੇ ਆ
3: ਕੋਹਲੀ
1: ਨੇ ਤਾਂ ਸੈਂਚਰੀ ਮਾਰੀ ਹੈ ਹਾਂ ਕੋਹਲੀ ਨੇ ਸੈਂਚਰੀ ਮਾਰੀ ਹੈ ਹਾਂ ਸਹੀ ਗੱਲ ਹੈ ਫਟੇ ਚੱਕ ਕੋਹਲੀ ਨੇ
3: ਹਾਂਜੀ
1: ਤੁਸੀਂ ਫਿਰ ਵੇਖਿਆ ਨੀ ਮੈਚ
3: ਮੈਂ ਦੇਖਿਆ ਨਹੀਂ ਕਿਉਂਕਿ ਟਾਈਮ ਨਹੀਂ ਹੈਗਾ ਸੀ
1: ਹਾਂ ਬਿਜ਼ੀ ਬਿਜ਼ੀ ਹਾਂ ਲੇਟ ਹੀ ਓਕੇ ਓਕੇ ਤੇ ਕੀ ਕਰ ਰਹੇ ਹੋ ਛੁੱਟੀਆਂ ਚ
3: ਅਸੀਂ
1: ਫਨ ਕਰ ਰਹੇ ਹਾਂ ਓਕੇ ਓਕੇ ਓਕੇ ਓਕੇ ਕਰੇ
3: ਹਾਂਜੀ
1: ਘਰੇ ਫਨ ਕਰ ਰਹੇ ਹੋ
3: ਕੱਲ ਅਸੀਂ ਕੀ ਕਹਿੰਦੇ ਨੇ ਅਸੀਂ ਕੱਲ ਟਾਈਮ ਜ਼ੋਨ ਵੀ ਗਏ ਸਾਂ
1: ਬੱਲੇ ਗੁੱਡ ਤੇ ਆਓ ਫਿਰ ਕਿਸੇ ਦਿਨ ਫਿਰ ਮੈਚ ਹੀ ਲਾ ਲਈਏ ਫਿਰ
3: ਕਿਸੇ ਦਿਨ ਠੀਕ ਹੈ
1: ਚਲੋ ਠੀਕ ਹੈ ਫਿਰ ਛੁੱਟੀਆਂ
3: ਮੇਰੇ ਟੀਮ ਚ ਕੌਣ ਹੈ
1: ਤੁਸੀਂ ਜਿਹੜਾ ਮਰਜ਼ੀ ਲੈ ਲਿਓ ਤੁਸੀਂ
2: ਕਿਸੇ ਨੂੰ ਨਹੀਂ ਆਉਂਦਾ ਖੇਡਣਾ
1: ਆਹ ਤੁਸੀਂ ਆਪਣੀ ਟੀਮ ਆਪੇ ਬਣਾ ਕੇ ਲਿਆਓ ਨਾ
3: ਠੀਕ ਹੈ
1: ਹੈ
3: ਬੱਚਿਆਂ ਦੀ ਟੀਮ
1: ਹਾਂ ਤੁਸੀਂ ਆਪਣੀ ਟੀਮ ਬਣਾ ਕੇ ਲੈ ਕੇ ਆਇਓ ਤੁਸੀਂ ਠੀਕ ਆ ਤੁਸੀਂ ਚਾਰ ਜਣੇ ਤੁਸੀਂ ਲੈ ਆਇਓ ਤੇ ਚਾਰ ਜਣੇ ਮੈਂ ਲੈ ਆਉਂਗਾ ਠੀਕ ਆ
3: ਜੀ ਮੈਂ ਥੋੜੀ ਮੰਨਦੀ ਆ 11 ਜਣੇ ਚਾਹੀਦੇ ਹੁੰਦੇ ਨੇ
1: ਆਹਾ
2: ਨੋ ਕੰਪਰੋਮਾਈਜ਼
1: ਉਹ ਨਹੀਂ ਯਾਰ ਇੰਨੇ ਦਿਨ ਹੀ ਔਖੇ ਹੋਏ ਨੇ ਆਪਾਂ ਚਾਰ ਚਾਰ ਵਾਲਾ ਖੇਡ ਲਾਂਗੇ
2: ਚਾਰ ਚਿੱਲਰ ਇਕੱਠੇ ਕਰ ਲਾਂਗੇ
1: ਕੋਹਲੀ ਨੂੰ ਸੱਦ ਲਾਂਗੇ ਚੱਲ
3: ਕੋਹਲੀ ਕਿੰਨਾ ਦਾ ਟੀਮ
1: ਕੋਹਲੀ ਮੇਰੀ ਟੀਮ ਚ ਹੋਊਗਾ ਫਿਰ ਕੇ ਮੈਂ ਸੱਦਣਾ ਤੁਸੀਂ ਸੱਦ ਲੋ ਜਾਂ ਤੁਸੀਂ ਅੱਛਾ ਤੁਸੀਂ ਆ ਚਲੋ ਠੀਕ ਹੈ ਤੁਸੀਂ ਉਹਨੂੰ ਸੱਦ ਲਿਓ ਉਹ ਤੇ ਰਿਟਾਇਰ ਹੋ ਗਿਆ ਉਹਨੇ ਉਹਨੇ ਖੇਡਣਾ
2: ਉਹ ਤੇ ਫ੍ਰੀ ਹੋਣਾ ਨਾ ਹੁਣੇ ਕੰਮ ਤੋਂ
3: ਉਹਨੇ ਦਾ ਖੇਡਣਾ ਖੇਡਣਾ
1: ਉਹਨੇ ਸਾਈਡ ਤੇ
3: ਅੱਛਾ ਬਤਾ ਦਾ ਨੈਕਸਟ ਪਲੇਅਰ ਕੌਣ ਆ ਤਾਂ ਪੰਜ ਆਪਣੇ ਦੋਨਾਂ ਦੇ ਪੰਜ ਪਲੇਅਰ ਹੋ ਗਏ ਫਿਰ ਤੁਹਾਡਾ ਛੇਵਾਂ ਪਲੇਅਰ ਕੌਣ
1: ਕਿ ਮੈਂ ਮੇਰਾ ਫਿਰ ਸ਼ੁਭਮਨ ਗਿੱਲ ਨਾਲ ਲਿਆਉਂਗਾ ਮੈਂ ਨਾਲ ਮੈਂ ਅਰਸ਼ਦੀਪ ਲਿਆਉਂਗਾ
3: ਫਿਰ ਤਾਂ ਮੈਂ ਨਹੀਂ ਇੱਕ ਪਲੇਅਰ ਕਿਹੜਾ ਹੈ
1: ਅੱਛਾ ਇੱਕ ਇੱਕ ਚੁੱਕਣਾ ਵਾ ਓਕੇ ਤੁਸੀਂ ਮੈਨੂੰ ਲਿਸਟ ਭੇਜੋ ਇਦਾਂ ਗੱਲ ਲੰਮੀ ਹੋ ਜਾਣੀ ਹੈ
3: ਫਿਰ ਮੇਰੇ ਤਾਂ ਫਿਰ ਨਾ ਤੁਸੀਂ ਕੁਛ ਨਾ ਕਿਹੋ, ਮੈਂ ਤਾਂ ਬੁਮਰਾਹ ਲੈਣਾ ਬਸ ਮੇਰੀ ਟੀਮ
1: ਚ। ਹਾਂ ਉਹ ਵਧੀਆ ਹੋਵੇ, ਨਹੀਂ ਉਹਨੇ ਤੇ ਜੱਸ ਜੀ ਇੰਜਰ ਹੀ ਰਹਿਣਾ ਵਾ। ਆਹੋ ਲੈ ਲਿਓ ਲੈ ਲਿਓ, ਕੋਈ ਨਹੀਂ ਲੈ ਲਿਓ।
3: ਸ਼ਮੀ ਵੀ ਸਾਡੇ ਟੀਮ ਚ,
1: ਆਹਾਂ
3: ਮੰਨਤ
1: ਆਪਣੀ ਟੀਮ ਚ ਲੈ ਲੈਣੀ ਮੈਂ। ਮੰਨਤ ਨੂੰ ਸੀਕ੍ਰੇਟ
3: ਮੰਨਤ
1: ਹੈਗੀ ਇੱਕ, ਮੰਨਤ ਬੜੇ ਬੀਬੀ ਜੀ, ਉਹਨੂੰ ਨਾ ਉਹਨੂੰ ਸਾਰੇ ਸੀਕ੍ਰੇਟ ਪਤਾ ਗੁਰਪਾਲ ਕਿੱਦਾਂ ਆਊਟ ਹੁੰਦਾ।
3: ਚਲੋ
1: ਫਿਰ ਚਿੜੀ ਛਿੱਕਾ ਸਟਾਈਲ ਚ ਕੀ ਸੁਣਾਓਗੇ ਅੱਜ?
3: ਅੱਜ ਮੈਂ ਇੱਕ ਚੁਟਕਲਾ ਸੁਣਾਉਂਗਾ।
2: ਹਾਂਜੀ।
3: ਪਤਨੀ, अजी सुनते हो, मैं आपको आलू का परोठा बना दूं। पति, नहीं रहने दो, मैं इंसान ही ठीक हूँ।
1: बड़ी आई आलू परोठे वाली। अरे पगलो, थैंक यू
3: थैंक यू
1: थैंक यू। मन्नत है की?
3: हाँ जी।
1: सत श्री अकाल मन्नत। ਮਾਂ ਪਿਓ ਦਾ ਹੀ ਹੁੰਦਾ ਵਾ, ਛੁੱਟੀਆਂ ਵੀ ਨੀ ਵਧੀਆ ਰਹਿੰਦੀਆਂ ਤੇ ਸਕੂਲ ਵੀ ਨੀ ਵਧੀਆ ਰਹਿੰਦਾ। ਕੀ ਸੁਣਾਓਗੇ? ਮੈਂ
3: ਚੁਟਕਲਾ ਸੁਣਾਉਂਗੀ।
1: ਹਾਂਜੀ ਹਾਂਜੀ ਹਾਂਜੀ।
3: ਪੱਪੂ ਇੱਕ ਮਿਊਜ਼ੀਅਮ ਵਿੱਚ ਜਾਂਦਾ ਹੈ ਤੇ ਉੱਥੇ ਇੱਕ ਮੂਰਤੀ ਤੋੜ ਦਿੰਦਾ ਹੈ। ਮਿਊਜ਼ੀਅਮ ਦਾ ਮੈਨੇਜਰ ਆ ਕੇ ਕਹਿੰਦਾ ਹੈ, ਤੈਨੂੰ ਪਤਾ ਹੈ ਆ ਜਿਹੜੀ ਤੂੰ ਮੂਰਤੀ ਤੋੜੀ ਹੈ ਨਾ 500 ਸਾਲ ਪੁਰਾਣੀ ਸੀ। ਤੇ ਪੱਪੂ ਕਹਿੰਦਾ ਹੈ, ਓ ਥੈਂਕ ਗੋਡ, ਮੈਨੂੰ ਲੱਗਿਆ ਮੈਂ ਨਵੀਂ ਮੂਰਤੀ ਤੋੜੀ।
1: ਥੈਂਕ ਯੂ ਮੰਨਤ।
2: ਥੈਂਕ ਯੂ
3: ਥੈਂਕ ਯੂ
1: ਥੈਂਕ ਯੂ। ਤੁਹਾਡਾ ਵੀ ਦਿਨ ਵਧੀਆ ਵਧੀਆ ਰਹੇ ਸੀ ਸਾਡੇ ਨਾਲ ਮੰਨਤ ਤੇ ਗੁਰਪਾਲ। ਤੇ ਹੁਣ ਸਾਡੇ ਨਾਲ ਨੇ ਮਾਨੂ ਬਿੱਲੀ ਤੇ ਸ਼੍ਰੇਆ। ਸਤਿ ਸ੍ਰੀ ਅਕਾਲ ਮਾਨੂ ਬਿੱਲੀ, ਕੀ ਹਾਲ ਨੇ? ਸਤਿ ਸ੍ਰੀ ਅਕਾਲ ਮਿਆਓ ਮਿਆਓ,
2: ਕੀ ਹਾਲ ਚਾਲ ਨੇ?
1: ਅਸੀਂ ਠੀਕ ਮਾਨੂ ਬਿੱਲੀ, ਤੁਸੀਂ ਠੀਕ ਹੋ?
3: ਹਾਂਜੀ।
1: ਕੀ ਕਰਦੇ ਸੀ?
3: ਕੁਛ ਨਹੀਂ।
1: ਓਕੇ,
2: ਕੁਛ ਤੇ ਕਰ ਲੋ।
1: ਲੜਾਈ ਲੜਾਈ ਕੀਤੀ?
3: ਨਹੀਂ।
1: ਕੁੱਟ ਕੁੱਟ ਖਾਦੀ?
2: ਲੱਗਦਾ ਹਜੇ ਵੀ ਬੈੱਡ ਤੇ ਹੈ।
1: ਫਨ ਫਨ ਕੀਤਾ?
3: ਨਹੀਂ।
1: ਬਿਸ਼ਮ ਬਿਸ਼ਮ?
3: ਨਹੀਂ।
1: ਪਾਰਕ ਗਏ ਹੀ?
3: ਨਹੀਂ।
1: ਓ ਉੱਤੇ ਉੱਤੇ ਤੱਕ ਚੜੇ ਹੀ? ਉੱਤੇ ਤੱਕ ਚੜੇ ਹੀ ਝੂਲੇ ਤੇ?
3: ਹਾਂਜੀ।
2: ਮੰਕੀ ਬਾਰ?
1: ਮੰਕੀ ਬਾਰ ਉਹ ਹੁੰਦੀ? ਮੰਕੀ ਬਾਰ
3: ਨਹੀਂ।
1: ਹਾਂ, ਸਪਾਈਡਰ ਬਾਰ?
3: ਗੁੱਡ
1: ਤੇ ਕੀ ਸੁਣਾਓਗੇ ਫਿਰ? ਚੁਟਕਲਾ। ਓਕੇ
2: ਹਾਂਜੀ ਸੁਣਾ ਦੋ।
3: ਪਤੀ ਪਤੀ ਨੂੰ ਕਹਿੰਦੀ ਰੋਟੀ ਬਾਹਰ, ਦਿਨ ਪਤੀ ਕਹਿੰਦਾ ਤਵੇ ਤੇ ਬੈਠਾ ਰੰਡ ਪੂਜ ਲੈ ਆਗ ਲੱਗ
1: ਗਈ। ਆ ਵੀ ਮੈਂ ਕੋ ਤਵੇ ਤੇ ਬੈਠਾ ਵਾਂ, ਇਹ ਕਿੱਦਾਂ ਦੇ ਸਵਾਲ ਪੁੱਛਦੀ ਆ? ਥੈਂਕ ਯੂ ਵੀਰਾ। ਦੀਦੀ ਨਾ ਕਰਾ ਦੋ।
3: ਸਤਿ ਸ਼੍ਰੀ ਅਕਾਲ
1: ਅੰਕਲ ਐਂਡ ਆਂਟੀ ਜੀ। ਸਤਿ ਸ਼੍ਰੀ ਅਕਾਲ ਸ਼੍ਰੀਆ, ਨੀਂਦ ਆਈ ਆ? ਸੁਸਤੀ ਪਈ ਆ? ਕਿੰਨਾ ਸੌਣ ਨੂੰ ਜੀ ਕਰਦਾ? ਜਿਆਦਾ ਸੌਣ ਨੂੰ? ਸੌ ਜਾਓ ਫਿਰ,
2: ਮੈਨੂੰ ਲੱਗਦਾ ਕਿੱਥੇ ਘੁੰਮ।
1: ਹਾਂ, ਕੀ ਸੁਣਾਓਗੇ ਫਿਰ? ਬੋਲੀ ਕਿਹੜੀ? ਥੈਂਕ ਯੂ ਭਾਈ, ਸਾਰੇ ਜਾਣੇ ਤੁਸੀਂ ਕਰੋ ਇੰਜੋਏ ਅੱਜ ਤੇ। ਸਾਰਿਆਂ ਨੇ ਪਲੈਨ ਪਲੂਨ ਜੇ ਬਣਾਏ ਆ ਤੇ ਗੁੱਡ ਗੁੱਡ ਜੇ ਬਣਾਏ ਆ ਤੇ ਇੱਧਰ ਸਾਈਕਲਾਂ ਵਾਲੇ ਵੀ ਆ ਗਏ ਸਾਡੇ ਨਾਲ। ਦਵਨੀਤ ਐਂਡ ਸਿਬਲਿੰਗ ਸਾਈਕਲ ਲੈ ਕੇ ਰੈਡੀ, ਲਿਮ ਰਿਮ ਲਸ਼ਕਾ ਕੇ। ਸਤਿ ਸ਼੍ਰੀ ਅਕਾਲ ਵੀਰ ਜੀ।
3: ਸਤਿ ਸ਼੍ਰੀ ਅਕਾਲ ਵੀਰ ਜੀ ਤੇ ਆਂਟੀ ਜੀ।
1: ਓ ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ ਨੇ? ਪਾਣੀ ਨਾ ਪੀ ਤੂੰ, ਪਾਣੀ ਹੋ ਜਾਣਾ ਲੀਕ ਹੋਏ,
3: ਕੋਈ ਨਾ
1: ਉਹਨੂੰ ਕੋ ਲੀਕ ਹੋ ਜਾਣਾ ਤੂੰ।
3: ਨਹੀਂ ਹੁੰਦਾ ਲੀਕ
1: ਹੈ,
3: ਸੋਨਾ ਲਾਇਆ।
1: ਕੀ ਲਾਇਆ? ਝੋਨਾ ਲਾਇਆ? ਆ ਜਾ, ਠੀਕ ਆ ਵੀਰ ਜੀ। ਪਾਣੀ ਬੜਾ ਪੀਂਦਾ
3: ਫਰਾਈਡੇ ਨੂੰ। ਇਸ ਫਰਾਈਡੇ ਨੂੰ ਜਦੋਂ ਕ੍ਰਿਸ਼ਨਾ ਵੀਰ ਜੀ ਕਹਿੰਦੇ ਸੀ ਨੋਨੀ ਆਂਟੀ ਨੂੰ, ਮੈਨੂੰ ਪਰੌਂਠੇ ਖਾਣ ਦਾ ਬਹੁਤ ਦਿਲ ਕਰ ਗਿਆ ਸੀ, ਆਲੂ ਵਾਲੇ। ਤੇ ਫਿਰ ਉਹਦੇ ਮੰਮਾ ਆਏ ਕਹਿੰਦੇ ਫੋਨ ਤੇ, ਕਹਿੰਦੇ ਜਦੋਂ ਮੈਂ ਸਵੇਰੇ ਪਰੌਂਠੇ ਬਣਾਏ ਤੁਸੀਂ ਕਹੇ ਮੈਂ ਨੀ ਖਾਣੇ, ਮੈਂ ਨੀ ਖਾਣੇ, ਮੈਂ ਮੋਟਾ ਹੋ ਜੂਗਾ। ਤੇ ਫਿਰ ਉਹਦੇ ਮੰਮਾ ਕਹਿੰਦੇ ਨਹੀਂ, ਤੂੰ ਉਹਦੇ ਨਾਲ ਮੋਟਾ ਨੀ ਹੁੰਦਾ, ਸਟੂਪਿਡ ਚੀਜ਼ਾਂ ਖਾ ਕੇ ਮੋਟਾ ਹੁੰਦਾ। ਕ੍ਰਿਸ਼ਨਾ ਵੀਰ ਜੀ ਨੂੰ ਡਾਂਟ ਪਈ ਤੇ ਸਾਨੂੰ ਬਹੁਤ ਮਜ਼ਾ ਆਇਆ।
1: ਇਹ ਸਟੂਪਿਡ ਚੀਜ਼ਾਂ ਕਿਹੜੀਆਂ ਹੁੰਦੀਆਂ ਭਲਾ?
3: ਬਰਗਰ, ਫ੍ਰਾਈਸ, ਨਗੇਟਸ ਤੇ ਗੰਦ ਮੰਦ।
2: ਮੈਨੂੰ ਲੱਗਦਾ ਜਿਹੜੀ ਚੀਜ਼ਾਂ ਤਵਨੀਤ ਨੂੰ ਪਸੰਦ ਹੈ ਉਹ ਸਾਰੇ ਸੋਚ ਸੋਚ ਕੇ ਨਾ ਦੱਸ ਰਹੀ।
1: ਤੁਸੀਂ ਤੁਸੀਂ ਤੇ ਨਹੀਂ ਇਹਦੇ ਚੋਂ ਕੁਛ ਵੀ ਖਾਂਦੇ ਹੋਣੇ ਗੰਦ ਮੰਦ ਨਾ?
3: ਅਸੀਂ ਬਰਗਰ ਖਾਂਦੇ ਹੋਮਮੇਡ।
1: ਹੋਮਮੇਡ? ਓਕੇ, ਹੋਮਮੇਡ ਕੌਣ ਬਣਾਉਂਦਾ ਵਾ?
3: ਮੰਮਾ ਸਾਰੀ ਚੀਜ਼ਾਂ ਗਰਮ ਕਰਦੇ ਤੇ ਅਸੀਂ ਸਾਰਾ ਬਰਗਰ ਦੇ ਵਿੱਚ
2: ਅਸੈਂਬਲ ਕਰਦੇ।
1: ਓਕੇ, ਵੈਰੀ ਨਾਈਸ,
2: ਬਹੁਤ ਵਧੀਆ ਗੱਲ ਹੈ।
1: ਗੁੱਡ, ਕਿੱਦਾਂ ਚੱਲ
2: ਰਿਹਾ ਹੈ ਬਰਗਰ ਖਾਣ? ਹਾਂ, ਹੈ ਇਹੋ ਜਿਹੀ ਗੱਲਾਂ ਨਹੀਂ ਸੁਣਦਾ ਸੀ।
1: ਕਹਿੰਦੇ ਅਸੀਂ ਕਦੋਂ ਆਈਏ ਬਰਗਰ ਖਾਣ?
3: ਜਦੋਂ ਮਰਜ਼ੀ,
1: ਜਦੋਂ ਮਰਜ਼ੀ ਹੈ ਨਾ।
3: ਹੁਣੀ ਅੱਜ
1: ਕਲੱਬ ਬਰਗਰ। ਅੱਜ ਫਿਰ ਸਾਈਕਲਿੰਗ ਚ ਜਾਣਾ?
3: ਹਾਂਜੀ।
1: ਗੁੱਡ, ਫਨ ਹੁੰਦਾ ਫਿਰ ਸਾਈਕਲਿੰਗ?
3: ਹਾਂਜੀ, ਬਹੁਤ
1: ਬਹੁਤ। ਓਏ, ਭਜਾਉਂਦੇ ਹੁੰਦੇ ਹੋ ਕਿ ਹੌਲੀ ਹੌਲੀ ਜਾਂਦੇ ਹੁੰਦੇ ਹੋ?
3: ਅਸੀਂ ਭਜਾਉਂਦੇ ਪਰ ਮੰਮਾ ਕਹਿੰਦੇ ਰੁਕ ਜੋ।
1: ਓਹੋ, ਮੰਮਾ ਫਿਰ ਹੌਲੀ ਹੌਲੀ ਕਰਦੇ ਤੁਹਾਨੂੰ?
3: ਹਾਂਜੀ, ਬਿਕੋਜ਼ ਸੜਕ ਹੁੰਦੀ ਤੇ ਫਿਰ ਮੰਮਾ ਕਹਿੰਦੇ ਹੌਲੀ ਜਾਣਾ, ਤੇਜ਼ ਨਹੀਂ ਜਾਣਾ।
1: ਗੁੱਡ ਗੁੱਡ ਗੁੱਡ ਗੁੱਡ। ਤੇ ਕੀ ਸੁਣਾਓਗੇ ਫਿਰ? ਅੱਜ
3: ਇੱਕ ਬੋਲੀ ਬਾ, ਉਸ ਤੋਂ ਪਹਿਲਾਂ ਡੈਡਾ ਫੇਰ ਗਏ ਹਾਈਕਿੰਗ ਤੇ।
1: ਅੱਛਾ, ਓਕੇ, ਗੁੱਡ। ਡੈਡਾ ਫਿਰ ਫਿੱਟ ਫੁੱਟ ਹੋ ਜਾਂਦੇ ਹਾਈਕਿੰਗ ਤੇ ਜਾ ਕੇ?
3: ਨਹੀਂ, ਡੈਡਾ ਪੇਡ ਮੋਟਾ ਹੈਗਾ ਤਾਂ ਜਦੋਂ ਡੈਡਾ ਉੱਥੇ ਜਾਂਦੇ, ਡੈਡਾ ਉੱਪਰ ਉੱਡਾ ਜਾਂਦੇ ਤੇ ਥੱਲੇ ਇੱਦਾਂ ਆਉਂਦੇ
1: ਥੱਲੇ ਰਿੜ ਕੇ ਆਉਂਦੇ,
3: ਪਤਲਾ ਹੋ ਜਾਂਦਾ।
2: ਅੱਛਾ
1: ਅੱਛਾ ਅੱਛਾ, ਉੱਤੇ ਜ਼ੋਰ ਲਾ ਕੇ ਜਾਂਦੇ ਤੇ ਥੱਲੇ ਰਿੜ ਕੇ ਆ ਜਾਂਦੇ।
2: ਤੁਸੀਂ
1: ਕਿਉਂ ਨੀ ਜਾਂਦੇ ਹਾਈਕਿੰਗ?
3: ਸਾਨੂੰ ਲੈ ਕੇ ਨੀ ਜਾਂਦੇ।
1: ਕਿਉਂ?
3: ਸਾਨੂੰ ਸ਼ਿਕੂ ਤੇ ਲੈ ਕੇ ਜਾਂਦੇ।
1: ਤੁਸੀਂ ਵੀ ਚਲੋ ਹਾਈਕਿੰਗ ਤੇ ਅੱਜ, ਮੰਮਾ ਨੂੰ ਲੈ ਕੇ ਚਲ ਜੋ।
3: ਮੰਮਾ ਨੂੰ ਪਤਾ ਨੀ ਕਿੱਥੇ ਜਾਣਾ।
1: ਓਹੋ, ਮੰਮਾ ਤੁਸੀਂ ਪਾਪਾ ਨੂੰ ਟਰੈਕਰ ਲਾ ਦੋ
2: ਪਿੱਛੇ ਪਿੱਛੇ, ਉੱਥੇ ਜਾ ਕੇ ਕਹਿ ਦਿਓ ਸਰਪ੍ਰਾਈਜ਼।
1: ਆਹੋ, ਪਾਪਾ ਜਦੋਂ ਉੱਤੋਂ ਥੱਲੇ ਉਤਰਨ ਤੇ ਥੱਲੇ ਤੁਸੀਂ ਖਲੋਤੇ ਨਾਲੇ, ਤੁਸੀਂ ਕਹਿੰਦੇ ਹਾਂ ਤੇ ਗਏ ਆ
3: ਸੈਟਰਡੇ ਗਏ।
1: ਅੱਛਾ, ਸੈਟਰਡੇ ਗਏ ਸੀ। ਓਕੇ, ਕੀ ਸੁਣਾਓਗੇ ਫਿਰ?
3: ਬੋਲੀ।
1: ਓਕੇ,
2: ਹਾਂਜੀ।
3: ਸੱਸ ਮੇਰੀ ਦੇ ਪੰਜ ਸੱਤ ਮੁੰਡੇ, ਸੱਸ ਮੇਰੀ ਦੇ ਪੰਜ ਸੱਤ ਮੁੰਡੇ, ਲੰਬੀ ਰੇਲ ਬਣਾਵਾਂਗੇ, ਲੰਬੀ ਰੇਲ ਬਣਾਵਾਂਗੇ, ਕੋਈ ਆਵੇਗਾ ਕੋਈ ਜਾਵੇਗਾ, ਫਿਰ ਗੱਡੀ ਮੋਟਰ ਪੀ ਪੀ ਪੀ, ਫਿਰ ਗੱਡੀ ਮੋਟਰ ਪਾ ਪਾ ਪੀ ਪੀ ਪੀ ਪੀ ਪਾ ਪਾ ਪਾ
1: ਪੀ ਪੀ ਪੀ ਪਾ ਪਾ ਪਾ ਛੁਕ ਛੁਕ ਛੁਕ ਪੀ ਪੀ ਪੀ ਪਾ ਪਾ ਪਾ ਛੁਕ ਛੁਕ ਛੁਕ ਛੁਕ ਛੁਕ ਛੁਕ। ਟ੍ਰੇਨ ਚ ਕੁੱਤਾ ਵੀ ਹੈਗਾ ਸੀ ਨਾ, ਅੱਜ ਕੱਲ ਆਮ ਹੀ ਲੱਗਿਆ ਹੁੰਦਾ, ਆਮ ਹੀ ਹੁੰਦਾ ਗੱਡੀਆਂ ਕਾਰਾਂ ਮੋਟਰਾਂ ਦੇ ਵਿੱਚ। ਥੈਂਕ ਯੂ,
3: ਥੈਂਕ ਯੂ। ਤੇ ਤੁਸੀਂ ਦੱਦੂਆ ਨੂੰ ਚੈੱਕ ਕੀਤਾ?
1: ਕੀ ਕੀਤਾ?
3: ਕਿੰਨੇ ਸਾਰੇ ਦੱਦੂ?
1: ਕੀ ਕੀਤਾ?
3: ਦੱਦੂਆ ਨੂੰ ਚੈੱਕਅਪ ਕੀਤਾ?
1: ਡੱਡੂਆ ਕੀ ਕਰਨਾ ਸੀ ਭਲਾ? ਡੱਡੂਆ ਦਾ
3: ਚੈੱਕਅਪ
1: ਚੇਤਾ ਕਰਾਓ ਮੈਨੂੰ ਮਾੜਾ ਜਿਹਾ, ਕੀ ਕਰਨਾ ਕੀ ਸੀ ਉਹਨਾਂ
2: ਦਾ? ਆਪ ਭੁੱਲ ਗਈ।
3: ਹਾਰਟ ਬੀਟ ਚੈੱਕ ਕਰਨਾ ਸੀ, ਉਹਦੀ ਅੱਖ ਚੈੱਕ ਕਰਨੀ ਸੀ। ਤਾਂ ਉਹ ਬਾਬਰ ਉਹ
1: ਹਾਂ ਮੈਂ ਚੈੱਕ ਕੀਤਾ, ਚੈੱਕ ਕੀਤਾ ਹਾਂ ਜੀ ਹਾਂ ਜੀ। ਨਹੀਂ ਮੈਂ ਕੀਤਾ ਸੀ ਚੈੱਕ, ਉਹਦੀ ਇੱਕ ਅੱਖ ਦੇ ਵਿੱਚ ਨਾ ਥੋੜੀ ਜੀ ਲਾਲ ਗਈ ਸੀ, ਫਿਰ ਮੈਂ ਉਹਨੂੰ ਬਾਬੇ ਰਾਮਦੇਵ ਵਾਲਾ ਦਾਰੂ ਪਾਤਾ, ਹੁਣ ਠੀਕ ਆ, ਦ੍ਰਿਸ਼ਟੀ ਦਾਰੂ ਪਾ ਕੇ ਠੀਕ ਹੋ ਗਿਆ।
3: ਉਹਨੂੰ ਚਪੇੜਾ ਲਾਣੀ ਸੀ?
1: ਨਾ ਨਾ ਨਹੀਂ ਨਹੀਂ, ਮੈਂ ਲਾਉਣੀ ਸੀ, ਮੈਨੂੰ ਗੱਲ ਨਹੀਂ ਲੱਭੀ ਉਹਦੀ।
3: ਕਿਸੇ
1: ਦਿਨ ਨਾ ਇਕੱਠੇ ਜਾਵਾਂਗੇ ਆਪਾਂ, ਫਿਰ
3: ਆਪਾਂ ਡੱਡੂ ਮੈਨੂੰ ਚੇਸ ਕਰੂਗਾ ਤੇ ਉਹਨੂੰ ਲੱਟ ਮਾਰੋਗੇ?
1: ਨਹੀਂ ਨਹੀਂ, ਚੇਸ ਨਹੀਂ ਕਰੂਗਾ ਉਹਨੂੰ, ਮੈਂ ਸਮਝਾ ਦੂੰਗਾ।
3: ਕੋਈ
1: ਨੀ, ਉਹਨਾਂ ਨੂੰ ਫਿਰ ਲੈ ਜਾਂਗੇ।
3: ਡਾਕਟਰ ਸੀ?
2: ਗੱਲ
3: ਕਰ ਲੋ।
1: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਅੰਕਲ ਜੀ ਤੇ
3: ਆਂਟੀ
1: ਜੀ। ਕੀ ਖਾਦਾ ਫਿਰ ਅੱਜ ਸਵੇਰੇ ਸਵੇਰੇ?
3: ਕੁਛ ਨੀ,
1: ਮੰਮਾ ਦੇ ਸਿਰ ਤੋਂ ਇਲਾਵਾ
2: ਕੁਛ ਨੀ, ਹਜੇ ਕੁਛ ਨੀ ਖਾਦਾ,
3: ਕੁਛ ਨੀ।
1: ਕਿਸੇ ਨੇ ਕਿਸੇ ਦਾ ਸਿਰ ਨੀ ਖਾਦਾ?
3: ਮੈਂ ਖਾਦਾ।
1: ਫਿਰ ਤੇ ਬੜੀ ਬੋਰਿੰਗ ਸਵੇਰ ਹੋ ਗਈ। ਕੋਈ ਲੜਾਈ ਲੜੂਈ ਨੀ
3: ਹੋਈ?
1: ਕੋਈ ਲੜਾਈ ਲੜੂਈ ਨੀ ਹੋਈ ਯਾਰ ਸਵੇਰੇ? ਕੋਈ ਲੜਾਈ ਨੀ ਹੋਈ ਸਵੇਰੇ ਸਵੇਰੇ? ਕਿਹਦੇ ਨਾ? ਦੀਦੀ ਨਾਲ। ਓਕੇ ਓਕੇ, ਤੁਸੀਂ ਇੰਜੋਏ ਕੀਤਾ ਫਿਰ? ਬੱਲੇ, ਕਿਹਦਾ ਕਿਹਦਾ ਕਸੂਰ ਸੀ?
3: ਵੈਰੀ
1: ਗੁੱਡ,
3: ਡਿਸਗਸਟਿੰਗ ਲੋਕ
1: ਨੇ, ਬੜੇ ਕੁੱਟ ਖਾਣ ਵਾਲੇ ਕੰਮ ਕਰਦਾ। ਕੀ ਸੁਣਾਓਗੇ ਫਿਰ?
3: ਇੱਕ ਬੁਝਾਰਤ।
1: ਹਾਂਜੀ
2: ਹਾਂਜੀ।
3: ਕਿਹੜੀ ਚੀਜ਼ ਹੈ ਜਿਹਦੇ ਕੋਲ ਕਿਹੜੀ ਚੀਜ਼ ਹੈ ਜਿਹਦੇ ਕੋਲ ਬੀਚ ਹੈਗੀ ਬਟ ਰੌਕਸ ਨੀ ਹੈਗੇ?
1: ਬੀਚ ਹੈਗੀ ਪਰ ਰੌਕਸ ਨੀ
3: ਹੈਗੀ, ਰੌਕਸ ਨੀ ਹੈਗੇ, ਰਿਵਰ ਹੈਗੇ ਪਰ ਪਾਣੀ ਨੀ ਹੈਗਾ, ਤੇ ਫੋਰੈਸਟ ਹੈਗੇ ਬਟ ਟ੍ਰੀਜ਼ ਨੀ ਹੈਗੇ।
1: ਇੱਕ ਹੁੰਦੀ ਤੇ
3: ਮੈਨ ਮੇਡ ਹੈ।
2: ਮੈਨ ਮੇਡ ਹੈ।
1: ਅੱਛਾ ਅੱਛਾ, ਫੇਰ ਦੁਬਾਰਾ।
3: ਕਿਹੜੀ ਚੀਜ਼ ਹੈ ਜਿਹਦੇ ਕੋਲ ਬੀਚ ਹੈਗੀ ਬਟ ਬੀਚ ਹੈਗੀ ਪਰ ਬੱਟੇ ਨੀ ਹੈਗੇ, ਰਿਵਰ ਹੈਗੀ ਪਰ ਪਾਣੀ ਨੀ ਹੈਗਾ, ਤੇ ਫੋਰੈਸਟ ਹੈਗੀ ਪਰ ਦਰਖਤ ਨੀ ਹੈਗੇ?
1: ਜਲੇਬੀ ਜੂੜਾ
3: ਨਹੀਂ।
1: ਕਰੇਲੇ
3: ਨਹੀਂ।
1: ਗੁੱਤਾਂ
3: ਨਹੀਂ।
1: ਲੈ ਨਹੀਂ। ਓਕੇ, ਹੋਰ ਫਿਰ ਕੀ ਹੋ ਸਕਦਾ?
3: ਲੋਕ ਸਪੈਸ਼ਲੀ ਯੂਜ਼ ਕਰਦੇ।
1: ਹਾਂਜੀ।
3: ਪਹਿਲਾ ਕਿਤੇ ਕੰਧ ਤੇ ਲਾਈਦੀ।
1: ਕੰਧ ਤੇ ਲਾਈਦੀ ਆ?
3: ਹਾਂਜੀ।
1: ਕੰਧ ਤੇ ਕੀ ਲਾਈਦਾ? ਕੰਧ ਤੇ ਕੀ ਲਾਉਂਦੇ ਹੋ ਤੁਸੀਂ?
2: ਮੈਂ ਤੇ ਉਹੀ ਸੋਚ ਰਹੀ ਹਾਂ ਤੇ ਇਹ ਤੁਸੀਂ। ਅੱਛਾ ਇਹ ਦੱਸੋ, ਇਹ ਤੁਸੀਂ ਆਪ ਬਣਾਈ ਹੈ? ਜੇ ਆਪ ਬਣੀਏ ਤੇ ਕੁਛ ਵੀ ਆਨਸਰ ਲਈ ਰੈਡੀ ਹੋ ਸਕਦਾ ਆਪ,
1: ਜੋ ਮਰਜ਼ੀ ਹੋਵੇ। ਤੁਸੀਂ ਦੱਸੋ ਕੰਧ ਤੇ ਕੀ ਲਾਈਦਾ? ਫੋਟੋ ਫੋਟੋ
2: ਫੋਟੋ ਘੜੀ।
3: ਮੈਂ ਇੱਕ ਹੋਰ ਕਲੂ ਦੱਸ ਦਿੱਤਾ ਤੁਹਾਨੂੰ।
1: ਹਾਂ, ਵਾਲ ਕਲੌਕ।
3: ਲੋਕੇਸ਼ਨ ਲੱਭਣ ਲਈ ਯੂਜ਼, ਆਈ ਮੀਨ ਚਾਰਜਰ ਲੱਭਣ ਲਈ ਯੂਜ਼ ਕਰਦੇ ਹੈ।
1: ਚਾਰਜਰ ਲੱਭਣ ਲਈ?
3: ਚਾਰਜਰ।
1: ਹਾਂ, ਚਾਰਜਰ।
3: ਚਾਰਜਰ
2: ਟ੍ਰੈਜਰ ਕੰਪਸ?
3: ਨਹੀਂ।
1: ਇਹ ਕੀ ਏਡਾ ਔਖਾ ਜਿਹਾ? ਚਾਹ ਤੇ
3: ਨਹੀਂ?
1: ਅੱਛਾ ਅੱਛਾ ਅੱਛਾ, ਸੀਨਰੀ। ਉਹਦੇ ਵਿੱਚ ਬੀਚ ਹੁੰਦਾ ਪਰ ਪਾਣੀ ਨਹੀਂ ਹੁੰਦਾ, ਪੱਥਰ ਨਹੀਂ ਹੁੰਦੇ। ਗੁੱਡ ਗੁੱਡ ਗੁੱਡ ਗੁੱਡ ਗੁੱਡ, ਵੈਰੀ ਇੰਟੈਲੀਜੈਂਟ।
3: ਬੱਲੇ ਬੱਲੇ ਸ਼ਾਵਾ ਸ਼ਾਵਾ।
1: ਓ ਬੱਲੇ ਬੱਲੇ, ਸ਼ਾਗੀ ਸ਼ਾਗੀ ਕੁੜੀ, ਥੈਂਕ ਯੂ। ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਵੀਰ ਜੀ। ਸਤਿ ਸ੍ਰੀ ਅਕਾਲ,
2: ਕੀ ਹਾਲ ਚਾਲ ਹੈ?
3: ਠੀਕ ਆ, ਤੁਹਾਡਾ ਕੀ ਹਾਲ ਹੈ?
1: ਸਾਡਾ ਵੀ ਠੀਕ ਆ। ਉਹ ਅੱਜ ਇੱਕ ਟਰੱਕ ਨੇ ਇੱਕ ਕਾਰ ਦੇ ਉੱਤੇ ਡਕਾਰ ਕਿਉਂ ਮਾਰਿਆ ਸੀ?
3: ਵੱਡੀ ਦੀਦੀ ਨੇ ਕੱਲ ਨੂੰ ਮੈਨੂੰ ਮਾਰਿਆ।
1: ਹੈਂ?
3: ਵੱਡੀ ਦੀਦੀ ਨੇ ਕੱਲ ਮੈਨੂੰ ਮਾਰਿਆ।
1: ਅੱਛਾ, ਕੱਲ ਮਾਰਿਆ ਸੀ? ਓਹੋ, ਪਰ ਆ ਮੈਨੂੰ ਪਹਿਲਾਂ ਇੱਕ ਚੀਜ਼ ਦੱਸੋ ਵੀ ਟਰੱਕ ਨੇ ਡਕਾਰ ਕਿਉਂ ਮਾਰਿਆ ਸੀ?
3: ਮੈਂ ਟਰੱਕ ਨਹੀਂ ਹੈਗੇ।
1: ਨਹੀਂ, ਪਰ ਟਰੱਕ ਨੇ ਮਾਰਿਆ ਸੀ ਨਾ, ਸਿਡਨੀ ਦੇ ਵਿੱਚ ਇੱਕ ਟਰੱਕ ਸੀ ਤੇ ਉਹਨੇ ਬੱਸ ਨੂੰ ਡਕਾਰ ਮਾਰਤਾ। ਟਰੱਕ ਨੇ ਸਮੋਸੇ ਖਾਦੇ ਸੀ? ਓ, ਤੇ ਪਰ ਬੱਸ ਦਾ ਕੀ ਕਸੂਰ ਸੀ?
3: ਬੱਸ ਉਹਦੀ ਮੋਟੀ ਸੀ।
1: ਓ, ਬੱਸ ਉਹਦੀ ਮੋਟੀ। ਓਕੇ, ਇਹ ਤੇ ਫਿਰ ਬੜਾ ਮਸਲਾ ਹੀ ਹੈ।
3: ਹਾਂਜੀ।
1: ਓਹੋ, ਕੀ ਸੁਣਾਓਗੇ ਫਿਰ ਅੱਜ?
3: ਉਹ ਐਕਸੀਡੈਂਟ ਹੋਈ ਸੀ, ਉਹ ਰੋਡ ਬਲਾਕ ਸੀ।
1: ਅੱਛਾ, ਰੋਡ ਬਲਾਕ ਸੀ?
3: ਹਾਂਜੀ।
1: ਕਿ ਬਲੈਕ ਸੀ?
3: ਮੈਸ਼ ਫ੍ਰੀਵੇ ਤੇ।
1: ਅੱਛਾ, ਮਨੈਸ਼ ਫ੍ਰੀਵੇ ਤੇ। ਹਾਂ ਯਾਰ, ਮਨੈਸ਼ ਫ੍ਰੀਵੇ ਤੇ ਹੋਇਆ ਸੀ ਅੱਜ। ਤੁਸੀਂ ਸਾਰੀ ਖਬਰ ਰੱਖ
3: ਲੈ। ਡਿੱਗ ਗਿਆ ਸੀ
2: ਸਮਾਨ, ਡਿੱਗ
1: ਸਮਾਨ ਡਿੱਗ ਪਿਆ ਸੀ। ਇਦਾਂ ਕਿਉਂ ਹੁੰਦਾ ਵਾ ਮਨੈਸ਼ ਫ੍ਰੀਵੇ ਤੇ?
3: ਮੈਨੂੰ ਪਤਾ ਨਹੀਂ, ਬਿਕਾਜ਼ ਉਹ ਜਾਲੀ ਲੋਕ ਨੇ ਤੇ ਉਹ ਅਮ ਜਿਹੜੇ ਬਾਕਸਿਸ ਹੈਗੇ ਉੱਥੇ ਉਹਨੂੰ ਅਮ ਟੱਕ ਉਹਨੂੰ ਅਮ ਲਾਈਨ ਨਹੀਂ ਕਰਦੇ, ਜਿਹੜਾ ਲਾਈਨ ਵਾਲਾ ਹੈਗਾ ਜਿਹੜਾ ਗਿਰ ਨਹੀਂ ਸਕਦਾ,
1: ਚੰਗੀ ਤਰ੍ਹਾਂ ਨਹੀਂ ਬੰਨਦੇ ਹਨਾ।
3: ਹਾਂਜੀ,
1: ਜਾਲੀ ਲੋਕ ਪੌੜੀ ਨੀ ਬਣਦੇ।
3: ਹਾਂ,
1: ਕਾਲੀ ਚੁੰਦੇ
2: ਡੈਡਾ ਵਾਂਗੂ।
1: ਡੈਡਾ ਵੀ ਪੌੜੀ ਸੁੱਟ ਦਿੰਦੇ?
3: ਨਾਰਾ ਕਹਿੰਦੇ ਛੇਤੀ ਛੇਤੀ ਅਸੀਂ ਪਾਕ ਚੱਲੀਏ ਛੇਤੀ
1: ਕਾਲੀ ਕਾਲੀ ਚ ਪਾਕ ਲੈ ਜਾਂਦੇ ਹਨਾ ਸ਼ੂਜ਼ ਵੀ ਨਹੀਂ ਪਾਉਣ ਦਿੰਦੇ
3: ਹੁੰਦੀ।

0: ਗਹਿਣਾ ਗਹਿਣਾ ਗਹਿਣਾ ਕਹਿ ਕੇ ਡਕਾਰ ਮਾਰ ਲੈਣਾ ਕੁੜੀਓ ਬਲਬਲ ਬਲਬਲ ਬਲੇ ਸਰਦਾਰ ਜੀ ਜਿੰਦਾਬਾਦ ਸਰਦਾਰ ਜੀ ਜਿੰਦਾਬਾਦ ਡਕਾਰ ਜਿੰਦਾਬਾਦ ਸਮੋਸੇ ਜਿੰਦਾਬਾਦ ਟਰੱਕ ਜਿੰਦਾਬਾਦ ਗੱਡੀ ਬੱਲੇ ਬੱਲੇ ਸਾਈਕਲ ਗੜੈ ਗੜੈ ਡੱਡੂ ਟ੍ਰਿੰਗ ਟ੍ਰਿੰਗ ਹਾਂ ਤੁਹਾਨੂੰ ਪਤਾ ਡੱਡੂ ਨੇ ਵੀ ਸਾਈਕਲ ਲਿਆ ਵਾ ਬਰੂਮ ਬਰੂਮ ਤੁਹਾਨੂੰ ਪਤਾ ਡੱਡੂ ਨੇ ਵੀ ਸਾਈਕਲ ਲਿਆ ਵਾ ਪਤਾ ਹੈ ਨਾ ਤੁਹਾਨੂੰ ਤੇ ਸਾਰਾ ਪਤਾ ਹੈ ਥੈਂਕ ਯੂ ਸਤਿ ਸ੍ਰੀ ਅਕਾਲ ਤੁਹਾਡਾ ਦਿਨ ਵਧੀਆ ਵਧੀਆ ਲੰਘੇ ਵੀਰ ਜੀ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਨੇ ਅਨਾਹਤ ਕੌਰ ਜੀ ਸਤਿ ਸ੍ਰੀ ਅਕਾਲ ਅਨਾਹਤ ਅਗਨ ਕੀ ਹਾਲ ਹੈ ਇੰਨਾ ਤੁਸੀਂ ਭੁੱਲ ਨੀ ਸਕਦੀਆਂ ਤੁਸੀਂ ਕੁੜੀਓ ਜੇ ਜਾਣ ਕੇ ਕਰਦੀਆਂ ਜੇ ਹੋਰ ਕੀ ਤੁਸੀਂ ਤੇ ਇੱਦਾਂ ਕਰਦੀਆਂ ਠੰਡ ਚ ਬੰਦੇ ਤੋਂ ਰਜਾਈ ਲਾ ਕੇ ਫਿਰ ਕਹਿੰਦੇ ਓ ਸੋਰੀ ਸੋਰੀ ਸੋਰੀ ਅਸੀਂ ਤੁਹਾਨੂੰ ਨਹੀਂ ਸੀ ਠਾਉਣਾ ਤੁਹਾਨੂੰ ਤੇ ਨਹੀਂ ਸੀ ਠਾਉਣਾ ਇੱਦਾਂ ਕਰਦੀਆਂ ਜੇ ਤੁਸੀਂ ਤੇ ਓਹੋ ਤੁਸੀਂ ਕੁੜੀਆਂ ਬੜੀਆਂ ਤੇਜ਼ ਹੋ ਤੁਸੀਂ ਹੋਰ ਫਿਰ ਛੁੱਟੀਆਂ ਕਿਵੇਂ ਚੱਲ ਰਹੀਆਂ ਓਕੇ ਕੀ ਕਰਦੇ ਹੋ ਛੁੱਟੀਆਂ ਚ ਕੀ ਕਰਦੇ ਸੋਨੇ ਓਕੇ ਓਕੇ ਤੇ ਲੜਾਈ ਲੜੂਈ ਨੀ ਕੀਤੀ ਕੋਈ ਜੁੰਡੇ ਹਾਂ ਜੁੰਡੇ ਜਾਂਡੇ ਵਾਲੀ ਕੀਤੀ ਕਿ ਨੀ ਕੋਈ ਇੱਕ ਦੋ ਵਾਰ ਜੁੰਡੇ ਪੁੱਟਣ ਵਾਲੀ ਹੋਈ ਆ ਓਕੇ ਓਕੇ ਗੁੱਡ ਗੁੱਡ ਗੁੱਡ ਗੁੱਡ ਨਾਈਸ ਫਿਰ ਤੇ ਬਹੁਤ ਫਨ ਹੋ ਰਿਹਾ ਤੁਹਾਡਾ ਤੇ ਓਕੇ ਆਪਸ ਵਿੱਚ ਹੀ ਪੁੱਟੇ ਕਿ ਮੰਮਾ ਕੋ ਪਟਾਏ ਆ ਆਪਸ ਵਿੱਚ ਤੇ ਉਹ ਮੰਮਾ ਕਹਿੰਦੇ ਹੁੰਦੇ ਵੀ ਜਾਓ ਕਰਦੀਆਂ ਰਹੋ ਜੋ ਕਰਨਾ ਤੇ ਹਟਾਉਂਦੇ ਹੁੰਦੇ ਮੰਮਾ ਦੀ ਹੈਲਪ ਵੀ ਕਰਾਉਂਦੀਆਂ ਉਹ ਕਿ ਨਹੀਂ ਕੀ ਕਰਾਇਆ ਸੀ ਪਿੱਛੋਂ ਕੀ ਸੁਣਾਓਗੇ ਫਿਰ ਅੱਜ
1: ਪਾਪਾ ਦਾ ਬਰਥਡੇ ਹੈ
0: ਓਏ

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 25 ਸਤੰਬਰ 2026 ਸ਼ੁੱਕਰਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਤੇ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ। ਇੰਟਰਨੈਸ਼ਨਲ ਨਿਊਜ਼ ਦੇ ਨਾਲ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ। ਪਹਿਲੀ ਮਨਭਾਗੀ ਖਬਰ ਅਫਰੀਕੀ ਮੁਲਕ ਤਨਜ਼ੇਨੀਆ ਦੇ ਨਾਲ ਜੁੜੀ ਹੋਈ, ਜਿੱਥੇ ਤਨਜ਼ੇਨੀਆ ਤੋਂ ਕਾਂਗੋ ਜਾ ਰਹੀ ਇੱਕ ਕਿਸ਼ਤੀ ਟੰਗਾਨਿਕਾ ਝੀਲ ਦੇ ਵਿੱਚ ਪਲਟ ਗਈ, ਜਿਸ ਦੇ ਚੱਲਦਿਆਂ ਘੱਟੋ ਘੱਟ 41 ਲੋਕਾਂ ਦੀ ਮੌਤ ਦੀ ਮਨਭਾਗੀ ਖਬਰ ਸਾਹਮਣੇ ਆ ਰਹੀ ਹੈ। ਸਥਾਨਕ ਅਧਿਕਾਰੀਆਂ ਦੀ ਤਰਫ ਤੋਂ ਇਹ ਜਾਣਕਾਰੀ ਦਿੱਤੀ ਗਈ ਹੈ। ਟੰਗਾਨਿਕਾ ਸੂਬੇ ਦੇ ਟਰਾਂਸਪੋਰਟ ਮਿਨਿਸਟਰ ਨੋਰਿਸ ਮੋਲਗੋਈ ਨੇ ਵੀ ਇਸ ਖਬਰ ਦੀ ਪੁਸ਼ਟੀ ਕੀਤੀ ਹੈ ਅਤੇ ਦੱਸਿਆ ਕਿ ਕਿਸ਼ਤੀ ਦੇ ਵਿੱਚ ਕਰੀਬ 100 ਲੋਕ ਸਵਾਰ ਸੀ ਔਰ ਭਾਰੀ ਸਮਾਨ ਲੱਦਿਆ ਹੋਇਆ ਸੀ। ਇਹ ਵੀ ਦੱਸਿਆ ਕਿ 49 ਲੋਕਾਂ ਨੂੰ ਬਚਾ ਲਿਆ ਗਿਆ, ਜਦਕਿ 41 ਦੀ ਮੌਤ ਹੋਈ ਅਤੇ ਬਾਕੀ ਦੇ ਬਚੇ ਯਾਤਰੀਆਂ ਦੀ ਭਾਲ ਕੀਤੀ ਜਾ ਰਹੀ ਹੈ। ਮੰਤਰੀ ਨੇ ਦੱਸਿਆ ਕਿ ਕਿਸ਼ਤੀ ਤਨਜ਼ੇਨੀਆ ਦੇ ਕਿਗੋਮਾ ਤੋਂ ਕਾਂਗੋ ਦੇ ਟੰਗਾਨਿਕਾ ਸੂਬੇ ਦੇ ਵਿੱਚ ਜਾ ਰਹੀ ਸੀ, ਜਦੋਂ ਕਿ ਟੰਗਾਨਿਕਾ ਝੀਲ ਦੁਨੀਆ ਦੀ ਸਭ ਤੋਂ ਵੱਡੀ ਤਾਜ਼ੇ ਪਾਣੀ ਦੀ ਝੀਲ ਦੱਸੀ ਜਾਂਦੀ ਹੈ ਔਰ ਡੂੰਘਾਈ ਦੇ ਪੱਖੋਂ ਦੁਨੀਆ ਦੀ ਦੂਜੀ ਸਭ ਤੋਂ ਡੂੰਘੀ ਝੀਲ ਵੀ ਹੈ। ਇਸ ਤੋਂ ਵੱਧ ਡੂੰਘੀ ਸਿਰਫ ਰੂਸ ਦੀ ਬੈਕਾਲ ਝੀਲ ਹੈ, ਪਰ ਵੀਰਵਾਰ ਦੇ ਦਿਨ ਵਾਪਰੇ ਇਸ ਹਾਦਸੇ ਦਾ ਤੁਰੰਤ ਕੋਈ ਕਾਰਨ ਸਪਸ਼ਟ ਨਹੀਂ ਹੋ ਸਕਿਆ। ਇਹੀ ਪਤਾ ਚੱਲ ਰਿਹਾ ਹੈ ਕਿ ਕਿਸ਼ਤੀ ਓਵਰਲੋਡ ਹੋ ਕੇ ਚੱਲ ਰਹੀ ਸੀ। ਉਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨੀ ਰਾਸ਼ਟਰਪਤੀ ਜ਼ੀ ਜਿਨਪਿੰਗ ਦੀ ਲੰਘੀ ਕੱਲ੍ਹ ਹੋਈ ਵਾਈਟ ਹਾਊਸ ਦੇ ਵਿੱਚ ਮੁਲਾਕਾਤ ਦੇ ਚਰਚਾਵਾਂ ਦੁਨੀਆ ਭਰ ਦੀਆਂ ਅਖਬਾਰਾਂ ਟੀਵੀ ਚੈਨਲਾਂ ਦੇ ਉੱਤੇ ਨੇ। ਟਰੰਪ ਅਤੇ ਉਹਨਾਂ ਦੀ ਪਤਨੀ ਮੈਲਾਨੀਆ ਟਰੰਪ ਨੇ ਜ਼ੀ ਜਿਨਪਿੰਗ ਦਾ ਜਿਸ ਤਰੀਕੇ ਦੇ ਨਾਲ ਸਵਾਗਤ ਕੀਤਾ, ਵਾਸ਼ਿੰਗਟਨ 'ਚ ਜਿਸ ਤਰੀਕੇ ਦੇ ਨਾਲ ਦਾਵਤ ਦਿੱਤੀ, ਉਹ ਸਾਰੀਆਂ ਖਬਰਾਂ ਤਾਂ ਹੈਗੀਆਂ ਹੀ ਨੇ, ਪਰ ਇਸ ਤੋਂ ਇਲਾਵਾ ਦੋਹਾਂ ਦੇ ਦਰਮਿਆਨ ਜਿਹੜੀ ਮੀਟਿੰਗ ਹੋਈ ਹੈ, ਵੈਸੇ ਜਿਸ ਵਕਤ ਖਬਰਾਂ ਦੀਆਂ ਲਾਈਵ ਸਾਂਝਾਂ ਪਾ ਰਹੇ ਹਾਂ, ਅਮਰੀਕਾ ਦੇ ਵਿੱਚ ਇਹ ਮੀਟਿੰਗ ਮੁੱਕ ਚੁੱਕੀ ਹੈ। ਚਰਚਾ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ, ਵਪਾਰ, ਤਕਨਾਲੋਜੀ, ਤਾਈਵਾਨ ਸਣੇ ਦੁਨੀਆ ਭਰ ਦੇ ਵਿੱਚ ਫੌਜਾਂ ਦੇ ਅੰਦਰ ਸੰਚਾਰ ਦੇ ਮਾਧਿਅਮਾਂ ਦੇ ਕਿਹੜੇ ਇਸਤੇਮਾਲ ਕੀਤੇ ਜਾਣ, ਇਹਨਾਂ ਮੁੱਦਿਆਂ ਨੂੰ ਲੈ ਕੇ ਚਰਚਾਵਾਂ ਹੋਈਆਂ। ਟਰੰਪ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਅਮਰੀਕਾ ਅਤੇ ਚੀਨ ਨੇ ਸੈਕਿੰਡ ਵਰਲਡ ਵਾਰ ਦੇ ਦਰਮਿਆਨ ਰਲ ਕੇ ਕੰਮ ਕੀਤਾ ਸੀ, ਹੁਣ ਉਸੇ ਤਰੀਕੇ ਦੇ ਨਾਲ ਭਵਿੱਖ ਨੂੰ ਬਿਹਤਰ ਬਣਾਉਣ ਦੇ ਲਈ ਇਕੱਠਿਆਂ ਕੰਮ ਕਰਨਾ ਚਾਹੀਦਾ। ਇਸ ਦਰਮਿਆਨ ਜ਼ੀ ਜਿਨਪਿੰਗ ਨੇ ਕਿਹਾ ਕਿ ਉਹ ਦੋਵਾਂ ਦੇਸ਼ਾਂ ਦੇ ਦਰਮਿਆਨ ਦੋਸਤੀ ਨੂੰ ਅੱਗੇ ਵਧਾਉਣ ਦੇ ਲਈ ਹੀ ਅਮਰੀਕਾ ਆਏ ਨੇ। ਜ਼ੀ ਜਿਨਪਿੰਗ ਨੇ ਕਿਹਾ ਕਿ ਚੀਨ ਅਤੇ ਅਮਰੀਕਾ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਇਕੱਠੇ ਚੱਲਣ ਤਾਂ ਹੀ ਇੱਥੇ ਦੁਨੀਆ ਦੀ ਬਿਹਤਰੀ ਹੋ ਸਕਦੀ ਹੈ। ਉਹਨਾਂ ਕਿਹਾ ਕਿ ਅਮਰੀਕਾ ਅਤੇ ਚੀਨ ਦੇ ਦਰਮਿਆਨ ਰੇਸ ਨਹੀਂ ਹੋਣੀ ਚਾਹੀਦੀ, ਰੈਸਲਿੰਗ ਨਹੀਂ ਹੋਣੀ ਚਾਹੀਦੀ, ਬਲਕਿ ਰੇਸ ਹੋਵੇ ਤਾਂ ਠੀਕ ਹੈ, ਯਾਨੀ ਕਿ ਇੱਕ ਕਿਸਮ ਦਾ ਮੁਕਾਬਲਾ ਦੁਨੀਆ ਭਰ ਦੇ ਲਈ ਠੀਕ ਹੈ। ਚੀਨੀ ਰਾਸ਼ਟਰਪਤੀ ਨੇ ਦੋਵਾਂ ਦੇਸ਼ਾਂ ਦੇ ਵਿਚਕਾਰ ਸੰਭਾਵੀ ਟਕਰਾਅ ਸੰਬੰਧੀ ਜਿਹੜੀ ਥੁਸੀਸਾਈਡ ਸਟ੍ਰੈਪ ਕਿਹਾ ਜਾ ਰਿਹਾ, ਉਸ ਦਾ ਵੀ ਜ਼ਿਕਰ ਕੀਤਾ। ਇਹ ਸਿਧਾਂਤ ਸੁਝਾਅ ਦਿੰਦਾ ਹੈ ਕਿ ਇੱਕ ਉੱਭਰਦੀ ਹੋਈ ਤਾਕਤ ਅਤੇ ਇੱਕ ਸਥਾਪਿਤ ਤਾਕਤ ਦੇ ਵਿਚਕਾਰ ਵਾਧਾ ਤਣਾਅ ਵਿਸ਼ਵ ਯੁੱਧ ਦਾ ਕਾਰਨ ਬਣ ਸਕਦਾ ਹੈ। ਜ਼ੀ ਜਿਨਪਿੰਗ ਨੇ ਕਿਹਾ ਕਿ ਚੀਨ ਅਤੇ ਅਮਰੀਕਾ ਨੂੰ ਟਕਰਾਅ ਅਤੇ ਵਿਵਾਦ ਦੀ ਕੋਸ਼ਿਸ਼ ਤੋਂ ਬਚਣਾ ਚਾਹੀਦਾ ਹੈ। ਇਸ ਦਰਮਿਆਨ ਅਮਰੀਕੀ ਰਾਸ਼ਟਰਪਤੀ ਅਕਸਰ ਹੁਣ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ, ਉਸ ਨੂੰ ਸੁਪਰ ਇੰਟੈਲੀਜੈਂਸ ਸ਼ਬਦ ਕਹਿ ਕੇ ਸੰਬੋਧਨ ਕਰਨ ਲੱਗ ਪਏ ਨੇ, ਜਦੋਂ ਤੋਂ ਦੁਨੀਆ ਦੇ 22 ਦੇਸ਼ਾਂ ਨੇ ਅਮਰੀਕਾ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਖਿਲਾਫ ਇੱਕ ਮੋਰਚਾ ਖੋਲ੍ਹਿਆ ਹੈ। ਉਧਰ ਇਜ਼ਰਾਈਲ ਦੇ ਖਿਲਾਫ ਰੈਫਰੈਂਡਮ ਨੂੰ ਪ੍ਰਭਾਵਿਤ ਕਰਨ ਦੇ ਨੇਤਨਯਾਹੂ ਦੇ ਦੋਸ਼ਾਂ ਨੂੰ ਕਤਰ ਨੇ ਖਾਰਜ ਕਰ ਦਿੱਤਾ। ਕਤਰ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਜੇਦ ਅਲ ਅੰਸਾਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ, ਅਸੀਂ ਸੰਯੁਕਤ ਰਾਸ਼ਟਰ ਮਹਾਸਭਾ ਦੇ ਸੰਬੋਧਨ ਦੇ ਦਰਮਿਆਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਦੀ ਤਰਫ ਤੋਂ ਲਗਾਏ ਗਏ ਉਹਨਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਖਾਰਜ ਕਰਦੇ ਹਾਂ, ਜਿਨ੍ਹਾਂ ਦੇ ਵਿੱਚ ਉਹਨਾਂ ਕਿਹਾ ਸੀ ਕਿ ਕਤਰ ਇਜ਼ਰਾਈਲ ਦੇ ਖਿਲਾਫ ਰੈਫਰੈਂਡਮਸ ਨੂੰ ਪ੍ਰਭਾਵਿਤ ਕਰਨ ਦੀ ਮੁਹਿੰਮ ਚਲਾ ਰਿਹਾ। ਕਤਰ ਦੇ ਖਿਲਾਫ ਜਾਰੀ ਇਹ ਬਿਆਨਬਾਜ਼ੀ ਕਬਜ਼ੇ ਵਾਲੇ ਫਲਸਤੀਨੀ ਖੇਤਰਾਂ ਦੇ ਵਿੱਚ ਉਹਨਾਂ ਦੀ ਸਰਕਾਰ ਦੇ ਦੁਆਰਾ ਕੀਤੇ ਗਏ ਅਤਿਆਚਾਰਾਂ ਅਤੇ ਗੰਭੀਰ ਮਨੁੱਖੀ ਨਤੀਜਿਆਂ ਦੇ ਖਿਲਾਫ ਧਿਆਨ ਭਟਕਾਉਣ ਦੀ ਕੋਸ਼ਿਸ਼ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ। ਮਾਜੇਦ ਅਲ ਅੰਸਾਰੀ ਨੇ ਇਹ ਵੀ ਲਿਖਿਆ ਕਿ ਜੇਕਰ ਨੇਤਨਯਾਹੂ ਤਾਂ ਇਜ਼ਰਾਈਲ ਦੇ ਦੂਸਰੇ ਕੱਟੜਪੰਥੀ ਨੇਤਾ ਜਿਨ੍ਹਾਂ ਨੇ ਤੇਜ਼ੀ ਦੇ ਨਾਲ ਖਾਲੀਆਂ ਮੀਟਿੰਗਾਂ ਨੂੰ ਸੰਬੋਧਨ ਕੀਤਾ ਹੈ, ਉਹ ਚਾਹੁੰਦੇ ਨੇ ਕਿ ਦੁਨੀਆ ਇਜ਼ਰਾਈਲ ਨੂੰ ਅਲੱਗ ਨਜ਼ਰੀਏ ਦੇ ਨਾਲ ਦੇਖੇ, ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਆਪਣੀਆਂ ਨੀਤੀਆਂ ਦੇ ਵਿੱਚ ਬਦਲਾਅ ਕਰਨਾ ਹੋਵੇਗਾ, ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਕਰਨ ਤੋਂ ਰੋਕਣਾ ਹੋਵੇਗਾ। ਹੁਣ ਇਹ ਵੀ ਲਿਖਿਆ ਕਿ ਉਹਨਾਂ ਲੋਕਾਂ ਦੇ ਪ੍ਰਤੀ ਉਹਨਾਂ ਨੂੰ ਜਵਾਬਦੇਹੀ ਤੈਅ ਕਰ ਲੈਣੀ ਚਾਹੀਦੀ ਹੈ ਜਿਨ੍ਹਾਂ ਨੇ ਉਹਨਾਂ ਨੂੰ ਚੁਣਿਆ, ਨਾ ਕਿ ਇਜ਼ਰਾਈਲ ਦੀ ਵਿਗੜਦੀ ਦੁਨੀਆ ਭਰ ਦੇ ਵਿੱਚ ਸਾਖ ਦੇ ਲਈ ਕਿਸੇ ਨੂੰ ਬਲੀ ਦਾ ਬੱਕਰਾ ਬਣਾ ਕੇ ਕੋਸ਼ਿਸ਼ ਕੀਤੀ ਜਾਵੇ। ਉੱਥੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਬਾਜ਼ ਸ਼ਰੀਫ ਅਤੇ ਬਾਂਗਲਾਦੇਸ਼ ਦੇ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਨੇ ਵੀ ਨਿਊਯਾਰਕ ਦੇ ਵਿੱਚ UNGA ਦੇ ਦੌਰਾਨ ਬੈਠਕ ਕੀਤੀ, ਮੁੱਦਿਆਂ ਦੇ ਉੱਤੇ ਚਰਚਾ ਕੀਤੀ। ਸ਼ਾਬਾਜ਼ ਸ਼ਰੀਫ ਨੇ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਲਿਖਿਆ ਕਿ ਪ੍ਰਧਾਨ ਮੰਤਰੀ ਰਹਿਮਾਨ ਅਤੇ ਮੈਂ
ਵਪਾਰ, ਨਿਵੇਸ਼, ਸਿੱਖਿਆ, ਸੈਰ ਸਪਾਟਾ ਤੇ ਦੋਹਾਂ ਦੇਸ਼ਾਂ ਦੇ ਦਰਮਿਆਨ ਆਪਸੀ ਸੰਬੰਧਾਂ ਨੂੰ ਹੋਰ ਗਹਿਰਾ ਕਰਨ ਦੇ ਉੱਤੇ ਸਹਿਮਤੀ ਜਤਾਈ ਹੈ। ਨਾਲ ਹੀ ਖੇਤਰੀ ਤੇ ਵਿਸ਼ਵ ਭਰ ਦੇ ਮੁੱਦਿਆਂ ਦੇ ਉੱਤੇ ਦਵੱਲੇ ਪਲੈਟਫਾਰਮਸ ਦਾ ਇਸਤੇਮਾਲ ਜਾਰੀ ਰੱਖਣ ਦੇ ਉੱਤੇ ਵੀ ਗੱਲਬਾਤ ਕੀਤੀ ਹੈ। ਵੈਸੇ ਯੂਨਾਈਟਿਡ ਨੇਸ਼ਨ ਦੀ ਇਹ ਸਟੇਜ ਹੈ, ਇਸ ਵਕਤ ਦੁਨੀਆ ਭਰ ਦੇ ਨੇਤਾਵਾਂ ਨੂੰ ਆਪੋ ਆਪਣਾ ਤਰੀਕਾ ਔਰ ਆਪੋ ਆਪਣਾ ਜਿਹੜਾ ਪ੍ਰੋਪੇਗੰਡਾ ਉਹ ਜਤਾਉਣ ਦਾ ਇੱਕ ਮੰਚ ਮਿਲਿਆ ਔਰ ਇਸ ਦਰਮਿਆਨ ਹਰ ਦੇਸ਼ ਦਾ ਨੇਤਾ ਇਹ ਕਰ ਵੀ ਰਿਹਾ। ਹਾਲਾਂਕਿ ਭਾਰਤ ਦੀ ਗੈਰ ਹਾਜ਼ਰੀ ਇਸ ਮੰਚ ਦੇ ਵਿੱਚੋਂ ਜ਼ਰੂਰ ਸਭ ਨੂੰ ਕਟਕ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਭਾਰਤ ਦੇ ਵਿੱਚ ਕੋਈ ਖਾਸ ਰੁਝੇਵੇਂ ਨਾ ਹੋਣ ਦੇ ਬਾਵਜੂਦ ਅਮਰੀਕਾ ਜਾਣ ਤੋਂ ਗੁਰੇਜ਼ ਕਰਦੇ ਰਹੇ, ਇਸ ਦੇ ਉੱਤੇ ਵੀ ਸਵਾਲ ਉੱਠ ਰਹੇ ਨੇ। ਉੱਧਰ ਨੇਪਾਲ ਦੇ ਪ੍ਰਧਾਨ ਮੰਤਰੀ ਬਾਲਨ ਸ਼ਾਹ ਨੇ ਤਾਂ ਘੱਟੋ ਘੱਟ ਭਾਰਤ ਦਾ ਜ਼ਿਕਰ ਕੀਤਾ, ਪਰ ਭਾਰਤ ਦੇ ਨਾਲ ਨੇਪਾਲ ਦੀ ਭਾਸ਼ਾ ਦੇ ਵਿੱਚ ਚੀਨ ਦਾ ਜ਼ਿਕਰ ਵੀ ਹੁੰਦਾ ਹੈ। ਉਹਨਾਂ ਕਿਹਾ ਕਿ ਬੀਤੇ ਦਿਨਾਂ ਦੇ ਦਰਮਿਆਨ ਨੇਪਾਲ ਦੇ ਵਿੱਚ ਆਈਆਂ ਹੜ੍ਹਾਂ ਦੀ ਮਦਦ ਦੇ ਲਈ ਭਾਰਤ ਅਤੇ ਚੀਨ ਨੇ ਖਾਸ ਕੋਸ਼ਿਸ਼ ਕੀਤੀ ਹੈ। ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੰਮੇਲਨ ਦੇ ਵਿੱਚ ਬੋਲਦੇ ਹੋਇਆਂ ਪ੍ਰਧਾਨ ਮੰਤਰੀ ਬਾਲਨ ਸ਼ਾਹ ਨੇ ਕਿਹਾ ਕਿ ਸਾਡਾ ਪ੍ਰਸਤਾਵ ਤਾਂ ਇਹੀ ਹੈ ਕਿ ਨੇਪਾਲ ਭਾਰਤ ਅਤੇ ਚੀਨ ਦੀ ਅਗਵਾਈ ਦੇ ਵਿੱਚ ਜਿਹੜਾ ਹਿਮਾਲਿਅਨ ਰੇਂਜ ਦੇ ਅੰਦਰ ਵਾਤਾਵਰਣ ਦਾ ਵਿਗਾੜ ਪੈਦਾ ਹੋ ਰਿਹਾ ਉਸ ਨੂੰ ਰੋਕਣ ਦੇ ਲਈ ਇੱਕ ਤੰਤਰ ਸਥਾਪਿਤ ਕੀਤਾ ਜਾ ਸਕਦਾ ਹੈ। ਇਸ ਤੰਤਰ ਦੇ ਜ਼ਰੀਏ ਅਸੀਂ ਸੈਟੇਲਾਈਟ ਡੇਟਾ ਅਤੇ ਆਪਣੀਆਂ ਕਾਬਲੀਅਤ ਦੇ ਜ਼ਰੀਏ ਸਮਝ ਸਕੀਏ ਕਿ ਖਤਰਨਾਕ ਗਲੇਸ਼ੀਅਰ ਝੀਲਾਂ ਦੀ ਨਿਗਰਾਨੀ ਕਿਵੇਂ ਕਰਨੀ ਹੈ, ਸਾਂਝੇ ਤੌਰ ਦੇ ਉੱਤੇ ਜਿਹੜੇ ਅਲਰਟ ਸਿਸਟਮ ਨੇ ਉਹਨਾਂ ਨੂੰ ਹੋਰ ਮਜ਼ਬੂਤ ਕਿਵੇਂ ਕਰਨਾ। ਬਾਲਨ ਸ਼ਾਹ ਨੇ ਕਿਹਾ ਕਿ ਜਦੋਂ ਵੀ ਕੋਈ ਆਪਦਾ ਆਉਂਦੀ ਹੈ ਤਾਂ ਸਾਨੂੰ ਸਰਹੱਦਾਂ ਹੱਦਾਂ ਤੋਂ ਉੱਪਰ ਉੱਠ ਕੇ ਕੰਮ ਕਰਨਾ ਚਾਹੀਦਾ। ਉਹਨਾਂ ਸੁਝਾਅ ਦਿੱਤਾ ਕਿ ਹਿਮਾਲਿਆ ਅਲੱਗ ਅਲੱਗ ਪੱਧਰ ਤੇ ਬਿਖਰੀਆਂ ਹੋਈਆਂ ਸੂਚਨਾਵਾਂ ਦੀ ਬਜਾਏ ਕੌਮਾਂਤਰੀ ਸਹਿਯੋਗ ਦੀ ਪ੍ਰਯੋਗਸ਼ਾਲਾ ਨਾ ਬਣੇ। ਨੇਪਾਲ ਦੇ ਵਿੱਚ ਪਿਛਲੇ ਮਹੀਨੇ ਆਈ ਹੜ੍ਹਾਂ ਦੇ ਵਿੱਚ 1500 ਲੋਕਾਂ ਦੀ ਮੌਤ ਹੋ ਗਈ ਸੀ। ਉਧਰ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਕਾਂਗਰਸ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ਦੇ ਉੱਤੇ ਵਿਰੋਧੀ ਧਿਰਾਂ ਦੇ ਉੱਤੇ ਨਿਸ਼ਾਨਾ ਸਾਧਿਆ। ਦੀਪਕੇ ਨੇ ਲਿਖਿਆ ਹੈ ਕਿ ਵਿਰੋਧੀ ਧਿਰਾਂ ਦੇ ਲਈ ਹਾਂ ਚੋਣਾਂ ਦੇ ਵਿੱਚ ਧਾਂਦਲੀਆਂ ਹੋ ਰਹੀਆਂ ਨੇ, ਪਰ ਜਦੋਂ ਧਾਂਦਲੀਆਂ ਵਾਲੇ ਚੋਣਾਂ ਦੇ ਵਿੱਚ ਤੁਸੀਂ ਲਗਾਤਾਰ ਹਿੱਸਾ ਲੈਂਦੇ ਹੋ ਤਾਂ ਤੁਸੀਂ ਇਹਨਾਂ ਚੋਣਾਂ ਨੂੰ ਹੋਰ ਵੈਲਿਡ ਬਣਾ ਦਿੰਦੇ ਹੋ। ਇਹ ਭੜਕਾਊ ਜਿਹੜੀ ਰਾਜਨੀਤੀ ਹੈ ਜਾਂ ਭਰਮ ਪੈਦਾ ਕਰਨ ਵਾਲੀ ਰਾਜਨੀਤੀ ਹੈ, ਇਹ ਖਤਮ ਹੋਣੀ ਚਾਹੀਦੀ ਹੈ। ਚੋਣਾਂ ਸੁਤੰਤਰ ਤੇ ਨਿਰਪੱਖ ਦੋਵੇਂ ਤਰੀਕੇ ਦੇ ਨਾਲ ਹੋਣੀਆਂ ਚਾਹੀਦੀਆਂ। ਉਹਨਾਂ ਕਿਹਾ ਕਿ ਹੋ ਸਕਦਾ ਕਿ ਤੁਸੀਂ ਚੋਣਾਂ ਲੜਦੇ ਰਹੋ, ਪਰ ਸਾਨੂੰ ਡਰ ਇਹ ਹੈ ਕਿ ਤੁਸੀਂ ਅਜਿਹਾ ਨਹੀਂ ਕਰੋਗੇ ਕਿਉਂਕਿ ਤੁਹਾਡੀ ਹੋਂਦ ਖਤਮ ਹੋ ਜਾਏਗੀ। ਜਦੋਂ ਵੋਟਾਂ ਚੋਰੀ ਹੋ ਰਹੀਆਂ ਹੋਣ, ਵਿਧਾਇਕ ਪਾਸਾ ਪਲਟ ਰਹੇ ਹੋਣ, ਪਾਰਟੀਆਂ ਦੇ ਵਿੱਚ ਫੁੱਟ ਪਾਈ ਜਾ ਰਹੀ ਹੋਵੇ, ਤਾਂ ਇਸ ਤਰੀਕੇ ਦੇ ਨਾਲ ਤੁਹਾਨੂੰ ਰਾਜਨੀਤੀ ਦਾ ਦੂਸਰਾ ਤਰੀਕਾ ਦਿਖਾਉਣਾ ਚਾਹੀਦਾ। ਸਿਆਸੀ ਹੋਂਦ ਖਤਮ ਨਾ ਹੋ ਜਾਵੇ, ਇਸ ਡਰ ਤੋਂ ਦੂਰ ਜਾਣਾ ਚਾਹੀਦਾ। ਬਸ ਤੁਸੀਂ ਐਸੀ ਵਿਵਸਥਾ ਦੇ ਵਿੱਚ ਬਣੇ ਹੋਏ ਹੋ ਜਿੱਥੇ ਚੋਣਾਂ ਦੀ ਧਾਂਦਲੀ ਦੀ ਗੱਲ ਤਾਂ ਹੋ ਸਕਦੀ ਹੈ, ਚੋਣਾਂ ਤੁਹਾਡੇ ਲਈ ਮਹੱਤਵਪੂਰਨ ਵੀ ਨੇ, ਪਰ ਬਾਕੀ ਥਾਵਾਂ ਦੇ ਉੱਤੇ ਚੁੱਪ ਹੋ ਜਾਂਦੇ ਹੋ। ਅਸਲ ਦੇ ਵਿੱਚ ਲੰਘੀ ਕੱਲ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਦੀ ਤਰਫ ਤੋਂ ਇਸੇ ਸਵਾਲ ਦੇ ਜਵਾਬ ਦੇ ਉੱਤੇ ਪਾਸਾ ਪਲਟਿਆ ਗਿਆ। ਜਦੋਂ ਰਾਹੁਲ ਗਾਂਧੀ ਨੇ ਇਸ ਮਾਮਲੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ, ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰ ਦੀ ਤਰਫ ਤੋਂ ਉਹਨਾਂ ਤੋਂ ਸਵਾਲ ਵੀ ਪੁੱਛਿਆ ਗਿਆ ਕਿ ਜੇਕਰ ਚੋਣਾਂ ਦੇ ਵਿੱਚ ਧਾਂਦਲੀਆਂ ਹੋ ਰਹੀਆਂ ਨੇ ਤਾਂ ਵਿਰੋਧੀ ਧਿਰ ਦੇ ਤੌਰ ਦੇ ਉੱਤੇ ਕਾਂਗਰਸ ਦੀ ਅਗਲੀਆਂ ਚੋਣਾਂ ਦੇ ਵਿੱਚ ਰਣਨੀਤੀ ਕੀ ਰਹੇਗੀ। ਹਾਲਾਂਕਿ ਰਾਹੁਲ ਗਾਂਧੀ ਨੇ ਇਹ ਨਹੀਂ ਕਿਹਾ ਕਿ ਉਹ ਚੋਣਾਂ ਦੇ ਵਿੱਚ ਹਿੱਸਾ ਨਹੀਂ ਲੈਣਗੇ, ਪਰ ਉਹ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਜ਼ਰੂਰ ਕਰਦੇ ਰਹੇ। ਕਾਂਗਰਸ ਨੇਤਾ ਪੂਰੇ ਦੇਸ਼ ਦੇ ਵਿੱਚ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨਰ ਦੇ ਦਫ਼ਤਰਾਂ ਦੇ ਉੱਤੇ ਮਾਰਚ ਕੱਢਣਗੇ। ਪਾਰਟੀ ਨੇ ਗਿਆਨੇਸ਼ ਕੁਮਾਰ ਦੇ ਲਈ ਸਾਰੇ ਫੈਸਲਿਆਂ ਤੇ ਵੋਟਰ ਲਿਸਟਾਂ ਦੇ ਵਿੱਚ ਬਦਲਾਵਾਂ ਦੀ ਇੱਕ ਸੁਤੰਤਰ ਸਮੀਖਿਆ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਇਸ ਦਰਮਿਆਨ ਲਗਾਤਾਰ ਇਹ ਗੱਲਬਾਤ ਚੱਲ ਰਹੀ ਹੈ ਕਿ ਗਿਆਨੇਸ਼ ਕੁਮਾਰ ਦਾ ਅਸਤੀਫਾ ਕੀਤਾ ਜਾਣਾ ਚਾਹੀਦਾ ਔਰ ਅੱਜ ਦੇ ਦਿਨ ਕਾਂਗਰਸ ਦੀ ਤਰਫ ਤੋਂ ਦੇਸ਼ ਭਰ ਦੇ ਵਿੱਚ ਇਸ ਕਿਸਮ ਦੇ ਰੋਸ ਮੁਜ਼ਾਹਰੇ ਕੀਤੇ ਜਾਣਗੇ। ਰੋਸ ਮੁਜ਼ਾਹਰਿਆਂ ਦੇ ਨਾਲ ਹੀ ਜੁੜੀ ਅਗਲੀ ਖਬਰ ਵੀ ਹੈ, UPI ਲੈਣ ਦੇਣ ਦੇ ਉੱਤੇ ਪ੍ਰਸਤਾਵਤ ਜਿਹੜੀ ਵਪਾਰੀ ਛੋੜਦਾਰ ਹੈ ਯਾਨੀ MDR ਹੈ, ਉਸ ਦੇ ਵਿਰੁੱਧ ਦੇਸ਼ ਭਰ ਦੇ ਵਪਾਰਕ ਸੰਗਠਨਾਂ ਦੀ ਤਰਫ ਤੋਂ ਵਿਰੋਧ ਤੇਜ਼ ਹੋ ਗਏ ਨੇ। ਫੈਡਰੇਸ਼ਨ ਆਫ ਆਲ ਇੰਡੀਆ ਵਪਾਰ ਮੰਡਲ ਯਾਨੀ FAIVM ਤੇ ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ ਸਣੇ ਕਈ ਸਾਰੀਆਂ ਵਪਾਰਕ ਜਥੇਬੰਦੀਆਂ ਨੇ 2 ਅਕਤੂਬਰ ਨੂੰ ਗਾਂਧੀ ਜਯੰਤੀ ਦੇ ਮੌਕੇ ਦੇ ਉੱਤੇ ਨੋ UPI ਦਿਵਸ ਦਾ ਐਲਾਨ ਕੀਤਾ ਹੈ। ਯਾਨੀ UPI ਦੇ ਰਾਹੀਂ ਭੁਗਤਾਨ ਨਹੀਂ ਕੀਤੇ ਜਾਣਗੇ, ਸਿਰਫ ਨਗਦੀ ਦੇ ਲਈ ਹੀ ਗ੍ਰਾਹਕਾਂ ਨੂੰ ਉਤਸ਼ਾਹਿਤ ਕੀਤਾ ਜਾਏਗਾ ਜਾਂ ਫਿਰ ਕਾਰਡ ਦੇ ਨਾਲ ਭੁਗਤਾਨ ਦੇ ਵਿਕਲਪ ਜਿਹੜੇ ਉਹਨਾਂ ਦੇ ਉੱਤੇ ਵਿਚਾਰ ਕੀਤਾ ਜਾ ਸਕਦਾ। ਮਹਾਰਾਸ਼ਟਰ ਚੈਂਬਰ ਆਫ ਕਮਰਸ, ਇੰਡਸਟਰੀ, ਐਗਰੀਕਲਚਰ ਐਸੋਸੀਏਸ਼ਨ, ਆਲ ਇੰਡੀਆ ਕੰਜ਼ਿਊਮਰ ਪ੍ਰੋਡਕਟਸ ਡਿਸਟ੍ਰੀਬਿਊਟਰ ਫੈਡਰੇਸ਼ਨ ਤੇ ਆਲ ਇੰਡੀਆ ਐਡੀਬਲ ਆਇਲ ਟ੍ਰੇਡਰਸ ਫੈਡਰੇਸ਼ਨ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ 2 ਅਕਤੂਬਰ ਦੀ ਇਸ ਸਾਂਝੀ ਬਾਈਕਾਟ ਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।
ਮੰਨਿਆ ਜਾ ਰਿਹਾ ਕਿ 500 ਦੇ ਕਰੀਬ ਵਪਾਰਕ ਸੰਗਠਨ ਭਾਰਤ ਭਰ ਦੇ ਵਿੱਚ ਸਰਕਾਰ ਦੇ ਇਸ ਪ੍ਰਸਤਾਵਿਤ ਫੈਸਲੇ ਦੇ ਖਿਲਾਫ ਆਪਣਾ ਇਤਰਾਜ਼ ਦਰਜ ਕਰਵਾਉਣਗੇ। ਇਸ ਤੋਂ ਪਹਿਲਾਂ ਵੀ 23 ਸਪਤੰਬਰ ਨੂੰ 125 ਵਪਾਰਕ ਸੰਗਠਨਾਂ ਨੇ ਮੱਧ ਪ੍ਰਦੇਸ਼ ਦੇ ਵੱਡੇ ਸ਼ਹਿਰਾਂ ਇੰਦੌਰ, ਜਬਲਪੁਰ, ਗਵਾਲੀਅਰ ਦੇ ਵਿੱਚ ਇਸ ਕਿਸਮ ਦੇ ਪ੍ਰਦਰਸ਼ਨ ਕੀਤੇ ਸੀ। ਨੋ UPI ਡੇ ਮਨਾਇਆ ਗਿਆ ਸੀ। ਮਹਾਰਾਸ਼ਟਰ ਦੇ ਵਿੱਚ ਵੀ ਚੈਂਬਰ ਆਫ ਕਮਰਸ, ਇਸ ਤੋਂ ਇਲਾਵਾ ਪੈਟਰੋਲ ਪੰਪ ਡੀਲਰਸ ਐਸੋਸੀਏਸ਼ਨ ਵਰਗੇ ਕਈ ਸੰਗਠਨਾਂ ਨੇ ਇਸ ਕਿਸਮ ਦੇ ਪ੍ਰਦਰਸ਼ਨ ਕੀਤੇ ਸੀ। NPCI ਦੇ ਨਵੇਂ ਢਾਂਚੇ ਦੇ ਤਹਿਤ ਆਉਂਦੀ 15 ਅਕਤੂਬਰ 2026 ਤੋਂ 2000 ਰੁਪਏ ਤੋਂ ਵੀ ਵੱਧ ਦੇ ਵਿਅਕਤੀਗਤ ਤੋਂ ਵਪਾਰੀ ਤੇ ਵਪਾਰੀ ਤੋਂ ਵਿਅਕਤੀ ਤੱਕ ਦੇ ਜਿਹੜੇ P2M ਜਿਨ੍ਹਾਂ ਨੂੰ UPI ਲੈਣ ਦੇਣ ਕਹਿ ਲਿਆ ਜਾਂਦਾ, ਉਹਨਾਂ ਦੇ ਉੱਤੇ 0.4% MDR ਲਾਗੂ ਕਰਨ ਦਾ ਪ੍ਰਸਤਾਵ ਸਰਕਾਰ ਨੇ ਦਿੱਤਾ ਸੀ। ਪ੍ਰਤੀ ਲੈਣ ਦੇਣ ਦੀ ਵੱਧ ਤੋਂ ਵੱਧ 300 ਰੁਪਏ ਦੀ ਗੱਲ ਵੀ ਰੱਖੀ ਗਈ ਸੀ। ਯਾਨੀ ਕਿ ਜਦੋਂ ਕੋਈ ਵਿਅਕਤੀ ਕਿਸੇ ਵਪਾਰੀ ਨੂੰ ਭੁਗਤਾਨ ਕਰੇਗਾ ਤਾਂ ਉਸ ਵਪਾਰੀ ਨੂੰ 300 ਰੁਪਏ ਤੱਕ ਦਾ ਜਿਹੜਾ ਟੈਕਸ ਹੈ ਉਹ ਸਰਕਾਰ ਨੂੰ ਦੇਣਾ ਹੋਏਗਾ। ਪਰ ਇਹ ਇੱਕ ਮੁਸ਼ਤ ਰਕਮ ਦੇ ਉੱਤੇ ਸਰਕਾਰ ਨੇ ਇਹ ਵੀ ਕਿਹਾ ਕਿ 2000 ਰੁਪਏ ਜਾਂ ਇਸ ਤੋਂ ਘੱਟ ਦੀ ਰਕਮ ਦੇ ਉੱਤੇ ਕੋਈ ਵੀ ਟੈਕਸ ਜਿਹੜਾ UPI ਦੇ ਨਾਮ ਦੇ ਉੱਤੇ ਵਪਾਰੀਆਂ ਨੂੰ ਦੇਣ ਦੀ ਲੋੜ ਨਹੀਂ ਹੋਏਗੀ। ਉਧਰ ਸੁਪਰੀਮ ਕੋਰਟ ਨੇ ਲੰਘੀ ਕੱਲ੍ਹ ਕਰਨਾਟਕ ਸਰਕਾਰ ਤੋਂ ਤਮਿਲਨਾਡੂ ਦੀ ਉਸ ਅਪੀਲ ਦੇ ਉੱਤੇ ਜਵਾਬ ਮੰਗਿਆ ਜਿਸ ਦੇ ਵਿੱਚ ਜਲ ਸਪਲਾਈ ਦੀ ਕਮੀ ਦਾ ਹਵਾਲਾ ਦਿੰਦੇ ਹੋਏ ਕਾਵੇਰੀ ਨਦੀ ਤੋਂ ਉਸਦੇ ਹਿੱਸੇ ਦਾ ਪਾਣੀ ਛੱਡਣ ਦੀ ਮੰਗ ਕੀਤੀ ਗਈ ਹੈ। ਤਮਿਲਨਾਡੂ ਸਰਕਾਰ ਨੇ

ਆਇਆ। ਮਾਮਲੇ ਦੇ ਸੰਬੰਧ ਦੇ ਵਿੱਚ ਤਾਮਿਲਨਾਡੂ ਸਰਕਾਰ ਵੱਲੋਂ ਪੇਸ਼ ਹੋਏ ਵਕੀਲ ਨੇ ਕਿਹਾ ਕਿ ਕਾਵੇਰੀ ਜਲ ਪ੍ਰਬੰਧਨ ਅਥਾਰਟੀ ਯਾਨੀ CDCWMA ਨੂੰ ਪਾਣੀ ਦੀ ਕਮੀ ਨੂੰ ਪੂਰਾ ਕਰਨ ਦੇ ਹੁਕਮ ਦਿੱਤੇ ਜਾਣੇ ਚਾਹੀਦੇ ਨੇ। ਇਸ ਦੇ ਨਾਲ ਹੀ ਅਦਾਲਤ ਨੇ ਕਰਨਾਟਕ ਨੂੰ ਇਹ ਵੀ ਕਿਹਾ ਹੈ ਕਿ ਤਾਮਿਲਨਾਡੂ ਦੀ ਅਪੀਲ ਦੇ ਉੱਤੇ ਇੱਕ ਹਫ਼ਤੇ ਦੇ ਅੰਦਰ ਜਵਾਬ ਤਲਬ ਕਰੇ। ਇਸ ਤੋਂ ਬਾਅਦ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਅਗਲੀ ਤਾਰੀਖ 12 ਅਕਤੂਬਰ ਤੱਕ ਤੈਅ ਕਰ ਦਿੱਤੀ ਹੈ। ਉਧਰ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੇ ਕਿਹਾ ਹੈ ਕਿ ਗਰੁੱਪ 2035 ਤੱਕ ਪੱਛਮ ਬੰਗਾਲ ਦੇ ਵਿੱਚ 1,00,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕਰੇਗਾ। ਗੌਤਮ ਅਡਾਨੀ ਨੇ ਕੋਲਕਾਤਾ ਦੇ ਨੇੜੇ ਸਥਿਤ ਨਿਊ ਟਾਊਨ ਖੇਤਰ ਦੇ ਵਿੱਚ 2,000 ਬਿਸਤਰਿਆਂ ਵਾਲੇ ਹਸਪਤਾਲ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ। ਇਸ ਸਮਾਗਮ ਦੇ ਵਿੱਚ ਸੂਬੇ ਦੇ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਵੀ ਮੌਜੂਦ ਸੀ। ਉਨ੍ਹਾਂ ਕਿਹਾ ਕਿ ਗਰੁੱਪ ਵੱਲੋਂ ਵੱਖ ਵੱਖ ਮੈਡੀਕਲ ਸਹੂਲਤਾਂ ਦੇ ਤਹਿਤ ਅਡਾਨੀ ਆਰੋਗਿਆ ਮੰਦਰ ਤੇ 4,000 ਕਰੋੜ ਰੁਪਏ ਦੇ ਉੱਤੇ ਖਰਚ ਕਰਕੇ ਇੱਕ ਪ੍ਰੋਜੈਕਟ ਨੂੰ ਸ਼ੁਰੂ ਕੀਤਾ ਜਾਏਗਾ। ਇਸ ਪ੍ਰੋਜੈਕਟ ਦੇ ਨਾਲ 10,000 ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ। ਉਦਯੋਗਪਤੀ ਨੇ ਇਹ ਵੀ ਕਿਹਾ ਕਿ ਵੈਸਟ ਬੰਗਾਲ ਦੇ ਵਿੱਚ ਅਡਾਨੀ ਗਰੁੱਪ ਦਾ ਨਿਵੇਸ਼ ਬੰਦਰਗਾਹਾਂ ਤੋਂ ਲੈ ਕੇ ਲੌਜਿਸਟਿਕਸ, ਬਿਜਲੀ, ਸੜਕਾਂ ਦੇ ਨਿਰਮਾਣ ਤੋਂ ਡਾਟਾ ਸੈਂਟਰ ਦੇ ਨਿਰਮਾਣ ਤੱਕ ਕੀਤਾ ਜਾਣਾ। ਇੱਧਰ ਆਸਟ੍ਰੇਲੀਆ ਦੀਆਂ ਖ਼ਬਰਾਂ ਦੀ ਸਾਂਝ ਪਾਈਏ, ਜਿੱਥੇ ਆਸਟ੍ਰੇਲੀਆ ਦੇ ਵਿੱਚ ਚਾਈਲਡ ਸੇਫਟੀ ਤੇ ਯੂਥ ਜਸਟਿਸ ਅਦਾਰਿਆਂ ਦੇ ਨਾਲ ਜੁੜੇ ਹੋਏ ਵਰਕਰਸ ਦੀ ਤਰਫ ਤੋਂ ਕੁਇਨਜ਼ਲੈਂਡ ਦੇ ਵਿੱਚ ਅੱਜ 2.5 ਘੰਟਿਆਂ ਦੀ ਹੜਤਾਲ, ਨੌਕਰੀ ਛੱਡਣ ਵਾਲੀ ਹੜਤਾਲ ਜਿਹੜੀ ਉਹ ਕੀਤੀ ਗਈ, ਯਾਨੀ ਕੰਮ ਛੱਡੂ ਹੜਤਾਲ। ਇਸ ਦਰਮਿਆਨ ਸੈਂਕੜਿਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੁਇਨਜ਼ਲੈਂਡ ਦੇ ਚਾਈਲਡ ਸੇਫਟੀ ਵਰਕਰਸ ਨੇ ਸਰਕਾਰ ਦੇ ਉਹਨਾਂ ਮੰਗਾਂ ਨੂੰ ਲੈ ਕੇ ਜਿਹਦੇ ਵਿੱਚ ਉਹਨਾਂ ਦੀਆਂ ਤਨਖਾਹਾਂ ਅਤੇ ਕੰਮ ਕਰਨ ਦੀਆਂ ਕੰਡੀਸ਼ਨਸ ਸ਼ਾਮਲ ਨੇ, ਉਹਨਾਂ ਨੂੰ ਲੈ ਕੇ ਅੱਜ ਦੁਪਹਿਰ ਵੇਲੇ ਇਹ ਹੜਤਾਲ ਰੱਖੀ। ਦੀ ਟੁਗੈਦਰ ਯੂਨੀਅਨ ਦੀ ਤਰਫ ਤੋਂ ਇਹ ਗੱਲ ਕਹੀ ਗਈ ਕਿ ਸੂਬਾਈ ਸਰਕਾਰ ਦੇ ਨਾਲ ਚਾਈਲਡ ਸੇਫਟੀ ਅਤੇ ਯੂਥ ਜਸਟਿਸ ਅਗਰੀਮੈਂਟ ਮਾਰਚ ਮਹੀਨੇ ਦੇ ਵਿੱਚ ਹੋ ਚੁੱਕੇ ਨੇ ਔਰ ਉਸ ਮਹੀਨੇ ਤੋਂ ਬਾਅਦ ਲਗਾਤਾਰ ਸਰਕਾਰ ਇਸ ਮਾਮਲੇ ਦੇ ਉੱਤੇ ਯੂਨੀਅਨ ਨੂੰ ਟਾਲਦੇ ਆ ਰਹੀ ਹੈ। ਕਿਸੇ ਵੀ ਮਸਲੇ ਦੇ ਉੱਤੇ ਪਹੁੰਚਿਆ ਨਹੀਂ ਜਾ ਰਿਹਾ, ਕਿਸੇ ਹੱਲ ਦੇ ਉੱਤੇ ਪਹੁੰਚਿਆ ਨਹੀਂ ਜਾ ਰਿਹਾ। ਹਜ਼ਾਰਾਂ ਘੰਟੇ ਅਸੀਂ ਇਸ ਕੰਮ ਨੂੰ ਦੇ ਰਹੇ ਹਾਂ, ਡਿਪਾਰਟਮੈਂਟ ਦੀ ਤਰਫ ਤੋਂ ਸਹੀ ਢੰਗ ਦੇ ਨਾਲ ਤਨਖਾਹਾਂ ਤੱਕ ਨਹੀਂ ਦਿੱਤੀਆਂ ਜਾਂਦੀਆਂ। ਚਾਈਲਡ ਸੇਫਟੀ ਵਰਕਰਸ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਆਮ ਤੌਰ ਦੇ ਉੱਤੇ ਇਹ ਗੱਲ ਕਹੀ ਜਾਂਦੀ ਹੈ ਜੋ ਕਿ ਵਰਕ ਸੇਫ ਵਰਕ ਅਗਰੀਮੈਂਟ ਜਿਹੜਾ ਤਿਆਰ ਹੋਇਆ ਸੂਬਾਈ ਸਰਕਾਰ ਅਤੇ ਚਾਈਲਡ ਸੇਫਟੀ ਵਰਕਰਸ ਦੇ ਦਰਮਿਆਨ, ਕਿ ਹਫ਼ਤੇ ਦੇ ਵਿੱਚ 16 ਕੇਸਿਸ ਜਿਹੜੇ ਨੇ ਚਾਈਲਡ ਸੇਫਟੀ ਦੇ ਨਾਲ ਜੁੜੇ ਹੋਏ ਉਹਨਾਂ ਦੇ ਉੱਤੇ ਕੰਮ ਕੀਤਾ ਜਾਵੇ। ਪਰ ਅਸਲ ਦੇ ਵਿੱਚ ਹਫ਼ਤੇ ਦੇ 16 ਨਹੀਂ ਬਲਕਿ 30 ਕੇਸ ਵੀ ਆ ਜਾਂਦੇ ਨੇ। ਅਜਿਹੇ ਦੇ ਵਿੱਚ ਬੱਚਿਆਂ ਦੇ ਨਾਲ ਜੁੜੇ ਹੋਏ ਮਾਮਲਿਆਂ ਦਾ ਜਿਹੜਾ ਨਿਪਟਾਰਾ ਕਰਦੇ ਨੇ, ਜਿਹੜੇ ਨਜਿੱਠਦੇ ਨੇ ਉਹ ਵਰਕਰ, ਉਹਨਾਂ ਦੇ ਉੱਤੇ ਦਿਮਾਗੀ ਬੋਝ ਵੱਧ ਹੈ। ਹੋਰ ਤਾਂ ਹੋਰ ਇਹ ਵੀ ਕਿਹਾ ਜਾ ਰਿਹਾ ਹੈ ਕਿ 100 ਦੇ ਕਰੀਬ ਚਾਈਲਡ ਸੇਫਟੀ ਅਲੱਗ ਅਲੱਗ ਅਫਸਰ ਜਿਹੜੇ ਨੇ ਅਲੱਗ ਅਲੱਗ ਪੋਜੀਸ਼ਨ ਦੇ ਉੱਤੇ ਉਹਨਾਂ ਦੀਆਂ ਕੁਰਸੀਆਂ ਹੀ ਖਾਲੀ ਪਈਆਂ ਨੇ, ਉਹਨਾਂ ਨਿਯੁਕਤੀਆਂ ਨੂੰ ਨਹੀਂ ਭਰਿਆ ਜਾ ਰਿਹਾ। ਇਸ ਦੇ ਕਰਕੇ ਜਿਹੜਾ ਮੌਜੂਦਾ ਸਟਾਫ ਹੈ ਉਹਨਾਂ ਦੇ ਉੱਤੇ ਦਬਾਅ ਪਾਉਂਦੇ ਹੈ। ਤਨਖਾਹ ਦੇ ਘੱਟ ਹੋਣ ਔਰ ਵਰਕ ਕੰਡੀਸ਼ਨ ਦੇ ਬਿਹਤਰ ਨਾ ਹੋਣ ਦੇ ਚੱਲਦੇ ਇਹਨਾਂ ਕਾਮਿਆਂ ਦੀ ਤਰਫ ਤੋਂ ਹੜਤਾਲ, ਕੰਮ ਛੋੜੂ ਹੜਤਾਲ ਜਿਹੜੀ ਉਹ ਕੀਤੀ ਗਈ। ਉਧਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਯੂਨਾਈਟਿਡ ਨੇਸ਼ਨ ਦੇ ਪਲੇਟਫਾਰਮ ਨੂੰ ਵਰਤਦਿਆਂ ਹੋਇਆਂ ਆਸਟ੍ਰੇਲੀਆ ਦੀ ਸਾਲ 2029-30 ਦੀ ਸਿਕਿਉਰਿਟੀ ਕੌਂਸਲ ਦੀ ਜਿਹੜੀ ਇੱਕ ਦਾਅਵੇਦਾਰੀ ਹੈ ਉਸ ਨੂੰ ਪੇਸ਼ ਕੀਤਾ ਅਤੇ ਨਾਲ ਹੀ ਆਰਟੀਫਿਸ਼ੀਅਲ ਇੰਟੈਲੀਜੈਂਸ ਵਰਗੇ ਮੁੱਦਿਆਂ ਦੇ ਉੱਤੇ ਕਈ ਸੁਪਰ ਪਾਵਰਸ ਨੂੰ ਘੇਰਿਆ ਬਗੈਰ ਚਾਈਨਾ ਅਤੇ ਅਮਰੀਕਾ ਦਾ ਨਾਂ ਲਿਆ। ਦੱਸ ਦਈਏ ਕਿ 193 ਦੇਸ਼ਾਂ ਵਾਲੀ ਯੂਨਾਈਟਿਡ ਨੇਸ਼ਨ ਯਾਨੀ ਸੰਯੁਕਤ ਰਾਸ਼ਟਰ ਦੀ ਮਹਾਸਭਾ ਦੇ ਸਾਲਾਨਾ ਇਜਲਾਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕਿਹਾ ਕਿ ਇਸ ਦਰਮਿਆਨ ਇਹ ਬੇਹੱਦ ਜ਼ਰੂਰੀ ਹੈ ਕਿ ਜਿਹੜੀ ਸਲਾਮਤੀ ਕੌਂਸਲ ਹੈ ਯਾਨੀ ਸਿਕਿਉਰਿਟੀ ਕੌਂਸਲ ਹੈ ਉਸ ਦੇ ਵਿੱਚ ਕੁਝ ਮੁੱਢਲੀਆਂ ਤਬਦੀਲੀਆਂ ਹੋਣੀਆਂ ਚਾਹੀਦੀਆਂ। ਐਂਥਨੀ ਐਲਬਨੀਜ਼ ਨੇ ਇਹ ਗੱਲ ਕਹੀ ਕਿ ਆਸਟ੍ਰੇਲੀਆ ਗੈਰ ਪਰਮਾਨੈਂਟ ਜਿਹੜੀ ਸੀਟ ਹੈ ਉਸ ਦੇ ਵਾਸਤੇ 2 ਸਾਲਾਂ ਦੇ ਲਈ ਆਪਣੇ ਨਾਂ ਦਾ ਸੁਝਾਅ ਦਿੰਦਾ। ਸਾਲ 2029 ਅਤੇ 2030 ਦੇ ਵਾਸਤੇ ਆਸਟ੍ਰੇਲੀਆ ਇੱਕ ਨੌਨ ਪਰਮਾਨੈਂਟ ਸੀਟ ਦੇ ਵਾਸਤੇ ਆਪਣੀ ਦਾਅਵੇਦਾਰੀ ਪੇਸ਼ ਕਰ ਰਿਹਾ। ਹਾਲਾਂਕਿ ਇਸ ਦਰਮਿਆਨ ਉਹਨਾਂ ਦੇ ਸੁਨੇਹੇ ਦੇ ਉੱਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ, ਯੂਰਪੀ ਯੂਨੀਅਨ ਦੀ ਕਮਿਸ਼ਨਰ ਉਰਸੁਲਾ ਵਾਨ ਡੇਰ ਲੇਅਨ ਅਤੇ ਕਈ ਹੋਰਨਾਂ ਨੇਤਾਵਾਂ ਨੇ ਤਾੜੀਆਂ ਮਾਰ ਕੇ ਸਵਾਗਤ ਕੀਤਾ। ਉਹਨਾਂ ਕਿਹਾ ਕਿ ਸੁਪਰ ਪਾਵਰਸ ਨੂੰ ਇਸ ਵਕਤ ਲੋਕ ਕੰਨੋਂ ਸੁਣ ਕੇ ਅਣਗੌਲਿਆਂ ਕਰ ਰਹੇ ਨੇ। ਇਹ ਜ਼ਰੂਰੀ ਹੈ ਕਿ ਇਹਨਾਂ ਸੁਪਰ ਪਾਵਰਸ ਨੂੰ ਇੱਕ ਸੁਨੇਹਾ ਦਿੱਤਾ ਜਾਣਾ ਚਾਹੀਦਾ। ਦੱਸ ਦਈਏ ਕਿ ਐਲਬਨੀਜ਼ ਉਹਨਾਂ 20 ਦੇਸ਼ਾਂ ਦੇ ਵਿੱਚ ਸ਼ਾਮਲ ਨੇ ਜਿਹੜੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉੱਤੇ ਲਗਾਮ ਲਗਾਉਣ ਦੇ ਫੈਸਲੇ ਦੀ ਵਕਾਲਤ ਕਰ ਰਹੇ ਨੇ, ਜਿਹੜੇ ਕਹਿ ਰਹੇ ਨੇ ਕਿ ਸਾਰਿਆਂ ਹੀ ਦੇਸ਼ਾਂ ਦੇ ਕੋਲ ਇਸ ਦਾ ਕੰਟਰੋਲ ਹੋਣਾ ਚਾਹੀਦਾ ਕਿ ਭਵਿੱਖ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਕਿਤੇ ਆਪਣੇ ਕੰਟਰੋਲ ਤੋਂ ਬਾਹਰ ਨਾ ਨਿਕਲ ਜਾਵੇ। ਇਸ ਕਰਕੇ ਇਸ ਤਕਨੀਕ ਦੇ ਉੱਤੇ ਕੰਟਰੋਲ ਸਾਰਿਆਂ ਦੇਸ਼ਾਂ ਦੇ ਕੋਲ ਸੁਤੰਤਰ ਰੂਪ ਦੇ ਵਿੱਚ ਹੋਣਾ ਚਾਹੀਦਾ। ਹਾਲਾਂਕਿ ਅਮਰੀਕਾ ਇਸ ਕਿਸਮ ਦੀ ਗੱਲ ਤੋਂ ਇਨਕਾਰ ਕਰ ਰਿਹਾ ਕਿਉਂਕਿ ਜ਼ਿਆਦਾਤਰ AI ਆਧਾਰਿਤ ਕੰਪਨੀਆਂ
ਅਮਰੀਕਾ ਦੇ ਵਿੱਚ ਹੀ ਵਸੀਆਂ ਹੋਈਆਂ ਨੇ। ਅਮਰੀਕਾ ਇਸ ਨੂੰ ਆਮਦਨ ਦਾ ਇੱਕ ਪ੍ਰਮੁੱਖ ਸਰੋਤ ਮੰਨ ਕੇ ਚੱਲ ਰਿਹਾ।

ਇਸ ਕਰਕੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਦਾਅਵੇ ਨੂੰ ਸਿਰੋਂ ਨਕਾਰ ਰਿਹਾ। ਉਧਰ ਬੀਤੀ ਰਾਤ ਵੀ ਜਦੋਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਆਪਣੇ ਦਾਅਵੇ ਕੀਤੇ ਸੀ ਤਾਂ ਉਸ ਨੂੰ ਪਾਪੂਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਜੇਮਸ ਮਰਾਪੇ ਨੇ ਉਸ ਦੀ ਹਮਾਇਤ ਕੀਤੀ ਸੀ ਤੇ ਕਿਹਾ ਸੀ ਕਿ ਗਲੋਬਲ ਸਿਟੀਜ਼ਨ ਵਰਗੇ ਵੱਕਾਰੀ ਪੁਰਸਕਾਰ ਹਾਸਲ ਕਰਨ ਵੇਲੇ ਜਦੋਂ ਐਂਥਨੀ ਐਲਬਨੀਜ਼ ਐਸੇ ਦਾਅਵੇ ਕਰਦੇ ਨੇ ਤਾਂ ਇਹ ਬੇਹੱਦ ਜ਼ਰੂਰੀ ਹੈ ਕਿ ਐਸੇ ਨੇਤਾ ਦੀ ਗੱਲ ਨੂੰ ਸੁਣਿਆ ਜਾਵੇ। ਹਾਲਾਂਕਿ ਇਜ਼ਰਾਈਲ ਵਰਗੇ ਮੁਲਕਾਂ ਦੀ ਤਰਫ ਤੋਂ ਐਂਥਨੀ ਐਲਬਨੀਜ਼ ਦੇ ਉਸ ਪੁਰਸਕਾਰ ਦੀ ਨਿਖੇਧੀ ਕੀਤੀ ਗਈ ਸੀ। ਉਦੋਂ ਦੱਸ ਦਈਏ ਕਿ ਟਰੰਪ ਉਸ ਵੇਲੇ ਯੂਨਾਈਟਿਡ ਨੇਸ਼ਨ ਦੇ ਵਿੱਚ ਮੌਜੂਦ ਨਹੀਂ ਸੀ ਬਲਕਿ ਚੀਨ ਦੇ ਰਾਸ਼ਟਰਪਤੀ ਦੀ ਆਓ ਭਗਤ ਕਰਨ ਦੇ ਵਿੱਚ ਰੁੱਝੇ ਹੋਏ ਸੀ ਜਦੋਂ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਨੇ ਯੂਨਾਈਟਿਡ ਨੇਸ਼ਨ ਦੇ ਵਿੱਚ ਆਪਣਾ ਇਹ ਭਾਸ਼ਣ ਦਿੱਤਾ। ਉੱਥੇ ਅੱਜ ਤੜਕੇ ਸਵੇਰ ਵੇਲੇ ਹੋਏ ਇੱਕ ਸੜਕੀ ਹਾਦਸੇ ਦੇ ਵਿੱਚ ਜਾਨ ਗੁਆ ਦੇਣ ਵਾਲੀ ਮਹਿਲਾ ਪੁਲਿਸ ਅਫਸਰ ਦੀ ਪਛਾਣ ਕੀਤੀ ਗਈ ਹੈ। ਦੱਸ ਦਈਏ ਕਿ ਅੱਜ ਸਵੇਰ ਦੇ ਬੁਲੇਟਿਨ ਦੇ ਵਿੱਚ ਵੀ ਤੁਹਾਡੇ ਨਾਲ ਇਹ ਸਾਂਝ ਪਾਈ ਸੀ ਕਿ NSW ਦੀ ਇੱਕ ਹੋਣਹਾਰ ਪੁਲਿਸ ਅਫਸਰ ਦੀ ਆਪਣੇ ਹੀ ਥਾਣੇ ਤੋਂ ਮਹਿਜ਼ ਕੁਝ ਕੁ ਮੀਟਰ ਦੂਰ ਸੜਕੀ ਹਾਦਸੇ ਦੇ ਵਿੱਚ ਮੌਤ ਹੋ ਗਈ। ਕਾਂਸਟੇਬਲ ਮੀਆਲੇ ਉਸ ਵਕਤ ਆਪਣੇ ਕੋਲੀਗ ਦੇ ਨਾਲ ਕਾਰ ਦੀ ਪੈਸੇਂਜਰ ਸੀਟ ਦੇ ਉੱਤੇ ਬੈਠੀ ਸੀ ਜਦੋਂ ਇੱਕ 24 ਸਾਲਾ ਦੂਸਰਾ ਜਿਹੜਾ ਕਾਂਸਟੇਬਲ ਸੀ ਉਹ ਕਾਰ ਦਾ ਸੰਤੁਲਨ ਗਵਾ ਬੈਠਦਾ। ਥਾਣੇ ਤੋਂ ਕੁਝ ਕੁ ਦੂਰੀ ਤੇ ਪਹਿਲਾਂ ਹੀ ਉਹ ਇਸ ਕਾਰ ਨੂੰ ਦਰਖਤ ਦੇ ਵਿੱਚ ਵੱਜ ਜਾਂਦੀ ਹੈ। ਹਾਲਾਂਕਿ ਉਸਨੂੰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ ਪਰ ਮੀਆਲੇ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਸੀ। 20 ਸਾਲ ਦੀ ਮੀਆਲੇ ਨੇ ਹਾਲੇ 16 ਮਹੀਨੇ ਪਹਿਲਾਂ ਹੀ ਪੁਲਿਸ ਫੋਰਸ ਨੂੰ ਜੁਆਇਨ ਕੀਤਾ ਸੀ। ਇਸ ਦਰਮਿਆਨ ਸੂਬੇ ਦੇ ਪ੍ਰੀਮੀਅਰ ਕ੍ਰਿਸ ਮਿੰਸ ਤੇ NSW ਪੁਲਿਸ ਦੇ ਕਮਿਸ਼ਨਰ ਦੀ ਤਰਫ ਤੋਂ ਇਸ ਮੰਦਭਾਗੇ ਹਾਦਸੇ ਦੇ ਉੱਤੇ ਸੋਗ ਦਾ ਪ੍ਰਗਟਾਵਾ ਕੀਤਾ ਗਿਆ। ਪੁਲਿਸ ਤੇ ਕਾਊਂਟਰ ਟੈਰਰਿਜ਼ਮ ਮਿਨਿਸਟਰ ਯਾਸਮਿਨ ਕੈਥਲੀ ਨੇ ਕਿਹਾ ਕਿ ਉਹਨਾਂ ਨੇ ਲੇਹ ਦੇ ਮਾਪਿਆਂ ਦੇ ਨਾਲ ਗੱਲ ਕੀਤੀ ਹੈ। ਆਪਣੀ ਧੀ ਦੇ ਮਾਣਮਤੀਆਂ ਪ੍ਰਾਪਤੀਆਂ ਦੇ ਉੱਤੇ ਉਹ ਮਾਪੇ ਖੁਸ਼ ਤਾਂ ਸੀ, ਤਸੱਲੀਸ਼ੁਦਾ ਤਾਂ ਨਹੀਂ, ਪਰ ਆਪਣੀ ਧੀ ਦੇ ਹੀ ਇਸ ਦੁਨੀਆਂ 'ਚੋਂ ਚਲੇ ਜਾਣ ਤੋਂ ਬਾਅਦ ਉਹ ਸੋਗ ਦੇ ਵਿੱਚੋਂ ਫਿਲਹਾਲ ਬਾਹਰ ਨਹੀਂ ਆ ਪਾਏ ਨੇ। ਦੱਸ ਦਈਏ ਕਿ ਇਸ ਦਰਮਿਆਨ ਇਸ ਹਾਦਸੇ ਦੀ ਸੁਤੰਤਰ ਪੜਤਾਲ ਵੀ ਕੀਤੀ ਜਾ ਰਹੀ ਹੈ ਕ੍ਰੈਸ਼ ਇਨਵੈਸਟੀਗੇਟਿਵ ਟੀਮ ਦੀ ਤਰਫ ਤੋਂ। ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਦੇ ਕੋਲ ਡੈਸ਼ ਕੈਮ ਫੁਟੇਜ ਜਾਂ ਕੋਈ ਹੋਰ CCTV ਫੁਟੇਜ ਹੋਵੇ ਤਾਂ ਕ੍ਰਾਈਮ ਸਟੋਪਰਸ ਦੇ ਨਾਲ 1800-333-0 ਨੰਬਰ ਦੇ ਉੱਤੇ ਸਾਂਝ ਪਾ ਕੇ ਸੂਚਨਾ ਦਿੱਤੀ ਜਾ ਸਕਦੀ ਹੈ। ਜਦੋਂ ਇਸ ਕਿਸਮ ਦੇ ਸੜਕੀ ਹਾਦਸੇ ਹੁੰਦੇ ਨੇ ਅਜਿਹੇ ਦੇ ਵਿੱਚ ਇਹ ਸਵਾਲ ਜ਼ਰੂਰ ਪੈਦਾ ਹੁੰਦਾ ਹੈ ਕਿ ਸੜਕਾਂ ਦੇ ਉੱਤੇ ਅਟਕੇਲੀਆਂ ਤਾਂ ਹੋ ਨਹੀਂ ਸਕਦੀਆਂ, ਪਰ ਬ੍ਰਿਸਬੇਨ ਦੇ ਇੱਕ ਵਿਅਕਤੀ ਦੇ ਨੂੰ ਰੋਕ ਕੇ ਪੁਲਿਸ ਨੇ $1,000 ਦਾ ਜੁਰਮਾਨਾ ਇਸ ਕਰਕੇ ਦਿੱਤਾ ਕਿਉਂਕਿ ਲੋਕ ਕਾਰ ਨੂੰ ਚਲਾਉਂਦਿਆਂ ਹੋਇਆਂ ਸੜਕ ਦੇ ਉੱਤੇ ਤੇਜ਼ ਰਫ਼ਤਾਰ ਭਜਾਉਂਦੇ ਹੋਇਆਂ ਇਸ ਨੂੰ ਮਜ਼ਾਕ ਬਣਾਈ ਬੈਠੇ। ਅਸਲ 'ਚ ਤੇਜ਼ ਰਫ਼ਤਾਰ ਕਾਰਾਂ ਚੱਲਣ ਇਹ ਤਾਂ ਬੜੀ ਆਮ ਜੀ ਗੱਲ ਹੈ। ਮੋਰਟਨ ਬੇ ਦੇ ਵਿੱਚ ਪੁਲਿਸ ਨੇ ਲੰਘੇ ਹਫ਼ਤੇ ਇਸ ਵਿਅਕਤੀ ਨੂੰ $1,000 ਦਾ ਜੁਰਮਾਨਾ ਇਸ ਕਰਕੇ ਦਿੱਤਾ ਕਿਉਂਕਿ ਇਹ ਆਪਣੀ ਕਾਰ ਦੇ ਵਿੱਚ ਇੱਕ ਫਰਿੱਜ ਲਟਾ ਕੇ ਜਾ ਰਿਹਾ ਸੀ। ਇੰਨਾ ਕਾਫ਼ੀ ਨਹੀਂ ਹੈ ਬਲਕਿ ਕਾਰ ਦੇ ਵਿੱਚ ਲਿਟੇ ਹੋਏ ਫਰਿੱਜ ਦੇ ਨਾਲ ਇੱਕ ਵਿਅਕਤੀ ਵੀ ਲਿਟਿਆ ਹੋਇਆ ਸੀ ਜੋ ਕਿ ਫਰਿੱਜ ਦੇ ਨਾਲ ਬਿਲਕੁਲ ਸਟਕ ਕੇ ਕਾਰ ਦੇ ਵਿੱਚ ਲੰਬਾ ਪਿਆ ਸੀ। ਅਫਸਰਾਂ ਨੇ ਜਦੋਂ ਇਸ ਕਾਰ ਨੂੰ ਰੋਕਿਆ ਤਾਂ ਇਸ ਛਿਆਲੀ ਸਾਲਾ ਵਿਅਕਤੀ ਤੋਂ ਪੁੱਛ ਪੜਤਾਲ ਕੀਤੀ ਗਈ। $1,600 ਦਾ ਜੁਰਮਾਨਾ ਇਸ ਦੇ ਡਰਾਈਵਰ ਨੂੰ ਦਿੱਤਾ ਗਿਆ, ਮਾਫ਼ ਕਰਨਾ, ਇਸ ਵਿਅਕਤੀ ਨੂੰ ਦਿੱਤਾ ਗਿਆ ਅਤੇ $700 ਦਾ ਜੁਰਮਾਨਾ ਇਸ ਗੱਡੀ ਦੇ ਡਰਾਈਵਰ ਨੂੰ ਦਿੱਤਾ ਗਿਆ ਅਤੇ 3 ਡਿਮੈਰਿਟ ਪੁਆਇੰਟ ਵੀ ਦਿੱਤੇ ਗਏ। ਇਹ ਵੀ ਪਤਾ ਚੱਲਿਆ ਕਿ ਇਹ ਕਾਰ ਇੱਕ ਰੈੱਡ ਲਾਈਟ ਨੂੰ ਵੀ ਜੰਪ ਕਰ ਗਈ ਸੀ। ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਦੀ ਤਰਫ ਤੋਂ ਇਸ ਕਿਸਮ ਦੇ ਬਹੁਤ ਸਾਰੇ ਸੜਕੀ ਹਾਦਸਿਆਂ ਨੂੰ ਜਿਹੜੇ ਇਸ ਤਰੀਕਿਆਂ ਦੇ ਨਾਲ ਰੋਕਿਆ ਜਾ ਸਕਦਾ। ਲੋਕ ਅਕਸਰ ਡੇਂਜਰਸ ਡਰਾਈਵਿੰਗ ਕਰਦੇ ਨੇ। ਪੁਲਿਸ ਨੇ 11 ਸਪਤੰਬਰ ਦੇ ਦਿਨ ਓਪਰੇਸ਼ਨ ਮੋਫੈਟ ਦੇ ਤਹਿਤ 3600 ਤੋਂ ਵਧੇਰੇ ਲੋਕਾਂ ਦੇ ਰੈਂਡਮ ਬ੍ਰੈਥ ਟੈਸਟ ਕੀਤੇ ਸੀ ਔਰ ਇਸ ਦਰਮਿਆਨ ਬਹੁਤ ਸਾਰੇ ਲੋਕਾਂ ਦੇ ਰੈਂਡਮ ਬ੍ਰੈਥ ਟੈਸਟ ਵਾਜਬ ਵੀ ਪਾਏ ਗਏ ਸੀ, ਯਾਨੀ ਕਿ ਉਹ ਨਸ਼ੇ ਕਰਕੇ ਗੱਡੀ ਚਲਾ ਰਹੇ ਸੀ। 17 ਸਪਤੰਬਰ ਤੱਕ ਹੋਏ ਇਸ ਓਪਰੇਸ਼ਨ ਰੇਸ ਦੇ ਵਿੱਚ ਅਲੱਗ ਤੋਂ ਕਈ ਲੋਕਾਂ ਨੂੰ ਜੁਰਮਾਨੇ ਦਿੱਤੇ ਗਏ। ਅਫਸਰਾਂ ਨੇ ਦੱਸਿਆ ਕਿ 23 ਲੋਕਾਂ ਨੂੰ ਡਰਿੰਕ ਡਰਾਈਵ ਕਰਦਿਆਂ ਹੋਇਆਂ ਦੋਸ਼ੀ ਪਾਇਆ ਗਿਆ। 97 ਇਨਫਰਿੰਜਮੈਂਟ ਨੋਟਿਸ ਕੁੱਲ ਜਾਰੀ ਕੀਤੇ ਗਏ ਜਿਸ ਦੇ ਵਿੱਚ 53 ਅਰੈਸਟ ਅਤੇ 68 ਦੋਸ਼ ਵੀ ਆਇਦ ਕੀਤੇ ਗਏ ਨੇ। ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ, ਚਾਹੇ ਸਾਊਥ ਆਸਟ੍ਰੇਲੀਆ ਹੋਵੇ, NSW ਕੁਇਨਜ਼ਲੈਂਡ ਜਾਂ ਵਿਕਟੋਰੀਆ ਸੂਬਾ, ਲਗਾਤਾਰ ਇਹ ਗਿਣਤੀ ਵੱਧ ਰਹੀ ਹੈ। ਉੱਥੇ ਅਗਲੀ ਖਬਰ ਜਿਹੜੀ ਉਹ ਵੀ ਸਾਊਥ ਆਸਟ੍ਰੇਲੀਆ ਦੇ ਵਿੱਚੋਂ ਹੀ, ਜਿੱਥੇ ਔਕ ਪਾਰਕ ਨਾਮ ਦੇ ਇੱਕ ਸਬਰਬ ਦੇ ਵਿੱਚੋਂ, ਇੱਕ ਖੇਤਰੀ ਸਬਰਬ ਦੇ ਵਿੱਚੋਂ ਇੱਕ ਛੋਟੇ ਬੱਚੇ ਦੇ, 4 ਸਾਲ ਦੀ ਉਮਰ ਦੇ ਬੱਚੇ ਦੇ ਗਾਇਬ ਹੋ ਜਾਣ ਤੋਂ ਬਾਅਦ ਹੁਣ ਪੁਲਿਸ ਦੀ ਤਰਫ ਤੋਂ ਇਸ ਮਾਮਲੇ 'ਚ ਇੱਕ ਵੱਡਾ ਐਲਾਨ ਕੀਤਾ ਗਿਆ। ਦੱਸ ਦਈਏ ਕਿ 4 ਸਾਲਾ ਗਸ ਜਿਹੜਾ ਆਪਣੇ ਹੀ ਪਰਿਵਾਰ ਦੇ ਨਾਲੋਂ ਪਿਛਲੇ ਸਾਲ ਵਿਛੜ ਗਿਆ ਸੀ। 27 ਸਪਤੰਬਰ ਨੂੰ ਇਹ ਘਟਨਾ ਵਾਪਰੀ ਸੀ ਜਦੋਂ ਉਹ ਇਸ ਖੇਤਰੀ ਇਲਾਕੇ ਦੇ ਵਿੱਚ ਇਕੱਲੀ ਪਈ ਪ੍ਰੋਪਰਟੀ ਦੇ ਵਿੱਚੋਂ ਘਰੋਂ ਬਾਹਰ ਨਿਕਲਿਆ। ਉਸ ਵਕਤ ਉਸਦੀ ਉਮਰ 4 ਸਾਲ ਸੀ ਅਤੇ ਉਸ ਤੋਂ ਬਾਅਦ ਮੁੜ ਕੇ ਕਦੇ ਪੁਲਿਸ ਨੂੰ ਉਸ ਦੀ ਉੱਗ ਸੁੱਗ ਨਹੀਂ ਲੱਗ ਸਕੀ। ਹਾਲੇ ਵੀ ਲਾਪਤਾ ਦੱਸੇ ਗਏ ਗਸ
ਲੈਮੌਂਟ ਨੂੰ ਭਾਲਣ ਦੇ ਲਈ ਹੁਣ ਪੁਲਿਸ ਨੇ $1 million ਦੇ ਪੁਰਸਕਾਰ ਦਾ ਐਲਾਨ ਕੀਤਾ। ਉਹ ਲੋਕ ਜਿਨ੍ਹਾਂ ਦੇ ਕੋਲ ਇਸ ਛੋਟੇ ਬੱਚੇ ਦੀ ਕੋਈ ਵੀ ਜਾਣਕਾਰੀ ਹੋਵੇ ਉਸ ਦੀ ਜਾਣਕਾਰੀ ਪੁਲਿਸ ਤੱਕ ਪਹੁੰਚਾਈ ਜਾਵੇ। ਕ੍ਰਾਈਮ ਸਟੋਪਰ ਦਾ ਕਹਿਣਾ ਹੈ ਕਿ ਹੁਣ ਤੱਕ 34 ਕਾਲਾਂ ਅਤੇ 2 ਈਮੇਲਜ਼ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਹਾਸਲ ਹੋਈਆਂ ਨੇ, ਪਰ ਕਿਸੇ ਵੀ ਸੂਹ ਦੇ ਨਾਲ ਉਹ ਅੱਗੇ ਨਹੀਂ ਵੱਧ ਸਕੇ, ਕੋਈ ਵੀ ਉਹਨਾਂ ਨੂੰ ਕਾਮਯਾਬੀ ਹੱਥ ਨਹੀਂ ਲੱਗ ਸਕੀ। ਪਰ ਜੇਕਰ ਕੋਈ ਵੀ ਵਿਅਕਤੀ ਇਸ ਤਰੀਕੇ ਦੇ ਨਾਲ ਰਹਿੰਦਿਆਂ ਹੋਇਆਂ, ਚਾਹੇ ਗੁਪਤ ਰਹਿੰਦਿਆਂ ਹੋਇਆਂ, ਸੂਚਨਾ ਇਸ ਛੋਟੇ ਬੱਚੇ ਦੀ ਦੇ ਸਕੇ ਤਾਂ ਉਸ ਨੂੰ ਇਹ ਰਿਵਾਰਡ ਜਿਹੜਾ ਜ਼ਰੂਰ ਦਿੱਤਾ ਜਾਏਗਾ। ਗਸ ਨੂੰ ਆਖਰੀ ਵਾਰ ਉਸ ਦੀ ਡਰਟ ਬਾਈਕ ਦੇ ਉੱਤੇ 27 ਸਪਤੰਬਰ ਨੂੰ 2025 ਦੇ ਵਿੱਚ ਯੁਆਂਤਾ ਦੀ ਇਸ ਪ੍ਰੋਪਰਟੀ ਦੇ ਵਿੱਚੋਂ ਆਖਰੀ ਵਾਰ ਦੇਖਿਆ ਗਿਆ ਸੀ। ਯੁਆਂਤਾ ਜਿਹੜਾ ਉਹ ਸਾਊਥ ਆਸਟ੍ਰੇਲੀਆ ਦੇ ਵਿੱਚ ਮੌਜੂਦ ਇੱਕ ਖੇਤਰੀ ਇਲਾਕਾ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇਹ ਨਹੀਂ ਦਿਓ ਇਜਾਜ਼ਤ। ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ, ਖਬਰਾਂ ਤੇ ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਸਾਡੀ ਫ੍ਰੀਕੁਐਂਸੀ, ਮੋਬਾਈਲ ਐਪ ਤੇ ਵੈਬਸਾਈਟ ਤੋਂ ਜਾਰੀ ਰਹਿਣਗੇ। ਧੰਨਵਾਦ।

0: थोड़े मोडे नाल मोडा मिला के थोड़ी तरक्की दी राह नूं होर वी सौखा अते सुरक्षित बनाउण दा वादा करदा है वेरी बी टोयोटा।
1: जिते है टोयोटा दी बेस्ट टेक्नोलॉजी, बेस्ट कस्टमर सर्विस अते बेस्ट गूगल रिव्यूज। तुहाडी जरूरत अनुसार प्रितपाल सिंह तुहानू हेल्प करनगे तुहाडी अपनी टोयोटा चूज करन लई जो ने एक दहाके तों वेयर बी टोयोटा दे नाल।
0: बेस्ट डील लई कॉल करो 0431-465-186 ते 212-216 ओल्ड जी लोंग रोड हॉपर्स क्रॉसिंग। वेरी बी टोयोटा द स्मार्ट चॉइस। जे तुसी बीमार हो ता AI कोल नहीं डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लई कर देने। बंसल लॉयर्स, तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
2: मोबाइल स्पीड कैमरों के लिए बाएं मुड़े, पुलिस मोटरसाइकिल यूनिट के लिए दाएं मुड़े, जीवन के लिए खतरनाक दुर्घटना की स्थिति में सीधे आगे जाना जारी रखें।
3: आपकी छुट्टी कैसे खत्म होती है यह आप पर निर्भर है। अगर आप तेज गाड़ी चलाते हैं चाहे थोड़ा सा भी, तो यह गलत बात है। TAC की ओर से एक संदेश।
4: हाँ जी हाँ जी, ओए हाँ जी हाँ जी,
5: हाँ जी रेडियो।
6: ए है ऑस्ट्रेलिया द नंबर वन रेडियो स्टेशन, रेडियो हाँ जी,
7: रेडियो हाँ जी।
8: रेडियो हाँ जी 1674। आस करते हैं दिन थोड़ा वधिया जा रहा होएगा, चढ़दी कला च होगी। समा हो चुका अज की कहानी का, अज के विचार का। अकबर ते तानसेन दियां शायद बहुत सारियां कहानियां आप सुनिया हो। सो कहिंदे ने कि एक बारी तानसेन ने ऐसा संगीत सुनाया, ऐसियां तानसेन ने धुनां वजाईयां कि अकबर बहुत खुश होया। इन्ना ज़्यादा मंत्र मुग्ध होया कि ढेर सारे उपहार दिते, ढेर सारे तोहफे दिते, ते नाल अचानक मन दे विच एक सवाल आ गया। कहन लगा तानसेन, तू इन्ना सोहना वजाउना, इन्नियां वधिया तू धुनां बनाईयां ने, ते की तेरे तो भी वधिया कोई संगीत वजा सकदा? पता नहीं क्यों मेरे मन दे विच ये सवाल आ गया। पर कहिंदे ने कि दुनिया परे तो परे, तैनूं सिखाउण वाला भी तो कोई होऊगा, जिद कोल तू सिख्या वह किदां दा होगा? की ये संभव है कि मैं उन्हूं सुन सकां? मैं वेखना चाहुंदा कि इस तों अगे होर की है, कि इस तों भी गांह कुछ है। तानसेन ने कहा, जी मेरे गुरु जी जिन्हां तों मैं सिख्या। पर वो तां डेली नहीं वजाउणगे। क्यों मेरे लिए क्यों नहीं वजाउणगे? मैं राजा, मैं की नहीं दे सकता? कि वो इन्ने महंगे ने? जी नहीं, वो महंगे नहीं, असल दे विच पैसे दे लई जां फिर किसे दे लई अजकल संगीत वजाउंदे ही नहीं। मेरा गुरु जेकर संगीत दे नाल लगा रखदा, संगीत वजाउंदा, तो साज सिर्फ अपने आप दे लई वजाउंदा, अपने मन की मौज के लिए सिर्फ वजाउंदा। इस करके बहुत औखा कि तुसी सुन पाओ। जो किसी ये कह दो ना, क्या चीज़ तेरे वस की नहीं, तो वो कोल होवे भी रुतबा, होवे भी अहुदा, फिर उन्होंने होर ज़्यादा चुभदी है, फिर होर ज़्यादा शिद्दत दे नाल वो चाहुंदा है कि कोई तो कारण होगा, कोई तो हल होगा, तो ही हल फिर लभ्या गया। तानसेन ने कहा कि वह अपनी मर्जी के नाल अपनी मौज के विच वजाउंदे ने, जे तुसी चाहुंदे हो तो सवेर के समय आप जा सकते हैं, लुक छिप के सानू सुनना पवेगा। मैं तो लुक छिप के विच विच सुन आउना, तुसी ठहरे राजा, वेख लो जे बादशाह सलामत ये चीज़ कर सकते ने, तो फिर आप कल चले जावांगे। ਰਾਜੇ ਨੇ ਹਾਮੀ ਭਰੀ ਤੇ ਅਗਲੇ ਦਿਨ ਦੋਵੇਂ ਚਲੇ ਜਾਂਦੇ ਨੇ। ਸਵੇਰ ਦਾ ਸਮਾਂ, ਚਾਰੇ ਪਾਸੇ ਚੁੱਪ ਚਾਨ ਤੇ ਤਨਸੈਨ ਦੇ ਗੁਰੂ ਸਵਾਮੀ ਹਰੀਦਾਸ ਜੀ ਉਹ ਸੰਗੀਤ ਵਜਾ ਰਹੇ ਨੇ। ਬਾਦਸ਼ਾਹ ਇੰਨਾ ਕੁ ਮੰਤਰ ਮੁਗਧ ਹੋਇਆ ਕਿ ਉਹਨੂੰ ਪਤਾ ਹੀ ਨਹੀਂ ਲੱਗਾ ਕਦੋਂ ਸਮਾਂ ਬੀਤ ਗਿਆ। ਉਹਨੂੰ ਅਹਿਸਾਸ ਹੀ ਨਹੀਂ ਰਿਹਾ ਕਿ ਮੈਂ ਕਿਹੜੀ ਦੁਨੀਆ ਦੇ ਵਿੱਚ ਹਾਂ। ਕਾਫੀ ਸਮਾਂ ਲੰਘ ਗਿਆ। ਹੁਣ ਦੋਵੇਂ ਜਾਣੇ ਵਾਪਸ ਆ ਰਹੇ ਨੇ। ਤਾਨਸੈਨ ਨੇ ਪੁੱਛਿਆ, ਬਾਦਸ਼ਾਹ ਤੁਸੀਂ ਬੋਲਦੇ ਕਿਉਂ ਨਹੀਂ, ਕੀ ਗੱਲ ਚੰਗਾ ਨਹੀਂ ਲੱਗਾ? ਬਾਦਸ਼ਾਹ ਨੇ ਕਿਹਾ, ਮੇਰੇ ਕੋਲ ਬੋਲਣ ਦੇ ਲਈ ਕੋਈ ਸ਼ਬਦ ਹੀ ਨਹੀਂ ਰਹੇ। ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਜੋ ਸੁਣ ਕੇ ਆਇਆ ਮੈਂ ਉਸ ਚੀਜ਼ ਨੂੰ ਬਿਆਨ ਕਿੱਦਾਂ ਕਰਾਂ। ਮੈਂ ਤੇਰੀ ਬਹੁਤ ਤਾਰੀਫ ਕਰਦਾ, ਮੈਨੂੰ ਤੇਰਾ ਸੰਗੀਤ ਬਹੁਤ ਵਧੀਆ ਲੱਗਦਾ, ਤੂੰ ਸਮਾਂ ਬੰਨ ਦੇਣਾ, ਤੂੰ ਹੋਸ਼ ਭੁਲਾ ਦੇਣਾ, ਪਰ ਇਸ ਤੋਂ ਅੱਗੇ ਵੀ ਕੁਛ ਹੋ ਸਕਦਾ, ਉਹਨੂੰ ਸ਼ਬਦਾਂ ਦੇ ਵਿੱਚ ਕਿੱਦਾਂ ਬਿਆਨ ਕਰਾਂ? ਸੱਚ ਜਾਣੇ ਤਾਂ ਮੈਂ ਤੇਰੇ ਨਾਲ ਗੱਲ ਤਾਂ ਨਹੀਂ ਕਰ ਰਿਹਾ, ਮੈਨੂੰ ਤੂੰ ਵੀ ਧੁੰਦਲਾ ਲੱਗਣ ਲੱਗ ਪਿਆ। ਮੈਨੂੰ ਇਹ ਲੱਗਣ ਲੱਗ ਪਿਆ ਕਿ ਤਾਨਸੈਨ ਤਾਂ ਕੋਈ ਚੀਜ਼ ਹੀ ਨਹੀਂ। ਮੈਨੂੰ ਇਹ ਮਹਿਸੂਸ ਹੋ ਰਿਹਾ ਸੀ ਕਿ ਤੈਨੂੰ ਤਾਂ ਹਲੇ ਹੋਰ ਬਹੁਤ ਸਿੱਖਣ ਦੀ ਲੋੜ ਹੈ। ਕੱਲ੍ਹ ਤੱਕ ਮੇਰੇ ਲਈ ਤੂੰ ਬਹੁਤ ਵਧੀਆ ਇੱਕ ਸਜਿੰਦਾ ਸੀ, ਪਰ ਇਸ ਤੋਂ ਵੀ ਵਧੀਆ ਕੁਛ ਸੰਗੀਤ ਹੋ ਸਕਦਾ, ਉਹ ਮੈਂ ਅੱਜ ਸੁਣਿਆ। ਤੂੰ ਕਿਉਂ ਨਹੀਂ ਇੱਦਾਂ ਦਾ ਵਜਾਉਂਦਾ? ਆਖਿਰਕਾਰ ਤੇਰਾ ਹੀ ਗੁਰੂ ਆ, ਤੂੰ ਉਹਦਾ ਸ਼ਿਸ਼ ਹੈ, ਤੂੰ ਉਹਦਾ ਚੇਲਾ ਹੈ, ਉਹਦੇ ਕੋਲੋਂ ਤੂੰ ਸਿੱਖਿਆ ਹੈ, ਉਹਦੇ ਵਰਗਾ ਕਿਉਂ ਨਹੀਂ ਵਜਾਉਂਦਾ? ਤਾਨਸੈਨ ਨੇ ਕਿਹਾ, ਬਾਦਸ਼ਾਹ ਮੈਂ ਉਹਦੇ ਵਰਗਾ ਨਹੀਂ ਵਜਾ ਸਕਦਾ, ਮੈਂ ਚਾਹ ਕੇ ਵੀ ਉਹਦੇ ਵਰਗਾ ਨਹੀਂ ਵਜਾ ਸਕਦਾ। ਕੀ ਕਾਰਨ? ਬਾਦਸ਼ਾਹ ਨੇ ਪੁੱਛਿਆ ਤੇ ਤਾਨਸੈਨ ਨੇ ਜਿਹੜਾ ਜਵਾਬ ਦਿੱਤਾ ਉਹ ਅੱਜ ਸਾਨੂੰ ਵੀ ਸਮਝ ਲੈਣ ਦੀ ਲੋੜ ਹੈ, ਸਾਡੀ ਜ਼ਿੰਦਗੀ 'ਚ ਵੀ ਕੰਮ ਆਉਣ ਵਾਲੀ ਗੱਲ ਹੈ। ਤਾਨਸੈਨ ਨੇ ਕਿਹਾ, ਰਾਜਾ ਸਾਡੇ 'ਚ ਸਭ ਤੋਂ ਵੱਡਾ ਫਰਕ ਇਹ ਹੈ ਕਿ ਮੈਂ ਕਿਸੇ ਲਈ ਵਜਾਉਣਾ, ਮੈਂ ਤੁਹਾਡੇ ਲਈ ਵਜਾਉਣਾ, ਦਰਬਾਰ ਦੇ ਵਿੱਚ ਮੌਜੂਦ ਹੋਰ ਲੋਕਾਂ ਲਈ ਵਜਾਉਣਾ, ਮੈਂ ਪੈਸੇ ਲਈ ਵਜਾਉਣਾ, ਮੈਂ ਸ਼ੋਹਰਤ ਲਈ ਵਜਾਉਣਾ। ਮੈਨੂੰ ਵਾਹ ਵਾਹੀ ਚੰਗੀ ਲੱਗਦੀ ਹੈ ਜਦੋਂ ਤੁਸੀਂ ਮੇਰੀ ਤਾਰੀਫ ਕਰਦੇ ਹੋ। ਮੈਂ ਗਦਗਦ ਹੋ ਉੱਠਦਾ, ਮੈਂ ਹੋਰ ਮਿਹਨਤ ਕਰਦਾ, ਪਰ ਹੌਲੀ ਹੌਲੀ ਮੈਨੂੰ ਚਸਕਾ ਪੈ ਗਿਆ ਪੈਸੇ ਦੇ ਨਾਲ ਨਾਲ ਇਸ ਵਾਹ ਵਾਹੀ ਦਾ। ਮੈਂ ਜੋ ਸੰਗੀਤ ਵਜਾ ਰਿਹਾ ਮੈਂ ਕਿਸੇ ਦੇ ਲਈ ਵਜਾ ਰਿਹਾ, ਮੇਰਾ ਗੁਰੂ ਜੋ ਸੰਗੀਤ ਵਜਾ ਰਿਹਾ, ਜੋ ਤੁਸੀਂ ਅੱਜ ਸੁਣ ਕੇ ਆਇਓ, ਉਹ ਆਪਣੇ ਆਪ ਦੇ ਲਈ ਵਜਾ ਰਿਹਾ, ਅਤੇ ਇਹ ਕੋਈ ਛੋਟਾ ਅੰਤਰ ਨਹੀਂ ਹੈ, ਇਹ ਬਹੁਤ ਵੱਡਾ ਅੰਤਰ ਆ ਸਾਡੇ ਦੋਵਾਂ ਦੇ ਵਿੱਚ। ਮੇਰਾ ਗੁਰੂ ਜੇ ਤੁਹਾਨੂੰ ਸਾਹਮਣੇ ਵੇਖ ਵੀ ਲੈਂਦਾ ਕਿਤੇ, ਤਾਂ ਇਸ ਚੀਜ਼ ਦੀ ਪਰਵਾਹ ਨਹੀਂ ਸੀ ਉਹਨੇ ਕਰਨੀ ਕਿ ਤੁਸੀਂ ਬਾਦਸ਼ਾਹ ਹੋ, ਹੋ ਸਕਦਾ ਸ਼ਾਇਦ ਉਹ ਵਜਾਉਣੋਂ ਇਨਕਾਰ ਕਰ ਦਿੰਦਾ। ਇਸੇ ਕਰਕੇ ਮੈਂ ਤੁਹਾਨੂੰ ਕਿਹਾ ਸੀ ਕਿ ਆਪਾਂ ਲੁੱਕ ਛਿਪ ਕੇ ਸੁਣਾਵਾਂਗੇ। ਦੁਨੀਆ ਦੇ ਵਿੱਚ ਇਹ ਬਹੁਤ ਵੱਡਾ ਅੰਤਰ ਹੈ, ਤੁਸੀਂ ਕੰਮ ਆਪਣੇ ਆਪ ਦੇ ਲਈ ਕਰ ਰਹੇ ਹੋ ਜਾਂ ਕਿਸੇ ਦੇ ਲਈ ਕਰ ਰਹੇ ਹੋ। ਆਪਾਂ ਸਾਰੇ ਜੋ ਵੀ ਕਰ ਰਹੇ ਹਾਂ ਆਪਾਂ ਵੀ ਕਿਸੇ ਦੇ ਲਈ ਕਰ ਰਹੇ ਹਾਂ। ਜ਼ਰੂਰੀ ਨਹੀਂ ਕਿ ਹਰ ਕੋਈ ਸੰਗੀਤਕਾਰ ਹੋਵੇ, ਹਰ ਕੋਈ ਸਜਿੰਦਾ ਹੋਵੇ, ਜੋ ਵੀ ਆਪਾਂ ਕਰ ਰਹੇ ਹਾਂ ਉਹਦੇ ਵਿੱਚ ਉਨ੍ਹਾਂ ਚਿਰ ਤੱਕ ਪਰਪੱਖਤਾ ਨਹੀਂ ਆਉਂਦੀ ਜਿੰਨਾ ਚਿਰ ਤੱਕ ਉਹ ਆਪਾਂ ਕਿਸੇ ਲਾਲਚ ਤੋਂ ਬਿਨਾਂ ਨਹੀਂ ਕਰਦੇ। ਆਪਾਂ ਵੀ ਜੋ ਵੀ ਕਰ ਰਹੇ ਹਾਂ, ਕੰਮ ਕਰ ਰਹੇ ਹਾਂ ਤਾਂ ਪੈਸੇ ਦੇ ਲਈ ਕਰ ਰਹੇ ਹਾਂ, ਬੱਚੇ ਪਾਲ ਰਹੇ ਹਾਂ ਤਾਂ ਇਸ ਕਰਕੇ ਕਿਉਂਕਿ ਭਵਿੱਖ ਦੇ ਵਿੱਚ ਉਹ ਸਾਨੂੰ ਪਾਲਣਗੇ, ਉਹ ਸਾਡੀ ਦੇਖਭਾਲ ਕਰਨਗੇ। ਵੱਡੇ ਤੋਂ ਵੱਡੇ ਨਵੇਂ ਤੋਂ ਨਵੇਂ ਰੁਤਬੇ ਹਾਸਲ ਕਰ ਰਹੇ ਹਾਂ, ਆਪਾਂ ਘਰ ਲੈ ਰਹੇ ਹਾਂ, ਗੱਡੀਆਂ ਲੈ ਰਹੇ ਹਾਂ, ਤਾਂ ਇਸ ਕਰਕੇ ਕਿ ਲੋਕ ਸਾਡੀ ਵਾਹ ਵਾਹੀ ਕਰਨ। ਸਵਾਲ ਬਹੁਤ ਵੱਡਾ ਕਿ ਕੀ ਆਪਾਂ ਕੁਛ ਇੱਦਾਂ ਦਾ ਕਰ ਰਹੇ ਹਾਂ ਜਿਹੜਾ ਆਪਾਂ ਸਿਰਫ ਆਪਣੇ ਆਪ ਦੇ ਲਈ ਕਰ ਰਹੇ ਹੋਈਏ, ਤੇ ਇਹਦਾ ਜਵਾਬ ਤੁਹਾਨੂੰ ਤੁਹਾਡੇ ਅੰਦਰੋਂ ਲੱਭਣਾ ਕਿ ਤੁਸੀਂ ਕੁਛ ਇੱਦਾਂ ਦਾ ਕਰ ਰਹੇ ਹੋ ਜਿਹੜਾ ਤੁਸੀਂ ਕਿਸੇ ਨੂੰ ਵਿਖਾਉਣ ਦੇ ਲਈ ਨਾ ਕਰ ਰਹੇ ਹੋ, ਜਿਹੜਾ ਤੁਸੀਂ ਕੋਈ ਕਮਾਈ ਕਰਨ ਦੇ ਲਈ ਨਾ ਕਰ ਰਹੇ ਹੋ, ਜਿਹੜਾ ਸਿਰਫ ਤੁਹਾਡੇ ਲਈ ਹੋਵੇ, ਤੁਹਾਡੇ ਆਪਣੇ ਲਈ, ਐਸਾ ਇੱਕ ਕੰਮ। ਜੇਕਰ ਨਹੀਂ ਤਾਂ ਆਪਾਂ ਉਹ ਲੱਭੀਏ ਕੰਮ ਅਤੇ ਉਹ ਕਰੀਏ, ਕਿਉਂਕਿ ਉਹ ਤੁਹਾਨੂੰ ਜ਼ਿਆਦਾ ਸਰੂਰ ਦਿੰਦਾ, ਉਹ ਤੁਹਾਨੂੰ ਜ਼ਿਆਦਾ ਮਜ਼ਾ ਦਿੰਦਾ, ਉਹਦੇ ਵਿੱਚ ਤੁਸੀਂ ਇੱਕਮਿਕ ਹੋ ਜਾਂਦੇ ਹੋ, ਉਹ ਤੁਹਾਡਾ ਆਪਣਾ ਹੁੰਦਾ, ਉਹਦੇ ਵਿੱਚ ਕੋਈ ਮਨੋਰਥ ਸ਼ਾਮਿਲ ਨਹੀਂ ਹੁੰਦਾ। ਵੱਡੀ ਗੱਲ ਉਹ ਫਿਰ ਤੁਸੀਂ ਕਿਸੇ ਦੇ ਮੁਤਾਬਕ ਨਹੀਂ ਕਰਦੇ, ਉਹ ਤੁਸੀਂ ਆਪਣੇ ਮੁਤਾਬਕ, ਆਪਣੇ ਮਨ ਦੀ ਮੌਜ ਦੇ ਮੁਤਾਬਕ ਤੁਸੀਂ ਕਰਦੇ ਹੋ। ਸ਼ਾਇਦ ਜਿਹੜੀ ਆਪਾਂ ਸੇਵਾ ਕਰਦੇ ਹਾਂ, ਜਿਹੜਾ ਆਪਾਂ ਵਲੰਟੀਅਰ ਵਰਕ ਕਰਦੇ ਹਾਂ, ਉਹ ਕਿਸੇ ਹੱਦ ਤੱਕ ਇਸੇ ਦਾ ਹੀ ਇੱਕ ਹਿੱਸਾ। ਜਿਹੜਾ ਆਸਟ੍ਰੇਲੀਆ ਦੇ ਵਿੱਚ ਚੱਲਦਾ ਵਲੰਟੀਅਰ ਵਰਕ, ਜਾਂ ਫਿਰ ਆਪਾਂ ਆਪਣੇ ਧਾਰਮਿਕ ਸਥਾਨਾਂ 'ਤੇ ਜਾ ਕੇ ਸੇਵਾ ਕਰਦੇ ਹਾਂ, ਹਾਲਾਂਕਿ ਉਹਦੇ ਵਿੱਚ ਵੀ ਅੱਗੇ ਕੈਟੇਗਰੀਆਂ ਆ ਜਾਂਦੀਆਂ, ਤੁਸੀਂ ਕੀ ਮਨਸਾ ਲੈ ਕੇ ਕਰ ਰਹੇ ਹੋ। ਜੇ ਆਪਾਂ ਸਾਰੀਆਂ ਆਪਣੀਆਂ ਮਨਸਾ ਇੱਕ ਪਾਸੇ ਰੱਖ ਦਈਏ, ਇਹ ਨਹੀਂ ਕਿ ਸੇਵਾ ਕਰਕੇ ਅਤੇ ਬਾਅਦ ਵਿੱਚ ਮੰਗ ਕੇ ਆ ਜਾਓ ਕਿ ਮੈਨੂੰ ਆਹ ਚੀਜ਼ ਦੇ ਦੇ, ਫਿਰ ਉਹਦੇ ਵਿੱਚ ਵੀ ਸਵਾਰਥ ਆ ਜੁੜਿਆ। ਇਸੇ ਕਰਕੇ ਕਹਿੰਦੇ ਨੇ ਕਿ ਜਦੋਂ ਤੁਸੀਂ ਖੁਸ਼ ਹੋ, ਜਦੋਂ ਤੁਹਾਡੀ ਜ਼ਿੰਦਗੀ ਪੱਧਰੀ ਚੱਲ ਰਹੀ ਹੈ, ਉਸ ਸਮੇਂ ਵੀ ਜਾ ਕੇ ਤੁਹਾਨੂੰ ਸੇਵਾ ਕਰਨੀ ਚਾਹੀਦੀ ਹੈ, ਉਸ ਸਮੇਂ ਵੀ ਤੁਹਾਨੂੰ ਵਲੰਟੀਅਰ ਵਰਕ ਕਰਨੇ ਚਾਹੀਦੇ ਨੇ, ਕਿਉਂਕਿ ਇਹ ਕੰਮ ਹਮੇਸ਼ਾ ਉਸ ਪਾਸੇ ਨੂੰ ਤੁਸੀਂ ਕਰਦੇ ਹੋ ਜਿਹੜੇ ਪਾਸੇ ਤੁਹਾਡਾ ਰੁਝਾਨ ਹੁੰਦਾ। ਤੁਹਾਡੇ 'ਚੋਂ ਬਹੁਤ ਸਾਰੇ, ਅਤੇ ਆਪਾਂ ਲਗਭਗ ਹਰ ਕੋਈ ਵਲੰਟੀਅਰ ਵਰਕ ਦੇ ਵਿੱਚ ਇਨਵੋਲਵ ਹੈ, ਉਹ ਕੰਮ ਜਿਹਦਾ ਆਪਾਂ ਮਿਹਨਤਾਨਾ ਨਹੀਂ ਲੈਂਦੇ, ਅਤੇ ਆਪਾਂ ਹਰ ਕੋਈ ਅਲੱਗ ਅਲੱਗ ਪਾਸੇ ਨੂੰ ਜਾਂਦੇ ਹਾਂ। ਕੋਈ ਕਿਤੇ ਕਿਸੇ ਸੰਸਥਾ 'ਚ ਕਰ ਰਿਹਾ ਹੋਊਗਾ, ਕੋਈ ਕਿਤੇ ਕਰ ਰਿਹਾ ਹੋਊਗਾ, ਇਹਦਾ ਮਤਲਬ ਕਿ ਤੁਸੀਂ ਉਹ ਆਪਣੇ ਰੁਝਾਨ ਦੇ ਮੁਤਾਬਿਕ ਜਾ ਕੇ ਕਰ ਰਹੇ ਹੋ। ਇਹਦਾ ਮਤਲਬ ਕਿ ਤੁਹਾਨੂੰ ਅੰਦਰੋਂ ਮਨੋਂ ਉਸ ਚੀਜ਼ ਦੀ ਖੁਸ਼ੀ ਮਿਲਦੀ ਹੈ, ਤੁਸੀਂ ਤਾਂ ਜਾ ਕੇ ਕਰ ਰਹੇ ਹੋ। ਅਤੇ ਉਸੇ ਦੇ ਵਿੱਚੋਂ ਜੇਕਰ ਆਪਾਂ ਕੋਈ ਸਵਾਰਥ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਾਂ ਸਵਾਰਥ ਲੈ ਕੇ ਆਪਾਂ ਉਹ ਕੰਮ ਕਰ ਰਹੇ ਹਾਂ, ਉਹ ਜੇ ਆਪਾਂ ਵਿੱਚੋਂ ਮਾਈਨਸ ਕਰ ਦਈਏ, ਤਾਂ ਫਿਰ ਸ਼ਾਇਦ ਉਹ ਵਾਲਾ ਸਵਾਦ ਆਪਾਂ ਚੱਖ ਸਕਦੇ ਹਾਂ ਜੋ ਤਾਨਸੈਨ ਦੇ ਗੁਰੂ ਚੱਖਦੇ ਸੀ। ਔਖਾ ਪਰ ਆਪਾਂ ਕੋਸ਼ਿਸ਼ ਕਰਕੇ ਵੇਖ ਸਕਦੇ ਹਾਂ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ। ਧੰਨਵਾਦ।

0: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ, ਵਧੀਆ ਤੁਹਾਡਾ ਦਿਨ ਜਾ ਰਿਹਾ ਹੋਊਗਾ ਅਤੇ ਗਾਣੇ ਤੁਸੀਂ ਇੰਜੋਏ ਕਰ ਰਹੇ ਹੋਗੇ। ਸ਼ੈਰੀ ਮਾਨ ਦੀ ਆਵਾਜ਼ ਦੇ ਵਿੱਚ ਤੁਸੀਂ ਗਾਣਾ ਸੁਣ ਰਹੇ ਸੀ, ਰਾਜ ਰੰਜੋਤ ਦਾ ਲਿਖਿਆ ਸ਼ਾਇਦ, ਅਤੇ ਇਸ ਤੋਂ ਪਹਿਲਾਂ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਸੁਣਿਆ ਤੁਸੀਂ, ਅਤੇ ਉਹ ਵੀ ਰਾਜ ਰੰਜੋਤ ਦਾ ਲਿਖਿਆ, ਅਤੇ ਇਹਦੇ ਦਰਮਿਆਨ ਇੱਕ ਆਪਾਂ ਹੋਰ ਸੁਣਿਆ ਹੈ ਗਾਣਾ, ਉਹ ਆਪਾਂ ਸੁਣਿਆ ਸੀ ਬਨੀ ਜੌਲ ਦਾ, ਅਤੇ ਉਹ ਬਨੀ ਜੌਲ ਦਾ ਲਿਖਿਆ। ਆਸ ਕਰਦਾਂਗੇ ਤੁਸੀਂ ਸਾਰੇ ਪਸੰਦ ਕੀਤੇ ਹੋਣਗੇ, ਤੇ ਆਓ ਆਪਾਂ ਤੋਰਦੇ ਹਾਂ ਪ੍ਰੋਗਰਾਮ ਨੂੰ ਅੱਗੇ। ਅੱਜ ਦਿਨ ਸੋਮਵਾਰ ਦਾ, ਮੇਰੇ ਨਾਲ ਨੇ ਯਸ਼ਪ੍ਰੀਤ।
1: ਹਾਂਜੀ ਬਿਲਕੁਲ, ਉਮੀਦ ਕਰਦੇ ਹਾਂ ਤੁਹਾਡਾ ਦਿਨ ਵਧੀਆ ਜਾ ਰਿਹਾ ਹੋਣਾ, ਨਾਸ਼ਤਾ ਨੁਸ਼ਤਾ ਕਰ ਲਿਆ ਹੋਣਾ, ਚਾਹ ਚੂਹ ਪੀ ਲਈ ਹੋਣੀ, ਅਤੇ ਸੋਮਵਾਰ ਦਾ ਤੁਸੀਂ ਲੈ ਰਹੇ ਹੋਗੇ ਆਨੰਦ। ਅਤੇ ਕਿੱਥੇ ਜਾ ਰਹੇ ਹੋ, ਕਿੱਥੇ ਜਾ ਕੇ ਆਏ ਹੋ, ਆਹ ਵੀ ਤੁਸੀਂ ਦੱਸ ਸਕਦੇ ਹੋ, ਕਿਉਂਕਿ ਹੁਣ ਆਖਰੀ ਹਫ਼ਤਾ ਰਹਿ ਗਿਆ ਛੁੱਟੀਆਂ ਦਾ, ਦੋ ਹੀ ਹਫ਼ਤੇ ਦੀ ਸੀਗੀ ਕੁੱਲ ਮਿਲਾ ਕੇ ਛੁੱਟੀਆਂ ਖੈਰ। ਤੇ ਗਾਣਾ ਜਿਹੜਾ ਗ੍ਰੀਨ ਟੀ ਸੀਗਾ, ਮੈਂ ਤੇ ਇਹ ਸੋਚ ਰਹੀ ਹਾਂ ਹੁਣ ਤੇ ਮਾਚਾ ਮਾਚਾ ਕਰੀ ਜਾਂਦੇ ਨੇ,
0: ਜਿਹੜੇ ਪੁਰਾਣਾ ਹੈ ਨਾ ਗਾਣਾ, ਇਹ 3 ਸਾਲ ਹੋ ਗਏ ਗਾਣੇ
1: ਨੂੰ। ਠੀਕ ਹੈ ਠੀਕ ਹੈ, ਫਿਰ ਠੀਕ ਹੈ, ਬਖਸ਼ ਤੋਂ ਬਖਸ਼ ਸੋਚਾ ਕਿ ਚਲੋ ਫਿਰ ਤੇ ਠੀਕ ਹੈ,
0: ਹੁਣ ਮਾਚਾ ਮਾਚਾ ਵਾਲਾ ਆ ਜਾਊਗਾ, ਹੁਣ ਅਗਲੀ ਐਲਬਮ ਚ ਪਾ ਦਾਂਗੇ ਮਾਚਾ, ਤੂੰ ਮਾਚਾ ਟੈਨਸ਼ਨ ਨਹੀਂ ਲੈਣੀ ਤੁਸੀਂ।
1: ਮਤਲਬ
0: ਇਹ ਨੀ ਵੀ ਪੁੱਜ ਕੇ ਪੀਣ ਵਾਲੀ ਗੱਲ, ਪਰ ਮੈਨੂੰ ਮਾੜਾ ਵੀ ਨੀ ਲੱਗਦਾ। ਠੀਕ ਆ,
1: ਮਤਲਬ ਜੇ ਮੇਰੇ ਕੋਲ ਆਪਸ਼ਨ ਹੋਏ ਮੈਂ ਖਰੀਦ ਕੇ ਕੁਛ ਪੀਣਾ, ਤੇ ਮੈਂ ਮਾਚਾ ਤੇ ਨਹੀਂ ਪੀਣੀ।
0: ਕੀ ਪੀਓਗੇ ਜੇ ਆਪਸ਼ਨ ਹੋਵੇ ਤੇ ਕੀ ਪੀਓਗੇ?
1: ਮੈਨੂੰ ਮੈਨੂੰ ਲੱਗਦਾ ਹੌਟ ਡਰਿੰਕ ਦੀ ਥਾਂ ਮੈਨੂੰ ਐਵੇਂ ਠੰਡੀਆਂ ਚੀਜ਼ਾਂ ਜ਼ਿਆਦਾ ਵਧੀਆ ਲੱਗਦੀਆਂ।
0: ਪਰ ਇਹ ਠੰਡਾ ਵੀ ਆਉਂਦਾ?
1: ਹਾਂ, ਪਰ ਪਤਾ ਨਹੀਂ ਮੈਨੂੰ ਮਾਚਾ ਉਹ ਫਲੇਵਰ ਹੀ ਨਹੀਂ ਵਧੀਆ ਲੱਗੀ, ਉਹ ਪੱਤੀਆਂ ਜੀ ਨਾ ਸੁੱਕੀ ਜੀ, ਪਤਾ ਨਹੀਂ ਕੀ ਅਜੀਬ ਚਾਹ ਦੇ ਸ਼ੌਕੀਨ ਆ।
0: ਮੈਨੂੰ ਤਾਂ ਇਹ ਲੱਗਦਾ ਗੁੱਡ ਆਪਸ਼ਨ ਹੈ, ਜਿੱਦਾਂ ਫੋਰ ਐਗਜ਼ਾਮਪਲ ਮੰਨ ਲਓ ਤੁਸੀਂ ਕੌਫੀ ਨਹੀਂ ਪੀਣੀ, ਤੁਸੀਂ ਕੌਫੀ ਵਾਹਵਾ ਪੀ ਲਈ ਹੈ ਨਾ, ਅਤੇ ਠੰਡਾ ਤੁਸੀਂ ਵੈਸੇ ਨਹੀਂ ਪੀ ਸਕਦੇ ਕਿਉਂਕਿ ਤੁਹਾਨੂੰ ਲੱਗਦਾ ਵੀ ਯਾਰ ਗਲਾ ਗੁਲਾ ਖਰਾਬ ਹੋਇਆ। ਪੀਣਾ ਤੁਸੀਂ ਗਰਮੀ ਆ ਅਤੇ ਤੁਸੀਂ ਕੌਫੀ ਛੱਡ ਕੇ ਜਾਂ ਮਿੱਠਾ ਮੁੱਠਾ ਜਿਹਾ ਕੁਛ ਛੱਡ ਕੇ, ਟੂ ਮੱਚ ਆਈ ਮੀਨ ਹੌਟ ਚੋਕਲੇਟ ਵਗੈਰਾ, ਅਤੇ ਫਿਰ ਤੁਸੀਂ ਉਹਦੇ ਵਿੱਚ ਇਹ ਆਪਸ਼ਨ ਮੈਨੂੰ ਲੱਗਦਾ ਠੀਕ ਹੋ ਹੁੰਦੀ ਹੈ। ਜਾਂ ਫਿਰ ਤੁਸੀਂ ਮੰਨ ਲਓ ਜੇ ਠੰਡੇ ਦੇ ਵਿੱਚ ਤੁਸੀਂ ਕੁਛ ਪੀਣਾ, ਅਤੇ ਠੰਡੇ 'ਚ ਤੁਸੀਂ ਕੋਲਡ ਡਰਿੰਕ ਵਗੈਰਾ ਜਾਂ ਇੱਦਾਂ ਦਾ ਕੁਛ ਨਹੀਂ ਪੀਣਾ ਚਾਹੁੰਦੇ, ਅਤੇ ਤਾਂ ਵੀ ਇੱਧਰ ਠੰਡੇ 'ਚ ਵੀ ਆ ਜਾਂਦਾ। ਇਹ ਵੈਸੇ ਵਿਚਾਰਾ ਨਾ ਦੋਵੇਂ ਪਾਸਿਓਂ ਕੰਮ ਆ ਜਾਂਦਾ। ਵੈਸੇ ਇੱਕ ਚੀਜ਼ ਕਿੱਡੀ ਵਧੀਆ ਵਾ, ਇੰਨੀ ਜ਼ਿਆਦਾ ਫੇਮਸ, ਇੰਨੀ ਜ਼ਿਆਦਾ ਅੱਜ ਕੱਲ੍ਹ ਯੰਗਸਟਰ ਦੇ ਵਿੱਚ ਕਿੰਨੀ ਉਹ ਹੈ,
1: ਬਿਲਕੁਲ ਉਹਦੀ ਬਣਾਉਣ ਦੀ ਟੈਕਨੀਕ ਜ਼ਿਆਦਾ ਇੰਟਰਸਟਿੰਗ ਜੀ ਲੱਗਦੀ ਹੈ।
0: ਨਹੀਂ ਕੁਛ ਵੀ ਨਹੀਂ ਆ, ਉਹ ਤਾਂ ਤੁਸੀਂ ਪਾਊਡਰ ਆ, ਗਰਮ ਪਾਣੀ ਲਿਆ ਉਹਦੇ ਵਿੱਚ ਘੋਲਿਆ ਪਾਊਡਰ, ਦੈਸਿਡ ਠੰਡਾ ਲਿਆ ਠੰਡਾ ਘੋਲਿਆ, ਦੈਸਿਡ ਵਿੱਚ ਬਰਫ਼ ਪਾਉਦਾ।
1: ਪਰ ਉਹੀ ਹੈ ਨਾ, ਉਹ ਫਿਰ ਐਸਥੈਟਿਕਸ 'ਚ ਦਿਖਾਉਣ ਲਈ ਆਪਣੇ ਆਪ ਨੂੰ ਛੋਟੀ ਜਿਹੀ ਝਾੜੂ ਵਰਗੀ ਜੀ ਹੁੰਦੀ, ਉਹਦੇ ਨਾਲ ਉਹਨੂੰ ਹੈ ਨਾ ਬਲੈਂਡ ਜਿਹਾ ਕਰਦੇ ਆ, ਉਹ ਜਿਹੜੇ ਸਟਾਈਲ ਜੀ
0: ਬੇਸਿਕ ਤੇ ਘੋਲਣਾ ਹੀ ਆ ਨਾ, ਬਾਕੀ ਤੇ ਤੁਸੀਂ ਜੋ ਮਰਜ਼ੀ ਜਿੱਦਾਂ ਮਰਜ਼ੀ ਕਰੀ ਜਾਓ, ਤੇ ਕੌਫੀ ਨੂੰ ਬਣਾਉਣ ਦੇ ਵੀ ਅਨੇਕਾਂ ਸਟਾਈਲ ਨੇ।
1: ਜਿਵੇਂ ਕੋਵਿਡ ਦੇ ਟਾਈਮ 'ਚ ਡਲਗੋਨਾ ਚੱਲੀ ਸੀਗੀ, ਡਲਗੋਨਾ ਕੌਫੀ ਜਿਹੜੀ ਫੇਟ ਫੇਟ ਕੇ ਤੁਸੀਂ ਝੱਗ ਜੀ ਬਣਾ ਲੈਂਦੇ ਹੋ,
0: ਜਿਹੜੀ ਆਪਾਂ ਘਰਾਂ 'ਚ ਬਣਾਉਂਦੇ ਰਹੇ ਹਾਂ।
1: ਆਪਾਂ ਤੇ ਆਪਾਂ ਉਹਨੂੰ ਫੇਟਣ ਵਾਲੀ ਕੌਫੀ ਕਹਿੰਦੇ ਸੀਗੇ ਉਸ ਟਾਈਮ, ਡਲਗੋਨਾ ਨਹੀਂ ਚੱਲੀ ਸੀਗੀ ਕੋਵਿਡ ਦੇ ਟਾਈਮ, ਉਹ ਬਿਲਕੁਲ ਹੀ ਤੁਸੀਂ ਇੰਨਾ ਫੇਟ ਲਓ ਕਿ ਪੂਰਾ ਹੀ ਕਾਫੀ ਲੋਕਾਂ ਨੇ ਉਹਦੇ ਵੀਡੀਓ ਪਾਏ ਸੀਗੇ।
0: ਮੇਰੇ ਨਾਲ ਇੱਕ ਵਾਰੀ ਹੋਈ, ਆਪਾਂ ਜਦੋਂ ਨਵੇਂ ਨਵੇਂ ਆਏ ਨਾ, ਮੈਂ ਕੈਫੇ 'ਚ ਜੋਬ ਸ਼ੁਰੂ ਕੀਤੀ, ਤੇ ਉਹ ਰੋਜ਼ ਕੌਫੀ ਦੇਣ, ਉਦੋਂ ਤੁਹਾਨੂੰ ਪਤਾ ਨਵੇਂ ਨਵੇਂ ਕੌਫੀ ਨਹੀਂ ਤੁਹਾਨੂੰ ਚੰਗੀ ਲੱਗਦੀ, ਹੁਣ ਅੱਜ ਕੱਲ੍ਹ ਤਾਂ ਚਲੋ ਇੰਡੀਆ ਵੀ ਸੇਮ ਟੇਸਟ ਕੌਫੀ ਮਿਲਣ ਲੱਗ ਪਈ ਹੈ, ਪਰ ਉਦੋਂ ਤਾਂ ਇਹ ਕੌਫੀ ਐਂ ਲੱਗਦਾ ਹੁੰਦਾ ਇਹ ਕੀ ਕਰਦੇ ਆ ਹੈ ਨਾ, ਵਿੱਚ ਉਹਦੇ 3-4 ਖੰਡਾਂ ਪਾਉਣੀਆਂ ਅਤੇ ਫਿਰ ਉਹਨੂੰ ਔਖੇ ਸੌਖੇ ਅੰਦਰ ਲੰਘਾਉਣਾ, ਅਤੇ ਉਹ ਨਾ ਮੈਂ ਆਪਣੇ ਵੱਲੋਂ ਮੈਂ ਚਲਾਕੀ ਮਾਰੀ, ਮੈਂ ਕਿਹਾ ਮੈਂ ਉਹਨੂੰ ਕਿਹਾ ਸ਼ੈਫ ਨੂੰ, ਮੈਂ ਕਿਹਾ ਮੈਂ ਤੁਹਾਨੂੰ ਇੰਡੀਆ ਵਾਲੀ ਕੌਫੀ ਪਿਆਵਾਂ, ਇੰਡੀਆ ਆਪਾਂ ਕਿੱਦਾਂ ਬਣਾਉਂਦੇ ਹਾਂ, ਮੈਨੂੰ ਵੀ ਇਹਨਾਂ ਨੂੰ ਇਹ ਵਾਲੀ ਜ਼ਿਆਦਾ ਵਧੀਆ ਲੱਗੂਗੀ ਹੈ ਨਾ, ਵੀ ਆਪਾਂ ਉੱਥੇ ਜਦੋਂ ਬੀਟ ਜੀ ਕਰਕੇ ਬਣਾਉਂਦੇ ਹਾਂ ਨਾ, ਦੁੱਧ ਅੱਧ ਮੈਂ ਗਰਮ ਕੀਤਾ, ਬਲਾ ਬੁਲਾ ਦਵਾਇਆ, ਉੱਧਰੋਂ ਮੈਂ ਵੀ ਮੈਨੂੰ ਤੁਸੀਂ ਕੌਫੀ ਦਿਓ, ਕਹਿੰਦੇ ਵੀ ਕੌਫੀ ਤਾਂ ਮਤਲਬ ਉਹ ਨਹੀਂ ਹੈਗਾ, ਉਹ ਡੱਬਾ ਮੈਂ ਲੱਭਾਂ ਆਪਣੇ ਤੋਂ ਇੰਸਟੈਂਟ ਵਾਲੇ ਹੁੰਦੇ ਆ, ਅਤੇ ਉਹ ਕਹਿਣ ਵੀ ਨਹੀਂ, ਮੈਂ ਕਿਹਾ ਵੀ ਮੈਨੂੰ ਤਾਂ ਪਾਊਡਰ ਚਾਹੀਦਾ ਵਾ, ਉਹਨਾਂ ਨੇ ਫਿਰ ਉਹਦੇ ਵਿੱਚ ਉਹ ਭੋਰ ਕੇ ਸਕੂਪ ਜਿਹਾ ਅਤੇ ਉਹ ਮੈਨੂੰ ਦੇ ਤੇ ਦੋ ਕੁ, ਆਪਾਂ ਉਹਦੇ ਵਿੱਚ ਥੋੜ੍ਹਾ ਜਿਹਾ ਪਾਣੀ ਪਾਇਆ, ਜਿਉਂ ਲੱਗੇ ਚਿਮਚਾ ਫੇਰਨ, ਮੈਂ ਇਹਨੂੰ ਹੁੰਦਾ ਹੀ ਕੁਛ ਨਹੀਂ ਹੈ,
1: ਬੜੀ ਢੀਠ
0: ਹੁਣ ਉਹਦੇ ਵਿੱਚ ਤੇ ਉਹ ਸਿਰਫ ਰਗੜੇ ਬੀਨਸ ਆ ਤੇ ਉਹ ਜਿੰਨਾ ਮਰਜ਼ੀ ਚਿਮਚਾ ਘੁਮਾਈ ਜਾਓ ਪਾਣੀ ਰਹਿੰਦਾ ਵਾ ਵੱਖਰਾ ਰਹਿੰਦਾ ਉਹ ਬੀਨ ਥੱਲੇ ਵੱਖਰੇ ਤੁਰੇ ਫਿਰਦੇ ਹਾਰ ਕੇ ਮੈਂ ਉਹਨੂੰ ਮੈਂ ਵੀ ਨਹੀਂ ਕੁਛ ਵੀ ਬਣ ਡਿਆ ਤੇ ਮੈਂ ਉੱਦਾਂ ਹੀ ਦੁੱਧ ਚ ਪਾ ਕੇ ਤੇ ਮੈਂ ਵੇਖਿਆ ਤੇ ਉਹਨੇ ਕੁਛ ਨੀ ਬਣਿਆ ਬੜੀ ਕਹਿੰਦੇ ਅੱਛਾ ਇੱਦਾਂ ਪੀਂਦੇ ਹੋ ਤੁਸੀਂ ਹਨਾ ਮੈਂ ਨਹੀਂ ਯਾਰ ਅੱਛਾ ਮੈਨੂੰ ਉਦੋਂ ਸਮਝ ਨਹੀਂ ਸੀ ਇਸ ਗੱਲ ਦੀ ਵੀ ਇਹ ਇੱਦਾਂ ਕਿਉਂ ਤੇ ਉੱਦਾਂ ਕਿਉਂ ਮੈਂ ਬਥੇਰਾ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂ ਵੀ ਸਾਡੇ ਕੌਫੀ ਇੱਦਾਂ ਦੀ ਨਹੀਂ ਆਉਂਦੀ ਵੀ ਸਾਡੇ ਤੇ ਆ ਹੁਣ ਆ ਗ੍ਰਾਈਂਡਰ ਮਸ਼ੀਨਾਂ ਇਹ ਉਦੋਂ ਅਸੀਂ ਵੇਖੀਆਂ ਨਹੀਂ ਕਿਤੇ ਆਪ ਜਿਹੜਾ ਆਪਣਾ ਸੀ ਸੀ ਡੀ ਵਗੈਰਾ ਵੀ ਬਾਅਦ ਚ ਹੀ ਜ਼ਿਆਦਾ ਆਏ ਆ
1: ਤੇ ਸੀ ਸੀ ਡੀ ਵੀ ਮੈਨੂੰ ਲੱਗਦਾ ਮੈਂ 2007 ਚ ਕਾਲਜ ਸਟਾਰਟ ਕੀਤਾ ਸੀਗਾ ਉਦੋਂ ਹੀ ਮਤਲਬ ਹਾਂ ਸੀ ਸੀ ਡੀ ਨਵੇਂ ਨਵੇਂ ਮਤਲਬ ਮੈਂ ਤੇ ਉਦੋਂ ਹੀ ਦੇਖੇ
0: ਹਾਂ ਜਦੋਂ ਮੈਂ ਉਦੋਂ ਤੇ ਨਹੀਂ ਹੈਗੇ ਪਤਾ ਨਹੀਂ ਅੰਮ੍ਰਿਤਸਰ ਤੇ ਨਹੀਂ ਹੈਗੇ ਹੋਰ ਪਤਾ ਨਹੀਂ
1: 2007 ਦੇ 6-7 ਤੋਂ ਮੈਂ ਦੇਖਣਾ ਸ਼ੁਰੂ ਕਰਦੇ ਸੀ ਹਾਂ
0: ਤੇ ਫਿਰ ਮੈਂ ਮਤਲਬ ਬੜਾ ਸੁਪੰਚ ਰਿਹਾ ਮੈਂ ਕਿਹਾ ਇਹ ਮਤਲਬ ਇੱਥੇ ਗੋਰੇ ਫਿਰ ਮੈਨੂੰ ਲੱਗਾ ਵੀ ਗੋਰੇ ਕਾਫੀ ਡਿਫਰੈਂਟ ਪੀਂਦੇ ਹੈ ਨਾ ਫਿਰ ਬਹੁਤ ਚਿਰ ਬਾਅਦ ਪਤਾ ਲੱਗਾ ਵੀ ਉਹ ਇੰਸਟੈਂਟ ਕਾਫੀ ਜਿਹੜੀ ਉਹ ਮਿਲ ਜਾਂਦੀ ਆ ਤੇ ਉਹ ਪਰ ਅਲੱਗ ਹੁੰਦੀ ਆ
1: ਅਲੱਗ ਤੋਂ
0: ਇਹ ਅਲੱਗ ਆ ਮੈਂ ਜਿਉਂ ਮਤਲਬ ਉਂਗਲ ਪੀੜ ਕਰਨੇ ਲਾ ਲਈ ਮੈਂ ਸ਼ਾਇਦ ਜ਼ਿਆਦਾ ਬੀਟ ਹੋਇਆ ਹੋਊਗਾ
1: ਇੱਥੇ ਤੇ ਪੂਰਾ ਆਪਾਂ ਦੇਖੀਏ ਕਾਫੀ ਦੀ ਪੂਰੀ ਇੱਕ ਆਇਲ ਹੁੰਦੀ ਆ ਉਸ 'ਚ ਤੁਹਾਨੂੰ ਕਿੰਨੀ ਚੀਜ਼ਾਂ ਮਿਲਦੀਆਂ ਕਾਫੀ ਤੋਂ ਰਿਲੇਟਡ ਦੁਨੀਆ ਭਰ ਦੀ ਹੈ ਨਾ
0: ਹਾਂਜੀ
1: ਤੇ ਉਹੀ ਆਪਾਂ ਇੰਡੀਆ ਦੇ ਵਿੱਚ ਆਪਾਂ ਨੂੰ ਆ ਨੈਸ ਕੈਫੇ ਜਾਂ ਫਿਰ ਉਹ ਜਿਹੜੀ ਬਸ ਇੱਕ ਚਮਚਾ ਤੁਸੀਂ ਵਾਕਈ
0: ਹੁਣ ਤਾਂ ਉੱਥੇ ਬਹੁਤ ਕੁਛ ਹੈ
1: ਬੜੀ ਬੜੀ ਵਧੀਆ ਹਾਂ ਹੁਣ ਤੇ ਬਹੁਤ ਸੋਹਣੇ
0: ਇੰਨਾ ਕੁ ਕੁਛ ਆ ਇੰਨੀ ਕੁ ਬਾਇੰਗ ਪਾਵਰ ਲੋਕਾਂ ਦੀ ਵੱਧ ਗਈ ਇੰਨਾ ਕੁਛ ਘਰਾਂ ਦੇ ਵਿੱਚ ਆਪਾਂ ਰੱਖਦੇ ਕਰਦੇ ਹਾਂ ਕਿੰਨਾ ਅਸਰ ਕਰਦੀਆਂ ਸਾਡੇ ਉੱਤੇ ਇਹ ਚੀਜ਼ਾਂ
1: ਹਾਂਜੀ ਬਿਲਕੁਲ ਪਹਿਲਾਂ ਤਾਂ ਇਹੀ ਸੀ ਨਾ ਕਿ ਲਿਮਿਟਿਡ ਚੀਜ਼ਾਂ ਹੁੰਦੀ ਸੀਗੀ ਤੇ ਦੇਖਿਆ ਜਾਏ ਕਾਫੀ ਇੱਕ ਲਗਜ਼ਰੀ ਹੁੰਦੀ ਸੀਗੀ ਜੇ ਕੋਈ ਸਪੈਸ਼ਲ ਆਇਆ ਕੋਈ ਵੀਆਈਪੀ ਗੈਸਟ ਤਾਂ ਕਾਫੀ ਬਣਦੀ ਹੁੰਦੀ ਸੀ ਹਨਾ ਜਾਂ ਫਿਰ ਕਿਸੇ ਨੇ ਸਟਾਈਲ ਮਾਰਨੀ ਮੈਂ ਚਾਹ ਚੂ ਨਹੀਂ ਪੀਂਦੀ
0: ਪਾਠ ਤੇ ਵਿਆਹਾਂ ਤੇ
1: ਹਾਂ ਵਿਆਹਾਂ ਤੇ ਪਾਠ ਦੇ ਵਿੱਚ ਹਾਂ ਡੈਫੀਨਿਟਲੀ
0: ਉੱਥੇ ਉਹ ਬਣਨੀ
1: ਜੱਗ ਵਾਲੀ ਕਾਫੀ
0: ਚਲੋ ਖੈਰ ਕਾਫੀ ਕਾਫੀ ਤੇ ਕਾਫੀ ਤੁਸੀਂ ਪੀ ਲਈ ਹੋਣੀ ਆ ਘੋਟ ਕੇ ਤੇ ਜਾਂ ਫਿਰ ਚਾਹ ਹੋ ਸਕਦਾ ਤੁਸੀਂ ਪੀ ਲਈ ਹੋਵੇ ਤੇ ਚਾਹ ਪੀ ਕੇ ਤੇ ਆਓ ਆਪਾਂ ਅੱਜ ਦੇ ਸਫ਼ਰ ਦੇ ਉੱਤੇ ਅੱਗੇ ਲੰਘਦੇ ਹਾਂ ਅੱਜ ਸਾਡਾ ਵਿਸ਼ਾ ਨਹੀਂ ਕੋਈ ਹੋਊਗਾ ਛੁੱਟੀਆਂ ਨੇ ਤੇ ਛੁੱਟੀਆਂ ਦੇ ਵਿੱਚ ਨਿੱਕੀਆਂ ਨਿੱਕੀਆਂ ਛੋਟੀਆਂ ਛੋਟੀਆਂ ਕੁਛ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਅੱਗੇ ਵਧਾਂਗੇ ਤੇ ਉਹਨਾਂ ਦੇ ਦਰਮਿਆਨ ਤੁਸੀਂ ਵੀ ਕੁਛ ਸਾਂਝਾ ਕਰਨਾ ਹੋਊਗਾ ਆਪਣੀਆਂ ਛੁੱਟੀਆਂ ਦੇ ਬਾਰੇ ਤੇ ਕੋਈ ਗਾਉਣ ਪਾਣੀ ਸੁਣਨਾ ਹੋਵੇ ਪਰ ਹੋਵੇ ਕੁਛ ਇੱਦਾਂ ਦਾ ਗਾਣਾ ਤੁਸੀਂ ਅੱਜ ਸੁਜੈਸਟ ਕਰਿਓ ਜਿਹੜਾ ਤਾਂ ਆਪਾਂ ਵਾਜਬ ਹੋਵੇ ਪਰਿਵਾਰ 'ਚ ਸੁਣ ਸਕਦੇ ਹੋਈਏ ਮਜ਼ਾ ਆਵੇ ਸੁਣ ਕੇ ਅਤੇ ਤੁਹਾਨੂੰ ਲੱਗਦਾ ਹੋਵੇ ਵੀ ਆਹ ਨਹੀਂ ਪਤਾ ਹਲੇ ਬਹੁਤਿਆਂ ਨੂੰ
1: ਐਗਜੈਕਟਲੀ
0: ਉਹ ਵਾਲੀ ਮਤਲਬ ਤੁਹਾਡਾ ਤੁਸੀਂ ਆਪਣੀ ਆਪਣੀ ਪਸੰਦ ਮੁਤਾਬਕ ਤੁਸੀਂ ਜ਼ਰੂਰ ਭੇਜੋਗੇ ਪਰ ਇਸ ਚੀਜ਼ ਦਾ ਖਿਆਲ ਰੱਖਿਓ ਕਿ ਉਹ ਪਰਿਵਾਰ ਦੇ ਵਿੱਚ ਬਹਿ ਕੇ ਆਪਾਂ ਸੁਣ ਸਕਦੇ ਹੋਈਏ ਸੋ ਆਪਾਂ ਮਿਊਜ਼ਿਕ ਵੇਖਾਂਗੇ ਅਤੇ ਨਾਲ ਤੁਸੀਂ ਕੋਈ ਰੈਕਮੈਂਡੇਸ਼ਨ ਵੀ ਦੇ ਸਕਦੇ ਹੋ ਵੀ ਆਹ ਇੱਥੇ ਅਸੀਂ ਘੁੰਮ ਆਏ ਹਾਂ ਇੱਥੇ ਤੁਸੀਂ ਜਾ ਸਕਦੇ ਹੋ ਕਿਉਂਕਿ ਛੁੱਟੀਆਂ ਵਾਲੇ ਹਫ਼ਤਾ ਪਈਆਂ ਨੇ ਹੈ ਨਾ ਅਤੇ ਤੁਸੀਂ ਕੁਛ ਰੈਕਮੈਂਡੇਸ਼ਨ ਦੇ ਸਕਦੇ ਹੋ ਕੋਈ ਫਿਲਮਾਂ ਦੀ ਰੈਕਮੈਂਡੇਸ਼ਨ ਦੇ ਸਕਦੇ ਹੋ ਫਿਲਮਾਂ ਆਈ ਥਿੰਕ ਕੋਈ ਐਡਾ ਖਾਸ ਨਹੀਂ ਕੁਛ ਹੈਗਾ ਹੈ ਨਾ ਇਸ ਟਾਈਮ
1: ਹਾਲ ਹੀ ਦੇ ਵਿੱਚ ਤੇ ਨਹੀਂ ਹਾਂ
0: ਹਾਂ ਹਾਲ ਹੀ ਦੇ ਵਿੱਚ ਮੈਂ ਕਿਹਾ ਆਲੀਆ ਕਹਿਣ ਲੱਗੇ ਆਲੀਆ ਪੱਟ ਦੇ ਵੀ ਮੇਰੇ ਖਿਆਲ ਆਉਣ ਡਈ ਹੈ ਨਾ
1: ਆਲੀਆ ਦੀ ਪਹਿਲੇ ਲਾਸਟ ਉਹ ਹੀ ਵੇਖੀ ਸੀਗੀ ਜਿਹੜੀ ਆਈ ਸੀਗੀ ਉਹਦੇ ਨਾਲ ਸ਼ਰਵਰੀ ਦੇ ਨਾਲ ਮੈਂ ਨਾ ਹੀ ਭੁੱਲ ਗਈ ਉਹਦੀ ਮੂਵੀ ਦਾ ਅਨਿਲ ਕਪੂਰ ਵਾਲੀ
0: ਜਿਹੜੇ ਬੱਚੇ ਰਹਿ ਗਏ ਸੀ ਉਹਨਾਂ ਦੇ ਅੱਗੇ ਬੇਨਤੀ ਆ ਵੀ ਤੁਸੀਂ ਹੁਣ ਕਰ ਸਕਦੇ ਹੋ ਤੇ ਆਪਣੀ ਸਾਂਝ ਇਸੇ ਤਰ੍ਹਾਂ ਜੁੜਦੇ ਇਸੇ ਤਰ੍ਹਾਂ ਬਣਾਈ ਰੱਖਿਓ ਸਤਿ ਸ੍ਰੀ ਅਕਾਲ ਅਸੀਸ ਕੌਰ ਜੀ ਕੀ ਹਾਲ ਆ ਤੁਹਾਡੇ
2: ਸਤਿ ਸ੍ਰੀ ਅਕਾਲ ਜੋਤ ਅੰਕਲ ਜੀ ਤੇ
0: ਅੱਜ ਧੁੰਦ ਪਈ ਆ ਤੇ ਨਾ ਹੀ ਠਾਵਾ ਧੁੰਦ ਕਿੱਦਾਂ ਪੈ ਗਈ ਸਾਡੇ ਤੇ ਨੀ ਪਈ
2: ਉੱਡ
1: ਕੇ ਥੋੜੀ ਨਾ ਆਇਆ ਸੀ
0: ਮੈਨੂੰ ਇੱਕ ਗੱਲ ਦੱਸ ਕੁੜੀਏ ਤੂੰ ਜਦੋਂ ਮੁੜ ਕੇ ਉੱਠ ਕੇ ਮੂੰਹ ਤੋਂ ਤਾਖਾਂ ਤੇ ਪਾਣੀ ਮਾਰਿਆ ਤੇ ਫਿਰ ਹਟ ਗਈ ਸੀ ਧੁੰਦ ਭਲਾ ਪਤਾ ਕਿਹੜੀ ਧੁੰਦ ਸੀ

0: ਨਹੀਂ
1: ਕੱਲ
0: ਕਲਾਉਡੀ ਵਿੰਡੀ ਸੀ। ਓਕੇ ਓਕੇ ਓਕੇ ਚਲੋ ਅੱਜ ਗੁੱਡੇ ਮੌਸਮ
2: ਹਾਂਜੀ
0: ਤੇ ਕੀ ਗੱਲ ਤੁਸੀਂ ਆਪ ਕਿਉਂ ਨੀ ਗੱਲ ਕਰਦੇ ਪਿੱਛੋਂ ਮੰਮਾ ਨੂੰ ਕਿਉਂ ਦੱਸਣਾ ਪੈਂਦਾ ਤੁਸੀਂ ਨਿੱਕੇ ਹੋ ਬੇਬੀ ਹੋ ਤੁਸੀਂ ਨੈਪੀ ਲਾਉਂਦੇ ਹੋ
1: ਡਮੀ ਡਮੀ
2: ਲਾ ਨਹੀਂ ਤਾਂ ਮੈਂ ਡਰਾਉਂਦੀ ਨਹੀਂ ਬਟ ਉਹ ਮੈਥੋਂ ਮੈਨੂੰ ਬੜਾ ਸੋਡੀ ਉਹ ਜਿਹੜਾ ਸੋਡਾ ਨੰਬਰ ਹੁੰਦਾ ਰੇਡੀਓ ਹਾਂਜੀ ਕਾਲਿੰਗ ਨੰਬਰ ਮੰਮਾ ਦੇ ਫੋਨ ਤੋਂ ਮਿਲਦਾ ਨਹੀਂ ਤਾਂ ਉਹ ਲਾਉਂਦੇ
0: ਨਹੀਂ ਉਹ ਤੇ ਲਾ ਦਿੰਦੇ ਆ ਪਰ ਹੁਣ ਤੁਹਾਨੂੰ ਨਾਲ ਨਾਲ ਕਿਉਂ ਗੱਲਾਂ ਦੱਸਦੇ ਆ ਉਹ ਤੁਹਾਨੂੰ ਆਨਸਰ ਮੰਮਾ ਕਿਉਂ ਦੱਸਦੇ ਆ
2: ਕਿਉਂਕਿ
0: ਕਿਉਂਕਿ ਬੇਬੀ ਹੋ
2: ਤੁਸੀਂ ਜਦੋਂ ਸੋਨੀ ਮੈਨੂੰ ਪਤਾ ਨਹੀਂ ਲੱਗਦਾ ਵੀ ਜਿਵੇਂ ਧੁੰਦ ਜਾਂ ਕਲਾਉਡਸ ਹੈ
0: ਤੇ ਤੁਸੀਂ ਪੁੱਤ ਦੁਬਾਰਾ ਪੁੱਛਿਆ ਕਰੋ ਨਾ ਸਾਨੂੰ ਤੁਸੀਂ ਬਾਰ ਬਾਰ ਬਾਰ ਪੁੱਛ ਲਿਆ ਕਰੋ
1: ਮੈਨੂੰ ਲੱਗਦਾ ਲੇਜ਼ੀ ਹੋ ਜਾਂਦੀ ਕੌਣ ਬੋਲੇ ਕੌਣ ਜਵਾਬ ਦੇ ਹੈ
0: ਨਹੀਂ ਨਹੀਂ ਮੰਮਾ ਨੂੰ ਮੈਨੂੰ ਲੱਗਦਾ ਮੰਮਾ ਨੂੰ ਮੰਮਾ ਨੂੰ ਕੌਨਫੀਡੈਂਸ ਨਹੀਂ ਆ ਨਾ ਵੀ ਇਹ ਕੋਈ ਗਲਤ ਨਾ ਜਵਾਬ ਦੇ ਦੇ ਪਰ ਮੈਨੂੰ ਲੱਗਦਾ ਇਹ ਸਹੀ ਜਵਾਬ ਦੇ ਸਕਦੀ ਆ ਇਹਨੂੰ ਸਾਰੇ ਸਾਰੇ ਆਨਸਰ ਤੇ ਪਤਾ ਹੁੰਦੇ ਆ
2: ਇਹਨੂੰ
0: ਨਹੀਂ ਹਾਂ ਤੇ ਉਹੀ ਤੇ ਮੈਂ ਕਹਿ ਰਿਹਾ ਵਾਂ ਇਹ ਤੇ ਸਾਡਾ ਪੁੱਤ ਇੰਨਾ ਸਮਾਰਟ ਆ ਹਾਂ ਪਰ ਪੰਜਾਬੀ ਚ ਦੱਸੋ ਤੁਹਾਨੂੰ
1: ਛਿਆ
0: ਸਾਲਾਂ ਦੀ ਹੋ ਗਈ ਆ ਨਾ ਤੇ ਇੱਕ ਹੋਰ 6 ਸਾਲ ਜਦੋਂ ਹੋ ਜਾਣੇ ਤੇ ਫਿਰ ਇਹਨੇ 12 ਸਾਲਾਂ ਦੀ ਹੋ ਜਾਣਾ
2: ਮੇਰੀ
0: ਗੱਲ ਸੁਣੋ ਜਦੋਂ ਤੁਸੀਂ 12 ਦੇ ਹੋ ਗਏ ਉਦੋਂ ਤੁਸੀਂ ਸਾਨੂੰ ਫੋਨ ਏਦਾਂ ਹੀ ਕਰਿਆ ਕਰਨਾ ਵਾ ਕਿ ਹਟ ਜਾਣਾ ਫਿਰ
1: ਮੈਨੂੰ ਲੱਗਦਾ ਨਹੀਂ
2: ਮੈਂ ਸਾਨੂੰ ਫੋਨ ਕਰਿਆ ਕਰੂ ਬਟ ਤੁਹਾਨੂੰ ਪਤਾ ਮੈਂ ਕੀ ਕਹੂ ਸਤਿ ਸ੍ਰੀ ਅਕਾਲ ਤੁਸੀਂ ਕਿਵੇਂ ਹੋ 6-7
1: ਅੰਕਲ ਜੀ ਹਟ ਜਾਣਾ
0: ਹਾਂ ਵੱਡੀ ਹੋ
2: ਅੰਕਲ ਜੀ ਤੇ ਆਂਟੀ ਜੀ ਮੈਂ ਹਟ ਜਾਣਾ ਮੈਂ 6-7 ਕਿਹਾ ਕਰੂ
0: ਸਾਰੇ ਵੱਡੀ 7 ਵੱਡੀ ਹੋ ਜਾਣਾ ਨਾ ਫਿਰ ਇਹਨੇ ਫਿਰ ਹੋਰ ਇਹਨੇ
2: ਯਾ ਦੈਨ ਆਮ ਗੋਇੰ ਟੂ ਬੀ 6-7
0: ਤੂੰ ਖਾਦਾ ਕੀ ਕੁੜੀਏ ਸਵੇਰੇ ਉੱਠ ਕੇ
2: ਮੈਂ ਨਾ ਕੱਲ ਹਾਂਜੀ
0: ਖਾਦਾ ਕੀ ਆ ਸਵੇਰੇ ਸਵੇਰੇ
2: ਮੈਂ ਨਾ ਮੈਨੂੰ ਤੁਹਾਡੀ ਗੱਲ ਨਹੀਂ ਸੁਣੀ ਚੰਗੀ ਤਰ੍ਹਾਂ
0: ਖਾਦਾ ਕੀ ਸਵੇਰੇ ਉੱਠ ਕੇ ਕੀ ਸੁਣਾਓਗੇ ਫਿਰ ਅੱਜ
2: ਮੈਂ ਇੱਕ ਹੋਰ ਪਹਿਲਾਂ ਇੱਕ ਕੁਇਕ ਜੀ ਗੱਲ ਦੱਸਣੀ ਤੁਹਾਨੂੰ
0: ਹਾਂਜੀ ਹਾਂਜੀ ਹਾਂਜੀ ਕਿਹੜੀ
2: ਕੱਲ ਅਸੀਂ ਸ਼ੋਪਿੰਗ ਗਏ ਸੀ ਮੰਮਾ ਨੇ ਸ਼ੈਂਪੂ ਲਿਆ ਸੀ ਬਟ ਸ਼ੈਂਪੂ ਬੜਾ ਮਹਿੰਗਾ ਸੀ ਤੰਗੋ ਫਿਰ ਅਸੀਂ ਕੇਮਾਰਟ ਜਾ ਕੇ ਅਸੀਂ ਲੀਡੋ ਲੈਣੀ ਸੀ ਬਟ ਫਿਰ ਲੀਡੋ ਮਿਲੀ ਸੀ ਫਿਰ ਅਸੀਂ ਕੋਈ ਚੀਜ਼ ਲਈ ਜਿਹ ਚ 20 ਗੇਮਸ ਸੀ ਤੇ ਸਨੇਕਸ ਐਂਡ ਲੈਡਰਸ ਵੀ ਸੀ ਤੇ ਕੱਲ ਅਸੀਂ ਮੈਂ ਤੇ ਮੰਮਾ ਨੇ ਜਦੋਂ ਅਸੀਂ ਗੁਰਦੁਆਰਾ ਗਏ ਸੀ ਕੱਲ ਮੰਮਾ ਨੇ ਗੁਰਦੁਆਰਾ ਤੋਂ ਬਾਅਦ ਅਸੀਂ ਸਾਰੇ ਇਕੱਠੇ ਜਾ ਕੇ ਪਾਪਾ ਗੱਡੀ ਜੋ ਸਾਨੂੰ ਮੈਨੂੰ ਤੇ ਮੰਮਾ ਨੂੰ ਸ਼ੋਪਿੰਗ ਸੈਂਟਰ ਡ੍ਰੌਪ ਕਰਕੇ ਉਹ ਫਰੂਟ ਮਾਰਕੀਟ ਗਏ ਤਾਂ ਉਹਨਾਂ ਚੀਜ਼ਾਂ ਲੈਣੀਆਂ ਸੀ ਤੇ ਫਿਰ ਅਸੀਂ ਇਹ ਵੱਡੀ ਪੇਂਟਿੰਗ ਵਾਲਾ ਵੱਡਾ ਪੈਲਟ ਲਿਆ ਸੀ ਤੇ ਅਸੀਂ ਕਲਰਸ ਵੀ ਲਏ ਸੀ ਤੇ ਫਿਰ ਅਸੀਂ ਪੇਂਟ ਕੀਤਾ ਤੇ ਹੁਣ ਮੇਰਾ ਪੈਲਟ ਫਿਨਿਸ਼ਡ ਆ ਤੇ ਹੁਣ ਅਸੀਂ ਘਰ ਦੇ ਵਾਲ ਤੇ ਹੈਂਗ ਕਰਾਂਗੇ
1: ਤੁਸੀਂ ਫਿਰ ਆਪਣਾ ਆਰਟ ਸ਼ੋਅ ਵੀ ਕਰ ਸਕਦੇ
0: ਹੋ ਇੰਨਾ ਕੁਛ ਥੱਕਦੀ ਨਹੀਂ ਤੂੰ ਕੁੜੀਆਂ
1: ਡਰਾਇੰਗ ਕਰਕੇ
2: ਓ ਬਾਈ ਨੋ ਹਾਊ ਊਡ ਆਈ ਬੀ ਲਾਈਕ ਸੋ ਲਾਈਕ ਟਾਇਰਡ
0: ਥੱਕਦੀ ਨਹੀਂ

0: ਇੰਨੀਆਂ ਗੱਲਾਂ ਕਰਕੇ ਥੱਕਦੀ ਨਹੀਂ ਤੂੰ?
1: ਨਾ
0: ਹਾਂ
1: I love talking. I never stop talking.
2: ਤੁਸੀਂ ਵੀ ਕਹਿੰਦੇ likewise.
0: Likewise.
1: Mama. Likewise.
0: Mama.
1: Likewise.
0: Mama ਕਹਿੰਦੇ ਨਹੀਂ ਹੁੰਦੇ ਸੀ ਚੁੱਪ ਕਰ ਦੋ ਮਿੰਟ ਆਰਾਮ ਕਰ
2: ਸਿਰ ਨਾ ਖਾ ਮੇਰਾ
0: ਹੈਂ
1: ਕਹਿੰਦੀ ਤਾਂ ਹੈ ਬਟ ਮੈਂ ਨਹੀਂ ਉਹਨਾਂ ਦੀ ਗੱਲ ਸੁਣੀ ਮੈਂ ਨਹੀਂ ਸਟਾਪ ਕਰਦੀ
2: ਮੇਰਾ ਪਲੇ ਬਟਨ ਨਹੀਂ ਮੇਰਾ ਸਟਾਪ ਬਟਨ ਨਹੀਂ ਹੈ
1: ਓਕੇ ਹੁਣ ਬੋਲੀ ਸੁਣਾਉਣੀ
0: ਹਾਂਜੀ ਹਾਂਜੀ ਸੁਣਾ ਦੋ ਸੁਣਾ ਦੋ
1: ਵੈ ਦੇਖਣ ਨੂੰ ਆ ਗਈ ਮੰਮੀ ਵੈ ਦੇਖਣ ਨੂੰ ਆ ਗਈ ਮੰਮੀ ਕੰਮ ਨਾ ਕੋਈ ਕੰਮ ਨਾ ਕੋਈ ਕੀਤਾ ਡੋਂਗਾ ਬੁੰਦੀ ਦਾ ਅੰਦਰ ਵੜ ਕੇ ਪੀਤਾ ਡੋਂਗਾ
0: ਬੁੰਦੀ ਦਾ ਅੰਦਰ ਵੜ ਕੇ ਪੀਤਾ ਨੀ ਡੋਂਗਾ ਬੁੰਦੀ ਦਾ ਅੰਦਰ ਵੜ ਕੇ ਪੀਤਾ ਨੀ ਡੋਂਗਾ ਨੀ ਡੋਂਗਾ ਨੀ ਡੋਂਗਾ ਬੱਲੇ ਬੱਲੇ ਬੱਲੇ ਚੱਕ ਦੇ ਨਾ ਨਾ ਨਾ ਨਾ ਨਾ ਰੇ ਨਾ ਰੇ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਰੇ ਨਾ ਰੇ ਨਾ ਰੇ ਨਾ ਨਾ ਨਾ ਨਾ ਰੇ
1: ਸ਼ਾਬਾ ਸ਼ਾਬਾ ਸ਼ਾਬਾ ਸ਼ਾਬਾ ਸ਼ਾਬਾ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ
0: ਮੇਰੀ ਗੱਲ ਸੁਣ
1: ਮੈਂਡੀ ਨਾਲ ਗੱਲ ਕਰਦੇ ਹੋ
0: ਮਿਸ ਮੈਂਡੀ ਕੌਣ ਆ
1: ਉਹ ਮੇਰੇ ਸਕੂਲ ਚ ਤੁਸੀਂ ਗੱਲ ਕਰਦੇ ਹੋ
0: ਨਾ ਤੁਸੀਂ ਨੰਬਰ ਹੀ ਨੀ ਦਿੱਤਾ
1: ਹਾਂਜੀ
2: ਮੈਂਡੀ ਜੀ ਤੇ ਆਪਾਂ ਨੂੰ ਵੀ ਫੋਨ ਕਰਦੇ
0: ਮੈਨੂੰ ਤੇ ਨਹੀਂ ਦੱਸਿਆ ਉਹਨਾਂ ਨੇ ਵੀ ਉਹ ਸੀਸ ਨੂੰ ਜਾਣਦੇ ਆ
1: ਉਹ ਬਈ ਕਿਉਂਕਿ ਉਹਨਾਂ ਨੇ ਦੱਸਣਾ ਨਹੀਂ ਸੀ
0: ਕਿਉਂ ਸ਼ਾਈ ਨਹੀਂ
1: ਸੀਕ੍ਰੇਟ ਆ
0: ਸੀਕ੍ਰੇਟ ਕਿਉਂ ਆ
2: ਫਿਰ ਤੇ ਤੁਸੀਂ ਦੱਸਤਾ ਸੀਕ੍ਰੇਟ ਸਾਨੂੰ
1: ਹਾਂਜੀ ਉਸ ਉਹਨਾਂ ਲਈ ਸੀਕ੍ਰੇਟ ਸੀ ਵੀ ਉਹ ਮੈਨੂੰ ਜਾਣਦੇ ਸੀ ਮੈਨੂੰ ਪਹਿਲਾਂ ਮੈਂ ਜਾਣਦੀ ਸੀ ਬਟ ਫਿਰ ਇੱਕ ਵਾਰੀ ਮੈਨੂੰ ਕਿਤੇ ਮਿਲਿਆ ਲੌਂਗ ਟਾਈਮ ਅਗੋ ਮੈਨੂੰ ਉਹ ਮਿਲੇ ਸੀ ਤੇ ਫਿਰ ਉਹਨੇ ਕਿਹਾ ਫਿਰ ਮੈਂ ਕਿਹਾ ਮੈਂ ਤਾਂ ਤੁਹਾਨੂੰ ਸ਼ੋਪ ਤੇ ਵੀ ਮਿਲੀ ਸੀ ਤੇ ਫਿਰ ਉਹ ਮੇਰੇ ਨਾਲ ਮਾੜੀ ਜੀ ਪੰਜਾਬੀ ਗੱਲ ਕਰਨ ਲੱਗ ਗਏ ਜਦੋਂ ਇੰਗਲਿਸ਼ ਸਕੂਲ ਚ ਅਸੀਂ ਸੀ ਤੇ ਫਿਰ ਮੈਂ ਫਿਰ ਉਹਨੇ ਕਿਹਾ ਰਣਜੋਤ ਅੰਕਲ ਜੀ ਇੰਗਲਿਸ਼ ਬੋਲਦੇ ਆਈ ਮੀਨ ਆਈ ਨੀ ਕਿਹਾ ਸੀ ਬਟ ਉਹ ਕਹਿੰਦੇ ਸੀ ਬਈ ਰਣਜੋਤ ਅੰਕਲ ਜੀ ਭੁੱਲਦੇ ਤੇ ਉਹ ਕਹਿੰਦੇ ਸੀ ਮੈਂ ਵੀ ਮਾੜੀ ਗੱਲਾਂ ਭੁੱਲਦੀ
0: ਅੱਛਾ ਉਹ ਵੀ ਭੁੱਲ ਜਾਂਦੇ ਹਾਂ ਤੇ ਅਸੀਂ ਸਾਰਾ ਯਾਦ ਰੱਖਦੇ
1: ਹਾਂ ਤੁਸੀਂ ਭੁੱਲਦੇ ਹੋ
0: ਅੱਛਾ ਮੈਂ ਭੁੱਲਦਾ ਵਾਂ ਓਹੋ
1: ਤੇ ਮੈਂ ਵੀ ਭੁੱਲਦੀ ਆ ਮਾੜੇ ਜੀ
0: ਹਾਂ ਤੁਸੀਂ ਗੱਲਾਂ ਬੜੀਆਂ ਸੁਣਾ ਜਾਂਦੇ ਨੇ ਮੈਨੂੰ ਸਾਰੀਆਂ ਨਹੀਂ ਨਾ ਫਿਰ ਯਾਦ ਰਹਿੰਦੀਆਂ
2: ਇੱਕ ਸਾਹ ਦੇ ਵਿੱਚ
0: ਹਾਂ
1: ਬਦਾਮ ਖਾਇਆ ਕਰੋ ਮੈਂ ਵੀ ਖਾਣੀ ਬਟ ਮੈਂ ਦੱਖ ਤੇ ਵਾਲਨਟ ਨਹੀਂ ਖਾਂਦੀ ਕਿਉਂਕਿ ਮੈਂ ਹੁਣ ਉਹ ਛੱਡਦਾ
2: ਖਾਣਾ ਅੰਕਲ ਕੋਲ ਹੈ ਪਰ ਉਹ ਖਾਣਾ ਵੀ ਭੁੱਲ ਜਾਂਦੇ
0: ਹਾਂ ਮੈਨੂੰ ਖਾਣਾ ਭੁੱਲ ਜਾਂਦਾ ਤੁਸੀਂ ਮੈਨੂੰ ਰੋਜ਼ ਚੇਤੇ ਕਰਾ ਦਿਆ ਕਰੋ
1: ਓਕੇ ਓਕੇ ਓਕੇ ਓਕੇ ਬਟ ਸੁਣੋ ਪਤਾ ਕੀ ਮੈਂ ਅੱਜ ਨਾ ਅਪਾਇੰਟਮੈਂਟ ਤੇ ਜਾਣਾ
0: ਅੱਛਾ ਅੱਛਾ ਅੱਛਾ ਕੀ ਕਰਨਾ ਪੀਟੀ ਕਰਾਉਣੀ
1: ਬਲੱਡ ਟੈਸਟ ਜਾਂ ਉਹਨਾਂ ਨੇ ਆਖਿਆ ਵੀ ਬਲੱਡ ਟੈਸਟ ਚਾਹੀਦਾ ਨਹੀਂ ਫੇਰ ਨੋ ਬਲੱਡ ਟੈਸਟ
0: ਓਹੋ ਕੀ ਗੱਲ ਠੀਕ ਹੋ ਤੁਸੀਂ
1: ਕਿਉਂਕਿ ਮੈਂ ਆਲਮੋਸਟ ਸਾਰੇ ਮੈਂ ਚੀਜ਼ਾਂ ਖਾਂਦੀ ਨਹੀਂ ਮੈਂ ਕਦੇ ਕਈ ਚੀਜ਼ਾਂ ਮੈਨੂੰ ਸਾਵਰ ਲੱਗਦੀਆਂ ਤੰਗ ਮੈਂ ਨਹੀਂ ਖਾਂਦੀ ਕਈ ਚੀਜ਼ਾਂ ਆਈ ਡੋਂਟ ਲਾਈਕ ਐਂਡ ਸਮ ਥਿੰਗਸ ਆਈ ਡੂ ਲਾਈਕ
0: ਅੱਛਾ ਤਾਂ ਕਰਕੇ ਚੈੱਕ ਕਰਨਾ
1: ਯਾ
0: ਵੀ ਇਹ ਖਾਇਆ ਕਰੇ ਹੈ
1: ਜੀ ਬਟ ਉਹ ਮੇ ਬੀ ਮੈਡੀਸਨ ਦੇਣਗੇ ਜਾਂ ਬਲੱਡ ਟੈਸਟ ਕਰਨਗੇ ਵੀ ਡੋਂਟ ਨੋ
0: ਤੇ ਤੂੰ ਉਦਾਂ ਮੰਮਾ ਨੂੰ ਕਹਿ ਵੀ ਮੈਂ ਖਾ ਲਿਆ ਕਰੂੰਗੀ ਤੇ ਖਾ ਲਿਆ ਕਰ ਕੁੜੀਏ ਐਵੇਂ ਟੀਕਾ ਲਵਾਉਣਾ
1: ਨਹੀਂ ਮੈਂ ਨਹੀਂ ਕਰਦੀ
0: ਸਾਰੇ ਕਹਿਣ ਨਾ ਨਾ ਵੀ ਨਿੱਕੀ ਨਿੱਕੀ ਸੀਸ ਨਾ ਨਾ ਕਹਿਣ ਸਾਰੇ ਫਿਰ
1: ਜੇ ਮੈਂ ਸਬਜ਼ੀ ਖਾਓ ਫਿਰ ਮੈਂ ਵੱਡੀ ਹੋਊ ਫਿਰ
0: ਗੱਲਾਂ ਦੀ ਮਸ਼ੀਨ ਆ ਕੁੜੀ, ਕਰਨ ਔਜਲੇ ਦਾ ਕੁੜੀ, ਗੱਲਾਂ ਦੀ ਮਸ਼ੀਨ ਆ। ਚਲੋ ਬਾਬਾ
2: ਸਟਾਪ ਬਟਨ ਦੀ
0: ਚੜ੍ਹਦੀ ਕਲਾ ਚ ਰੱਖੇ ਭਾਈ, ਇਸੇ ਤਰ੍ਹਾਂ ਨਾਲ ਗੱਲਾਂ ਕਰਦੀਆਂ ਰਹਿਣ, ਇਹ ਧੀ ਰਾਣੀਆਂ ਚਹਿਕਦੀਆਂ ਰਹਿਣ, ਮਹਿਕਦੀਆਂ ਰਹਿਣ, ਅਤੇ ਬੜਾ ਸੋਹਣਾ ਲੱਗਦਾ। ਥੈਂਕ ਯੂ ਤੁਹਾਡਾ, ਮਿਹਰਬਾਨੀ। ਮਨਦੀਪ ਜੀ ਕਹਿੰਦੇ ਨੇ ਕਿ ਪਲੀਜ਼ ਕੋਈ ਹੋਮ ਰੈਮਡੀ ਦੱਸ ਦਿਓ ਮੈਨੂੰ ਮਾਈਗ੍ਰੇਨ ਦੀ, ਨੋਜ਼ ਬਲੌਕ ਆ ਅਤੇ ਸਾਹ ਵੀ ਨਹੀਂ ਆ ਰਿਹਾ। ਦੱਸੋ ਯਸ਼ ਜੀ, ਤੁਸੀਂ ਦੱਸੋ।
2: ਸਭ ਕੁਝ ਕਰਕੇ ਵੇਖ,
0: ਕੋਈ ਫਰਕ ਨਹੀਂ ਪੈਂਦਾ, ਹਜਮਾਓ ਤੁਸੀਂ, ਇਹਨਾਂ ਨੇ ਕਿਹੜਾ ਲੰਮਾ ਦੇਣਾ। ਖੋ ਖੋ ਖੋ, ਕੁਛ ਤਾਂ ਦੱਸੋ।
2: ਨਹੀਂ ਇਹ ਤਾਂ ਤੁਸੀਂ ਦੱਸ ਦਿਓ, ਕੁਝ
0: ਇਹ ਮੈਂ ਤਾਂ ਦੱਸ ਹੀ ਦੇਣਾ। ਮੈਂ ਚਲੋ ਤੁਸੀਂ ਕੁਛ ਦੱਸੋ ਅੱਜ।
2: ਓਹੋ ਰੈਮਡੀ
0: ਐਨੀਥਿੰਗ, ਤੁਹਾਡੇ ਵੀ ਹੁੰਦੀ ਆ ਨਾ?
2: ਮੇਰੇ, ਮੈਂ ਤਾਂ ਹੀ ਤਾਂ ਫਿਰ ਕਿਹਾ ਦਾਂਤ ਛੇੜ ਦਰਦਾਂ ਨੂੰ।
0: ਹਾਂ ਤਾਂ ਹੀ ਕਹਿ ਰਿਹਾ ਹਾਂ।
2: ਇਹ ਕਿ ਮੀਲ ਸਕਿਪ, ਮੈਂ ਤਾਂ ਦੋ ਤਿੰਨ ਮੇਰੇ ਦੇਖੇ ਕਿ ਮੀਲ ਸਕਿਪ, ਜ਼ਿਆਦਾ ਲੰਬਾ ਗੈਪ ਪਾਤਾ ਤਾਂ ਤੁਹਾਡੇ ਦਰਦ ਹੋਏਗਾ, ਜਾਂ ਫਿਰ ਐਨਕਾ ਨਾਲ ਬੜਾ ਫਰਕ ਪੈਂਦਾ। ਤੁਸੀਂ ਧੁੱਪ ਚ ਜਾਓ, ਐਨਕਾ ਜ਼ਰੂਰ ਲਾ ਲਓ।
0: ਓਕੇ ਗੁੱਡ,
2: ਇਹ ਤੇ ਹੈ ਦੋ ਚੀਜ਼ਾਂ,
0: ਇਹ ਦੋ ਚੀਜ਼ਾਂ। ਸੋ ਬੇਸਿਕਲੀ ਜੋ ਤੁਸੀਂ ਦੱਸਿਆ ਨਾ, ਉਹ ਹੈਗਾ ਵਾ ਵੀ ਤੁਸੀਂ ਪਹਿਲਾਂ ਆਇਡੈਂਟੀਫਾਈ ਕਰੋ ਵੀ ਤੁਹਾਨੂੰ ਕਿਉਂ ਇਹ ਪ੍ਰੋਬਲਮ ਹੁੰਦੀ ਹੈ।
2: ਕਈ ਫੂਡ ਚੀਜ਼ਾਂ ਵੀ ਜਿਵੇਂ ਬਈ ਚੀਜ਼ਾਂ ਨਾਲ ਮੈਨੂੰ ਹੁੰਦੀ ਹੈ।
0: ਹਾਂ ਬਈ ਚੀਜ਼ਾਂ ਦੇ ਨਾਲ ਉਹ ਫਿਰ ਉਹ
2: ਛੋਲੇ ਤੇ, ਮਤਲਬ ਮੈਂ ਖਾਣੇ ਛੱਡਤੇ ਚਿੱਟੇ ਛੋਲੇ ਤੇ, ਮੈਨੂੰ ਇੰਨਾ ਡਰ ਲੱਗਦਾ ਨਾ, ਕਿਉਂਕਿ ਜਿਵੇਂ ਸਵੇਰ ਦਾ ਸ਼ਾਮ ਨੂੰ ਵੀ ਬਾਈ ਚਾਂਸ ਖਾ ਲਾਂ ਤੇ ਮੇਰੇ ਤੇ ਮਤਲਬ ਮੈਨੂੰ ਪਤਾ ਲੱਗ ਜਾਂਦਾ ਨਾਲ ਦੇ ਨਾਲ, ਜਾਂ ਫਿਰ ਮੈਨੂੰ ਵਹਿਮ ਹੋ ਗਿਆ, ਆਈ ਡੋਂਟ ਨੋ। ਪਰ ਮੈਨੂੰ
0: ਖਾਣਾ ਵੀ ਹੋਵੇ ਨਾ, ਤੇ ਜਿਹੜੀਆਂ ਇਹ ਚੀਜ਼ਾਂ ਨੇ, ਕਿਸੇ ਨੂੰ ਰਾਜਮਾਂਹ ਤੋਂ ਵੀ ਹੁੰਦਾ ਵਾ, ਛੋਲੇ ਹੋ ਗਏ, ਦਾਲਾਂ ਹੋ ਗਈਆਂ, ਗੋਭੀ ਤੋਂ ਹੁੰਦੇ,
2: ਗੋਭੀ ਨਾਲ ਵੀ ਹੁੰਦਾ,
0: ਸਾਰੀਆਂ ਵਾਈ ਨੇ ਚੀਜ਼ਾਂ, ਤੇ ਉਹਦੇ ਚ ਤੁਸੀਂ ਰਾਤ ਨੂੰ ਨਾ ਖਾਓ, ਕੜੀ ਤੋਂ ਵੀ ਹੁੰਦਾ ਵਾ ਕਈਆਂ ਨੂੰ। ਮੈਨੂੰ ਕਹਿ ਲਓ ਕਰੋਗੇ ਕੀ ਤੁਸੀਂ, ਇੱਕ ਉਮਰ ਆਉਂਦੀ ਆ ਜਦੋਂ ਸਾਰਾ ਕੁਛ ਹੀ ਵਾਈ ਹੁੰਦਾ।
2: ਅਸੀਂ ਕੱਲ ਪਰਸੋਂ ਗੱਲ ਕਰਦੇ ਸੀਗੇ ਕਿ ਮਤਲਬ ਨਾ ਵਾਲ ਚਿੱਟੇ ਆਉਣ ਲੱਗੇ ਸਾਰਿਆਂ ਦੇ, ਮੈਂ ਮੇਰੇ ਤੋਂ ਬਹੁਤ ਜ਼ਿਆਦਾ ਆ ਗਏ ਇੱਕਦਮ ਹੀ, ਤੇ ਅਸੀਂ ਗੱਲ ਕਰ ਰਹੇ ਸੀ ਠੀਕ ਹੈ ਉਮਰ ਵੱਧਦੀ ਹੈ, ਵਾਲ ਚਿੱਟੇ ਹੋਣ, ਦੈਟਸ ਫਾਈਨ, ਮੈਨੇਜੇਬਲ ਹੈ ਨਾ, ਉਹਦਾ ਕੁਛ ਕਰ ਸਕਦੇ ਤੁਸੀਂ ਇਲਾਜ। ਕਈ ਜਿਹੜੀ ਜਿਹੜੀ ਇਹ ਇੱਦਾਂ ਦੀ ਚੀਜ਼ਾਂ ਆਉਂਦੀਆਂ ਨਾ, ਤੁਹਾਨੂੰ ਚੀਜ਼ਾਂ ਵਾਈ ਕਰਨ ਲੱਗ ਜਾਂਦੀਆਂ, ਤੁਸੀਂ ਬਿਮਾਰੀਆਂ ਤੁਹਾਨੂੰ ਲੱਗਣ ਲੱਗ ਜਾਂਦੀ, ਉਹ ਜ਼ਿਆਦਾ ਡਰ ਲੱਗਦਾ ਤੁਹਾਨੂੰ ਉਮਰ ਦੇ ਨਾਲ।
0: ਕੋਈ ਇੱਕ ਉਮਰ ਹੁੰਦੀ ਹੈ ਉਦੋਂ ਤੁਹਾਨੂੰ ਬੜਾ ਕੁਛ ਨਵਾਂ ਹੋਣਾ ਤੁਹਾਡੇ ਨਾਲ, ਤੇ ਤੁਹਾਡੇ ਲਈ ਉਹ ਸਰਪ੍ਰਾਈਜ਼ਿੰਗ ਹੁੰਦਾ। ਸੋ ਇਸ ਅਵਸਥਾ ਦੇ ਵਿੱਚ ਚਲੋ ਹੋਰ ਕੋਈ ਸਲਾਹ ਦੇਣਾ ਚਾਹੁੰਦਾ ਤਾਂ ਦੇ ਸਕਦਾ ਵਾ, ਮਾਈਗ੍ਰੇਨ ਕਿਉਂਕਿ ਬੜੀ ਕੋਮਨ ਜੀ ਪ੍ਰੋਬਲਮ ਹੈ, ਪਰ ਮੈਂ ਕਹੂੰਗਾ ਮੇਰੇ ਕਾਫੀ ਅੱਗੇ ਨਾਲੋਂ ਕਾਫੀ ਹੱਦ ਤੱਕ ਮੈਨੇਜ ਹੈ। ਹੁਣ ਜਿੱਦਾਂ ਨੋਜ਼ ਬਲੌਕ ਹੈ, ਸਾਹ ਨਹੀਂ ਆ ਰਿਹਾ, ਸਾਈਨਸ ਦੀ ਇਹਨਾਂ ਨੂੰ ਪ੍ਰੋਬਲਮ ਹੋਊਗੀ। ਸੋ ਇਹਦੇ ਵਿੱਚ ਮਲਟੀਪਲ ਰੀਜ਼ਨ ਨੇ, ਇੱਕ ਤਾਂ ਆ ਵੀ ਆ ਮੌਸਮ ਹੁਣ ਉੱਦਾਂ ਦਾ ਵਾ, ਹੋ ਸਕਦਾ ਤੁਸੀਂ ਮੈਨੇਜਮੈਂਟ ਪ੍ਰੋਪਰ ਹਲੇ ਨਾ ਕਰ ਰਹੇ ਹੋ ਪੋਲਨਸ ਵਗੈਰਾ ਦੀ, ਅਤੇ ਉਹਦੇ ਲਈ ਸਾਹ ਜਿਹੜਾ ਰੁਕਦਾ ਨੋਜ਼ ਬਲੌਕ ਵਗੈਰਾ, ਉਹਦੇ ਲਈ ਤਾਂ ਤੁਹਾਨੂੰ ਸਪਰੇ ਲੈਣੀ ਪੈਣੀ ਹੈ ਨਾ, ਅਤੇ ਜਾਂ ਫਿਰ ਤੁਸੀਂ ਜਿਹੜਾ ਵਾ ਪ੍ਰੋਪਰ ਇਹਨੂੰ ਪਹਿਲਾਂ ਕਈ ਨੇਤੀ ਦੇ ਨਾਲ ਕਰ ਲੈਂਦੇ ਇਹਨੂੰ ਸੈੱਟ, ਕਈ ਉਹ ਪਾਣੀ ਵਾਲੀ ਥੈਰੇਪੀ ਜੀ ਕਰਦੇ ਆ ਹੈ ਨਾ, ਉਹਦੇ ਨਾਲ ਕਰ ਲੈਂਦੇ ਆ। ਸੋ ਇਹ ਤੁਸੀਂ ਵੇਖਣਾ ਕਿਹੜੀ ਚੀਜ਼ ਤੁਹਾਨੂੰ, ਇਹ ਬੇਸਿਕਲੀ ਇਹ ਇਹ ਇੱਕ ਆਪਣੇ ਆਪ ਦੀ ਪੜ੍ਹਾਈ ਆ, ਅਤੇ ਇਹਦਾ ਇਲਾਜ ਜਿਹੜਾ ਵਾ ਉਹ ਇੱਕ ਤਰ੍ਹਾਂ ਦੀ ਸਾਧਨਾ ਹੀ ਆ। ਸਭ ਤੋਂ ਪਹਿਲਾਂ ਤੁਸੀਂ ਆਇਡੈਂਟੀਫਾਈ ਕਰਨਾ ਵੀ ਤੁਹਾਨੂੰ ਹੁੰਦਾ ਕਿਉਂ ਆ, ਕਿਸੇ ਨੂੰ ਸਟ੍ਰੈਸ ਵਧੇ ਜਿੱਦਾਂ ਜਿੱਦਾਂ ਅਤੇ ਉੱਦਾਂ ਉੱਦਾਂ ਉਹਨੂੰ ਹੁੰਦਾ ਵਾ। ਹੁਣ ਜੇ ਕੋਈ ਮੇਲ ਆ ਅਤੇ ਉਹਨਾਂ ਨੂੰ ਸ਼ਰਾਬ ਪੀਣ ਨਾਲ ਹੁੰਦਾ ਹੋਊਗਾ, ਸ਼ਰਾਬ ਜਾਂ ਹੋਰ ਕਿਸੇ ਕਿਸਮ ਦਾ ਕੋਈ ਨਸ਼ਾ ਕੀਤਾ ਅਤੇ ਉਹਦੇ ਨਾਲ ਹੁੰਦਾ ਹੋਊਗਾ।
2: ਪਰ ਉਹ ਮਾਈਗ੍ਰੇਨ ਥੋੜੀ ਨਾ, ਉਹ ਤਾਂ ਹੈਂਗਓਵਰ
0: ਆ, ਤਾਂ ਫਿਰ ਉਹ ਬੀਬੀਆਂ ਦਾ ਵੀ ਜਿਹੜਾ ਉਹ ਨਾਂ ਤੁਸੀਂ ਕੁਛ ਹੋਰ ਰੱਖ ਲਓ, ਹੈ ਤਾਂ ਉਹੀ ਆ ਨਾ।
2: ਨਹੀਂ ਮੈਨੂੰ, ਹਾਂ ਮਾਈਗ੍ਰੇਨ ਦਾ ਬਸ ਮੈਨੂੰ ਇੱਦਾਂ ਲੱਗਦਾ ਕਿ ਕੋਈ ਨਾ ਕੋਈ ਤੁਹਾਨੂੰ ਐਲਰਜੀ ਹੈ ਨਾ, ਉਹੀ ਹੈ ਤੁਸੀਂ ਆਪਣੇ ਟ੍ਰਿਗਰਸ, ਮਤਲਬ ਜੋ ਵੀ ਖਾਓ, ਕਈ ਵਾਰੀ ਕਿਸੇ ਕਿਸੇ ਨੂੰ ਦਹੀਂ ਨਾਲ ਵੀ ਹੁੰਦਾ, ਕਈ ਵਾਰੀ ਕਿਸੇ ਨੂੰ ਬੋਇਲ ਅੰਡੇ ਨਾਲ ਵੀ ਹੁੰਦਾ, ਹਰ ਇੱਕ ਦੇ ਅਲੱਗ ਅਲੱਗ ਹੈ ਜਿਹੜੀ ਚੀਜ਼ਾਂ ਤੁਹਾਨੂੰ, ਮਤਲਬ ਤੁਹਾਨੂੰ ਪਤਾ ਲੱਗ ਜਾਂਦਾ, ਤੁਸੀਂ ਨੋਟਿਸ ਕਰੋ, ਮੈਨੂੰ ਲੱਗਦਾ ਦੋ ਤਿੰਨ ਐਪੀਸੋਡ ਹੋਣ ਤੇ ਤੁਸੀਂ ਨੋਟਿਸ ਕਰੋ ਕੀ ਚੀਜ਼ ਕਾਮਨ ਸੀਗੀ ਉਹਨਾਂ ਸਾਰੀਆਂ ਚੀਜ਼ਾਂ ਵਿੱਚ।
0: ਸੋ ਉਹਦੇ ਵਿੱਚ ਜਿੰਨਾ ਚਿਰ ਇਹ ਆਇਡੈਂਟੀਫਾਈ ਨਹੀਂ ਹੁੰਦਾ ਨਾ, ਉਹਨਾਂ ਚਿਰ ਮੁੱਕਦੀ ਗੱਲ, ਇਹਦਾ ਇਲਾਜ ਬੜਾ ਔਖਾ। ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਵੀਡੀਓ ਵੇਖ ਲਓਗੇ, ਕੋਈ ਵੀ ਤੁਸੀਂ ਇਲਾਜ ਸੁਣ ਲਓਗੇ, ਪਰ ਉਹਦਾ ਤੁਹਾਡੇ 'ਤੇ ਇਫੈਕਟਿਵਨੈਸ ਹੈਗੀ ਹੈ ਜਾਂ ਨਹੀਂ ਹੈਗੀ, ਉਹ ਡਿਪੈਂਡ ਕਰਦਾ ਵੀ ਤੁਹਾਨੂੰ ਕਿਹੜਾ ਹੀ ਵਜ੍ਹਾ ਕੀ ਸੀ, ਕਿਉਂਕਿ ਕੋਜ਼ ਤੱਕ ਤਾਂ ਤੁਹਾਨੂੰ ਪਹੁੰਚਣਾ ਪੈਣਾ। ਹੁਣ ਇਹਦੀ ਵੈਸੇ ਤਾਂ ਗੋਲੀ ਵੀ ਆਉਂਦੀ ਹੈ, ਹੈ ਨਾ,
2: ਬੰਦਾ
0: ਸੱਚ ਇਹਦਾ ਇੱਕ ਨਾ, ਇਹਦਾ ਇੱਕ ਉਹ ਆ ਇੱਕ ਟਾਈਮ ਪੀਰੀਅਡ ਆ ਉਹ ਪੂਰਾ ਹੋ ਕੇ ਤੇ ਫਿਰ ਹੀ ਹਟਣਾ। ਹੁਣ ਇਲਾਜਾਂ ਦੀ ਗੱਲ ਕਰੋ, ਫਿਰ ਪਹਿਲੀ ਗੱਲ ਤਾਂ ਇਹੋ ਹੀ ਆ ਵੀ ਜਿਹੜਾ ਉਹਦਾ ਕੌਜ਼ ਹੈ ਨਾ, ਅਤੇ ਇਲਾਜ ਨੂੰ ਹੁਣ ਕਈ ਇਹ ਕਹਿ ਦਿੰਦੇ ਆ ਕੋਕ ਪੀਓ, ਬਰਫ਼ ਚਿਲ,
2: ਪਰ ਉਹ ਵੀ ਫਰਕ ਪੈਂਦਾ ਜਿਵੇਂ ਤੁਸੀਂ ਮੈਨੂੰ ਇੱਕ ਵਾਰੀ ਕਿਹਾ ਸੀਗਾ ਤੇ ਮੈਂ ਇੱਕ ਵਾਰੀ ਮੈਨੂੰ ਜਿਵੇਂ ਹਲਕਾ ਹਲਕਾ ਸ਼ੁਰੂ ਮੈਨੂੰ ਪਤਾ ਲੱਗ, ਅੱਛਾ ਸਿਰ ਦਰਦ ਵੀ ਕਿੰਨੇ ਅਲੱਗ ਅਲੱਗ ਟਾਈਪ ਦੇ ਹੁੰਦੇ
0: ਤੁਹਾਨੂੰ ਸਮਝ ਨਹੀਂ ਨਾ ਲੱਗਦੀ ਵੀ ਕਿਹੜੀ ਹੋਣ ਡਈ,
2: ਪਰ ਮਾਈਗ੍ਰੇਨ ਵਾਲਾ ਤੁਹਾਨੂੰ ਪਤਾ ਲੱਗ ਜਾਂਦਾ, ਤੁਹਾਨੂੰ ਅੰਦਰੋਂ ਪਤਾ ਲੱਗ ਜਾਂਦਾ ਇੱਕ, ਪਰ ਤੁਸੀਂ ਐਕਸੈਪਟ ਨਹੀਂ ਕਰਦੇ ਨਹੀਂ ਇਹ ਨਹੀਂ ਹੋਣਾ। ਮਤਲਬ ਮੇਰੇ ਨਾਲ ਤਾਂ ਇਹੀ ਹੁੰਦਾ ਕਿ ਮੈਂ ਅੱਧਾ ਤੇ ਟੱਪ ਆ ਜਾਂਦੀ ਹੈ ਕਿ ਮੈਨੂੰ ਲੱਗਦਾ ਕਿ ਇਹ ਨੋਰਮਲ ਸਿਰ ਦਰਦ ਹੋ ਰਿਹਾ।
0: ਤੁਹਾਨੂੰ ਲੱਗਦਾ ਨਾ ਵੀ ਇਹ ਥੋੜ੍ਹਾ ਜਿਹਾ ਵਾ ਇਹ ਠੀਕ ਹੋ ਜਾਣਾ, ਕੀ ਦਵਾਈ ਖਾਣੀ?
2: ਹਾਂ ਉਹ ਕੀ ਦਵਾਈ ਖਾਣੀ ਆ ਉਹਦੇ ਚੱਕਰ 'ਚ ਫਿਰ ਆਪਾਂ ਖਰਾਬ ਕਰ ਦਿੰਦੇ। ਪਰ ਬਾਕੀ ਇਹ ਚਿਲਡ ਵਾਲਾ ਮੈਂ ਕਰਕੇ ਦੇਖਿਆ, ਜੇ ਤੁਹਾਡਾ ਇਨੀਸ਼ੀਅਲ ਸਟੇਜ ਤੇ ਤੁਸੀਂ ਇਹ ਕਰ ਲਿਆ ਨਾ ਫਿਰ ਤੇ ਹੋ ਜਾਂਦਾ
0: ਹੈ। ਅੱਛਾ ਇਨੀਸ਼ੀਅਲ ਸਟੇਜ ਦੇ ਉੱਤੇ ਹੋ ਨਾ ਜੇ ਤੁਸੀਂ, ਜਦੋਂ ਜਸਟ ਤੁਹਾਨੂੰ ਰਿਲਾਈਜ਼ ਹੋ ਰਿਹਾ ਵਾ ਵੀ ਹਾਂ ਹੁਣ ਇਹ ਸ਼ੁਰੂ ਹੋਣ ਲੱਗਾ ਕੰਮ, ਤੇ ਉਦੋਂ ਕਾਲੀ ਮਿਰਚ ਵੀ ਕੰਮ ਕਰ ਜਾਂਦੀ ਹੈ।
2: ਅੱਛਾ
0: ਹਾਂ, ਕਾਲੀ ਮਿਰਚ ਤੁਸੀਂ ਦੋ ਤਿੰਨ ਦਾਣੇ ਲਓ ਤੇ ਉਹਨੂੰ ਤੁਸੀਂ ਦੰਦ ਥੱਲੇ ਚੱਬਕ ਚੱਬ ਲਓ, ਉਹ ਤੁਹਾਨੂੰ ਇੱਕਦਮ ਉਹ ਤੁਹਾਨੂੰ ਕਰੰਟ ਜਿਹਾ ਦਊਗੀ, ਤੇ ਉਸ ਤੋਂ ਬਾਅਦ ਜਰ ਲਓ ਇੱਕ ਵਾਰੀ ਤੇ
2: ਉਹ ਵੀ ਨਮਕ ਘੋਲ ਕੇ ਵੀ ਕਹਿੰਦੇ ਕਿ ਉਹ ਵੀ ਲੈ ਲਓ ਤੁਸੀਂ, ਕਿਉਂਕਿ ਕਈ ਵਾਰੀ ਆਪਾਂ ਇੰਨੇ ਓਵਰ ਡੀਹਾਈਡਰੇਟ ਹੋ ਜਾਂਦੇ
0: ਉਹਦੇ ਡੀਹਾਈਡਰੇਸ਼ਨ। ਹਾਂ ਸੋ ਉਹ ਡੀਹਾਈਡਰੇਸ਼ਨ ਫਿਰ ਉਹਦੇ ਚ ਆਉਂਦੀ ਆ, ਉਹ ਜਿਹੜਾ ਤੁਹਾਡਾ ਨਾ ਹੈਂਗਓਵਰ ਵਾਲਾ ਕਨਸੈਪਟ ਉਧਰ ਆਉਂਦੀ ਆ। ਵੈਸੇ ਜਿਹੜੀ ਜਿਹਨੂੰ ਉਸ ਪਾਸੇ ਤੁਸੀਂ ਨਾ ਖੜੋ ਤੇ ਇਹ ਜ਼ਿਆਦਾਤਰ ਹੈ ਤੁਹਾਡੇ ਸਰੀਰ 'ਚ ਪਾਣੀ ਦੀ ਕਮੀ ਹੁੰਦੀ ਹੈ ਬਹੁਤੀ ਵਾਰੀ, ਹਾਂ ਇਹਦੀ ਵਾਈ ਆ, ਫਿਰ ਤੁਹਾਡੇ ਡੀਹਾਈਡਰੇਸ਼ਨ ਹੈ। ਸੋ ਉਹਦੇ ਦਰਮਿਆਨ ਤੁਸੀਂ ਆਪਣੀ ਬੋਡੀ ਨੂੰ ਵੱਧ ਤੋਂ ਵੱਧ ਪਾਣੀ ਦੇਣਾ ਤੁਸੀਂ। ਸੋ ਕਈ ਇਹ ਕੀ ਹੁੰਦਾ ਵੀ ਜਦੋਂ ਤੁਹਾਨੂੰ ਮਾਈਗ੍ਰੇਨ ਹੁੰਦੀ ਹੈ ਤਾਂ ਤੁਸੀਂ ਪਾਣੀ ਸਾਦਾ ਜਿਹੜਾ ਵਾ ਉਹ ਤੁਸੀਂ ਅੱਕ ਜਾਂਦੇ ਹੋ, ਹੁਣ ਨਹੀਂ ਪੀਣਾ, ਅਤੇ ਉਹਦੇ ਵਿੱਚ ਮਾਸਾ ਤੁਸੀਂ ਨਿੰਬੂ ਪਾ ਕੇ ਪੀ ਲਓ, ਲੂਣ ਪਾ ਕੇ ਪੀ ਲਓ,
2: ਉਹ ਵੀ ਤੁਹਾਨੂੰ ਨੌਸ਼ੀਆ ਜਿਹਾ ਕਰਦਾ, ਉਹ ਵੀ ਤੁਹਾਡਾ ਜੀ ਕੱਚਾ, ਕਿਉਂਕਿ ਮੇਰਾ ਇਹ ਮਾਈਗ੍ਰੇਨ ਦੇ ਵਿੱਚ ਜੇ ਮੇਰਾ ਸ਼ੁਰੂ ਹੋ ਜਾਂਦਾ ਫਿਰ ਮੈਨੂੰ ਉਲਟੀਆਂ ਹੁੰਦੀਆਂ, ਫਿਰ ਉਹ ਤਾਂ ਰੁਕਦੀ ਨਹੀਂ, ਉਹਦੇ ਤੋਂ ਫਿਰ ਪਾਣੀ ਦੇਖ ਕੇ ਵੀ ਕੁਛ ਹੁੰਦਾ, ਮਤਲਬ ਕੁਛ ਨਹੀਂ ਜਾਂਦਾ, ਅਤੇ ਮੈਨੂੰ ਇੱਦਾਂ ਰੱਬ ਵੀ ਬਚਾਏ।
0: ਉਹ ਤਾਂ ਛੱਡ ਗੱਲ, ਉਹ ਤਾਂ ਇੱਦਾਂ ਇੱਦਾਂ
2: ਮਾਈਗ੍ਰੇਨ ਤਾਂ ਇੱਦਾਂ ਦੀ ਚੀਜ਼ ਮੈਂ ਗੱਲ ਵੀ ਕਰਦੀ ਹਾਂ ਮੇਰਾ ਸ਼ੁਰੂ ਹੋ ਜਾਂਦਾ, ਬਹੁਤ ਡਰ ਲੱਗਦਾ।
0: ਲਓ ਸੁਣ ਲਓ, ਮਰੀ ਵੀ ਜਾਂਦੇ, ਮੈਨੂੰ ਲੱਗਦਾ ਬਹੁਤ ਜ਼ਿਆਦਾ ਲੋਕ ਨੇ ਜਿਨ੍ਹਾਂ ਨੂੰ ਇਹ ਚੀਜ਼ ਇਹ ਪ੍ਰੋਬਲਮ ਹੁੰਦੀ ਹੈ, ਹੁਣ ਹੋਰ ਵੀ ਜ਼ਿਆਦਾ ਚੀਜ਼ ਵੱਧ ਗਈ ਹੈ। ਮਤਲਬ ਇਹ ਜਿੱਦਾਂ ਤੁਸੀਂ ਆਹ ਗੱਲ ਕੀਤੀ ਨਾ, ਅਤੇ ਮੇਰੇ ਵੀ ਕਾਫੀ ਪ੍ਰੋਬਲਮ ਰਹਿੰਦੀ ਸੀ, ਅਤੇ ਇਹ ਨਾ ਇੱਦਾਂ ਦਾ ਮੈਂ ਕਈ ਵਾਰੀ ਆ ਜਦਾ ਨਾ ਵੀ ਬੜੀਆਂ ਨਾ ਮੈਲਬਨ 'ਚ ਇੱਦਾਂ ਦੀਆਂ, ਮੈਲਬਨ 'ਚ ਕੀ ਮਤਲਬ ਆਲ ਟੂਗੈਦਰ ਹੈ ਨਾ, ਬੜੇ ਮੇਰੇ ਸਾਹਮਣੇ ਆ ਗਈਆਂ ਉਹ ਇੱਦਾਂ ਦੀਆਂ ਖਾਣ ਪੀਣ ਵਾਲੀਆਂ ਕਈ ਥਾਵਾਂ ਨੇ ਵੀ ਉਹ ਇਸੇ ਕਰਕੇ ਮੇਰਾ ਉੱਥੋਂ ਉੱਧਰੋਂ ਲੰਘਣ ਨੂੰ ਜੀ ਨਹੀਂ ਕਰਦਾ ਵੀ ਆਈ, ਉਹ ਬੰਦਾ ਨਾ ਬਾਅਦ 'ਚੋਂ ਉਹ ਕਰਦਾ ਐਨਾਲਾਈਜ਼ ਜਿਹਾ ਕਰਦਾ ਵੀ ਇਹ ਮੈਨੂੰ ਕਿਉਂ ਹੋਈ, ਮੈਂ ਕਿੱਥੋਂ ਖਾਧਾ ਕਿੱਦਾਂ, ਅਤੇ ਜਿਹੜਾ ਇੱਕ ਦਿਨ ਪਹਿਲਾਂ ਤੁਸੀਂ ਖਾਧਾ ਖੂਧਾ ਹੈ ਨਾ ਉਹ ਸਾਰਾ ਤੁਹਾਨੂੰ ਥਾਵਾਂ ਚੇਤੇ ਆਉਂਦੀਆਂ ਹੈ ਨਾ, ਜੋ ਘਰ ਬਣਿਆ ਉਹ ਤੁਹਾਨੂੰ ਚੇਤਾ ਆਉਂਦਾ, ਅਤੇ ਉਹ ਤੋਂ ਬਾਅਦ 'ਚ ਫਿਰ ਤੁਹਾਡਾ ਜੀ ਕਰਦਾ ਵੀ ਇੱਧਰੋਂ ਤਾਂ ਲੰਘਣਾ ਹੀ ਨਹੀਂ ਆਉਣਾ।
2: ਹਾਂ ਉਹ ਤੁਹਾਨੂੰ ਲਿਟਰਲੀ ਵਾਕਈ ਹੈ ਨਾ, ਕਈ ਚੀਜ਼ਾਂ ਹੁੰਦੀਆਂ ਜਿਹੜੀ ਮਤਲਬ ਮੰਨ ਲਓ ਫੋਰ ਐਨ ਐਗਜ਼ਾਮਪਲ ਕਹਿ ਲਓ ਸੀ ਫੂਡ ਹੋ ਗਈ ਜਾਂ ਉਹਦੀ ਸਮੈਲ ਕਿਉਂਕਿ ਬੜੀ ਸਟਰੋਂਗ ਹੁੰਦੀ ਹੈ, ਜਾਂ ਫਿਰ ਕਹਿ ਲਓ ਇੱਕਦਮ ਲਸਣ ਦਾ ਤੜਕਾ ਲੱਗਿਆ ਕੋਈ, ਉਹ ਮਤਲਬ ਹਰ ਇੱਕ ਕੋਈ ਵੀ ਤੁਹਾਨੂੰ ਸਮੈਲ ਵੀ ਇਹਨਾਂ ਟ੍ਰਿਗਰ ਕਰਦੀ ਹੈ ਉਹ ਟਾਈਮ, ਜਾਂ ਤੁਸੀਂ ਕੁਛ ਖਾ ਕੇ
0: ਹਰ ਇੱਕ ਟਾਈਪ ਦੀ ਤੁਹਾਨੂੰ ਪਰਫਿਊਮ ਕਿਸੇ ਨੇ ਲਾਇਆ ਲਾਗੋ ਦੀ ਨਗਾ ਤੁਹਾਡਾ ਜੀ ਕਰਦਾ ਇਹਦੇ ਮੈਂ ਚਪੇੜਾ ਮਾਰਾਂ ਖਿਲਾਰ ਕੇ,
2: ਕਈ ਪਰਫਿਊਮ ਵੀ ਆ,
0: ਹਰ ਇੱਕ ਚੀਜ਼ ਤੁਹਾਨੂੰ
2: ਪ੍ਰੋਬਲਮ ਤੇ ਖੈਰ ਠੀਕ ਹੋ ਗਈ ਕਿਉਂਕਿ ਸਮੈਲ ਆਉਂਦੀ ਨਹੀਂ ਕੋਈ।
0: ਹਾਂ ਇਹਦਾ ਮਤਲਬ ਵੀ ਤੁਸੀਂ ਲੱਕੀ ਹੋ, ਤੁਹਾਡਾ ਨੱਕ ਬੰਦ ਆ, ਨਹੀਂ ਤਾਂ ਤੁਹਾਨੂੰ ਇਹ ਵੀ ਪ੍ਰੋਬਲਮ
2: ਇਹ ਸੀਗੀ ਇਨੀਸ਼ੀਅਲੀ। ਚਲੋ ਉਹ ਚੀਜ਼ ਤਾਂ ਖਤਮ ਹੋ ਗਈ।
0: ਹਾਂ ਸੋ ਇਹ ਤੁਹਾਨੂੰ ਪ੍ਰੋਬਲਮ ਹੈ ਜਿੱਥੋਂ ਤੱਕ ਤੁਹਾਡਾ ਨੱਕ ਬੰਦ ਹੈ ਨਾ, ਤੁਸੀਂ ਸੋਡਾ ਫੈਡ ਲੈ ਲਓ, ਪਰ ਲਿਓ ਉਹ ਜਿਹੜੀ ਪਲੱਸ ਮੋਇਸਚਰਾਈਜ਼ਰ ਹੁੰਦੀ ਹੈ, ਇੱਕ ਨੋਰਮਲ ਹੁੰਦੀ ਹੈ ਇੱਕ ਹੁੰਦੀ ਹੈ ਪਲੱਸ ਮੋਇਸਚਰਾਈਜ਼ਰ, ਉਹਦੇ ਨਾਲ ਜਿਹੜੀ ਨੋਰਮਲ ਹੁੰਦੀ ਹੈ ਉਹ ਜਿੰਨੀ ਵੱਧ ਤੁਸੀਂ ਵਰਤੋਗੇ ਤਾਂ ਤੁਹਾਡੇ ਨੱਕ ਦੀਆਂ ਅੰਦਰੀਆਂ ਲੇਅਰਸ ਜਿਹੜੀਆਂ ਨੇ ਉਹ ਵੀਕ ਕਰ ਦਿੰਦੀ ਹੈ, ਫਿਰ ਕਿਸੇ ਵੇਲੇ ਲਓ ਵੀ ਆਉਣ ਲੱਗ ਪੈਂਦਾ ਨੱਕ 'ਚੋਂ। ਸੋ ਤੁਸੀਂ ਜਿਹੜੀ ਵਿਦ ਮੋਇਸਚਰ ਜਾਂ ਫਿਰ ਜੇ ਨਹੀਂ ਦੂਸਰੀ ਵੀ ਲਈ ਗਈ ਆ ਤਾਂ ਤੁਸੀਂ ਨਾਲ ਉਹਦੇ ਉਹ ਜ਼ਰੂਰ ਲਾਉਣੀ ਆ, ਵੈਸਲੀਨ ਵਗੈਰਾ ਤੇਲ ਵਗੈਰਾ ਲੁਬਰੀਕੇਸ਼ਨ ਜਿਹੜੀ ਉਹ ਜ਼ਰੂਰ ਨੱਕ 'ਚ ਲਾ ਕੇ ਅਤੇ ਫਿਰ ਤੁਸੀਂ ਉਹਨੂੰ ਮਾਰ ਲਓ। ਅਤੇ ਇਹ ਇਹ ਹੈਗੀਆਂ ਨੇ ਟੈਂਪਰੇਰੀ ਤੁਹਾਡਾ ਸਾਹ ਖੋਲ੍ਹਣ ਵਾਲੀਆਂ, ਅਤੇ ਵੈਸੇ ਜਿਹੜੀ ਇਹ ਪ੍ਰੋਬਲਮ ਆ ਸਾਈਨਸ ਵਾਲੀ ਇਹ ਕੋਈ ਬਹੁਤੀ ਵਧੀਆ ਨਹੀਂ ਆ, ਕਈਆਂ ਦੇ ਤੇ ਇਦਾਂ ਦਾ ਹੁੰਦਾ ਸਰੀਰ ਦੀ ਤਸੀਰ ਇਦਾਂ ਦੀ ਹੁੰਦੀ ਆ, ਕਈ ਕਹਿ ਦਿੰਦੇ ਰਾਸ਼ੀ, ਮੈਂ ਰਾਸ਼ੀ ਨਹੀਂ ਕਹੂੰਗਾ।
3: ਜਦੋਂ ਤੁਹਾਡੇ ਲਈ ਜਾਂ ਤੁਹਾਡੇ ਕਿਸੇ ਪਿਆਰੇ ਲਈ ਸਹੀ ਹੋਮ ਕੇਅਰ ਪ੍ਰੋਵਾਈਡਰ ਚੁਣਨ ਦਾ ਸਮਾਂ ਆਉਂਦਾ ਹੈ ਤਾਂ ਮਾਈ ਕੇਅਰ ਦੇ ਸਾਡੇ ਕੇਅਰਸ ਮੈਲਬਨ ਅਤੇ ਇਸ ਤੋਂ ਬਾਹਰ ਵੀ ਤੁਹਾਡੀ ਮਦਦ ਲਈ ਤਿਆਰ ਹਨ। ਅਸੀਂ ਬਜ਼ੁਰਗ ਆਸਟ੍ਰੇਲੀਆ ਲੋਕਾਂ ਨੂੰ ਨਿੱਜੀ ਦੇਖਭਾਲ ਯੋਜਨਾਵਾਂ, ਉਹਨਾਂ ਦੀ ਭਾਸ਼ਾ ਬੋਲਣ ਵਾਲੇ ਕੇਅਰਸ ਅਤੇ ਸਮਰਪਿਤ ਦੇਖਭਾਲ ਸਾਥੀ ਨਾਲ ਘਰ ਵਿੱਚ ਹੀ ਰਹਿਣ ਵਿੱਚ ਮਦਦ ਕਰਦੇ ਹਾਂ। 1800 642 273 ਤੇ ਫੋਨ ਕਰੋ ਜਾਂ ਮਾਈ ਕੇਅਰ ਹੋਮ ਕੇਅਰ ਲਿਖ ਕੇ ਖੋਜੋ। ਇਹ ਹੈ MICAR।
4: ਆਸਟ੍ਰੇਲੀਆ ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494763700 ਔਰ ਵਟਸਐਪ 2FoldLending।
5: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेतन संबंधी प्रोफेशनल गाइडेंस। अपने बिजनेस नु देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
6: Smith's Lane by Mervac ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ Smith's Lane ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੁਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mervac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।

0: ਬ੍ਰੋਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਸ਼ਰਤਾਂ ਲਾਗੂ
1: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ
2: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
1: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
3: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੈਵਨ ਹਾਲ
0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-8600 ਔਰ ਵਿਜ਼ਿਟ bansallawyers.com.au ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
2: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰਾਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
4: ਟੈਨਸ਼ਨ ਮੇਰੀ ਟੈਨਸ਼ਨ
5: ਕੀ ਹੋਇਆ
4: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
5: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
4: ਜਾਂ 90-77-97-33
5: ਜਾਂ ਈਮੇਲ info@vyimmigration.com.au
4: ਯਾਦ ਰੱਖੋ 9077-9733
5: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
4: ਹਰ ਕਦਮ ਤੁਹਾਡੇ ਨਾਲ
0: ਓ ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ
6: ਹੁਣ ਟੈਨਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
0: ਫਿਰ ਲਵਾਈਏ ਕਿੱਥੋਂ
6: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ
7: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨਸ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿਲਡ ਵੀਜ਼ਾ ਐਮਪਲੋਇਰ ਸਪਾਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596 ਗਰੇਵਾਲ ਵੀਜ਼ਾ ਸੋਲੂਸ਼ਨਸ.com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ
8: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ
9: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ ਗਲੋਇੰਗ ਸ਼ੌਪ ਫਰੰਟ ਤੋਂ ਵੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ ਆਪਣੀ ਬਿਜ਼ਨਸ ਨੂੰ ਚਮਕਾਓ ਕਾਲ 1300-151616 quicksignage.com.au
0: ਸੋਨਾ ਚਾਹੀਦਾ
10: ਭਰੋਸਾ ਚਾਹੀਦਾ
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਡੈਲੀ ਜੁਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਡੈਲੀ ਜੁਲਰਸ 310/2 ਮੇਨ ਸਟਰੀਟ ਪੁਆਇੰਟ ਕੁੱਕ ਕਾਲ 0493-536-042
11: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ ਮੈਂ ਤਾਂ ਇਹ ਕਹੂੰਗਾ ਵੀ ਜਿੰਨਾ ਕੁ ਮੈਂ ਹੁਣ
10: ਇਹਦੇ ਉੱਤੇ ਜਾਣਿਆ ਵਾ, ਹਾਲੇ ਹੋਰ ਜਾਣੂਗਾ ਤਾਂ ਹੋਰ ਹੋ ਸਕਦਾ ਵਾ ਕਿ ਹੋਰ ਚੀਜ਼ਾਂ ਚੇਂਜ ਹੋ ਜਾਣ, ਪਰ ਉਹਦੇ 'ਚ ਇਹ ਆ ਕਿ ਤੁਹਾਡੀ ਤਸੀਰ ਸਰੀਰ ਦੀ ਕਿੱਦਾਂ ਵਾ, ਵਾਤ ਪਿੱਤ ਕੱਪ, ਜੇ ਤਾਂ ਸਿੱਧਾ ਸਿੱਧਾ ਹੋਵੇ ਤਾਂ ਫਿਰ ਤਾਂ ਠੀਕ ਆ, ਪਰ ਅਸਲ ਦੇ ਵਿੱਚ ਇਹ ਜਿਹੜੀ ਇੱਦਾਂ ਦੇ ਦੀਆਂ ਇਸ਼ੂਜ਼ ਨੇ ਉਹਦੇ ਵਿੱਚ ਮਿਕਸਚਰ ਹੁੰਦਾ ਵਾ, ਵਾਤ ਪਿੱਤ ਦਾ ਹੋਜੂਗਾ, ਵਾਤ ਕੱਫ ਦਾ ਹੋਜੂਗਾ। ਸੋ ਇੱਕ ਚੀਜ਼ ਤੁਸੀਂ ਖਾਂਦੇ ਹੋ, ਗਰਮ ਖਾਂਦੇ ਹੋ ਤਾਂ ਤੁਹਾਡਾ ਗਲਾ ਪੱਕ ਜੂਗਾ, ਨੱਕ ਪੱਕ ਜੂਗਾ, ਤੁਹਾਨੂੰ ਪ੍ਰੋਬਲਮ ਹੋਊਗੀ। ਤੁਸੀਂ ਠੰਡਾ ਖਾਂਦੇ ਹੋ, ਤੁਹਾਡੀਆਂ ਮੋਰਾਂ, ਤੁਹਾਡਾ ਲੱਕ ਪੀੜ ਹੋਣ ਲੱਗ ਪਊਗਾ। ਸੋ ਇਹ ਮੈਂ ਜੱਸੇ ਮੈਂ ਬਹੁਤ ਵੱਡੀ ਉਹਦੀ ਐਗਜ਼ਾਮਪਲ ਦੇ ਰਿਹਾ। ਸੋ ਇਹਨੂੰ ਫਿਰ ਤੁਸੀਂ ਆਪਣੇ ਸਰੀਰ ਨੂੰ ਸਮਝ ਕੇ ਅਤੇ ਉਸ ਹਿਸਾਬ ਦੇ ਨਾਲ ਬੈਲੈਂਸ ਜਿਹਾ ਕਰਨਾ ਹੁੰਦਾ। ਫੋਰ ਐਗਜ਼ਾਮਪਲ ਜਿੱਦਾਂ ਤੁਸੀਂ ਚੌਲ ਖਾਧੇ ਅਤੇ ਚੌਲ ਵਾਈ ਆ, ਹੁਣ ਤੁਹਾਨੂੰ ਜੇ ਲੱਗਦਾ ਵਾ ਵੀ ਉਹਦੇ ਨਾਲ ਪ੍ਰੋਬਲਮ ਹੈ ਤਾਂ ਮਤਲਬ ਵੀ ਵਾਈਖੁਰਾ ਤੁਹਾਡਾ ਸਰੀਰ ਹੈ, ਹੈ ਨਾ ਤੁਹਾਡਾ। ਅਤੇ ਉਹਨੂੰ ਫਿਰ ਤੁਸੀਂ ਬੈਲੈਂਸ ਕਰਨ ਦੇ ਲਈ, ਤੁਹਾਨੂੰ ਯਾਦ ਹੈ ਆਪਣੇ ਵਿਆਹਾਂ ਦੇ ਵਿੱਚ ਜਾਂ ਘਰਾਂ ਦੇ ਵਿੱਚ ਵੀ ਬੀਬੀਆਂ ਅੱਜ ਕੱਲ੍ਹ ਜਿਹੜੀ ਹੁਣ ਨਵੀਂ ਜਨਰੇਸ਼ਨ ਹੈ ਉਹ ਇਗਨੋਰ ਕਰਦੀ ਇਹਨਾਂ ਚੀਜ਼ਾਂ ਨੂੰ, ਪਰ ਉਹਦੇ ਵਿੱਚ ਤੁਸੀਂ ਵੇਖਿਆ ਤੇਜ ਪੱਤਾ ਪਾਇਆ ਹੁੰਦਾ ਸੀ ਜਾਂ ਫਿਰ ਕਾਲੀਆਂ ਮਿਰਚਾਂ ਚਾਰ ਕੁ ਸੁੱਟੀਆਂ ਹੁੰਦੀਆਂ ਸੀ, ਉਹ ਇਸੇ ਕਰਕੇ ਪਾਇਆ ਜਾਂਦਾ ਸੀ ਵੀ ਉਹਦੀ ਤਸੀਰ ਜਿਹੜੀ ਉਹਨੂੰ ਨਿਊਟਰਲਾਈਜ਼ ਕਰਨ ਲਈ, ਉਹਨੂੰ ਬੈਲੈਂਸ ਕਰਨ ਲਈ।
12: ਮੈਦੇ ਨੂੰ ਵੀ ਆਪਾਂ ਪਿਛਲੇ ਦਿਨੋਂ ਗੱਲ ਕਰਦੇ ਸੀਗੇ ਤਾਂ ਕਾਲੀ ਮਿਰਚ ਉਹ ਬੈਲੈਂਸ ਕਰਦੀ ਹੈ।
10: ਹਾਂ, ਸੋ ਇਸ ਕਰਕੇ ਉਹ ਚੀਜ਼ਾਂ ਪਾਈਆਂ ਜਾਂਦੀਆਂ ਸੀ। ਹੁਣ ਜਦੋਂ ਆਪਾਂ ਖਾਂਦੇ ਹਾਂ ਚੌਲ ਖਾਂਦੇ ਹਾਂ, ਹੈ ਨਾ, ਚੌਲ ਹੁਣ ਅਲੱਗ ਅਲੱਗ ਤਸੀਰਾਂ ਵਾਲਿਆਂ ਨੂੰ, ਕਿਸੇ ਨੂੰ ਪਚਦੇ ਕਿਸੇ ਨੂੰ ਨਹੀਂ ਪਚਦੇ, ਅਤੇ ਉਹਦੇ ਵਿੱਚ ਆਪਾਂ ਜਦੋਂ ਚੌਲ ਖਾਂਦੇ ਹਾਂ ਤਾਂ ਤੁਹਾਨੂੰ ਯਾਦ ਹੋਣਾ ਆਪਾਂ ਆਪਣੇ ਘਿਓ ਸ਼ੱਕਰ ਦੇ ਨਾਲ ਖਾਂਦੇ ਹਾਂ ਆਪਾਂ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਉਹਨੂੰ ਬੈਲੈਂਸ ਕਰਨ ਦੇ ਲਈ ਸੀ।
12: ਹਰ ਇੱਕ ਚੀਜ਼ ਦਾ ਰੀਜ਼ਨ ਸੀਗਾ, ਹੈ ਨਾ।
10: ਹਾਂ, ਹਰ ਇੱਕ ਚੀਜ਼ ਦਾ।
12: ਕਈ ਵਾਰੀ ਦਹੀਂ ਚੌਲ ਖਾਂਦੇ ਆ ਲੋਕੀ।
10: ਹਾਂ, ਹੁਣ ਕੋਈ ਬੰਦਾ ਵਾ ਕਿਸੇ ਦੀ ਤਸਵੀਰ ਇੱਦਾਂ ਦੀ ਆ ਵੀ ਉਹ ਚੌਲ ਅਤੇ ਆਪਣਾ ਕਾਲੀ ਮਿਰਚ ਵਾਲਾ ਜਿਹੜਾ ਉਹ ਮਿਸ਼ਰਣ ਉਹਦੇ ਲਈ ਸਹੀ ਰਹੂਗਾ, ਕਿਸੇ ਦੀ ਤਸਵੀਰ ਇੱਦਾਂ ਦੀ ਆ ਵੀ ਉਹ ਸ਼ੱਕਰ ਦੇ ਨਾਲ ਸਹੀ ਰਹੂਗਾ। ਸੋ ਇਹ ਕਿਸੇ ਹੱਦ ਤੱਕ ਇੱਦਾਂ ਵੀ ਹੁੰਦਾ ਵਾ ਕਿ ਤੁਹਾਡਾ ਜੋ ਇੱਕ ਹੁੰਦਾ ਜ਼ਬਾਨ ਦਾ ਸਵਾਦ, ਇਹ 'ਚ ਜੇ ਕਿਸੇ ਨੂੰ ਸਮਝ ਆ ਜੇ ਤਾਂ ਇੱਕ ਹੁੰਦਾ ਵਾ ਜ਼ਬਾਨ ਦਾ ਸਵਾਦ, ਇੱਕ ਹੁੰਦਾ ਵਾ ਤੁਹਾਨੂੰ ਕੋਈ ਚੀਜ਼ ਵੇਖ ਕੇ ਉਹਦੀ ਕਰੇਵਿੰਗ ਹੋਣੀ, ਇੱਕ ਪੋਜ਼ਿਟਿਵ ਕਰੇਵਿੰਗ ਹੈ, ਇੱਕ ਨੈਗੇਟਿਵ ਕਰੇਵਿੰਗ ਹੈ। ਹੁਣ ਮੰਨ ਲਓ ਤੁਹਾਨੂੰ ਬਰਗਰ ਵੇਖ ਕੇ ਕਰੇਵਿੰਗ ਹੋ ਰਹੀ ਆ, ਪੀਜ਼ਾ ਵੇਖ ਕੇ, ਅਤੇ ਉੱਥੇ ਇਹ ਚੀਜ਼ ਲਾਗੂ ਨਹੀਂ ਹੋਊਗੀ। ਸੋ ਇਹ ਤੁਹਾਨੂੰ ਬਰੀਕੀ ਦੇ ਨਾਲ ਚੀਜ਼ਾਂ ਸਮਝਣੀਆਂ ਪੈਣਗੀਆਂ ਕਿੱਦਾਂ, ਜੇ ਨਹੀਂ ਸਮਝ ਆਉਂਦੀਆਂ ਤਾਂ ਉਹਦਾ ਸਿੱਧਾ ਸਿੱਧਾ ਤਰੀਕਾ ਹੈ ਵੀ ਖਾਣ ਤੋਂ ਬਾਅਦ ਤੁਹਾਡੇ ਸਰੀਰ ਨੇ ਕਿੱਦਾਂ ਉਹਨੂੰ ਵੇਖਿਆ, ਤੁਹਾਨੂੰ ਤੁਸੀਂ ਸੁਸਤੀ ਫੀਲ ਕੀਤੀ, ਤੁਹਾਡੀਆਂ ਅੱਖਾਂ 'ਤੇ ਭਾਰੀਪਨ ਆਇਆ, ਜੇ ਤੁਸੀਂ ਰਾਤ ਨੂੰ ਖਾਧਾ ਅਤੇ ਰਾਤ ਤੁਸੀਂ ਤੰਗ ਹੋਏ ਜਾਂ ਅਗਲੇ ਦਿਨ ਤੁਹਾਨੂੰ ਉੱਠਣ 'ਚ ਪ੍ਰੋਬਲਮ ਆਈ ਜਾਂ ਤੁਹਾਨੂੰ ਸਿਰ ਪੀੜ ਹੋਈ। ਸੋ ਇਹ ਉਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਦੱਸਦੀਆਂ, ਫਿਰ ਤੁਸੀਂ ਪਿਛਲੇ ਦਿਨ ਦਾ ਸਾਰਾ ਖਾਣਾ ਯਾਦ ਕਰੋ ਅਤੇ ਉੱਥੇ ਤੁਸੀਂ ਜਾ ਕੇ ਅਤੇ ਉਹਦਾ ਇਲਾਜ ਕਰ ਸਕਦੇ ਹੋ।
12: ਹਾਂ, ਮੈਨੂੰ ਲੱਗਦਾ ਮਾਈਗ੍ਰੇਨ ਦਾ ਤਾਂ ਇਹੀ ਹੈ ਕਿ ਤੁਸੀਂ ਆਪਣੀਆਂ ਔਰ ਹਰ ਇੱਕ ਦੇ ਆਪਣੇ ਆਪਣੇ ਟ੍ਰਿਗਰਸ ਨੇ, ਹੈ ਨਾ, ਹਰ ਇੱਕ ਨੂੰ ਖੁਦ ਹੀ ਸਟੱਡੀ ਖੁਦ ਹੀ ਕਰਨੀ ਪਏਗੀ। ਹੁਣ ਮੈਨੂੰ ਪਤਾ ਕਈ ਵਾਰੀ ਮੈਨੂੰ ਮਿੱਠੀ ਲੱਸੀ, ਜੇ ਅਗਰ ਖੰਡ ਪਾ ਕੇ ਮੈਂ ਦਹੀਂ 'ਚ ਜੇ ਉਹਦੀ ਲੱਸੀ ਬਣਾ ਕੇ, ਸਾਡੇ ਰਾਜਸਥਾਨ ਬਹੁਤ ਪੀਂਦੇ ਉੱਥੇ, ਪਰ ਉਹਦੇ ਨਾਲ ਵੀ ਮੇਰਾ ਸਿਰ ਪੀਣ ਹੋਣ, ਮੈਨੂੰ ਟੇਸਟੀ ਬਹੁਤ ਲੱਗਦੇ ਆ, ਪਰ ਉਹਦੇ ਨਾਲ ਵੀ ਮੈਨੂੰ ਪਤਾ ਨਾਲ ਦੇ ਨਾਲ ਹੀ ਮੇਰਾ ਸਿਰ ਪੀਣ ਹੋਣ ਲੱਗ ਜਾਂਦਾ।
10: ਹਾਂ, ਫਿਰ ਉਹਦੇ 'ਚ ਤੁਸੀਂ ਕਾਲੀ ਮਿਰਚ ਪਾ ਲਿਆ ਕਰੋ।
12: ਹਾਂ, ਨਮਕੀਨ ਲੂਣੀ ਲੱਸੀ
10: ਨਹੀਂ ਮਿੱਠੀ ਭਾਵੇਂ ਬਣਾਉਂਦੇ ਹੋ,
12: ਓਕੇ, ਉਹਦੇ
10: ਜੋ ਬਣਾਉਂਦੇ ਬਣਾ ਲਓ।
12: ਅੱਛਾ,
10: ਉਹਦੇ 'ਚ ਕਾਲੀ ਮਿਰਚ ਥੋੜ੍ਹੀ ਜਿਹੀ ਪਾ ਲਓ।
12: ਓਕੇ,
10: ਆਪਣੇ ਜਿੱਦਾਂ ਉਹੀ ਕਹਿ ਰਿਹਾ ਨਾ, ਤੁਸੀਂ ਚੀਜ਼ ਕੋਈ ਕਿਤੋਂ ਪੀਤੀ ਪਰ ਉਹਨੂੰ ਆਪਣੇ ਸਰੀਰ ਦੇ ਹਿਸਾਬ ਦੇ ਨਾਲ ਤੁਸੀਂ ਉਹਨੂੰ ਸੈੱਟ ਕਰਨਾ, ਥੋੜ੍ਹਾ ਜਿਹਾ ਉਹਦੇ 'ਚ ਭਾਵੇਂ ਕਾਲਾ ਲੂਣ ਵੀ ਪਾ ਲਓ, ਉਹਦਾ ਥੋੜ੍ਹਾ ਟੇਸਟ ਉਹਦਾ ਤੁਹਾਡਾ ਬਲੈਂਡ ਹੋਜੂਗਾ, ਥੋੜ੍ਹੀ ਜਿਹੀ ਉਹਦੇ ਵਿੱਚ ਕਾਲੀ ਮਿਰਚ ਪਾ ਲਓ ਅਤੇ ਉਹਦੇ ਨਾਲ ਵੀ ਤੁਹਾਡਾ ਉਹ ਉਹਦੇ ਸੈੱਟ ਹੋ ਜੂਗਾ, ਉਹ ਟਰਾਈ ਕਰੋ। ਅਗੇਨ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਉਹ ਦੁਪਹਿਰਾਂ ਤੋਂ ਬਾਅਦ ਦੁਪਹਿਰੇ ਖਾ ਪੀ ਲਓ। ਇੱਕ ਜਿਹੜੀ ਕਾਰਗਰ ਚੀਜ਼ ਜੇ ਕੋਈ ਕਰ ਸਕਦਾ ਵਾ, ਜੋ ਮੈਂ ਵੀ ਰਿਲਾਈਜ਼ ਕੀਤੀ ਆ, ਕਿ ਲੇਟ ਨਾ ਖਾਓ। ਖਾਸ ਤੌਰ ਦੇ ਉੱਤੇ ਲੇਟ ਖਾਣਾ ਹੀ ਆ ਅਤੇ ਤੁਸੀਂ ਉੱਦਾਂ ਦੀਆਂ ਚੀਜ਼ਾਂ ਖਾਓ ਜਿਹੜੀਆਂ ਨਿਊਟਰਲ ਹੋਣ। ਹੁਣ ਨਿਊਟਰਲ ਕੀ ਹੈ, ਫਿਰ ਲੰਮੀ ਚੌੜੀ ਗੱਲ ਹੈ, ਤੁਸੀਂ ਸਿੰਪਲ ਜਿਹੜੀਆਂ ਚੀਜ਼ ਤੁਹਾਨੂੰ ਪ੍ਰੋਬਲਮ ਕਰਦੀ ਹੈ, ਜਿੱਦਾਂ ਦਾਲਾਂ ਹੋ ਗਈਆਂ, ਇਹੋ ਜਿਹੀ ਪ੍ਰੋਬਲਮ ਦੇ ਵਿੱਚ ਕੜੀ ਹੋ ਗਈ, ਛੋਲੇ ਹੋ ਗਏ, ਗੋਭੀ ਹੋ ਗਈ,
12: ਕਈ ਵਾਰੀ ਬੈਂਗਣ ਵੀ ਕਰਦਾ ਕਿਸੇ ਕਿਸੇ ਨੂੰ।
10: ਡਿਪੈਂਡ ਕਰਦਾ, ਜੋ ਬੈਂਗਣ ਆਈ ਥਿੰਕ ਇਸ ਪ੍ਰੋਬਲਮ 'ਚ ਤਾਂ ਨਹੀਂ ਕਰਦੇ ਬੈਂਗਣ, ਸਗੋਂ ਜਿਹੜੇ ਉਹ ਤਾਂ ਲੋਇਆ ਹੁੰਦੇ ਆ, ਆਇਰਨ ਹੁੰਦਾ ਉਹਦੇ 'ਚ, ਪਰ ਡਿਪੈਂਡ ਕਰਦਾ। ਹੋ ਸਕਦਾ ਕਿ ਹੋਰ ਵਜ੍ਹਾ ਬਣਦੀ ਹੋਵੇ, ਪਰ ਮੇਨ ਜਿਹੜੀ ਇਨਫਲੇਮੇਸ਼ਨ ਹੈ। ਸੋ ਇਨਫਲੇਮੇਸ਼ਨ ਜਿਹੜੀ ਆ ਇੱਕ ਕਾਮਨ ਪ੍ਰੋਬਲਮ ਹੈ ਅੱਜ ਦੀ ਡੇਟ ਦੇ ਵਿੱਚ, ਹਰ ਇੱਕ ਫੂਡ ਤੁਹਾਡਾ ਇਨਫਲੇਮੇਟਰੀ ਆ, ਹਰ ਇੱਕ ਚੀਜ਼ ਇਨਫਲੇਮੇਸ਼ਨ ਹੈ। ਸੋ ਤੁਸੀਂ ਇਹਨੂੰ ਫੂਡ, ਆਪਣੀਆਂ ਹੈਬਿਟਸ, ਆਪਣੇ ਸਰੀਰ ਬਾਰੇ ਤੁਹਾਨੂੰ ਸਮਝ, ਅਤੇ ਐਕਸਰਸਾਈਜ਼ ਭਾਵੇਂ ਵਾਕ ਹੀ ਹੋਵੇ ਐਟਲੀਸਟ,
12: ਕੁਛ ਨਾ ਕੁਛ ਤੇ। ਹਾਂ, ਲੀਕ
10: ਤੋਂ ਹਟ ਕੇ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਸਟ੍ਰੈਸ, ਸਟ੍ਰੈਸ ਤੇ ਮੈਨੇਜਮੈਂਟ ਹੀ ਆ। ਆਪਾਂ ਇਹ ਨਹੀਂ ਕਹਿ ਸਕਦੇ, ਉਹ ਤਾਂ ਫਿਰ ਗੱਲ ਮੁਕਾਉਣ ਵਾਲੀ ਗੱਲ ਹੁੰਦੀ ਹੈ ਵੀ ਭਾਈ ਤੂੰ ਸਟ੍ਰੈਸ ਤਾਂ ਕਰਕੇ ਹੁੰਦਾ, ਉਹ ਤਾਂ ਰਹਿਣਾ ਹੀ ਰਹਿਣਾ ਹਰ ਇੱਕ ਨੂੰ,
12: ਉਹ ਤਾਂ ਹੈ
10: ਇਹ ਸਾਰੀਆਂ ਮੈਨੇਜਮੈਂਟ ਨੇ ਉਸ ਹਿਸਾਬ ਦੇ ਨਾਲ, ਅਤੇ ਮੈਂ ਤਾਂ ਇੱਥੋਂ ਤੱਕ ਹੀ ਵੇਖਿਆ ਵੀ ਮੰਨ ਲਓ ਤੁਹਾਨੂੰ ਜਿੱਦਾਂ ਤੁਸੀਂ ਕਹਿੰਦੇ ਚਿੱਟੇ ਛੋਲਿਆਂ ਨਾਲ ਤੁਹਾਨੂੰ ਪ੍ਰੋਬਲਮ ਹੁੰਦੀ ਹੈ, ਤੁਸੀਂ ਦੁਪਹਿਰਾਂ ਤੱਕ ਖਾ ਲਓ ਨਹੀਂ ਹੋਊਗੀ।
12: ਮੈਂ ਉਹੀ ਕਹਿ ਰਹੀ ਹਾਂ ਜਿਵੇਂ ਸਵੇਰੇ ਬਣਾਏ ਦਿਨੇ ਤੁਸੀਂ ਦਿਨ ਦੇ ਵਿੱਚ ਤੁਸੀਂ ਖਾ ਲਏ, ਜੇ ਬਾਈ ਚਾਂਸ ਤੁਸੀਂ ਰਿਪੀਟ ਕਰ ਲਿਆ ਨਾ ਸ਼ਾਮ ਨੂੰ ਸੇਮ ਡੇ ਦੇ ਵਿੱਚ ਵੀ ਮੈਨੂੰ ਗੜਬੜਿਆ ਤਾਂ ਮੈਂ ਉਹ
10: ਛੋਲਿਆਂ ਦਾ ਪਤਾ ਲੱਗ ਗਿਆ, ਕਿਸੇ ਨੂੰ ਰਾਜਮਾਂ ਦਾ ਪਤਾ ਲੱਗ ਗਿਆ, ਕਿਸੇ ਨੂੰ ਗੋਭੀ ਦਾ ਪਤਾ ਲੱਗ ਗਿਆ, ਜਿੰਨੀਆਂ ਵੀ ਬਲਾਵਾਂ ਨੇ ਉਹ ਆਉਂਦੇ ਤੇ ਕਿਸੇ ਨੂੰ ਸਵਾਦੀ ਕਿਸੇ ਲਈ ਵੱਧਦੀ, ਸੋ ਇਹ ਇਕੱਲੇ ਮਾਂ ਨਹੀਂ ਆ ਸਾਰੇ ਕੁਛ ਦੇ ਉੱਤੇ ਹੀ ਆ। ਸੋ ਉਸ ਤੋਂ ਬਾਅਦ ਚ ਤੁਸੀਂ ਜਦੋਂ ਪਤਾ ਵੀ ਤੁਸੀਂ ਖਾ ਲਿਆ, ਇੱਕ ਤੇ ਆ ਵੀ ਉਹਨੂੰ ਤੁਸੀਂ ਬਹੁਤ ਜ਼ਿਆਦਾ ਮਾਤਰਾ ਚ ਨਾ ਖਾਓ, ਦੂਸਰਾ ਇਹ ਆ ਵੀ ਉਹਦੇ ਚ ਘਿਓ ਪਾ ਲਓ ਥੋੜਾ ਜਿਹਾ, ਜਦੋਂ ਖਾ ਲੈਂਦੇ ਹੋ ਡਿਪੈਂਡ ਵੀ ਇਹ ਵੀ ਕਰਦਾ ਵੀ ਬਣਾਉਣ ਦਾ ਤਰੀਕਾ ਕੀ ਸੀ, ਕੀ ਉਹਦੇ 'ਚ ਪਾਇਆ ਤੁਸੀਂ ਮਸਾਲੇ, ਉਹਦੇ 'ਚ ਕਈ ਲੋਕ ਮਸਾਲੇ ਵੀ ਅਵੋਇਡ ਕਰਦੇ ਆ, ਅਸਲ ਵਿੱਚ ਇਹ ਜਿਹੜੇ ਮਸਾਲੇ ਸੀ ਇਸੇ ਕਰਕੇ ਹੀ ਇਹਨਾਂ ਚੀਜ਼ਾਂ ਨੂੰ ਵਾਈ ਬੂਈ ਜਿਹੜੀ ਬੈਲੈਂਸ ਕਰਨ ਦੇ ਲਈ। ਅਤੇ ਤੁਸੀਂ ਜੇ ਖਾ ਲਈ ਆ ਤਾਂ ਖਾਣ ਤੋਂ ਬਾਅਦ ਤੁਸੀਂ ਕੀ ਕਰੋ, ਤੁਸੀਂ ਅਜਵਾਇਣ ਲੈ ਕੇ ਨਾ ਅਤੇ ਵਿੱਚ ਥੋੜ੍ਹਾ ਜਿਹਾ ਕਾਲਾ ਲੂਣ ਜਸਟ ਉਹਦਾ ਟੇਸਟ ਜਿਹਾ ਬਲੈਂਡ ਕਰਨ ਦੇ ਲਈ, ਅਤੇ ਉਹਦਾ ਫੱਕਾ ਮਾਰ ਲਓ।
12: ਜੇ
10: ਤੁਹਾਨੂੰ ਕੁਛ ਨੀ ਸਮਝ ਆ ਰਿਹਾ ਨਾ ਵੀ ਗਰਮ ਖੋਗੀ ਜਿਹੜੀ ਆਪਣੀ ਤੁਹਾਡੀ ਉਹ ਆ ਜਿਹੜੀ ਸੌਂਫ ਆ ਉਹ ਠੰਡੀ ਆ, ਤੇ ਜਵੈਨ ਜਿਹੜੀ ਉਹਦੀ ਤਸੀਰ ਗਰਮ ਮੰਨੀ ਜਾਂਦੀ ਆ। ਅਗੇਨ ਮੇਰੇ ਨਾਲੋਂ ਕਿਸੇ ਨੂੰ ਵਧੇਰੇ ਪਤਾ ਤਾਂ ਪਲੀਜ਼ ਜ਼ਰੂਰ ਆ ਕੇ ਦੱਸੋ, ਕਿਉਂਕਿ ਮੈਂ ਤੇ ਕੁੱਲ ਮਿਲਾ ਕੇ ਇਹੋ ਤੱਤ ਕੱਢਿਆ ਵੀ ਜਿੰਨਾ ਮਰਜ਼ੀ ਜਾਣ ਲਓ ਓਨਾ ਹੀ ਥੋੜ੍ਹਾ, ਤੁਸੀਂ ਹਰ ਸਟੇਜ 'ਤੇ ਕਹਿ ਸਕਦੇ ਹੁੰਦੇ ਹੋ ਆਈ ਨੋ ਨਥਿੰਗ, ਇੰਨਾ ਕੁ ਜ਼ਿਆਦਾ ਇਹ ਖੂਹ ਆ, ਇਹ ਸਮੁੰਦਰ ਆ, ਤੁਸੀਂ ਹਰ ਇੱਕ ਚੀਜ਼ ਨੌਲੇਜ ਦੇ ਵਿੱਚ ਕੋਈ ਵੀ ਚੀਜ਼ ਆ ਉਹਦਾ ਕੋਈ ਕਿਨਾਰਾ ਨਹੀਂ। ਜੇ ਕੋਈ ਪਹਿਲੀ ਕੋਈ ਗੱਲਬਾਤ ਇੱਦਾਂ ਦੀ ਕੋਈ ਹੈ ਵੀ ਆ ਤਾਂ ਮੈਂ ਉਹਨਾਂ ਦੇ ਬਾਰੇ ਵੀ ਇਹੋ ਹੀ ਕਹੂੰਗਾ ਵੀ ਸੋਰੀ ਮੇਰੀ ਨੌਲੇਜ ਜਿਹੜੀ ਉਹ ਬਿਲਕੁਲ ਸੀਮਿਤ ਜਿਹੀ, ਅੱਗੇ ਦੀ ਅੱਗੇ ਅੱਗੇ ਅਤੇ ਅੱਗੇ ਇਹ ਚੀਜ਼ਾਂ ਜਿਹੜੀਆਂ ਇੰਨੀਆਂ ਕੁ ਜ਼ਿਆਦਾ ਵੱਧ ਜਾਂਦੀਆਂ ਜੇ ਕੋਈ ਦਾਅਵਾ ਕਰਦਾ ਵੀ ਮੈਨੂੰ ਸਾਰਾ ਕੁਛ ਪਤਾ ਅਤੇ ਨਹੀਂ ਪਤਾ, ਕਿਉਂਕਿ ਜਿੰਨੇ ਸਰੀਰ ਜਿੰਨੇ ਲੋਕ ਉਨੀ ਤਰ੍ਹਾਂ ਦੀ ਨੌਲੇਜ ਉਨੇ ਤਰ੍ਹਾਂ ਦੇ ਐਕਸਪੀਰੀਅੰਸ, ਅਤੇ ਨੌਲੇਜ ਵੱਧ ਤੋਂ ਵੱਧ ਕੇ
12: ਮੈਨੂੰ ਲੱਗਦਾ ਹਰ ਇੱਕ ਜਿਵੇਂ ਆਪਾਂ ਗੱਲ ਕਰ ਹੀ ਰਹੇ ਹਾਂ ਹਰ ਇੱਕ ਚੀਜ਼ ਨੂੰ ਤੁਸੀਂ ਮਤਲਬ ਹਰ ਇੱਕ ਲਈ ਹਰ ਇੱਕ ਨੁਸਖਾ ਵੀ ਕੰਮ ਨਹੀਂ ਕਰ ਸਕਦਾ, ਅਤੇ ਹਰ ਇੱਕ ਦਾ ਮਤਲਬ ਤੁਹਾਡੇ ਸਰੀਰ ਦੇ ਅਕੋਰਡਿੰਗ ਤੁਹਾਡੇ ਟ੍ਰਿਗਰਸ ਹੋਣਗੇ ਤਾਂ ਉਹਦਾ ਟੋਟਕਾ ਵੀ ਤੁਸੀਂ ਆਪ ਹੀ ਕਰ ਕਰਕੇ ਦੇਖੋਗੇ,
10: ਆਪੇ ਤੁਹਾਨੂੰ ਵੇਖਣਾ ਪੈਣਾ, ਤੁਸੀਂ ਆਪ ਵੇਖੋਗੇ ਫਿਰ ਹੀ ਤੁਸੀਂ ਤੁਹਾਨੂੰ ਕੋਈ ਫਰਕ ਪਿਆ, ਅਤੇ ਦਵਾਈ ਤਾਂ ਫਿਰ ਹੀ ਹੈ ਨਾ, ਜੇ ਤੁਹਾਨੂੰ ਫਰਕ ਹੀ ਨਹੀਂ ਪਿਆ ਦਵਾਈ ਭਾਵੇਂ ਜਿੰਨੀ ਮਰਜ਼ੀ ਮਹਿੰਗੀ ਹੋਵੇ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਸੋ ਉਹਦੇ 'ਚ ਤੁਸੀਂ ਇੱਕ ਸਿੱਧਾ ਸਿੱਧਾ ਜਿਹਾ ਇੱਕ ਹੋਰ ਵੀ ਤੁਸੀਂ ਟਰਾਈ ਕਰ ਸਕਦੇ ਹੋ ਫਾਰਮੂਲਾ, ਤੁਸੀਂ ਇਹਨੂੰ ਪੀਸ ਕੇ ਰੱਖ ਸਕਦੇ ਹੋ, ਇੱਕ ਨਿਊਟਰਲ ਜਿਹਾ ਫਾਰਮੂਲਾ ਬਣਾ ਕੇ ਜਿਹੜਾ ਬਾਕੀ ਪਰਿਵਾਰ ਵੀ ਜਿਹੜਾ ਖਾ ਸਕਦਾ ਹੋਵੇ, ਹਾਂ ਚੂਰਨ ਟਾਈਪ ਬਣਾ ਲਓ, ਜਿੱਦਾਂ ਅਜਵਾਇਣ ਹੋ ਗਈ, ਨਹੀਂ ਬਹੁਤਾ ਪਤਾ ਲੱਗਦਾ ਅਤੇ ਤੁਸੀਂ ਇੱਦਾਂ ਕਰੋ ਤੁਸੀਂ ਇਕੁਅਲ ਕੁਆਂਟਿਟੀ ਲੈ ਲਓ ਅਤੇ ਥੋੜ੍ਹੇ ਜਿਹੇ ਤੋਂ ਸ਼ੁਰੂ ਕਰ ਲਓ, ਮੰਨ ਲਓ ਇੱਕ ਚਮਚਾ ਤੁਸੀਂ ਵੱਡਾ ਸੌਂਫ ਪਾ ਲਈ, ਇੱਕ ਚਮਚਾ ਤੁਸੀਂ ਅਜਵਾਇਣ ਪਾ ਲਈ,
12: ਕਾਲਾ ਨਮਕ
10: ਹੈ ਨਾ, ਕਾਲਾ ਨਮਕ ਥੋੜ੍ਹਾ ਜਿਹਾ ਥੋੜ੍ਹਾ ਜਿਹਾ, ਉਹ ਓਨਾ ਨਹੀਂ ਪਾਉਣਾ, ਉਹਨੇ ਕੌੜਾ ਹੀ ਕਰ ਦੇਣਾ, ਹਾਂ ਉਹਨੇ ਉਹਨੇ ਸਵਾਦ ਹੀ ਉਹਦਾ ਖਰਾਬ ਕਰ ਦੇਣਾ। ਲੌਂਗ ਪਾ ਲਓ ਇਹਦੇ 'ਚ ਥੋੜ੍ਹੇ ਜਿਹੇ ਹੈ ਨਾ, ਅਤੇ ਆਪਣਾ ਇਹਦੇ 'ਚ ਹਰੀਆਂ ਲਾਚੀਆਂ ਪਾ ਲਓ ਥੋੜ੍ਹੀਆਂ। ਸੋ ਉਹ ਇਹ ਸਾਰਾ ਕੁਛ ਜਿਹੜਾ ਵਾ ਇਹਨੂੰ ਤੁਸੀਂ ਚੰਗੀ ਤਰ੍ਹਾਂ ਦੇ ਨਾਲ ਉਹ ਕੁੱਟ ਕੇ ਅਤੇ ਇੱਕ ਤਰ੍ਹਾਂ ਨਾਲ ਚੂਰ ਰਹਿੰਦਾ ਤੁਹਾਡਾ, ਜਦੋਂ ਤੁਹਾਨੂੰ ਲੱਗਦਾ ਵੀ ਇੱਦਾਂ ਦੀਆਂ ਪ੍ਰੋਬਲਮ ਤੁਹਾਨੂੰ ਹੁੰਦੀਆਂ ਨੇ, ਰੋਟੀ ਤੋਂ ਬਾਅਦ ਇੱਕ ਛੋਟਾ ਚਮਚਾ ਜਾਂ ਅੱਧੇ ਚਮਚੇ ਤੋਂ ਸ਼ੁਰੂ ਕਰ ਲਓ ਅਤੇ ਉਹਦੇ ਨਾਲ ਖਾ ਕੇ ਵੇਖੋ ਜੇ ਤੁਹਾਨੂੰ ਫਰਕ ਲੱਗਦਾ। ਅਤੇ ਬਾਕੀ ਐਂਡ ਆਫ ਦਾ ਸਟੋਰੀਜ਼ ਕਿ ਰਾਤ ਦਾ ਖਾਣਾ ਅਵੋਇਡ ਕਰੋ, ਰਾਤ ਨੂੰ ਜਦੋਂ ਤੁਸੀਂ ਹੈਵੀ ਖਾਓਗੇ ਫਿਰ ਤੁਹਾਨੂੰ ਇਹਨਾਂ ਚੀਜ਼ਾਂ ਤੋਂ ਕੋਈ ਨਹੀਂ ਬਚਾ ਸਕਦਾ, ਫਿਰ ਤੁਹਾਨੂੰ ਕੁਛ ਨਾ ਕੁਛ ਕੁਛ ਨਾ ਕੁਛ ਜਿਹੜਾ ਉਹ ਰਹਿਣੇ ਅੰਟਿਲ ਅਨਲੈਸ ਤੁਹਾਡੀ ਬੋਡੀ ਠੀਕ ਹੈ, ਐਕਸਰਸਾਈਜ਼ ਤੁਸੀਂ ਠੀਕ ਕਰ ਰਹੇ ਹੋ, ਇੱਕ ਸਟੇਜ ਤੱਕ ਠੀਕ ਹੈ, ਤੁਹਾਡੀ ਉਮਰ ਡਿਪੈਂਡ ਕਰਦਾ ਕਿੰਨੀ ਆ, ਪਰ ਉਸ ਤੋਂ ਬਾਅਦ ਤੁਹਾਨੂੰ ਇਹ ਚੀਜ਼ਾਂ ਹੌਲੀ ਹੌਲੀ ਹੌਲੀ ਹੌਲੀ ਹਾਂ ਤੁਹਾਨੂੰ ਉਹ ਚੀਜ਼ਾਂ ਤੁਹਾਨੂੰ ਅਵੋਇਡ ਕਰਨੀਆਂ ਹੀ ਪੈਣੀਆਂ ਜਿਹੜੀਆਂ ਤੁਹਾਨੂੰ ਖਰਾਬ ਕਰਦੀਆਂ। ਜੀ ਕਰਦਾ ਜੀ ਸਦਕੇ ਖਾ ਲਓ, ਦਿਨੇ ਦਿਨੇ ਖਾ ਲਓ, ਦਿਨੇ ਮਤਲਬ ਸਵੇਰੇ ਖਾ ਲਓ ਹੈ ਨਾ, ਦੁਪਹਿਰੇ ਖਾ ਲਓ ਹੈ ਨਾ। ਹੁਣ ਸਾਡੇ ਇੱਕ ਸੱਜਣ ਆ ਉਹ ਉਹਨਾਂ ਨੂੰ ਕੜੀ ਤੋਂ ਬਹੁਤ ਜ਼ਿਆਦਾ ਪ੍ਰੋਬਲਮ ਹੋਣ ਲੱਗ ਪਈ ਆ, ਪਹਿਲਾਂ ਨਹੀਂ,
12: ਕਿਸੇ ਨੂੰ ਸਾਗ ਨਾਲ ਬਹੁਤ ਜ਼ਿਆਦਾ ਹੁੰਦੀ,
10: ਸਾਗ ਤੇ ਹੈ ਹੀ ਆ, ਸਾਗ ਤੇ ਹੈ ਹੀ ਪ੍ਰੋਬਲਮ ਅੱਜ ਦੀ ਡੇਟ ਦੇ ਵਿੱਚ, ਪਰ ਉਹ ਵੀ ਤੁਸੀਂ ਦੁਪਹਿਰੇ ਖਾ ਲਓ,
12: ਦੁਪਹਿਰੇ ਖਾ ਲਓ
10: ਹੈ ਨਾ, ਰਾਜਮਾਂਹ ਵੀ ਦੁਪਹਿਰ ਵਾਲੇ ਹੀ ਆ ਕੰਮ ਸਾਰੇ, ਇਹ ਦੁਪਹਿਰ ਵਾਲੇ ਖਾਣੇ
12: ਨੇ ਦੇਖਿਆ ਜਾਵੇ, ਪਹਿਲਾਂ ਹੁੰਦੀ ਸੀਗੀ ਆਪਣੇ ਘਰਾਂ ਦੇ ਵਿੱਚ ਫਿਕਸ ਆਈਟਮ ਦਿਨ ਦੇ ਅਲੱਗ ਹੁੰਦੇ ਸੀਗੇ, ਰਾਤ ਦੇ ਅਲੱਗ ਹੁੰਦੇ ਸੀਗੇ, ਕੀ ਪਤਾ ਉਹਦੇ ਲੌਂਗ ਟਰਮ ਰੀਜ਼ਨ ਇਹੀ ਹੁੰਦਾ ਹੋਵੇ। ਪਹਿਲੇ ਦੇ ਟਾਈਮ
10: ਨੇ ਪਹਿਲੇ ਚ ਮੈਨੂੰ ਲੱਗਦਾ ਫਿਰ ਵੀ ਨਾ ਬੜੇ ਸਮਾਰਟ ਸੀ ਸਾਡੇ ਬਜ਼ੁਰਗ ਆਪਾਂ ਘਰ ਦੇ ਵਿੱਚ ਵੇਖੀਏ ਦਾਦੀ ਦਾਦਾ ਜਾਂ ਮਾਂ ਪਿਓ ਉਹਨਾਂ ਨੂੰ ਪਤਾ ਸੀ ਉਹ ਸਵੇਰੇ ਉੱਠ ਕੇ ਸੁੰਡੀ ਬਣਾ ਕੇ ਖਾ ਲੈਂਦੇ ਸੀ ਉਹਨਾਂ ਨੂੰ ਆਪਣੇ ਸਰੀਰ ਦਾ ਪਤਾ ਲੱਗ ਗਿਆ ਸੀ ਵੀ ਮੈਂ ਕਿੱਦਾਂ ਠੀਕ ਕਰਨਾ
12: ਔਰ ਤਾਜ਼ਾ ਤਾਜ਼ਾ ਖਾਣਾ ਉਹ ਤਾਂ ਫਰਿੱਜ 'ਚ ਭਰ ਭਰ ਕੇ ਰੱਖਿਆ ਨਹੀਂ ਹੁਣ ਕੁਛ ਹੁੰਦਾ ਨਹੀਂ ਸੀ ਹਨਾ
10: ਅਗੇਨ ਫਰਿੱਜ 'ਚ ਰੱਖਿਆ ਗਿਆ ਤੇ ਫਿਰ ਉਹਦੀ ਤਸਵੀਰ ਬਦਲ ਗਈ 206 ਤੁਸੀਂ ਆਉਣੇ ਰਹੋ ਜੀ ਹੈਲੋ ਕੁਛ ਕਿਹਾ ਵਾ ਮੰਮੀ ਨੇ ਕਹਿੰਦੇ ਵੱਡਾ ਹੋ ਗਿਆ ਕੀ ਕਹਿੰਦੇ
13: ਨਹੀਂ ਨਹੀਂ ਮੰਮਾ ਨੇ ਤਾਂ ਨੀ ਕੁਛ ਕਿਹਾ
10: ਹਾਂ ਪਿੱਛੋਂ ਕੌਣ ਬੋਲਿਆ ਫਿਰ
13: ਕੋਈ ਵੀ ਨੀ
10: ਹਾਂ ਕਿਹਾ ਵਾ ਕਿਸੇ ਨੇ ਪਿੱਛੋਂ ਕੁਛ
13: ਨਹੀਂ ਨਹੀਂ
10: ਹਾਂ
13: ਟੀਵੀ ਦੀ ਆਵਾਜ਼ ਹੋਣੀ ਆ
10: ਅੱਜ ਮੈਂ ਗਾਣਾ ਸੁਣਾਉਂਗਾ ਇੱਕ ਫੁੱਲ ਮੋਤੀਏ ਦਾ ਹਾਂਜੀ ਤੇ ਇਹ ਹੈਗਾ ਅਰੇ ਫਲੋਹਾਰ ਜੀ ਦਾ
13: ਓਕੇ ਹਾਂਜੀ

0: थैंक यू।
1: वाह जी वाह,
2: बहुत
1: अनकाबा साहब तुम तो कमाल ही कर छड़ी है।
0: थैंक यू।
1: बड़ा तुम तो रियाज वधाया, मैनू लगता कि घटाता वा। रवे ब्रेक तो हो गए लेट आप फिर आप एक बार कठी ब्रेक लेने तवनीत नी वेलिया कर ही लेने। सत श्रीकाल तवनीत, तुम आने रहो।
0: वापस
1: घर ते नहीं आए हले लगता मेनू। किन्ने किलोमीटर साइकिल चला लिया फिर अज?
0: एप्लीकेशन
1: भी हुंदी है साइकलिंग वाली, पता ओदे तो भी लब सकदे तुसीं।
0: मम्मा आपा दिमाग यूज कर दे किथे जाना।
1: अच्छा।
0: ना मम्मा हेडफोन्स लांदे ना रेडियो सुनदे।
1: गुड गुड गुड।
0: ना जदो साइकिल चलांदे मम्मा।
1: हां ते नाल नाल फिर तानू ही दस दे।
0: नहीं
1: दस दे नहीं भी आ हो आ होया कीता रेडियो ते आ गल चल।
0: मम्मा चोरी चोरी सुनदे गल्ला।
1: अच्छा ओके। तानू नहीं दस दे हैं?
0: साइनस
1: बारे। अच्छा बल्ले तानू ही आ।
0: मालिश करनी
1: पैरां च।
0: हां जी
1: ओके।
0: ते रोज एक्सरसाइज करनी ब्रीदिंग वाली।
1: ओके।
0: ए जे तुसे एक दिन कीता ओदा मतलब नहीं है नेक्स्ट डे नहीं करना, रोज करना।
1: वेरी नाइस। सम तो पता नहीं डी कुड़ी सियानी है
2: ए बेबे है ओ।
0: असी करदे हुंदे।
1: गुड गुड गुड। ए ते बहुत वधिया वा पुत।
0: ए तुसी पैकेट MGS तो पैकेट वाला दूध लेके आ ते फिर तुसी और बॉईल करो ते मलाई कर दो फिर तुसी ओदे नाल मक्खन बनाओ ते देसी को। ते फिर और नाक च पाओ ते तुनी ते फिर फ्रेश ऑरेंज लेके आओ। ते फिर ओदा संतरा दा जूस बनाओ ते ओदे विच आमला पाउडर पाओ।
1: ओके
0: वाह। रोज पानी वद पीना। फ्रूट खाना, कोई गंद मंद नहीं खाना।
1: ये गंद मंद की हुंदा वा सानू पता ही नहीं लगदा।
0: जेलिया जुलिया।
1: ओके जेलिया कौन खांदा वा? तुसीं खांदे हुंदे?
0: नहीं
1: हां
0: मैं कभी टेस्ट नहीं कीता।
1: अच्छा जेली दा टेस्ट।
0: यश आंटी फ्लूड च पा रहे सी।
1: इन्हां नूं ताईं हुंदा फिर।
2: साल पुराना मेरा वीडियो।
0: फिर चिप्स नहीं खादे ते कड़ी ड्रिंक नहीं पींदे।
1: वेरी गुड।
2: ए स्याने बच्चे।
1: वेरी गुड। तुसीं तां बड़े बीबे हो।
0: ਹਾਂਜੀ ਨੋਟ ਅਲਾਊਡ ਡੈਡਾ ਜੋ ਮਰਜ਼ੀ ਖਾਣ ਪੀ ਉਹਨੂੰ ਮੰਮਾ ਨੂੰ ਉਹਨੂੰ ਕੋਈ ਫਰਕ ਨਹੀਂ ਪੈਂਦਾ ਬਸ ਸਾਨੂੰ ਕੋਈ ਫਰਕ ਪੈਂਦਾ ਮੰਮਾ ਕਹਿੰਦੇ ਡੈਡਾ ਜੋ ਮਰਜ਼ੀ ਖਾਓ ਪੀਓ ਸਾਨੂੰ ਨੀ ਕੋਈ ਫਰਕ ਪੈਂਦਾ
1: ਸਾਨੂੰ ਨੀ ਵਾਰਾ ਖਾਂਦਾ
0: ਫਿਰ ਡੈਡਾ ਸਾਨੂੰ ਕਹਿੰਦੇ ਮੰਮਾ ਨੂੰ ਤੁਸੀਂ ਰਾਜ ਬਹੁਤ ਜਿਹੜੇ ਪਰ ਮੇਰੀ ਟੇਟ ਚ ਬਲੋਟਿੰਗ ਹੋ ਗਈ ਮੰਮਾ ਕਹਿੰਦੇ ਘੱਟ ਖਾਇਆ ਕਰੋ
1: ਹਾਂ ਪੁੱਠੀਆਂ ਸਿੱਧੀਆਂ ਚੀਜ਼ਾਂ ਜਦੋਂ ਖਾਣੀਆਂ ਤੇ ਫਿਰ ਇਦਾਂ ਹੀ ਹੋਣਾ
0: ਹਾਂਜੀ ਜੇ ਜੇ ਮੈਂ ਨੀ ਕੁਛ ਖਾਂਦਾ ਲੇਕਿਨ ਮੈਂ ਕੁਛ ਛੱਡਦਾ ਫਿਰ ਡੈਡ ਕਹਿੰਦਾ ਮੈਨੂੰ ਦੇ ਦੋ ਮੈਨੂੰ ਦੇ
2: ਦੋ ਉਹ ਤੇ ਮਾਪਿਆਂ ਨੂੰ ਕਰਨਾ ਹੀ ਪੈਂਦਾ ਨਾ ਵੇਸਟ ਨਹੀਂ ਕਰਦੇ ਡਸਟਬਿਨ ਦੀ ਥਾਂ ਆਪਣੇ ਅੰਦਰ
0: ਜਦੋਂ ਅਸੀਂ ਲਾਸਟ ਟਾਈਮ ਪੀਜ਼ਾ ਲੈ ਕੇ ਆਏ ਸੀ ਉਹ ਡੈਡ ਨੇ ਇੱਕ ਸੋਫਟ ਡਰਿੰਕ ਮੰਗਾਈ ਮੈਂ ਥੋੜੀ ਜੀ ਪੀਤੀ ਫਿਰ ਮੈਨੂੰ ਪਸੰਦ ਨੀ ਆਈ ਤੇ ਫਿਰ ਮੈਂ ਸਾਰੇ ਨੂੰ ਪੁੱਛੇ ਸੀ ਜੇ ਕਿਸੇ ਨੇ ਲੈਣੀ ਤੇ ਫਿਰ ਵੀਰ ਜੀ ਤੇ ਡੈਡਾ ਕਹਿੰਦੇ ਮੈਂ ਨੀ ਪੀਣੀ ਮੇਰਾ ਢਿੱਡ ਅਫਰ ਗਿਆ ਤੇ ਐਸ਼ਵੀ ਕਹਿੰਦੀ ਮੈਂ ਨੀ ਪੀਣੀ ਮੰਮਾ ਕਹਿੰਦੇ ਮੈਂ ਨੀ ਪਾਣਾ ਜੂਠਾ ਪੀਣਾ ਵੀਰ ਜੀ ਮੈਂ ਨੀ ਪੀਣਾ ਬਾ ਮੈਨੂੰ ਪਤਾ ਸੀ ਵੀਰ ਜੀ ਡਰਾਮਾ ਕਰ ਰਿਹਾ ਸੀ ਸੋ ਮੈਂ ਵੀਰ ਜੀ ਨੂੰ ਦੇਤਾ ਤੇ ਵੀਰ ਜੀ ਫਿਰ ਬਾਅਦ ਚੋ ਵੀਰ ਜੀ ਸਮਾਈਲ ਕਰਨ ਲੱਗ ਗਿਆ
2: ਪਰ ਵੀਰ ਜੀ ਬੜਾ ਵਧੀਆ ਮੈਂ ਮਿਲੀ ਸੀਗੀ ਵੀਰ ਜੀ ਨੂੰ
1: ਪਰ ਤੁਸੀਂ ਇਹਨਾਂ ਨੂੰ ਨੀ ਨਾ ਮਿਲੇ ਹੋਰ ਨਾਈਸ ਨੇ
2: ਇਹਨਾਂ ਨੂੰ ਨੀ ਮਿਲੀ ਮੈਂ
1: ਹਾਂਜੀ ਤੇ ਵੀਰ ਜੀ ਕੱਲਾ ਕਿੱਦਾਂ ਰਹਿ ਗਿਆ ਘਰ ਉਹ ਨੀ ਸਕੂਲ ਗਿਆ ਵੀਰ ਜੀ ਨੂੰ ਬੁਖਾਰ ਸੀ ਨਾ ਉਹਨੂੰ ਨਾਈਸ ਤਾਂ ਕਰਕੇ ਹੀ ਹੈ ਨਾ ਐਸ਼ਲੀ
2: ਅੱਜ ਸੋਮਵਾਰ ਹੈ ਵੀਰ ਜੀ ਨੂੰ ਬੁਖਾਰ ਹੈ ਹੈ ਤਮੀਜ਼ ਹੈਗੀ
1: ਹਾਂ ਚਲੋ ਹੁਣ ਹੈਗੇ ਤੇ ਹੈਗੀ ਤੇ ਆ ਗਈ ਨਾ ਹੁਣ ਹੁਣ ਗੁੱਡ
0: ਹਾਂਜੀ ਹੈਗੇ ਮੁੰਡੇ ਲਈ ਦੇ ਹੈਗੀ ਕੁੜੀਆਂ ਲਈ ਦੇ
1: ਤੁਸੀਂ ਤਾਂ ਬਹੁਤ ਚੇਂਜ ਕਰ ਲਿਆ ਠੀਕ ਕਰ ਲਿਆ ਤੁਸੀਂ ਤੇ ਠੀਕ ਕਰ ਲਿਆ
0: ਹਾਂਜੀ ਮੰਮਾ ਮੈਨੂੰ ਸਿਖਾਉਂਦੇ
1: ਵੈਰੀ ਗੁੱਡ
0: ਤੁਸੀਂ ਵੀ
1: ਵੈਰੀ ਗੁੱਡ
0: ਡੈਡਾ ਨੂੰ ਕੋਈ ਫਰਕ ਨਹੀਂ ਪੈਂਦਾ
1: ਜੋ ਮਰਜ਼ੀ ਕਹੀ ਜਾਓ ਹੈ
2: ਡੈਡਾ ਸੁਣਦੇ ਆ ਰੇਡੀਓ
0: ਜੀ
1: ਹਾਂ ਸੁਣਦੇ ਡੈਡਾ
0: ਹਾਂਜੀ ਕਦੀ ਕਦੀ
1: ਹਾਂ ਡੈਡਾ ਮਸਤ ਮੌਲਾ ਹੈ ਮੈਂ
0: ਪੀ ਸੁਣਦੇ ਕੱਲਾ
2: ਅੱਛਾ
1: ਡੈਡਾ ਮਸਤ ਮੌਲਾ ਹੈ ਨਾ ਹੱਸ ਛੱਡਦੇ ਹੋ ਹੈ ਨਾ
0: ਹਾਂਜੀ ਡੈਡਾ ਮਸਤੀ ਮਸਤੀ ਨੇ ਬਿਕੋ ਲੁਡਿਆਰੇ ਵਾਲੇ ਨੇ ਤੇ ਡੈਡਾ ਬਰਥਡੇ ਆ ਲੱਗਿਆ ਤਾਂ
1: ਅੱਛਾ ਬਰਥਡੇ ਆ ਡੈਡਾ ਦਾ
0: ਟੀ-ਸ਼ਰਟ
1: ਪਾ ਕੇ ਜਾਂਦੇ ਆ
2: ਪਾਸਪੋਰਟ ਦੀ ਲੋੜ ਨੀ ਪੈਂਦੀ ਟੀ-ਸ਼ਰਟ ਦੀ ਲੋੜ
0: ਪੈਂਦੀ ਡੈਡਾ ਵੀ ਡੈਡਾ ਦੀ ਪਾਸਪੋਰਟ ਵੀ ਲਗਾਓਗੇ
1: ਹਾਂ ਪਾਸਪੋਰਟ ਨੀ ਤੁਸੀਂ ਕਲੀਨ ਲਗਾ ਲੋ ਕੌਫੀ ਟੇਬਲ ਦੇ ਥੱਲੇ ਜਿਹੜਾ ਉਹ ਹਾਂ ਉਹ ਰੱਗ ਦੇ ਉੱਤੇ ਚੜ ਕੇ ਜਾਂਦੇ ਆ
2: ਕਿਹੜਾ ਕਾਰਟੂਨ ਆਉਂਦਾ ਸੀ
1: ਅਲਾਦੀਨ ਅਲਾਦੀਨ ਨਹੀਂ ਵੇਖਿਆ
0: ਸਾਰਾ ਕੁਛ ਕਰ ਲਿਆ ਤੇ ਫਿਰ ਡੈਡਾ ਹਾਂਗਕਾਂਗ ਤੇ ਰਹੇ ਉੱਥੇ ਸੋਤੇ ਤੇ ਫਿਰ ਡੈਡਾ ਕਨੇਡਾ ਗਏ
1: ਤੇ ਡੈਡਾ ਤੁਹਾਨੂੰ ਕਹਿੰਦੇ ਨੀ ਹੁੰਦੇ ਡੈਡਾ ਤੁਹਾਨੂੰ ਕਹਿੰਦੇ ਨੀ ਹੁੰਦੇ ਤਾਂ ਨਹੀਂ ਸਾਰੀਆਂ ਗੱਲਾਂ ਨਾ ਦੱਸ ਦਿਆ ਕਰ ਰੇਡੀਓ ਤੇ ਇਦਾਂ ਨਾ ਕਰਿਆ ਕਰ
0: ਕਹਿੰਦੇ ਹੁੰਦੇ ਪਰ ਮੈਂ ਨਹੀਂ ਆ ਮੱਗਾਂ ਸੋਡੀ ਗੱਲ ਕੋ ਡੈਡ ਨੂੰ ਕੋਈ ਡੈਡ ਨੂੰ ਸਾਨੂੰ ਨਹੀਂ ਕੋਈ ਫਰਕ ਪੈਂਦਾ ਫਿਰ ਅਸੀਂ ਡੈਡ ਨੂੰ ਕੋਈ ਫਰਕ ਨਹੀਂ
2: ਪੈਂਦਾ ਤੇ ਉੱਤੇ ਮੰਮੀ ਵੀ ਕਹਿੰਦੀ ਹੈ ਕਿ ਮੈਂ ਬੜਾ ਸਿਖਾਉਂਦੀ ਹਾਂ ਕਿ ਕੰਮ ਤੁਸੀਂ ਗੱਲ ਕਰੋ
0: ਹਾਂ ਨਹੀਂ
2: ਉਹਦਾ ਵੀ ਫਰਕ ਨੀ ਪੈਂਦਾ।
0: ਮੰਮਾ
1: ਹੱਸਦੇ ਆ?
0: ਹਾਂਜੀ ਮੰਮਾ ਰੋਜ਼ ਹੱਸਦੇ ਰਹਿੰਦੇ। ਤਾਈ ਮੰਮਾ ਦੇ ਦੰਦ ਚਿੱਟੇ ਨੇ ਤੇ ਖਰਗੋਸ਼ ਵਾਲੇ ਨੇ।
2: ਤੇ ਮੰਮੀ ਦਾ ਫੇਵਰਿਟ ਸਿੰਗਰ ਹਸਤਿੰਦਰ ਜਦ ਵਜੇ ਹੱਸਦੇ ਹੀ ਦਿੰਦੇ ਆ।
1: ਤੇਰੀ ਚੀ ਚੀ ਕਰ ਦੇਣੀ ਤੇਰੀ ਮੰਮਾ ਨੇ।
0: ਹਾਂ ਮੰਮਾ ਨੀ ਸਾਡੀ ਚੀ ਚੀ ਕਰਦੇ, ਉਦੋਂ ਹੀ ਚੀ ਚੀ ਕਰਦੇ ਜਦੋਂ ਅਸੀਂ ਮੰਮਾ ਦੀ ਗੱਲ ਨੀ ਸੁਣਦੇ।
1: ਓਕੇ ਤੇ ਉਹ ਕਿੰਨੀ ਕੁ ਵਾਰੀ ਹੁੰਦਾ ਦਿਹਾੜੀ ਚ?
0: ਜਦੋਂ ਮਰਜ਼ੀ। ਸਾਨੂੰ ਸਾਨੂੰ ਪਤਾ ਨੀ ਹੁੰਦਾ ਕਦੋਂ ਵੀ ਪੈਸਾ।
1: ਵੀਰ ਜੀ ਨੂੰ, ਵੀਰ ਜੀ ਨੂੰ ਸਭ ਤੋਂ ਵੱਧ ਚੱਲਣਾ ਪੈਂਦਾ।
2: ਫਿਰ ਵੀ ਚਲੋ ਭੈਣਾਂ ਤੇ ਬੋਲੀਆਂ ਸੁਣਾ ਕੇ ਜਾਂਦਾ।
1: ਉਹ ਤਾਂ ਪਤਾ ਭੈਣਾਂ ਤੇ ਕਿੱਡੀਆਂ ਸੋਹਣੀਆਂ ਬੋਲੀਆਂ ਸੁਣਾਉਂਦਾ ਵਾ।
0: ਵੈਰੀ
1: ਗੁਡ, ਤੁਸੀਂ ਤਾਂ ਬਹੁਤ ਸੋਹਣੀਆਂ ਗੱਲਾਂ ਦੱਸੀ, ਬਹੁਤ ਸੋਹਣੀਆਂ ਗੱਲਾਂ ਦੱਸੀਆਂ ਤੁਸੀਂ। ਥੈਂਕ ਯੂ ਪੁੱਤਰ,
0: ਥੈਂਕ ਯੂ, ਸਤਿ ਸ਼੍ਰੀ ਅਕਾਲ, ਬਾਈ।
1: ਸਤਿ ਸ਼੍ਰੀ ਅਕਾਲ, ਬਾਏ ਬਾਏ ਬਾਏ ਬਾਏ ਬਾਏ, ਥੈਂਕ ਯੂ। ਤੇ ਹੁਣ ਆਪਾਂ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਜੀ। ਰਕੇਸ਼ ਜੀ ਕਹਿੰਦੇ ਨੇ ਕਿ ਮਿਸਟਰ ਗਾਬਾ ਜੀਓ, ਤੇ ਹਾਂਜੀ ਜੀ ਗਾਬਾ ਗਾਬਾ ਹੋ ਗਈ। ਤੇ ਦੇਸ਼ਬੰਧੂ ਭਾਰਦਵਾਜ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਨੂੰ ਤੇ ਹੈਪੀ ਮੰਡੇ। ਰਮਨਦੀਪ ਜੀ ਕਹਿੰਦੇ ਨੇ ਕਿ ਮਾਈ ਬ੍ਰਦਰ ਟੁੱਕ ਹਿਜ਼ ਫੈਮਿਲੀ ਟੂ ਟੁਲੂ ਫੈਸਟੀਵਲ ਇਨ ਮੈਲਬਨ, ਤੇ ਤੁਸੀਂ ਉੱਥੇ ਵੀ ਜਾ ਸਕਦੇ ਹੋ ਫੈਮਿਲੀ ਦੇ ਨਾਲ ਛੁੱਟੀਆਂ ਦੇ ਵਿੱਚ। ਥੈਂਕ ਯੂ ਤੁਹਾਡਾ, ਹਾਂਜੀ ਇਹ ਵੀ ਚੇਤਾ ਕਰਾਉਣ ਦੇ ਲਈ, ਤੇ ਬਹੁਤ ਵਧੀਆ, ਥੈਂਕ ਯੂ। ਤੇ ਸੰਦੀਪ ਰਖੜਾ ਜੀ ਕਹਿੰਦੇ ਨੇ ਕਿ ਮੈਂ ਤੇ ਕਹਿੰਦੇ ਕਿ ਮਿੱਸੀ ਰੋਟੀ ਦੇ ਨਾਲ ਕੌਫੀ ਪੀ ਕੇ ਤੇ ਹੁਣ ਬਿਨ ਚੁੱਕੀ ਜਾਂਦੇ ਹਾਂ ਤੇ ਨਾਲ ਸੁਣੀ ਜਾਂਦੇ ਰੇਡੀਓ। ਨੋ ਕੰਪਲੇਂਟਸ, ਬਸ ਸ਼ੁਕਰਾਨਾ। ਬਿਲਕੁਲ ਜੀ, ਕੰਪਲੇਂਟ ਕਾਹਦੀ, ਜਦੋਂ ਕੋਈ ਜ਼ੋਰ ਹੀ ਨਹੀਂ ਹੈ ਕਿਸੇ ਅੱਗੇ। ਸਤਿ ਸ਼੍ਰੀ ਅਕਾਲ, ਗੁੱਡ ਮੋਰਨਿੰਗ, ਪਲੀਜ਼। ਧੰਨਵਾਦ ਜੀ। ਕਹਿੰਦੇ ਗਾਬਾ ਸਾਹਿਬ ਦਾ ਫੁੱਲ ਨੇਮ ਦੱਸਿਓ, ਸਮਰ ਗਾਬਾ ਜੀ ਇਹਨਾਂ ਦਾ ਨਾਂ। ਥੈਂਕ ਯੂ। ਤੇ ਮਨਜੀਤ ਬਟਾਲਾ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲਿਆਂ ਲਈ। ਤੇ ਰਿਚਰਡ ਜੀ ਕਹਿੰਦੇ ਨੇ ਕਿ ਬਿਊਟੀਫੁਲ ਇਹ ਸਾ ਸਵੇਰੇ ਲਾਫਟਰ ਥੈਰੇਪੀ ਦੇ ਟਾਈਮ ਕੀਤਾ ਸੀ ਇਹਨਾਂ ਨੇ ਮੈਸੇਜ, ਥੈਂਕ ਯੂ। ਤੇ ਬਲਜੀਤ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਤੇ ਹਾਂਜੀ ਬਰਫ ਜੀ ਧੰਨਵਾਦ ਤੁਹਾਡਾ। ਤੇ ਆਪਾਂ ਹੁਣ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ। ਰੇਡੀਓ ਹਾਂਜੀ 1674 AM। ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 AM ਪ੍ਰੋਗਰਾਮ ਹਾਂਜੀ ਮੈਲਬਨ, ਮੈਂ ਰਣਜੋਤ ਸਿੰਘ ਤੇ ਮੇਰੇ ਨਾਲ ਨੇ ਯਸ਼ਪ੍ਰੀਤ।
2: ਮੈਨੂੰ ਤਾਂ ਲੱਗਦਾ ਆਪਾਂ ਇੰਨੀ ਬਿਮਾਰੀਆਂ ਦੀ ਗੱਲ ਕਰਦੇ ਆ, ਗੱਲ ਤੇ ਆਪਾਂ ਕਰਨੀ
1: ਸੀ। ਬਰੋ ਬਰੋ ਬਰੋ, ਬਿਮਾਰੀਆਂ ਤਾਂ ਹੋਣੀਆਂ,
2: ਹਾਂ ਖਾਣ ਪੀਣ ਦੀ ਗੱਲਾਂ ਕਰਨੀ ਸੀ।
1: ਇਹ ਕਾਮਨ ਬਿਮਾਰੀ,
2: ਖਾਣ ਪੀਣ ਦਾ ਕੁਛ ਦਿਲ ਕਰਦਾ, ਪਰ ਕਈ ਵਾਰੀ ਓਦਾਂ ਜਿਸ ਹਿਸਾਬ ਦਾ ਤੁਹਾਡਾ ਮੂਡ ਹੁੰਦਾ ਨਾ, ਤੁਹਾਨੂੰ ਉਸ ਤਰੀਕੇ ਦਾ ਹੀ ਖਾਣਾ, ਮਤਲਬ ਐਵੇਂ ਲੱਗਦਾ ਕਿ ਯਾਰ ਅੱਜ ਇਹ ਖਾਣਾ ਹੈ ਨਾ, ਕ੍ਰੇਵਿੰਗਸ ਦੀ ਜਿਹੜੇ
1: ਗੱਲ। ਬਿਲਕੁਲ, ਹੁਣ ਜਿੱਦਾਂ ਖਾਸ ਤੌਰ ਤੇ ਛੁੱਟੀਆਂ ਚੱਲ ਰਹੀਆਂ, ਤੇ ਛੁੱਟੀਆਂ ਦੇ ਵਿੱਚ ਜੇ ਤੁਸੀਂ ਘਰੇ ਹੋ ਤੇ ਤੁਹਾਡਾ ਘੁੰਮ ਘੁਮਾ ਕੇ ਫੇਰ ਤੁਸੀਂ
2: ਦਾਲ ਚੌਲ ਤੁਹਾਡਾ ਖਾਣ ਦਾ ਜੀ ਕਰੇਗਾ ਨਾ।
1: ਨਹੀਂ ਚਲੋ ਡਿਪੈਂਡ ਕਰਦਾ
2: ਕੀ ਮਿਲ ਰਿਹਾ ਹੈ ਨਾ।
1: ਹਾਂ ਡਿਪੈਂਡ ਕਰਦਾ, ਵੇਖੋ ਜਦੋਂ ਤੁਸੀਂ ਬਹੁਤ ਕਿਤੇ ਘੁੰਮ ਫਿਰ ਕੇ ਆਏ ਹੋ ਤੇ ਤੁਸੀਂ ਯਾਦ ਕਰੋ ਵੀ ਉਸ ਟਾਈਮ ਤੁਹਾਨੂੰ ਦਾਲ ਚੌਲ ਹੀ ਵਧੀਆ ਲੱਗਦੇ
2: ਨੇ, ਐਂਡ ਚ ਤੇ ਠੀਕ ਹੈ,
1: ਤੁਹਾਨੂੰ ਇਹ ਲੱਗਦਾ ਹੁੰਦਾ ਵੀ ਹੁਣ ਉਹੋ ਜਿਹੇ ਸਸਤ ਮਿਲੇ। ਚਲੋ ਖੈਰ ਅੱਗੇ ਵਧਦੇ ਹਾਂ ਪ੍ਰੋਗਰਾਮ ਦੇ ਵਿੱਚ, ਪਿਛਲੇ ਸੈਗਮੈਂਟ ਤੋਂ ਅੱਗੇ ਆਪਾਂ ਸਫ਼ਰ ਤੋਰਦੇ ਹਾਂ। ਗਾਣਾ ਤੁਸੀਂ ਸੁਣ ਰਹੇ ਸੀ, ਪਤਾ ਨਹੀਂ ਕਿਹਦਾ ਸੀ ਯਾਰ ਇਹ, ਮਤਲਬ ਪਰ ਕੁਛ ਵੀ ਮੈਂ ਵੇਖਣਾ ਵੀ ਕੁਛ ਵੀ ਲਿਖੀ ਜਾਂਦੇ, ਕੁਛ ਵੀ ਗਾਈ ਜਾਂਦੇ ਨਾ, ਮਾਵਾਂ ਜਿੱਦਾਂ ਜਵਾਕਾਂ ਨੂੰ ਇਹ ਮੈਂ ਉਦਾਂ ਤੈਨੂੰ ਪਿਆਰ ਕਰਾਂ, ਵਾਹ ਬਹੁਤ ਸੋਹਣੀ ਗੱਲ ਹੈ।
2: ਪਤਾ ਨੀ ਕੀ ਕਹਿਣਾ ਚਾਹ ਰਹੇ ਸੀ,
1: ਮਾਲੀ ਪਤਾ ਨੀ ਕੀ ਇਹੋ ਜਿਹੇ ਜਜ਼ਬਾਤ,
2: ਕਵੀ ਦੀ ਕਲਪਨਾ।
1: ਕੁਛ ਵੀ ਅੱਜ ਕੱਲ੍ਹ ਕੁਛ ਵੀ ਚੱਲ ਜਾਂਦਾ। ਚਲੋ ਖੈਰ ਆਪਾਂ ਅੱਗੇ ਵੱਧਦੇ ਹਾਂ, ਤੇ ਤੁਸੀਂ ਕੀ ਬਣਾਇਆ ਛੁੱਟੀਆਂ ਚ ਖਾਣ ਪੀਣ ਲਈ?
2: ਮੈਂ ਤੇ ਹੁਣ ਇਹ ਤੇ ਮੈਨੂੰ ਲੱਗਦਾ ਕਿ ਹੁਣ ਇੱਕ ਹਫ਼ਤੇ ਤੇ ਐਵੇਂ ਹੀ ਬੰਦਾ ਲਗਾ ਦਿੰਦਾ ਕਿ ਹਾਂ ਚਲ ਠੀਕ ਹੈ ਛੁੱਟੀਆਂ, ਇਹ ਨੈਕਸਟ ਹਫ਼ਤੇ ਤੁਹਾਨੂੰ ਇੱਦਾਂ ਹੁੰਦਾ ਗਿਲਟ 'ਚ, ਤੁਸੀਂ ਜਾਂਦੇ ਹੋ ਕਿ ਹਾਂ ਯਾਰ ਕੁਛ ਤੇ ਵਧੀਆ ਘੁਮਾ ਦੀਏ, ਕਿਤੇ ਵਧੀਆ ਕੁਛ ਖਵਾ ਦੀਏ, ਤੇ ਨਾ
1: ਖਾ ਲਈਏ ਕਿ ਖਵਾ ਦੀਏ,
2: ਖਾ ਵੀ ਲਈ ਓਬਵੀਅਸਲੀ, ਉਹ ਬਣਾਉਣਾ ਤੇ ਆਪਾਂ ਵੀ ਤੇ ਖਾਣਾ ਹੀ ਹੈ। ਮੇਰੇ ਬੱਚੇ ਨੂੰ ਇਡਲੀ ਸਾਂਬਰ ਬੜਾ ਪਸੰਦ ਹੈ ਤੇ ਮੈਨੂੰ ਖੁਦ ਨੂੰ ਵੀ ਸਾਊਥ ਇੰਡੀਅਨ ਵਧੀਆ ਲੱਗਦਾ ਬਣਾਉਣਾ ਵੀ। ਇੱਕ ਵਾਰ 'ਚ
1: ਸਾਂਬਰ ਨਾਲ ਵੀ ਤੁਹਾਨੂੰ ਪਤਾ ਹੁੰਦੀ
2: ਹੈ ਕਿਉਂਕਿ ਤੂਰ ਦਾਲ ਹੈ ਨਾ, ਤੂਰ ਦਾਲ ਤੇ ਕੱਢਦੀ ਹੈ, ਕਿਸੇ ਕਿਸੇ
1: ਨੂੰ
2: ਯੂਰਿਕ ਐਸਿਡ ਦਾ ਇਸ਼ੂ, ਉਹਨੂੰ ਵੀ ਤੂਰ ਦਾਲ ਬੜੀ ਟ੍ਰਿਗਰ ਕਰਦੀ ਹੈ। ਤੇ ਨਾ ਸਾਂਬਰ ਦੀ ਗੱਲ ਚੱਲੀਏ ਤੇ ਸਾਂਬਰ ਦੀ ਵੀ ਹਿਸਟਰੀ ਹੈ, ਮਤਲਬ ਕਿ ਕਿਵੇਂ ਸਾਂਬਰ ਬਣਿਆ। ਤੁਹਾਨੂੰ ਪਤਾ ਹੁਣ ਤੁਹਾਡੇ ਅਕੋਰਡਿੰਗ ਸਾਂਬਰ ਕਿੱਥੇ ਦੀ ਡਿਸ਼ ਹੈ, ਕਿੱਥੇ ਦੀ ਹੈ ਇਹ ਡਿਸ਼?
1: ਜ਼ਿਆਦਾ ਤੇ ਸਾਊਥ ਦੀ ਕਹਿੰਦੇ ਆ,
2: ਸਾਊਥ ਹੈ ਨਾ, ਸਾਊਥ ਇੰਡੀਅਨ ਕਿਊਜ਼ੀਨ ਚ ਆਉਂਦਾ ਕਿ ਹਾਂ ਸਾਂਬਰ ਹੋ ਗਿਆ, ਇਡਲੀ ਹੋ ਗਈ, ਡੋਸਾ ਹੋ ਗਏ। ਲੇਕਿਨ ਹੈਰਾਨਗੀ ਦੀ ਗੱਲ ਹੈ, ਸਾਂਬਰ ਐਕਚੁਅਲੀ ਸਾਊਥ ਇੰਡੀਆ ਚ ਬਣਦਾ ਹੀ ਨਹੀਂ ਸੀ ਪਹਿਲਾਂ ਕਦੇ। ਇਹ ਇਹਦੀ ਬੜੀ ਇੰਟਰਸਟਿੰਗ ਕਹਾਣੀ ਹੈ, ਉਹ ਮੈਂ ਤੁਹਾਨੂੰ ਸੁਣਾਉਂਦੀ ਹਾਂ ਅੱਜ। ਜਿਹੜੀ ਮਤਲਬ ਸਾਂਬਰ ਦੀ ਸ਼ੁਰੂਆਤ ਕਿਵੇਂ ਹੋਈ ਉਹ ਇਸ ਦੀ ਗੱਲ ਮਤਲਬ ਆਪਾਂ ਕਰਾਂਗੇ ਕਿ ਸਭ ਤੋਂ ਪਹਿਲਾਂ ਜਦੋਂ 17ਵੀਂ ਸ਼ਤਾਬਦੀ ਸੀ ਨਾ, ਉਸ ਟਾਈਮ ਮਰਾਠਾ ਐਮਪਾਇਰ ਬੜੇ ਪੀਕ ਤੇ ਸੀਗਾ, ਮਤਲਬ ਸਾਰੇ ਪਾਸੇ ਮਰਾਠਾ ਦਾ ਸੀਗਾ, ਛਤਰਪਤੀ ਸ਼ਿਵਾਜੀ ਵਾਲਾ ਟਾਈਮ ਸੀਗਾ ਜਿਹੜਾ। ਤੇ ਨਾ ਤਮਿਲਨਾਡੂ ਦਾ ਏਰੀਆ ਵੀ ਇਹਨਾਂ ਨੇ ਆਪਣੇ ਅੰਡਰ ਕਰ ਲਿਆ ਸੀ ਮਰਾਠਿਆਂ ਨੇ, ਤੇ ਤੰਜਾਵੁਰ ਜਿਹੜਾ ਜਿਹੜੀ ਜਗ੍ਹਾ ਸੀਗੀ ਉੱਥੇ ਦੇ ਜਿਹੜੇ ਰਾਜਾ ਸੀ ਬਣੇ ਉਹ ਸੀਗੇ ਸ਼ਾਹਜੀ ਭੋਸਲੇ, ਤੇ ਉਹਨਾਂ ਨੇ ਉੱਥੇ ਦੀ ਮਤਲਬ ਉੱਥੇ ਦੇ ਸਾਂਭਲਿਆ, ਉੱਥੇ ਦੇ ਰਾਜਾ ਬਣ ਗਏ। ਤੇ ਇੱਕ ਵਾਰੀ ਉੱਥੇ ਤੰਜਾਵੁਰ ਦੇ ਵਿੱਚ ਇੱਕ ਸਪੈਸ਼ਲ ਗੈਸਟ ਆਉਣੇ ਸੀਗੇ, ਜੋ ਸੀਗੇ ਮਹਾਰਾਜ ਸ਼ਿਵਾਜੀ ਦੇ ਬੇਟੇ ਸੰਭਾਜੀ। ਹੁਣ ਓਬਵੀਅਸਲੀ ਘਰੇ ਕੋਈ ਸਪੈਸ਼ਲ ਗੈਸਟ ਆਉਂਦਾ ਤਾਂ ਆਪਾਂ ਨੂੰ ਲੱਗਦਾ ਕਿ ਵੱਧ ਤੋਂ ਵੱਧ ਵਧੀਆ ਤੋਂ ਵਧੀਆ
1: ਬਣਾਈ
2: ਜਾਏ ਉਹਨਾਂ ਲਈ, ਉਹਨਾਂ ਦੇ ਸਵਾਗਤ ਦੇ ਵਿੱਚ। ਤੇ ਭੋਸਲੇ ਜੀ ਨੇ, ਸ਼ਾਹਜੀ ਭੋਸਲੇ ਨੇ ਕਿਹਾ ਆਪਣੇ ਰਸੋਈਏ ਨੂੰ ਕਿ ਤੁਸੀਂ ਬਹੁਤ ਹੀ ਵਧੀਆ ਕੁਛ ਬਣਾਓ, ਕਿਉਂਕਿ ਇਹ ਮੇਰੇ ਲਈ ਬੜੇ ਇੰਪੋਰਟੈਂਟ ਨੇ, ਤੇ ਵਧੀਆ ਦੀ ਕੋਈ ਚੀਜ਼ ਬਣਾਓ, ਤੇ ਦਾਲ ਉਹਨਾਂ ਦੀ ਫੇਵਰੇਟ ਹੈ। ਤੇ ਮਹਾਰਾਸ਼ਟਰੀਅਨ ਲੋਕ ਜਿਹੜੀ ਦਾਲ ਬਣਾਉਂਦੇ ਨਾ, ਜਿਵੇਂ ਆਪਾਂ ਮੂੰਗੀ ਮਸਰੀ ਆਪਣੇ ਪੰਜਾਬੀ ਘਰਾਂ 'ਚ ਕਾਮਨ ਹੁੰਦੀ ਹੈ ਨਾ, ਇਹ ਲੋਕ ਬਣਾਉਂਦੇ ਨੇ ਆਮਟੀ। ਆਮਟੀ ਜਿਹੜੀ ਦਾਲ ਹੁੰਦੀ ਹੈ ਨਾ, ਇੱਕ ਕਾਇੰਡ ਆਫ ਉਸ 'ਚ ਨਾ ਖਟਾਈ ਹੁੰਦੀ ਹੈ ਬਹੁਤ ਜ਼ਿਆਦਾ, ਉਹ ਖਟਾਈ ਲਈ ਇਮਲੀ ਨਹੀਂ ਵਰਤਦੇ, ਉਹ ਯੂਜ਼ ਕਰਦੇ ਨੇ ਕੋਕਮ। ਕੋਕਮ ਆਉਂਦਾ ਇੱਕ ਮਤਲਬ ਇਮਲੀ ਦੀ ਫੈਮਿਲੀ ਤੋਂ ਹੀ ਕਹਿ ਲਓ, ਖੱਟਾ ਜਿਹਾ ਹੁੰਦਾ ਉਹ, ਛਿਲਕੇ ਵਰਗੇ ਮਤਲਬ ਦੇਖਣ 'ਚ, ਜੇ ਤੁਸੀਂ ਦੇਖੋਗੇ ਨਾ ਉਹਦੇ ਪੀਸਿਸ ਤੇ ਤੁਹਾਨੂੰ ਲੱਗੇਗਾ ਬੀਟਰੂਟ ਹੈ, ਪਰ ਉਹ ਬੜਾ ਸੋਫਟ ਸੋਫਟ ਜਿਹਾ ਹੁੰਦਾ, ਉਹ ਤੁਸੀਂ ਦਾਲ 'ਚ ਹੀ ਪਾਉਂਦੇ ਹੋ। ਮਹਾਰਾਸ਼ਟਰੀਅਨ ਲੋਕ ਬੜੀ ਆਪਣੀ ਖਾਣ ਪੀਣ ਦੇ ਵਿੱਚ, ਸਬਜ਼ੀਆਂ ਦੇ ਵਿੱਚ, ਦਾਲਾਂ 'ਚ ਵਰਤਦੇ ਨੇ।

0: ਹਾਲ ਵੀ ਨਹੀਂ ਸੀ ਤੇ ਕੋਕਮ ਵੀ ਜਿਵੇਂ ਤੁਹਾਨੂੰ ਨਹੀਂ ਪਤਾ ਉੱਥੇ ਵੀ ਕਿਸੇ ਨੂੰ ਨਹੀਂ ਪਤਾ ਸੀਗਾ। ਹੁਣ ਰਾਜਾ ਨੇ ਜਿਹੜਾ ਆਦੇਸ਼ ਦਿੱਤਾ ਉਹ ਵੀ ਪੂਰਾ ਕਰਨਾ। ਫਿਰ ਉਹਨੇ ਕੀ ਕੀਤਾ ਕਿ ਚਲੋ ਮੋਡੀਫਾਈ ਕਰਦਾ ਕੁਛ ਵਧੀਆ ਕੁਛ ਹੋਰ ਨਿਕਾਲਦਾ। ਤੇ ਉੱਥੇ ਤੂਰ ਦਾਲ ਬੜੀ ਮਿਲਦੀ ਸੀਗੀ ਤੇ ਉਹਨਾਂ ਨੇ ਕੀ ਕੀਤਾ ਤੂਰ ਦਾਲ ਲਈ। ਹੁਣ ਉਹਨਾਂ ਨੂੰ ਪਤਾ ਸੀਗਾ ਕਿ ਜਿਹੜੀ ਆਮਟੀ ਹੁੰਦੀ ਹੈ ਉਹ ਖੱਟੀ ਜਿਹੀ ਹੁੰਦੀ ਹੈ ਤੇ ਉਹਨਾਂ ਨੇ ਸਵੈਪ ਕਰਤਾ ਇਮਲੀ ਨਾਲ ਤੇ ਜਿਹੜੀ ਦਾਲ ਬਣਾਈ ਉਹਨਾਂ ਨੇ ਤੂਰ ਦੀ ਦਾਲ ਤੇ ਉਸ 'ਚ ਬਹੁਤ ਸਾਰੀ ਪਾਤੀ ਸਬਜ਼ੀਆਂ ਜਿਹੜੀ ਉੱਥੇ ਦੀ ਉਸ ਇਲਾਕੇ ਦੀ ਸਬਜ਼ੀਆਂ ਹੋ ਗਈ ਡਰਮ ਸਟਿਕਸ ਵਗੈਰਾ ਹੋ ਗਈ ਆਲੂ ਹੋ ਗਏ ਲੌਕੀ ਹੋ ਗਈ ਜੋ ਕੁਛ ਵੀ ਉਹਨਾਂ ਨੂੰ ਮਿਲਿਆ ਮਿਕਸ ਜਿਹੀ ਸਬਜ਼ੀਆਂ ਤੇ ਖੱਟੀ ਜਿਹੀ ਤੂਰ ਦੀ ਦਾਲ ਬਣਾਤੀ ਪਤਲੀ ਜਿਹੀ ਤੇ ਉਹ ਉਹਨਾਂ ਨੂੰ ਬੜੀ ਪਸੰਦ ਆਈ। ਜਿਹੜੇ ਸੰਭਾਜੀ ਸੀ ਨਾ ਉਹਨਾਂ ਨੂੰ ਇੰਨੀ ਜ਼ਿਆਦਾ ਪਸੰਦ ਆਈ ਉਹ ਕਹਿੰਦੇ ਕਿ ਯਾਰ ਇਹ ਕੀ ਚੀਜ਼ ਹੈ ਇਹਦਾ ਨਾਂ ਕੀ ਹੈ ਤੇ ਕਿਉਂਕਿ ਉਹਨਾਂ ਨੇ ਪਹਿਲੀ ਵਾਰੀ ਬਣਾਈ ਸੀ ਪਹਿਲੀ ਵਾਰੀ ਉਹਦਾ ਕੋਈ ਨਾਂ ਵੀ ਨਹੀਂ ਸੀਗਾ ਤੇ ਤਾਂ ਹੀ ਉੱਥੋਂ ਕਿਉਂਕਿ ਉਹਨਾਂ ਨੂੰ ਇੰਨੀ ਜ਼ਿਆਦਾ ਪਸੰਦ ਆਈ ਤੇ ਉਹਨਾਂ ਦੇ ਸਨਮਾਨ ਦੇ ਵਿੱਚ ਹੀ ਉਹ ਜਿਹੜੀ ਡਿਸ਼ ਸੀਗੀ ਜਿਹੜੀ ਦਾਲ ਸੀਗੀ ਉਹਦਾ ਨਾਂ ਰੱਖਤਾ ਸੰਭਾਚੇ ਆਹਾਰ ਜਿਹਨੂੰ ਮਤਲਬ ਅੱਗੇ ਚੱਲ ਕੇ ਮੋਡੀਫਾਈ ਹੋ ਗਿਆ ਸਾਂਭਰ।
1: ਓਕੇ
0: ਤੇ ਤੁਸੀਂ ਸੋਚ ਲਓ ਕਿ ਮਤਲਬ ਕਿੱਥੇ ਆਪਾਂ ਸਾਊਥ ਇੰਡੀਆ 'ਚ ਇੰਨੀ ਜ਼ਿਆਦਾ ਡੋਮੀਨੇਟ ਕਰਨ ਵਾਲੀ ਜਿਹੜੀ ਚੀਜ਼ ਹੈ ਉਹ ਅਸਲ 'ਚ ਉੱਥੇ ਬਣਦੀ ਵੀ ਨਹੀਂ ਸੀ ਤੇ ਉੱਥੇ ਲੈ ਕੇ ਆਏ ਮਰਾਠੇ। ਲੇਕਿਨ ਅਸਲ ਚ ਉੱਥੇ ਦੀ ਹੈ ਹੀ ਨਹੀਂ।
1: ਏਦਾਂ ਤੇ ਬਹੁਤ ਕੁਛ ਹੈ ਪੰਜਾਬ ਦੇ ਆਪਣੀਆਂ ਡਿਸ਼ਿਜ਼ ਇੰਨੀਆਂ ਕਨੇ ਵੀ ਉਹ ਤੁਸੀਂ ਹੈਰਾਨ ਹੋ ਜਾਓਗੇ ਵੀ ਕੋਈ ਵੀ ਲਗਭਗ ਕੁਛ ਵੀ ਆਪਣਾ ਨਹੀਂ ਹੈ।
0: ਇਡਲੀ ਕਿੰਨੀ ਆਪਣੇ ਮਤਲਬ ਬ੍ਰੇਕਫਾਸਟ ਦੀ ਆਪਾਂ ਪਿਛਲੇ ਦਿਨੋਂ ਗੱਲ ਕਰਦੇ ਸੀਗੇ ਤੇ ਬ੍ਰੇਕਫਾਸਟ ਦੇ ਵਿੱਚ ਵੀ ਇਡਲੀ ਬੜੀ ਚੱਲਦੀ ਹੈ। ਮਹਾਰਾਸ਼ਟਰ ਵਾਲੀ ਸਾਈਡ ਤੇ ਤੁਸੀਂ ਜਾਓ ਆਮ ਹੀ ਜਿਵੇਂ ਤੁਹਾਡੇ ਉੱਥੇ ਛੋਲੇ ਕੁਲਚੇ ਮਿਲਦੇ ਸਾਡੇ ਉੱਥੇ ਪੋਹਾ ਜਲੇਬੀ ਮਿਲਦਾ ਤੇ ਮਹਾਰਾਸ਼ਟਰ ਸਾਈਡ ਬੰਬੇ ਸਾਈਡ ਇਡਲੀ ਚਟਨੀ ਬੜੀ ਫੇਮਸ ਹੈ।
1: ਇਡਲੀ ਚਟਨੀ
0: ਉਹ
1: ਕੋਕੋਨਟ ਵਾਲੀ ਨਾਲ
0: ਹਾਂ ਨਾਰੀਅਲ ਵਾਲੀ ਪਤਲੀ ਜਿਹੀ ਚਟਨੀ ਹੁੰਦੀ ਹੈ ਉੱਥੇ ਸਾਂਬਰ ਕਿਉਂਕਿ ਓਬਵੀਅਸਲੀ ਆਪਾਂ ਮਤਲਬ ਉੱਥੇ ਇੰਨੀ ਜਲਦੀ 'ਚ ਲੋਕ ਹੁੰਦੇ ਤੇ ਉਹਨਾਂ ਕੋਲ ਨਹੀਂ ਹੁੰਦਾ ਕਿ ਉਹ ਖੜ ਕੇ ਦੂਨੇ 'ਚ ਸਾਂਬਰ ਲੈ ਕੇ ਇਡਲੀ ਡੁਬੋ ਕੇ ਖਾਣਗੇ। ਉਹਨਾਂ ਨੇ ਉਹਨੂੰ ਸੌਸ ਵਾਂਗੀ ਚਟਨੀ ਦੇ ਨਾਲ ਖਾ ਕੇ ਇਡਲੀ ਖਾਣੀ ਹੈ। ਉੱਥੇ ਬੜੀ ਮਤਲਬ
1: ਜਾਂਦੇ ਜਾਂਦੇ ਖਾਈ ਜਾਂਦੇ
0: ਸਟਰੀਟ ਫੂਡ ਬੜੀ ਫੇਮਸ ਹੈ ਇਡਲੀ ਇਡਲੀ ਚਟਨੀ। ਤੇ ਇਡਲੀ ਹੁਣ ਇਡਲੀ ਦੀ
1: ਗੱਲ ਇੱਕ ਤਰ੍ਹਾਂ ਦੇ ਨਾਲ ਸ਼ੂਸ਼ੀਆਂ ਹੀ ਆ ਕਿ ਆਪਣੀਆਂ
0: ਹਾਂ ਤੁਸੀਂ ਕਹਿ ਮਤਲਬ ਹਾਂ
1: ਆਪਣੀਆਂ ਸ਼ੂਸ਼ੀਆਂ ਹਾਂ ਜਾਂਦੇ ਜਾਂਦੇ ਜੇ ਮਤਲਬ ਉਹ ਵੇਖਣ ਨੂੰ ਨਿੱਕੀ ਜੀ ਲੱਗਦੀ ਪਰ ਦੋਵਾਂ ਕਦੇ ਨਾਲ ਹੀ ਬੰਦਾ ਫਿੱਟ ਜਾ ਹੋ ਜਾਂਦਾ
0: ਹੈਵੀ ਜੀ ਹੈ ਨਾ ਉਸਦੀ ਕਿਉਂਕਿ ਉਹਦਾ ਮਤਲਬ ਕਿਉਂਕਿ ਰਾਈਸ ਦੀ ਹੁੰਦੀ ਹੈ। ਉਹ ਇਡਲੀ ਆਈ ਕਿੱਥੋਂ ਇਡਲੀ ਐਕਚੁਅਲੀ ਇਡਲੀ ਦੀ ਆਪਾਂ ਗੱਲ ਕਰੀਏ ਬਣਾਉਣ ਦਾ ਤਰੀਕਾ ਫਰਮੈਂਟ ਕਰਕੇ ਤੇ ਸਟੀਮ ਕਰਕੇ ਹੁੰਦਾ ਹੈ ਨਾ ਇਡਲੀ। ਲੇਕਿਨ ਅਸਲ 'ਚ ਗੱਲ ਕਰੀਏ ਮਤਲਬ ਦੇਖਿਆ ਜਾਏ ਇਹ ਆਪਣਾ ਇੰਡੀਅਨ ਸਟਾਈਲ ਹੈ ਹੀ ਨਹੀਂ। ਇੰਡੀਆ ਦੇ ਵਿੱਚ ਇੱਦਾਂ ਦਾ ਹੁੰਦਾ ਹੀ ਨਹੀਂ ਹੈ ਨਾ। ਸਾਡੇ ਉੱਥੇ ਤੇ ਰਾਜਸਥਾਨ 'ਚ ਕਹਿੰਦੇ ਤੇ ਕੱਚਾ ਖਾਣਾ ਹੁੰਦਾ ਜਾਂ ਪੱਕਾ ਖਾਣਾ ਕੱਚੀ ਰਸੋਈ ਪੱਕੀ ਰਸੋਈ। ਤੇ ਇਹਦੇ 'ਚ ਇਹ ਜਿਹੜੀ ਚੀਜ਼ ਹੈ ਇਹਦੀ ਦੋ ਥਿਓਰੀਆਂ ਲੱਗਦੀਆਂ ਕਿ ਕਿਸ ਹਿਸਾਬ ਨਾਲ ਇਡਲੀ ਆਈ। ਤੇ ਪਹਿਲੀ ਤਾਂ ਇਹ ਕਿ ਜਿਹੜਾ ਮਤਲਬ ਪ੍ਰਾਚੀਨ ਭਾਰਤ ਸੀਗਾ ਜਿਹੜਾ ਉਹਦੇ 'ਚ ਸਭ ਤੋਂ ਪਹਿਲਾਂ ਇਡਲੀ ਦਾ ਜ਼ਿਕਰ ਹੋਇਆ ਸੀਗਾ ਜਿਹੜੇ ਸੀਗੇ ਪ੍ਰਾਚੀਨ ਜੈਨ ਕੰਨੜ ਲੋਕ ਸੀਗੇ ਉਹਨਾਂ ਦੀ ਇੱਕ ਟੈਕਸਟ ਬੁੱਕ ਸੀਗੀ ਔਰ ਕਿਤਾਬ ਸੀਗੀ ਜਿਹੜੀ ਆਈ ਸੀਗੀ 10ਵੀਂ ਸ਼ਤਾਬਦੀ ਦੇ ਵਿੱਚ। ਉਸ ਕਿਤਾਬ ਦਾ ਨਾਂ ਸੀਗਾ ਵਡਰਾਦਨ। ਵਡਰਾਦਨ ਦੇ ਵਿੱਚ ਇਡਲੀ ਦਾ ਜ਼ਿਕਰ ਕੀਤਾ ਗਿਆ ਸੀਗਾ ਜਿਹਨੂੰ ਕਹਿੰਦੇ ਸੀਗੇ ਇਡਲੀਗੇ। ਇਡਲੀਗੇ ਜੋ ਕਿ ਅਸਲ ਦੇ ਵਿੱਚ ਚਾਵਲ ਨਾਲ ਨਹੀਂ ਜਿਹੜੀ ਕਾਲੀ ਉੜਦ ਦੀ ਦਾਲ ਹੁੰਦੀ ਹੈ ਉਹਨੂੰ ਪੀਸ ਕੇ ਉਹਨੂੰ ਮਤਲਬ ਦਰੜ ਬਣ ਕਰਕੇ ਹੈ ਨਾ ਆ ਗਿਆ ਦੇਖੋ ਮੈਨੂੰ ਤੇ ਉਹਦੇ ਨਾਲ ਕਰਕੇ ਫਿਰ ਫਰਮੈਂਟ ਕਰਕੇ ਬਣਾਇਆ ਜਾਂਦਾ ਸੀਗਾ ਕਾਲੀ ਦਾਲ ਨੂੰ ਉਹਨੂੰ ਪੀਸ ਕੇ। ਉਸ ਟਾਈਮ ਚਾਵਲ ਦਾ ਕੋਈ ਜ਼ਿਕਰ ਨਹੀਂ ਸੀਗਾ ਆਮ ਤੇ ਹੁਣ ਜਿਹੜੀ ਇਡਲੀ ਬਣਦੀ ਹੈ ਉਹਨੂੰ ਦਾਲ ਚਾਵਲ ਪੀਸ ਕੇ ਜਾਂ ਫਿਰ ਆਪਣੇ ਪੰਜਾਬੀ ਘਰਾਂ ਦੇ ਵਿੱਚ ਤੇ ਅਸੀਂ ਸੂਜੀ ਦੀ ਬਣਾ ਲੈਂਦੇ ਹਾਂ ਕਿਉਂਕਿ ਉਹ ਵੀ ਬਹੁਤ ਟਾਈਮ ਲੈਂਦੀ ਹੈ ਦਾਲ ਚਾਵਲ ਵਾਲੀ। ਤੇ ਇਹ ਤੇ ਸੇਮ ਹੀ ਲੱਗ ਰਿਹਾ ਪ੍ਰੀਟੀ ਮੱਚ ਸੇਮ ਇਡਲੀ ਗੇ ਮਤਲਬ ਮੈਨੂੰ ਲੱਗਦਾ ਕਿ ਜਿਹੜੀ ਆਪ ਇਡਲੀ ਹੈ ਉਸ ਤਰੀਕੇ ਦਾ ਹੀ ਤਰੀਕਾ। ਇੱਕ ਤੇ ਪਹਿਲਾ ਜ਼ਿਕਰ ਤੇ ਇਹ ਸੀਗਾ ਫਿਰ ਦੂਜਾ ਜ਼ਿਕਰ ਆਉਂਦਾ ਹੈ ਕਿ ਇੱਕ ਸੰਸਕ੍ਰਿਤ ਦੀ ਬੁੱਕ ਸੀਗੀ ਜਿਹਦਾ ਨਾਂ ਸੀਗਾ ਮਨਾ ਸੋਲਸਾ। ਮਨਾ ਸੋਲਸਾ ਦੇ ਵਿੱਚ ਜ਼ਿਕਰ ਹੋਇਆ ਸੀਗਾ ਜਿਹਨੂੰ 12ਵੀਂ
1: ਆਈ ਥਿੰਕ ਪੜ੍ਹੀ ਹੈ ਮੈਂ
0: ਨਹੀਂ ਇਹ ਨਹੀਂ ਪੜ੍ਹੀ ਮੈਂ ਮਨਾ ਸੋਲਸਾ ਦਾ ਜ਼ਿਕਰ ਕੀਤਾ ਸੀ ਕਿਉਂਕਿ ਇਹ ਮੈਂ ਸਾਂਬਰ ਤਾਂ ਜ਼ਰੂਰ ਕੀਤਾ ਪਰ ਹਾਂ ਸਾਂਬਰ ਚ ਮੈਂ ਚੀਟਿੰਗ ਕਰ ਲਈ ਲੇਕਿਨ ਤੁਸੀਂ ਪੜ੍ਹ ਲਿਆ
1: ਮੈਂ ਬੁੱਕ ਦੀ ਗੱਲ ਕਰ ਰਿਹਾ

0: राजा सी किंग सोमेश्वर द थर्ड इन्हां ने लिखी सी मना सोलसा ओदे च पूरी इडली दी पूरी रेसिपी है डिस्क्राइब्ड वर्जन ते 12वीं सेंचुरी दे विच भी इडली दा इत्थे जिक्र होया सीगा ਹੁਣ ਇਹ ਤੇ ਦੋ ਮਤਲਬ ਪਹਿਲੀ ਜਿਹੜੀ ਥਿਉਰੀ ਸੀਗੀ ਉਹਦੇ ਦੋ ਪੁਆਇੰਟ ਹੋ ਗਏ ਠੀਕ ਹੈ ਦੂਜੀ ਥਿਉਰੀ ਇਹ ਕਹਿੰਦੀ ਹੈ ਕਿ ਇਡਲੀ ਅਸਲ 'ਚ ਇੰਡੀਆ ਦੀ ਸੀਗੀ ਨਹੀਂ
1: ਓਕੇ
0: ਇਡਲੀ ਆਈ ਹੈ ਇੰਡੋਨੇਸ਼ੀਆ ਤੋਂ
1: ਜਿਹੜੇ ਕਿ
0: ਵਿਆਹ ਕਰਾ ਕੇ ਇੰਡੀਆ ਤੋਂ ਰਿਹਾ ਸੀਗਾ ਤੇ ਇੰਡੀਆ ਦਾ ਵੀਜ਼ਾ ਲੈ ਕੇ ਇਟਲੀ ਆ ਗਈ ਸੀ ਕੇ ਟੀ ਅਚਾਇਆ ਜੀ ਸੀਗੇ ਜਿਹੜੇ ਵਰਲਡ ਫੇਮਸ ਫੂਡ ਹਿਸਟੋਰੀਕਨ ਉਹਨਾਂ ਨੂੰ ਕਹਿੰਦੇ ਉਹਨਾਂ ਨੇ ਇਹਦੇ ਬਾਰੇ ਦੱਸਿਆ ਸੀਗਾ ਕਿ ਇੰਡੋਨੇਸ਼ੀਅਨ ਇੱਕ ਡਿਸ਼ ਹੁੰਦੀ ਹੈ ਜਿਹਨੂੰ ਕਹਿੰਦੇ ਕੇਡਲੀ ਕੀ ਪਤਾ ਉਸ ਤੋਂ ਏਡਲੀ ਕਰਤਾ ਹੈ ਨਾ ਕਿ ਕੇਡਲੀ ਜਿਹੜੀ ਹੁੰਦੀ ਹੈ ਉਹਨੂੰ ਵੀ ਪੱਤੇ ਦੇ ਵਿੱਚ ਚਾਵਲ ਹੁੰਦੇ ਉਹਨੂੰ ਚਾਵਲ ਦਾ ਪਾਊਡਰ ਜਿਹਾ ਬਣਾ ਕੇ ਉਹਨੂੰ ਸਟੀਮ ਜੀ ਕਰਕੇ ਫਰਮੈਂਟ ਕਰਕੇ ਉਹ ਕੇਡਲੀ ਬਣਦੀ ਹੈ ਤੇ ਉਹ ਵੀ ਬਿਲਕੁਲ ਚਿੱਟੀ ਜੀ ਸੇਮ ਇਡਲੀ ਵਰਗੀ ਲੱਗਦੀ ਹੈ ਤੇ ਮੈਨੂੰ ਲੱਗਦਾ ਕਿ ਜਦੋਂ ਟ੍ਰੇਡਸ ਕਰਕੇ ਐਕਸਚੇਂਜ ਕਰਦੇ ਸੀ ਫੂਡ ਟ੍ਰੇਡ ਕਰਕੇ ਮਤਲਬ ਜਦੋਂ ਵਿਆਪਾਰੀ ਇੱਥੇ ਉੱਤੇ ਜਾਂਦੇ ਸੀ ਓਬਵੀਅਸਲੀ ਉਹ ਆਪਣੇ ਨਾਲ ਆਪਣਾ ਖਾਣਾ ਵੀ ਲੈ ਕੇ ਆਉਂਦੇ ਸੀਗੇ ਤੇ ਉਸ ਤਰੀਕੇ ਨਾਲ ਕੇਡਲੀ ਇੱਥੇ ਆਈ ਇੰਡੀਆ ਤੇ ਇੰਡੀਆ 'ਚ ਧੀਰੇ ਧੀਰੇ ਕਰਕੇ ਮੋਡੀਫਿਕੇਸ਼ਨ ਹੋ ਕੇ ਕੇਡਲੀ ਤੋਂ ਬਣ ਗਈ ਇਡਲੀ
1: ਇਡਲੀ ਬਣ ਗਈ ਹੁਣ ਹੁਣ ਆਪਾਂ ਇਸ ਮੌਕੇ ਵੀ ਤੇ ਵੇਖੀ ਤੇ ਹੁਣ ਤਾਂ ਕਿੰਨਾ ਕੁਛ
0: ਹਾਂਜੀ
1: ਜਿਹੜਾ ਉਹ ਚੇਂਜ ਹੋ ਗਿਆ ਹੁਣ ਤੇ ਇਡਲੀ ਦਾ ਵੀ ਹੋ ਗਿਆ ਕੰਮ ਉਹ ਬਣਾਉਂਦੇ ਚਿੱਲੀ ਕਿਹੜੀ
0: ਹਾਂ ਚਿੱਲੀ ਇਡਲੀ
1: ਚਿੱਲੀ ਇਡਲੀ ਆਪਣੇ ਉਹਨੂੰ ਇੰਡੋ
0: ਫਰਾਈਡ
1: ਚਾਈਨੀਜ਼ ਸਟਾਈਲ ਦੇ ਵਿੱਚ
0: ਫਰਾਈਡ ਇਡਲੀ ਸੀ ਉਹ ਬੜੀ ਸਵਾਦ ਲੱਗਦੀ ਹੈ
1: ਹਾਂ ਤੇ ਕਾਫੀ ਕੁਛ ਹੋ ਗਿਆ ਹੁਣ ਤੇ ਇਡਲੀ
0: ਦਾ ਅਸਲ 'ਚ ਜਿਹੜੀ ਲੈਫਟ ਓਵਰ ਇਡਲੀ ਬਚ ਗਈ ਤੁਹਾਡੀ ਸਾਂਬਰ ਖਤਮ ਹੋ ਗਿਆ ਤੁਹਾਡਾ ਤੇ ਫਿਰ ਉਹਨੂੰ ਫਿਰ ਸਿੱਟਣਾ ਥੋੜਾ ਫਿਰ ਮੰਮੀ ਨੇ ਇਹੀ ਕਰਨਾ ਉਹਦੇ ਚਾਰ ਪੀਸ ਕੱਟ ਕੇ
1: ਅੱਛਾ ਇਸ ਚੱਕਰ 'ਚ ਬਣਾਉਂਦੇ ਆ
0: ਸਾਡੇ ਘਰੇ ਤੇ ਇਸ ਚੱਕਰ 'ਚ ਸਟਾਰਟ ਹੋਈ ਮੇਰੀ ਮੰਮੀ ਦੋ ਸਟਾਈਲ 'ਚ ਬਣਾਉਂਦੀ ਹੈ ਕਿ ਮਤਲਬ ਇੱਕ ਤੇ ਤੁਸੀਂ ਸਾਰਾ ਮਤਲਬ ਪਿਆਜ ਸ਼ਿਮਲਾ ਮਿਰਚ ਪਾ ਕੇ ਉਹਨੂੰ ਕਰਕੇ ਤੁਸੀਂ ਨਮਕ ਕਾਲੀ ਮਿਰਚੀ ਟਮਾਟਰ ਸੌਸ ਵਗੈਰਾ ਜੋ ਵੀ ਉਹਨੂੰ ਚਾਈਨੀਜ਼ ਬਣਾ ਦਿਓ ਇੱਕ ਉਹਨੂੰ ਖਮਣ ਸਟਾਈਲ 'ਚ ਉਹਨੂੰ ਤੁਸੀਂ ਹਲਦੀ ਨਮਕ ਜਿਹੜੀ ਕੜੀ ਪੱਤਾ ਤੇ ਰਾਈ ਦਾ ਤੜਕਾ ਲਗਾ ਦਿਓ ਤੇ ਉਹ ਪੂਰੀ ਖਮਣ ਦੇਖਣ 'ਚ ਉਹ ਖਮਣ ਵਰਗੀ ਲੱਗੇਗੀ ਜਦੋਂ ਤੁਸੀਂ ਖਾਓਗੇ ਉਹ ਇਡਲੀ ਲੱਗੇਗੀ ਯੈਲੋ ਜਿਹੀ ਹੋ ਜਾਂਦੀ ਹੈ ਕਈ ਲੋਕੀ ਇਡਲੀ ਦੇ ਵਿੱਚ ਸਬਜ਼ੀਆਂ ਪਾ ਕੇ ਬਣਾਉਣ ਲੱਗੇ ਨੇ ਕਿ ਇੱਕ ਵਾਰ 'ਚ ਹੀ ਕੰਮ ਮੁੱਕੇ ਉਹਦੇ ਵਿੱਚ ਹੀ
1: ਖਾਣ ਪੀਣ ਦੇ ਵਿੱਚ ਤੇ ਬਹੁਤ ਸਾਰੇ ਐਕਸਪੈਰੀਮੈਂਟਸ ਹੋਣੇ ਸ਼ੁਰੂ ਹੋ ਗਏ ਹੁਣ ਬੜਾ ਕੁਛ ਹੈ ਜਿਹੜਾ ਹੁਣ ਵੀ ਆਪਾਂ ਵੇਖਦੇ ਹਾਂ ਵੀ ਮਿਕਸ ਜਿਹਾ ਹੋਈ ਜਾਂਦਾ ਹਰ ਕੋਈ ਆਪਣੇ ਆਪਣੇ ਪੱਧਰ ਦੇ ਉੱਤੇ ਐਕਸਪੈਰੀਮੈਂਟ ਕਰਕੇ ਵੇਖਦਾ ਪਰ ਇਹਦੇ ਵਿੱਚੋਂ ਸਰਪ੍ਰਾਈਜ਼ਿੰਗਲੀ ਬੜੇ ਸਾਰੇ ਇੱਦਾਂ ਦੇ ਐਕਸਪੈਰੀਮੈਂਟ ਨੇ ਜਿਹੜੇ ਤੁਹਾਡੇ ਸਿਹਤ ਨੂੰ ਵੀ ਨੁਕਸਾਨ ਕਰਦੇ ਮਤਲਬ ਕਈ ਮੈਂ ਵੇਖਣਾ ਵਾਂ ਵੀ ਉਹ ਜੋ ਮਰਜ਼ੀ ਕਰੀ ਜਾਂਦੇ
0: ਸੋ
1: ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਫੂਡ ਸਾਇੰਸ ਨੂੰ ਵਿਗਾੜਦੀਆਂ ਵੀ
0: ਅਸਲ 'ਚ ਉਹਦੀ ਕਈ ਵਾਰੀ ਕਈ ਚੀਜ਼ਾਂ ਦੇ ਵਿੱਚ ਤੇ ਉਹ ਚੀਜ਼ ਰਹਿੰਦੀ ਨਹੀਂ ਜਿਹੜੀ ਤੁਸੀਂ
1: ਹਾਂ ਬੜੇ ਬੜੇ ਇੱਦਾਂ ਦੇ ਅੱਜ ਕੱਲ੍ਹ ਆਪਾਂ ਵੇਖਦੇ ਹਾਂ ਸੋਸ਼ਲ ਮੀਡੀਆ ਦੇ ਉੱਤੇ
0: ਸਪੈਸ਼ਲੀ ਮੋਮੋ ਜਿਹੜੇ ਹੁੰਦੇ ਉਹ ਸਟੀਮਡ ਹੁੰਦੇ ਐਕਚੁਅਲੀ ਜਿਹੜੇ ਡੰਪਲਿੰਗ ਉਹਨੂੰ ਇੰਡੀਆ ਦੇ ਵਿੱਚ ਹੁਣ ਉਹਨੂੰ ਤੰਦੂਰੀ ਉਹਨੂੰ ਤਲੇ ਹੋਏ ਸਾਰੇ ਦੁਨੀਆ ਭਰ ਦੇ ਕਿੰਨੀ ਤਰੀਕੇ ਦੀ ਅਫਗਾਨੀ ਮੋਮੋ ਮਤਲਬ ਕਿੰਨੀ ਉਹਨੂੰ ਪੂਰਾ ਉੱਧਰ ਬਿਲਕੁਲ ਹੀ ਚੇਂਜ ਕਰਦਾ
1: ਚਲੋ ਕੁਕਿੰਗ ਦੇ ਤਰੀਕੇ ਹੋ ਗਏ ਹੈ ਨਾ
0: ਕ੍ਰਿਸਪੀ ਕਰਦਾ ਪਰ ਹਾਂ ਪਰ ਅਸਲ ਜਿਹੜਾ ਔਥੈਂਟਿਕ ਹੈ ਉਹ ਸਟੀਮਡ ਹੈ ਨਾ ਲੇਕਿਨ ਬਾਕੀ ਆਪਣੇ ਕਿਸੇ ਵੀ ਇੱਥੇ ਚਲ ਜਾਓ ਕਿੰਨੀ ਸੌ ਵੈਰਾਇਟੀ ਉਹਦੀ ਬਣਾਈ ਗਈ ਹੈ
1: ਹਾਂਜੀ ਚਲੋ ਇਹ ਆ ਕਿ ਅਲੱਗ ਅਲੱਗ ਥਾਵਾਂ ਦੇ ਉੱਤੇ ਅਲੱਗ ਅਲੱਗ ਚੀਜ਼ਾਂ ਹੀ ਹੁਣ ਇੰਨਾ ਕੁ ਜ਼ਰੂਰ ਫਰਕ ਪੈ ਗਿਆ ਵੀ ਉਹ ਦੂਸਰੇ ਜਗ੍ਹਾ ਦੇ ਉੱਤੇ ਪਹੁੰਚ ਚੁੱਕੀਆਂ ਨੇ ਅਤੇ ਹਰ ਥਾਂ ਦੇ ਉੱਤੇ ਹੁਣ ਉਹਨਾਂ ਚੀਜ਼ਾਂ ਦਾ ਪਤਾ ਵਾ ਆਰਾਮ ਦੇ ਨਾਲ ਬੰਦਾ ਖਾ ਲੈਂਦਾ ਨਹੀਂ ਤਾਂ ਇੱਕ ਥਾਂ ਤੋਂ ਦੂਸਰੀ ਥਾਂ ਜਾ ਕੇ ਤਾਂ ਬੜੀ ਪ੍ਰੋਬਲਮ ਆਉਂਦੀ ਸੀ ਉਹ ਸਾਰੀਆਂ ਚੀਜ਼ਾਂ ਖਾਣ ਪੀਣ ਦੇ ਵਿੱਚ ਅਤੇ ਚਲੋ ਖੈਰ ਆਪਾਂ ਖਾਣ ਪੀਣ ਤੋਂ ਅੱਗੇ ਵੱਧਦੇ ਹਾਂ ਅਤੇ ਭਾਰਦਵਾਜ ਸਾਹਿਬ ਕਹਿੰਦੇ ਬੋਟੈਨੀਕਲ ਗਾਰਡਨਸ ਇਨ ਕਰਨਬਨ ਅਤੇ ਇਟਸ ਅਮੰਗ ਇਸ ਦਾ ਵਰਲਡ ਟੋਪ 10 ਬੋਟੈਨੀਕਲ ਗਾਰਡਨ ਅਤੇ ਛੁੱਟੀਆਂ ਦੇ ਵਿੱਚ ਟਾਈਮ ਲੱਗਦਾ ਅਤੇ ਭਾਈ ਤੁਸੀਂ ਜਾ ਕੇ ਜ਼ਰੂਰ ਹੋ ਕੇ ਆਓ ਤੁਸੀਂ ਉੱਥੇ ਘੁੰਮੀ ਘੁੰਮੀ ਕਰੋ ਅਤੇ ਥੋੜ੍ਹਾ ਜਿਹਾ ਸੈਰ ਸਪਾਟਾ ਥੋੜ੍ਹੀ ਜਿਹੀ ਐਕਸਰਸਾਈਜ਼ ਅਤੇ ਹੋਰ ਬਹੁਤ ਸਾਰਾ ਕੁਛ ਐਂਡ ਆਲ ਅਤੇ ਇੱਕ ਇਹ ਸਭ ਕੁਛ ਦੇ ਦਰਮਿਆਨ ਯਾਦ ਰਹੇ ਕਿ ਅਗਲੇ ਹਫ਼ਤੇ ਅਗਲੇ ਸੋਮਵਾਰ ਜਦੋਂ ਆਪਾਂ ਮਿਲਾਂਗੇ ਅਤੇ ਡੇ ਲਾਈਟ ਸੇਵਿੰਗ ਹੋ ਚੁੱਕੀ ਹੋਊਗੀ ਸੋ ਇਸ ਚੀਜ਼ ਦਾ ਖਿਆਲ ਰੱਖੋ ਆਈ ਥਿੰਕ 4 ਤਰੀਕ ਪੈਂਦੀ ਇੱਕ ਮਿੰਟ ਮੈਂ ਕੱਢ ਕੇ ਅਤੇ ਦੱਸ ਹੀ ਦਿੰਦਾ ਵਾਂ ਤਾਂ ਕਿ ਫਿਰ ਸਮੱਸਿਆ ਨਾ ਹੋਣ ਅਤੇ ਕਿਉਂਕਿ ਹਰ ਸਾਲ ਅਕਤੂਬਰ ਦੇ ਪਹਿਲੇ ਹਫ਼ਤੇ ਆਪਾਂ ਵੇਖਦੇ ਹਾਂ ਵੀ ਡੇਲਾਈਟ ਸੇਵਿੰਗ ਸ਼ੁਰੂ ਹੁੰਦੀ ਹੈ। ਹਾਂਜੀ 4 ਤਰੀਕ ਹੈ ਜੀ, 4 ਤਰੀਕ ਹੈ ਜਿਹਦੇ ਵਿੱਚ ਕਿ ਔਲਰੇਡੀ ਰੌਲਾ ਪੈਣਾ ਸ਼ੁਰੂ ਹੋ ਗਿਆ। ਜਦੋਂ ਵੀ ਡੇਲਾਈਟ ਸੇਵਿੰਗ ਹੁੰਦੀ ਹੈ ਉਦੋਂ ਇੱਕ ਵਾਰੀ ਰੌਲਾ ਜ਼ਰੂਰ ਪੈਂਦਾ ਵਾ ਵੀ ਯਾਰ ਇਹ ਕਿਉਂ ਆ। ਤੋ ਖੈਰ ਮੈਂ ਬਹੁਤ ਸਾਰੇ ਲੌਜਿਕ ਨੇ ਹੋਣ ਦੇ ਹੱਕ ਦੇ ਵਿੱਚ ਵੀ ਮੈਨੂੰ ਤਾਂ ਆਪ ਬੜੀ ਚੁੱਭਦੀ ਹੁੰਦੀ ਆ
0: ਨੀਂਦ
1: ਦਾ ਅਲੱਗ ਤੋਂ ਮੈਨੂੰ ਲੱਗਦਾ ਹੁੰਦਾ ਵੀ ਸਾਰਾ ਕੁਛ ਹੀ ਚੇਂਜ ਹੋ ਜਾਂਦਾ ਵਾ ਇੱਦਾਂ ਕਿੱਦਾਂ ਵੀ ਇੱਕੋ ਹੀ ਰਹੇ ਹੁਣ ਪਹਿਲੇ ਜਿਹੜੇ ਲੌਜਿਕ ਦਿੰਦੇ ਉਹ ਸਾਰੇ ਲੌਜਿਕ ਤਾਂ ਹੁਣ ਰਹੇ ਨਹੀਂ ਆ। ਉਹ ਸਾਰਾ ਕੁਛ ਚੇਂਜ ਹੋ ਚੁੱਕਾ ਵਾ ਵੀ ਪਹਿਲੀਆਂ ਦੇ ਵਿੱਚ ਲਾਈਟ ਨਹੀਂ ਹੁੰਦੀ ਜਾਂ ਲਾਈਟ ਬਚਾਈ ਜਾਂਦੀ ਸੀ, ਬਿਜਲੀ ਦਾ ਬੜਾ ਖਰਚਾ ਵੱਧਦਾ ਸੀ, ਦਿਸ ਦੈਟ ਜੇ ਵੋ। ਅਤੇ ਹੁਣ ਜਿੱਥੇ ਸਾਰੀ ਦੁਨੀਆ ਆਪਸ ਦੇ ਵਿੱਚ ਗਲੋਬਲ ਪੱਧਰ ਦੇ ਉੱਤੇ ਜੁੜੀ ਆ, ਜਿੱਥੇ ਮੰਨ ਲਓ ਹੁਣ ਤੁਸੀਂ ਇਸ ਟਾਈਮ ਗੱਲ ਕਰ ਰਹੇ ਹੋ ਕਿਸੇ ਦੇ ਨਾਲ, ਹੈਲੋ ਕੀ ਹਾਲ ਚਾਲ ਨੇ, 2 ਵਜੇ ਆ, ਅਤੇ ਉਹ ਅਗਲਾ ਕਵੇ ਵੀ ਓਕੇ 5 ਮਿੰਟ ਗੱਲ ਕਰਕੇ ਉਹ ਕਵੇ ਵੀ ਸੋਰੀ ਮੇਰੇ 3:05 ਹੋ ਗਈ ਟਾਈਮ ਇੰਨਾ ਲੱਗ ਜਾਂਦਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਂਦੇ ਤਾਂ ਉਦੋਂ ਤਾਂ ਆਈ ਥਿੰਕ ਕੋਈ ਫਰਕ ਵੀ ਨਹੀਂ ਪੈਂਦਾ ਹੋਊਗਾ ਵੀ ਘੰਟਾ ਬਦਲ ਗਿਆ ਉਹਨੂੰ ਬਦਲ ਗਿਆ ਕੀ ਫਰਕ ਪਿਆ, ਹੈ ਨਾ, ਇੱਥੇ ਦਿਨ ਰਾਤ ਬਦਲ ਜਾਂਦੇ ਇੱਕ ਜਗ੍ਹਾ ਤੋਂ ਦੂਸਰੀ ਥਾਂ 'ਤੇ। ਅਤੇ ਪਰ ਖੈਰ ਇਸ ਸੰਬੰਧ ਦੇ ਵਿੱਚ ਕਹਿਣ ਦਾ ਮਤਲਬ ਇਹ ਕਿ ਹਰ ਵਾਰ ਇਹ ਚਰਚਾ ਸ਼ੁਰੂ ਹੋ ਜਾਂਦੀ ਹੈ ਅਤੇ ਚਰਚਾ ਸ਼ੁਰੂ ਹੋ ਚੁੱਕੀ ਹੈ। ਬਹੁਤ ਸਾਰੀਆਂ ਜਿੱਥੇ ਚਰਚਾਵਾਂ ਇਹ ਆਉਂਦੀਆਂ ਸੀ, ਅੱਜ ਮੈਂ ਵੇਖ ਰਿਹਾ ਹਾਂ ਅਖਬਾਰਾਂ ਅਤੇ ਅੱਜ ਹੈਰਲਸਨ ਨੇ ਇੱਕ ਛਾਪੀ ਸੀ ਹੁਣ ਇੱਕ ਰਿਪੋਰਟ, ਅਤੇ ਹੁਣ ਉਹ ਇਹ ਕਹਿ ਰਹੇ ਨੇ ਕਿ ਨਹੀਂ ਹੁਣ ਕੁਛ ਨਵੀਆਂ ਰਿਪੋਰਟਸ ਆਈਆਂ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਨਹੀਂ ਮਾਨਸਿਕ ਤੌਰ ਦੇ ਉੱਤੇ ਕੋਈ ਖਾਸ ਫਰਕ ਨਹੀਂ ਪੈਂਦਾ, ਮਾਨਸਿਕ ਸਿਹਤ ਦਾ ਕੋਈ ਵਿਗਾੜ ਨਹੀਂ ਹੁੰਦਾ। ਜਦਕਿ ਪਹਿਲੀਆਂ ਦੇ ਵਿੱਚ ਇਹ ਕਿਹਾ ਜਾਂਦਾ ਰਿਹਾ ਵਾ ਕਿ ਹੁੰਦਾ ਵਾ, ਜਾਨਵਰਾਂ ਦੇ ਉੱਤੇ ਅਸਰ ਪੈਂਦਾ ਵਾ ਅਤੇ ਬੰਦਿਆਂ ਦੀ ਸਿਹਤ ਦੇ ਉੱਤੇ ਵੀ ਅਸਰ ਪੈਂਦਾ ਵਾ, ਮਾਨਸਿਕ ਸਿਹਤ ਦੇ ਉੱਤੇ ਅਸਰ ਪੈਂਦਾ, ਅਤੇ ਹੁਣ ਇਹ ਕਹਿ ਰਹੇ ਨੇ ਕਿ ਨਹੀਂ ਪੈਂਦਾ। ਅਤੇ ਆਪਾਂ ਤਾਂ ਜੋ ਤੁਸੀਂ ਕਹਿੰਦੇ ਉਹ ਮੰਨ ਹੀ ਲੈਂਦੇ
0: ਹਾਂ,
1: ਇਹਨਾਂ ਚੀਜ਼ਾਂ ਦਾ ਵੇਖ ਲਓ ਕਿੰਨਾ ਅਸਰ ਪੈਂਦਾ। ਇੱਕ ਰਿਪੋਰਟ ਆਉਂਦੀ ਉਹ ਕਹਿੰਦੀ ਵੀ ਯਾਰ ਤੇਰੇ ਦਿਮਾਗ 'ਤੇ ਅਸਰ ਪੈਂਦਾ ਵਾ, ਬੰਦਾ ਕਹਿੰਦਾ ਹਾਂ ਪੈਂਦਾ, ਉਹਦਾ ਕਹਿੰਦਾ ਨਹੀਂ ਪੈਂਦਾ, ਕਹਿੰਦਾ ਹਾਂ ਨਹੀਂ ਪੈਂਦਾ, ਜੋ ਮਰਜ਼ੀ ਜਿਹੜੇ ਪਾਸੇ ਨੂੰ ਮਰਜ਼ੀ ਲਾ ਦਿਓ ਤੁਸੀਂ। ਪਰ ਖੈਰ ਤੁਸੀਂ ਇਹਦੇ ਬਾਰੇ ਜੋ ਵੀ ਸੋਚਦੇ ਹੋ ਜਿੱਦਾਂ ਵੀ ਸੋਚਦੇ ਹੋ, ਅਗਲੇ ਹਫ਼ਤੇ ਥੋੜ੍ਹਾ ਜਿਹਾ ਖਿਆਲ ਰੱਖਿਓ ਜੇ ਉੱਦਾਂ ਦੇ ਕੁਛ ਹੈ ਨੇ ਪਲੈਨ ਤਾਂ। ਕੁਛ ਇੱਕ ਨੁਕਤੇ ਜਿਹੜੇ ਉਹ ਜ਼ਰੂਰ ਸਾਂਝੇ ਕਰ ਲੈਣੇ। ਇਹ ਜਿਹੜੀ ਰਿਪੋਰਟ ਛਪੀ ਹੈ ਸਵਿਨਬਰਨ ਯੂਨੀਵਰਸਿਟੀ ਦੇ ਵੱਲੋਂ ਛਪੀ ਹੈ, ਅਤੇ ਬੈਨ ਬੁਲਕ ਅਤੇ ਗ੍ਰੈਗ ਮੁਰੇ ਨਾਂ ਦੇ ਜਿਹੜੇ ਦੋ ਵਿਅਕਤੀ ਨੇ ਜਿਨ੍ਹਾਂ ਨੇ ਲਗਭਗ 36 ਇਹਨਾਂ ਦਾ ਕਹਿਣਾ ਕਿ 36 ਦੇ ਕਰੀਬ ਦੇਸ਼ਾਂ ਦੇ ਉੱਤੇ ਇਹਨਾਂ ਨੇ ਉੱਥੋਂ ਦੇ ਅੰਕੜੇ ਜਿਹੜੇ ਇਕੱਠੇ ਕੀਤੇ ਆ, 157 ਜਿਹੜੇ ਪੁਰਾਣੇ ਇਹਦੇ ਉੱਤੇ ਪਰਚੇ ਹੋਏ ਪਏ ਸੀ ਜਾਂ ਸਰਚ ਹੋਈਆਂ ਪਈਆਂ ਸੀ, ਉਹਨਾਂ ਸਾਰੀਆਂ ਦਾ ਜਿਹੜਾ ਵਿਸ਼ਲੇਸ਼ਣ ਕੀਤਾ ਵਾ ਆਪਾਂ, ਅਤੇ ਉਸ ਤੋਂ ਬਾਅਦ ਇਹ ਤੱਤ ਕੱਢਿਆ ਕਿ ਇਸ ਦੇ ਵਿੱਚ ਡਿਪਰੈਸ਼ਨ ਜਾਂ ਫਿਰ ਮੈਨਿਕ ਐਪੀਡਸੋਡਸ, ਨਸ਼ਿਆਂ ਦੀ ਲੱਤ ਜਾਂ ਫਿਰ ਖੁਦਕੁਸ਼ੀ ਦੀਆਂ ਦਰਾਂ ਦੇ ਵਿੱਚ ਵਾਧੇ ਦਾ ਜਿਹੜਾ ਕੋਈ ਲੈਣਾ ਦੇਣਾ ਨਹੀਂ ਆ ਘੜੀਆਂ ਬਦਲਣ ਦੇ ਨਾਲ, ਜਾਂ ਫਿਰ ਇੱਦਾਂ ਕਹਿ ਲਓ ਵੀ ਇਹਨਾਂ ਦਾ ਕਹਿਣਾ ਵੀ ਕੋਈ ਠੋਸ ਸਬੂਤ ਨਹੀਂ ਇਸ ਚੀਜ਼ ਦਾ ਮਿਲਿਆ। ਵੈਸੇ ਮਿਲੂਗਾ ਵੀ ਕੀ, ਮੈਨੂੰ ਇਹ ਚੀਜ਼ ਬਹੁਤ ਔਖੀ ਆ। ਬਹੁਤ ਵਾਰੀ ਜਦੋਂ ਇੱਕ ਸੈਂਪਲ ਭਰਿਆ ਜਾਂਦਾ ਤਾਂ ਉਹਦੇ ਵਿੱਚ ਹੋਰ ਵੀ ਕਈ ਮਲਟੀਪਲ ਰੀਜ਼ਨ ਹੋ ਸਕਦੇ ਨੇ, ਅਤੇ ਆਪਣੇ ਆਪ ਦੀ ਤੁਹਾਡੀ ਉਹ ਆ ਫੀਲ ਆ ਵੀ ਤੁਸੀਂ ਕਿੱਦਾਂ ਫੀਲ ਕਰਦੇ ਹੋ। ਅਤੇ ਇਹਨਾਂ ਨੇ ਸਿਰਫ ਇੰਨਾ ਕੁ ਕਹਿ ਕੇ ਗੱਲ ਹੁਣ ਨਿਬੇੜੀ ਆ ਵੀ ਸਮਾਂ ਬਦਲਣ ਦੇ ਨਾਲ ਨੀਂਦ ਦੇ ਪੈਟਰਨ ਦੇ ਵਿੱਚ ਮਾਮੂਲੀ ਜਿਹਾ ਬਦਲਾਅ ਆਉਂਦਾ, ਜਿਵੇਂ ਕਿ ਹਲਕਾ ਜਿਹਾ ਜੈਟ ਲੈਗ ਹੋਊਗਾ ਤੁਹਾਨੂੰ, ਜਿੱਦਾਂ ਕਿ ਤੁਸੀਂ ਜਹਾਜ਼ ਦੇ ਉੱਤੇ ਸਫ਼ਰ ਕੀਤਾ ਵਾ ਇਸ ਟਾਈਪ, ਉਹ ਵੀ ਬਹੁਤ ਛੋਟਾ ਜਿਹਾ ਸਫ਼ਰ, ਅਤੇ ਦਿਮਾਗੀ ਅਤੇ ਮਨੋਵਿਗਿਆਨੀ ਸਿਹਤ ਨੂੰ ਲੰਮੇ ਸਮੇਂ ਦੇ ਲਈ ਕੋਈ ਨੁਕਸਾਨ ਨਹੀਂ ਪਹੁੰਚਦਾ। ਇੱਕ ਵਾਰੀ ਫਿਰ ਤੋਂ ਇਹ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਕੁਦਰਤੀ ਰੋਸ਼ਨੀ ਦੇ ਵਿੱਚ ਜ਼ਿਆਦਾ ਸਮਾਂ ਬਿਤਾਉਣ ਦੇ ਨਾਲ ਊਰਜਾ ਵੱਧਦੀ ਹੈ, ਸਰੀਰਕ ਵੀ, ਅਤੇ ਵੈਸੇ ਵੀ ਆਪਾਂ ਊਰਜਾ ਬਚਾ ਲੈਂਦੇ ਹਾਂ ਜਿਸ ਦੇ ਨਾਲ ਲੋਕ ਕਸਰਤ ਕਰ ਪਾਉਂਦੇ ਆ, ਸਮਾਜਿਕ ਗਤੀਵਿਧੀਆਂ ਦੇ ਵਿੱਚ ਹੋਰ ਵਧੇਰੇ ਸਰਗਰਮ ਹੋ ਕੇ ਹਿੱਸਾ ਲੈ ਲੈਂਦੇ ਹਨ। ਅਤੇ ਠੀਕ ਹੈ ਜੀ, ਉਹ ਜਿਹੜੇ ਪੋਜ਼ਿਟਿਵ ਪ੍ਰਭਾਵ ਨੇ ਉਹ ਜ਼ਰੂਰ ਫਿਰ ਦੁਬਾਰਾ ਦੱਸੇ ਗਏ ਨੇ। ਮਾਨਸਿਕ ਸਿਹਤ ਦੇ ਉੱਤੇ ਇਹਨਾਂ ਦਾ ਕਹਿਣਾ ਕਿ ਕੋਈ ਅਸਰ ਨਹੀਂ ਵੇਖਿਆ ਗਿਆ, ਪਰ ਰਿਪੋਰਟ ਦੇ ਵਿੱਚ ਸਰੀਰਕ ਸਿਹਤ ਅਤੇ ਆਮ ਸੁਰੱਖਿਆ ਦੇ ਨਾਲ ਜੁੜੇ ਕਈ ਅਹਿਮ ਨੁਕਤੇ ਜ਼ਰੂਰ ਸਾਂਝੇ ਕੀਤੇ ਗਏ ਨੇ। ਜਿੱਦਾਂ ਕਿ ਹੁਣ ਜਦੋਂ ਸਪਰਿੰਗ ਆਈ, ਬਸੰਤ ਆਈ ਅਤੇ ਘੜੀ ਦਾ ਅੱਗੇ ਹੋਣਾ, ਸੋ ਇਹਦੇ ਨਾਲ ਜਿਹੜਾ ਪਹਿਲੇ ਮਹੀਨੇ ਦੇ ਵਿੱਚ ਜਿਹੜੇ ਹਾਰਟ ਅਟੈਕ ਦੇ ਖਤਰੇ ਨੇ ਉਹ 4% ਤੱਕ ਵਾਧਾ ਮੰਨਿਆ ਜਾਂਦਾ ਵੀ ਹੁੰਦਾ ਵਾ ਇਸ ਚੀਜ਼ ਦੇ ਨਾਲ। ਅਮਰੀਕਾ ਦੇ ਵਿੱਚ ਸੜਕ ਹਾਦਸਿਆਂ ਦੇ ਵਿੱਚ ਵਾਧਾ ਵੇਖਿਆ ਜਾਂਦਾ ਵਾ ਇਸ ਸਮੇਂ ਦੇ ਦਰਮਿਆਨ, ਹਾਲਾਂਕਿ ਇਹਦੇ ਵੀ ਬਾਰੇ ਵੀ ਕਿਹਾ ਜਾਂਦਾ ਕਿ ਉਹਦੇ ਹੋਰ ਵੀ ਕਈ ਰੀਜ਼ਨ ਨੇ। ਪਰ ਜਦੋਂ ਤੁਸੀਂ ਮੰਨ ਲਓ ਹਲਕਾ ਜਿਹਾ ਜੈਟ ਲੈਗ ਮੰਨ ਹੀ ਲਿਆ ਅਤੇ ਫਿਰ ਉਹ ਚੀਜ਼ ਜ਼ਰੂਰ ਕਿਤੇ ਨਾ ਕਿਤੇ ਅਸਰਦਾਰ ਹੋਊਗੀ। ਫਿਜ਼ੀਕਲੀ ਜਿਹੜੇ ਕ੍ਰਾਈਮ ਨੇ ਉਹਨਾਂ ਦੇ ਵਿੱਚ ਵੀ ਵਾਧਾ ਵੇਖਿਆ ਗਿਆ, ਇੱਕ ਦੂਸਰੇ ਦੇ ਉੱਤੇ ਜਿਹੜੇ ਹਮਲੇ ਨੂੰ ਇਹਨਾਂ ਦਿਨਾਂ ਦੇ ਵਿੱਚ ਵੱਧਦੇ ਨੇ। ਉਸ ਤੋਂ ਬਾਅਦ ਜਦੋਂ ਘੜੀ ਪਿੱਛੇ ਹੁੰਦੀ ਹੈ, ਜਦੋਂ ਆਟਮ ਆਉਂਦਾ ਵਾ ਅਤੇ ਨੀਂਦ ਦਾ ਸਮਾਂ ਵੱਧ ਜਾਂਦਾ ਅਤੇ ਕੰਮ ਵਾਲੀ ਥਾਂ ਦੇ ਉੱਤੇ ਸੱਟਾਂ ਪੇਟਾਂ ਦੇ ਵਿੱਚ ਕਹਿੰਦੇ ਨੇ ਕਿ ਕਮੀ ਆ ਜਾਂਦੀ ਹੈ ਅਤੇ ਮੌਤ ਦੀ ਦਰ ਦੇ ਵਿੱਚ ਗਿਰਾਵਟ ਆਉਂਦੀ ਹੈ। ਸੋ ਇੱਕ ਵਾਰੀ ਫਿਰ ਜਾਂ ਫਿਰ ਇੱਦਾਂ ਕਹਿ ਲਓ ਵੀ ਜਦੋਂ ਵੱਧ ਜਾਂਦੀ ਹੈ ਉਦੋਂ ਫਿਰ ਵਾਪਸ ਆ ਜਾਂਦੀ ਆ ਅਤੇ ਉਹ ਬਰਾਬਰ ਹੋ ਗਿਆ ਫਿਰ। ਅਤੇ ਥੈਂਕ ਯੂ ਬਲਜੀਤ ਜੀ, ਕਹਿੰਦੇ ਕਿ ਆਵਾਜ਼ ਸਾਫ਼ ਨਹੀਂ ਆ ਰਹੀ ਤੁਹਾਡੇ ਵਾਲੇ ਪਾਸਿਓਂ। ਹੋ ਸਕਦਾ ਜੀ ਕੋਈ ਸਮੱਸਿਆ ਹੋਵੇ ਇੱਧਰ, ਅਤੇ ਸਾਡੇ ਸਾਰੇ ਠੀਕ ਆ ਮਾਹੌਲ ਚਾਲ, ਅਤੇ ਤੁਸੀਂ ਇੱਕ ਵਾਰੀ ਇਹ ਆ ਵੀ ਹੋਰ ਕਿਸੇ ਨੂੰ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਤੁਸੀਂ ਹੋਰ ਵੀ ਕੋਈ ਮੈਸੇਜ ਕਰੋ, ਨਹੀਂ ਤਾਂ ਫਿਰ ਤੁਹਾਡੇ ਉੱਥੇ ਕੋਈ ਨਾ ਕੋਈ ਨੈਟਵਰਕ ਦੇ ਵਿੱਚ ਸਮੱਸਿਆ ਹੋਊਗੀ ਇੱਧਰਲੇ ਪਾਸੇ, ਅਤੇ ਸਾਰੀਆਂ ਬੱਤੀਆਂ ਬੁੱਤੀਆਂ ਜੀਆਂ ਓਕੇ, ਰਿਪੋਰਟ ਹੈ ਸਾਰਾ ਕੁਛ ਠੀਕ ਹੈ। ਧੰਨਵਾਦ ਤੁਹਾਡਾ ਅਪਡੇਟ ਕਰਨ ਦੇ ਲਈ, ਅਤੇ ਬਾਕੀ ਹੋਰ ਕਿਸੇ ਦਾ ਕੋਈ ਇਹਦੇ ਬਾਰੇ ਆਉਂਦਾ ਮੈਸੇਜ ਤਾਂ ਫਿਰ ਆਪਾਂ ਜ਼ਰੂਰ ਹੋਰ ਬਰੀਕੀ ਦੇ ਵਿੱਚ ਦੇੜ ਪਦੇੜ ਕਰਾਂਗੇ, ਪਰ ਫਿਲਹਾਲ ਜੋ ਮੈਂ ਵੇਖ ਪਾ ਰਿਹਾ ਵਾਂ ਸਾਹਮਣੇ ਸਾਹਮਣੇ ਉਹਦੇ ਹਿਸਾਬ ਨਾਲ ਠੀਕ ਹੈ। ਬਾਕੀ ਅੱਗੇ ਬੇਨਤੀ ਹੈ ਕਿ ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਇਸ ਸੰਬੰਧ ਦੇ ਵਿੱਚ ਦੱਸ ਦਿਓ ਤੁਸੀਂ। ਅਤੇ ਜੀ, ਸੋ ਆਪਾਂ ਗੱਲ ਕਰ ਰਹੇ ਸਾਂ ਡੇਲਾਈਟ ਸੇਵਿੰਗ ਦੀ, ਹਾਂਜੀ। ਅਤੇ ਹੁਣ ਮਤਲਬ ਇਹ ਚਰਚਾ ਜਿਹੜੀ ਹੈ ਇਸ ਟਾਈਮ ਦੇ ਉੱਤੇ ਫਿਰ ਦੁਬਾਰਾ ਵਿਸ਼ਾ ਜਿਹੜੀ ਬਣ ਗਈ ਹੈ, ਕਿਉਂਕਿ ਦਿਲ ਦੀਆਂ ਬਿਮਾਰੀਆਂ ਜਿਹੜੀਆਂ ਨੇ ਅਕਸਰ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਨੇ, ਅਤੇ ਇਸੇ ਦੇ ਉੱਤੇ ਹੀ ਕਹਿੰਦੇ ਨੇ ਕਿ ਜ਼ਿਆਦਾ ਇਹਦਾ ਅਸਰ ਪੈਂਦਾ ਵਾ। ਸੋ ਫਿਲਹਾਲ ਇੱਕ ਵਾਰੀ ਜਾਂਦੇ ਜਾਂਦੇ ਫਿਰ ਦੱਸ ਦਈਏ ਕਿ 4 October ਨੂੰ 2 PM ਜਦੋਂ ਹੋਏ, ਅਤੇ ਤੁਹਾਡਾ ਅੱਗੇ ਕਰਕੇ ਘੜੀਆਂ ਤੇ 3 PM ਹੋ ਜਾਏ, ਵੈਸੇ ਆਟੋਮੈਟਿਕਲੀ ਅੱਜ ਕੱਲ੍ਹ ਹੋ ਜਾਂਦੀਆਂ, ਪਰ ਜੇ ਨਹੀਂ ਤਾਂ ਇਸ ਚੀਜ਼ ਦਾ ਫਿਰ ਵੀ ਤੁਸੀਂ
0: ਵਾਲ ਕਲੋਕ ਮੇਨਲੀ ਕਰਨੀ ਪੈਂਦੀ ਤੁਹਾਨੂੰ, ਠੀਕ ਹੈ ਫਿਰ।
1: ਹਾਂਜੀ, ਅਤੇ ਵੈਸੇ ਕੁਛ ਇੱਕ ਸੁਝਾਅ ਨੇ ਮਾਹਰਾਂ ਦੇ ਜਿਹੜੇ ਹੁਣ ਤੋਂ ਹੀ ਡਿਸਕਸ ਕਰਨੇ ਜ਼ਰੂਰੀ ਹੈ, ਜਿਹਦੇ ਕਰਕੇ ਮੈਂ ਗੱਲ ਛੇੜੀ ਸੀ। ਅਤੇ ਕਹਿੰਦੇ ਵੀ ਘੜੀ ਬਦਲਣ ਤੋਂ ਜਾਂ ਫਿਰ ਆਪਣੇ ਆਪ ਚਲੋ ਬਦਲ 'ਤੇ ਜਾਂਦੀ ਆ, ਅਤੇ ਉਸ ਤੋਂ ਪਹਿਲਾਂ ਹੁਣ ਜਿੱਦਾਂ ਹਫ਼ਤਾ ਰਹਿ ਗਿਆ ਵਾ, ਅਤੇ ਸੌਣ ਅਤੇ ਜਾਗਣ ਦੇ ਸਮੇਂ ਨੂੰ ਕਹਿੰਦੇ ਕਿ 15 to 20 minutes ਜਿਹੜਾ ਵਾ ਉਹ ਔਲਰੇਡੀ ਤੁਸੀਂ ਬਦਲਣਾ ਸ਼ੁਰੂ ਕਰ ਦਿਓ, ਇਹਦੇ ਨਾਲ ਕਿ ਅਚਾਨਕ ਤੁਹਾਡੇ ਸਰੀਰ ਨੂੰ ਇੱਕ ਝਟਕਾ ਨਹੀਂ ਲੱਗੂਗਾ। ਰਾਤ ਦੇ ਖਾਣੇ ਦਾ ਸਮਾਂ ਵੀ ਜਿਹੜਾ ਵਾ ਉਹ ਤੁਸੀਂ 20 minutes ਅੱਗੇ ਕਸਕਾ ਲਓ, ਫਿਰ ਹੌਲੀ ਹੌਲੀ ਕਰਦਿਆਂ ਕਰਦਿਆਂ ਅੱਧੇ ਘੰਟੇ ਦੇ ਉੱਤੇ ਲੈ ਜਾਓ, ਇੱਕ ਇੱਕ ਦਿਨ ਕਰਕੇ ਤੁਸੀਂ, ਜੇ ਤੁਹਾਨੂੰ ਲੱਗਦਾ ਤੁਹਾਡੇ ਉੱਤੇ ਬਹੁਤ ਵੱਡਾ ਕੋਈ ਅਸਰ ਪੈਂਦਾ, ਅਤੇ ਇਸ ਕਰਕੇ ਆਪਣੀ ਨੀਂਦ ਦਾ ਜਿਹੜਾ ਪੈਟਰਨ ਤੁਸੀਂ ਬਦਲਣਾ ਸ਼ੁਰੂ ਕਰ ਦਿਓ। ਅਤੇ ਜਦੋਂ ਤੁਸੀਂ ਉੱਠਦੇ ਹੋ ਅਤੇ 15 to 20 minutes ਅੱਧਾ ਘੰਟਾ ਜਿਹੜਾ ਵਾ ਉਹ ਤੁਸੀਂ ਧੁੱਪ ਸੇਕਣੀ ਸ਼ੁਰੂ ਕਰੋ, ਕਿਉਂਕਿ ਹੁਣ ਮੌਸਮ ਇੱਕਦਮ ਬਦਲਿਆ ਵਾ, ਅਤੇ ਕੋਸ਼ਿਸ਼ ਕਰੋ ਕਿ ਬਾਹਰ ਨਿਕਲ ਕੇ ਤੁਸੀਂ ਆਨੇ ਬਹਾਨੇ ਅਤੇ ਧੁੱਪ ਦੇ ਨਾਲ ਥੋੜ੍ਹਾ ਜਿਹਾ ਵਾਹ ਵਾਸਤਾ ਵੱਧ ਪਾਓ। ਸੋ ਇਹਦੇ ਨਾਲ ਕੀ ਹੁੰਦਾ ਵਾ ਕਿ ਦਿਮਾਗ ਦੇ ਵਿੱਚ ਜਿਹੜਾ ਮੈਲਾਟੋਨਿਨ ਜਿਹੜਾ ਕਿ ਨੀਂਦ ਵਾਲਾ ਹਾਰਮੋਨ ਕਿਹਾ ਜਾਂਦਾ, ਸੋ ਉਹਨੂੰ ਧੁੱਪ ਜਿਹੜਾ ਵਾ ਉਹ ਰੋਕਦੀ ਆ, ਅਤੇ ਦਿਨ ਵੇਲੇ ਜਿਹੜਾ ਤੁਹਾਨੂੰ ਚੁਸਤੀ ਫੁਰਤੀ ਜਿਹੀ ਰਹਿੰਦੀ ਆ, ਤੁਸੀਂ ਥੋੜ੍ਹੇ ਜਿਹੇ ਐਕਟਿਵ ਤੁਸੀਂ ਰਹਿਣਾ ਸ਼ੁਰੂ ਹੋ ਜਾਂਦੇ ਹੋ, ਇੱਕਦਮ ਤੁਹਾਡੇ 'ਤੇ ਅਸਰ ਕੋਈ ਨਹੀਂ ਪੈਂਦਾ। ਸੌਣ ਤੋਂ ਘੱਟੋ ਘੱਟ 1 hour ਪਹਿਲਾਂ, ਜੋ ਕਿ ਪਹਿਲੇ ਤਾਂ ਚਲੋ ਪਹਿਲਾਂ ਵੀ ਕਿਹਾ ਜਾਂਦਾ ਵਾ ਵੀ ਮੋਬਾਈਲ ਲੈਪਟੋਪ ਜਾਂ TV ਜਿਹੜੇ ਨੇ ਉਹ ਆਪਣੇ ਵੇਖਣੇ ਬੰਦ ਕਰ ਦਿਓ, ਅਤੇ ਸਕਰੀਨ ਦੀ ਰੋਸ਼ਨੀ ਜਿਹੜੀ ਆ ਉਹ ਤੁਹਾਡੇ ਸਰੀਰ ਨੂੰ ਇਹ ਭੁਲੇਖਾ ਨਾ ਪਾਵੇ ਵੀ ਅਜੇ ਦੇਣੀ ਆ, ਕਿਉਂਕਿ ਤੁਹਾਡੀਆਂ ਬਿਲਕੁਲ ਬਾਕੀ ਸਰੀਰ 'ਤੇ ਕਿੰਨੇ ਵੇਖਿਆ ਉਹ ਤਾਂ ਤੁਸੀਂ ਵੇਖ ਨਹੀਂ ਰਹੇ, ਫੋਨ ਬਿਲਕੁਲ ਤੁਹਾਡੀਆਂ ਅੱਖਾਂ ਦੇ ਸਾਹਮਣੇ ਫੇਸ ਦੇ ਸਾਹਮਣੇ ਆ, ਅਤੇ ਕਹਿੰਦੇ ਨੇ ਕਿ ਦਿਮਾਗ ਤੁਹਾਨੂੰ ਇਹ ਭੁਲੇਖਾ ਪਾਉਂਦਾ ਵਾ ਵੀ ਦੇਣੀ ਆ, ਚਾਨਣੀ ਆ, ਉਸ ਤਰੀਕੇ ਦਾ ਚਾਨਣ ਆ। ਸੋ ਇਸ ਕਰਕੇ ਉਹਨੂੰ 1 hour ਪਹਿਲਾਂ ਆਪਾਂ ਸ਼ੱਟ ਕਰ ਦਈਏ। ਦੁਪਹਿਰ ਤੋਂ ਬਾਅਦ ਕੌਫੀ, ਚਾਹ ਜਾਂ ਐਨਰਜੀ ਡਰਿੰਕ ਜਿਹੜੇ ਪਹਿਲਾਂ ਲੈਣ ਛੱਡ ਦਿਓ, ਕਿਉਂਕਿ ਇਹ ਵੀ ਮੰਨਿਆ ਜਾਂਦਾ ਵਾ ਕਿ ਜਦੋਂ ਇਹ ਡੇਲਾਈਟ ਸੇਵਿੰਗ ਹੁੰਦੀ ਹੈ ਅਤੇ ਇਹਨਾਂ ਦਿਨਾਂ ਦੇ ਵਿੱਚ ਚਾਹ, ਐਨਰਜੀ ਡਰਿੰਕ, ਕੌਫੀ, ਸ਼ਰਾਬ, ਹਾਂ ਇਹਦੀ ਵਰਤੋਂ ਵੱਧ ਜਾਂਦੀ, ਬੰਦਾ ਸੋਚਦਾ ਹੀ ਆ ਮੈਂ ਮਤਲਬ ਬਹੁਤ ਮਤਲਬ ਢੱਠਿਆ ਜਿਹਾ ਫਿਰਨ ਡਿਆ, ਅਤੇ ਮੈਂ ਥੋੜ੍ਹਾ ਜਿਹਾ ਕੁਛ ਨਾ ਕੁਛ ਕਿਸੇ ਤਰੀਕੇ ਦੇ ਨਾਲ ਮੈਂ ਆਪਣਾ ਐਕਟਿਵ ਕਰਾਂ ਆਪਣੇ ਆਪ ਨੂੰ। ਸੋ ਇਸ ਕਰਕੇ ਤੁਹਾਨੂੰ ਸਮੱਸਿਆ ਜਿਹੜੀ ਆਉਣੀ ਸ਼ੁਰੂ ਹੋ ਜਾਂਦੀ ਹੈ। ਜੇਕਰ ਥਕਾਵਟ ਤੁਸੀਂ ਮਹਿਸੂਸ ਕਰਦੇ ਹੀ ਹੋ ਅਤੇ 20 minutes ਦੀ ਪਾਵਰ ਨੈਪ ਵਗੈਰਾ ਤੁਸੀਂ ਲੈ ਸਕਦੇ ਹੋ, ਅਤੇ ਉਹ ਵੀ ਦਿਨ ਦੇ ਵਿੱਚ 3 PM ਤੋਂ ਪਹਿਲਾਂ ਪਹਿਲਾਂ, ਕਿਉਂਕਿ 4 PM ਤੋਂ ਬਾਅਦ ਫਿਰ ਸਾਈਕਲ ਜਿਹੜਾ ਤੁਹਾਡਾ ਚੇਂਜ ਹੋ ਜਾਂਦਾ, ਉਹ ਸ਼ਾਮਾਂ ਹੋ ਜਾਂਦੀਆਂ। ਜਦੋਂ ਵੇਖਿਆ ਆਪਣੇ ਸੰਸਕ੍ਰਿਤੀ ਦੇ ਵਿੱਚ ਇਹ ਵੀ ਕਹਿੰਦੇ ਰਹੇ ਆ ਕਿ ਸ਼ਾਮਾਂ ਨੂੰ ਤਰਕਾਲ, ਸੰਧਿਆ ਵੇਲੇ ਰਹਿ ਰਾਸਤੇ ਸਮੇਂ
0: ਪੈਣਾ ਨਹੀਂ ਚਾਹੀਦਾ,
1: ਨਹੀਂ ਪੈਣਾ ਚਾਹੀਦਾ,
0: ਬੁੱਕ ਨਹੀਂ, ਕੋਈ ਕਿਤਾਬਾਂ ਨਹੀਂ ਸਾਨੂੰ ਅਲਾਊ ਕਰਦੇ ਸੀਗੇ, ਪੈਣਾ ਨਹੀਂ ਚਾਹੀਦਾ।
1: ਹਾਂ ਹਾਂ, ਮੰਜੇ ਤੇ ਨਹੀਂ ਪੈਣਾ ਚਾਹੀਦਾ, ਉਹ ਫਿਰ ਕਲੈਣਪੁਣਾ ਸਮਝਿਆ ਜਾਂਦਾ।
0: ਤਰਕਾਲਾਂ ਵੇਲੇ ਤੁਸੀਂ ਕੀ ਪਏ ਹੋ, ਉੱਠ ਉੱਠ,
1: ਤਰਕਾਲਾਂ ਵੇਲੇ ਨਹੀਂ ਪੈਣਾ ਚਾਹੀਦਾ। ਸੋ ਇਹ ਉਹੀ ਗੱਲ ਹੋ ਗਈ ਫਿਰ ਜਿਹੜੀ ਹੁਣ ਸਾਨੂੰ ਰਿਸਰਚਾਂ 'ਚ ਵੇਖਣੀ ਪੈ ਰਹੀ ਆ। ਅਤੇ ਹੌਲੀ ਹੌਲੀ ਜੀ ਕਸਰਤ ਸ਼ੁਰੂ ਕਰ ਦਿਓ, ਸੈਰ ਸਪਾਟਾ ਸ਼ੁਰੂ ਕਰ ਦਿਓ, ਦਿਨ ਹੁਣ ਖੁੱਲ੍ਹਣੇ ਸ਼ੁਰੂ ਹੋ ਗਏ ਆ। ਅਤੇ ਸੌਣ ਤੋਂ ਪਹਿਲਾਂ ਕਈਆਂ ਲੋਕਾਂ ਨੂੰ ਆਦਤ ਹੁੰਦੀ ਆ ਵੀ ਉਹ ਜਿੰਮ ਜਾਂਦੇ ਨੇ ਰਾਤ ਨੂੰ ਕੰਮ ਤੋਂ ਆ ਕੇ, ਅਤੇ ਸੌਣ ਦੇ ਸਮੇਂ ਪਹਿਲਾਂ ਜਾਂ ਜਿੰਮ ਚਲੇ ਜਾਂਦੇ ਨੇ। ਇੱਦਾਂ ਦੀ ਕੋਈ ਐਕਸਰਸਾਈਜ਼ ਨਾ ਕਰੋ ਜਿਹਦੇ ਨਾਲ ਤੁਹਾਡਾ ਬਹੁਤ ਜ਼ਿਆਦਾ ਸਵੈਟਿੰਗ ਹੋਵੇ ਜਾਂ ਬਹੁਤ ਜ਼ਿਆਦਾ ਹੈਵੀ ਐਕਸਰਸਾਈਜ਼, ਉਹ ਜੇ ਤੁਸੀਂ ਕਰਨੀ ਆ ਤਾਂ ਦਿਨੇ ਦੇ ਸਮੇਂ ਕਰੋ, ਉਹ ਤੁਹਾਨੂੰ ਇੱਕ ਪਾਸੇ ਉਹ ਨੁਕਸਾਨ ਵੀ ਕਰ ਜਾਂਦੀ ਆ ਹੈਵੀ ਐਕਸਰਸਾਈਜ਼, ਦੇਰ ਤੱਕ ਤੁਹਾਨੂੰ ਫਿਰ ਐਕਟਿਵ ਰੱਖਦੀ ਹੈ, ਅਤੇ ਉਹਦੇ ਨਾਲ ਕੀ ਆ ਕਿ ਤੁਹਾਨੂੰ ਨੀਂਦ ਲੇਟ ਆਊਗੀ, ਜਾਗ ਲੇਟ ਆਊਗੀ, ਅਤੇ ਫਿਰ ਤੁਹਾਨੂੰ
0: ਸਵੇਰੇ ਪੂਰਾ ਰੂਟੀਨ ਹੀ ਖਰਾਬ ਹੋ ਜਾਏਗਾ ਨਾ, ਕਿਉਂਕਿ
1: ਐਨਰਜੀ ਤੁਹਾਡੀ ਵੀਕ ਹੋ ਗਈ ਹੈ ਨਾ। ਅਤੇ ਖਾਸ ਤੌਰ ਦੇ ਉੱਤੇ ਜਿਹੜੀ ਸ਼ਿਫਟ ਵਰਕ ਕਰਦੇ ਆ ਜਾਂ ਜਿਹੜੇ ਨਾਈਟ ਡਿਊਟੀਆਂ ਵਾਲੇ ਆ, ਉਹਨਾਂ ਦੇ ਲਈ ਜਿਹੜਾ ਇਹ ਜ਼ਰੂਰੀ ਆ ਕਿ ਉਹ ਥੋੜ੍ਹਾ ਥੋੜ੍ਹਾ ਜਿਹਾ ਮੁੱਕਦੀ ਗੱਲ ਲਾਸਟ ਵਿੱਚ ਇਹ ਆ ਕਿ ਦਿਮਾਗ ਨੂੰ ਕਮਾਂਡ ਦੇਣੀ ਸ਼ੁਰੂ ਕਰਨ,
0: ਹੁਣ ਤੋਂ ਹੀ ਸ਼ੁਰੂ ਕਰ ਦਿਓ ਸੀਡਿੰਗ।
1: ਹਾਂ, ਇਸੇ ਕਰਕੇ ਆਪਾਂ ਵੀ ਤੁਹਾਡੇ ਨਾਲ ਗੱਲ ਸ਼ੁਰੂ ਕਰ ਰਹੇ ਹਾਂ ਕਿ ਥੋੜ੍ਹਾ ਥੋੜ੍ਹਾ ਜਿਹਾ ਤੁਸੀਂ ਕਰਨਾ।
0: ਇੱਕਦਮ ਤੋਂ ਝਟਕਾ ਕਿਉਂ ਲੱਗੇ, ਧੀਰੇ ਧੀਰੇ ਹੁਣ ਹੀ ਸਟਾਰਟ ਕਰ ਦਿਓ, ਹਫ਼ਤਾ ਹੈ ਅਜੇ।
1: ਬਿਲਕੁਲ ਬਿਲਕੁਲ। ਸੋ ਇਹ ਸਨ ਸਾਡੀ ਡੇ ਲਾਈਟ ਸੇਵਿੰਗ ਦੀਆਂ ਕੁਛ ਸਮੱਸਿਆਵਾਂ ਅਤੇ ਨੈਟਵਰਕ ਆਲ ਗੁੱਡ ਆ, ਕਹਿੰਦੇ ਕਿ ਰਿਪੋਰਟ ਓਕੇ ਆ ਅਤੇ ਲਾਊਡ ਐਂਡ ਕਲੀਅਰ ਆ। ਥੈਂਕ ਯੂ ਤੁਹਾਡਾ ਰਿਚਰਡ ਜੀ, ਬਹੁਤ ਮਿਹਰਬਾਨੀ ਦਾ। ਮਤਲਬ ਬਲਜੀਤ ਜੀ ਤੁਹਾਡੇ ਵਾਲੇ ਪਾਸਿਓਂ ਵੀ ਕੋਈ ਸਮੱਸਿਆ ਵਾ? ਅਤੇ ਬਲਜੀਤ ਜੀ ਕਹਿੰਦੇ ਨੇ ਕਿ ਅਸੀਸ ਨੇ ਬਣਾ ਤੀ ਪੇਂਟਿੰਗ, ਫੁੱਲ ਬਣਾ ਤੇ ਅਤੇ ਬਣ ਗਈ ਕੁੜੀ ਆਰਟਿਸਟ। ਫਿਰ ਤੁਹਾਨੂੰ ਯਾਦ ਦਵਾ ਦਈਏ ਕਿ ਅੱਜ ਜਨਮ ਦਿਨ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ। ਸੋ ਕੌਣ ਨੇ ਹੁਣ ਤੱਕ ਤੇ ਸਾਨੂੰ ਦੱਸਣ ਦੀ ਜ਼ਰੂਰਤ ਨਹੀਂ ਹੋਣੀ ਚਾਹੀਦੀ ਆਪਾਂ ਨੂੰ ਪਤਾ। ਫਰਕ ਸਿਰਫ ਇੰਨਾ ਪਤਾ ਹੁਣ ਇਸ ਚੀਜ਼ ਦਾ ਆਪਾਂ ਲਾਉਣਾ ਵੀ ਇੱਕ ਤਾਂ ਆਪਣੇ ਆਪ ਨੂੰ ਯਾਦ ਰੱਖੀਏ, ਯਾਦਾਸ਼ਤ ਵਿੱਚ ਰੱਖੀਏ, ਅਤੇ ਆਪਣੇ ਬੱਚਿਆਂ ਤੱਕ ਤੁਸੀਂ ਦੱਸਣਾ ਹੁੰਦਾ ਵਾ। ਸੋ ਕੌਣ ਸੀ ਭਗਤ ਸਿੰਘ, ਕਿਉਂ ਉਹਨੇ ਬਰਤਾਨਵੀ ਹਕੂਮਤ ਦੇ ਨਾਲ ਮੱਥਾ ਲਾਇਆ ਸੀ, ਕਿ ਉਹਦਾ ਯੋਗਦਾਨ ਆ ਸਾਡੇ ਜੀਵਨ ਦੇ ਵਿੱਚ, ਸਾਡੀ ਆਜ਼ਾਦੀ ਦੇ ਵਿੱਚ, ਸਾਡੇ ਸਮਾਜ ਦੇ ਵਿੱਚ, ਸਾਡੀ ਸੋਚ ਦੇ ਵਿੱਚ, ਅਤੇ ਹਰ ਇੱਕ ਪੱਖ ਤੋਂ ਜਿੰਨਾ ਕੁ ਵੀ ਤੁਹਾਨੂੰ ਪਤਾ ਤਾਂ ਜ਼ਰੂਰ ਆਪਣੇ ਬੱਚਿਆਂ ਤੱਕ ਦੱਸਿਆ ਕਰੋ। 28 ਸਤੰਬਰ 1907 ਨੂੰ ਪਿੰਡ ਬੰਗਾ, ਚੱਕ ਨੰਬਰ 105, ਜ਼ਿਲ੍ਹਾ ਲਾਇਲਪੁਰ, ਹੁਣ ਇਸ ਟਾਈਮ ਦੇ ਉੱਤੇ ਪਾਕਿਸਤਾਨ ਦੇ ਵਿੱਚ ਹੈ। ਸੋ ਇਹਨਾਂ ਦਾ ਜਨਮ ਹੋਇਆ ਸੀ, ਇਹਨਾਂ ਦੇ ਪਿਤਾ ਜੀ ਸਰਦਾਰ ਕਿਸ਼ਨ ਸਿੰਘ ਜੀ, ਚਾਚਾ ਅਜੀਤ ਸਿੰਘ। ਸੋ ਉਹ ਵੀ ਸੁਤੰਤਰਤਾ ਸੰਗਰਾਮੀ ਸੀ, ਸੋ ਉਸ ਪਰਿਵਾਰ ਦੇ ਵਿੱਚੋਂ ਇਸੇ ਤਰੀਕੇ ਦੀ ਇੱਕ ਗੁੜਤੀ ਲੈ ਕੇ ਜੰਮੇ ਸੀ। ਅਤੇ ਅੱਜ ਦੇ ਦਿਨ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ ਬੜੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ, ਅਤੇ ਆਪਾਂ ਯਾਦ ਰੱਖੀਏ ਇਹਨਾਂ ਸ਼ਹੀਦਾਂ ਦੀ ਕੁਰਬਾਨੀ ਨੂੰ। ਫਖਰ ਮਹਿਸੂਸ ਹੁੰਦਾ ਵਾ ਜਦੋਂ ਤੁਹਾਡਾ ਕੋਈ ਆਪਣਾ ਤੁਹਾਨੂੰ ਇੱਕ ਇੱਦਾਂ ਦੀ ਸੇਧ ਦੇ ਕੇ ਜਾਂਦਾ। ਅਤੇ ਵਾਰ ਵਾਰ ਜਿੱਥੇ ਆਪਾਂ ਆਪਣੇ ਕੰਮਾਂ ਨੂੰ ਲੈ ਕੇ ਮਤਲਬੀ ਹੋ ਜਾਂਦੇ ਹਾਂ, ਜਿੱਥੇ ਆਪਾਂ ਆਪਣੇ ਆਪ ਤੱਕ ਅਜੋਕੇ ਸਮੇਂ ਦੇ ਵਿੱਚ ਸਿਰਫ ਸੋਚਣ ਜੋਗੇ ਰਹਿ ਜਾਂਦੇ ਹਾਂ, ਉੱਥੇ ਆਪਾਂ ਇੱਦਾਂ ਦੀਆਂ ਸ਼ਖਸੀਅਤਾਂ ਨੂੰ ਜਦੋਂ ਯਾਦ ਕਰਦੇ ਹਾਂ ਤਾਂ ਫਿਰ ਇਨਸਾਨ ਨੂੰ ਇੱਕ ਹਲੂਣਾ ਮਿਲਦਾ ਕਿ ਨਹੀਂ ਜ਼ਿੰਦਗੀ ਅਸਲ ਦੇ ਵਿੱਚ ਉਹ ਕਮਾਈ ਉਹ ਜਿਹਦੇ ਵਿੱਚ ਤੁਸੀਂ ਆਪਣੀ ਜ਼ਿੰਦਗੀ ਕਿਸੇ ਦੂਸਰੇ ਦੇ ਲਈ ਵੀ ਵਾਰੀ ਹੋਵੇ, ਕਿਸੇ ਦੂਸਰੇ ਦੇ ਲਈ ਵੀ ਲੇਖੇ ਲਾਈ ਹੋਵੇ। ਸੋ ਪੈਸਿਆਂ ਦੇ ਵਿੱਚ ਕਮਾਈ ਸਾਨੂੰ ਬਹੁਤ ਰਸ ਦਿੰਦੀ ਆ, ਪਰ ਅਸਲ ਦੇ ਵਿੱਚ ਜੇ ਤੁਸੀਂ ਰਸ ਲੈਣਾ ਰਹਿੰਦੀ ਦੁਨੀਆ ਤੱਕ, ਤੁਹਾਡਾ ਨਾਂ, ਤੁਹਾਡੇ ਪਰਿਵਾਰ ਦਾ, ਖਾਨਦਾਨੀ ਦਾ, ਰਹਿੰਦੀ ਦੁਨੀਆ ਤੱਕ ਨਾ ਕੋਈ ਇੱਜ਼ਤ ਨਾ ਮਾਣ ਸਨਮਾਨ ਦੇ ਨਾਲ ਲੈਂਦਾ ਰਹੇ, ਤੁਹਾਡੀ ਸੋਚ ਦੇ ਉੱਤੇ ਹਰ ਕੋਈ ਚਾਹੁੰਦਾ ਹੋਵੇ ਵੀ ਮੈਂ ਵੀ ਕਿਤੇ ਕਾਸ਼ ਪਹਿਰਾ ਦੇ ਸਕਦਾ ਹਾਂ, ਅਤੇ ਉੱਦਾਂ ਦੀ ਫਿਰ ਇੱਕ ਸ਼ਖਸੀਅਤ ਜਿਨ੍ਹਾਂ ਨੂੰ ਆਪਾਂ ਹਮੇਸ਼ਾ ਯਾਦ ਕਰਦੇ ਹਾਂ, ਜਿਨ੍ਹਾਂ ਨੂੰ ਆਪਾਂ ਫਖਰ ਦੇ ਨਾਲ ਯਾਦ ਕਰਦੇ ਹਾਂ, ਜਿਨ੍ਹਾਂ ਦਾ ਨਾਂ ਲੈ ਕੇ ਸਾਡਾ ਸਿਰ ਉੱਚਾ ਆਪਾਂ ਮਹਿਸੂਸ ਕਰਦੇ ਹਾਂ, ਉਸ ਸ਼ਖਸੀਅਤ ਦਾ ਅੱਜ ਦੇ ਦਿਨ ਜਨਮ ਦਿਹਾੜਾ ਵਾ। ਅਤੇ ਆਸ ਕਰਦੇ ਹਾਂ ਕਿ ਤੁਸੀਂ ਅੱਜ ਦਾ ਪ੍ਰੋਗਰਾਮ ਪਸੰਦ ਕੀਤਾ ਹੋਏਗਾ। ਅਤੇ ਹੁਣ ਆਪਾਂ ਸਮਾਪਤੀ ਵੱਲ ਨੂੰ ਵੱਧ ਰਹੇ ਹਾਂ। ਹਾਂਜੀ ਜਾਸੀ, ਕੁਛ ਰਹਿਤ ਨਹੀਂ ਗਿਆ?
0: ਮੈਨੂੰ ਲੱਗਿਆ ਕੋਈ ਰਿਸ਼ਤਾ ਰਿਸ਼ਤਾ ਆਇਆ ਉੱਥੇ।
1: ਹਾਂਜੀ
0: ਰਿਸ਼ਤਾ
1: ਨਹੀਂ, ਛੁੱਟੀਆਂ ਨੇ ਜੀ, ਰਿਸ਼ਤੇ ਛੁੱਟੀਆਂ 'ਚ ਨੋ ਰਿਸ਼ਤੇ ਨੋ ਛੁੱਟੀਆਂ ਤੇ ਮਤਲਬ ਕੁੜੀਆਂ ਛੁੱਟੀ ਤੇ ਮੁੰਡੇ ਛੁੱਟੀ ਤੇ ਰਿਸ਼ਤੇ ਜਿੰਦਾਬਾਦ।
0: ਤੁਸੀਂ ਵੀ ਜ਼ਰੂਰ ਦੱਸਿਓ ਤੁਸੀਂ ਕੀ ਛੁੱਟੀਆਂ 'ਚ ਬਣਾ ਖਾ ਰਹੇ ਹੋ ਅਤੇ ਕਿੱਥੇ ਘੁੰਮ ਕੇ ਆ ਰਹੇ ਹੋ। ਅਸੀਂ ਫਾਰਮ ਜਾ ਕੇ ਆਏ ਸੀਗੇ, ਬੱਚਿਆਂ ਨੂੰ ਘੁਮਾ ਕੇ ਲੈ ਕੇ ਆਏ ਸੀਗੇ ਫਾਰਮ ਐਨੀਮਲਸ। ਉਹ ਜਿਹੜੇ ਜਾਨਵਰ ਐਵੇਂ ਇੰਡੀਆ 'ਚ ਐਵੇਂ ਆਮ ਮਿਲ ਜਾਂਦੇ, ਹੁਣ ਇਹਨਾਂ ਨੂੰ ਇੱਥੇ ਇਹਨਾਂ ਦਾ ਐਕਸਾਈਟਮੈਂਟ ਅਲੱਗ ਵੇਖਣ ਵਾਲਾ ਹੁੰਦਾ ਬੱਚਿਆਂ ਨੂੰ ਦੇਖ ਕੇ ਕਿ ਮੁਰਗੀਆਂ ਤੇ ਬੱਕਰੀਆਂ ਭੇੜਾਂ ਉਹ
1: ਓਕੇ
0: ਤੇ ਮੋਰ ਵੇਖੇ, ਮਤਲਬ ਵਧੀਆ ਸੀਗਾ। ਪੋਨੀ ਰਾਈਡ ਸੀਗੀ,
1: ਨਿਆਣੇ ਫਿਰ ਕਹਿੰਦੇ ਹੋਣੇ ਸੱਚੀ ਮੁੱਚੀ ਦਾ ਮੋਰ ਕਿੱਥੋਂ ਆ ਗਿਆ ਨੀਮਾ,
0: ਪਰ ਸੋਹਣਾ ਸੀਗਾ, ਵਧੀਆ ਜਿਹਾ ਬਣਿਆ ਹੋਇਆ ਉਹਨਾਂ ਨੇ। ਛੋਟਾ ਜਿਹਾ ਟਰੈਕਟਰ ਰਾਈਡ ਵੀ ਕਰਾਉਂਦੇ ਉਹ ਪੂਰੇ ਉਸ ਏਰੀਆ ਦੇ ਵਿੱਚ, ਵਧੀਆ ਸੀਗਾ ਜੀ। ਤੁਹਾਡੇ ਛੋਟੇ ਬੱਚੇ ਵਧੀਆ ਉਹਨਾਂ ਨੂੰ ਲੱਗੇਗੀ ਐਕਟੀਵਿਟੀ ਫਾਰਮ।
1: ਹਾਂ ਹਾਂ, ਇਹ ਨਿੱਕਾ ਨਿੱਕਾ ਵੇਖੋ, ਆਪਾਂ ਕਈ ਵਾਰੀ ਨਾ ਬੱਚਿਆਂ ਨੂੰ ਇਸ ਕਰਕੇ ਨਹੀਂ ਪਰਿਵਾਰ ਨੂੰ ਲੈ ਕੇ ਜਾਂਦੇ ਕਿ ਉਹਦਾ ਕੀ ਵੇਖਣਾ, ਪਰ ਜਿੱਦਾਂ ਤੁਸੀਂ ਕਿਹਾ ਨਾ ਵਾਕਈ ਬੱਚਿਆਂ ਦੇ ਲਈ ਉਹ ਨਵੀਆਂ ਚੀਜ਼ਾਂ,
0: ਉਹਨਾਂ ਲਈ ਤੇ ਨਵੀਂ ਚੀਜ਼ਾਂ, ਉਹਨਾਂ ਨੂੰ ਬੱਕਰੀਆਂ ਨੂੰ ਦੇਖ ਕੇ ਨਾਲ ਪੈਟ ਕਰਨਾ, ਫਿਰ ਉਹੀ ਐਵੇਂ ਮਤਲਬ ਮੁਰਗੀਆਂ ਵਾਲੇ ਏਰੀਆ 'ਚ ਤੁਸੀਂ ਜਾ ਸਕਦੇ ਸੀ, ਬੱਕਰੀਆਂ ਭੇੜਾਂ ਜਿੱਥੇ ਸੀ ਉੱਥੇ ਜਾ ਸਕਦੇ ਸੀਗੇ, ਫਿਰ ਉਹਨਾਂ ਕੋਲ ਉਹ ਸੀਗੇ ਕੋਕਟੂ, ਉਹ ਬੋਲਦੇ ਵੀ ਚੀਜ਼ਾਂ, ਉਹਨਾਂ ਨੂੰ ਬੱਕਰੀਆਂ ਨੂੰ ਦੇਖ ਕੇ ਨਾਲ ਪੈਟ ਕਰਨਾ, ਫਿਰ ਉਹੀ ਐਵੇਂ ਮਤਲਬ ਮੁਰਗੀਆਂ ਵਾਲੇ ਏਰੀਆ 'ਚ ਤੁਸੀਂ ਜਾ ਸਕਦੇ ਸੀ, ਬੱਕਰੀਆਂ ਭੇੜਾਂ ਜਿੱਥੇ ਸੀ ਉੱਥੇ ਜਾ ਸਕਦੇ ਸੀਗੇ, ਫਿਰ ਉਹਨਾਂ ਕੋਲ ਉਹ ਸੀਗੇ ਕੋਕਟੂ, ਉਹ ਬੋਲਦੇ ਸੀਗੇ, ਉਹ ਰਿਪੀਟ ਕਰ ਰਹੇ ਸੀਗੇ ਜੋ ਵੀ, ਮਤਲਬ ਬੜੇ ਵਧੀਆ ਸੀਗਾ, ਮਤਲਬ ਮੈਨੂੰ ਮਜ਼ਾ ਆਇਆ ਜਾ ਕੇ.
1: ਓਕੇ, ਤੇ ਕੁੱਕੜ
0: ਜਿਹੜੇ ਉਹ ਤੋਤੇ 'ਚ ਹੁੰਦੇ ਕੋਕਟੂ ਕਹਿੰਦੇ ਨਾ ਉਹਨੂੰ, ਵਾਈਟ ਵਾਲੇ ਜਿਹੜੇ ਉਹਦੇ ਉੱਤੇ, ਉਹਨੂੰ ਕੋਕਟੂ ਕਹਿੰਦੇ ਨਾ.
1: ਅੱਛਾ, ਉਹ ਤੋਤੇ ਇੱਥੋਂ ਵਾਲੇ ਤੋਤੇ?
0: ਹਾਂ ਹਾਂ. ਘੋੜੇ ਹੋ ਗਏ, ਪੋਨੀ ਹੋ ਗਏ, ਇਹਨਾਂ ਨੂੰ ਟੱਚ ਕਰਨਾ, ਫੀਲ ਕਰਨਾ, ਉਹ ਵਧੀਆ, ਉਹਨਾਂ ਨੂੰ ਐਟਮੋਸਫੇਅਰ ਸੋਹਣਾ ਸੀਗਾ, ਤੇ ਉਹਦੀ ਕੋਈ ਫੀ ਵੀ ਇੰਨੀ ਕੋਈ ਖਾਸ ਨੀ ਸੀਗੀ.
1: ਅੱਛਾ,
0: ਛੋਟੇ ਬੱਚਿਆਂ ਲਈ ਮੈਨੂੰ ਲੱਗਦਾ ਕਿ ਜਿਹੜੀ ਚੀਜ਼ਾਂ ਆਪਾਂ ਨੂੰ ਲੱਗਦਾ ਨਾ ਕਿ ਇਹ ਕੀ ਵੇਖਣਾ, ਪਰ ਕਈ ਵਾਰੀ ਉਹਨਾਂ ਨੂੰ ਉਹ ਚੀਜ਼ ਵੀ ਜਿਹੜੀ ਨਹੀਂ ਵੇਖਣ ਉਹਨਾਂ ਨੇ ਕਦੇ ਐਕਸਪੀਰੀਅੰਸ ਕੀਤੀ, ਉਹਨਾਂ ਨੂੰ ਮਜ਼ਾ ਆਏਗਾ.
1: ਜੀ ਨਹੀਂ, ਥੈਂਕ ਯੂ ਤੁਹਾਡਾ, ਤੇ ਗੁੱਡ. ਤੁਸੀਂ ਵੀ ਭਾਈ ਜਿੰਨਾ ਜਿੰਨਾ ਸਮਾਂ ਹਲੇ ਬਚਿਆ ਵਾ ਛੁੱਟੀਆਂ ਦਾ, ਉਹ ਤੁਸੀਂ ਖੁੱਲ੍ਹ ਕੇ ਅਤੇ ਇੰਜੋਏ ਕਰਕੇ ਤੁਸੀਂ ਬਿਤਾਓ. ਆਪਾਂ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਰੇਡੀਓ. ਹਾਂਜੀ, ਅੱਜ ਦਾ ਪ੍ਰੋਗਰਾਮ ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤਾ ਹੋਏਗਾ ਅਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਅਤੇ ਆਪਾਂ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਇਸ ਗਾਣੇ ਦੇ ਨਾਲ. ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ. ਹਾਂਜੀ, 1674.

0: ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
0: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
3: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਅਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
2: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
4: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਪਾਮਲਸ ਰੋਡ, ਤ੍ਰੁਗਨੀਨਾ, ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
5: ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਵੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਵੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
6: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
7: ਤੁਹਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ। ਇਹ ਰੋਮਾਂਚਕ ਅਤੇ ਵਿਹਾਰਕ, ਸੰਪੂਰਨ ਅਤੇ ਉਤਸ਼ਾਹਪੂਰਨ ਹੋ ਸਕਦਾ ਹੈ। ਇਹ ਓਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ। ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ ਅਤੇ ਤੁਹਾਡੀ ਵੀ। ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ, ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ। ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ, ਚਿਜ਼ਮ ਬਿਹਤਰੀ ਲਈ RTO 0206-0।
8: ਹਾਂਜੀ ਹਾਂਜੀ, ਓਏ ਹਾਂਜੀ ਹਾਂਜੀ,
9: ਹਾਂਜੀ ਰੇਡੀਓ
10: ਸਮਿਥ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੁਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
11: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
12: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਯੋਟਾ ਦੇ ਨਾਲ।
11: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹੋਪਰਸ ਕ੍ਰੋਸਿੰਗ। ਵੈਰੀਬੀ ਟੋਯੋਟਾ, ਦ ਸਮਾਰਟ ਚੋਇਸ।
13: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮੈਲਟਨ।
14: ਔਨ ਰੋਡਸ ਆਨਰ ਕੈਂਪੇਨ ਸਿਰਫ ਸੀਮਿਤ ਸਮੇਂ ਲਈ। ਹੁਣ ਨਵਾਂ BYD ਕਾਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD ਸੀਲਾਇਨ 7 ਪ੍ਰੀਮੀਅਮ ਸਿਰਫ $54,990, BYD ਸੀਲਾਇਨ 8 ਡਾਇਨਾਮਿਕ FWD ਸਿਰਫ $56,990 ਤੇ BYD ਸ਼ਾਰਕ 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਔਨ ਰੋਡਸ ਆਨਰਸ, ਕੰਡੀਸ਼ਨ ਅਪਲਾਈ।
15: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ,
9: ਖੁਦ ਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨੇਨਾ ਵਿੱਚ। ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390-8665 ਔਰ ਵਿਜ਼ਿਟ tireforce.com.au।
15: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ? ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋ ਕੇ ਕਰ ਰਹੇ ਹੋ ਕੇ ਉਸ ਰੱਬ ਦਾ ਸ਼ੁਕਰਾਨਾ ਇਸ ਚੜ੍ਹਦੀ ਕਲਾ ਦੇ ਲਈ, ਚਿਹਰੇ 'ਤੇ ਹੋਵੇਗੀ ਮੁਸਕਰਾਹਟ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ। ਬਿਲਕੁਲ ਇਸੇ ਤਰ੍ਹਾਂ ਦੇ ਨਾਲ ਆਪਣੇ ਚਿਹਰੇ 'ਤੇ ਇਸ ਖੁਸ਼ੀ ਨੂੰ ਬਣਾ ਕੇ ਰੱਖਿਓ। ਸਵੇਰੇ ਸਵੇਰੇ ਦੇ ਸਮੇਂ ਜੇਕਰ ਤੁਸੀਂ ਖੁਸ਼ੀ ਦਾ ਅਭਿਆਸ ਕਰਦੇ ਹੋ, ਖੁਸ਼ ਰਹਿਣ ਦਾ ਅਭਿਆਸ ਕਰਦੇ ਹੋ, ਤਾਂ ਹੌਲੀ ਹੌਲੀ ਤੁਹਾਨੂੰ ਖੁਸ਼ ਰਹਿਣਾ ਆ ਜਾਂਦਾ। ਫਿਰ ਕੌਣ ਨਹੀਂ ਚਾਹੁੰਦਾ ਖੁਸ਼ ਰਹਿਣਾ। ਆਓ ਫਿਰ ਖੁਸ਼ੀ ਖੁਸ਼ੀ ਵੱਧਦੇ ਹਾਂ ਅੱਜ ਦੇ ਪ੍ਰੋਗਰਾਮ, ਅੱਜ ਦੇ ਦਿਨ ਦੇ ਵਿੱਚ। ਅੱਗੇ ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਇੱਕ ਸੰਤ ਸੁਭਾਅ ਫਕੀਰ ਬੰਦਾ ਜਿਹੜਾ ਆਪਣੀ ਜ਼ਿੰਦਗੀ ਮੌਤ ਦੀਆਂ ਆਖਰੀ ਘੜੀਆਂ ਗਿਣ ਰਿਹਾ ਸੀ, ਕੁਛ ਲੋਕ ਉਹਦੇ ਆਲੇ ਦੁਆਲੇ ਇਕੱਠੇ ਹੋਏ, ਉਹਦੇ ਚਾਹੁਣ ਵਾਲੇ, ਉਹਦੇ ਪਰਿਵਾਰ ਦੇ ਜੀ ਜਿਹੜੇ ਉਹਨੂੰ ਬਹੁਤ ਪਿਆਰ ਕਰਦੇ ਸੀ, ਜਿਨ੍ਹਾਂ ਦੇ ਲਈ ਉਹਨੇ ਬਹੁਤ ਕੁਛ ਕੀਤਾ, ਉਹਦੇ ਲਈ ਅਰਦਾਸਾਂ ਕਰ ਰਹੇ ਸੀ। ਭਾਵੇਂ ਉਹ ਕਿੰਨੀ ਤਕਲੀਫ ਦੇ ਵਿੱਚ, ਪਰ ਫਿਰ ਵੀ ਉਹ ਖੁਸ਼ ਸੀ। ਉਹ ਭਾਣੇ ਦੇ ਵਿੱਚ ਹੀ, ਸਬਰ ਦੇ ਵਿੱਚ ਇੰਨੇ ਲੋਕ ਇਕੱਠੇ ਹੋਏ ਤਾਂ ਉਹਨਾਂ ਦਾ ਸੁੱਖ ਦੁੱਖ ਤੋਂ ਇਲਾਵਾ ਇੱਕ ਸਵਾਲ ਸੀ। ਸਾਰਿਆਂ ਦਾ ਇੱਕ ਸਵਾਲ ਸੀ ਜਿਹੜਾ ਉਹਨਾਂ ਨੇ ਬੜੀ ਵਾਰੀ ਉਹਦੇ ਤੋਂ ਪਹਿਲਾਂ ਵੀ ਪੁੱਛਿਆ, ਪਰ ਪਹਿਲਾਂ ਵੀ ਕਦੀ ਉਹਨੇ ਜਵਾਬ ਨਹੀਂ ਦਿੱਤਾ, ਹੱਸ ਕੇ ਟਾਲ ਦਿੰਦਾ। ਉਹਨੇ ਕਹਿ ਕੇ ਰੱਖਿਆ ਸੀ ਕਿ ਜਦੋਂ ਮੈਂ ਜਾਊਂਗਾ ਇਸ ਦੁਨੀਆਂ ਤੋਂ, ਜਦੋਂ ਮੈਂ ਗਿਆ ਤੁਹਾਨੂੰ ਮੈਂ ਜ਼ਰੂਰ ਦੱਸ ਕੇ ਜਾਊਂਗਾ। ਸ਼ਾਇਦ ਬਹੁਤੇ ਇਸ ਕਰਕੇ ਵੀ ਆਲੇ ਦੁਆਲੇ ਬੈਠੇ ਸੀ। ਉਹ ਸਵਾਲ ਕੀ ਸੀ ਕਿ ਤੈਨੂੰ ਕਦੀ ਦੁਖੀ ਨਹੀਂ ਵੇਖਿਆ। ਇਹ ਕੋਈ ਨਿੱਕੀ ਗੱਲ ਨਹੀਂ। ਜੇ ਕੋਈ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਕਿਸੇ ਨੇ ਦੁਖੀ ਨਾ ਵੇਖਿਆ ਹੋਵੇ, ਹਮੇਸ਼ਾ ਹੱਸਦਾ ਰਹਿੰਦਾ ਹੋਵੇ, ਤਾਂ ਇਹਦਾ ਮਤਲਬ ਇਹ ਨਹੀਂ ਹੋ ਸਕਦਾ ਕਿ ਉਹਦੀ ਜ਼ਿੰਦਗੀ 'ਚ ਕੋਈ ਦੁੱਖ ਨਹੀਂ। ਇਹਦੇ ਮਿਹਨੇ ਤਾਂ ਕੁਛ ਹੋਰ ਹੋਣਗੇ। ਕਹਿੰਦੇ ਨੇ ਜਿਹਦੇ ਵੀ ਸਾਹ ਚੱਲਦੇ ਆ ਉਹਦੇ ਨਾਲ ਸੁੱਖ ਦੁੱਖ ਵੀ ਚੱਲਦੇ। ਦੁਨੀਆਂ ਦਾ ਹਰ ਇੱਕ ਇਨਸਾਨ ਦੁਖੀ ਹੁੰਦਾ, ਹਰ ਇੱਕ ਇਨਸਾਨ ਖੁਸ਼ ਹੁੰਦਾ, ਇਹ ਭਾਵ ਤਾਂ ਆਉਂਦੇ ਰਹਿੰਦੇ ਆ। ਪਰ ਜੇਕਰ ਕੋਈ ਹਰ ਵੇਲੇ ਸਥਿਰ ਰਹੇ ਤਾਂ ਇਹ ਕੋਈ ਨਿੱਕੀ ਗੱਲ ਨਹੀਂ। ਆਖਿਰਕਾਰ ਇੱਕ ਜਣੇ ਨੇ ਹੌਸਲਾ ਕਰਕੇ ਪੁੱਛਿਆ, ਫਕੀਰ ਜੀ ਤੁਸੀਂ ਕਿਹਾ ਸੀ ਜਦੋਂ ਜਾਣ ਲੱਗੋਗੇ ਦੱਸ ਕੇ ਜਾਓਗੇ ਕਿ ਖੁਸ਼ ਰਹਿਣ ਦਾ ਮੰਤਰ ਕੀ ਹੈ, ਤੁਸੀਂ ਕਿੱਦਾਂ ਹਰ ਵੇਲੇ ਖੁਸ਼ ਰਹਿ ਲੈਂਦੇ ਹੋ। ਕਹਿਣ ਲੱਗਾ, ਹਾਂ ਮੈਨੂੰ ਆਪਣਾ ਵਾਅਦਾ ਯਾਦ ਹੈ। ਗੱਲ ਕੋਈ ਤਕਰੀਬਨ 50 ਸਾਲ ਪਹਿਲਾਂ ਦੀ ਹੈ। ਮੈਂ ਕੋਈ ਹਮੇਸ਼ਾ ਤੋਂ ਖੁਸ਼ ਰਹਿਣ ਵਾਲਿਆਂ 'ਚੋਂ ਨਹੀਂ, 40-50 ਸਾਲ ਹੋ ਗਏ ਹੋਣਗੇ। ਮੈਂ ਵੀ ਬਹੁਤ ਦੁਖੀ ਹੁੰਦਾ ਸੀ, ਤੁਹਾਡੇ ਤੋਂ ਵੀ ਵੱਧ, ਹਰ ਗੱਲ 'ਤੇ ਦੁਖੀ ਹੁੰਦਾ ਸੀ। ਨਿੱਕੀ ਨਿੱਕੀ ਗੱਲ ਮੈਨੂੰ ਜਜ਼ਬਾਤੀ ਕਰ ਦਿੰਦੀ ਸੀ, ਨਿੱਕੀ ਨਿੱਕੀ ਗੱਲ 'ਤੇ ਮੈਨੂੰ ਗੁੱਸਾ ਆਉਂਦਾ ਸੀ। ਫਿਰ ਇੱਕ ਦਿਨ ਅਚਾਨਕ ਮੇਰੀ ਵਹੁਟੀ ਚੱਲ ਵਸੀ, ਸੱਪ ਨੇ ਡੰਗ ਮਾਰਿਆ, ਮੈਂ ਬਹੁਤ ਦੁਖੀ ਹੋਇਆ। ਮੈਨੂੰ ਲੱਗਦਾ ਸੀ ਮੇਰੀ ਜ਼ਿੰਦਗੀ ਖਤਮ ਹੋ ਗਈ। ਮੇਰਾ ਪਰਿਵਾਰ ਸੀ ਉਹਦੇ ਨਾਲ, ਮੈਨੂੰ ਲੱਗਦਾ ਸੀ ਹੁਣ ਮੇਰੇ ਜੀਣ ਦਾ ਕੀ ਫਾਇਦਾ। ਪਰ ਫਿਰ ਮੈਂ ਸੋਚਦਾ ਮੇਰੇ ਬੱਚਿਆਂ ਦਾ ਕੀ ਬਣੂਗਾ, ਕਦੀ ਬੱਚਿਆਂ ਬਾਰੇ ਸੋਚਾਂ, ਕਦੀ ਘਰ ਬਾਰ ਬਾਰੇ, ਕਦੀ ਖੁੱਸੇ ਸਾਥ ਬਾਰੇ। ਮੈਨੂੰ ਲੱਗਦਾ ਉਹ ਜ਼ਿੰਦਗੀ ਦਾ ਉਹ ਸਮਾਂ ਸੀ ਜਦੋਂ ਮੈਂ ਸਭ ਤੋਂ ਵੱਧ ਦੁਖੀ ਹੋਇਆ। ਅਤੇ ਫਿਰ ਇੱਕ ਦਿਨ ਉਹਨੇ ਆ ਕੇ ਮੇਰੇ ਦੁੱਖ ਦਾ ਕਾਰਨ ਪੁੱਛਿਆ। ਕਹਿਣ ਲੱਗੀ, ਤੂੰ ਇੰਨਾ ਦੁਖੀ ਹੁੰਦਾ ਕਿਉਂ ਹੈ ਮੇਰੇ ਜਾਣ ਕਰਕੇ, ਜਾਂ ਮੇਰੇ ਇਸ ਕਰਕੇ ਕਿ ਤੈਨੂੰ ਬੱਚਿਆਂ ਦੀ ਸਾਂਭ ਸੰਭਾਲ ਕਰਨੀ ਪੈਣੀ, ਜਾਂ ਫਿਰ ਇਸ ਕਰਕੇ ਕਿ ਜਦੋਂ ਮੈਂ ਜਿਉਂਦੀ ਸੀ
ਉਦੋਂ ਬਹੁਤ ਸਾਰੀਆਂ ਗੱਲਾਂ ਤੂੰ ਮੇਰੇ ਨਾਲ ਨਹੀਂ ਕਰ ਪਾਇਆ, ਜਾਂ ਫਿਰ ਇਸ ਕਰਕੇ ਕਿ ਜਾਣੇ ਅਣਜਾਣੇ ਜਿਹੜੇ ਤੂੰ ਮੈਨੂੰ ਦਿੱਤੇ ਦੁੱਖ, ਉਹਨਾਂ ਦੀ ਤੂੰ ਮਾਫ਼ੀ ਨਹੀਂ ਮੰਗ ਪਾਇਆ, ਜਾਂ ਫਿਰ ਇਸ ਕਰਕੇ ਕਿ ਆਪਾਂ ਬਹੁਤ ਸਾਰਾ ਸਮਾਂ ਖੁਸ਼ੀ ਖੁਸ਼ੀ ਇਕੱਠੇ ਬਿਤਾ ਸਕਦੇ ਸੀ, ਉਹ ਆਪਾਂ ਉਹਨੇ ਸੁਚੱਜੇ ਢੰਗ ਨਾਲ ਨਹੀਂ ਬਿਤਾ ਪਾਏ। ਜ਼ਰਾ ਸੋਚ ਕੇ ਤਾਂ ਦੱਸ ਕਿਹੜੀ ਚੀਜ਼ ਤੰਗ ਕਰਦੀ। ਉਸ ਰਾਤ ਸਾਡੀਆਂ ਬੜੀਆਂ ਲੰਮੀਆਂ ਗੱਲਾਂ ਬਾਤਾਂ ਚੱਲੀਆਂ, ਬੱਚੇ ਲਾਗੇ ਸੁੱਤੇ ਰਹੇ ਅਤੇ ਅਸੀਂ ਦੋਵੇਂ ਗੱਲਾਂ ਕਰਦੇ ਰਹੇ। ਸਵੇਰ ਹੋਣ ਤੱਕ ਸਾਰੇ ਨਿਕਲਿਆ ਕਿ ਮੇਰੀ ਜ਼ਿੰਦਗੀ 'ਚ ਖੁਸ਼ ਰਹਿਣ ਦੇ ਲਈ ਹਾਲੇ ਬਹੁਤ ਕੁਛ ਬਾਕੀ ਹੈ। ਉਹ ਕਰਮਾਲੀ ਇਹ ਕਹਿ ਕੇ ਸਵੇਰੇ ਚਲੀ ਗਈ ਕਿ ਮੈਂ ਇਸ ਚੀਜ਼ 'ਚ ਖੁਸ਼ ਹੋਵਾਂਗੀ ਜੇ ਤੂੰ ਮੇਰੇ ਬੱਚਿਆਂ ਦਾ ਸਹੀ ਤਰੀਕੇ ਦੇ ਨਾਲ ਪਾਲਣ ਪੋਸ਼ਣ ਕਰੇਗਾ, ਅਤੇ ਜੇ ਤੂੰ ਦੁਖੀ ਰਿਹਾ ਇਹਨਾਂ ਦੀ ਦੇਖਭਾਲ ਨਾ ਹੋਈ ਤਾਂ ਫਿਰ ਸਮਝ ਮੈਂ ਦੁਖੀ, ਅਤੇ ਜੇ ਮੈਂ ਦੁਖੀ ਹਾਂ ਤਾਂ ਫਿਰ ਸੁਖੀ ਤੂੰ ਵੀ ਕਿੱਦਾਂ ਰਹਿ ਪੈਣਾ। ਬਸ ਇਹਨੇ ਨੂੰ ਸਵੇਰੇ ਲੋ ਲੱਗੀ ਅਤੇ ਉਹ ਸੁਪਨਾ ਜਿਹਾ ਜਿੱਦਾਂ ਟੁੱਟ ਗਿਆ। ਪਤਾ ਨਹੀਂ ਉਹ ਵਾਕਈ ਆਈ ਸੀ ਕਿ ਪਤਾ ਨਹੀਂ ਮੈਨੂੰ ਭੁਲੇਖਾ ਲੱਗਾ, ਪਰ ਉਹਦੇ ਵਿੱਚੋਂ ਜੋ ਮੈਂ ਸਿੱਖਿਆ ਉਹ ਮੈਂ ਸਾਰੀ ਉਮਰ ਫਿਰ ਪੱਲੇ ਬੰਨ੍ਹ ਕੇ ਰੱਖਿਆ। ਉਸ ਦਿਨ ਸਵੇਰੇ ਜਦੋਂ ਮੈਂ ਘਰੋਂ ਬਾਹਰ ਨਿਕਲਿਆ ਤਾਂ ਬਾਹਰ ਉਹਦੇ ਹੱਥੀਂ ਲਾਇਆ ਗੁਲਾਬ ਦਾ ਫੁੱਲ ਸਾਹਮਣੇ ਨਜ਼ਰ ਆਇਆ। ਮੈਂ ਬੜੇ ਦਿਨਾਂ ਤੋਂ ਸੋਚਦਾ ਸੀ ਇਸ ਗੁਲਾਬ ਦੇ ਫੁੱਲ ਨੂੰ ਮੈਂ ਵੱਢਣਾ, ਜਦੋਂ ਬਾਹਰ ਨਿਕਲੀ ਤਾਂ ਇਹ ਹੁਣ ਆਕਾਰ ਦੇ ਵਿੱਚ ਕਾਫੀ ਵੱਡਾ ਹੋ ਚੁੱਕਾ, ਐਵੇਂ ਬੱਚਿਆਂ ਨੂੰ ਕੰਡੇ ਵੱਜਣਗੇ, ਇਹ ਤੰਗ ਕਰਦਾ। ਪਰ ਅੱਜ ਪਤਾ ਨਹੀਂ ਕੀ ਜਦੋਂ ਸਵੇਰੇ ਉੱਠ ਕੇ ਮੇਰਾ ਉਸ ਫੁੱਲ 'ਤੇ ਧਿਆਨ ਪਿਆ ਤਾਂ ਮੈਨੂੰ ਲੱਗਾ ਇਹ ਤਾਂ ਫੁੱਲ ਆ। ਪਤਾ ਨਹੀਂ ਕਿਉਂ ਇਸ ਤੋਂ ਪਹਿਲਾਂ ਮੈਨੂੰ ਲੱਗਦਾ ਸੀ ਇਹ ਸੌਵਾਂ ਹਜ਼ਾਰਾਂ ਕੰਡੇ ਨੇ ਅਤੇ ਉਹਨਾਂ ਅਨੇਕਾਂ ਹੀ ਕੰਡਿਆਂ ਦੇ ਵਿੱਚ ਇੱਕ ਨਿਕਾ ਜਿਹਾ ਫੁੱਲ ਖਿੜਿਆ ਅਤੇ ਉਹ ਕੰਡੇ ਮੈਨੂੰ ਤੰਗ ਕਰਦੇ ਨੇ। ਪਰ ਅੱਜ ਮੈਨੂੰ ਇੱਦਾਂ ਲੱਗ ਰਿਹਾ ਸੀ ਕਿ ਉਹ ਫੁੱਲ ਹੀ ਫੁੱਲ ਹੈ, ਉਹ ਫੁੱਲਾਂ ਦੀ ਹਿਫਾਜ਼ਤ ਦੇ ਲਈ ਕੰਡੇ ਨੇ। ਮੈਨੂੰ ਪਹਿਲੀ ਵਾਰੀ ਲੱਗਿਆ ਕਿ ਮੇਰੇ ਘਰ ਵੱਲ ਨੂੰ ਜਾਂਦਾ ਰਾਹ ਉਨਾ ਵੀ ਮਾੜਾ ਨਹੀਂ, ਮੀਂਹ ਪੈਂਦਾ ਤਾਂ ਥੋੜ੍ਹੀ ਤੰਗੀ ਆਉਂਦੀ ਹੈ, ਪਰ ਫਿਰ ਵੀ ਆਸ ਪਾਸ ਦੇ ਬਾਕੀ ਘਰਾਂ ਦੇ ਲੋਕਾਂ ਦੇ ਨਾਲੋਂ ਮੇਰੇ ਘਰ ਨੂੰ ਆਉਣ ਵਾਲਾ ਰਾਹ ਕਿਤੇ ਬਿਹਤਰ ਹੈ। ਥੋੜ੍ਹੇ ਦਿਨਾਂ ਦੀ ਪਰੇਸ਼ਾਨੀ ਹੁੰਦੀ ਹੈ ਜਦੋਂ ਕਿਤੇ ਮੀਂਹ ਪੈਂਦਾ, ਪਰ ਉਸ ਤੋਂ ਬਲਹਿਦਾ ਸਾਰਾ ਸਾਲ ਕਿੰਨਾ ਇਸ ਰਾਹ ਨੂੰ ਵਰਤੀਦਾ, ਮੈਂ ਤਾਂ ਕਦੀ ਇਹਦਾ ਸ਼ੁਕਰਾਨਾ ਹੀ ਨਹੀਂ ਕੀਤਾ। ਉਹ ਬੱਚੇ ਜਿਹੜੇ ਵਹੁਟੀ ਦੇ ਮਰਨ ਤੋਂ ਬਾਅਦ ਮੈਨੂੰ ਭਾਰ ਲੱਗਣ ਲੱਗਦੇ ਸੀ, ਹੁਣ ਮੈਨੂੰ ਇੱਦਾਂ ਲੱਗਦੇ ਸੀ ਜਿਵੇਂ ਉਹ ਮੇਰੇ ਲਈ ਇੱਕ ਆਸਰਾ ਛੱਡ ਕੇ ਗਈ ਹੋਵੇ। ਮੈਂ ਕਈ ਵਾਰੀ ਯਾਦ ਕੀਤਾ ਕਿ ਜਦੋਂ ਮੇਰੀ ਜ਼ਿੰਦਗੀ 'ਚ ਕੁਛ ਨਹੀਂ ਸੀ, ਮੈਂ ਇਕੱਲਾ ਸੀ, ਦੁਖੀ ਤਾਂ ਮੈਂ ਉਦੋਂ ਵੀ, ਫਿਰ ਮੈਨੂੰ ਲੱਗਾ ਕਿ ਮੇਰੀ ਜ਼ਿੰਦਗੀ 'ਚ ਇੱਕ ਜੀਵਨ ਸਾਥੀ ਆ ਗਿਆ, ਹੁਣ ਮੈਂ ਥੋੜ੍ਹਾ ਜਿਹਾ ਖੁਸ਼ ਰਹਿਣ ਲੱਗਾ। ਪਰ ਉਹ ਖੁਸ਼ੀ ਵੀ ਬਹੁਤੇ ਦਿਨ ਨਹੀਂ ਰਹੀ, ਪਰ ਇਹ ਸਾਰਾ ਕੁਛ ਇੰਨਾ ਸੁਭਾਵਿਕ ਹੋਇਆ, ਇੰਨਾ ਕੁ ਭੋਲੇ ਭਾਅ ਹੋਇਆ, ਇੰਨਾ ਕੁਰਬਾਨਗੀ ਦੇ ਵਿੱਚ ਹੋਇਆ ਕਿ ਕੀ ਹੋ ਗਿਆ ਪਤਾ ਹੀ ਨਹੀਂ ਲੱਗਾ। ਮੈਂ ਇਕੱਲਾ ਵੀ ਦੁਖੀ ਸੀ, ਅਸੀਂ ਦੋ ਹੋ ਗਏ ਤਾਂ ਵੀ ਫਿਰ ਮੈਂ ਸੁਖੀ ਨਹੀਂ ਹੋ ਸਕਿਆ, ਦੋ ਤੋਂ ਚਾਰ ਹੋ ਗਏ, ਇੱਦਾਂ ਲੱਗਦਾ ਸੀ ਕਿ ਹੁਣ ਸਾਡੇ ਦੋਵਾਂ ਦੇ ਦਰਮਿਆਨ ਕੁਛ ਨਿੱਕੇ ਜੀ ਆ ਗਏ ਨੇ, ਖੁਸ਼ੀਆਂ ਆ ਗਈਆਂ ਨੇ, ਅਸੀਂ ਆਪਣਾ ਇੱਕ ਦੂਸਰੇ ਦਾ ਗੁੱਸਾ, ਇੱਕ ਦੂਸਰੇ ਦਾ ਧਿਆਨ ਹਟਾ ਕੇ ਆਪਣੇ ਪਰਿਵਾਰ 'ਤੇ ਲਾਵਾਂਗੇ, ਬੱਚਿਆਂ 'ਤੇ ਲਾਵਾਂਗੇ, ਉਹ ਨਿੱਕੀਆਂ ਨਿੱਕੀਆਂ ਖੁਸ਼ੀਆਂ
ਸਾਡੀ ਜ਼ਿੰਦਗੀ ਨੂੰ ਸ਼ਿੰਗਾਰ ਦੇਣਗੀਆਂ, ਪਰ ਬਹੁਤਾ ਚਿਰ ਤੇ ਉਹ ਵੀ ਨਹੀਂ ਰਿਹਾ। ਪਰ ਉਸ ਦਿਨ ਤੋਂ ਬਾਅਦ ਮੈਨੂੰ ਚਾਰ ਚੁਫੇਰੇ ਖੁਸ਼ੀਆਂ ਹੀ ਨਜ਼ਰ ਆਈਆਂ। ਜਦੋਂ ਵੀ ਮੈਨੂੰ ਕੋਈ ਦੁੱਖ ਨਜ਼ਰ ਆਉਂਦਾ ਤਾਂ ਮੈਂ ਉਹਦੇ ਆਲੇ ਦੁਆਲੇ ਨਜ਼ਰ ਘੁਮਾ ਕੇ ਜ਼ਰੂਰ ਵੇਂਦਾ, ਬਿਲਕੁਲ ਉਸ ਫੁੱਲ ਵਾਂਗੂ। ਜਦੋਂ ਵੀ ਮੈਨੂੰ ਲੱਗਦਾ ਕਿ ਮੇਰੀ ਜ਼ਿੰਦਗੀ 'ਚ ਬਹੁਤ ਜ਼ਿਆਦਾ ਦੁੱਖ ਹੈ, ਆਹ ਦੁੱਖ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਹਾਵੀ ਹੈ, ਤਾਂ ਫਿਰ ਨਾਲ ਦੀ ਨਾਲ ਹੀ ਮੇਰਾ ਧਿਆਨ ਜਾਂਦਾ ਕਿ ਇਹਦੇ ਆਲੇ ਦੁਆਲੇ ਹੋਰ ਸੁੱਖ ਕਿਹੜੇ ਕਿਹੜੇ ਨੇ। ਜੇ ਕਦੇ ਮੈਨੂੰ ਲੱਗਦਾ ਕਿ ਬੱਚਿਆਂ ਨੂੰ ਰੋਟੀ ਪਾਣੀ ਬਣਾਉਣ ਦੇ ਵਿੱਚ ਮੈਨੂੰ ਬੜਾ ਸਮਾਂ ਚਲੇ ਜਾਂਦਾ, ਇਹ ਚੰਗਾ ਕਜੀਆ ਪੈ ਗਿਆ, ਪਰ ਫਿਰ ਮੈਂ ਅਗਲੇ ਹੀ ਪਲ ਸੋਚਦਾ ਕਿ ਜਦੋਂ ਮੈਂ ਬਾਹਰੋਂ ਕੰਮ ਕਰਕੇ ਘਰ ਆਉਂਦਾ ਜਾਂ ਮੈਂ ਖੇਤਾਂ ਦੇ ਵਿੱਚੋਂ ਸਾਰੀ ਦਿਹਾੜੀ ਮਿਹਨਤ ਮੁਸ਼ਕਤ ਕਰਕੇ ਆ ਕੇ ਛਾਵੇਂ ਬੈਠੇ ਇਹਨਾਂ ਦੇ ਮੁੱਖ ਵੇਖਦਾ ਤਾਂ ਉਹ ਸਾਰੀ ਥਕਾਵਟ ਲੱਥ ਜਾਂਦੀ। ਇਹ ਤਾਂ ਕਿੱਡੀ ਪਿਆਰੀ ਨਿਆਮਤ ਦਿੱਤੀ ਹੈ ਰੱਬ ਨੇ, ਅਤੇ ਜੇ ਇੰਨੀ ਪਿਆਰੀ ਨਿਆਮਤ ਦਿੱਤੀ ਹੈ ਫਿਰ ਉਹਨਾਂ ਦਾ ਰੋਟੀ ਪਾਣੀ ਪਕਾਉਣ ਦੇ ਵਿੱਚ ਮੈਨੂੰ ਕਿਉਂ ਤਕਲੀਫ ਹੈ। ਅਤੇ ਜਦੋਂ ਕਿਤੇ ਲੋੜ ਪੈਂਦੀ ਮੈਂ ਕਰਮਾਲੀ ਨੂੰ ਫਿਰ ਪੁੱਛ ਲੈਂਦਾ ਅੱਜ ਬੱਚੇ ਨੂੰ ਆਹ ਤਕਲੀਫ ਹੋਈ ਆ, ਆਹ ਦਵਾਈ ਇਹ ਕਿੱਦਾਂ ਦੇਣੀ। ਪਤਾ ਨਹੀਂ ਕਿੱਥੋਂ ਆਪੇ ਜਵਾਬ ਮਿਲ ਜਾਂਦਾ। ਬਸ ਹੌਲੀ ਹੌਲੀ ਇੱਦਾਂ ਦਾ ਅਭਿਆਸ ਹੋਇਆ ਇਹਨਾਂ ਪਿਛਲੇ 40 ਵਰ੍ਹਿਆਂ ਦੇ ਵਿੱਚ। ਬਸ ਫਿਰ ਇਹ ਜ਼ਿੰਦਗੀ ਦਾ ਨੇਮ ਬਣ ਗਿਆ, ਜਿੱਥੇ ਵੀ ਕਿਤੇ ਦੁੱਖ ਦਿਖਦੇ ਸੀ ਮੈਂ ਉਹਨਾਂ ਦੁੱਖਾਂ ਦੇ ਆਲੇ ਦੁਆਲੇ ਘੁੰਮ ਕੇ ਵੇਖਦਾ ਅਤੇ ਉਹਨਾਂ ਦੁੱਖਾਂ ਦੇ ਆਲੇ ਦੁਆਲੇ ਦੁੱਖਾਂ ਦੇ ਨਾਲੋਂ ਸੁੱਖ ਵਧੇਰੇ ਹੁੰਦੇ, ਅਤੇ ਫਿਰ ਮੈਂ ਉਹਨਾਂ ਦੇ ਉੱਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਬਸ ਇਹੋ ਅਭਿਆਸ ਜਿਹਦੇ ਕਰਕੇ ਤੁਹਾਨੂੰ ਇਹ ਲੱਗਦਾ ਕਿ ਮੈਂ ਕਦੀ ਦੁਖੀ ਨਹੀਂ ਹੋਇਆ, ਤਾਂ ਸ਼ਾਇਦ ਇਹੋ ਅਭਿਆਸ ਆਪਾਂ ਵੀ ਸਾਰੇ ਕਰ ਸਕਦੇ ਹਾਂ। ਦੁੱਖ ਵੀ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਨੇ, ਅਤੇ ਕੋਸ਼ਿਸ਼ ਕਰਕੇ ਵੇਖਿਓ ਉਹਨਾਂ ਦੁੱਖਾਂ ਦੇ ਆਲੇ ਦੁਆਲੇ ਸੁੱਖ ਵੀ ਬਹੁਤ ਹੋਣਗੇ, ਉਹਨਾਂ ਚੀਜ਼ਾਂ ਦੇ ਨਾਲ ਬੜੀਆਂ ਸਾਰੀਆਂ ਚੰਗੀਆਂ ਯਾਦਾਂ ਵੀ ਜੁੜੀਆਂ ਹੋਣਗੀਆਂ। ਪਰ ਹੌਲੀ ਹੌਲੀ ਇਨਸਾਨ ਆਪਣਾ ਸੁਭਾਅ ਇੱਦਾਂ ਦਾ ਕਰ ਲੈਂਦਾ ਕਿ ਉਹਨੂੰ ਸਭ ਤੋਂ ਪਹਿਲਾਂ ਦੁੱਖ ਦਿੰਦੇ ਆ, ਉਹਨੂੰ ਸਭ ਤੋਂ ਪਹਿਲਾਂ ਕੰਡੇ ਦਿੰਦੇ ਆ, ਉਹ ਫੁੱਲ ਨਜ਼ਰ ਹੀ ਨਹੀਂ ਆਉਂਦਾ, ਉਹਨੂੰ ਤੋੜ ਕੇ ਸੁੱਟਣ ਤੱਕ ਰਾਜ਼ੀ ਹੋ ਜਾਂਦਾ। ਆਪਾਂ ਜਦੋਂ ਵੀ ਗੱਲ ਕਰਾਂਗੇ ਦੁੱਖਾਂ ਦੀ ਕਰਾਂਗੇ, ਜਦੋਂ ਵੀ ਕਰਾਂਗੇ ਕੰਡਿਆਂ ਦੀ ਕਰਾਂਗੇ। ਇਸ ਵਜ੍ਹਾ ਕਰਕੇ ਹੌਲੀ ਹੌਲੀ ਆਪਾਂ ਇੰਨਾ ਕੁ ਅਭਿਆਸ ਕਰ ਲੈਂਦੇ ਹਾਂ ਕੰਡਿਆਂ ਦਾ ਕਿ ਸਾਨੂੰ ਜ਼ਿੰਦਗੀ 'ਚ ਚਾਰ ਚੁਫੇਰੇ ਕੰਡੇ ਹੀ ਨਜ਼ਰ ਆਉਂਦੇ। ਕੋਸ਼ਿਸ਼ ਕਰਕੇ ਅੱਜ ਤੋਂ ਫੁੱਲ ਵੇਖਣੇ ਸ਼ੁਰੂ ਕਰ ਦਿਉ ਅਤੇ ਹੌਲੀ ਹੌਲੀ ਇਹ ਅਭਿਆਸ ਤੁਹਾਨੂੰ ਫੁੱਲਾਂ ਵੱਲ ਨੂੰ ਲੈ ਜੂਗਾ। ਜਿੱਦਾਂ ਹਰ ਰੋਜ਼ ਸਵੇਰੇ ਸਵੇਰੇ ਆਪਾਂ ਖੁਸ਼ ਹੁੰਦੇ ਹਾਂ, ਇੱਕ ਦੂਸਰੇ ਨੂੰ ਮੁਸਕਰਾਉਣ ਦੇ ਲਈ ਕਹਿੰਦੇ ਹਾਂ, ਬੱਚਿਆਂ ਦੇ ਨਾਲ ਸਵੇਰੇ ਸਵੇਰੇ ਹੱਸਦੇ ਹਾਂ। ਸੋ ਇਹ ਅਭਿਆਸ ਹੌਲੀ ਹੌਲੀ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਲੈ ਕੇ ਆਉਂਦਾ ਅਤੇ ਤੁਸੀਂ ਵੀ ਖੁਸ਼ ਰਹਿ ਸਕਦੇ ਹੋ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਈ।

0: ਰੇਡੀਓ ਹਾਂਜੀ 1674 ਮੈਂ ਕਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਦੋਸਤੋ, ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਆਪਣੇ ਵਾਤਾਵਰਨ ਦੇ ਸੰਬੰਧ ਦੇ ਵਿੱਚ ਆਪਾਂ ਥੋੜ੍ਹੀ ਜਾਣਕਾਰੀ ਰੱਖੀਏ, ਕਿਹੜੇ ਪਾਸੇ ਨੂੰ ਕੀ ਕੀ ਆਪਾਂ ਕਰ ਸਕਦੇ ਹਾਂ, ਕੀ ਕੀ ਨੁਕਸਾਨ ਹੋ ਰਹੇ ਨੇ, ਕੀ ਅੱਗੇ ਹੋਣ ਦੇ ਚਾਂਸ ਨੇ। ਸੋ ਇਸ ਸੰਬੰਧ ਵਿੱਚ ਆਪਾਂ ਮਦਦ ਲੈਂਦੇ ਹਾਂ ਹਰਵਿੰਦਰ ਢਿੱਲੋਂ ਜੀ ਦੇ ਕੋਲੋਂ। ਸੋ ਇਸ ਟਾਈਮ ਫਿਰ ਸਾਡੇ ਨਾਲ ਜੁੜ ਚੁੱਕੇ ਨੇ ਕੈਨੇਡਾ ਤੋਂ। ਆਓ ਜਾਣਦੇ ਹਾਂ ਅੱਜ ਦੇ ਦਿਨ ਕੀ ਜਾਣਕਾਰੀਆਂ ਨੇ ਇਸ ਬਾਬਤ। ਭਾਈ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦਾ।
1: ਸਤਿ ਸ਼੍ਰੀ ਅਕਾਲ ਭਾਈ ਜੀ, ਤੁਹਾਨੂੰ, ਤੁਹਾਡੀ ਟੀਮ ਨੂੰ ਤੇ ਸੁਣਨ ਵਾਲਿਆਂ ਨੂੰ।
0: ਜੀ ਭਾਈ, ਠੀਕ ਠਾਕ ਸਭ, ਕੈਨੇਡਾ ਦੇ ਕੀ ਸੂਰਤ ਹਾਲ ਨੇ?
1: ਕੈਨੇਡਾ ਬੜੀ ਸ਼ਾਂਤੀ ਵਿੱਚ ਚੱਲ ਰਿਹਾ। ਸਾਡੇ ਗੁਆਂਢ ਚ ਹੁਣ ਇੱਕ ਪਾਗਲ ਰਾਸ਼ਟਰਪਤੀ ਹੈ, ਸੋ ਕੋਈ ਨਾ ਕੋਈ ਤਾਂ ਇਲਤਲੇ ਕਰੀ ਜਾਂਦੇ ਨੇ, ਆਤਿਸ਼ਬਾਜ਼ੀ ਛੱਡ ਦਿੰਦੇ ਨੇ, ਫਿਰ ਮੁੜ ਕੇ ਵਕਤ ਪਿਆ ਰਹਿੰਦਾ ਸਾਰਿਆਂ ਨੂੰ, ਫਿਰ ਸ਼ਾਂਤੀ ਹੋ ਜਾਂਦੀ ਹੈ। ਸੋ ਉਹਨਾਂ ਦੀ ਚੋਣਾਂ ਨੇ ਹੁਣ, ਅਮਰੀਕਾ ਦੀ ਚੋਣਾਂ ਨੇ ਨਵੰਬਰ ਦੇ ਪਹਿਲੇ ਹਫ਼ਤੇ, ਉਦੋਂ ਤੱਕ ਕਿੰਝੀ ਚੱਲਣਾ,
0: ਕੁੱਲ ਮਿਲਾ ਕੇ
1: ਸ਼ਾਂਤੀ ਆਏਗੀ ਹੋਈ,
0: ਕੁੱਲ ਮਿਲਾ ਕੇ ਉਹੀ ਕੁਛ ਹੈ। ਵਾਪਸ ਆਈ ਆਪਾਂ ਆਪਣੇ ਪ੍ਰੋਗਰਾਮ ਦੇ ਉੱਤੇ, ਅੱਜ ਕਿਹੜੇ ਵਿਸ਼ੇ ਤੇ ਫਿਰ ਗੱਲ ਕਰਾਂਗੇ ਆਪਾਂ?
1: ਹਾਂਜੀ, ਮੈਂ ਇਸ ਵਾਰੀ ਸੋਚ ਰਿਹਾ ਸੀ ਕਿਉਂਕਿ ਹਰ ਵਾਰੀ ਜਦੋਂ ਮੌਸਮ ਆਉਂਦਾ ਦੀਵਾਲੀ ਦਾ, ਤੇ ਉੱਥੇ ਆਪਣੇ ਝੋਨਾ ਹੁਣ ਜਿਹੜਾ ਆ ਉਹ ਪੱਕ ਰਿਹਾ, ਤੇ ਝੋਨੇ ਦੀ ਚੜ੍ਹਾਈ ਸ਼ੁਰੂ ਹੋ ਜਾਏਗੀ, ਤੇ ਉਹ ਤੋਂ ਬਾਅਦ ਪਰਾਲੀ ਨੂੰ ਅੱਗ ਲਾਉਣ ਦਾ, ਭਾਵੇਂ ਕਿ ਆਪਾਂ ਆਸਟ੍ਰੇਲੀਆ ਚ ਗੱਲ ਕਰ ਰਹੇ ਹਾਂ, ਤੇ ਪਰ ਸਾਡਾ ਸੰਬੰਧ ਪੰਜਾਬ ਨਾਲ, ਅਸੀਂ ਉੱਥੇ ਆਉਂਦੇ ਜਾਂਦੇ ਹਾਂ, ਸਾਡੇ ਜੋ ਕਈ ਕਿਸਾਨਾਂ ਕਿਸਾਨੀ ਦੇ ਪਰਿਵਾਰਾਂ ਨਾਲ ਜੁੜੇ ਹੋਏ ਨੇ, ਸੋ ਤੇ ਔਰ ਉਹ ਮੁੜ ਕੇ ਸਾਡੇ ਜਿਹੜਾ ਜਲਵਾਯੂ ਉਹਨਾਂ ਜੁੜਿਆ ਹੋਇਆ ਮਸਲਾ, ਤੇ ਜਿਹੜੀ ਸਾਡੀ ਝੋਨਾ ਪਰਾਲੀ ਜਾਲੀ ਜਾਂਦੀ ਝੋਨੇ ਦੀ, ਤੇ ਪੰਜਾਬ ਦੇ ਵਿੱਚ ਇੱਕ ਖਾਸ ਤਰ੍ਹਾਂ ਦਾ ਉਹਨਾਂ ਨੇ, ਖਾਸ ਕਰਕੇ ਕਿਸਾਨ ਯੂਨੀਅਨ ਜਿਹੜੀਆਂ ਨੇ ਜਾਂ ਕਿਸਾਨ ਲੀਡਰਸ਼ਿਪ ਹੈ, ਉਹ ਇਵੇਂ ਉਹਨੂੰ ਦੱਸਦੇ ਵੀ ਜਿਵੇਂ ਕਿਤੇ ਇਹ ਦਿੱਲੀ ਦੇ ਖਿਲਾਫ਼ ਇੱਕ ਬਗਾਵਤ ਹੋਵੇ। ਬਈ ਉਹ ਕਹਿੰਦੇ ਜੀ ਦਿੱਲੀ ਚ ਧੂੰਆਂ ਇਸ ਲਈ ਹੁੰਦਾ, ਪੰਜਾਬ ਹਰਿਆਣਾ ਚੋਂ ਯੂਪੀ ਚੋਂ ਪਰਾਲੀ ਦਾ ਧੂੰਆਂ ਆਉਂਦਾ, ਤੇ ਇਸ ਲਈ ਅਸੀਂ ਉਹਨਾਂ ਨੂੰ ਕਿਉਂਕਿ ਸਾਡੀ ਗੱਲ ਨੀ ਮੰਨਦੇ ਜਾਂ ਸਾਡੇ ਖਿਲਾਫ਼ ਨੇ, ਅਸੀਂ ਉਹਨਾਂ ਦੇ ਖਿਲਾਫ਼ ਹੈ, ਅਸੀਂ ਤੇ ਇਹ ਕੰਮ ਕਰਨਾ ਹੀ ਕਰਨਾ ਨਾ। ਸੋ ਦਿੱਲੀ ਵਿੱਚ ਧੂੰਆਂ ਤੱਕ ਨੀ ਆਉਂਦਾ, ਉਹ ਤੁਸੀਂ ਸਾਰੀ ਗੱਲ ਛੱਡ ਦੋ, ਪਰ ਜਿਹੜੀ ਪਰਾਲੀ ਜਾਲਣ ਇੰਨਾ ਨੁਕਸਾਨ ਪੰਜਾਬ ਨੂੰ ਆਪ ਹੁੰਦਾ ਜਾਂ ਹਰਿਆਣੇ ਨੂੰ ਵੀ ਆਪ ਹੁੰਦਾ, ਅਸੀਂ ਕਈ ਵਾਰੀ ਉਹਦੇ ਤੋਂ ਅਵੇਫਲੇ ਹੋ ਜਾਂਦੇ ਹਾਂ। ਤੇ ਜਿਵੇਂ ਆਪਾਂ ਪਿਛਲੀ ਵਾਰੀ ਵੀ ਗੱਲ ਕੀਤੀ ਸੀ ਵੀ ਜਿਹੜਾ ਧੂੰਆਂ ਪੰਜਾਬ ਚੋਂ ਉੱਤਰੀ ਭਾਰਤ ਚੋਂ ਆਉਂਦਾ, ਉੱਧਰੋਂ ਪਾਕਿਸਤਾਨ ਚੋਂ ਆਉਂਦਾ, ਤੇ ਉਹ ਮੁੜ ਕੇ ਹਿਮਾਲਿਆ ਦੇ ਸਾਰੇ ਗਲੇਸ਼ੀਅਰ ਤੇ ਜੰਮ ਜਾਂਦਾ, ਤੇ ਉਹ ਜੰਮਣ ਦੇ ਨਾਲ ਉਹਦਾ ਰੰਗ ਕਾਲਾ ਹੋ ਜਾਂਦਾ, ਕਾਲਾ ਰੰਗ ਹੋਣ ਨਾਲ ਜਿਹੜੀ ਉਹਨਾਂ ਦੇ ਪੰਘਰਨ ਦੀ ਜਿਹੜੀ ਰਫ਼ਤਾਰ ਹੈ ਉਹ 40% ਤੇਜ਼ ਹੋ ਜਾਂਦੀ। ਉਹ ਇਹ ਸਭ ਗੱਲਾਂ ਜੁੜੀਆਂ ਹੋਈਆਂ ਨੇ, ਤੇ ਪਰ ਜਿਹੜਾ ਸਭ ਤੋਂ ਵੱਡਾ ਜਿਹੜਾ ਇਹ ਹੈ ਸਾਨੂੰ ਕਿ ਸਿਰਫ ਇਸ ਲਈ ਕਿ ਅਸੀਂ ਦਿੱਲੀ ਸਰਕਾਰ ਨੂੰ ਜਾਂ ਕਿਸੇ ਹੋਰ ਤਾਕਤ ਨੂੰ ਇਹ ਦਿਖਾਉਣਾ ਵੀ ਅਸੀਂ ਤੁਹਾਡੀ ਗੱਲ ਨਹੀਂ ਮੰਨਦੇ, ਅਸੀਂ ਤੁਹਾਡੇ ਖਿਲਾਫ਼ ਹੈ, ਉਹਦੇ ਨਾਲ ਤੁਸੀਂ ਆਪਣੇ ਪੈਰਾਂ ਤੇ ਕੁਹਾੜੀ ਮਾਰ ਲਓ, ਤੇ ਇਹ ਕੋਈ ਵਾਲੀ ਚੰਗੀ ਗੱਲ ਨਹੀਂ ਹੈ। ਤੇ ਕਈ ਵਾਰੀ ਸਾਨੂੰ ਭੁਲੇਖਾ ਇਹ ਹੁੰਦਾ ਵੀ ਪਤਾ ਨੀ ਕਿੱਡੀ ਕੁ ਵੱਡੀ ਗੱਲ ਹੈ, ਛੋਟੀ ਹੈ ਨਾ। ਤਕਰੀਬਨ ਪੰਜਾਬ ਹਰਿਆਣਾ ਤੇ ਯੂਪੀ ਦੇ ਵਿੱਚ 50 ਲੱਖ ਏਕੜ ਹੈ ਜਿੱਥੇ ਝੋਨੇ ਦੀ ਜਿਹੜੀ ਪਰਾਲੀ ਨੂੰ ਜਾਲਿਆ ਜਾਂਦਾ, 50 ਲੱਖ ਏਕੜ। ਤੇ ਉਹ ਤੁਸੀਂ ਹੁਣ ਉਹਨੂੰ ਵੇਖ ਲਓ, ਤੇ ਉਹਦਾ ਭਾਰ ਬਣਦਾ ਕੋਈ 400 ਲੱਖ, ਸੋ 4 ਕਰੋੜ ਟਨ, ਸੋ 4 ਕਰੋੜ ਟਨ ਜਿਹੜੀ ਹੈ ਪਰਾਲੀ ਨੂੰ ਲਾਈ ਜਾਂਦੀ ਅੱਗ, ਤੇ ਉਹਦਾ ਵਿੱਚੋਂ ਜਿਹੜਾ ਧੂੰਆਂ ਨਿਕਲਦਾ ਉਹਦੇ ਨਾਲ ਸਾਰੇ ਹੁੰਦਾ। ਸੋ ਇਹ ਬਹੁਤ ਵੱਡੀ ਸਮੱਸਿਆ।
0: ਸੋ ਹੁਣ ਇਸ ਟਾਈਮ ਦੇ ਉੱਤੇ ਆਪਾਂ ਵੇਖੀਏ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਚਾਂਸ ਫੇਰ ਨੇ ਕਿ ਦੁਬਾਰਾ ਤੋਂ ਰੌਲਾ ਪੈਣਾ ਸ਼ੁਰੂ ਹੋ ਜਾਣਾ ਹਰ ਵੇਲੇ ਜਾਂ ਹਰ ਵਾਰੀ ਰੌਲਾ ਰੱਪਾ ਪੈ ਕੇ ਤੇ ਉਹ ਉੱਥੇ ਦੇ ਉੱਥੇ ਹੀ ਸਮਾਪਤ ਹੋ ਜਾਂਦਾ। ਸੋ ਕੀ ਫਿਰ ਅਗਾਉਂ ਜਾਣਕਾਰੀਆਂ ਜਾਂ ਫਿਰ ਕੋਈ ਇਸ ਵਾਰੀ ਕੁਛ ਖਾਸ ਜਾਂ ਫਿਰ ਹੁਣ ਠੰਡਾ ਮੱਠਾ ਪੈ ਗਿਆ?
1: ਹਾਂਜੀ, ਵੇਖੋ ਜਦੋਂ ਧੂੰਆਂ ਚੱਲਦਾ ਤੇ ਉਹਦੀ ਜਿਹੜੀ ਪਾਣੀ ਦੇ ਨਾਲ ਉਹਦੀ ਸ਼ੁਰੂ ਹੁੰਦੀ ਹੈ,

0: ਮੌਤਾਂ ਪ੍ਰੀਮਚੋਰ ਹੁੰਦੀਆਂ, 1 ਲੱਖ ਮੌਤਾਂ ਪ੍ਰੀਮਚੋਰ। ਸੋ ਹਾਂ, ਮੇਰੇ ਪਿੰਡ ਦੀ ਵਾਦੀ ਫਾਰੀ 1 ਵਾਰ ਹੈ। ਸੋ ਹੁਣ ਤੁਸੀਂ ਲਾ ਲਓ ਵੀ ਮੇਰੇ ਵਰਗੇ ਜਿਹੜਾ ਪਿੰਡ ਹੈ ਉਹ ਜੇ 100 ਪਿੰਡ ਮਰਦੇ ਨੇ ਹਰ ਵਾਰੀ, ਤੇ ਇਹ ਉਹ ਲੋਕ ਨੇ ਜਿਹੜੇ ਬਜ਼ੁਰਗ ਨੇ ਨਾ, ਜਿਹਨੇ ਮਾੜਾ ਜਿਹਾ ਵੀ ਸਾਹ ਜੀ ਪ੍ਰੋਬਲਮ ਆਵੇ ਮਰ ਸਕਦਾ ਹੈ, ਕਿਸੇ ਨੂੰ ਦਮੇ ਦੀ ਸ਼ਿਕਾਇਤ ਹੈ, ਕੋਈ ਬੱਚਾ ਆ ਜਾਂ ਕੋਈ ਹੋਰ ਬਿਮਾਰ ਹੈ। ਸੋ ਇਹ ਪ੍ਰੀ ਮਚਿਓਰ ਡੈਥ ਸੀ, ਇਹ ਜੇ ਪੋਲੂਸ਼ਨ ਨਾ ਹੁੰਦੀ ਇਹਨਾਂ ਲੋਕਾਂ ਨੇ ਮਰਨਾ ਨਹੀਂ ਸੀ, ਉਹਨਾਂ ਨੇ ਅਗਲੇ 5 ਸਾਲ 10 ਸਾਲ 15 ਸਾਲ 20 ਸਾਲ ਹੋਰ ਜਿਉਂ ਸਕਦੇ ਸੀ। ਤੇ ਅਸੀਂ 1 ਲੱਖ ਬੰਦਾ ਆਪਣੇ ਉਹ ਆਪਣੇ ਸਾਡੇ ਰਿਸ਼ਤੇਦਾਰ ਨੇ, ਆਪਣੇ ਪਿੰਡਾਂ ਦੇ ਰਹਿਣ ਵਾਲੇ ਨੇ, ਪਰ ਸਾਨੂੰ ਦਿਖਦੇ ਨਹੀਂ ਕਿਉਂਕਿ ਇੱਕ ਇੱਥੇ ਮਰ ਗਿਆ, ਇੱਕ ਉੱਥੇ ਮਰ ਗਿਆ, ਇੱਕ ਉੱਥੇ ਮਰ ਗਿਆ, ਤੇ ਜਾਂ ਉਹ ਪਹਿਲਾਂ ਹੀ ਬਿਮਾਰ ਹੈ, ਸਾਨੂੰ ਲੱਗਦਾ ਵੀ ਖਰੇ ਉਹ ਆਪਣੀ ਬਿਮਾਰੀ ਨਾਲ ਮਰ ਗਿਆ। ਸੋ 1 ਲੱਖ ਬੰਦਾ ਮਰਦਾ, ਜੇ ਇਹਨੂੰ ਤੁਸੀਂ 20 ਸਾਲਾਂ ਦਾ ਵੀ ਗੁਣਾ ਕਰ ਲਓ ਵੀ 20 ਸਾਲਾਂ ਤੋਂ ਸਮੱਸਿਆ ਚੱਲ ਰਹੀ ਹੈ ਜਾਂ 30 ਸਾਲ ਤੋਂ ਚੱਲਦੀ ਹੈ, ਜਿਹਦਾ ਮਤਲਬ 30 ਲੱਖ ਬੰਦੇ ਅਸੀਂ ਮਾਰ ਚੁੱਕੇ ਹਾਂ ਪ੍ਰੀ ਮਚਿਓਰ ਡੈਥ। ਸੋ ਜਿਹੜੀ ਗੱਲ ਸਾਨੂੰ ਕਰਨ ਦੀ, ਉਹ ਦਿੱਲੀ ਚ ਨਹੀਂ ਮਰਦੇ, ਉਹ ਦਿੱਲੀ ਸਰਕਾਰ ਦੇ ਨਹੀਂ ਮਰਦੇ, ਉਹ ਦਿੱਲੀ ਸਰਕਾਰ ਦਾ ਸਰਕਾਰ ਦੀ ਸਿਹਤ ਤੇ ਉਹਦਾ ਕੋਈ ਅਸਰ ਨਹੀਂ ਪੈਂਦਾ, ਉਹ ਸਾਡੇ ਹੀ ਰਿਸ਼ਤੇਦਾਰ ਨੇ, ਸਾਡੇ ਹੀ ਜਾਣ ਪਛਾਣ ਵਾਲੇ ਨੇ, ਸਾਡੇ ਹੀ ਪਿੰਡਾਂ ਸ਼ਹਿਰਾਂ ਦੇ ਰਹਿਣ ਵਾਲੇ ਨੇ। ਸੋ ਇਹ ਏਡਾ ਵੱਡਾ ਸੰਕਟ ਹੈ ਸਾਡਾ, ਤੁਸੀਂ ਇਹਦਾ ਪੋਲੀਟੀਕਲ ਐਂਗਲ ਜਿਹੜਾ ਉਹਨੂੰ ਛੱਡ ਵੀ ਦਿਓ, ਤੇ ਇਹ ਇਕੱਲੇ ਜੇ ਅਸੀਂ ਇਕੱਲੇ ਇਹਦੇ ਤੇ ਫੋਕਸ ਰੱਖੀਏ ਤੇ ਇਹ ਇੱਕ ਕਾਰਨ ਹੀ ਇਨਫ ਹੈ ਸਾਨੂੰ ਇਹ ਕਹਿਣ ਲਈ ਅਸੀਂ ਪਰਾਲੀ ਜਿਹੜੀ ਹੈ ਨਹੀਂ ਜਲਣੀ। ਉਹਦੇ ਜਿਹੜੇ ਪਹਿਲਾਂ ਅਸੀਂ, ਮੇਰੇ ਫਾਦਰ ਕਿਸਾਨੀ ਕਰਦੇ ਸੀ, ਅਸੀਂ ਉੱਥੋਂ 1980 ਦੇ ਕਰੀਬ 90 ਦੇ ਕਰੀਬ ਆਏ ਮੇਰੇ ਫਾਦਰ ਇੰਡ ਤੱਕ, ਉਹਨਾਂ ਨੇ ਕਦੇ ਝੋਨੇ ਦੀ ਪਰਾਲੀ ਨਹੀਂ ਸੀ ਜਾਲੀ। ਸੋ ਪੰਜਾਬ ਚ ਪਰਾਲੀ ਨਹੀਂ ਸੀ ਜਾਲੀ ਜਾਂਦੀ 1990-95 ਤੋਂ ਬਾਅਦ ਦੀਆਂ ਗੱਲਾਂ ਨੇ। ਸੋ ਕਈ ਵਾਰੀ ਜੇ ਅਸੀਂ ਉਹਦਾ ਜਿਹੜਾ ਨੁਕਸਾਨ ਹੈ ਉਹਦਾ ਜਾਇਜ਼ਾ ਲਈਏ ਤਾਂ ਸਾਨੂੰ ਫਿਰ ਸ਼ਾਇਦ ਸਾਡੇ ਮਨ ਚ ਗੱਲ ਹੋ ਜਾਏ, ਤੇ ਅਸੀਂ ਜਿਹੜੇ ਸਾਡੇ ਬਹੁਤ ਸਾਰੇ ਪਿੰਡ ਨੇ ਸੁਲਤਾਨਪੁਰ ਦੇ ਲਾਗੇ ਮੈਂ ਜਾਣਦਾ, ਉੱਥੇ ਕੋਈ 40 ਦੇ ਕਰੀਬ ਪਿੰਡ ਨੇ ਜਿਹਨਾਂ ਨੇ ਤਹੀਆ ਕੀਤਾ ਹੋਇਆ ਕਿ ਉਹ ਪਿਛਲੇ 8-7 ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਾਉਂਦੇ। ਇਸੇ ਤਰ੍ਹਾਂ ਪੰਜਾਬ 'ਚ ਹੋਰ ਵੀ ਛੋਟੀ ਛੋਟੀਆਂ ਥਾਵਾਂ ਨੇ ਜਿੱਥੇ ਕੋਈ ਅਗਾਂਹ ਵਧੂ ਜਾਂ ਕੋਈ ਸਿਆਣੇ ਲੀਡਰ ਨੇ ਸੀ ਕਰਦੀ, ਉਹਨਾਂ ਨੇ ਫੈਸਲਾ ਕੀਤਾ ਨਹੀਂ ਅਸੀਂ ਅੱਗਾਂ ਨਹੀਂ ਲਾਉਣੀਆਂ, ਉਹਨੂੰ ਜੋ ਵੀ ਕਰ ਸਕਦੇ ਨੇ, ਅੱਜ ਕੱਲ੍ਹ ਵਿਕਦੀ ਵੀ ਆ ਉਹ ਪਰਾਲੀ, ਆ ਕੇ ਲੈ ਵੀ ਜਾਂਦੇ ਨੇ ਤੇ ਤੁਹਾਨੂੰ ਪੈਸੇ ਵੀ ਦਿੰਦੇ ਨੇ। ਸੋ ਬਾਈ ਜੀ, ਜਦੋਂ ਤੁਸੀਂ ਇਹਨੂੰ ਸੋਚਦੇ ਹੋ ਵੀ 1 ਲੱਖ ਮੌਤ ਹੁੰਦੀ ਹੈ, ਤੇ ਇਹਦੇ ਲਈ ਸਾਨੂੰ ਬਿੰਦ ਜ਼ਰੂਰ ਸੋਚਣਾ ਚਾਹੀਦਾ ਵੀ ਕੀ ਇਹ ਅਸੀਂ ਇਸ ਹੱਦ ਤੱਕ ਪਹੁੰਚ ਕਿਵੇਂ ਗਿਆ।
1: ਸੋ ਇਹਦਾ ਫਿਰ ਕੀ ਕਿਸਾਨਾਂ ਨਾਲ ਜਦੋਂ ਵੀ ਕੋਈ ਗੱਲ ਕਰਦਾ ਵਾ ਜਾ ਕੇ ਕੋਈ ਵੇਖੀਦੇ ਆ ਜਾਂ ਫਿਰ ਸਰਕਾਰਾਂ ਦੀ ਗੱਲ ਹੁੰਦੀ ਆ, ਤੇ ਉਹ ਕਹਿੰਦੇ ਨੇ ਵੀ ਸਾਨੂੰ ਫਿਰ ਇਹਦਾ ਹੱਲ ਦਿਓ, ਜਿੰਨੇ ਦਾ ਆਪਾਂ ਇਹਦਾ ਹੱਲ ਕਰਦੇ ਹਾਂ ਉਹ ਤੋਂ ਵੱਧ ਹੋਰ ਕਿਤੇ ਵੱਧ ਸਾਡਾ ਖਰਚਾ ਹੋ ਜਾਂਦਾ। ਰਹੀ ਗੱਲ ਪਹਿਲੇ ਦੀ, ਤੇ ਉਹ ਕਹਿੰਦੇ ਵੀ ਪਹਿਲੀਆਂ ਜਿਹੜੀਆਂ ਪਰਾਲੀਆਂ ਨੇ ਉਹ ਕੰਮ ਆ ਜਾਂਦੀਆਂ ਸੀ, ਉਹ ਆਪਾਂ ਪਸ਼ੂਆਂ ਨੂੰ ਪਾ ਲੈਂਦੇ ਹਾਂ, ਜਾਂ ਫਿਰ ਹੁਣ ਜਿਹੜੀ ਫਸਲ ਆ ਉਹ ਥੋੜ੍ਹੀ ਜਿਹੀ ਵੱਖਰੀ, ਇਹ ਪਰਾਲੀ ਨਹੀਂ ਕੰਮ ਆਉਂਦੀ, ਜਾਂ ਫਿਰ ਉਹਨਾਂ ਨੇ ਪਸ਼ੂ ਹੀ ਨਹੀਂ ਸਾਰਿਆਂ ਨੇ ਹੁਣ ਰੱਖੇ। ਸੋ ਇਸ ਵਜ੍ਹਾ ਕਰਕੇ ਇਹ ਸਮੱਸਿਆ ਹੋਰ ਜ਼ਿਆਦਾ ਵੱਧ ਰਹੀ ਹੈ। ਕੀ ਆਈਡੀਅਲ ਸੋਲੂਸ਼ਨ ਕੀ ਆ ਫਿਰ ਇਸ ਲਿਹਾਜ਼ ਦੇ ਨਾਲ?
0: ਆਈਡੀਅਲ ਸੋਲੂਸ਼ਨ ਵੱਲ ਆਪਾਂ ਆਉਂਦੇ ਹਾਂ, ਪਹਿਲਾਂ ਇਹਦਾ ਜਿਹੜਾ ਨੁਕਸਾਨ ਆ, ਸੋ ਇੱਕ ਤਾਂ ਇਹ ਹੋ ਗਿਆ ਜਿਹੜਾ 1 ਲੱਖ ਦੇ ਕਰੀਬ ਮੌਤ ਹੁੰਦੀ ਆ, ਤੇ ਇਹਦੇ ਨਾਲ ਜਿਹੜੀ ਮਤਲਬ ਇਹ ਕਹਿਣਾ ਵੀ ਕਿ ਇਹ ਮਹਿੰਗੀ ਪੈਂਦੀ ਆ, ਇਹ ਠੀਕ ਨਹੀਂ ਉਹਦਾ ਜਵਾਬ, ਕਿਉਂਕਿ ਜਦੋਂ ਤੁਸੀਂ ਅੱਗ ਲਾਉਂਦੇ ਹੋ ਪਰਾਲੀ ਨੂੰ, ਤੇ ਉਹ ਤੁਹਾਡੀ ਪਰਾਲੀ ਜਿਹੜੀ ਧਰਤੀ ਦੇ ਵਿੱਚ ਜਿੰਨੇ ਵੀ ਕੀਟਾਣੂ ਹੁੰਦੇ ਆ ਜਿਹੜੇ ਧਰਤੀ ਨੂੰ ਜ਼ਿੰਦਾ ਰੱਖਦੇ ਆ, ਉਹ ਮਰ ਜਾਂਦੇ ਆ। 1 ਗ੍ਰਾਮ ਮਿੱਟੀ ਦੇ ਵਿੱਚ 1000 ਕਰੋੜ ਮਾਈਕਰੋਬ ਹੁੰਦੇ ਆ, 1 ਗ੍ਰਾਮ ਮਿੱਟੀ ਦੇ ਵਿੱਚ।
1: ਸੋ ਫਿਰ ਅਗਲੀ ਅਗਲੀ ਫਸਲ ਤੇ ਵੀ ਤੁਹਾਡੇ ਅਸਰ ਪੈਂਦਾ ਉਸ ਚੀਜ਼ ਦਾ, ਫਿਰ ਦੁਬਾਰਾ ਤੁਸੀਂ ਦਵਾਈਆਂ ਪਾ ਪਾ ਖਾਦਾਂ ਪਾ ਪਾ ਕੇ ਫਿਰ ਉੱਥੇ ਲੈ ਕੇ
0: ਆਉਂਦੇ। ਇਹ ਉਹੀ ਕੀਟਾਣੂ ਨੇ ਜਿਹੜੇ ਕਿ ਬਾਕੀ ਦੇ ਘਾਹ ਫੂਸ ਨੂੰ ਖਤਮ ਕਰਕੇ ਉਹਦੇ ਵਿੱਚੋਂ ਨਿਊਟ੍ਰੀਸ਼ਨ ਕੱਢਦੇ ਆ, ਨਾਈਟ੍ਰੋਜਨ ਕੱਢਦੇ ਆ, ਉਹ ਮੁੜ ਕੇ ਨਾਈਟ੍ਰੋਜਨ ਜਿਹੜੀ ਅਸੀਂ ਖਾਦ ਵੀ ਨਾਈਟ੍ਰੋਜਨ ਦੀ ਪਾਉਂਦੇ ਹਾਂ ਉਹਦੀ ਥਾਂ 'ਤੇ ਕੰਮ ਕਰਦੀ ਆ। ਇਹ ਹਵਾ ਦੇ ਵਿੱਚੋਂ ਜਿਹੜੇ ਮਾਈਕਰੋਬਸ ਨੇ, ਹਵਾ ਦੇ ਵਿੱਚੋਂ ਕਾਰਬਨ ਡਾਈਆਕਸਾਈਡ ਅਤੇ ਕਾਰਬਨ ਮੋਨੋਆਕਸਾਈਡ ਨੂੰ ਚੂਸ ਕੇ ਉਹਨੂੰ ਫਿਰ ਮੁੜ ਕੇ ਜਿਹੜੇ ਨਿਊਟ੍ਰੀਸ਼ਨ ਬਣਾਉਂਦੇ ਨੇ, ਤੁਹਾਡੀ ਧਰਤੀ ਨੂੰ ਪੋਲਾ ਕਰਦੇ ਨੇ, ਉਹਦੇ ਵਿੱਚ ਪੋਲਾ ਹੋਣ ਕਰਕੇ ਜਿਹੜੀ ਤੁਹਾਡੀ ਧਰਤੀ ਦੀ ਜਿਹੜੀ ਫਸਲ ਉੱਗਦੀ ਆ। ਸੋ ਜੇ ਤੁਸੀਂ ਇਹ ਨਹੀਂ ਕੰਮ ਕਰਦੇ, ਤੁਸੀਂ ਉਹ ਸਾਰੇ ਕੀਟਾਣੂਆਂ ਨੂੰ ਮਾਰ ਦਿੰਦੇ ਹੋ, ਤਾਂ ਇਹ ਕਿਸ ਨਾ ਸਮਝ ਲਓ ਵੀ ਤੁਹਾਡੀ ਜਿਹੜੀ ਧਰਤੀ ਆ ਤੁਸੀਂ ਉਹਨੂੰ ਬੰਜਰ ਕਰ ਦਿੱਤਾ, ਬਾਂਝ ਕਰਤਾ, ਹੁਣ ਉਹ 'ਚ ਕੁਛ ਉੱਗਣ ਖਾਤਰ ਉਹਦੇ ਕੋਲ ਕੁਛ ਨਹੀਂ ਬਚਿਆ, ਕਿਉਂਕਿ ਜਿਹੜੇ ਸਿਸਟਮ ਨੇ ਕੁਦਰਤ ਨੇ ਬਣਾਏ ਸੀ, ਹਵਾ 'ਚੋਂ

0: ਨਿਊਟ੍ਰੀਸ਼ਨ ਲੈਣ ਦੇ, ਧਰਤੀ ਚੋਂ ਨਿਊਟ੍ਰੀਸ਼ਨ ਲੈਣ ਦੇ, ਉਹ ਤੁਸੀਂ ਸਾਰੇ ਮਾਰ ਦਿੱਤੇ। ਹੁਣ ਤੁਸੀਂ ਉੱਥੇ ਵੱਧ ਖਾਦ ਪਾਓਗੇ, ਤੁਸੀਂ ਤਾਂ ਪੈਸੇ ਬਚਾਏ ਨਾ ਪਰਾਲੀ ਕਰਕੇ, ਪਰ ਤੁਸੀਂ ਉਦੋਂ ਵੱਧ ਖਾਦ ਪਾ ਰਹੇ ਹੋ ਤੇ ਨਾਲ ਦੇ ਨਾਲ ਤੁਸੀਂ ਵੱਧ ਦਵਾਈਆਂ ਪਾਓਗੇ, ਕਿਉਂਕਿ ਉਹ ਜਿਹੜੀਆਂ ਮਾਈਕਰੋਬਸ ਨੇ ਉਹਨਾਂ 'ਚ ਬੜੀ ਤਰ੍ਹਾਂ ਦੀਆਂ ਫੰਗਸ ਨੇ, ਉਹ ਜਿਹੜੀਆਂ ਫੰਗਸ ਨੇ ਉਹ ਤੁਹਾਡੀਆਂ ਦੂਜੀਆਂ ਬਿਮਾਰੀਆਂ ਨੂੰ ਖਤਮ ਕਰਦੀਆਂ ਨੇ ਤੇ ਜਿਹੜੇ ਉਹ ਕੀਟਾਣੂ ਨੇ, ਜਿਹੜੇ ਸਾਡੇ ਉਹ ਇਨਫੈਕਟਸ ਨੇ, ਉਹ ਤੁਹਾਡੀਆਂ ਦੂਸਰੇ ਇਨਫੈਕਟ ਨੂੰ ਖਾਂਦੇ ਨੇ। ਫਿਰ ਹਾਲੇ ਅਸੀਂ ਉਹਦੇ ਵਿੱਚ ਫੱਪ ਮਰ ਜਾਂਦੇ ਨੇ, ਸਾਰੇ ਡੱਡੂ ਮਰ ਜਾਂਦੇ, ਫੱਪ ਡੱਡੂ ਜਦੋਂ ਅੱਗ ਲੱਗਦੀ ਦੌੜ ਨਹੀਂ ਸਕਦੇ, ਉਹਨਾਂ ਉਹ ਬਹੁਤ ਹੌਲੀ ਚੱਲਦੇ ਆ ਤੇ ਜਿਹੜੇ ਸਾਡੇ ਇਨਫੈਕਟ ਨੇ ਉਹ ਤਾਂ ਦੌੜ ਸਕਦੇ ਨਹੀਂ, ਉਹ ਮਰ ਜਾਂਦੇ ਨੇ। ਜਿਹੜੇ ਪੰਛੀਆਂ ਨੇ ਆਪਣੇ ਬੱਚੇ ਦਿੱਤੇ ਹੁੰਦੇ ਨੇ, ਕੋਈ ਦੇ ਆਂਡੇ ਪਏ ਹੁੰਦੇ ਨੇ, ਤੁਸੀਂ ਵੇਖਿਆ ਹੋਣਾ ਕਈ ਟਟੀਰੀਆਂ ਵਗੈਰਾ ਉਹ ਨਾ ਉਹ ਇਸ ਤਰ੍ਹਾਂ ਦੀ ਥਾਂ ਤੇ ਆਂਡੇ ਦਿੰਦੀਆਂ ਨੇ, ਉਹ ਸਾਰੇ ਖਤਮ ਹੋ ਜਾਂਦੇ ਨੇ। ਸੋ ਤੁਸੀਂ ਜਿਹੜਾ ਇਹਦਾ ਪਰਾਲੀ ਨੂੰ ਨਾ ਜਾਲ ਕੇ ਕਹਿੰਦੇ ਹੋ ਮੈਂ ਪੈਸੇ ਬਚਾ ਰਿਹਾ, ਉਹ ਗਲਤ ਹੈ। ਤੁਸੀਂ ਪੈਸੇ ਬਚਾ ਨਹੀਂ ਰਹੇ, ਤੁਸੀਂ ਸਗੋਂ ਆਪਣਾ ਨੁਕਸਾਨ ਕਰ ਰਹੇ ਹੋ, ਜਿਹਦੇ ਵਿੱਚ ਮੁੜ ਕੇ ਤੁਸੀਂ ਜ਼ਿਆਦਾ ਖਾਦ ਤੇ ਉਹਦੇ ਦਵਾਈਆਂ ਪਾਓਗੇ ਤਾਂ ਫਿਰ ਵੀ ਤੁਹਾਡੀ ਫਸਲ ਚੰਗੀ ਨਹੀਂ ਹੋਏਗੀ।
1: ਸੋ ਇਹ ਵੱਡੀ ਇੱਕ ਸਮੱਸਿਆ ਇੱਥੇ ਆਪਾਂ ਵੇਖ ਰਹੇ ਹਾਂ ਬਾਇਓਡਾਇਵਰਸਿਟੀ ਦਾ। ਅਕਸਰ ਆਪਾਂ ਇੱਥੇ ਵੀ ਰੌਲਾ ਵੇਖਦੇ ਹਾਂ ਜਦੋਂ ਅੱਗਾਂ ਵਗੈਰਾ ਲੱਗਦੀਆਂ ਨੇ ਅਤੇ ਵੇਖਿਆ ਜਾਵੇ ਤਾਂ ਇਸ ਤੋਂ ਬਾਅਦ ਕਹਿੰਦੇ ਨੇ ਕਿ ਪਾਣੀ ਦੀ ਵੀ ਵੱਧ ਵਰਤੋਂ ਜਿਹੜੀ ਉਹ ਜ਼ਮੀਨ ਦੇ ਵਿੱਚ ਕਰਨੀ ਪੈਂਦੀ, ਉਹ ਇੱਕ ਵੱਖਰਾ ਨੁਕਸਾਨ ਹੋ ਗਿਆ।
0: ਬਿਲਕੁਲ ਜੀ ਬਿਲਕੁਲ, ਮੈਨੂੰ ਮੈਂ ਕਿਸੇ ਨਾਲ ਗੱਲ ਕਰ ਰਿਹਾ ਸੀ ਜਿੱਥੇ ਕਿਤੇ ਉਹਨਾਂ ਦੀ ਉਹ ਕਹਿੰਦੇ ਸਾਡੀ ਜ਼ਮੀਨ ਪਟਿਆਲੇ ਦੇ ਲਾਗੇ ਸੀਗੀ ਤੇ ਉਹਨਾਂ ਦੇ ਵੀ ਪਿੰਡਾਂ 'ਚ ਅੱਗ ਲਾਉਂਦੇ ਸੀ, ਕਹਿੰਦਾ ਮੈਂ ਦੇਖ ਕੇ ਅਸੀਂ ਕੀਤਾ ਫੈਸਲਾ ਕਰ ਲਿਆ ਕਿ ਅਸੀਂ ਪਰਾਲੀ ਵਿੱਚ ਹੀ ਵਾਹ ਦੇਣੀ ਆ, ਅਸੀਂ ਚੱਕਣੀ ਨਹੀਂ ਆ, ਉਦੋਂ ਹੀ ਵਾਹ ਦੇਣੀ ਆ। ਉਹ ਕਹਿੰਦਾ ਸਾਡੀ ਜਿਹੜੀ ਜ਼ਮੀਨ ਸੀ ਉਹ ਮਿੱਟੀ ਬਹੁਤ ਚਾਹੀ ਮਤਲਬ ਸਖ਼ਤ ਸੀਗੀ ਤੇ ਉਹ ਪਰਾਲੀ ਵਾਹੁਣ ਦੇ ਨਾਲ ਪੋਲੀ ਹੋਣੀ ਸ਼ੁਰੂ ਹੋ ਗਈ, ਪੋਲੀ ਹੋ ਕੇ ਉਹਦੇ 'ਚ ਗਡੋਏ ਆਉਣੇ ਸ਼ੁਰੂ ਹੋ ਗਏ, ਉਹ 'ਚ ਕੋਈ ਗਡੋਆ ਨਹੀਂ ਸੁਣਦਾ। ਗਡੋਏ ਹੋਣ ਦੇ ਨਾਲ ਜਿਹੜੇ ਕਹਿੰਦੇ ਉਹ ਤੋਂ ਬਾਅਦ ਉਹਨਾਂ ਦੀ ਜਿਹੜੀ ਕਣਕ ਮੰਦੀ ਸੀ ਉਹ ਕਣਕ ਨੂੰ ਪੀਲੀ ਪੀਲੀ ਪੈ ਕੇ ਮਰਨ ਲੱਗ ਜਾਂਦੀ ਸੀ, ਉਹਦਾ ਝਾੜ ਘੱਟ ਜਾਂਦਾ ਸੀ। ਕਹਿੰਦੇ ਉਹ ਕਣਕ ਪੀਲੀ ਪੈਣੀ ਬਚ ਗਈ, ਇੱਕ ਏਕੜ ਪਿੱਛੇ ਇੱਕ ਬੋਰਾ ਖਾਦ ਦਾ ਘੱਟ ਗਿਆ ਜਿਹੜਾ ਉਹਨਾਂ ਨੂੰ ਪਾਉਣ ਦੀ ਲੋੜ ਨਹੀਂ ਸੀ, ਇੱਕ ਬੋਰਾ ਖਾਦ ਦਾ ਇੱਕ ਏਕੜ ਪਿੱਛੇ ਘੱਟ ਗਿਆ ਤੇ ਬੋਰ ਉਹਦੇ ਪਿੱਛੇ ਏਕੜ ਪਿੱਛੇ ਕੁਇੰਟਲ ਕਣਕ ਦਾ ਝਾੜ ਵਧ ਗਿਆ ਫਿਰ ਪਰਾਲੀ ਉਹਦੇ ਵਿੱਚ ਵਾਹਣ ਦੇ ਨਾਲ। ਸੋ ਇਹ ਜਿਹੜਾ ਸਾਡਾ ਅਸੀਂ ਮਤਲਬ ਵੀ ਸਰਕਾਰ ਸਾਨੂੰ ਦੇਵੇ, ਇਹ ਸਾਡੇ ਮਾਡਲ ਨੇ ਅਸੀਂ ਪੈਦਾ ਕਰਦੇ ਹਾਂ। ਜਿਹੜਾ ਕੋਈ ਰੈਸਟੋਰੈਂਟ ਬੰਦਾ ਚਲਾਉਂਦਾ ਉਹਨੂੰ ਸਰਕਾਰ ਨਹੀਂ ਦਿੰਦੀ ਆ ਕੇ ਵੀ ਆਪਣਾ ਕੂੜਾ ਕਿੱਥੇ ਸਿੰਡ ਕੇ ਆਵੇ, ਉਹਨੂੰ ਉਹਦਾ ਉਹਨੂੰ ਆਪਣੀਆਂ ਜਿਹੜੀਆਂ ਚੀਜ਼ਾਂ ਵੇਚਦਾ ਉਹਦੀ ਉਹਦੇ 'ਚ ਕੀਮਤ ਦੇ ਵਿੱਚ ਪਾਉਣਾ ਪੈਂਦਾ ਤੇ ਇਹ ਸਾਡੀਆਂ ਜਿਹੜੀਆਂ ਫਾਈਨੈਂਸ਼ੀਅਲ ਨਾਲੋਂ ਇਹ ਜ਼ਿਆਦਾ ਸਾਡਾ ਜਿਹੜਾ ਇੱਕ ਕਿਸਨਾ ਤੁਸੀਂ ਆਲਸਪੂਣਾ ਕਹਿ ਲਓ ਕਿ ਮੈਨੂੰ ਮਿਹਨਤ ਨਾ ਕਰਨੀ ਪਵੇ ਵਾਲਾ, ਪੈਸੇ ਤਾਂ ਖੈਰ ਲੱਗਣਗੇ ਲੱਗਣਗੇ ਪਰ ਉਹ ਪੈਸੇ ਤੁਹਾਡੇ ਕਿਸੇ ਕਿੰਨੇ ਵੱਧ ਰੂਪ ਦੇ ਵਿੱਚ ਤੈਨੂੰ ਵਾਪਸ ਜਿਹੜਾ ਬਚਾ ਕਰ ਦਿੰਦੇ ਨੇ। ਪਰ ਜੇ ਪੈਸੇ ਲੱਗਣ ਵਾਲੀ ਵੀ ਗੱਲ ਹੈ, ਇਹ ਕੀ ਗੱਲ ਹੋਈ ਕਿ ਤੁਸੀਂ ਪੈਸੇ ਬਚਾਉਂਦੇ ਨੇ ਆਪਣੇ ਬਜ਼ੁਰਗ ਨੂੰ ਮਾਰ ਲੈ, ਤੁਹਾਡੇ ਉਹ ਬਜ਼ੁਰਗ ਨੇ ਮਰਨ ਵਾਲੇ
1: ਸਮਝ ਨਹੀਂ ਆਉਂਦਾ
0: ਉਹ ਆਮਦਨੀ ਕੀ ਹੋਈ, ਉਹ ਤੁਹਾਡੀ ਅਮੀਰੀ ਕੀ ਹੋਈ ਵੀ ਤੁਸੀਂ ਅਮੀਰ ਹੁੰਦੇ ਹੁੰਦੇ ਪੈਸੇ ਬਚਾਉਂਦੇ ਬਚਾਉਂਦੇ ਆਪਣੇ ਘਰ ਦੇ ਬਜ਼ੁਰਗਾਂ ਨੂੰ ਮਾਰ ਦਿਓ।
1: ਸੋ ਇਹ ਵੱਡਾ ਮਸਲਾ ਇਸ ਟਾਈਮ ਦੇ ਉੱਤੇ, ਕਿਉਂਕਿ ਇਸ ਤਰੀਕੇ ਦੇ ਨਾਲ ਵੀ ਸ਼ਾਇਦ ਸਮਝਾਉਣ ਦੀ ਲੋੜ ਆ, ਜਦਕਿ ਆਪਾਂ ਸਿਰਫ ਇੰਨਾ ਕਹਿ ਦਈਏ ਕਿ ਵਾਤਾਵਰਣ ਦਾ ਨੁਕਸਾਨ ਆ, ਦਿੱਲੀ ਵੱਲ ਨੂੰ ਧੂੰਆਂ ਜਾਂਦਾ ਆ ਅਤੇ ਇਸ ਕਰਕੇ ਤੁਸੀਂ ਹੁਣ ਪਰਾਲੀ ਨਹੀਂ ਸਾੜਨੀ। ਸੋ ਇਸ ਸਾਰੇ ਸੰਬੰਧ ਦੇ ਵਿੱਚ ਇੱਕ ਪ੍ਰੋਪਰ ਐਜੂਕੇਸ਼ਨ ਜਿੰਨਾ ਚਿਰ ਤੱਕ ਨਹੀਂ ਮਿਲਦੀ ਬੰਦੇ ਨੂੰ ਪਤਾ ਨਹੀਂ ਲੱਗਦਾ ਕਿ ਉਹਦਾ ਹੋਰ ਕੀ ਅਤੇ ਕਿੱਦਾਂ ਨੁਕਸਾਨ ਹੈ, ਉਲਟਾ ਘੁੰਮ ਘੁੰਮਾ ਕੇ ਆਪਣਾ ਹੀ ਨੁਕਸਾਨ ਉਹ ਕਿੱਦਾਂ ਕਰ ਰਿਹਾ, ਉਹਨਾਂ ਚਿਰ ਤੱਕ ਸ਼ਾਇਦ ਇਹ ਬਹੁਤ ਔਖਾ ਵਾ ਕਿਸੇ ਦੇ ਲਈ ਸਮਝਣਾ ਅਤੇ ਉਸ ਚੀਜ਼ ਨੂੰ ਬੰਦ ਕਰਨਾ। ਸੋ ਉਲਟਾ ਜਿੱਦਾਂ ਤੁਸੀਂ ਗੱਲ ਜਿੱਥੋਂ ਸ਼ੁਰੂ ਕੀਤੀ ਹੈ, ਇਹ ਪ੍ਰਤੀਤ ਹੁੰਦਾ ਕਿ ਸਗੋਂ ਇਹ ਚੀਜ਼ ਜਿਹੜੀ ਆ ਕੁਛ ਇੱਕ ਇਲਾਕਿਆਂ ਦੇ ਵਿੱਚ ਹੋਰ ਅਗਰੈਸਿਵਲੀ ਹੋਈ ਆ ਕਿ ਹਾਂ ਤੁਸੀਂ ਰੋਕ ਦਿਓ ਤਾਂ ਫਿਰ ਆਪਾਂ ਕਰਕੇ ਵਿਖਾਵਾਂਗੇ। ਕਿਉਂਕਿ ਇਸ ਵਿਸ਼ੇ ਦੇ ਉੱਤੇ ਆਪਾਂ ਬੜੀ ਵਾਰੀ ਵੇਖਿਆ ਵੀ ਸਗੋਂ ਆਪਾਂ ਉਹਦੇ ਉੱਤੇ ਰੋਕਣ ਦੇ ਵੀ ਜਿਹੜੇ ਢੰਗ ਤਰੀਕੇ ਨੇ ਉਹ ਵੀ ਬੜੇ ਮਾਈਲਡ ਜਿਹੇ ਨੇ ਕਿ ਤੁਸੀਂ ਚਲੋ ਇੰਨੇ ਕੁ ਵੇਲੇ ਕਰ ਲਓ ਆਹ ਨਾ ਕਰੋ, ਕਿਉਂਕਿ ਉਹਦੇ ਵਿੱਚ ਅੱਗੇ ਲਈ ਫਿਰ ਗੱਲਬਾਤ ਆ ਜਾਂਦੀ ਆ ਕਿ ਇਹਦੇ ਨਾਲ ਨੁਕਸਾਨ ਬਹੁਤ ਆ ਕਿਸਾਨਾਂ ਦਾ, ਸਰਕਾਰ ਉਹਨਾਂ ਨੂੰ ਕੋਈ ਹੱਲ ਨਹੀਂ ਦੇ ਪਾ ਰਹੀ।
0: ਹਾਂਜੀ ਦੇਖੋ, ਮੈਂ ਸਰਕਾਰ ਨੂੰ ਇਹ ਨਹੀਂ ਕਹਿ ਰਿਹਾ ਕਿ ਉਹਨਾਂ ਦਾ ਕੋਈ ਜ਼ਿੰਮੇਦਾਰੀ ਨਹੀਂ, ਬਿਲਕੁਲ ਜ਼ਿੰਮੇਦਾਰੀ ਆ, ਪਰ ਸਾਡੀਆਂ ਸਰਕਾਰਾਂ ਇੰਨੀਆਂ ਕੁਰਪਟ ਨੇ, ਇੰਨੀਆਂ ਨਖਿੱਧ ਨੇ, ਇੰਨੀਆਂ ਬੇਕਾਰ ਨੇ, ਅਸੀਂ ਉਹਨਾਂ ਦੇ ਕਰਕੇ ਆਪਣਾ ਨੁਕਸਾਨ ਨਹੀਂ ਕਰਾ ਸਕਦੇ। ਇਹ ਕੰਮ ਜਿਹੜੀਆਂ ਆਪਾਂ ਗੱਲਾਂ ਕਰ ਰਹੇ, ਸਰਕਾਰ ਨੂੰ ਕਿਸਾਨਾਂ ਤੱਕ ਪਹੁੰਚਾਉਣੀਆਂ ਚਾਹੀਦੀਆਂ, ਬਹੁਤ ਸਾਰੇ ਕਿਸਾਨ ਹੋਣਗੇ ਜਿਹਨਾਂ ਨੂੰ ਇਹਨਾਂ ਮਾਈਕਰੋਬ ਕੀ ਨੇ, ਉਹ ਕਿਵੇਂ ਕੰਮ ਕਰਦੇ ਆ, ਜਾਂ ਜਿਹੜੀ ਪਰਾਲੀ ਆ ਉਹ ਧਰਤੀ ਨੂੰ ਕਿਵੇਂ ਅੱਛਾ ਬਣਾਉਂਦੀ ਆ, ਇਹ ਉਹਨਾਂ ਨੂੰ ਪਤਾ ਨਾ ਪਤਾ ਹੋਵੇ। ਸੋ ਸਰਕਾਰ ਦੇ ਬਹੁਤ ਵੱਡੇ ਕੰਮ ਨੇ, ਸਾਡੀ ਐਗਰੀਕਲਚਰ ਯੂਨੀਵਰਸਿਟੀਆਂ ਦੇ ਬਹੁਤ ਵੱਡੇ ਕੰਮ ਨੇ, ਜਿਹੜੀਆਂ ਉੱਥੇ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਬਹੁਤ ਵੱਡੇ ਕੰਮ ਨੇ, ਪਰ ਇਹ ਸਾਰੇ ਦੇ ਸਾਰੀਆਂ ਸਾਰੇ ਕੰਮ ਨੂੰ ਕਰਨ ਦੀ ਬਜਾਏ ਇਹ ਤਾਂ ਜੀ ਦਿੱਲੀ ਵਾਲੇ ਕਹਿੰਦੇ ਅਸੀਂ ਕਰਨਾ, ਇਹ ਤਾਂ ਜੀ ਸਰਕਾਰ ਕਹਿੰਦੀ ਅਸੀਂ ਕਰਨਾ, ਸਾਨੂੰ ਫੜ ਕੇ ਦਿਖਾ ਦਿਓ ਜੀ, ਅਸੀਂ ਇੱਥੇ ਮੋਰਚਾ ਲਾ ਦਾਂਗੇ, ਅਸੀਂ ਸੜਕ ਬੰਦ ਕਰ ਦਾਂਗੇ, ਜਦਕਿ ਉਹਦੇ ਨਾਲ ਉਹ ਸਾਡਾ ਆਪਣਾ ਨੁਕਸਾਨ ਹੋ ਰਿਹਾ, ਪੰਜਾਬ ਦਾ ਨੁਕਸਾਨ ਹੋ ਰਿਹਾ। ਤੁਸੀਂ ਆਪਣੀ ਧਰਤੀ ਨੂੰ ਬਾਂਝ ਕਰ ਰਹੇ ਹੋ, ਉਹਨੂੰ ਬੰਜਰ ਕਰ ਰਹੇ ਹੋ, ਤੁਸੀਂ ਆਪਣੀਆਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਮਾਰ ਰਹੇ ਹੋ। ਇਹੀ ਗੱਲ ਨਹੀਂ, ਹਰ ਸਾਲ ਜਦੋਂ ਲੱਗਣੀ ਪਰਾਲੀ ਤੁਸੀਂ ਵੇਖੋ ਖਬਰ ਆਏਗੀ ਕਿਤੇ ਉਹ ਜਿਹੜੀ ਅੱਗ ਸੀ ਉਹ ਉਹਨਾਂ ਦੇ ਕੰਟਰੋਲ ਤੋਂ ਬਾਹਰ ਹੋ ਗਈ, ਉਹ ਕੋਈ ਲੱਗਦੇ ਉਹਦੇ ਨੇੜੇ ਦੀ ਕੋਈ ਬੱਚਿਆਂ ਦੀ ਸਕੂਲ ਬੱਸ ਜਾਂਦੀ ਸੀ ਉਹਨੂੰ ਅੱਗ ਲੱਗ ਗਈ, ਉਹ 'ਚ 10 ਬੱਚੇ ਜਲ ਕੇ ਮਰ ਗਏ, ਦੂਜੀ ਬੱਸ ਨੂੰ ਅੱਗ ਲੱਗ ਗਈ, ਨਾ ਕਿਸੇ ਦੇ ਘਰ ਨੂੰ ਅੱਗ ਲੱਗ ਗਈ। ਕੁਝ ਜਦੋਂ ਅੱਗ ਲੱਗੀ ਹੋਈ ਆ ਫਿਰ ਜੇ ਹਵਾ ਚੱਲਣ ਲੱਗ ਜਾਏ ਤੁਸੀਂ ਉਹਨੂੰ ਕਿੱਦਾਂ ਕੰਟਰੋਲ ਕਰੋਗੇ ਨਾ? ਉਹ ਟ੍ਰੈਜਡੀ ਉਹ ਟ੍ਰੈਜਡੀ ਨੇ ਜਿਹੜੀਆਂ ਬੜੀਆਂ ਓਬਵੀਅਸ ਨੇ ਸਾਨੂੰ, ਪਰ ਜਿਹੜੀਆਂ ਉਹਦਾ ਇਹ ਸਾਡਾ ਜਿਹੜਾ ਸਾਡਾ ਪ੍ਰਕਿਰਤੀ ਦਾ ਨੁਕਸਾਨ ਆ। ਪ੍ਰਕਿਰਤੀ ਦਾ ਮਤਲਬ ਇਹ ਨਹੀਂ ਇਕੱਲਾ ਕਿ ਜੇ ਚਿੜੀਆਂ ਪੰਛੀ ਮਰ ਗਏ ਤਾਂ ਉਹ ਤੈਨੂੰ ਸੋਹਣੇ ਨਹੀਂ ਮਿਲਣਗੇ ਜਾਂ ਉਹਦੇ ਵਫ਼ ਨਾ, ਉਹਨਾਂ ਦਾ ਇੱਕ ਰੋਲ ਹੈ। ਜਿਹੜੇ ਸਾਡੇ ਪੰਛੀ ਨੇ ਉਹ ਹੀ ਸਾਡੀਆਂ ਫਸਲਾਂ ਤੋਂ ਸੁੰਡੀ ਜਦੋਂ ਪੈਂਦੀ ਉਹਨੂੰ ਖਾਂਦੇ ਨੇ, ਤੇ ਜੇ ਉਹ ਪੰਛੀ ਨਹੀਂ ਹੋਣਗੇ ਤੇ ਜਿਹੜੀਆਂ ਉਸ ਫਸਲਾਂ ਨੂੰ ਸੁੰਡੀਆਂ ਪੈਂਦੀਆਂ ਨੇ, ਹੋਰ ਕੀੜੇ ਪੈਂਦੇ ਨੇ, ਉਹ ਫਿਰ ਤੁਹਾਨੂੰ ਦਵਾਈਆਂ ਛਿੜਕਣੀਆਂ ਪੈਣਗੀਆਂ ਉੱਥੇ, ਜਾਂ ਤੁਹਾਡੀ ਫਸਲ ਦਾ ਨੁਕਸਾਨ ਹੋਏਗਾ। ਸੋ ਇਹ ਪੂਰੇ ਦਾ ਪੂਰਾ ਇੱਕ ਸਰਕਲ ਬੱਝਾ ਹੋਇਆ, ਤੇ ਇਹ ਸਰਕਲ ਜਿਹੜਾ ਬੱਝਾ ਹੋਇਆ ਕੁਦਰਤ ਨੇ ਕਈ ਲੱਖਾਂ ਕਰੋੜਾਂ ਸਾਲਾਂ ਦੇ ਵਿੱਚ ਚੱਲ ਕੇ ਇਹ ਸਿਸਟਮ ਤਿਆਰ ਕੀਤਾ ਜਿੱਥੇ ਇੱਕ ਚੀਜ਼ ਦੂਜੀ ਚੀਜ਼ ਨੂੰ ਬੈਲੈਂਸ ਕਰਦੀ ਆ। ਔਰ ਇਹ ਕਿੰਨਾ ਜੁੜਿਆ ਹੋਇਆ ਆਪਸ 'ਚ, ਉਹਦੀ ਛੋਟੀ ਜਿਹੀ ਮਿਸਾਲ ਦਿੰਦਾ ਵੀ ਪੰਜਾਬ ਦੇ ਵਿੱਚੋਂ ਨੌਰਥ ਇੰਡੀਆ 'ਚੋਂ ਪਿਛਲੇ ਤਕਰੀਬਨ 30 ਸਾਲਾਂ 'ਚ 90% ਗਿਰਜਾਂ ਖਤਮ ਹੋ ਗਈਆਂ। ਤੁਹਾਨੂੰ ਗਿਰਜ ਨਹੀਂ ਮਿਲੇਗੀ ਪੰਜਾਬ 'ਚ ਕਦੇ ਵੀ। ਉਹਨਾਂ ਦਾ ਕਾਰਨ ਇਹ ਸੀ ਕਿ ਜਿਹੜੇ ਅਸੀਂ ਮੱਝਾਂ ਤੇ ਗਾਵਾਂ ਨੂੰ ਟੀਕੇ ਲਾਉਂਦੇ ਸੀਗੇ ਦੁੱਧ ਦੇਣ ਲਈ ਨਾ, ਸਟੀਰੋਇਡ ਲਾਉਂਦੇ ਸੀ, ਉਹਨਾਂ ਦੇ ਨਾਲ ਉਹਨਾਂ ਦੇ ਮਾਸ 'ਚ ਇੰਨੀ ਕੈਮੀਕਲ ਆ ਜਾਂਦੀ ਸੀ, ਜਦੋਂ ਉਹਨੂੰ ਮਰਿਆਂ ਨੂੰ ਗਿਰਜ ਖਾਂਦੀ ਸੀ ਤਾਂ ਉਹ ਗਿਰਜ ਉਹਦਾ ਬਾਇਓਲੋਜੀਕਲ ਸਿਸਟਮ ਖਰਾਬ ਹੋ ਜਾਂਦਾ ਸੀ। ਉਹ ਗਿਰਜਾਂ ਮਰਨ ਦੇ ਨਾਲ ਇਹ ਸ਼ਿਕਾਗੋ ਯੂਨੀਵਰਸਿਟੀ ਦੀ ਸਟੱਡੀ ਆ, 500,000 ਵੱਧ ਮੌਤਾਂ ਹੋਈਆਂ ਜਿਹੜੀਆਂ ਨਹੀਂ ਸੀ ਹੋਣੀਆਂ, ਕਿਉਂਕਿ ਉਹ ਬਿਮਾਰੀਆਂ ਜਿਹੜੀਆਂ ਫੈਲਦੀਆਂ ਸੀ ਜੇ ਗਿਰਜਾਂ ਹੁੰਦੀਆਂ ਉਹਨਾਂ ਨੇ ਉਹ ਗੰਦਗੀ ਵਾਲਾ ਮੀਟ ਖਾ ਕੇ ਉਹਨੂੰ ਫੈਲਣ ਨਹੀਂ ਸੀ ਦੇਣਾ। ਸੋ ਗਿਰਜਾਂ ਦੇ ਮਰਨ ਦੇ ਨਾਲ 500,000 ਲੋਕ ਹੋਰ ਮਰ ਗਏ। ਸੋ ਜਦੋਂ ਇਹ ਅਸੀਂ ਪ੍ਰਕਿਰਤੀ ਦੀ ਜਿਹੜੀ ਸਰਕਲ ਹੈ ਉਹਦੇ ਨਾਲ ਉਹਨੂੰ ਤੋੜ ਮਰੋੜ ਕਰਦੇ ਹਾਂ, ਉਹਦੇ ਨਾਲ ਛੇੜਛਾੜ ਕਰਦੇ ਹਾਂ, ਤਾਂ ਉਹਦੇ ਸਿੱਟੇ ਕੀ ਨਿਕਲਣੇ, ਕਿੰਨੇ ਭਿਆਨਕ ਨਿਕਲਣਗੇ ਸਾਨੂੰ ਪਤਾ ਨਹੀਂ ਹੁੰਦਾ, ਕਿਉਂਕਿ ਸਾਨੂੰ ਪਤਾ ਹੀ ਨਹੀਂ ਹੈ ਇਹ ਕਿਹੜੀ ਚੀਜ਼ ਦੂਜੀ ਚੀਜ਼ ਨਾਲ ਕਿਵੇਂ ਜੁੜੀ ਹੋਈ ਹੈ। ਸੋ ਸਾਨੂੰ ਜਿਹੜਾ ਇਹ ਜਿਹੜਾ ਪਰਾਲੀ ਵਾਲਾ ਇਹ ਮੈਂ ਕਿਉਂਕਿ ਜਿਵੇਂ ਸ਼ੁਰੂ 'ਚ ਆਪਾਂ ਕਿਹਾ ਵੀ ਆਪਾਂ ਆਸਟ੍ਰੇਲੀਆ 'ਚ ਗੱਲ ਕਰ ਰਹੇ ਹਾਂ ਤਾਂ ਆਪਾਂ ਪੰਜਾਬ ਦੀ ਗੱਲ ਹੈ, ਪਰ ਕਿਉਂਕਿ ਸਾਡਾ ਕਲਾਈਮੇਟ ਚੇਂਜ ਜੁੜਿਆ ਹੋਇਆ ਉਹਦੇ ਨਾਲ ਜਿਹੜੀ ਕਾਰਬਨ ਡਾਈਆਕਸਾਈਡ ਜਾਂਦੀ ਆ ਲੱਖਾਂ ਕਰੋੜਾਂ ਟਨ, ਉਹ ਤਾਂ ਹੈ ਹੀ ਹੈ, ਪਰ ਇਹ ਉਦੋਂ ਵੀ ਜਿਹੜੇ ਵੱਧਦੇ ਕਾਰਨ ਨੇ ਜਿਹੜੇ ਸਾਨੂੰ ਦੱਸੇ ਨਹੀਂ ਜਾਂਦੇ, ਸਾਨੂੰ ਨਹੀਂ ਦਿਖਦੇ ਜਾਂ ਅਸੀਂ ਨਹੀਂ ਦੇਖਦੇ, ਇਹ ਜਿਹੜੇ ਅਸੀਂ ਸੁਣਨ ਵਾਲੇ ਨੇ ਤੁਹਾਡਾ ਸ਼ੋਰ ਤਾਂ ਪੂਰੇ ਦੁਨੀਆਂ 'ਚ ਸੁਣਦੇ ਨੇ, ਕਈ ਵਾਰੀ ਵਿਨੀਪੈਗ ਤੋਂ ਸੁਣ ਰਹੇ ਹੁੰਦੇ ਨੇ, ਉਹ ਪੰਜਾਬ 'ਚ ਵੀ ਸੁਣ ਰਹੇ ਹੋਣਗੇ, ਤੇ ਜਿਹੜੇ ਸੁਣ ਵੀ ਰਹੇ ਨੇ ਜਿਹਨਾਂ ਦਾ ਕਿਸਾਨੀ ਨਾਲ ਸੰਬੰਧ ਹੈ, ਪਿੰਡਾਂ ਨਾਲ ਸੰਬੰਧ ਹੈ, ਸੋ ਉਹਨਾਂ ਨੂੰ ਇਹ ਜਿਹੜੀ ਜਾਣਕਾਰੀ ਹੈ ਇਹ ਜਿਹੜਾ ਉਹਨਾਂ ਨਾਲ ਡਾਇਲੋਗ ਸ਼ੁਰੂ ਕਰਨ ਦੀ ਲੋੜ ਹੈ ਬਈ ਇਹ ਜਿਹੜੀ ਪਰਾਲੀ ਆ ਹੁਣ ਤਾਂ ਵਿਕਦੀ ਆ ਪੰਜਾਬੀ 'ਚ, ਉਹਦਾ ਬਣਾ ਕੇ ਉਹਦੀਆਂ ਪੈਲਟਸ ਬਣਾਉਂਦੇ ਨੇ, ਪੈਲਟਸ ਬਣਾ ਕੇ ਉਹ ਥਰਮਲ ਪਲਾਂਟ 'ਚ ਕੋਲੇ ਦੀ ਵਿੱਚ ਰਲਾ ਕੇ ਉਹਨੂੰ ਜਾਲ ਕੇ ਬਿਜਲੀ ਬਣਾਉਂਦੇ ਆ। ਸੋ ਅੱਜ ਦੀ ਤਰੀਕ ਦੇ ਵਿੱਚ ਉਹ ਆ ਕੇ ਲੈ ਕੇ ਜਾਂਦੇ ਨੇ ਤੁਹਾਡੇ ਤੋਂ ਪਰਾਲੀ, ਤੁਹਾਨੂੰ ਦੇ ਕੇ ਵੀ ਨਹੀਂ ਆਉਣੀ ਪੈਂਦੀ, ਪੰਜਾਬ 'ਚ ਬੜੇ ਪਲਾਂਟ ਲੱਗੇ ਨੇ, ਪਰ ਤੁਹਾਨੂੰ ਇਹ ਤੁਹਾਡੀ ਆਪਣੀ ਵੀ ਜ਼ਿੰਮੇਵਾਰੀ ਬਣਦੀ ਆ ਵੀ ਤੁਸੀਂ ਵੀ ਆਪਣਾ ਐਫਰਟ ਲੈ ਕੇ ਜਿਹੜਾ ਇੰਨਾ ਵੱਡਾ ਨੁਕਸਾਨ ਅਸੀਂ ਕਰ ਰਹੇ ਹਾਂ ਧਰਤੀ ਦਾ, ਹਵਾ ਦਾ, ਪਾਣੀ ਦਾ, ਪ੍ਰਕਿਰਤੀ ਦਾ, ਤੇ ਆਪਣੀਆਂ ਫਸਲਾਂ ਦਾ ਜਿਹੜੀਆਂ ਗਾਹ ਹੋਣ ਵਾਲੀਆਂ ਨੇ। ਸੋ ਜਦੋਂ ਉਹ ਖੇਤਾਂ 'ਚ ਅੱਗ ਲੱਗੀ ਹੁੰਦੀ ਜਿਹੜੀਆਂ ਲਾਟਾਂ ਨਿਕਲਦੀਆਂ ਨੇ, ਧੂੰਆਂ ਨਿਕਲਦਾ ਹੈ, ਉਹ ਸੱਚ ਪਰਾਲੀ ਜਲਣ ਦਾ ਧੂੰਆਂ ਨਹੀਂ ਆ, ਉਹ ਸਾਡੇ ਜਲ ਰਹੇ ਭਵਿੱਖ ਦਾ, ਸਾਡੀ ਜਲ ਰਹੀ ਧਰਤੀ ਦਾ ਲਾਟਾਂ ਨੇ ਤੇ ਉਹਦਾ ਧੂੰਆਂ ਆ। ਸੋ ਸਾਨੂੰ ਇਹਨੂੰ ਬਹੁਤ ਜ਼ਿਆਦਾ ਸੀਰੀਅਸਲੀ ਲੈਣ ਦੀ ਲੋੜ ਹੈ
1: ਜੀ, ਬਿਲਕੁਲ। ਸੋ ਇਹ ਤੇ ਇਦਾਂ ਦਾ ਮਸਲਾ ਹੈ ਕਿ ਜਿੱਥੇ ਸਾਡਾ ਵੀ ਯੋਗਦਾਨ ਪਾਉਣਾ ਬਣਦਾ, ਜਿੱਥੇ ਆਪਾਂ ਆਪਣੇ ਇਖਲਾਕੀ ਧਰਮ ਹੈ ਸਾਡਾ, ਇੱਕ ਧਾਰਮਿਕ ਪੱਧਰ ਦੇ ਉੱਤੇ ਵੀ ਆਪਾਂ ਦਸਵੰਧ ਕੱਢਦੇ ਹਾਂ, ਅਤੇ ਇਹਨੂੰ ਆਪਾਂ ਉਸ ਦਸਵੰਧ ਨੂੰ ਆਪਾਂ ਜਿਹੜਾ ਸਕਦੀ ਬਿਲਕੁਲ ਪੈਸੇ ਤੱਕ ਹੀ ਸੀਮਿਤ ਰੱਖ ਲੈਂਦੇ ਹਾਂ, ਆਪਾਂ ਇੱਧਰਲੇ ਪਾਸੇ ਨੂੰ ਵੀ ਦਸਵੰਧ ਪਾ ਸਕਦੇ ਹਾਂ ਕਿ ਆਪਾਂ ਵਾਤਾਵਰਣ ਦਾ ਕੋਈ ਚੰਗਾ ਕਰ ਰਹੇ ਹਾਂ, ਕਿਸੇ ਦੂਸਰੇ ਦਾ ਕੁਛ ਚੰਗਾ ਕਰ ਰਹੇ ਹਾਂ, ਜੀਵ ਜੰਤੂਆਂ ਦਾ ਚੰਗਾ ਕਰ ਰਹੇ ਹਾਂ, ਆਪਣੇ ਆਪ ਦਾ, ਆਪਣੇ ਪਰਿਵਾਰ ਦਾ, ਬਜ਼ੁਰਗਾਂ ਦਾ, ਆਉਣ ਵਾਲੇ ਭਵਿੱਖ ਦਾ ਕੁਛ ਚੰਗਾ ਕਰ ਰਹੇ ਹਾਂ। ਸੋ ਇਹ ਚੀਜ਼ਾਂ ਵੀ ਤੁਹਾਨੂੰ ਫਿਰ ਅੰਦਰੂਨੀ ਮਾਨਸਿਕ ਤੌਰ ਦੇ ਉੱਤੇ, ਦਿਮਾਗੀ ਤੌਰ ਦੇ ਉੱਤੇ ਤੁਹਾਨੂੰ ਸਕੂਨ ਦਿੰਦੀਆਂ ਨੇ। ਭਾਈ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਲਈ।
0: ਹਾਂਜੀ ਬਾਈ ਜੀ, ਧੰਨਵਾਦ
1: ਜੀ। ਦੋਸਤੋ, ਇਹ ਸਨ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ, ਅਤੇ ਹੋਰ ਵਧੇਰੇ ਜਾਂ ਪਿਛਲੇ ਪ੍ਰੋਗਰਾਮ ਤੁਸੀਂ ਸੁਣਨ ਦੇ ਲਈ ਸਾਡੇ ਪੋਡਕਾਸਟ ਦੇ ਉੱਤੇ ਜਾ ਕੇ ਸੁਣ ਸਕਦੇ ਹੋ। ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
1: ਸਮਿਥ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੁਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
2: वाओ, तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
3: अमृत एक कमाल है गोल्ड लीफ डेयरी दे प्योर न्यूजीलैंड घी दा। न्यूजीलैंड विच फ्री रेंज ग्रास फेड गावां दे दूध तो तैयार। ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं, बल्कि ग्लास कंटेनर च पैक हुंदा है।
2: तुसी भी आज ही बाय करो गोल्ड लीफ दा प्योर न्यूजीलैंड घी अपने नेड़े दे इंडियन ग्रोसरी स्टोर तो। विजिट goldleafdairy.com।
4: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
5: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
6: ਹਾਂਜੀ ਰੇਡੀਓ

ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-1516-16 quicksignage.com.au।

0: ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਸਤਿ ਸ੍ਰੀ ਅਕਾਲ, ਆਦਾਬ, ਸਲਾਮ, ਨਮਸਕਾਰ ਜੀ ਆਇਆਂ ਨੂੰ। ਵੈਲਕਮ ਪ੍ਰੋਗਰਾਮ ਦੀ ਡੀਪ ਟਾਕ ਸ਼ੋਅ ਦੇ ਇੱਕ ਨਵੇਂ ਐਪੀਸੋਡ ਦੇ ਵਿੱਚ। ਇੱਕ ਪੋਡਕਾਸਟ ਸੁਣ ਰਹੇ ਹੋ ਤਾਂ ਵੀ ਨਵਾਂ ਐਪੀਸੋਡ, ਰੇਡੀਓ 'ਤੇ ਲਾਈਵ ਸੁਣ ਰਹੇ ਹੈਗੇ ਹੋ ਤਾਂ ਵੀ ਤੁਹਾਡਾ ਧੰਨਵਾਦ, ਸ਼ੁਕਰੀਆ। ਬਹੁਤ ਜ਼ੇਰਾ ਨਵਾਜ਼ੀ ਇਸ ਸ਼ੋਅ ਨੂੰ ਸੁਣਦੇ ਹਾਂ। ਔਰ ਪੋਡਕਾਸਟ ਤੋਂ ਸਾਨੂੰ ਫੁੱਟਸਟੈਪਸ ਜਿਹੜੇ ਆਉਂਦੇ ਨੇ ਉਹ ਤੋਂ ਪਤਾ ਚੱਲ ਜਾਂਦਾ ਹੈਗਾ ਕਿ ਕਿਸ ਪਾਸੇ ਨੂੰ ਲੋਕ ਜ਼ਿਆਦਾ ਜਾ ਰਹੇ ਹੈਗੇ ਨੇ। ਸੋ ਨਹੀਂ ਤਾਂ ਫਿਰ ਗੱਲ ਹੀ ਕੀ ਸੀਗੀ। ਪਰ ਧੰਨਵਾਦ ਇਸ ਪੋਡਕਾਸਟ ਨੂੰ, ਇਸ ਸਪੈਸ਼ਲੀ ਇਨਫੋਰਮੇਸ਼ਨ ਵਾਲੇ ਸ਼ੋਅ ਜ਼ਿਆਦਾਤਰ ਇੰਨੇ ਲੰਬੇ ਟਿਕਦੇ ਨਹੀਂ ਹੁੰਦੇ, ਪਰ ਤੁਸੀਂ ਦੱਸਦੇ ਹੋ ਕਿ ਇਸ ਕਿਸਮ ਦੇ ਸ਼ੋਅ ਦੀ ਲੋੜ ਹੈਗੀ ਹੈ। ਔਰ ਸਿਆਣੇ ਹੁੰਦੇ ਆ ਪੰਜਾਬੀ। ਸੋ ਆਪਾਂ ਕਿੰਨੇ ਕੁ ਸਿਆਣੇ ਹੈਗੇ ਅੱਜ ਦੇ ਦਿਨ। ਅੱਜ ਕੁਛ ਸਰੀਰਕ ਬਣਤਰ ਦੀ, ਸਰੀਰਕ ਸੰਰਚਨਾ ਦੀ, ਬਾਡੀ ਸਟਰਕਚਰ ਦੀ, ਬਾਡੀ ਫਾਰਮੇਸ਼ਨ ਦੀ ਗੱਲ ਜਿਹੜੀ ਆ ਅੱਜ ਦੇ ਦਿਨ ਇਸ ਸਾਇੰਸ ਵਾਲੇ ਸ਼ੋਅ ਦੇ ਵਿੱਚ ਕਰਨੀ ਹੈ। ਪਰ ਬਗੈਰ ਕਿਸੇ ਦੇਰੀ ਤੋਂ ਮੈਂ ਤਾਂ ਨਹੀਂ ਕਰ ਸਕਦਾ ਹੈਗਾ, ਕਰਦੇ ਤਾਂ ਗੱਲਾਂ ਡਾਕਟਰ ਸੰਦੀਪ ਕੌਰ ਨੇ ਸਾਡੇ ਨਾਲ ਇਸ ਵਕਤ ਫੋਨ ਲਾਈਨ ਤੇ ਮੌਜੂਦ ਹੈ। ਸੰਦੀਪ ਜੀ, ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ ਨੇ ਜੀ? ਮੈਂ ਅੱਜ ਕੱਲ ਨੈਟਫਲਿਕਸ ਦਾ ਇੱਕ ਡਰਾਮਾ ਸੀਗਾ, ਉਹ ਹੁਣ ਮੁਕਾ ਕੇ ਹਟਿਆ, ਤੇ ਉਹ ਸੀਗਾ ਦੀ ਏਅਰ ਬੈਂਡਰ, ਦੀ ਲਾਸਟ ਏਅਰ ਬੈਂਡਰ। ਉਹ ਚੋ ਲਗਭਗ ਮੈਨੂੰ ਸ਼ਕਤੀਮਾਨ ਵਾਲੀ ਯਾਦ ਆ ਗਈ। ਜਦੋਂ ਅਸੀਂ ਸ਼ਕਤੀਮਾਨ ਦੇਖਦੇ ਹੁੰਦੇ ਸੀਗੇ ਤਾਂ ਉਹ 'ਚ ਕਹਿੰਦੇ ਸੀਗੇ ਪਾਂਚ ਤੱਤਵੋਂ ਸੇ ਬਣਾ ਹੈ ਸ਼ਕਤੀਮਾਨ, ਭੂਮੀ, ਵਾਯੂ, ਅਗਨੀ, ਜਲ, ਆਕਾਸ਼। ਤੁਹਾਡੇ ਪਤਾ ਨਹੀਂ ਯਾਦ ਹੈ ਕਿ ਨਹੀਂ। ਅਤੇ ਏਅਰ ਬੈਂਡਰ ਵੀ ਜਿਹੜੇ ਨੇ ਉਹ 'ਚ ਉਹ ਚਾਰ ਕਿਸਮ ਦੇ ਦਿਖਾਉਂਦੇ ਨੇ ਕਿ ਇੱਕ ਫਾਇਰ ਹੈ, ਇੱਕ ਅਰਥ ਹੈ, ਇੱਕ ਵਾਟਰ ਹੈ ਅਤੇ ਇੱਕ ਏਅਰ ਹੈ। ਅਤੇ ਇਹ ਚਾਰ ਕਿਸਮ ਦੇ ਏਅਰ ਬੈਂਡਰ ਹੈਗੇ ਨੇ। ਜਦੋਂ ਚਾਰੇ ਮਿਲ ਜਾਂਦੇ ਨੇ ਤਾਂ ਉਹ ਧਰਤੀ ਦਾ ਸਭ ਤੋਂ ਵੱਡਾ ਏਅਰ ਬੈਂਡਰ ਬਣਦਾ ਹੈ, ਅਤੇ ਫਿਰ ਉਹ ਧਰਤੀ ਦੇ ਉੱਤੇ ਜਿਹੜੀਆਂ ਮਾੜੀਆਂ ਤਾਕਤਾਂ ਨੇ ਉਹਨਾਂ ਨੂੰ ਕਿਵੇਂ ਖਤਮ ਕਰਨਾ। ਪਰ ਫਾਇਰ ਨੂੰ ਸਭ ਤੋਂ ਜ਼ਿਆਦਾ ਅਗਰੈਸਿਵ ਦੱਸਿਆ ਗਿਆ ਹੈਗਾ ਹੈ। ਮੈਂ ਇਹ ਸਾਰੀਆਂ ਗੱਲਾਂ ਇਸ ਕਰਕੇ ਕਰ ਰਿਹਾ ਕਿਉਂਕਿ ਇਹ ਸਾਰੀਆਂ ਚੀਜ਼ਾਂ, ਇਹ ਸਾਰੀਆਂ ਜਿਹੜੀਆਂ ਡਰਾਮੇ ਨੇ ਜਾਂ ਫਿਲਮਾਂ ਨੇ ਉਹਨਾਂ ਦੇ ਵਿੱਚ ਇੱਕ ਚੀਜ਼ ਬੜੀ ਉੱਭਰ ਕੇ ਆਉਂਦੀ ਹੈਗੀ ਹੈ ਕਿ ਸਰੀਰ ਇਹਨਾਂ ਤੱਤਾਂ ਦਾ ਬਣਿਆ ਹੋਇਆ ਹੈਗਾ। ਪਰ ਅਸੀਂ ਜਦੋਂ ਸੰਦੀਪ ਜੀ ਗੱਲ ਕਰਦੇ ਹਾਂ ਸਰੀਰਕ ਫਾਰਮੇਸ਼ਨ ਦੀ, ਹਿਊਮਨ ਬਾਡੀ ਦੀ, ਤਾਂ ਅਕਸਰ ਇਹ ਕਹਿ ਦਿੱਤਾ ਜਾਂਦਾ, ਜਿਵੇਂ ਕਹਿ ਨਹੀਂ ਦਿੱਤਾ ਜਾਂਦਾ ਬਲਕਿ ਆਪਾਂ ਵੀ ਆਪਣੇ ਐਪੀਸੋਡਸ ਦੇ ਵਿੱਚ ਸ਼ੁਰੂਆਤੀ ਦਿਨਾਂ ਦੇ ਵਿੱਚ ਸਪੇਸ ਦੀ ਗੱਲ ਜਦੋਂ ਕਰਨ ਲੱਗੇ ਕਿ ਸਭ ਤੋਂ ਪਹਿਲਾਂ ਇੱਕ ਛੋਟੀ ਜਿਹੀ ਰੋਸ਼ਨੀ ਸੀ, ਉਹ ਫਟਦੀ ਹੈ, ਫਿਰ ਯੂਨੀਵਰਸ ਬਣਦਾ ਹੈ, ਫਿਰ ਉਹਦੇ 'ਚੋਂ ਅਲੱਗ ਅਲੱਗ ਤਾਰੇ ਨਿਕਲਦੇ ਨੇ, ਅਲੱਗ ਅਲੱਗ ਗ੍ਰਹਿ ਨਿਕਲਦੇ ਨੇ, ਗ੍ਰਹਿ ਥੋੜ੍ਹੇ ਸੋਲਿਡ ਫਾਰਮੇਸ਼ਨ 'ਚ ਹੁੰਦੇ ਨੇ, ਸਟਾਰਸ ਥੋੜ੍ਹੇ ਜਿਹੇ, ਉਹਨਾਂ ਦੀ ਆਪਣੀ ਇੱਕ ਇੰਡੀਵਿਜੁਅਲਿਟੀ ਹੁੰਦੀ ਹੈ। ਅਤੇ ਫਿਰ ਆਪਾਂ ਅਕਸਰ ਪੁਰਾਣੀਆਂ ਕਹਾਣੀਆਂ ਦੇ ਵਿੱਚ ਵੀ ਕਹਿ ਦਿੰਦੇ ਹਾਂ ਕਿ ਜਿਵੇਂ ਉਹ ਕਵਿਤਾਵਾਂ ਵੀ ਪੜ੍ਹੀਆਂ ਨਾ ਕਿ ਜੋ ਬੰਦ ਉੱਤੇ ਜੋ ਵੀ ਮਰਦਾ ਫੁੱਲ ਬਣਦਾ ਜਾਂ ਤਾਰਾ, ਵੀ ਜਾਂ ਆਪਾਂ ਫਲਾਵਰਸ ਬਣ ਜਾਂਦੇ ਹਾਂ ਧਰਤੀ ਦੇ ਉੱਤੇ, ਖਾਦ ਬਣ ਜਾਂਦੇ, ਜਾਂ ਫਿਰ ਸਿਤਾਰੇ ਬਣ ਜਾਂਦੇ ਹਾਂ ਕਿਉਂਕਿ ਉੱਥੋਂ ਹੀ ਆਏ ਹਾਂ। ਸੋ ਕੀ ਅਸੀਂ ਆਸਮਾਨ ਦੇ ਵਿੱਚੋਂ ਆਏ ਹਾਂ ਜਾਂ ਫਿਰ ਅਸੀਂ ਇਹਨਾਂ ਤੱਤਾਂ ਦੇ ਸੁਮੇਲ ਹੈਗੇ ਹਾਂ ਜਾਂ ਕੀ ਹੈ ਬਾਡੀ ਸਟਰਕਚਰ ਦੇ ਬਾਰੇ, ਇਹ ਸਾਰੀਆਂ ਗੱਲਾਂ ਕਰਨੀਆਂ। ਪਰ ਪਹਿਲਾ ਸਵਾਲ ਹੀ ਮੇਰਾ ਇਹੀ ਹੈ ਕਿ ਆਰ ਵੀ ਮੇਡ ਆਫ ਸਟਾਰ ਡਸਟ?
1: ਹਾਂਜੀ ਬਿਲਕੁਲ, ਅਸੀਂ ਸਟਾਰਡਸਟ ਦੇ ਬਣੇ ਹਾਂ। ਬਟ ਇਸ ਚੀਜ਼ ਨੂੰ ਜਦੋਂ ਆਪਾਂ ਸਟਾਰਡਸਟ ਦੀ ਗੱਲ ਕਰਦੇ ਹਾਂ, ਆਪਾਂ ਪੋਡਕਾਸਟ ਚ ਆਪਣੀ ਵੀ ਗੱਲ ਕੀਤੀ ਸੀ ਲਾਈਫ ਓਰੀਜਨ ਦੀ, ਹੈ ਨਾ, ਉਸ ਟਾਈਮ ਅਸੀਂ ਸਾਰੀ ਗੱਲ ਕੀਤੀ ਸੀ। ਬਟ ਇਹਨੂੰ ਐਕਸਪਲੇਨ ਕਰਨ ਦੇ ਲਈ ਪਹਿਲਾਂ ਜਿਵੇਂ ਤੁਸੀਂ ਕਿਹਾ ਅਲੱਗ ਅਲੱਗ ਤੱਤਾਂ ਦੀ ਗੱਲ ਕੀਤੀ ਆ, ਉਹਨੂੰ ਜਾਣਨਾ ਜ਼ਰੂਰੀ ਹੈ ਕਿ ਸਾਡੀ ਬੋਡੀ ਦੇ ਵਿੱਚ ਕੀ ਹੁੰਦਾ ਨਾ। ਉਹਦੀ ਐਕਸਪਲੇਨੇਸ਼ਨ ਤੋਂ ਬਾਅਦ ਹੀ ਅਸੀਂ ਇਹ ਦੱਸ ਸਕਦੇ ਹਾਂ ਕਿ ਸਟਾਰ ਡਸਟ। ਔਰ ਇਸੇ ਤਰ੍ਹਾਂ ਸਾਨੂੰ ਪਤਾ ਲੱਗਦਾ ਕਿ ਅਸੀਂ ਵੀ ਉਹਨਾਂ ਸਟਾਰਸ ਤੋਂ ਹੀ ਬਣੇ ਆ ਜਿਨ੍ਹਾਂ ਤੋਂ ਜਿਹੜੇ ਆ ਡਾਇਨਾਸੋਰਸ ਬਣੇ ਸੀ ਜਾਂ ਬਾਕੀ ਜਿਹੜੇ ਆ ਐਨੀਮਲਸ ਬਣੇ ਸੀ ਜਾਂ ਅੱਜ ਦੇ ਜਿਹੜੇ ਪਲਾਂਟਸ ਔਰ ਐਨੀਮਲਸ ਬਣੇ ਆ। ਕੋਈ ਵੀ ਐਨੀਮਲ ਹੈਗਾ, ਕੋਈ ਵੀ ਜਿਹੜਾ ਤੁਸੀਂ ਟ੍ਰੀ ਦੇਖਦੇ ਆ, ਉਹਦੇ ਚ ਵੀ ਸੇਮ ਉਹੀ ਜਿਹੜੇ ਆ ਐਲੀਮੈਂਟਸ ਹੈਗੇ ਜਿਹੜੇ ਸਾਡੇ ਚ ਹੈਗੇ ਆ ਹਿਊਮਨ ਦੇ ਵਿੱਚ। ਔਰ ਤੁਹਾਨੂੰ ਪਤਾ ਕਿ ਹਿਊਮਨ ਬੋਡੀ ਕਿੰਨੀ ਕੰਪਲੈਕਸ ਆ, ਹੈ ਨਾ। ਇਸ ਟਾਈਮ ਜਦੋਂ ਅਸੀਂ ਗੱਲ ਕਰ ਰਹੇ ਹਾਂ, ਸਾਡੇ ਨਾ ਮਤਲਬ ਸਾਨੂੰ ਨੋਟਿਸ ਨਾ ਹੁੰਦੇ ਹੋਏ ਵੀ ਸਾਡੀ ਬੋਡੀ ਕਿੰਨੇ ਕੰਮ ਕਰ ਰਹੀ ਆ। ਅਸੀਂ ਸਾਹ ਲੈ ਰਹੇ ਹਾਂ, ਸਾਡਾ ਫੂਡ ਡਾਇਜੈਸਟ ਹੋ ਰਿਹਾ, ਹੈ ਨਾ, ਔਰ ਬਹੁਤ ਸਾਰੇ ਹੋਰ ਜਿਹੜੀਆਂ ਰਿਐਕਸ਼ਨ ਹੋ ਰਹੀ, ਸਾਡਾ ਹਾਰਟ ਪੰਪ ਕਰ ਰਹੇ ਆ ਬਲੱਡ ਨੂੰ, ਔਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੀ ਬੋਡੀ ਦੇ ਵਿੱਚ ਹੋ ਰਹੀਆਂ ਜਿਹਨਾਂ ਦੇ ਬਾਰੇ ਸਾਨੂੰ ਪਤਾ ਵੀ ਨਹੀਂ ਲੱਗਦਾ, ਹੈ ਨਾ। ਸੋ ਇੰਨੀਆਂ ਜਦੋਂ ਕੰਪਲੈਕਸ ਚੀਜ਼ਾਂ ਸਾਡੀ ਬੋਡੀ ਦੇ ਵਿੱਚ ਹੁੰਦੀਆਂ ਹੈਗੀਆਂ ਆ, ਉਹਨਾਂ ਦੇ ਹੋਣ ਲਈ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਹੁੰਦੀ ਆ। ਜਿਵੇਂ ਸਾਨੂੰ ਸਾਡੀ ਮਸਲ ਸੈਲਸ ਲਈ ਪ੍ਰੋਟੀਨ ਚਾਹੀਦਾ ਹੈ ਨਾ, ਉਹ ਸਾਡੀ ਮਸਲ ਜਿਹੜੀ ਵਧੀਆ ਬਣਾਉਂਦੀਆਂ, ਨਿਊਰੋਨਸ ਜਿਹੜੀ ਜਿਹਨਾਂ ਦੀ ਅਸੀਂ ਗੱਲ ਕੀਤੀ ਸੀ ਆਪਣੀ ਸਾਈਕੋਲੋਜੀ ਵਾਲੇ ਪੋਡਕਾਸਟ ਦੇ ਵਿੱਚ, ਉਹਨਾਂ ਦੀ ਵਜ੍ਹਾ ਨਾਲ ਸਾਡਾ ਬ੍ਰੇਨ ਕੰਮ ਕਰਦਾ, ਫੋਰਮੇਸ਼ਨ ਦਾ ਜਿਹੜਾ ਇਨਫੋਰਮੇਸ਼ਨ ਦਾ ਟ੍ਰਾਂਸਫਰ ਹੁੰਦਾ ਹੈ ਨਾ ਸਾਡੀ ਬੋਡੀ ਦੇ ਵਿੱਚ. ਉਸ ਤੋਂ ਇਲਾਵਾ ਲਿਵਰ ਸੈਲਸ ਸਾਡੇ ਜਿਹੜੇ ਅਲੱਗ ਕੰਮ ਕਰਦੇ ਆ, ਸਾਡੇ ਇਮਿਊਨ ਸੈਲਸ ਵੀ ਅਲੱਗ ਕੰਮ ਕਰਦੇ ਆ. ਸੋ ਇਹ ਸਾਰੇ ਜਿਹੜੇ ਇੰਨੀਆਂ ਸਾਰੀਆਂ ਪ੍ਰੋਸੈਸਿਸ ਦੇ ਹੋਣ ਦੇ ਲਈ ਬਹੁਤ ਸਾਰੇ ਜਿਹੜੇ ਐਲੀਮੈਂਟਸ ਦੀ ਲੋੜ ਹੁੰਦੀ ਆ, ਜਿਹਨਾਂ ਦੀ ਜਦੋਂ ਅਸੀਂ ਬਲੱਡ ਟੈਸਟ ਵੀ ਕਰਾਉਣ ਜਾਂਦੇ ਹਾਂ ਨਾ, ਸਾਨੂੰ ਪਤਾ ਸਾਨੂੰ ਡਾਕਟਰ ਕਦੇ ਕਹਿ ਦਿੰਦੇ ਕਿ ਉੱਥੇ ਤੁਹਾਡੇ ਮਤਲਬ ਕਿਸੇ ਦਾ ਆਇਰਨ ਘੱਟ ਹੋ ਗਿਆ ਜਾਂ ਕਿਸੇ ਦੇ ਵਿੱਚ ਹੋਰ ਕੋਈ ਜਿਹੜਾ ਮੈਗਨੀਸ਼ੀਅਮ ਘੱਟ ਹੋ ਗਿਆ, ਅਸੀਂ ਸਪਲੀਮੈਂਟਸ ਲੈਂਦੇ ਹਾਂ. ਸੋ ਇਹ ਸਾਰੇ ਜਿਹੜੇ ਐਲੀਮੈਂਟਸ ਜਿਹੜੇ ਸਾਡੀ ਬੋਡੀ ਦੇ ਵਿੱਚ ਮਿਲਦੇ ਆ, ਇਹ ਉਹੀ ਐਲੀਮੈਂਟਸ ਆ ਜਿਹੜੇ ਤੁਹਾਨੂੰ ਇੱਕ ਨੋਰਮਲ ਆਇਰਨ ਰੋਡ ਦੇ ਵਿੱਚ ਮਿਲਣੇ ਆ ਹਨਾ. ਜੇ ਆਇਰਨ ਜਿਹੜਾ ਸਾਡੀ ਬੋਡੀ ਦੇ ਵਿੱਚ ਮਿਲਦਾ, ਉਹੀ ਉਹਦੀ ਕੰਪੋਜੀਸ਼ਨ ਕੈਮੀਕਲ ਕੰਪੋਜੀਸ਼ਨ ਸੇਮ ਆ ਜਿਹੜੀ ਤੁਹਾਨੂੰ ਇੱਕ ਆਇਰਨ ਰੋਡ ਦੇ ਵਿੱਚ ਮਿਲੂਗੀ, ਜਿਹੜੀ ਸਾਡੇ ਚ ਮਿਲੂਗੀ ਉਹੀ ਸਾਨੂੰ ਇੱਕ ਪੇਪਰ ਦਾ ਜਿਹੜਾ ਪੀਸ ਆ ਉਹਦੇ ਚ ਮਿਲੂਗੀ. ਸੋ ਇਹ ਜਿਹੜੇ ਐਲੀਮੈਂਟਸ ਪੂਰੀ ਅਰਥ ਦੇ ਉੱਤੇ ਹੁਣ ਹੈਗੇ ਆ, ਜਿਹਦੀ ਵਜ੍ਹਾ ਨਾਲ ਲਾਈਫ ਜਿਹੜੀ ਸਾਡੀ ਜਿਹੜੀ ਹੋਈ ਆ, ਮਤਲਬ ਲਾਈਫ ਓਰੀਜੀਨੇਟ ਹੋਈ ਆ ਅਰਥ ਦੇ ਉੱਤੇ. ਇਹ ਆਏ ਕਿੱਥੋਂ? ਇਹ ਜਿਹੜੇ ਉਹਨਾਂ ਸਟਾਰਸ ਤੋਂ ਹੀ ਜਿਹੜੇ ਇਹ ਆਏ ਹੈਗੇ ਆ ਐਲੀਮੈਂਟ, ਹਨਾ. ਤੇ ਇਹਨਾਂ ਦੇ ਵਿੱਚ ਮੇਨ ਐਲੀਮੈਂਟ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਉਹ ਕਾਰਬਨ, ਕਿਉਂਕਿ ਸਾਨੂੰ ਪਤਾ ਕਿ ਜਿਹੜੇ ਹਿਊਮਨ ਹੁੰਦੇ ਆ ਅਸੀਂ ਕਾਰਬਨ ਬੇਸਡ ਸਟਰਕਚਰ ਹੈਗੇ ਆ ਮੋਸਟਲੀ, ਲਾਈਫ ਜਿਹੜੀ ਅਰਥ ਦੇ ਉੱਤੇ ਆ ਉਹ ਕਾਰਬਨ ਦੇ ਬੇਸਿਸ ਤੇ ਹੈਗੀ ਆ. ਇਹਦਾ ਮਤਲਬ ਹੈ ਕਿ ਜਿੱਦਾਂ ਸਾਨੂੰ ਪਤਾ ਜਿਹੜੇ ਸਾਡੇ ਪ੍ਰੋਟੀਨ ਸਾਡੀ ਬੋਡੀ ਦੇ ਵਿੱਚ ਹੁੰਦੇ ਆ ਹਨਾ, ਅਮਾਈਨੋ ਐਸਿਡਸ ਹੁੰਦੇ ਜਾਂ ਸਾਡਾ DNA ਆ, RNA ਆ, ਇਹ ਸਾਰੀਆਂ ਚੀਜ਼ਾਂ ਕਾਰਬਨ ਦੀਆਂ, ਇਹਦੇ ਵਿੱਚ ਕਾਰਬਨ ਦਾ ਹਿੱਸਾ ਹੁੰਦਾ. ਸ਼ੂਗਰ ਅਸੀਂ ਖਾਂਦੇ ਹਾਂ ਉਹਦੇ ਚ ਕਾਰਬਨ ਹੁੰਦਾ ਹੈ ਨਾ, ਕਾਰਬਨ ਦੇ ਬੋਂਡ ਹੁੰਦੇ ਆ, ਮਤਲਬ ਜਿਹੜੇ ਕੈਮੀਕਲ ਐਟਮਸ, ਪੀਰੀਓਡਿਕ ਟੇਬਲਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਯਾਦ ਹੋਣਾ ਸਾਰਿਆਂ ਨੂੰ, ਜਦੋਂ ਕੈਮਿਸਟਰੀ ਕਲਾਸ ਦੇ ਵਿੱਚ ਪੜ੍ਹਦੇ ਸੀ ਪੀਰੀਓਡਿਕ ਟੇਬਲ, ਹੈ ਨਾ, ਪਹਿਲਾਂ ਹਾਈਡਰੋਜਨ, ਹੀਲੀਅਮ, ਲੀਥੀਅਮ, ਫਿਰ ਅੱਗੇ ਅੱਗੇ ਜਿੱਦਾਂ ਜਿੱਦਾਂ ਐਟਮ ਨੰਬਰ ਵੱਧਦੇ ਜਾਂਦੇ ਆ ਉਦਾਂ ਉਦਾਂ ਜਿਹੜੇ ਕੈਮੀਕਲ ਵੀ ਜਿਹੜੇ ਵੱਧਦੇ ਜਾਂਦੇ ਆ, ਮਤਲਬ ਡਿਫਰੈਂਟ ਡਿਫਰੈਂਟ ਕੈਮੀਕਲ. ਇਹਨਾਂ ਦੇ ਵਿੱਚ ਜਿਹੜੇ ਬੇਸਿਕ ਜਿਹੜੇ ਕੈਮੀਕਲ ਜਾਂ ਐਲੀਮੈਂਟ ਸਾਡੀ ਬੋਡੀ ਨੂੰ ਬਣਾਉਂਦੇ ਹੈਗੇ ਉਹ ਚਾਰ ਹੈਗੇ ਆ, ਜਿਹਨਾਂ ਵਿੱਚ ਆਕਸੀਜਨ, ਕਾਰਬਨ, ਹਾਈਡਰੋਜਨ ਤੇ ਨਾਈਟ੍ਰੋਜਨ, ਇਹ ਚਾਰ ਬੇਸਿਕ ਐਲੀਮੈਂਟਸ ਆ ਜਿਹੜੇ ਸਾਡੀ ਬੋਡੀ ਨੂੰ ਬਣਾਉਂਦੇ ਹੈਗੇ ਆ. ਤੇ ਸਾਡੀ ਬੋਡੀ ਦਾ 96% ਜਿਹੜਾ ਬੋਡੀ ਮਾਸ ਦਾ ਜਿਹੜਾ ਹਿੱਸਾ ਹੈਗਾ, ਜੇ ਮੈਂ ਗੱਲ ਕਰਾਂ ਮਤਲਬ ਇੱਕ, ਮੰਨ ਲਓ ਕਿ ਐਵਰੇਜ ਇੱਕ ਪਰਸਨ ਆ ਜਿਹਦਾ ਵੇਟ 80 kg ਵੇਟ ਆ, ਤੇ ਉਹਦੀ ਬੋਡੀ ਦੇ ਵਿੱਚ ਜਿਹੜਾ ਆਲਮੋਸਟ 43 kg ਜਿਹੜੀ ਆਕਸੀਜਨ ਜਿਹੜੀ ਹੋਊਗੀ, 16 kg ਜਿਹੜਾ ਕਾਰਬਨ ਹੋਏਗਾ ਉਹਦੀ ਬੋਡੀ ਦੇ ਵਿੱਚ, ਔਰ 7 kg ਜਿਹੜਾ ਅਰਾਊਂਡ ਹਾਈਡਰੋਜਨ ਉਹਦੀ ਬੋਡੀ ਚ ਹੋਗਾ, ਤੇ ਨਾਈਟ੍ਰੋਜਨ ਆਲਮੋਸਟ 2 kg ਜਿਹੜਾ ਨਾਈਟ੍ਰੋਜਨ ਹੋਗਾ. ਤੇ ਇੱਕ ਐਵਰੇਜ 80 kg ਦੇ ਪਰਸਨ ਦੀ ਵੇਟ ਵਾਲੇ ਦੀ ਗੱਲ ਕਰਦੇ ਹਾਂ ਆਪਾਂ. ਤੇ ਜਿਹੜੇ ਚਾਰ ਐਲੀਮੈਂਟ ਹੈਗੇ ਆ ਇਹ ਬੇਸਿਕ ਪਾਰਟ ਬਣਾਉਂਦੇ, ਔਰ ਸਾਨੂੰ ਇਹ ਵੀ ਪਤਾ ਕਿ ਸਾਡੀ ਬੋਡੀ ਜਿਹੜੀ ਆ ਉਹ ਮੋਸਟਲੀ ਜਿਹੜਾ ਉਹਦਾ ਪਾਰਟ ਵਾਟਰ ਦੇ ਨਾਲ ਬਣਿਆ, ਹਨਾ. ਅਸੀਂ ਕਹਿੰਦੇ ਹਾਂ ਕਿ ਸਾਡੀ ਬੋਡੀ ਜ਼ਿਆਦਾਤਰ 70% ਜਿਹੜਾ 60-70% ਦੇ ਵਿਚਕਾਰ ਜਿਹੜਾ ਵਾਟਰ ਹੈਗਾ. ਸੋ ਜਿਹੜਾ ਵਾਟਰ ਦੀ ਜਦੋਂ ਅਸੀਂ ਕੈਮੀਕਲ ਕੰਪੋਜੀਸ਼ਨ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਇਹ ਪਤਾ ਕਿ ਵਾਟਰ ਜਿਹੜਾ ਹਾਈਡਰੋਜਨ ਤੇ ਆਕਸੀਜਨ ਨੂੰ ਮਿਲ ਕੇ ਬਣਦਾ ਹੈ, ਇਸੇ ਲਈ ਹਾਈਡਰੋਜਨ ਐਂਡ ਆਕਸੀਜਨ

0: ਕੰਪਨੀ ਦੇ ਵਿੱਚ ਪਾਏ ਜਾਂਦੇ ਆ। ਉਸ ਤੋਂ ਇਲਾਵਾ ਜਿਹੜੇ ਕੁਛ ਇਸੈਂਸ਼ੀਅਲ ਹੋਰ ਐਲੀਮੈਂਟਸ ਹੁੰਦੇ ਜਿਹੜੇ ਘੱਟ ਅਮਾਊਂਟ ਦੇ ਵਿੱਚ ਪਾਏ ਜਾਂਦੇ ਆ ਇਹਨਾਂ ਦੇ ਕੰਪੈਰੇਟਿਵਲੀ, ਬਟ ਉਹ ਬਹੁਤ ਜ਼ਿਆਦਾ ਜਿਹੜੇ ਇੰਪੋਰਟੈਂਟ ਹੁੰਦੇ ਆ ਸਾਡੀ ਬੋਡੀ ਦੇ ਲਈ, ਹਨਾ, ਜਿਵੇਂ ਕੈਲਸ਼ੀਅਮ ਹੋ ਗਿਆ, ਫੋਸਫੋਰਸ ਹੋ ਗਿਆ, ਪੋਟੈਸ਼ੀਅਮ, ਸਲਫਰ ਹੋ ਗਿਆ, ਜਾਂ ਡਿਫਰੈਂਟ ਡਿਫਰੈਂਟ ਜਿਹੜੇ ਹੋਰ ਹੈਗੇ, ਸੋਡੀਅਮ, ਮੈਗਨੀਸ਼ੀਅਮ ਹੋ ਗਿਆ, ਜਾਂ ਆਇਰਨ ਜਿਹੜਾ ਹੈਗਾ ਹੀ ਆ ਸਾਡਾ, ਹਨਾ, ਇਹ ਸਾਰੇ ਜਿਹੜੇ ਇਹਨਾਂ ਦੇ ਅਲੱਗ ਅਲੱਗ ਜਿਹੜੇ ਕੰਮ ਹੈਗੇ, ਜਿਵੇਂ ਸਾਡੀ ਬੋਨਸ ਜਿਹੜੀਆਂ ਸਟਰੋਂਗ ਸਾਡੀਆਂ ਇੰਨੀਆਂ ਬੋਨਸ ਆ, ਸਾਨੂੰ ਪਤਾ ਕੈਲਸ਼ੀਅਮ ਦੀ ਵਜ੍ਹਾ ਨਾਲ ਹੈਗੀਆਂ, ਹਨਾ, ਉਹਦੇ ਲਈ ਸਾਨੂੰ ਕੈਲਸ਼ੀਅਮ ਐਲੀਮੈਂਟ ਚਾਹੀਦਾ ਹੈਗਾ, ਜਾਂ ਹੈਲਦੀ ਮਸਲਸ ਦੇ ਲਈ ਸਾਨੂੰ ਪੋਟੈਸ਼ੀਅਮ ਜਾਂ ਮੈਗਨੀਸ਼ੀਅਮ ਚਾਹੀਦਾ ਹੈਗਾ, ਹੈਲਦੀ ਹਾਰਟ ਦੇ ਲਈ ਸਾਨੂੰ ਪੋਟੈਸ਼ੀਅਮ, ਸੋਡੀਅਮ, ਮੈਗਨੀਸ਼ੀਅਮ ਚਾਹੀਦਾ ਆ, ਤੇ ਮਾਇੰਡ ਕਲੀਅਰ ਕਰਨ ਦੇ ਲਈ ਸਾਨੂੰ ਮੈਗਨੀਸ਼ੀਅਮ ਐਪਰੋਪਰੀਏਟ ਅਮਾਊਂਟ ਦੇ ਵਿੱਚ ਚਾਹੀਦਾ, ਹਨਾ, ਕੋਈ ਵੀ ਘੱਟ ਜਾਂ ਵੱਧ ਅਮਾਊਂਟ ਜਿਹੜਾ ਸਾਡੀ ਬੋਡੀ ਨੂੰ ਹਾਰਮ ਕਰਦਾ ਹੈ। ਸੋ ਇਹ ਜਿਹੜੇ ਉਹ ਵਾਲੇ ਕੁਛ ਐਲੀਮੈਂਟ ਹੈਗੇ ਆ ਜਿਹੜੇ ਘੱਟ ਅਮਾਊਂਟ ਦੇ ਵਿੱਚ ਪ੍ਰੈਜੈਂਟ ਹੁੰਦੇ ਹੈਗੇ ਆ ਕੰਪੈਰੇਟਿਵਲੀ ਚਾਰ। ਸੋ ਮੇਜਰ ਜਿਹੜੇ ਚਾਰ ਐਲੀਮੈਂਟ ਕਾਰਬਨ, ਹਾਈਡਰੋਜਨ, ਆਕਸੀਜਨ, ਨਾਈਟ੍ਰੋਜਨ, ਉਸ ਤੋਂ ਬਾਅਦ ਜਿਹੜੇ ਆ ਉਹਦੇ ਤੋਂ ਘੱਟ ਅਮਾਊਂਟ ਦੇ ਵਿੱਚ ਜਿਹੜੇ ਬਾਕੀ ਅਸੀਂ ਸੁਣਦੇ ਹੈਗੇ ਆ ਆਇਰਨ, ਮੈਗਨੀਸ਼ੀਅਮ ਵਗੈਰਾ, ਉਹ ਸਾਰੇ ਮਿਲਦੇ ਆ, ਤੇ ਉਸ ਤੋਂ ਵੀ ਘੱਟ ਅਮਾਊਂਟ ਦੇ ਵਿੱਚ ਜਿਹੜੇ ਆ ਬਹੁਤ, ਮਤਲਬ ਇੱਕ ਐਮ ਜੀ ਤੋਂ ਵੀ ਘੱਟ ਅਮਾਊਂਟ ਦੇ ਵਿੱਚ ਮਿਲਦੇ ਆ, ਜ਼ਿੰਕ, ਕਾਪਰ ਵਗੈਰਾ ਹੋ ਗਿਆ, ਜਾਂ ਹੋਰ ਕੁਛ ਹੈਗੇ ਆ ਜਿਹੜੇ ਸਿਲੇਨੀਅਮ, ਕੋਬਾਲਟ ਹੋ ਗਿਆ, ਮਤਲਬ ਕੁਛ ਹੋਰ ਐਲੀਮੈਂਟਸ ਹੈਗੇ ਆ। ਤੇ ਇਹ ਸਾਰੇ ਐਲੀਮੈਂਟਸ ਜਿਹੜੇ ਆ ਮਿਲ ਕੇ ਸਾਡੀ ਬੋਡੀ ਦਾ ਜਿਹੜਾ ਡਿਫਰੈਂਟ ਡਿਫਰੈਂਟ ਜਿਹੜੀ ਪਰਸੈਂਟੇਜ ਮੈਂ ਦੱਸੀ ਹੈ ਕਿ ਇੰਨਾ ਇੱਕ 80 kg ਪਰਸਨ ਦੇ ਵਿੱਚ ਜਿਹੜਾ ਇੰਨਾ ਹੁੰਦਾ ਆ। ਸੋ ਇਹ ਅਗਰ ਐਲੀਮੈਂਟ ਨਹੀਂ ਹੋ ਗਏ ਸਾਡੀ ਬੋਡੀ ਦੇ ਵਿੱਚ ਤਾਂ ਹਿਊਮਨ ਬੋਡੀ ਜਿਹੜੀ ਉਹ ਆਪਣੇ ਜਿਹੜੇ ਪ੍ਰੋਪਰ ਫੰਕਸ਼ਨ ਜਿਹੜੇ ਕਰਦੇ ਹਾਂ ਅਸੀਂ, ਸਾਡੇ ਰੈਸਪੀਰੇਟਰੀ ਸਿਸਟਮ ਹੋ ਗਿਆ, ਡਾਇਜੈਸਟਿਵ ਸਿਸਟਮ ਹੋ ਗਿਆ, ਹਨਾ, ਸਾਡਾ ਜਿਹੜਾ ਨਰਵਸ ਸਿਸਟਮ ਹੋ ਗਿਆ, ਤੇ ਇਹ ਕੰਮ ਨਹੀਂ ਕਰ ਸਕਣਗੇ ਜੇ ਪ੍ਰੋਪਰ ਨਹੀਂ ਜਿਹੜੇ ਐਲੀਮੈਂਟਸ ਪ੍ਰੋਪਰ ਅਮਾਊਂਟ ਦੇ ਵਿੱਚ ਪ੍ਰੈਜੈਂਟ ਹੋਊਗੇ।
1: ਰਾਈਟ ਰਾਈਟ, ਹਾਂਜੀ। ਇਹਦੇ 'ਚ ਫਿਰ ਮਤਲਬ ਮੈਂ ਤਾਂ ਉਹ ਥੋੜ੍ਹੀ ਕ੍ਰੀਏਟਿਵ ਜਿਹਾ ਸੋਚਿਆ ਸੀਗਾ ਕਿ ਇੱਦਾਂ ਜਿਵੇਂ ਫਿਲਮਾਂ ਡਰਾਮਿਆਂ ਦੇ ਵਿੱਚ ਹੁੰਦਾ ਹੈ ਧਰਤੀ, ਵਾਯੂ, ਅਗਨੀ, ਉਹ ਐਲੀਮੈਂਟਸ ਜਾਂ ਕੋਈ, ਮਤਲਬ ਆਹ ਜਿਹੜੇ ਬੇਸਿਕ ਐਲੀਮੈਂਟਸ ਤੁਸੀਂ ਦੱਸੇ, ਦਿਸ ਇਜ਼ ਦੈਟਸ ਇਟ, ਇਹੀ ਹੈ, ਕੁਛ ਹੋਰ ਦੇ ਆ ਅਦਰ ਐਲੀਮੈਂਟਸ, ਕਿ ਜਾਂ ਉਹ ਸਿਰਫ ਕਾਲਪਨਿਕ ਨੇ, ਇਮੈਜਨਰੀ ਨੇ?
0: ਨਹੀਂ, ਉਹੀ ਮੈਂ ਕਹਿ ਰਹੀ, ਜਿੱਦਾਂ ਤੁਸੀਂ ਇਹ ਗੱਲ ਕਰ ਰਹੇ ਹੋ ਕਿ ਜਿੱਦਾਂ ਸ਼ਕਤੀਮਾਨ ਦੀ ਵੀ ਤੁਸੀਂ ਗੱਲ ਕੀਤੀ, ਉਹਦੇ ਚ ਆਪਾਂ ਸੁਣਦੇ ਸੀ, ਹਨਾ, ਕਿ ਬੋਡੀ ਦੇ ਵਿੱਚ ਕੀ ਜਿਹੜੀ ਅਸੀਂ, ਮਤਲਬ ਧਰਤੀ ਤੋਂ ਜਿੱਦਾਂ ਤੁਸੀਂ ਕਿਹਾ ਹਵਾ ਤੋਂ ਆ ਜਾਂ ਫਿਰ ਅੱਗ ਤੋਂ ਆ, ਹਨਾ। ਸੋ ਜਦੋਂ ਅਸੀਂ ਧਰਤੀ ਦੀ ਗੱਲ ਕਰਦੇ ਹਾਂ, ਸਾਨੂੰ ਪਤਾ ਕਿ ਐਗਰੀਕਲਚਰ ਜਦੋਂ ਆਪਾਂ ਕਰਦੇ ਹਾਂ ਅਸੀਂ ਜਿਹੜਾ ਖਾਦਾਂ ਜਿਹੜੀਆਂ ਪਾਉਂਦੇ ਹਾਂ ਉਹਨਾਂ ਦੇ ਵਿੱਚ ਪੋਟਾਸ਼ੀਅਮ ਵਗੈਰਾ ਹੁੰਦਾ, ਹਨਾ। ਸੋ ਇਹੀ ਮੇਰਾ ਜਿਹੜਾ ਇਹਦਾ ਮਤਲਬ ਹੈ ਕਿ ਜਿਹੜੇ ਐਲੀਮੈਂਟ ਤੁਹਾਨੂੰ ਬੋਡੀ ਦੇ ਵਿੱਚ ਚਾਹੀਦੇ ਆ, ਉਹੀ ਕੈਮੀਕਲ ਕੰਪੋਜੀਸ਼ਨ ਸਾਡੀ ਸੋਇਲ ਦੇ ਵਿੱਚ ਵੀ ਉਹੀ ਐਲੀਮੈਂਟਸ ਪ੍ਰੈਜੈਂਟ ਹੁੰਦੇ ਆ, ਅਮਾਊਂਟ ਚੇਂਜ ਹੋ ਜਾਂਦਾ ਹੈ, ਡਿਫਰੈਂਟ ਲੈਸ ਔਰ ਮੋਰ ਹੋ ਜਾਂਦਾ, ਬਟ ਸੇਮ ਹੀ ਤੁਹਾਨੂੰ ਇਹੀ ਗੈਸਿਸ ਸਾਨੂੰ ਜਿਹੜੀਆਂ ਐਟਮੋਸਫੇਅਰ ਦੇ ਵਿੱਚ ਮਿਲਦੀਆਂ, ਜਦੋਂ ਅਸੀਂ ਗੱਲ ਕਰਦੇ ਕਿ ਨਾਈਟ੍ਰੋਜਨ ਮਿਲਦਾ ਹੈ, ਕਾਰਬਨ ਜਿਹੜੀ ਆ ਆਕਸੀਜਨ ਮਿਲਦੀ ਹਨ, ਕਾਰਬਨ ਡਾਈਆਕਸਾਈਡ ਮਿਲਦੀ ਆ। ਸੋ ਇਹ ਸਾਰੇ ਜਿਹੜੇ ਆ ਇੰਨਾ ਹੀ ਜਿਹੜੇ ਬੇਸਿਕ ਕੰਪੋਨੈਂਟ ਪੀਰੀਓਡਿਕ ਟੇਬਲ ਦੇ ਵਿੱਚ ਅਸੀਂ ਪੜ੍ਹਦੇ ਹਾਂ, ਕਾਰਬਨ, ਆਕਸੀਜਨ, ਹਾਈਡਰੋਜਨ, ਨਾਈਟ੍ਰੋਜਨ, ਇਹ ਜਿਹੜੇ ਬੇਸਿਕ ਜਿਹੜੇ ਐਟਮ ਹੈਗੇ ਆ, ਜਦੋਂ ਇਹਨਾਂ ਦੇ ਇੱਕ, ਦੋ ਜਾਂ ਤਿੰਨ ਜਿੰਨੇ ਵੀ ਐਟਮ ਜਿਹੜੇ ਮਿਲ ਕੇ ਉਹ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਐਲੀਮੈਂਟ ਹੋਰ ਬਣਾ ਦਿੰਦੇ ਆ, ਡਿਫਰੈਂਟ ਤਰ੍ਹਾਂ ਦੀ ਗੈਸਿਸ ਬਣਾ ਦਿੰਦੇ ਆ ਜਾਂ ਹੋਰ ਜਿਹੜਾ ਪ੍ਰੋਡਕਟ ਬਣਾ ਦਿੰਦੇ ਆ। ਸੋ ਘੁੰਮ ਘੁਮਾ ਕੇ ਪੂਰੇ ਐਟਮੋਸਫੇਅਰ ਜਿਹੜੇ ਅਸੀਂ ਪੀਰੀਓਡਿਕ ਟੇਬਲ ਦੇ ਵਿੱਚ 114 ਐਲੀਮੈਂਟ ਪੜ੍ਹਦੇ ਆ, ਉਹ ਸਾਰੇ ਐਲੀਮੈਂਟ ਹੀ ਪੂਰੇ ਅਰਥ ਦੇ ਵਿੱਚ, ਪੂਰੇ ਯੂਨੀਵਰਸ ਦੇ ਵਿੱਚ ਤੁਹਾਨੂੰ ਉਹੀ ਐਲੀਮੈਂਟਸ ਮਿਲਣਗੇ, ਹਾਂਜੀ, ਪਰ ਉਹਨਾਂ ਦੀ ਕੰਪੋਜੀਸ਼ਨ, ਉਹ ਕਿਵੇਂ ਰਿਐਕਟ ਕਰ ਰਹੇ ਇੱਕ ਦੂਜੇ ਨਾਲ, ਉਹ ਡਿਫਰੈਂਟ ਹੋ ਜਾਂਦੀ ਆ, ਤੇ ਉਹਦੀ ਵਜ੍ਹਾ ਨਾਲ ਹੀ ਸਾਨੂੰ ਡਿਫਰੈਂਟ ਲਾਈਫ ਫਾਰਮਸ ਦੇਖਦੀਆਂ, ਚਾਹੇ ਹਿਊਮਨਸ ਆ ਗਏ, ਚਾਹੇ ਜਿਹੜੇ ਆ ਜਿਹੜੇ ਡਾਇਨਾਸੌਰ ਸੀਗੇ ਉਹ ਹੋ ਗਏ, ਹਨਾ। ਔਰ ਜਦੋਂ ਅਸੀਂ ਐਟਮਸ ਦੀ ਗੱਲ ਕਰਦੇ ਹਾਂ, ਸਾਡੀ ਜਿਹੜੀ ਇਹ ਜਿਹੜੇ ਕਾਰਬਨ, ਹਾਈਡਰੋਜਨ, ਆਕਸੀਜਨ ਹੈਗੇ ਆ, ਡਿਫਰੈਂਟ ਡਿਫਰੈਂਟ ਐਟਮਸ ਹੀ ਹੁੰਦੇ ਆ, ਹਨਾ। ਔਰ ਜਦੋਂ ਅਸੀਂ ਹਿਊਮਨ ਬੋਡੀ ਦੀ ਗੱਲ ਕਰਦੇ ਤਾਂ ਸਾਡੀ ਬੋਡੀ ਦੇ ਵਿੱਚ 7 billion billion billion, ਮਤਲਬ 3 billion ਤੁਸੀਂ ਲਾ ਲਓ, ਇੰਨੇ ਜਿਹੜੇ ਐਟਮ ਸਾਡੀ ਬੋਡੀ ਦੇ ਪ੍ਰੈਜੈਂਟ ਹੁੰਦੇ ਆ, ਹਾਂਜੀ। ਤੇ ਜਿਹੜੀ ਅੱਜ ਤੱਕ ਜਿੰਨੇ ਹਿਊਮਨਸ ਪੂਰੇ ਵਰਲਡ ਦੇ ਵਿੱਚ ਹੋਏ ਆ, ਉਹਦੇ ਤੋਂ 1% ਇੱਕ ਹਿਊਮਨ ਬੋਡੀ ਦੇ ਜਿਹੜੇ ਆ 1 lakh ਗੁਣਾ ਜ਼ਿਆਦਾ, ਮਤਲਬ ਸੈਲ ਐਟਮਸ ਹੁੰਦੇ ਆ ਇੱਕ ਬੋਡੀ ਦੇ ਵਿੱਚ, ਹਿਊਮਨ ਬੋਡੀ ਦੇ ਵਿੱਚ, ਹਨਾ। ਤੇ ਮਤਲਬ ਇੰਨਾ ਜ਼ਿਆਦਾ ਨੰਬਰ ਹੁੰਦਾ ਹੈ, ਤੇ ਇਹਦਾ ਮਤਲਬ ਇਹ ਹੈ ਕਿ ਜਿਹੜੇ ਅੱਜ ਐਲੀਮੈਂਟ ਸਾਡੀ ਬੋਡੀ ਦੇ ਵਿੱਚ, ਜਿੱਦਾਂ ਤੁਸੀਂ ਕਿਹਾ ਕਿ ਜਦੋਂ ਅਸੀਂ ਮਰ ਜਾਂਦੇ ਹਾਂ ਉਹ ਵਾਪਸ ਐਟਮੋਸਫੇਅਰ ਦੇ ਵਿੱਚ ਹੀ ਜਿਹੜਾ ਉਹ ਚਲੇ ਜਾਂਦਾ, ਹਨਾ, ਜਾਂ ਸੋਇਲ ਦੇ ਵਿੱਚ ਚਲੇ ਜਾਂਦੀਆਂ ਉਹ ਚੀਜ਼ਾਂ। ਤੋ ਇਹਦਾ ਮਤਲਬ ਇਹ ਹੈ ਕਿ ਉਹ ਯੂਨੀਵਰਸ ਦੇ ਵਿੱਚ ਇੱਦਾਂ ਹੀ ਪ੍ਰੈਜੈਂਟ ਆ, ਹਜੇ ਵੀ ਉਹੀ ਅਮਾਊਂਟ ਜਿਹੜਾ ਘੁੰਮ ਰਿਹਾ, ਇੱਕ ਚੀਜ਼ ਇੱਕ ਫਾਰਮ ਤੋਂ ਦੂਜੀ ਫਾਰਮ ਦੇ ਵਿੱਚ ਉਹ ਚਲੇ ਜਾਂਦਾ ਹੈ। ਸੋ ਅਸੀਂ ਇਹ ਵੀ ਮੰਨ ਸਕਦੇ ਹਾਂ ਕਿ ਜਿਹੜੇ ਡਾਇਨਾਸੋਰਸ ਦੇ ਵਿੱਚ ਜਿਹੜੇ ਐਟਮਸ ਜਾਂ ਐਲੀਮੈਂਟ ਸਾਨੂੰ ਮਿਲਦੇ ਸੀ, ਹੋ ਸਕਦਾ ਉਹ ਅੱਜ ਕਿਸੇ ਪਲਾਂਟ ਦੇ ਵਿੱਚ ਹੋਣ, ਜਾਂ ਹੋ ਸਕਦਾ ਉਹ ਕਿਸੇ ਹਿਊਮਨ ਦੇ ਜਿਹੜਾ ਬੋਡੀ ਦੇ ਵਿੱਚ ਉਹ ਐਲੀਮੈਂਟ ਘੁੰਮ ਰਹੇ ਹੋਣ। ਸੇਮ ਚੀਜ਼ ਪਾਣੀ ਦੇ ਨਾਲ ਹੁੰਦੀ ਆ ਕਿ ਜਿਹੜਾ ਪਾਣੀ ਪਹਿਲਾਂ ਪ੍ਰੈਜੈਂਟ, ਅੱਜ ਤੱਕ ਪ੍ਰੈਜੈਂਟ ਸੀਜ਼ਨ ਚ ਸੀਗਾ ਉਹ ਪ੍ਰੈਜ਼ੈਂਟ ਉੱਥੇ ਹੀ ਆ ਪਾਣੀ, ਉਹਦੀ ਜਿਹੜੀ ਫਾਰਮ ਚੇਂਜ ਹੋ ਸਕਦੀ ਆ, ਉਹ ਫਰੈਸ਼ ਵਾਟਰ ਹੋ ਸਕਦਾ, ਉਹ ਓਸ਼ੀਆਨਿਕ ਵਾਟਰ ਹੋ ਸਕਦਾ, ਬਟ ਅਮਾਊਂਟ ਜਿਹੜਾ ਉਹਦਾ

0: ਸਟਿਲ ਪ੍ਰੈਜ਼ੈਂਟ ਆ ਉਨਾ ਹੀ ਜਿਹੜਾ ਇਹਨਾਂ ਐਲੀਮੈਂਟਸ
1: ਆ। ਸੌਖੇ ਸ਼ਬਦਾਂ ਦੇ ਵਿੱਚ ਦੱਸਾਂ ਤੇ ਜਿਹੜੀ ਆਪਾਂ ਗੱਲ ਕਹਿ ਦਿੰਦੇ ਹਾਂ ਕਿ ਮਰਨ ਤੋਂ ਬਾਅਦ ਰੂਹ ਇੱਥੇ ਰਹਿ ਜਾਂਦੀ ਹੈ, ਸਰੀਰ ਚਲਾ ਜਾਂਦਾ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਦੋ ਅਲੱਗ ਅਲੱਗ ਚੀਜ਼ਾਂ ਹੈਗੀਆਂ, ਇਹਦੇ 'ਤੇ ਵੀ ਆਪਾਂ ਅੱਗੇ ਚੱਲ ਕੇ ਗੱਲ ਕਰਾਂਗੇ। ਪਰ ਬੇਸਿਕਲੀ ਜਿਹੜੇ ਸਰੀਰ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਬਿਲੀਅਨਸ ਆਫ ਬਿਲੀਅਨਸ ਐਟਮਸ ਦਾ, ਐਲੀਮੈਂਟਸ ਦਾ ਬਣ ਕੇ ਇਹ ਜਿਹੜਾ ਹੈਗਾ ਬਣਿਆ ਹੋਇਆ ਸਰੀਰ ਹੈਗਾ, ਅਤੇ ਜਦੋਂ ਸਰੀਰ ਜਿਹਨੂੰ ਆਪਾਂ ਨਸ਼ਵਰ ਕਹਿ ਦਿੰਦੇ ਹੈਗੇ ਹਾਂ ਕਿ ਇਹ ਖਤਮ ਹੋ ਜਾਂਦਾ, ਨਾਸ਼ਵਾਨ ਹੈ, ਖਤਮ ਹੈ, ਇਹ ਨਾਸ਼ਵਾਨ ਟੈਕਨੀਕਲੀ ਨਹੀਂ ਹੈਗਾ। ਸੋ ਫਿਰ ਵੀ ਸਰੀਰ ਦੇ ਕੁਛ ਨਾ ਕੁਛ ਕਣ ਜਿਹੜੇ ਹੈਗੇ ਨੇ ਸਾਡੀ ਬਾਡੀ ਲਈ ਸਟਰਕਚਰ ਦੇ, ਉਹ ਕਿਤੇ ਨਾ ਕਿਤੇ ਇਸ ਯੂਨੀਵਰਸ ਤਾਂ ਹੈਗੇ ਨੇ, ਕਿਤੇ ਹੋਰ ਨਾ ਹੋਣ ਇਸ ਯੂਨੀਵਰਸ ਦੇ ਕਿਸੇ ਨਾ ਕਿਸੇ ਹਿੱਸੇ ਦੇ ਵਿੱਚ ਤਾਂ ਉਹ ਰਹਿ ਹੀ ਜਾਂਦੇ ਹੈਗੇ ਨੇ, ਔਰ ਉਹ ਟ੍ਰਾਂਸਫਰ ਹੁੰਦੇ ਰਹਿੰਦੇ ਹੈਗੇ ਨੇ ਇੱਕ ਬਾਡੀ ਤੋਂ ਦੂਸਰੀ ਐਟੋਮਿਕ ਬਾਡੀ ਦੇ ਵਿੱਚ, ਦੂਸਰੀ ਤੋਂ ਤੀਸਰੀ ਦੇ ਵਿੱਚ। ਇਸ ਦੈਟ ਦੈਟਸ ਇਹੀ ਆਪਾਂ ਗੱਲ ਕਹਿਣਾ ਚਾਹੁੰਦੇ ਹਾਂ ਸੰਦੀਪ ਜੀ?
0: ਹਾਂਜੀ,
1: ਠੀਕ ਹੈ। ਤੇ ਫਿਰ ਤੁਸੀਂ ਪਿੱਛੇ ਜੇ ਇੱਕ ਉਹਦੀ ਡੀ ਐਨ ਏ ਆਰ ਐਨ ਏ ਦੀ ਗੱਲ ਕੀਤੀ ਸੀਗੀ, ਉਹ ਕੀ ਚੀਜ਼ ਹੈਗਾ ਫਿਰ ਡੀ ਐਨ ਏ ਆਰ ਐਨ ਏ ਕੀ ਹੈਗੇ ਨੇ? ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਜੈਨੇਟਿਕਲੀ ਜਿਹੜੀਆਂ ਚੀਜ਼ਾਂ ਨੇ ਉਹ ਮੈਚ ਕਰ ਜਾਂਦੀਆਂ ਨੇ ਇੱਕ ਲੈਗੇਸੀ ਦੀਆਂ, ਇੱਕ ਜਨਰੇਸ਼ਨ ਦੀਆਂ, ਵੀ ਆਹ ਤੁਹਾਡਾ ਖਾਨਦਾਨ ਹੈ, ਇਹਨਾਂ ਦਾ ਡੀ ਐਨ ਏ, ਉਹ ਫਿਰ ਯੂਨੀਵਰਸ ਭਾਲ ਲੈਂਦਾ ਆਪਣੇ ਆਪ ਵੀ ਆਹ ਫਲਾਣਿਆਂ ਦੇ ਐਟਮਸ ਹੈਗੇ ਨੇ, ਇਹਨੂੰ ਇਹਨਾਂ ਦੀ ਫੈਮਿਲੀ ਦੇ ਵਿੱਚ ਭੇਜਣਾ ਹੈਗਾ। ਮਤਲਬ ਕੁਸ਼ਚਨ ਥੋੜ੍ਹਾ ਜਿਹਾ ਸੁਣਨ ਦੇ ਵਿੱਚ ਬੜਾ ਸਾਦਾ ਜਿਹਾ ਹੈਗਾ, ਬਟ ਮੈਨੂੰ ਪਤਾ ਇਹਦਾ ਤੁਸੀਂ ਟੈਕਨੀਕਲ ਆਨਸਰ ਦੇਣਾ, ਬਟ ਵਟ ਇਜ਼ ਡੀ ਐਨ ਏ ਆਰ ਐਨ ਏ, ਆਹ ਪ੍ਰੋਟੋਨ ਵਗੈਰਾ, ਇਹ ਜਿਹੜੀ ਚੀਜ਼ਾਂ ਦੱਸੀਆਂ ਨੇ, ਇਹ ਕਿੱਥੇ ਖੜਦੇ ਨੇ, ਵੇਅਰ ਡੂ ਦੇ ਸਟੈਂਡ ਇਨ ਦਿਸ ਆਹ ਐਟੋਮਿਕ ਸਟਰਕਚਰ ਦੇ ਵਿੱਚ?
0: ਹਾਂਜੀ, ਡੀ ਐਟੋਨ ਜਿਹੜੇ ਐਟਮਸ ਆਪਾਂ ਦੱਸੇ, ਜਦੋਂ ਡੀ ਐਨ ਏ ਦੀ ਗੱਲ ਕਰਦੇ ਹਾਂ ਅਸੀਂ, ਮੋਸਟਲੀ ਆਪਾਂ ਸੁਣਦੇ ਹਾਂ ਨਾ ਕਿ ਇੱਕ ਜਿਹੜਾ ਹਿਊਮਨ ਬੀਂਗ ਹੈਗਾ, ਕਿਸੇ ਵੀ ਹਿਊਮਨ ਬੀਂਗ ਦਾ ਡੀ ਐਨ ਏ ਜਿਹੜਾ ਉਹ ਮੈਚ ਨਹੀਂ ਕਰਦਾ ਹੈਗਾ, ਅਸੀਂ ਹਮੇਸ਼ਾ ਹੀ ਕਰਦੇ ਹਾਂ ਹਨਾ, ਜਦੋਂ ਕਈ ਵਾਰ ਕੋਈ ਟੈਸਟ ਵੀ ਕਰਾ ਕੇ ਅਸੀਂ ਪਤਾ ਕਰਾਉਂਦੇ ਹਾਂ ਕਿ ਬਾਇਓਲੋਜੀਕਲ ਫਾਦਰ ਜਾਂ ਮਦਰ ਕੌਣ ਹੈ ਕਿਸੇ ਬੱਚੇ ਦਾ ਹਨਾ, ਤੋ ਡੀ ਐਨ ਏ ਜਿਹੜਾ ਇੱਕ ਸਪੈਸੀਫਿਕ ਪ੍ਰੋਟੀਨ, ਜਿਹੜਾ ਇਹਦੇ ਵਿੱਚ ਡਿਫਰੈਂਟ ਚੀਜ਼ਾਂ ਹੁੰਦੀਆਂ, ਸ਼ੂਗਰ ਦਾ ਬਣਿਆ ਹੁੰਦਾ, ਇਹਦੇ ਵਿੱਚ ਐਸਿਡਸ ਹੁੰਦੇ ਆ, ਔਰ ਇਹਦੇ ਵਿੱਚ ਜਿਹੜੇ ਬੇਸਿਸ ਜਿਹੜੇ ਹੁੰਦੇ ਹੈਗੇ ਆ ਡੀ ਐਨ ਏ ਦੇ ਵਿੱਚ। ਸੋ ਡੀ ਐਨ ਏ ਇੱਕ ਤਰ੍ਹਾਂ ਦਾ ਨਿਊਕਲਿਕ ਐਸਿਡ ਅਸੀਂ ਇਹਨੂੰ ਬੋਲ ਦਿੰਦੇ ਹਾਂ, ਨਿਊਕਲਿਕ ਐਸਿਡ ਹੈਗਾ ਜਿਹੜਾ, ਜਿਵੇਂ ਤੁਸੀਂ ਲੈ ਲਓ ਕਿ ਇੱਕ ਲੈਡਰ, ਮਤਲਬ ਇੱਕ ਪੌੜੀ ਹੈਗੀ ਆ, ਡਬਲ ਸਟੈਂਡ ਵਾਲੀ ਪੌੜੀ ਹੈਗੀ ਆ, ਉਹਦੇ ਵਾਂਗ ਹੁੰਦਾ। ਸੋ ਡੀ ਐਨ ਏ ਇੱਕ ਬੇਸਿਕ ਲਾਈਫ ਦੀ ਜਿਹੜੀ ਆ ਇੰਪੋਰਟੈਂਸ, ਜਿਹੜੀ ਜੈਨੇਟਿਕ ਚੀਜ਼ ਹੈਗੀ ਆ, ਜਿਹੜੀ ਸਾਨੂੰ ਜਿਹੜੀ ਆ ਡਿਫਰੈਂਟ, ਸਾਨੂੰ ਜਦੋਂ ਅਸੀਂ ਦੇਖਦੇ ਹਾਂ ਕਿ ਕੋਈ ਬੱਚਾ ਆਪਣੀ ਮਦਰ ਤੇ ਗਿਆ ਜਾਂ ਫਾਦਰ ਤੇ ਗਿਆ, ਆਪਾਂ ਦੇਖ ਲੈਂਦੇ ਹਾਂ ਕਿ ਉਹਨਾਂ ਦੀ ਫੇਸ ਸ਼ਕਲ ਮਿਲਦੀ ਹੈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ, ਜਦੋਂ ਹਾਈਟ ਜਿਹੜੀ ਕਿਵੇਂ ਕਿਹਦੇ ਤੇ ਗਈ ਆ ਫੈਮਿਲੀ ਦੇ ਵਿੱਚ, ਜਾਂ ਕਈ ਵਾਰ ਡਿਫਰੈਂਟ ਵੀ ਹੋ ਜਾਂਦੀ ਹੈ, ਕਿਸੇ ਦਾ ਆਈ ਕਲਰ ਕਿਸੇ ਬੱਚੇ ਦਾ ਉਹਦੀ ਫੈਮਿਲੀ ਦੇ ਵਿੱਚ ਕਿਸੇ ਦਾ ਨਿਊ ਆਈ ਕਲਰ ਹੁੰਦਾ ਨਾ, ਸੋ ਸਾਰੇ ਚੇਂਜਸ ਜਦੋਂ ਡੀ ਐਨ ਏ ਦੇ ਵਿੱਚ ਜਿਹੜੇ ਜੀਨਸ ਹੁੰਦੇ ਆ ਉਹਨਾਂ ਦੇ ਵਿੱਚ ਚੇਂਜਸ ਹੁੰਦੇ ਆ, ਤੇ ਜਦੋਂ ਜਿਹੜੀ ਐਟਮਸ ਦੀ ਮੈਂ ਗੱਲ ਕੀਤੀ ਆ, ਕਾਰਬਨ, ਹਾਈਡਰੋਜਨ, ਆਕਸੀਜਨ ਵਗੈਰਾ, ਇਹ ਸਾਰੇ ਐਟਮਸ ਜਿਹੜੇ ਆ ਮਿਲ ਕੇ ਜਿਹੜੇ ਮੋਲੀਕਿਊਲਸ ਬਣਾਉਂਦੇ ਆ, ਔਰ ਜਦੋਂ ਅਸੀਂ ਹਿਊਮਨ ਬਾਡੀ ਦੀ ਗੱਲ ਕਰਦੇ, ਸਾਨੂੰ ਪਤਾ ਕਿ ਸਾਡੀ ਬਾਡੀ, ਅਸੀਂ ਕਹਿੰਦੇ ਕਿ ਮਲਟੀ ਸੈਲੂਲਰ ਬਾਡੀ ਆ, ਮਤਲਬ ਸਾਡੀ ਬਾਡੀ ਵਿੱਚ ਬਹੁਤ ਸਾਰੇ ਸੈਲਸ ਜਿਹੜੇ ਆ ਪ੍ਰੈਜੈਂਟ ਹੈਗੇ ਆ ਹਨਾ, ਉਹਨਾਂ ਹਰ ਇੱਕ ਸੈੱਲ ਦੇ ਅੰਦਰ ਜਿਹੜਾ ਇੱਕ ਨਿਊਕਲੀਅਸ ਹੁੰਦਾ ਆ, ਸਿਰਫ ਰੈਡ ਬਲੱਡ ਸੈਲਸ ਨੂੰ ਛੱਡ ਕੇ ਉਹਨਾਂ ਦੇ ਵਿੱਚ ਕੋਈ ਨਿਊਕਲੀਅਸ ਨਹੀਂ ਹੁੰਦਾ, ਬਾਕੀ ਸਾਰੇ ਬਾਡੀ ਸੈਲਸ ਦੇ ਵਿੱਚ ਜਿਹੜਾ ਨਿਊਕਲੀਅਸ ਹੁੰਦਾ ਆ, ਤੇ ਉਸ ਨਿਊਕਲੀਅਸ ਦੇ ਅੰਦਰ ਇੱਕ ਕ੍ਰੋਮੋਸੋਮ ਨਾਮ ਦੀ ਚੀਜ਼ ਹੁੰਦੀ ਆ, ਜਿਹੜੀ ਡੀ ਐਨ ਏ ਸਟ੍ਰੈਂਡਸ ਤੋਂ ਬਣੀ ਹੁੰਦੀ ਆ।
1: ਓਕੇ,
0: ਜਿਹੜੀ ਡੀ ਐਨ ਏ ਦੀ ਅਸੀਂ ਗੱਲ ਕਰਦੇ ਹਾਂ, ਜਿਹੜਾ ਸਾਨੂੰ ਇੱਕ ਪਰਟੀਕੁਲਰ ਹਿਊਮਨ ਬਣਾਉਂਦਾ ਨਾ, ਡੀ ਐਨ ਏ ਮੇਕਸ ਯੂ ਯੂ ਹਨਾ, ਜੋ ਤੁਸੀਂ ਹੈਗੇ ਆ, ਤੁਹਾਡੀ ਖਾਸ ਕਰੈਕਟਰਿਸਟਿਕਸ ਹੈਗੀਆਂ, ਸੋ ਉਹ ਜਿਹੜਾ ਡੀ ਐਨ ਏ ਹੁੰਦਾ ਉਹ ਜੈਨੇਟਿਕ ਇਨਫੋਰਮੇਸ਼ਨ ਨੂੰ ਟ੍ਰਾਂਸਫਰ ਕਰਦਾ ਹੈ, ਤੁਹਾਡੇ ਪੇਰੈਂਟਸ ਤੋਂ ਬੱਚਿਆਂ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਆਉਂਦੀ ਹੈ, ਜਿਹੜੀ ਫੈਮਿਲੀ ਟ੍ਰੀ ਦੀ ਤੁਸੀਂ ਗੱਲ ਕੀਤੀ, ਸਾਨੂੰ ਪਤਾ ਕਿ ਇਹ ਸਾਡੀ ਫੈਮਿਲੀ ਹੈ, ਮੇਰੇ ਗ੍ਰੈਂਡ ਪੇਰੈਂਟਸ ਆ, ਮੇਰੇ ਪੇਰੈਂਟਸ ਆ, ਜਾਂ ਪਿਛਲੀਆਂ ਜਿਹੜੀਆਂ ਪੀੜ੍ਹੀਆਂ ਹੈਗੀਆਂ, ਸੋ ਹਰ ਪੀੜ੍ਹੀ ਦੇ ਵਿੱਚ ਜਿਹੜਾ ਡੀ ਐਨ ਏ ਟ੍ਰਾਂਸਫਰ ਹੋਈ ਜਾ ਰਿਹਾ ਇੱਕ ਪਰਸਨ ਤੋਂ ਦੂਜੇ ਪਰਸਨ ਦੇ ਵਿੱਚ, ਤੇ ਇਹ ਡੀ ਐਨ ਏ ਜਿਹੜਾ ਮੋਸਟਲੀ ਮੋਸਟਲੀ ਸੇਮ ਰਹਿੰਦਾ, ਸਿਰਫ 0.1% ਜਿਹੜਾ ਡੀ ਐਨ ਏ ਡਿਫਰ ਕਰਦਾ ਹਰ ਇੰਡੀਵਿਜੁਅਲ ਦੇ ਵਿੱਚ, ਮੋਸਟਲੀ ਜਿਹੜਾ ਸੇਮ ਹੁੰਦਾ, ਕਿਉਂਕਿ ਇਹਨਾਂ ਦੀ ਬੇਸਿਕ ਸਟਰਕਚਰ ਫਿਰ ਇਹਨਾਂ ਦੀ ਸੇਮ ਰਹਿੰਦੀ ਹੈ, ਸ਼ੂਗਰ ਦੇ ਬਣੇ ਹੁੰਦੇ ਆ ਜਿਵੇਂ ਮੈਂ ਕਿਹਾ, ਇਸ ਤੋਂ ਇਲਾਵਾ ਇਹਦੇ ਵਿੱਚ ਕੁਛ ਬੇਸਿਸ ਹੁੰਦੇ ਆ, 4 ਤਰ੍ਹਾਂ ਦੇ ਬੇਸਿਸ ਹੁੰਦੇ ਆ ਡੀ ਐਨ ਏ ਦੇ ਵਿੱਚ ਜਿਹੜੇ ਬਣਾਉਂਦੇ ਹੈਗੇ ਆ, ਇੱਕ ਪਰਟੀਕੁਲਰ ਜੀਨ ਜਾਂ ਡੀ ਐਨ ਏ ਜਿਹੜੀ ਇੱਕ ਉਹਦੀ ਸੀਕੁਐਂਸ ਬਣਾਉਂਦੇ ਆ, ਜਿਹੜੀ ਇੱਕ ਪਰਸਨ ਨੂੰ ਜਿਹੜਾ ਡਿਫਰੈਂਸ਼ੀਏਟ ਕਰਦੀ ਹੈ ਦੂਜੇ ਪਰਸਨ ਦੇ ਵਿੱਚ। ਸੋ ਅਗਰ ਸੈਲਸ ਜਿਹੜੀ ਹਿਊਮਨ ਬਾਡੀ ਜਿਹੜੀ ਹੈਗੀ ਆ ਉਹਦੇ 'ਚ ਇੰਨੇ ਸਾਰੇ ਸੈਲਸ ਆ, ਤਾਂ ਉਹਨਾਂ ਦੇ ਵਿੱਚ ਡੀ ਐਨ ਏ ਹੋਣਾ ਜ਼ਰੂਰੀ ਹੈ, ਇਸੇ ਲਈ ਸਾਨੂੰ ਇੱਕ ਖਾਸੀਅਤ ਸਾਡੀ ਮਿਲਦੀ ਹੈ, ਸਾਡੀ ਹਾਈਟ, ਸਾਡੀ ਸ਼ਕਲ, ਸਾਡਾ ਹੇਅਰ ਕਲਰ, ਆਈ ਕਲਰ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਡੀ ਐਨ ਏ ਹੀ ਜਿਹੜਾ ਕਰਦਾ, ਨਿਰਧਾਰਿਤ ਕਰਦਾ ਕਿ ਕਿਹੜੀ ਚੀਜ਼ ਹੋਣੀ ਚਾਹੀਦੀ ਆ। ਔਰ ਡੀ ਐਨ ਏ ਜਿਹੜਾ ਕਿਉਂਕਿ ਸੈੱਲ ਦੇ ਅੰਦਰ ਹੁੰਦਾ ਹੈ, ਬਾਹਰ ਨਹੀਂ ਨਿਕਲ ਸਕਦਾ, ਇਸ ਲਈ ਇਹ ਆਰ ਐਨ ਏ ਜਿਹੜੀ ਇੱਕ ਹੋਰ ਚੀਜ਼ ਹੁੰਦੀ ਆ, ਉਹ ਜਿਹੜੀਆਂ ਕਾਪੀਜ਼ ਹੁੰਦੀਆਂ ਇੱਕ ਤਰ੍ਹਾਂ ਡੀਐਨਏ ਦੀ ਕਾਪੀ ਹੁੰਦੀ ਆ ਆਰਐਨਏ ਜਿਹੜੀ ਕਾਪੀ ਹੋ ਕੇ ਜਿਹੜੀ ਕਿਉਂਕਿ ਜਿਹੜਾ ਡੀਐਨਏ ਤੁਹਾਡੇ ਇੱਕ ਸੈੱਲ ਦੇ ਵਿੱਚ ਪ੍ਰੈਜੈਂਟ ਆ ਉਹੀ ਡੀਐਨਏ ਤੁਹਾਡੇ ਬਾਕੀ ਜਿਹੜੇ ਬਿਲੀਅਨ ਸੈੱਲਸ ਤੁਹਾਡੀ ਬਾਡੀ ਦੇ ਵਿੱਚ ਪ੍ਰੈਜੈਂਟ ਆ ਉਹਨਾਂ ਦੇ ਵਿੱਚ ਵੀ ਸੇਮ ਡੀਐਨਏ ਪ੍ਰੈਜੈਂਟ ਹੈਗਾ ਉਹ ਇਸ ਲਈ ਕਿਉਂਕਿ ਡੀਐਨਏ ਆਪਣੇ ਆਪ ਨੂੰ ਕਾਪੀ ਕਰਦਾ ਰਹਿੰਦਾ ਔਰ ਹਰ ਸੈੱਲ ਦੇ ਜਿੱਦਾਂ ਜਿੱਦਾਂ ਨੰਬਰ ਆਫ ਸੈੱਲਸ ਵੱਧਦੇ ਜਾਂਦੇ ਆ ਤਾਂ ਉਹ ਡੀਐਨਏ ਕਾਪੀ ਹੋ ਕੇ ਜਿਹੜਾ ਆ ਸੇਮ ਜਿਹੜਾ ਇੱਕ ਇੱਕ ਪਰਟੀਕੁਲਰ ਹਿਊਮਨ ਬੀਂਗ ਜਿਹੜਾ ਬਣਾ ਦਿੰਦਾ ਆ ਔਰ ਇਹਦੇ ਤੋਂ ਹੀ ਫਿਰ ਜਿਹੜੇ ਸਾਡੇ ਪ੍ਰੋਟੀਨਸ ਬਾਡੀ ਦੇ ਵਿੱਚ ਜਿਹੜੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਪ੍ਰੋਟੀਨਸ ਹੁੰਦੇ ਆ ਉਹਦੀ ਫਾਰਮੇਸ਼ਨ ਹੁੰਦੀ ਆ ਸੋ ਈਜ਼ੀਲੀ ਅਗਰ ਮੈਂ ਗੱਲ ਈਜ਼ੀਲੀ ਸਮਝਦੀ ਹਾਂ ਤਾਂ ਡੀਐਨਏ ਜਿਹੜਾ ਇੱਕ ਤਰ੍ਹਾਂ ਦੀ ਤੁਹਾਡੀ ਕੁੱਕ ਬੁੱਕ ਜਿਹੜੀ ਰੈਸਪੀ ਬੁੱਕ ਜਿਹੜੀ ਤੁਸੀਂ ਕਹਿ ਸਕਦੇ ਹਾਂ ਉਹ ਹੁੰਦੀ ਆ ਉਹਦੇ ਵਿੱਚ ਆਰਐਨਏ ਜਿਹੜੀ ਤੁਹਾਡੀ ਇੱਕ ਪਰਟੀਕੁਲਰ ਰੈਸਪੀ ਹੋ ਗਈ ਮੰਨ ਲਓ ਤੁਸੀਂ ਅੱਜ ਕੋਈ ਪਰਟੀਕੁਲਰ ਡਿਸ਼ ਬਣਾਉਣਾ ਚਾਹੁੰਦੇ ਆ ਕੋਈ ਗ੍ਰਿਲਡ ਚਿਕਨ ਬਣਾਉਣਾ ਚਾਹੁੰਦੇ ਜਾਂ ਕੋਈ ਵੀ ਚਿਕਨ ਕੋਈ ਵੀ ਡਿਸ਼ ਬਣਾਉਣੀ ਚਾਹੁੰਦੇ ਆ ਤਾਂ ਤੁਸੀਂ ਉਸ ਰੈਸਪੀ ਬੁੱਕ ਦੇ ਵਿੱਚੋਂ ਇੱਕ ਰੈਸਪੀ ਕੱਢਦੇ ਆ ਔਰ ਇੱਕ ਫਾਈਨਲ ਪ੍ਰੋਡਕਟ ਤੁਹਾਡਾ ਤਿਆਰ ਹੁੰਦਾ ਹੈ ਸੋ ਡੀਐਨਏ ਜਿਹੜੀ ਸਾਡੀ ਇੱਕ ਰੈਸਪੀ ਬੁੱਕ ਹੋ ਗਈ ਔਰ ਉਹਦੇ ਵਿੱਚੋਂ ਜਦੋਂ ਰੈਸਪੀ ਅਸੀਂ ਜਿਹੜੀ ਲਈ ਉਹਨੂੰ ਅਸੀਂ ਆਰਐਨਏ ਕਹਿੰਦੇ ਹਾਂ ਔਰ ਜਿਹੜਾ ਸਾਡਾ ਫਾਈਨਲ ਪ੍ਰੋਡਕਟ ਬਣਿਆ ਉਹ ਸਾਡੇ ਪ੍ਰੋਟੀਨਸ ਹੁੰਦੇ ਆ ਜਿਹੜੇ ਸਾਡੀ ਬਾਡੀ ਦੀ ਜਿਹੜੀ ਆ ਸਾਰੀ ਐਕਟੀਵਿਟੀਜ਼ ਨੂੰ ਕੰਟਰੋਲ ਕਰਦੇ ਆ ਹਨਾ ਤੇ ਇਹ ਜਿਹੜੀ ਆ ਜੀਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਜਿਹੜੇ ਜੀਨਸ ਦੇ ਬਾਰੇ ਤਾਂ ਆਪਾਂ ਸਾਰੇ ਸੁਣਦੇ ਹਾਂ ਕਿ ਜਿਹੜਾ ਇੱਕ ਪਰਸਨ ਦੇ ਜੀਨ ਜਿਹੜੇ ਆਪਣੇ ਪੇਰੈਂਟਸ ਦੇ ਉੱਤੇ ਜਾਂਦੇ ਆ ਹਨਾ ਮਦਰ ਜਾਂ ਫਾਦਰ ਤੇ ਹਾਫ ਹਾਫ ਜਿਹੜੇ ਜੀਨਸ ਜਿਹੜੇ ਉਹਨਾਂ ਦੇ ਚਲੇ ਜਾਂਦੇ ਆ ਕਈ ਵਾਰ ਮਦਰ ਦੇ ਜੀਨ ਡੋਮੀਨੈਂਟ ਹੋ ਜਾਂਦੇ ਤਾਂ ਮਦਰ ਵਰਗੀਆਂ ਫੀਚਰਸ ਹੋ ਜਾਂਦੀਆਂ ਕਈ ਵਾਰ ਫਾਦਰ ਦੇ ਜੀਨ ਡੋਮੀਨੈਂਟ ਹੋ ਜਾਂਦੇ ਤਾਂ ਉਹਨਾਂ ਵਰਗੀਆਂ ਫੀਚਰਸ ਹੋ ਜਾਂਦੀਆਂ ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਮਿਲ ਕੇ ਜਿਹੜੀਆਂ ਹਿਊਮਨ ਬਾਡੀ ਦੇ ਫੰਕਸ਼ਨ ਕਰਨ ਦੇ ਲਈ ਜ਼ਰੂਰੀ ਹੁੰਦੀਆਂ ਜਿਹਨਾਂ ਦੇ ਵਿੱਚ ਕਾਰਬਨ ਹਾਈਡਰੋਜਨ ਦਾ ਵੀ ਉਨਾ ਹੀ ਰੋਲ ਆ ਔਰ ਉਹਦਾ ਦੀ ਵੀ ਉਨੀ ਹੀ ਇੰਪੋਰਟੈਂਸ ਆ ਜਿੰਨੀ ਡੀਐਨਏ ਔਰ ਆਰਐਨਏ ਵਗੈਰਾ ਦੀ ਹੈਗੀ ਆ ਔਰ ਅਗਰ ਕਾਰਬਨ ਜਿਹੜਾ ਨਹੀਂ ਹੋਏਗਾ ਜਾਂ ਬਾਕੀ ਐਲੀਮੈਂਟਸ ਨਹੀਂ ਹੋਣਗੇ ਤਾਂ ਡੀਐਨਏ ਵੀ ਨਹੀਂ ਹੋਏਗਾ ਸੈਲਸ ਨਹੀਂ ਹੋਣਗੇ ਤਾਂ ਹਿਊਮਨ ਬਾਡੀ ਵੀ ਨਹੀਂ ਜਿਹੜੀ ਐਗਜ਼ਿਸਟ ਕਰ ਪਾਊਗੀ ਲਾਈਫ ਨਹੀਂ ਹੋਊਗੀ
1: ਹਾਂਜੀ ਰਾਈਟ ਸੋ ਬੇਸਿਕਲੀ ਜਿਹੜੀ ਹਿਊਮਨ ਬਾਡੀ ਹੈ ਉਹਦਾ ਇੱਕ ਕਿਸਮ ਦਾ ਜਿਵੇਂ ਆਪਾਂ ਕਹਿੰਦੇ ਹੁੰਦੇ ਹਾਂ ਕਿ ਐਕਸਰੇ ਹੈ ਜਾਂ ਇੱਕ ਕਿਸਮ ਦਾ ਬਲੂ ਪ੍ਰਿੰਟ ਹੈ ਇਹ ਡੀਐਨਏ ਆਰਐਨਏ ਹਨਾ ਇਸ ਕਿਸਮ ਦੇ ਨਿਊਕਲੀਕ ਐਸਿਡ ਨੇ ਮੈਂ ਬ੍ਰੇਕ ਤੇ ਜਾਣਾ ਚਾਹੁੰਦਾ ਪਰ ਇੱਕ ਗੱਲ ਤੁਸੀਂ ਵਿੱਚ ਜੇ ਵਰਤੀ ਸੀਗੀ ਗੱਲ ਕਹੀ ਸੀਗੀ ਏਦਾਂ ਹੀ ਸਵਾਲ ਨਿਕਲਿਆ ਕਿ ਤੁਸੀਂ ਕਿਹਾ ਕਿ ਜਿਹੜੇ ਰੈੱਡ ਬਲੱਡ ਸੈਲਸ ਨੇ ਉਹ ਉਹਨਾਂ ਦੇ ਵਿੱਚ ਇਸ ਕਿਸਮ ਦੇ ਨਿਊਕਲੀਕ ਐਸਿਡ ਨਹੀਂ ਹੁੰਦੇ ਹੈਗੇ ਉਹ ਡੀਐਨਏ ਦੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਇਜ਼ ਦੈਟ ਰਾਈਟ
0: ਹਾਂਜੀ ਕਿਉਂਕਿ ਉਹਦੇ ਵਿੱਚ ਨਿਊਕਲੀਅਸ ਨਹੀਂ ਹੁੰਦਾ ਤੇ ਉਹਦੇ ਵਿੱਚ ਇਹ ਵਾਲਾ ਡੀਐਨਏ ਨਹੀਂ ਹੁੰਦਾ ਜਿਹੜਾ ਬੇਸਿਕਲੀ ਜਿਹੜਾ ਕਿਉਂਕਿ ਜਦੋਂ ਅਸੀਂ ਡੀਐਨਏ ਦੀ ਵੀ ਗੱਲ ਕਰਦੇ ਹਾਂ ਤਾਂ ਡੀਐਨਏ ਦਾ ਸਿਰਫ 3% ਅੱਛਾ ਅਗਰ ਤੁਸੀਂ ਡੀਐਨਏ ਦੀ ਜਿਹੜੀ ਆ ਲੈਂਥ ਲਓ ਤਾਂ ਇੱਕ ਹਿਊਮਨ ਦੇ ਇੱਕ ਸੈੱਲ ਦੇ ਵਿੱਚ 2 ਮੀਟਰ ਦਾ ਡੀਐਨਏ ਜਿਹੜਾ ਹੁੰਦਾ ਆ ਜਿਹੜਾ ਉਹਦੀ ਲੈਂਥ 2 ਮੀਟਰ ਦੀ ਹੁੰਦੀ ਆ ਹਾਲਾਂਕਿ ਉਹ ਬਹੁਤ ਜ਼ਿਆਦਾ ਛੋਟੇ ਜਿਹੜੇ ਆ ਸਾਈਜ਼ ਦੇ ਵਿੱਚ ਮਤਲਬ ਬਹੁਤ ਇਕੱਠੀ ਹੋ ਕੇ ਇੱਕ ਤਰ੍ਹਾਂ ਤੁਸੀਂ ਕਹਿ ਸਕਦੇ ਆ ਕਿ ਤੁਸੀਂ ਇੱਕ ਜਿਹੜਾ ਲੋਕਰ ਦੇ ਵਿੱਚ ਕੋਈ ਚੀਜ਼ ਰੱਖੀ ਹੈ ਤਾਂ ਬਹੁਤ ਛੋਟੇ ਅਮਾਊਂਟ ਦੇ ਵਿੱਚ ਕੋਇਲ ਹੋ ਕੇ ਜਿਹੜੀ ਉਹ ਪ੍ਰੈਜੈਂਟ ਹੁੰਦੀ ਹੈ ਨਾ ਗੁੱਛਾ ਮੁੱਛਾ ਉਹਦਾ ਬਣ ਕੇ ਡੀਐਨਏ ਪ੍ਰੈਜੈਂਟ ਹੁੰਦਾ ਹੈ ਬਾਡੀ ਦੇ ਵਿੱਚ ਸੋ ਉਹ ਜਿਹੜੇ ਸੈੱਲਸ ਦੇ ਵਿੱਚ ਡੀਐਨਏ ਪ੍ਰੈਜੈਂਟ ਹੁੰਦਾ ਉਹ ਸੈੱਲਸ ਦੇ ਅੰਦਰ ਇੱਕ ਨਿਊਕਲੀਅਸ ਨਾਮ ਦੀ ਚੀਜ਼ ਹੁੰਦੀ ਆ ਉਹਦੇ ਅੰਦਰ ਪ੍ਰੈਜੈਂਟ ਹੁੰਦਾ ਹੈ ਪਰ ਜਿਹੜੇ ਰੈੱਡ ਬਲੱਡ ਸੈੱਲਸ ਹੁੰਦੇ ਆ ਉਹਨਾਂ ਦੇ ਵਿੱਚ ਉਹ ਨਿਊਕਲੀਅਸ ਨਹੀਂ ਹੁੰਦਾ ਤੇ ਇਹਦਾ ਮਤਲਬ ਉਹਨਾਂ ਦੇ ਵਿੱਚ ਉਹ ਵਾਲਾ ਡੀਐਨਏ ਵੀ ਨਹੀਂ ਹੁੰਦਾ ਜਿਹੜਾ ਬਾਕੀ ਸੈੱਲਸ ਦੇ ਵਿੱਚ ਪਾਇਆ ਜਾਂਦਾ ਹੈ
1: ਨਹੀਂ ਮੇਰਾ ਇਸ ਕਰਕੇ ਸੀਗਾ ਇਹ ਸਵਾਲ ਫਿਰ ਮੈਂ ਇਹ ਪੁੱਛ ਰਿਹਾ ਸੀਗਾ ਕਿ ਫਿਰ ਆਪਾਂ ਇਹ ਕਿਉਂ ਕਹਿ ਦਿੰਦੇ ਹਾਂ ਕਿ ਇਹ ਸਾਡੀ ਬਲੱਡ ਲਾਈਨ ਹੈ ਇਹ ਸਾਡਾ ਹੀ ਲਹੂ ਹੈ ਨਾ ਆਪਾਂ ਕਿਉਂਕਿ ਡੀਐਨਏ ਦਾ ਮੈਚ ਨਹੀਂ ਕਰਿਆ ਜਾਂ ਫਿਰ ਲਹੂ ਸਿਰਫ ਰੈੱਡ ਬਲੱਡ ਸੈੱਲ ਨਹੀਂ ਹੈਗੇ ਦੇ ਆਰ ਅਦਰ ਕੰਪੋਜੀਸ਼ਨ ਏਦਾਂ ਕਹਿ ਸਕਦੇ ਹਾਂ
0: ਹਾਂਜੀ ਸਾਡੀ ਬਾਡੀ ਦੇ ਵਿੱਚ ਸਿਰਫ ਰੈੱਡ ਬਲੱਡ ਸੈੱਲਸ ਵੀ ਹੁੰਦੇ ਸਾਡੀ ਬਾਡੀ ਸੈੱਲ ਵਿੱਚ ਵਾਈਟ ਬਲੱਡ ਸੈੱਲਸ ਹੁੰਦੇ ਆ ਪਲੇਟਲੈਟਸ ਹੁੰਦੇ ਆ ਉਹ ਸਾਰਿਆਂ ਦਾ ਅਲੱਗ ਅਲੱਗ ਫੰਕਸ਼ਨ ਜਿਵੇਂ ਵਾਈਟ ਬਲੱਡ ਸੈੱਲਸ ਸਾਨੂੰ ਜਿਹੜੇ ਆ ਬਿਮਾਰੀਆਂ ਤੋਂ ਬਚਾਉਂਦੇ ਆ ਪ੍ਰੋਟੈਕਸ਼ਨ ਜਿਹੜੀ ਉਹ ਕਰਦੇ ਆ ਹਨਾ ਰੈੱਡ ਬਲੱਡ ਸੈੱਲਸ ਜਿਹੜਾ ਉਹਨਾਂ ਦਾ ਡੀਐਨਏ ਉਹਨਾਂ ਨੂੰ ਚਾਹੀਦਾ ਨੀ ਜਿਵੇਂ ਮੈਂ ਕਿਹਾ ਹੈ ਕਿ ਉਹਨਾਂ ਦੇ ਵਿੱਚ ਜਿਹੜਾ ਨਿਊਕਲੀਅਸ ਹੀ ਨਹੀਂ ਹੁੰਦਾ ਨਾ ਪਰ ਇਹ ਜਿਹੜੇ ਰੈੱਡ ਬਲੱਡ ਸੈੱਲਸ ਇਸ ਲਈ ਜਿਹੜੇ ਆ ਜ਼ਰੂਰੀ ਹੁੰਦੇ ਆ ਕਿਉਂਕਿ ਇਹ ਸਾਡੀ ਜਿਹੜੇ ਲੰਗਸ ਤੋਂ ਸਾਡੀ ਰੈਸਟ ਆਫ ਦ ਬਾਡੀ ਦੇ ਵਿੱਚ ਜਿਹੜੇ ਆ ਆਕਸੀਜਨ ਨੂੰ ਲੈ ਕੇ ਜਾਂਦੇ ਆ ਹਨਾ ਤੇ ਇਹਨਾਂ ਦੀ ਸਟੋਰੇਜ ਸਪੇਸ ਜਿਹੜੀ ਆ ਬਹੁਤ ਜ਼ਿਆਦਾ ਹੁੰਦੀ ਆ ਤੇ ਵਾਇਰਸ ਰੈਜ਼ਿਸਟੈਂਸ ਤੋਂ ਇਹਨਾਂ ਦਾ ਆਪਣਾ ਅਲੱਗ ਫੰਕਸ਼ਨ ਹੁੰਦਾ ਹੈ ਈਵਨ ਦੋ ਕਿਉਂਕਿ ਜਿਵੇਂ ਮੈਂ ਕਿਹਾ ਡੀਐਨਏ ਦਾ ਮਤਲਬ ਇਹ ਹੈ ਕਿ ਤੁਹਾਡੀ ਜੈਨੇਟਿਕ ਇਨਫੋਰਮੇਸ਼ਨ ਟ੍ਰਾਂਸਫਰ ਹੋਣੀ ਆ ਇੱਕ ਜਿਹੜੀ ਆ ਪੀੜ੍ਹੀ ਤੋਂ ਦੂਜੀ ਪੀੜ੍ਹੀ ਦੇ ਵਿੱਚ ਹਨਾ ਜੋ ਤੁਹਾਡੇ ਜੀਨਸ ਹੈਗੇ ਆ ਤੁਹਾਡੇ ਬੱਚਿਆਂ ਦੇ ਵਿੱਚ ਅੱਗੇ ਜਾਣੇ ਆ ਜਾਂ ਤੁਹਾਡੇ ਪੇਰੈਂਟਸ ਦੇ ਜੀਨ ਤੁਹਾਡੇ ਚ ਜਾਏ ਗਏ ਹੈਗੇ ਆ ਇੱਕ ਡਿਫਰੈਂਟ ਚੀਜ਼ ਹੈਗੀ ਆ ਕਿ ਜੈਨੇਟਿਕਲੀ ਜਿਵੇਂ ਟ੍ਰਾਂਸਫਰ ਹੋ ਰਿਹਾ ਉਹਦੇ ਲਈ ਡੀਐਨਏ ਜ਼ਰੂਰੀ ਆ ਬਟ ਤੁਹਾਡੀ ਬਾਡੀ ਦੇ ਡਿਫਰੈਂਟ ਫੰਕਸ਼ਨਸ ਦੇ ਲਈ ਅੱਗੇ ਜਿਹੜੇ ਹੋਰ ਜਿਹੜੇ ਸੈੱਲਸ ਜਿਹੜੇ ਜ਼ਰੂਰੀ ਹੈਗੇ ਜਿਨ੍ਹਾਂ ਦੇ ਵਿੱਚ ਰੈੱਡ ਬਲੱਡ ਸੈੱਲਸ ਵੀ ਜ਼ਰੂਰੀ ਹੈਗੇ ਆ ਉਹ ਤੁਹਾਡੀ ਜੈਨੇਟਿਕ ਇਨਫੋਰਮੇਸ਼ਨ ਟ੍ਰਾਂਸਫਰ ਨਹੀਂ ਕਰਦੇ ਮਤਲਬ ਤੁਹਾਡੀ ਫੈਮਿਲੀ ਟ੍ਰੀ ਦੇ ਨਾਲ ਉਹਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਬਟ ਉਹ ਤੁਹਾਡੀ ਬਾਡੀ ਨੂੰ ਜ਼ਿੰਦਾ ਰੱਖਣ ਦੇ ਲਈ ਜ਼ਰੂਰੀ ਹੁੰਦੇ ਆ
1: ਰਾਈਟ ਰਾਈਟ ਰਾਈਟ ਵੈਸੇ ਡੀ ਐਨ ਏ ਨੂੰ ਥੋੜਾ ਜਿਹਾ ਹੋਰ ਸਪਸ਼ਟ ਕਰਕੇ ਹੋਰ ਥੋੜਾ ਜਿਹਾ ਸਾਦੀ ਭਾਸ਼ਾ ਦੇ ਵਿੱਚ ਤੁਹਾਨੂੰ ਦੱਸਾਂਗੇ ਮੋਟੇ ਮੋਟੇ ਤੌਰ ਤੇ ਡੀ ਐਨ ਏ ਆਰ ਐਨ ਏ ਮੈਂ ਕਿਤੇ ਪੜ੍ਹਿਆ ਸੀਗਾ ਸੰਦੀਪ ਜੀ ਬ੍ਰੇਕ ਤੇ ਜਾਣ ਤੋਂ ਪਹਿਲਾਂ ਇੱਕ ਗੱਲ ਮੈਂ ਸਾਂਝੀ ਕਰਦਾ ਕਿ ਕਹਿੰਦੇ ਕਿ ਡੀ ਐਨ ਏ ਤੁਸੀਂ ਇਹ ਸਮਝ ਕੇ ਚੱਲੋ ਕਿ ਬੇਸਿਕਲੀ ਇੱਕ ਜਿਵੇਂ ਇੱਕ ਕੰਟਰੀ ਦੇ ਲਈ ਇੱਕ ਕੋਨਸਟੀਟਿਊਸ਼ਨ ਹੁੰਦਾ ਤੇ ਆਰ ਐਨ ਏ ਜਿਹੜਾ ਹੈਗਾ ਉਹ ਇੱਕ ਉਸ ਕੰਟਰੀ ਦੇ ਲਈ ਪ੍ਰੈਜ਼ੀਡੈਂਟ ਤੇ ਜਾਂ ਪ੍ਰਾਈਮ ਮਿਨਿਸਟਰ ਵਰਗਾ ਕੰਮ ਕਰਦਾ ਕਿ ਉਹਨੇ ਉਹਨੂੰ ਇੰਪਲੀਮੈਂਟ ਕਰਨਾ ਕਿਉਂਕਿ ਡੀ ਐਨ ਏ ਨੇ ਇਨਫੋਰਮੇਸ਼ਨ ਜਿਹੜੀ ਜੈਨੇਟਿਕ ਇਨਫੋਰਮੇਸ਼ਨ ਉਹਨੂੰ ਸਟੋਰ ਕਰਨਾ ਤੇ ਆਰ ਐਨ ਏ ਨੇ ਪ੍ਰੋਟੀਨਸ ਦਾ ਨਿਰਮਾਣ ਕਰਨਾ ਹੈਗਾ ਸੋ ਬਣਾਉਣਾ ਹੈਗਾ ਸੋ ਆਰ ਐਨ ਏ ਇੱਕ ਮਜ਼ਦੂਰ ਵਰਗਾ ਕਹਿ ਲਓ ਤੁਸੀਂ ਇੱਕ ਕੰਮ ਕਰਨ ਵਾਲਾ ਹੋ ਗਿਆ ਤੇ ਜਿਹੜਾ ਉਸ ਗਾਈਡ ਉਸ ਇੰਸਟਰਕਸ਼ਨ ਬੁੱਕ ਦੇ ਵਿੱਚੋਂ ਇੰਸਟਰਕਸ਼ਨਸ ਪੜ੍ਹ ਪੜ੍ਹ ਕੇ ਕੰਮ ਕਰ ਰਿਹਾ ਹੈਗਾ ਸੋ ਇਹਨੂੰ ਥੋੜ੍ਹਾ ਜਿਹਾ ਸੌਖਾ ਕਰਕੇ ਸਾਦਾ ਕਰਕੇ ਸਮਝ ਸਕਦੇ ਬਾਕੀ ਜਿਹੜਾ ਸਵਾਲ ਮੈਂ ਸ਼ੁਰੂਆਤ 'ਚ ਤੁਹਾਡਾ ਪੁੱਛਿਆ ਸੀਗਾ ਉਹ ਹਲੇ ਵੀ ਬਰਕਰਾਰ ਹੈਗਾ ਉਹਦਾ ਜਵਾਬ ਮੈਂ ਲੈ ਕੇ ਹਟਣਾ ਹੈ ਕਿ ਆਰ ਵੀ ਮੇਡ ਆਫ ਸਟਾਰ ਡਸਟ ਅਤੇ ਉਹ ਤੁਸੀਂ ਕਿਹਾ ਸੀਗਾ ਕਿ ਐਂਡ 'ਚ ਪਹਿਲਾਂ ਇਹ ਸਾਰਾ ਸਮਝ ਲਓ ਫਿਰ ਤੁਹਾਨੂੰ ਐਂਡ ਦੇ ਵਿੱਚ ਸਮਝਣ 'ਚ ਆਸਾਨੀ ਹੋਏਗੀ ਉਹ ਅਤੇ ਆਪਾਂ ਡੀ ਐਨ ਏ ਦੇ ਬਾਰੇ ਥੋੜ੍ਹੀ ਜਿਹੀ ਹੋਰ ਗੱਲ ਕਰਦੇ ਹੈਗੇ ਅਤੇ ਨਾਲ ਹੀ ਇੱਕ ਥੋੜ੍ਹਾ ਜਿਹਾ ਫੈਕਟ ਹੈਗਾ ਜਿਹਦੀ ਗੱਲ ਵੀ ਆਪਾਂ ਅੱਗੇ ਚੱਲ ਕੇ ਅਗਲੇ ਸੈਗਮੈਂਟ ਦੇ ਵਿੱਚ ਕਰਾਂਗੇ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਹੁੰਦੇ ਹਾਂ ਜੀ ਹਾਜ਼ਰ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-466 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
0: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 190, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: ਹਾਂਜੀ, 1674

0: ਡੀਪ ਟਾਕ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਜੀ। ਔਰ ਗੱਲ ਅੱਜ ਬੋਡੀ ਫਾਰਮੇਸ਼ਨ, ਸਰੀਰ ਕਿਵੇਂ ਬਣਿਆ ਉਹਦੀ ਗੱਲ ਹੋ ਰਹੀ ਹੈਗੀ ਹੈ। ਔਰ ਡਾਕਟਰ ਸੰਦੀਪ ਜੀ ਸਾਡੇ ਨਾਲ ਇਸ ਵਕਤ ਇਸ ਸ਼ੋਅ ਦੇ ਵਿੱਚ ਮੌਜੂਦ ਨੇ। ਸੰਦੀਪ ਜੀ, ਡੀ ਐਨ ਏ ਆਰ ਐਨ ਏ ਦੀ ਬੇਸਿਕ ਇੱਕ ਜਿਹੜੀ ਦੋਵਾਂ ਦਾ ਜਿਹੜਾ ਮੁੱਖ ਅੰਤਰ ਹੈਗਾ ਉਹ ਆਪਾਂ ਗੱਲ ਕਰ ਲਈ ਹੈ, ਪਰ ਡੀ ਐਨ ਏ ਦੇ ਬਾਰੇ ਥੋੜ੍ਹੇ ਜਿਹੇ ਹੋਰ ਆਪਾਂ ਜੇ ਤੁਸੀਂ ਸਮਝਾ ਸਕੋ ਕਿ ਜਿੱਦਾਂ ਆਪਾਂ ਦੱਸਿਆ ਕਿ ਬੇਸਿਕਲੀ ਜਿਹੜੇ ਐਲੀਮੈਂਟਸ ਹੈਗੇ ਨੇ ਸਰੀਰ ਜਿਹਦਾ ਬਣਿਆ ਹੋਇਆ ਉਹ ਤਾਂ ਯੂਨੀਵਰਸ ਦੇ ਵਿੱਚ ਹੀ ਹੈਗੇ ਨੇ, ਬਟ ਡੀ ਐਨ ਏ ਕਾਹਦਾ ਬਣਿਆ ਹੋਇਆ ਹੈਗਾ ਹੈ? ਮਤਲਬ ਕਿਸ ਕਿਸਮ ਦੇ ਮੋਲੀਕਿਊਲਸ, ਕਿਸ ਕਿਸਮ ਦੇ ਪ੍ਰੋਟੀਨ ਬਣਾਉਣਾ ਤਾਂ ਆਰ ਐਨ ਏ ਦਾ ਕੰਮ ਹੋ ਗਿਆ, ਫਿਰ ਡੀ ਐਨ ਏ ਦੇ ਵਿੱਚ ਇਹ ਕਿਸ ਚੀਜ਼ ਦਾ ਬਣਿਆ? ਤੁਸੀਂ ਸ਼ੂਗਰ ਗੱਲ ਦੱਸੀ ਸੀਗੀ, ਬਟ ਉਹਨੂੰ ਮੈਂ ਥੋੜ੍ਹਾ ਜਿਹਾ ਹੋਰ ਸਮਝਣਾ ਚਾਹੁੰਦਾ ਹੈਗਾ, ਔਰ ਇਹਨਾਂ ਦੇ ਬਾਰੇ ਥੋੜ੍ਹੇ ਜਿਹੇ ਹੋਰ ਫੈਕਟਸ ਜਿਹੜੇ ਹੈ ਉਹ ਜੇ ਆਪਾਂ ਸ਼ੇਅਰ ਕਰ ਸਕੀਏ।
1: ਹਾਂਜੀ ਜੀ, ਜਿੱਦਾਂ ਤੁਸੀਂ ਪਹਿਲਾਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਤੁਸੀਂ ਉਹ ਗੱਲ ਕੀਤੀ ਸੀ ਕਿ ਪ੍ਰਾਈਮ ਜਿਹੜਾ ਇੱਕ ਪ੍ਰੈਜ਼ੀਡੈਂਟ ਹੁੰਦਾ ਜਾਂ ਕੰਸਟੀਟਿਊਸ਼ਨ ਹੁੰਦਾ ਨਾ, ਤਾਂ ਡੀ ਐਨ ਏ ਉਹ ਚੀਜ਼ਾਂ ਜਿਹਨੇ ਬੇਸਿਕ ਇਨਫੋਰਮੇਸ਼ਨ ਪ੍ਰੋਵਾਈਡ ਕਰਨੀ ਆ, ਆਰ ਐਨ ਏ ਨੇ ਉਸ ਤੋਂ ਉਹ ਇਨਫੋਰਮੇਸ਼ਨ ਲੈਣੀ ਆ ਔਰ ਉਹਨੇ ਪ੍ਰੋਟੀਨ ਬਣਾਉਣਾ ਜਿਹੜਾ ਅੱਗੇ ਸਾਡੀ ਹਾਂਜੀ ਬੋਡੀ ਨੂੰ ਜਿਹੜਾ ਕੰਟਰੋਲ ਜਿਹੜੇ ਉਹਦੀ ਐਕਟੀਵਿਟੀਜ਼ ਹੈਗੀਆਂ ਉਹਨੂੰ ਕੰਟਰੋਲ ਕਰਨ ਲਈ ਹੈਲਪ ਕਰਦਾ। ਤੇ ਜਦੋਂ ਅਸੀਂ ਇਹਦੀ ਕੈਮੀਕਲ ਕੰਪੋਜੀਸ਼ਨ ਦੀ ਗੱਲ ਕਰਦੇ ਹਾਂ ਤਾਂ ਇਹ ਸ਼ੂਗਰ ਜਿਹੜਾ ਇੱਕ ਇਹਦੇ ਵਿੱਚ ਸ਼ੂਗਰ ਮੋਲੀਕਿਊਲ ਹੁੰਦਾ, ਇੱਕ ਡੀ ਐਨ ਏ ਜਿਹੜਾ ਡੀ ਐਨ ਏ ਦੇ ਅਗਰ ਅਸੀਂ ਮੋਲੀਕਿਊਲ ਦੀ ਗੱਲ ਕਰੀਏ ਤਾਂ ਉਹਦੇ ਚ ਇੱਕ ਸ਼ੂਗਰ ਮੋਲੀਕਿਊਲ ਹੋ ਗਿਆ ਔਰ ਉਸ ਤੋਂ ਇਲਾਵਾ ਚਾਰ ਤਰ੍ਹਾਂ ਦੀ ਬੇਸਿਸ ਜਿਹੜੇ ਪਾਏ ਜਾਂਦੇ ਆ ਜਿਹਨੂੰ ਅਸੀਂ ਐਡੀਨਿਨ, ਗੁਆਨਿਨ, ਸਾਈਟੋਸਿਨ, ਥਾਇਮਿਨ, ਸੋ ਏ ਟੀ ਸੀ ਜੀ, ਇਹਨਾਂ ਨੂੰ ਆਪਾਂ ਜਿਹੜੇ ਤਿੰਨ ਚਾਰ ਜਿਹੜੇ ਹਾਂਜੀ ਕਹਿ ਦਿੰਦੇ ਹਾਂ ਨਾ। ਸੋ ਇਹ ਸਾਨੂੰ ਪਤਾ ਕਿ ਜਿਹੜੇ ਬੇਸ ਪੇਅਰ ਜਿਹੜੇ ਹੈਗੇ ਡੀ ਐਨ ਏ ਦੇ ਵਿੱਚ, ਏ ਨੇ ਹਮੇਸ਼ਾ ਟੀ ਦੇ ਨਾਲ ਹੀ ਜਿਹੜਾ ਬਾਇੰਡ ਕਰਨਾ ਤੇ ਸੀ ਨੇ ਹਮੇਸ਼ਾ ਜੀ ਦੇ ਨਾਲ ਹੀ ਬਾਇੰਡ ਕਰਨਾ, ਸੀ ਕਦੇ ਵੀ ਟੀ ਦੇ ਨਾਲ ਬਾਇੰਡ ਨਹੀਂ ਕਰੇਗਾ। ਔਰ ਜਦੋਂ ਆਰ ਐਨ ਏ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਜਿਹੜਾ ਟੀ ਵਾਲਾ ਮਤਲਬ ਥਾਇਮੀਨ, ਉਹਦੀ ਜਗ੍ਹਾ ਇੱਕ ਜਿਹੜਾ ਯੂਰਾਸਿਲ ਕਰਕੇ ਜਿਹੜਾ ਬੇਸ ਹੁੰਦਾ, ਬੇਸ ਦਾ ਮਤਲਬ ਹੁੰਦਾ ਜਦੋਂ ਅਸੀਂ ਕੈਮਿਸਟਰੀ ਕਲਾਸ ਪੜ੍ਹਦੇ ਸੀ ਐਸਿਡ ਔਰ ਬੇਸ, ਜਿਹੜਾ ਮਤਲਬ ਤੇਜ਼ਾਬੀ ਚੀਜ਼ ਹੋ ਗਈ ਜਾਂ ਖਾਰੀ ਚੀਜ਼ ਹੋ ਗਈ, ਸੋ ਖਾਰਾ ਮਤਲਬ ਇੱਕ ਖਾਰੀ ਤਰ੍ਹਾਂ ਦੀ ਚੀਜ਼ ਜਿਹੜੀ ਇਹਦੀ, ਮੈਂ ਜ਼ਿਆਦਾ ਉਹਦੇ ਚ ਨਹੀਂ ਜਾਊਂਗੀ ਡਿਟੇਲ ਚ ਕਿ ਕੈਮੀਕਲੀ ਕੀ ਹੁੰਦਾ ਕਿਉਂਕਿ ਉਹ ਥੋੜਾ ਕੰਫਿਊਜ਼ਿੰਗ ਹੋ ਜਾਂਦਾ ਫਿਰ। ਤਾਂ ਇਹ ਜਿਹੜੀ ਚਾਰ ਜਿਹੜੀ ਬੇਸਿਸ ਤੇ ਸ਼ੂਗਰ ਨੂੰ ਮਿਲਾ ਕੇ ਜਿਹੜਾ ਸਾਡਾ ਡੀ ਐਨ ਏ ਬਣਦਾ ਆ, ਤੇ ਡੀ ਐਨ ਏ ਦੇ ਅੱਗੇ ਜਿਹੜੇ ਅਸੀਂ ਜੀਨਸ ਦੀ ਗੱਲ ਕਰਦੇ ਹਾਂ ਤਾਂ ਆਲਮੋਸਟ ਜਿਹੜਾ 3% ਇੱਕ ਡੀ ਐਨ ਏ, ਅੱਛਾ ਡੀ ਐਨ ਏ ਦੀ ਜਦੋਂ ਅਸੀਂ ਲੈਂਥ ਦੀ ਜਿਵੇਂ ਮੈਂ ਦੱਸਿਆ ਸੀ ਕਿ 2 meter ਜਿਹੜੀ ਇੱਕ ਡੀ ਐਨ ਏ ਦੀ ਮਤਲਬ ਇੱਕ ਸੈੱਲ ਦੇ ਅੰਦਰ ਜਿਹੜਾ ਡੀ ਐਨ ਏ ਆ ਉਹਦੀ ਲੈਂਥ 2 meter ਦੀ, ਹਿਊਮਨ ਬੋਡੀ ਦੇ ਸੈੱਲ ਦੀ 2 meter ਦੀ ਲੈਂਥ ਹੁੰਦੀ ਆ, ਪਰ ਜੇ ਤੁਸੀਂ ਪੂਰੀ ਬੋਡੀ ਦੇ ਜਿੰਨੇ ਵੀ ਬਿਲੀਅਨ ਟ੍ਰਿਲੀਅਨ ਸੈੱਲਸ ਹੈਗੇ ਆ ਉਹਨਾਂ ਸਾਰੇ ਦੀ ਡੀ ਐਨ ਏ ਨੂੰ ਅਗਰ ਤੁਸੀਂ ਕੰਬਾਈਨ ਕਰ ਲਓ ਔਰ ਉਹਦੀ ਲੈਂਥ ਜਿਹੜੀ ਆ ਤੁਸੀਂ ਮੈਜ਼ਰ ਕਰਨਾ ਚਾਹੋ ਤਾਂ ਤੁਹਾਡੀ ਜਿਹੜਾ ਸਾਡਾ ਸੋਲਰ ਸਿਸਟਮ ਆ ਉਹਦੇ ਡਾਇਆਮੀਟਰ ਨੂੰ ਤੁਸੀਂ 2 times ਘੁਮਾ ਦਿਓ, ਇੰਨੀ ਸਾਡੀ ਇੱਕ ਹਿਊਮਨ ਬੋਡੀ ਦੇ ਵਿੱਚ ਡੀ ਐਨ ਏ ਹੁੰਦਾ ਹੈ ਨਾ।
0: ਹੈਲਿਕਸ ਜਦੋਂ ਬਣਾਉਂਦੇ ਹੁੰਦੇ ਸੀਗੇ ਸਾਇੰਸ ਦੀਆਂ ਕਿਤਾਬਾਂ ਚ ਛੋਟੇ ਹੁੰਦੇ ਤਾਂ ਉਹ ਦੇਖਦੇ ਹੁੰਦੇ ਸੀਗੇ ਕਿ ਆ ਜਿਹੜਾ ਏ ਟੀ ਜੀ ਸੀ ਇਹ 4 ਜਿਹੜੇ ਮੋਲੀਕਿਊਲਸ ਜਿਹੜੇ ਨੇ ਜੋੜ ਕੇ ਡੀ ਐਨ ਏ ਬਣਦਾ, ਉਹਨਾਂ ਨੂੰ ਟਵਿਸਟ ਕਰਕੇ ਆਪਾਂ ਉਹ ਜਿਹੜੀ ਚੇਂਜ ਹੀ ਦੇਖਦੇ ਹੈਗੇ। ਪਰ ਉਹ ਕਹਿੰਦੇ ਕਿ ਜਿਹੜੇ ਹਿਊਮਨ ਬੋਡੀ ਦੇ ਅੰਦਰ ਸੈੱਲ ਹੈਗੇ ਨੇ ਤੇ ਜੇ ਇੱਕ ਸੈੱਲ ਦਾ ਡੀ ਐਨ ਏ ਕੱਢ ਕੇ ਬਾਹਰ ਸਰੀਰ ਤੋਂ ਤੇ ਜ਼ਮੀਨ ਤੇ ਧਰ ਦਈਏ ਤੇ ਉਹਨੂੰ ਖਿੱਚ ਕੇ ਲੰਬਾ, ਖਿੱਚ ਕੇ ਵੀ ਨਹੀਂ ਉਹਨੂੰ ਇੱਦਾਂ ਹੀ ਲੰਬਾ ਕਰਕੇ ਰੱਖ ਦਈਏ ਉਹ ਸੈੱਲ ਨੂੰ, ਤਾਂ ਉਹ 2 meter ਲਗਭਗ 6 feet ਦਾ ਇੱਕ ਇਨਸਾਨ ਦੇ ਕੱਦ ਜਿੱਡਾ ਹੋ ਗਿਆ, ਉਹ ਇੱਕ ਸੈੱਲ ਹੈ। ਪਰ ਸੰਦੀਪ ਜੀ ਤੁਸੀਂ ਇਹ ਗੱਲ ਕਹੀ ਹੈ ਕਿ ਜੇ ਸਾਰੇ ਡੀ ਐਨ ਏ ਆਪਸ ਦੇ ਵਿੱਚ ਇੱਕੋ ਹੀ ਇਨਸਾਨ ਦੇ ਸਰੀਰ ਦੇ ਅੰਦਰ ਜਿੰਨੇ ਕੁ ਵੀ ਡੀ ਐਨ ਏ ਹਰ ਇੱਕ ਸੈੱਲ ਦੇ ਅੰਦਰ ਮੌਜੂਦ ਨੇ, ਜੇ ਉਹਨਾਂ ਸਾਰਿਆਂ ਨੂੰ ਇੱਕ ਚੇਨ ਬਣਾ ਕੇ ਜਾਂ ਜਿਵੇਂ ਆਪਾਂ ਬੀਡਸ ਮਾਲਾ ਬਣਾਉਂਦੇ ਹੁੰਦੇ ਉਸ ਤਰੀਕੇ ਦੇ ਨਾਲ ਰੱਖ ਦਈਏ ਤਾਂ ਐਡੀ ਲੰਬੀ ਚੇਨ ਹੋ ਜਾਏਗੀ ਇੱਕ ਸਰੀਰ ਦੇ ਅੰਦਰੋਂ ਕਿ ਉਹ ਸੂਰਜ ਦਾ ਗੇੜਾ ਕੱਢ ਕੇ ਵਾਪਸ ਆ ਜਾਣਗੇ, ਐਡੀ ਲੰਬੀ ਲੈਂਥ ਹੈ।
1: ਹਾਂਜੀ
0: ਦੈਟਸ ਇੰਟਰਸਟਿੰਗ, ਇਹ ਬਹੁਤ ਇੰਟਰਸਟਿੰਗ ਚੀਜ਼ ਹੈਗੀ ਹੈ ਕਿ ਆਪਣੇ ਅੰਦਰ ਐਡਾ ਵੱਡੀ ਵੀ ਕੋਈ ਚੀਜ਼ ਹੈਗੀ ਐਡੀ ਲੰਬੀ, ਪਰ ਕਿੰਨੀ ਬਾਰੀਕ ਕਿੰਨੀ ਮਹੀਨ ਹੋਏਗੀ ਉਹ, ਹਨਾ।
1: ਹਾਂਜੀ, ਔਰ ਇਹ ਹੈ ਕਿ ਜਦੋਂ ਤੁਸੀਂ ਮਤਲਬ ਇਹ ਤਾਂ ਲੈਂਥ ਦੀ ਆਪਾਂ ਉਦਾਂ ਗੱਲ, ਅਗਰ ਤੁਸੀਂ ਮੰਨੋ ਕਿ ਤਾਂ ਮਤਲਬ ਬੋਡੀ ਕਰ ਰਹੀ ਆ, ਅਗਰ ਇੱਕ ਹਿਊਮਨ ਬੀਇੰਗ ਮਤਲਬ ਮੈਂ ਬਹਿ ਕੇ ਅਗਰ ਇਹ ਡੀ ਐਨ ਏ ਦੀ ਸੀਕੁਐਂਸ ਲਿਖਣ ਲੱਗ ਜਾਵਾਂ ਤਾਂ ਮੈਨੂੰ ਆਲਮੋਸਟ 50 ਲੱਗ ਜਾਣਗੇ ਇੱਕ ਹਿਊਮਨ ਬੀਇੰਗ ਦੀ ਡੀ ਐਨ ਏ ਜਿਹੜੀ ਲਿਖਣ ਦੀ, ਅਗਰ ਮੈਂ 8 hours ਬੈਠੀ ਰੋਜ਼ ਜਿਹੜੀ ਆ ਉਹ ਡੀ ਐਨ ਏ ਸੀਕੁਐਂਸ ਲਿਖੀ ਜਾਵਾਂ ਹਮੇਸ਼ਾ ਮਤਲਬ 365 days ਤਾਂ ਮੈਨੂੰ ਜਿਹੜਾ 50 ਲੱਗਣਗੇ ਇੱਕ ਪਰਸਨ ਦੀ ਹਿਊਮਨ ਬੀਇੰਗ ਨੂੰ, ਇੱਕ ਪਰਸਨ ਦੇ ਜਿਹੜੇ ਡੀ ਐਨ ਏ ਨੂੰ ਕਰਨ ਦੇ ਲਈ, ਹਨਾ। ਸੋ ਇਹ ਇਸ ਲਈ ਜਿਹੜਾ ਅਸੀਂ ਮੰਨਦੇ ਕਿ ਸਾਡੀ ਨੇਚਰ ਬਹੁਤ ਜ਼ਿਆਦਾ ਜਿਹੜੀ ਪਾਵਰਫੁਲ ਔਰ ਸਟਰੋਂਗ ਆ ਕਿ ਜਿਹੜੀ ਇੰਨੀ ਵੱਡੀ ਮਤਲਬ ਜਦੋਂ ਮੈਂ ਕਿਹਾ ਹੀ ਹੈ ਕਿ अगर मतलब मेरी शक्ल अगर अपनी जा किसी की शक्ल अपने फादर ना जा मदर ना मिलती है हाँ ना वो सारी चीजा ये जी डीएनए के स्ट्रैंड की असि गल की उन्हों की वजह ना आती है और डीएनए का जरा इनी लेंथ की जड़े जीन्स मतलब अगर किसी की जी आईज का कलर ब्लू आ ग्रीन आ जा ब्लैक आ ब्राउन आ वो इस पर डिपेंड करता है कि तरह का जीन ओरी बॉडी डोमीनेंट आ है ना तो यह जो जीन होंगे पूरा जरा डीएनए लेंथ की असं गल की सारी की सारी से जरा यह जीन जरा पूरे का पूरा जीन ना कवर नहीं होंगे साड़ी बॉडी 25,000 के करीब जड़े जीन होंगे जी साडे डीएनए का सिर्फ 3% हिस्सा बनाते हैं सो यही जड़े 3% जड़े डीएनए का जीन है यही साड़ी जी बॉडी की जी शेप साइज में सानू जरा डिफाइन करता है और बाकी सारे जिन्हें भी जड़े आ डीएनए बच जाता है वह इन जीन की एक्टिविटी कंट्रोल करता है
0: राइट सो वेरी वेरी इंटरेस्टिंग है गया। एक ना मैं कितने आप जिमें कहते होंगे सी कि जोड़ा इंसान हैगा वह बंदर तो बने हैं तो फिर आप जोक भी कहें होंगे सके कि मास्टर दस रहे तो बच्चा कह रहा है कि मास्टर जी थोड़े घर के बने हो बंदर तो असी तो नहीं और बाकी वह सही चीज़ हैगी आप अगे भी कई बार शेयर की सी पर कहें कि इंसान का डीएनए जो सब तो ज़्यादा क्लोजली किसी के नाल इंसान तो इलावा मैच करता है तो चिंपैंजी है ना तो जे ये भी एक फैक्ट हैगा तो जे जीवत चीज तो इलावा जे आप गल करिए कि जिमें जानवर तो इलावा इंसान का इंसान दे नाल मैच करता है ना तुहाडा तुहाडे माँ प्यो दे नाल करदा होगा किसी होर नाल करदा होगा चिपेंजी दे नाल करदा होएगा पर एक शाय होर भी है धरती ते कहिंदे इंसान का विज्ञानियों ने देखा है कि इंसान का डीएनए 60% मैचिंग केले दे नाल भी हुंदा है सो असी बनाना वर्गे है सो बनाना शेयर्ड जीन्स आप अपने आप न मान लें होंने बट दैट्स आलसो अफेक्ट पर तुहाडी गल ठीक है कि जे डीएनए ते गल करन बैठीए तो जे लिखन बैठीए उन्हां दे बारे तो अद्धी उम्र भी लंघ जाएगी शायद तो वह भी घट पै जाएगी पर फिर मैं इत्थी क्योंकि प्रोग्राम की लेंथ भी देखनी आप शायद इन होर भी अगे ले जा सकते सी कि मैं इत्थे भी देखना चाहना कि जिहड़ा सवाल आप शुरुआत दे विच रखिया सीगा कि आर वी मेड ऑफ स्टार डस्ट उहनू हुण काफ़ी हद तक तुहाडियां गल्लां समझ गए पर उहदा की जवाब है
1: हाँ जी हाँ जी ओ मैं जवाब दिनी है थोड़ी जी मैं होर जिवें तुसीं बनाना दी गल कीती साडी 60% डीएनए बनाना ना मैच करदा चिंपैंजी नाल साडा 97 तो इस तरह दी एक सी क्रिएचर भी हैगी है जिहदा जिहड़ा मतलब समुंदरी पानी दे विचों मिलदी है रॉक्स दे नाल लगी हुंदी है इनवर्टिब्रेट इनवर्टिब्रेट दा मतलब हुंदा ओ वाले जिहड़े एनिमल्स जिन्हां दे विच हड्डियां नहीं हुंदियां ह्यूमन ब्रेन असीं इह जिहड़े आ वर्टिब्रेट एनिमल्स आ क्योंकि साडी बॉडी दे विच हड्डियां हुंदियां ना ते इक मरीन एनिमल जिहड़ा जिहदी बॉडी दे विच हड्डियां नहीं हुंदियां और समुंदर दे काफी मैच करता जिवें बनाना हो चीजा करता है और जी असि जो डीएनए डबल हैलिक्स स्ट्रक्चर की मैं गल की कि दो जो साइंस ड्रॉ करते होंगे ना तो जेडे साइंटिस्ट ने उन्होंने नाम से जेम्स वॉटसन फ्रेंसिस क्रिक जिन्होंने फाइंड आउट किया डीएनए इदा की जी शक्ल मिलता है ना 1953 इस चीज के लिए नोबल प्राइज भी दिता गया जो स्ट्रक्चर फाइंड आउट की डीएनए जरा जो कॉयल होके जिदा कट्ठा गुच्छा मुच्छा करके जो असं एक सैल डीएनए प्रेजेंट होंगे असं क्रोमोजोम जो मैं पहले कहा क्रोमोजोम कहने सो ह्यूमन बॉडी के एक सैल 42 क्रोमोजोम जोड़े होंगे उन्होंने जोड़े आ 44 क्रोमोजोम सेम हो बट जो लास्ट क्रोमोजोम होगा 23 नंबर का क्रोमोजोम क्योंकि हर क्रोमोजोम के दो जड़े आ पेयर होंगे सो जो लास्ट नंबर का क्रोमोजोम होगा वह साडा जेंडर डिफाइन करता है जिन्हों असी एक्स और वाई क्रोमोजोम कह दें अगर जरा एक्स क्रोमोजोम जरा 23वां क्रोमोजोम भी अगर बोथ दोनों पेयर जड़े एक्स मतलब पेयर जरा एक्स क्रोमोजोम तो वह एक फीमेल तो उसका जेंडर फीमेल होगा बट जे वो एक्स और वाई क्रोमोजोम है मतलब दो डिफरेंट क्रोमोजोम है तो यह मतलब वो मेल जरा कोई बच्चा है वह मेल होएगा जरा मेल होएगा ना कि फीमेल होएगा है ना सो जे यही क्रोमोजोम जरा भी डिफाइन करते कि सा जेंडर की होगा एक ह्यूमन बीइंग का सो जे जो मैं क्या ही है कि इन्हों जीन्स जड़े आ कुछ जीन्स ही होंगे जो डीएनए ਜਿਹੜਾ ਸਾਡੀ ਸਾਰੀ ਕਰੈਕਟਰਿਸਟਿਕਸ ਜਿਹੜੀਆਂ ਡਿਫਾਈਨ ਕਰਦੇ ਉਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਇੰਟਰਸਟਿੰਗ ਚੀਜ਼ਾਂ ਹੈਗੀਆਂ ਡੀਐਨਏ ਦੇ ਬਾਰੇ ਬਟ ਜਿਹੜੀ ਸਟਾਰ ਡਸਟ ਵਾਲੀ ਕੁਐਸਚਨ ਤੁਸੀਂ ਕਿਹਾ ਕਿ ਆਰ ਵੀ ਸਟਾਰ ਡਸਟ ਆਰ ਵੀ ਮੇਡ ਅਪ ਆਫ ਸਟਾਰ ਡਸਟ ਇਹ ਕਾਫੀ ਜਿਹੜਾ ਅੱਜ ਕੱਲ ਤੁਸੀਂ ਪੜ੍ਹ ਸਕਦੇ ਆ ਮਤਲਬ ਸੁਣ ਸਕਦੇ ਆ ਇਹ ਜਦੋਂ ਅਸੀਂ ਪੋਡਕਾਸਟ ਦੀ ਗੱਲ ਕੀਤੀ ਸੀ ਇਹ ਲਾਈਫ ਓਰੀਜੀਨੇਟ ਦੀ ਔਰ ਅੱਜ ਵੀ ਜਿਹੜੀ ਅਸੀਂ ਗੱਲ ਕੀਤੀ ਹੈ ਕਿ ਕਾਰਬਨ ਹਾਈਡਰੋਜਨ ਜਾਂ ਹੋਰ ਐਲੀਮੈਂਟ ਸਾਡੀ ਬੋਡੀ ਨੂੰ ਚਾਹੀਦੇ ਹੁੰਦੇ ਆ ਇਹ ਉਹੀ ਐਲੀਮੈਂਟ ਆ ਜਦੋਂ ਬਿਗ ਬੈਂਗ ਦੀ ਗੱਲ ਕੀਤੀ ਸੀ ਤਾਂ ਬਿਗ ਬੈਂਗ ਸਾਨੂੰ ਪਤਾ ਹੈ ਕਿ ਹੋਣ ਵੇਲੇ ਕੀ ਹੋਇਆ ਸੀ ਕਿ ਜਿਹੜਾ ਟੈਂਪਰੇਚਰ ਜਿਹੜਾ ਕਾਫੀ ਜਿਹੜਾ ਜ਼ਿਆਦਾ ਹੋ ਗਿਆ ਸੀ ਜਿਹਦੀ ਵਜ੍ਹਾ ਨਾਲ ਹਾਈਡਰੋਜਨ ਮਤਲਬ ਫਿਊਜ਼ਨ ਹੋ ਗਈ ਸੀ ਮਤਲਬ ਜਿਹੜੇ ਆ ਐਲੀਮੈਂਟ ਜਿਹੜੇ ਆਪਸ ਚ ਇਕੱਠੇ ਹੋਣ ਲੱਗ ਗਏ ਸੀ ਤਾਂ ਸਭ ਤੋਂ ਪਹਿਲੇ ਜਿਹੜੇ ਐਲੀਮੈਂਟ ਬਣੇ ਸੀਗੇ ਉਹ ਸੀਗੇ ਹਾਈਡਰੋਜਨ ਐਂਡ ਹੀਲੀਅਮ ਜਿਹੜੇ ਪਹਿਲੇ ਪੀਰੀਓਡਿਕ ਟੇਬਲ ਦਾ ਨੰਬਰ ਇੱਕ ਔਰ ਨੰਬਰ ਦੋ ਦੇ ਜਿਹੜੇ ਐਟਮ ਹੈਗੇ ਆ ਸਭ ਤੋਂ ਪਹਿਲਾਂ ਹਾਈਡਰੋਜਨ ਐਂਡ ਹੀਲੀਅਮ ਬਣੇ ਸੀ ਉਹ ਕਾਫੀ ਟਾਈਮ ਤੱਕ ਜਿਹੜੇ ਆ ਉਹੀ ਰਹੇ ਸੀ ਉਹ ਸਭ ਤੋਂ ਹਲਕੇ ਜਿਹੜੇ ਐਲੀਮੈਂਟਸ ਹੁੰਦੇ ਆ ਤੋ ਜਿੱਦਾਂ ਜਿੱਦਾਂ ਜਿੱਦਾਂ ਹੌਲੀ ਹੌਲੀ ਜਿਹੜਾ ਟਾਈਮ ਲੰਘਦਾ ਗਿਆ ਤਾਂ ਹਾਈਡਰੋਜਨ ਹੀਲੀਅਮ ਲੀਥੀਅਮ ਬਣ ਗਿਆ ਫਿਰ ਹੌਲੀ ਹੌਲੀ ਕਾਰਬਨ ਹਾਈਡਰੋਜਨ ਕਾਰਬਨ ਜਾਂ ਨਾਈਟ੍ਰੋਜਨ ਜਾਂ ਬਾਕੀ ਜਿਹੜੇ ਐਲੀਮੈਂਟਸ ਬਣਨ ਲੱਗ ਗਏ ਆਇਰਨ ਤੱਕ ਜਿਹੜੇ ਐਲੀਮੈਂਟਸ ਬਣ ਗਏ ਜਿਹੜੇ ਸਾਡੀ ਬੋਡੀ ਦੇ ਵਿੱਚ ਸਾਨੂੰ ਮਿਲਦੇ ਹੈਗੇ ਆ ਹਨਾ ਤੇ ਇਹ ਸਾਰੇ ਜਿਹੜੇ ਆ ਕਿਉਂਕਿ ਬਿਗ ਬੈਂਗ ਜਦੋਂ ਹੋਇਆ ਤਾਂ ਜਿਹੜਾ ਐਕਸਪਲੋਜਨ ਹੋਇਆ ਉਸ ਤੋਂ ਬਾਅਦ ਜਿਹੜਾ ਹਾਈਡਰੋਜਨ ਐਂਡ ਹੀਲੀਅਮ ਬਣਿਆ ਫਿਰ ਹਾਈਡਰੋਜਨ ਹੀਲੀਅਮ ਨੇ ਅੱਗੇ ਜਿਹੜਾ ਕਮਲ ਜੇ ਤੁਹਾਨੂੰ ਯਾਦ ਹੋਵੇ ਪੀਰੀਓਡਿਕ ਟੇਬਲ ਦੇ ਵਿੱਚ ਜਦੋਂ ਅਸੀਂ ਇਹ ਐਲੀਮੈਂਟ ਅਸੀਂ ਕਹਿੰਦੇ ਹਾਂ ਕਿ ਨੰਬਰ ਦਿੰਦੇ ਹਾਂ ਇੱਕ ਦੋ ਤਿੰਨ ਚਾਰ ਪੰਜ ਜੋ ਵੀ ਨੰਬਰ ਦਿੰਦੇ ਹਾਂ ਤਾਂ ਅਸੀਂ ਉਹਦੇ ਬੇਸਡ ਔਨ ਉਹਦੇ ਵਿੱਚ ਪ੍ਰੋਟੋਨ ਕਿੰਨੇ ਆ ਉਹਦੇ ਬੇਸ ਦੇ ਉੱਤੇ ਆਪਾਂ ਉਹ ਨੰਬਰ ਦਿੰਦੇ ਹਾਂ ਹਨਾ ਤੇ ਇਹਦਾ ਮਤਲਬ ਕਿ ਜਿੱਦਾਂ ਜਿੱਦਾਂ ਪ੍ਰੋਟੋਨ ਦਾ ਨੰਬਰ ਵੱਧਦਾ ਜਾਂਦਾ ਹੈ ਉਦਾਂ ਉਦਾਂ ਜਿਹੜਾ ਆ ਉਹ ਐਲੀਮੈਂਟ ਦਾ ਜਿਹੜਾ ਚੇਂਜ ਹੁੰਦਾ ਰਹਿੰਦਾ ਹੈ ਹਾਈਡਰੋਜਨ ਤੋਂ ਹੀਲੀਅਮ ਜਿਹੜਾ ਹੀਲੀਅਮ ਬਣ ਜਾਂਦਾ ਹੀਲੀਅਮ ਤੋਂ ਲੀਥੀਅਮ ਬਣ ਜਾਂਦਾ ਜਾਂ ਅੱਗੇ ਜਿਹੜੇ ਆ ਐਲੀਮੈਂਟਸ ਬਣ ਜਾਂਦੇ ਆ ਸੋ ਇਹ ਜਿਹੜੇ ਐਲੀਮੈਂਟ ਸਾਡੀ ਬੋਡੀ ਦੇ ਵਿੱਚ ਮਿਲਦੇ ਆ ਇਹਨਾਂ ਦੀ ਸ਼ੁਰੂਆਤ ਉਦਾਂ ਹੀ ਹੋਈ ਜਦੋਂ ਬਿਗ ਬੈਂਗ ਬਣਿਆ ਜਾਂ ਹੋਰ ਸਟਾਰਸ ਬਣੇ ਹਨਾ ਜਦੋਂ ਇਹ ਸਟਾਰਸ ਜਿਹੜੇ ਖਤਮ ਹੋ ਜਾਂਦੇ ਆ ਅਸੀਂ ਉਹਦੀ ਵੀ ਗੱਲ ਕੀਤੀ ਸੀ ਸੁਪਰਨੋਵਾ ਅਸੀਂ ਉਸ ਚੀਜ਼ ਨੂੰ ਕਹਿੰਦੇ ਹਾਂ ਤੋ ਉਸ ਤੋਂ ਇਲਾਵਾ ਜਿਹੜੇ ਜਦੋਂ ਖਤਮ ਹੁੰਦੇ ਆ ਤਾਂ ਉਹਦਾ ਸਾਰੇ ਐਲੀਮੈਂਟ ਜਿਹੜੇ ਬਿਖਰ ਜਾਂਦੇ ਆ ਪੂਰੇ ਯੂਨੀਵਰਸ ਦੇ ਵਿੱਚ ਹਨਾ ਔਰ ਫਿਰ ਅਲਟੀਮੇਟਲੀ ਹੋਰ ਸਟਾਰਸ ਬਣਾ ਦਿੰਦੇ ਆ ਔਰ ਉਹ ਸਟਾਰਸ ਦੇ ਵਿੱਚੋਂ ਜਿਹੜੇ ਫਿਰ ਮੈਟਰੋਇਡਸ ਬਣਦੇ ਆ ਮਤਲਬ ਉਲਕਾ ਪਿੰਡ ਵਗੈਰਾ ਬਣਦੇ ਆ ਉਹ ਜਦੋਂ ਅਰਥ ਦੇ ਉੱਤੇ ਆਏ ਤਾਂ ਪਾਣੀ ਸਾਨੂੰ ਪਤਾ ਉਹੀ ਲੈ ਕੇ ਆਏ ਸਾਡੀ ਅਰਥ ਦੇ ਉੱਤੇ ਜਿਹਦੀ ਵਜ੍ਹਾ ਨਾਲ ਕਿਉਂਕਿ ਲਾਈਫ ਸਭ ਤੋਂ ਪਹਿਲਾਂ ਪਾਣੀ ਦੇ ਵਿੱਚ ਸ਼ੁਰੂ ਹੋਈ ਸੀ ਇਹਦਾ ਮਤਲਬ ਜਿਹੜਾ ਸਭ ਤੋਂ ਪਹਿਲਾਂ ਪਾਣੀ ਦੇ ਵਿੱਚ ਹੀ ਜਿਹੜਾ ਜਿਹੜੇ ਡਿਫਰੈਂਟ ਡਿਫਰੈਂਟ ਐਨੀਮਲਸ ਜਾਂ ਪਲਾਂਟ ਹੋਣੇ ਸ਼ੁਰੂ ਹੋਏ ਸੀ ਨਾ ਸੋ ਇਹ ਜਿਹੜੀ ਸਾਡੀ ਬੋਡੀ ਦੇ ਵਿੱਚ ਐਲੀਮੈਂਟ ਮਿਲਦੇ ਆ ਜਾਂ ਕਿਸੇ ਜਿਹੜੀ ਆ ਟ੍ਰੀ ਦੇ ਵਿੱਚ ਐਲੀਮੈਂਟ ਮਿਲਦੇ ਆ ਜਾਂ ਤੁਹਾਡੇ ਕਿਸੇ ਫੇਵਰੇਟ ਜਿਹੜੇ ਪੁਰਾਣੀ ਸੈਲੀਬ੍ਰਿਟੀ ਦੇ ਵਿੱਚ ਜਿਹੜੇ ਐਲੀਮੈਂਟ ਮਿਲਦੇ ਸੀ ਜਾਂ ਕੋਈ ਆਈਨਸਟਾਈਨ ਦੇ ਵਿੱਚ ਐਲੀਮੈਂਟਸ ਐਟਮਸ ਜਿਹੜੇ ਐਲੀਮੈਂਟ ਸੀਗੇ ਉਹ ਅੱਜ ਵੀ ਇਸ ਜਿਹੜੀ ਯੂਨੀਵਰਸ ਦੇ ਵਿੱਚ ਜਾਂ ਅਰਥ ਦੇ ਵਿੱਚ ਜਿਹੜੇ ਘੁੰਮਦੇ ਫਿਰਦੇ ਆ ਇੱਕ ਇੱਕ ਇੰਡੀਵਿਜੁਅਲ ਤੋਂ ਇੱਕ ਸਪੀਸੀਜ਼ ਤੋਂ ਦੂਜੀ ਸਪੀਸੀਜ਼ ਦੇ ਵਿੱਚ ਜਿਹੜੇ ਟ੍ਰਾਂਸਫਰ ਹੁੰਦੇ ਜਾਂਦੇ ਆ ਬਟ ਇਹ ਜਿਹੜੇ ਹੈਗੇ ਸੇਮ ਹੀ ਆ ਜਿਹੜੇ ਜਿਹੜੇ ਜਿਨ੍ਹਾਂ ਤੋਂ ਸਟਾਰਸ ਬਣਿਆ ਇਸ ਲਈ ਅਸੀਂ ਆਪਣੇ ਆਪ ਨੂੰ ਵੀ ਸਟਾਰ ਡਸਟ ਕਹਿੰਦੇ ਹਾਂ ਕਿਉਂਕਿ ਅਸੀਂ ਵੀ ਉਹਨਾਂ ਸਟਾਰਸ ਦੇ ਜਿਹੜੇ ਆ ਬਣਨ ਦੇ ਜਦੋਂ ਉਹ ਬਣਦੇ ਆ ਮਰਦੇ ਆ ਬਣਦੇ ਆ ਮਰਦੇ ਆ ਹਨਾ ਤੋਂ ਅਲਟੀਮੇਟਲੀ ਜਿਹੜੀ ਬਾਕੀ ਲਾਈਫ ਫਾਰਮਸ ਵੀ ਉਹਨਾਂ ਤੋਂ ਹੀ ਬਣਦੀਆਂ
0: ਰਾਈਟ ਰਾਈਟ ਰਾਈਟ ਨਹੀਂ ਬਹੁਤ ਸੋਹਣਾ ਔਰ ਮੇਰੇ ਖਿਆਲ ਦੇ ਨਾਲ ਇੱਥੇ ਟੌਪਿਕ ਖਤਮ ਨਹੀਂ ਹੁੰਦਾ ਇੱਥੋਂ ਇਹ ਸ਼ੁਰੂ ਹੁੰਦਾ ਹੈ ਕਿਉਂਕਿ ਹਾਲੇ ਇਹਦੇ 'ਚ ਬਹੁਤ ਸਾਰੀਆਂ ਗੱਲਾਂ ਕਰਨੀਆਂ ਬਾਕੀ ਮੈਂ ਨਾ ਪਰਸਨਲੀ ਅੱਗੇ ਵੀ ਬੜੀ ਵਾਰ ਰੇਡੀਓ 'ਤੇ ਵੀ ਕਹਿ ਚੁੱਕੇ ਹਾਂ ਸੰਦੀਪ ਜੀ ਅਤੇ ਮੈਂ ਖੁੱਲ੍ਹ ਕੇ ਇਹ ਗੱਲ ਕੜੀ ਵਾਰ ਕਰਦਾ ਹੁੰਦਾ ਕਿ ਜਿਹੜੇ ਡਾਕਟਰ ਰਿਚਰਡ ਸਕੈਲਰ ਸੀ ਜਿਨ੍ਹਾਂ ਦੇ ਪਿੱਛੇ ਜੇ ਦੇਹਾਂਤ ਹੋਇਆ ਨਾ ਕੈਂਸਰ ਦੇ ਉੱਤੇ ਰਿਸਰਚ ਕਰ ਰਹੇ ਸੀਗੇ ਆਈ ਰੀਅਲੀ ਫਾਊਂਡ ਮਤਲਬ ਮੈਂ ਬਹੁਤ ਜ਼ਿਆਦਾ ਮਰੀਦ ਹਾਂ ਉਸ ਸ਼ਖਸ ਦਾ ਚਲੇ ਵੀ ਗਏ ਨੇ ਧਰਤੀ ਤੋਂ ਪਰ ਉਹਨਾਂ ਨੇ ਜੋ ਰਿਸਰਚ ਕੀਤੀ ਸੀਗੀ ਇਨਫੈਕਟ ਆ ਗੱਲ ਬਿਲਕੁਲ ਠੀਕ ਹੈ ਜਿਹੜੀ ਤੁਸੀਂ ਗੱਲ ਕੀਤੀ ਸੀ ਉਹਦੇ 'ਚ ਇੱਕ ਗੱਲ ਜ਼ਰੂਰ ਇਹ ਗੱਲ ਆਪਾਂ ਅੱਜ ਦੇ ਐਪੀਸੋਡ ਦੇ ਵਿੱਚ ਕੀਤੀ ਕਿ ਹਿਊਮਨ ਐਲੀਮੈਂਟਸ ਜਿਹੜੇ ਨੇ ਉਹ ਯੂਨੀਵਰਸ ਦੇ ਵਿੱਚ ਹੀ ਰਲ ਮਿਲ ਜਾਂਦੇ ਨੇ ਇਨਸਾਨ ਦੇ ਜਾਣ ਤੋਂ ਬਾਅਦ ਪਰ ਜਿਹੜਾ DNA ਹੈਗਾ ਉਹ ਕਿੰਨੀ ਜ਼ਿਆਦਾ ਸਾਡੇ ਸਰੀਰ ਨੂੰ ਪ੍ਰਭਾਵਿਤ ਕਰਦਾ ਹੈਗਾ ਕਿੰਨਾ ਉਹਦਾ ਇੰਪੋਰਟੈਂਟ ਰੋਲ ਹੈ ਜਿਵੇਂ ਦੱਸਿਆ ਸੰਦੀਪ ਜੀ ਨੇ ATGCA ਚਾਰ ਸਰੋਤਾਂ ਦਾ ਰਲ ਕੇ ਬਣਿਆ ਹੋਇਆ ਪਰ ਜਿਹੜੀਆਂ ਸੂਰਜ ਦੀਆਂ ਕਿਰਨਾਂ ਨੇ ਜਿਨ੍ਹਾਂ ਨੂੰ UV ਰੇਜ਼ ਆਪਾਂ ਕਹਿ ਦਿੰਦੇ ਹਾਂ ਅਲਟਰਾ ਵਾਇਲਟ ਰੇਜ਼ ਬਚਪਨ 'ਚ ਪੈਰਾਬੈਂਗਨੀ ਕਿਰਨਾਂ ਪੜ੍ਹੀਆਂ ਹੈਗੀਆਂ ਨੇ ਅਸੀਂ ਉਹ ਜਿਹੜੀਆਂ ਪੈਰਾਬੈਂਗਨੀ ਕਿਰਨਾਂ ਨੇ ਉਹ ਜਿਹੜੀਆਂ UV ਰੇਜ਼ ਨੇ ਉਹ DNA ਦਾ ਜਿਹੜਾ ਇਹ ATGC ਜਿਹੜੇ ਚਾਰ ਹੈਗੇ ਨੇ ਉਹਦੇ 'ਚੋਂ ਸਿਰਫ ਇੱਕ ਜਿਹੜਾ ਸਰੋਤ ਸਭ ਤੋਂ ਇੰਪੋਰਟੈਂਟ ਹੈਗਾ ਸਭ ਤੋਂ ਇੰਪੋਰਟੈਂਟ ਚਾਰੇ ਇੰਪੋਰਟੈਂਟ ਨੇ ਪਰ ਥਾਇਮੀਨ ਉਹਨੂੰ ਇੰਪੈਕਟ ਕਰਦਾ ਉਦੋਂ ਤਾਂ ਨਹੀਂ ਸੀ ਮੈਨੂੰ ਪਤਾ ਪਰ ਆ ਜਦੋਂ ਹੁਣ ਸੰਦੀਪ ਜੀ ਨੇ ਅੱਜ ਦੱਸਿਆ ਤਾਂ ਮੈਂ ਉਹਨਾਂ ਚੀਜ਼ਾਂ ਨੂੰ ਲਿੰਕ ਕਰ ਗਿਆ ਕਿਉਂਕਿ ਮੈਂ ਪ੍ਰੋਫੈਸਰ ਰਿਚਰਡ ਦੀ ਬੜੀਆਂ ਕਲੋਜ਼ਲੀ ਸਟੱਡੀਜ਼ ਪੜ੍ਹੀਆਂ ਹੋਈਆਂ ਅਤੇ ਉਹਨਾਂ ਨੇ ਸਕਿਨ ਕੈਂਸਰ ਦੇ ਉੱਤੇ ਜਿਹੜੀ ਇੱਕ ਬਹੁਤ ਚੰਗੀ ਰਿਸਰਚ ਕੀਤੀ ਸੀਗੀ ਅਤੇ ਹਾਲਾਂਕਿ ਉਹ ਇੱਕ ਤਰਾਸਦੀ ਰਹੀ ਹੈ ਕਿ ਉਹ ਆਪ ਖੁਦ ਬ੍ਰੇਨ ਕੈਂਸਰ ਦੇ ਮਰੀਜ਼ ਹੋਏ ਅਤੇ ਉਹਨਾਂ ਦਾ ਦੇਹਾਂਤ ਇਸ ਤਰੀਕੇ ਦੇ ਨਾਲ ਹੋਇਆ। ਪਰ ਇਹ ਜਿਹੜੀਆਂ ਡੀ ਐਨ ਏਜ਼ ਨੇ ਜਾਂ ਆਰ ਐਨ ਏਜ਼ ਨੇ ਇਹਨਾਂ ਦੇ ਉੱਤੇ ਹਾਲੇ ਬਹੁਤ ਸਾਰੀਆਂ ਗੱਲਾਂ ਹੋਣੀਆਂ ਬਾਕੀ ਹੈਗੀਆਂ ਨੇ। ਸੰਦੀਪ ਜੀ ਥੈਂਕ ਯੂ ਸੋ ਮੱਚ। ਇਨਫੈਕਟ ਆ ਜਿਹੜਾ ਅਖੀਰ ਦੇ ਵਿੱਚ ਤੁਸੀਂ ਇਹ ਗੱਲ ਦੱਸੀ ਹੈਗੀ ਆ ਕਿ ਅਸੀਂ ਸਰੀਰ ਜਿਹੜਾ ਹੈਗਾ ਉਹ ਤਾਰਿਆਂ ਦੀ ਧੂੜ ਦਾ ਬਣਿਆ ਹੋਇਆ ਹੈਗਾ, ਸਟਾਰ ਡਸਟ ਦਾ ਬਣਿਆ ਹੋਇਆ ਹੈਗਾ, ਔਰ ਇਹਦੇ 'ਚ ਜਿਹੜੇ ਸਾਡੇ ਸਰੀਰ ਦੇ ਅੰਦਰ ਆਕਸੀਜਨ, ਨਾਈਟ੍ਰੋਜਨ, ਆਇਰਨ ਜੋ ਵੀ ਹੈਗੇ ਨੇ ਉਹ ਸਾਡੇ ਇਸ ਯੂਨੀਵਰਸ ਦੇ ਵਿੱਚ ਵੀ ਮੌਜੂਦ ਹੈਗੇ ਨੇ। ਅਤੇ ਇਸ ਕਰਕੇ ਅਸੀਂ ਮੰਨ ਸਕਦੇ ਹੈਗੇ ਹਾਂ ਕਿ ਯੈਸ ਵੀ ਆਰ ਮੇਡ ਆਫ ਸਟਾਰ ਡਸਟ। ਪਰ ਅਖੀਰ 'ਚ ਮੈਂ ਇੱਕ ਸਵਾਲ ਜ਼ਰੂਰ ਛੱਡ ਕੇ ਜਾਣਾ, ਅੱਜ ਨਹੀਂ ਮੈਂ ਕਹਿ ਰਿਹਾ ਸੰਦੀਪ ਜੀ, ਪਰ ਫੇਰ ਕਦੇ ਜਦੋਂ ਕਦੇ ਮੌਕਾ ਲੱਗਿਆ। ਮੈਂ ਕਿਤੇ ਪੋਡਕਾਸਟ ਸੁਣ ਰਿਹਾ ਸੀ, ਉਹ ਕਹਿੰਦੇ ਕਿ ਸਰੀਰ ਦੇ ਉੱਤੇ ਜਿਵੇਂ ਸਰੀਰ ਕਾਹਦਾ ਬਣਿਆ ਹੋਇਆ ਉਹਦੇ 'ਤੇ ਬੜੀ ਰਿਸਰਚ ਅਲੱਗ ਅਲੱਗ ਟਾਈਮ ਦੇ ਉੱਤੇ ਅਲੱਗ ਅਲੱਗ ਕੰਟਰੀ 'ਚ ਅਲੱਗ ਅਲੱਗ ਰਿਸਰਚਰਸ ਨੇ ਕੀਤੀਆਂ ਨੇ। ਇੱਕ ਕਿਸੇ ਪੋਡਕਾਸਟ ਦੇ ਵਿੱਚ ਮੈਂ ਦੇਖ ਰਿਹਾ ਸੀ, ਉਹ ਕਹਿੰਦੇ ਕਿ ਇੱਕ ਕਈ ਇਨਸਾਨਾਂ ਦੇ ਸਰੀਰ ਦੇ ਉੱਤੇ ਨਾ ਜਦੋਂ ਉਹਨਾਂ ਦੀ ਡੈਥ ਬੈੱਡ ਦੇ ਉੱਤੇ ਉਹ ਸੀਗੇ ਤਾਂ ਰਿਸਰਚਰਸ ਨੇ ਵਿਦ ਦੇਅਰ ਫੈਮਿਲੀ ਪਰਮਿਸ਼ਨ ਉਹਨਾਂ ਦੀ ਬੋਡੀ ਦੇ ਉੱਤੇ ਇੱਕ ਰਿਸਰਚ ਕੀਤੀ। ਉਹ ਇਹ ਸੀਗੀ ਕਿ ਇੱਕ ਵਿਅਕਤੀ ਦਾ ਮਰਨ ਦੇ ਵੇਲੇ ਭਾਰ ਕਿੰਨਾ ਸੀ, ਉਹਨਾਂ ਨੂੰ ਵੇਟ ਸਕੇਲ ਦੇ ਉੱਤੇ ਲਿਟਾਇਆ ਹੋਇਆ ਸੀਗਾ, ਅਤੇ ਫਿਰ ਜਦੋਂ ਉਹਨਾਂ ਦੀ ਡੈਥ ਹੋ ਜਾਂਦੀ ਉਸ ਤੋਂ ਬਾਅਦ ਉਹਦੀ ਬੋਡੀ ਦਾ ਵੇਟ ਕਿੰਨਾ ਰਹਿ ਗਿਆ। ਉਹ ਜਿੰਨਾ ਮਰਜ਼ੀ ਕੈਲਕੂਲੇਸ਼ਨਾਂ ਕਰ ਲੈਣ, ਜਿਵੇਂ ਆਪਾਂ ਕਹਿੰਦੇ ਹਾਂ ਕਿ ਸਰੀਰ ਦੇ ਵਿੱਚ 90% ਤੋਂ ਜ਼ਿਆਦਾ ਪਾਣੀ ਹੈ, ਹੱਡੀਆਂ ਦਾ ਭਾਰ ਹੈ, ਮਾਸ ਦਾ ਭਾਰ ਹੈ, ਜਾਂ ਜੋ ਵੀ ਆਹ ਤੁਸੀਂ ਕਣ ਅਣੂ ਜੋ ਵੀ ਲਗਾਏ ਹੈਗੇ ਨੇ ਮੋਲੀਕਿਊਲਸ ਵਗੈਰਾ ਜਾਂ ਬਲੱਡ ਵਗੈਰਾ, ਇਹ ਤੋਂ ਇਲਾਵਾ ਜਦੋਂ ਵੀ ਕੈਲਕੂਲੇਸ਼ਨਾਂ ਕਰੀਆਂ ਜਾਣ ਤਾਂ 1-1.5-2% ਕਿਤੇ ਨਾ ਕਿਤੇ ਭਾਰ ਘੱਟ ਹੀ ਰਿਹਾ ਸੀਗਾ, ਵੀ ਉਹ ਮੈਚ ਨਹੀਂ ਕਰ ਰਿਹਾ ਸਕੇਲ ਦੇ ਨਾਲ। ਤਾਂ ਉਹ ਕਹਿੰਦੇ ਕਿ ਇਹ ਆਤਮਾ ਦਾ ਭਾਰ ਹੋ ਸਕਦਾ, ਇਹ ਵਜ਼ਨ ਜਿਹੜਾ ਉਹ ਸੌਲ ਦਾ ਹੋ ਸਕਦਾ, ਪਰ ਉਹ ਅੱਜ ਦੇ ਟੌਪਿਕ ਦੇ ਨਾਲ ਬਿਲਕੁਲ ਰਲਦਾ ਮਿਲਦਾ ਨਹੀਂ ਹੈਗਾ। ਕਿਸੇ ਦਿਨ ਫਿਰ ਇਹਦੇ 'ਤੇ ਆਪਾਂ ਗੱਲ ਜ਼ਰੂਰ ਕਰਾਂਗੇ, ਸਾਇੰਸ ਦਾ ਇਹ ਟੌਪਿਕ ਹੈ ਨਹੀਂ ਹੈ ਕੀ ਫਰਕ ਪੈਂਦਾ, ਅਸੀਂ ਤਾਂ ਸਿਰਫ ਜਾਣਕਾਰੀ ਦੇਣੀ ਹੈ, ਇਨਫੋਰਮੇਸ਼ਨ ਦੇਣੀ ਹੈ, ਔਰ ਇਸ ਇਨਫੋਰਮੇਸ਼ਨ ਦੇ ਵਿੱਚ ਜਿਹੜੀਆਂ ਥਿਊਰੀਜ਼ ਹੈਗੀਆਂ ਨੇ, ਜਿਹੜੀਆਂ ਇੱਕ ਕੀ ਕਹਿ ਲੈਂਦੇ ਕੰਟਰੋਵਰਸੀਜ਼ ਹੈਗੀਆਂ ਨੇ, ਉਹਨਾਂ ਨੂੰ ਵੀ ਆਪਾਂ ਇਨਵੋਲਵ ਕਰਾਂਗੇ ਅਤੇ ਦੱਸਾਂਗੇ, ਜਿਵੇਂ ਫੈਕਟ ਸ਼ੀਟ ਆ ਜਾਂਦੀ ਹੁੰਦੀ ਹੈ ਨਾ, ਕਿ ਅਸੀਂ ਤੁਹਾਨੂੰ ਦੱਸਾਂਗੇ ਕਿ ਸਹੀ ਕੀ ਹੈ, ਗਲਤ ਕੀ ਹੈ, ਜੋ ਸਾਇੰਸ ਕਹਿ ਰਹੀ ਹੈਗੀ ਹੈ, ਤੱਥਾਂ ਦੇ ਆਧਾਰ ਦੇ ਉੱਤੇ ਗੱਲ ਕਰਨੀ ਹੈ। ਥੈਂਕ ਯੂ ਸੋ ਮੱਚ ਸੰਦੀਪ ਜੀ।
1: ਇਹ ਬਿਲਕੁਲ ਇਹ ਅਲੱਗ ਆਪਣਾ ਇੱਕ ਟੌਪਿਕ ਬਣ ਸਕਦਾ, ਬਟ ਜਿਹੜੀ ਤੁਸੀਂ ਡੀ ਐਨ ਏ ਦੀ ਗੱਲ ਕੀਤੀ ਆ, ਕੈਂਸਰ ਦੀ ਗੱਲ ਕੀਤੀ ਆ, ਇਸ ਲਈ ਅਸੀਂ ਕਹਿੰਦੇ ਕਿ ਜਦੋਂ ਆਪਾਂ ਸਨਲਾਈਟ ਚ ਜਾਈਏ, ਸਪੈਸ਼ਲੀ ਜਦੋਂ ਅਸੀਂ ਆਸਟ੍ਰੇਲੀਆ ਵਰਗੀ ਕੰਟਰੀ ਦੇ ਵਿੱਚ ਰਹਿ ਰਹੇ ਹਾਂ, ਸਾਨੂੰ ਪਤਾ ਕਿ ਇੱਥੇ ਸਨ ਸਕਿਨ ਕੈਂਸਰ ਬਹੁਤ ਹੁੰਦੇ ਆ, ਇਸ ਲਈ ਅਸੀਂ ਕਹਿੰਦੇ ਹਾਂ ਕਿ ਸਾਨੂੰ ਜਿਹੜੀ ਆ ਸਨਸਕ੍ਰੀਨ ਲਾ ਕੇ ਹੀ ਨਿਕਲਣਾ ਚਾਹੀਦਾ ਘਰੋਂ ਬਾਹਰ, ਕਿਉਂਕਿ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਸਪੈਸ਼ਲੀ ਸਨਲਾਈਟ ਦੀ ਅਗਰ ਜਦੋਂ ਅਸੀਂ ਗੱਲ ਕਰਦੇ ਤਾਂ ਜੀਨਸ ਦੇ ਵਿੱਚ ਮਿਊਟੇਸ਼ਨ ਨਾਮ ਦੀ ਆਪਾਂ ਇੱਕ ਚੀਜ਼ ਕਹਿੰਦੇ, ਇਹਦਾ ਮਤਲਬ ਇਹ ਹੈ ਕਿ ਜੀਨ ਦੀ ਸੀਕੁਐਂਸ ਜਿਹੜੀ ਚੇਂਜ ਕਰ ਦਿੰਦਾ ਹੈ, ਮਤਲਬ ਕਿ ਸਾਨੂੰ ਇਫੈਕਟ ਕਰਦਾ, ਡੈਮੇਜ ਕਰ ਦਿੰਦਾ, ਤੁਸੀਂ ਇੱਕ ਤਰ੍ਹਾਂ ਸਿੰਪਲ ਲੈਂਗੁਏਜ ਦੇ ਵਿੱਚ ਕਹਿ ਸਕਦੇ ਹਾਂ ਨਾ, ਤਾਂ ਡੈਮੇਜ ਦੀ ਵਜ੍ਹਾ ਨਾਲ ਜਿਹੜਾ ਉਹ ਸਾਡਾ ਡੀ ਐਨ ਏ ਚੇਂਜ ਹੋ ਜਾਂਦਾ, ਜਿਹਦੀ ਵਜ੍ਹਾ ਨਾਲ ਸਾਨੂੰ ਕਈ ਵਾਰ ਕੈਂਸਰ ਵਰਗੀਆਂ ਪ੍ਰੋਬਲਮਸ ਹੋ ਜਾਂਦੀਆਂ ਹੈ। ਸੋ ਜਿਹੜੀ ਇਸ ਲਈ ਸਾਨੂੰ ਜਿਹੜੀ ਥੋੜੀ ਪ੍ਰੀਕੋਸ਼ਨਸ ਰੱਖਣ ਦੀ ਲੋੜ ਹੁੰਦੀ ਹੈ, ਜਿਹਦੇ ਵਿੱਚ ਇਨਵਾਇਰਮੈਂਟ ਦਾ ਕਾਫੀ ਜਿਹੜਾ ਇੰਪੈਕਟ ਪੈਂਦਾ ਹੈ, ਔਰ ਜਿਹੜਾ ਚਾਹੇ ਪੋਲਿਊਸ਼ਨ ਹੋ ਗਿਆ ਜਾਂ ਹੋਰ ਚੀਜ਼ਾਂ ਹੋ ਗਈਆਂ, ਬਟ ਜਿੱਦਾਂ ਡੀ ਐਨ ਏ ਦੀ ਆਪਾਂ ਗੱਲ ਲਾਸਟ ਗੱਲ ਨੂੰ ਕਹੂੰਗੀ ਕਿ ਜਿਵੇਂ ਆਪਾਂ ਗੱਲ ਕੀਤੀ ਹੈ ਕਿ ਪੇਰੈਂਟਸ ਦੀ, ਕਿ ਪੇਰੈਂਟਸ ਦਾ ਡੀ ਐਨ ਏ ਸਾਡੇ ਚ ਹੁੰਦਾ, ਜੋ ਗ੍ਰੈਂਡ ਪੇਰੈਂਟਸ ਦਾ ਹੈ ਨਾ ਉਹਨਾਂ ਚ ਹੁੰਦਾ ਅੱਗੇ, ਤਾਂ ਕਈ ਵਾਰ ਕੀ ਹੁੰਦਾ ਕਿ ਕੁਛ ਇੱਕ ਪਰਸਨ ਦੇ ਵਿੱਚ ਦੋ ਡੀ ਐਨ ਏ ਪ੍ਰੋਫਾਈਲ ਵੀ ਮਿਕਸ ਹੋ ਜਾਂਦੀਆਂ, ਜਿਹਨੂੰ ਚਾਈਮਰਿਜ਼ਮ ਅਸੀਂ ਕਹਿ ਰਹੇ ਹਾਂ ਸਾਇੰਟਿਫਿਕ ਲੈਂਗੁਏਜ, ਉਹਦਾ ਹੁੰਦਾ ਕਿ ਕਈ ਵਾਰ ਤੁਸੀਂ ਮੰਨ ਲਓ ਟਰਾਂਸਪਲੈਂਟ ਕਿਸੇ ਚ ਹੋਇਆ, ਹੈਡ ਟਰਾਂਸਪਲੈਂਟ ਹੋਇਆ ਜਾਂ ਮਤਲਬ ਹਾਰਟ ਟਰਾਂਸਪਲੈਂਟ ਹੋਇਆ ਨਾ, ਤਾਂ ਕਈ ਵਾਰ ਜਿਹੜਾ ਉਹਨਾਂ ਦਾ ਜਿਹੜਾ ਡੀ ਐਨ ਏ ਜਿਹੜਾ ਮਿਕਸ ਹੋ ਸਕਦਾ ਹੈ, ਜਾਂ ਫਿਰ ਕਈ ਵਾਰ ਟਵਿਨ, ਜੇ ਮੰਨ ਲਓ ਕਿਸੇ ਦੇ ਜਿਹੜੀ ਪ੍ਰੈਗਨੈਂਸੀ ਟਾਈਮ ਟਵਿਨਸ ਬੱਚੇ ਹੈਗੇ ਆ, ਬਟ ਇੱਕ ਜਿਹੜਾ ਟਵਿਨ ਦੂਸਰੇ ਦੀ ਜਿਹੜੀ ਆ ਮਤਲਬ ਇੱਕੋ ਹੀ ਬੱਚਦਾ ਹੈ ਨਾ, ਤਾਂ ਉਹਦੇ ਵਿੱਚ ਵੀ ਹੋ ਸਕਦਾ ਕਿ ਜਿਹੜਾ ਡੀ ਐਨ ਏ ਕਾਪੀ ਹੋ ਸਕਦੀ, ਸੋ ਡਿਫਰੈਂਟ ਡਿਫਰੈਂਟ ਹੋ ਸਕਦੀ ਹੈ, ਬਟ ਬੇਸਿਕਲੀ ਜਿਹੜਾ ਡੀ ਐਨ ਏ ਜਿਹੜਾ ਆ, ਜਿਹੜਾ ਮੈਂ ਦੱਸਿਆ 0.1% ਡੀ ਐਨ ਏ ਹਿਊਮਨ, ਹਰ ਹਿਊਮਨ ਦਾ ਉਹ ਹੁੰਦਾ ਹੈ ਜਿਹੜਾ ਕਿਸੇ ਦੂਜੇ ਹਿਊਮਨ ਨਾਲ ਜਿਹੜਾ ਮੈਚ ਨਹੀਂ ਕਰਦਾ,
0: ਮੈਚ ਨਹੀਂ ਕਰਦਾ,
1: ਹਾਂ ਜਿਹੜਾ ਉਹਨੂੰ ਜਿਹੜਾ ਮੈਚ ਕਰਦਾ, ਔਰ ਉਹੀ ਕਿਉਂਕਿ ਸਾਨੂੰ ਪਤਾ ਨੇ ਕਿ ਇਹੀ ਚਾਰ ਬੇਸਿਸ ਆ ਜਿਹਨਾਂ ਦੀ ਤੁਸੀਂ ਗੱਲ ਕੀਤੀ, ਇਹਨਾਂ ਨੇ ਘੁੰਮ ਘੁਮਾ ਕੇ ਇੱਧਰ ਉੱਧਰ ਲੱਗੀ ਜਾਣਾ ਹਨਾ, ਤੋ ਸਿਰਫ 0.1% ਜਿਹੜਾ ਪਾਰਟ ਇਵੇਂ ਦਾ ਹੁੰਦਾ ਜਿਹੜਾ ਸਾਨੂੰ ਜਿਹੜਾ ਇੱਕ ਇੰਡੀਵਿਜੁਅਲ ਬਣਾਉਂਦਾ, ਇੱਕ ਪਾਰਟੀਕੁਲਰ ਮਤਲਬ ਇੱਕ ਅਲੱਗ ਇੰਡੀਵਿਜੁਅਲ
0: ਬਣਾਉਂਦਾ, ਆਪਣੀ ਇੱਕ ਆਈਡੈਂਟੀ ਜਿਹੜੀ ਉਹ ਅਲੱਗ ਤੋਂ ਕ੍ਰੀਏਟ ਕਰਦਾ ਹੈਗਾ।
1: ਹਾਂਜੀ
0: ਰਾਈਟ, ਨਹੀਂ ਥੈਂਕ ਯੂ ਸੋ ਮੱਚ। ਪਰ ਇਨਸਾਨੀ ਸਰੀਰ ਕਾਹਦਾ ਬਣਿਆ ਹੋਇਆ ਇਹ ਸ਼ਾਇਦ ਅੱਜ ਦੇ ਐਪੀਸੋਡ ਦੇ ਵਿੱਚ ਤੁਹਾਨੂੰ ਪਤਾ ਚੱਲ ਗਿਆ ਹੋਵੇਗਾ ਕਿ ਵਾਟ ਆਰ ਵੀ ਮੇਡ ਆਫ, ਅਤੇ ਬੜੇ ਵਿਸਥਾਰ ਦੇ ਨਾਲ ਬੜੇ ਤਰੀਕੇ ਦੇ ਨਾਲ ਜਿਹੜਾ ਸੰਦੀਪ ਜੀ ਨੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਸਾਰੀ ਜਾਣਕਾਰੀ ਦਿੱਤੀ ਹੈਗੀ, ਔਰ ਥੈਂਕ ਯੂ ਸੋ ਮੱਚ ਸੰਦੀਪ ਜੀ। ਔਰ ਡੈਫੀਨੇਟਲੀ ਉਹ ਐਪੀਸੋਡ ਕਰਨਾ ਜ਼ਰੂਰ ਹੈ ਕਦੇ ਨਾ ਕਦੇ, ਪਰ ਅਗਲੀ ਵਾਰ ਕੋਈ ਹੋਰ ਵੱਖਰਾ ਵਿਸ਼ਾ ਜਿਹੜਾ ਲੈ ਕੇ ਜ਼ਰੂਰ ਤੁਹਾਡੇ ਤੱਕ ਹਾਜ਼ਰ ਹੁੰਦੇ ਹਾਂ। ਫਿਲਹਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਦਿਓ ਇਜਾਜ਼ਤਾਂ। ਧੰਨਵਾਦ ਰੇਡੀਓ ਹਾਂਜੀ 1674 AM 'ਤੇ ਸੁਣਦੇ ਰਹੋ ਅਲੱਗ ਅਲੱਗ ਪ੍ਰੋਗਰਾਮ, ਪਰ ਇਹ ਸੀ ਡੀਪ ਟਾਕ ਸ਼ੋਅ।

0: attention, ladies and gentlemen. This is your captain. 30 flights, Melbourne to India ya Pakistan. Sydney to India ya Pakistan kithe bhi ja sakti hai.
1: Attention, please. Dil kehta hai kar jana hai. Flight search karke thak gaye. Switch karo Hi-Fi Travel se. Your local travel agency. Rated 4.9 star on Google. Book now, pay later. Flight book karni hai? Aaj hi call karo 1300-533-311 te. Ya online book karo hifitravels.com.au te.
2: Din par de kamma karan chi. ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ? ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਔਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ। ਹੁਣ ਨਵਾਂ BYD ਕਾਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD C-Lion 7 ਪ੍ਰੀਮੀਅਮ ਸਿਰਫ $54,990, BYD C-Lion 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਔਨ ਰੋਡਸ ਆਨਰਸ, ਕੰਡੀਸ਼ਨ ਅਪਲਾਈ।
3: Yo, check it out.

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਕਰ ਰਹੇ ਹੋਵੋਗੇ ਸ਼ੁਕਰਾਨਾ ਉਸ ਰੱਬ ਦਾ ਇਸ ਚੜ੍ਹਦੀ ਕਲਾ ਦੇ ਲਈ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਉਹ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ, ਅਤੇ ਕੋਸ਼ਿਸ਼ ਕਰਿਓ ਸਾਰਾ ਦਿਨ ਇਹ ਖੁਸ਼ੀ ਤੁਹਾਡੇ ਚਿਹਰੇ 'ਤੇ ਇਸੇ ਤਰ੍ਹਾਂ ਸਜੀ ਰਹੇ। ਸਮਾਂ ਚੁੱਕਾ ਅੱਜ ਦੀ ਕਹਾਣੀ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਬੰਦਾ ਕਿਸੇ ਗੁਰੂ ਨੂੰ ਮੰਨਦਾ ਹੈ, ਬੜੀ ਨੇਚਾ ਦੇ ਨਾਲ ਹਰ ਰੋਜ਼ ਤੜਕ ਸਵੇਰੇ ਜਾਂਦਾ, ਦੂਰੋਂ ਨਦੀ ਤੋਂ ਪਾਣੀ ਭਰ ਕੇ ਲੈ ਕੇ ਆਉਂਦਾ, ਗੁਰੂ ਨੂੰ ਇਸ਼ਨਾਨ ਕਰਵਾਉਂਦਾ, ਸੋਹਣੇ ਸੋਹਣੇ ਪ੍ਰਵਚਨ ਸੁਣਦਾ, ਕੋਸ਼ਿਸ਼ ਕਰਦਾ ਉਹਨੂੰ ਆਪਣੀ ਜ਼ਿੰਦਗੀ ਦੇ ਉੱਤੇ ਲਾਗੂ ਕਰਾਂ, ਅਤੇ ਫਿਰ ਆ ਕੇ ਆਪਣੇ ਘਰ ਦੇ ਕੰਮ ਕਰ। ਕਈ ਵਾਰੀ ਤਾਂ ਉਹਦਾ ਸਾਰਾ ਸਾਰਾ ਦਿਨ ਗੁਰੂ ਦੇ ਚਰਨਾਂ 'ਚ ਲੰਘ ਜਾਂਦਾ, ਗੁਰੂ ਵੀ ਬੜਾ ਖੁਸ਼, ਪਰਿਵਾਰ ਦੇ ਵਿੱਚ ਵੀ ਬੜਾ ਖੁਸ਼। ਪਰ ਇੱਕ ਦਿਨ ਅਚਾਨਕ ਉਹਦੇ ਨਾਲ ਕੁਛ ਇੱਦਾਂ ਦਾ ਵਾਪਰ ਜਾਂਦਾ, ਮਨ ਦੇ ਵਿੱਚ ਬੜੇ ਸਵਾਲ ਖੜ੍ਹੇ ਹੋ ਜਾਂਦੇ ਨੇ। ਇੱਕ ਦਿਨ ਤੜਕ ਸਵੇਰੇ ਗੁਰੂ ਦੇ ਦਰਸ਼ਨਾਂ ਦੇ ਲਈ ਆਪਣੇ ਛੋਟੇ ਬਾਲ ਨੂੰ ਲੈ ਕੇ ਜਾ ਰਹੇ ਹਨ, ਰਾਹ ਦੇ ਵਿੱਚ ਡਾਕੂਆਂ ਨੇ ਹਮਲਾ ਕੀਤਾ, ਲੁਟੇਰਿਆਂ ਨੇ ਹਮਲਾ ਕੀਤਾ, ਜੋ ਥੋੜ੍ਹਾ ਬਹੁਤ ਕੋਲ ਸੀ ਉਹ ਲੁੱਟ ਲਿਆ। ਜਾਂਦੇ ਜਾਂਦੇ ਬੱਚੇ ਨੂੰ ਵੀ ਨਾਲ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ, ਉਹਨੇ ਬਚਾਉਣ ਦੀ ਕੋਸ਼ਿਸ਼ ਕੀਤੀ, ਅਤੇ ਬੜੀ ਬੇਰਹਿਮੀ ਦੇ ਨਾਲ ਜਾਂਦੇ ਉਹਦੀ ਬਾਂਹ ਵੱਢ ਗਏ, ਬੱਚੇ ਨੂੰ ਸੱਟਾਂ ਪੇਟਾਂ ਲੱਗੀਆਂ। ਇਸ ਵਜ੍ਹਾ ਕਰਕੇ ਉਹਦਾ ਮਨ ਬੜਾ ਦੁਖੀ ਹੋਇਆ। ਜਾ ਕੇ ਗੁਰੂ ਦੇ ਨਾਲ ਗਿਲੇ ਸ਼ਿਕਵੇ ਕੀਤੇ। ਤੁਸੀਂ ਤਾਂ ਕਈ ਵਾਰ ਇੱਦਾਂ ਦੀ ਕਥਾ ਸੁਣਾਈ ਹੈ, ਜੇ ਤੁਸੀਂ ਚੰਗਾ ਕਰੋ ਤਾਂ ਤੁਹਾਡੇ ਨਾਲ ਚੰਗਾ ਹੁੰਦਾ, ਮੈਨੂੰ ਸਮਝ ਨਹੀਂ ਆ ਰਹੀ ਮੈਂ ਕਿੱਥੇ ਮਾੜਾ ਕੀਤਾ, ਮੈਂ ਤਾਂ ਹਰ ਰੋਜ਼ ਚੰਗਾ ਕਰਦਾ, ਮੈਂ ਆਪਣੇ ਦਿਨ ਦੀ ਸ਼ੁਰੂਆਤ ਤੁਹਾਡੇ ਨਾਲ ਕਰਦਾ, ਮੈਂ ਹਰ ਰੋਜ਼ ਕੋਸ਼ਿਸ਼ ਕਰਦਾ ਕਿ ਬਾਕੀ ਕੰਮ ਕਾਰ ਪਾਸੇ ਰੱਖਾਂ, ਪਹਿਲਾਂ ਤੁਹਾਡੇ ਪ੍ਰਵਚਨ ਸੁਣ ਲਾਂ। ਤੁਸੀਂ ਜੋ ਵਾਰ ਵਾਰ ਕਹਿੰਦੇ ਹੋ ਕਿ ਚੰਗੇ ਕਰਮਾਂ ਦੇ ਚੰਗੇ ਨਤੀਜੇ, ਚੰਗੇ ਬੰਦਿਆਂ ਦੇ ਨਾਲ ਹਮੇਸ਼ਾ ਚੰਗਾ ਹੁੰਦਾ, ਕੀ ਮੈਂ ਮੰਨ ਲਾਂ ਕਿ ਫਿਰ ਮੈਂ ਚੰਗਾ ਨਹੀਂ, ਜੋ ਇਹ ਮੇਰੇ ਨਾਲ ਹੋਇਆ ਮੈਂ ਹੁਣ ਆਪਣਾ ਕੰਮ ਕਾਰ ਵੀ ਨਹੀਂ ਕਰ ਸਕਦਾ, ਕਿੰਨੇ ਦਿਨ ਮੈਂ ਮੰਜੇ 'ਤੇ ਪਿਆ ਰਹੂੰਗਾ ਇਸ ਦਾ ਵੀ ਕੋਈ ਪਤਾ ਨਹੀਂ, ਮੈਂ ਬਚੂੰਗਾ ਕਿ ਨਹੀਂ ਬਚੂੰਗਾ ਇਹਦਾ ਵੀ ਕੋਈ ਪਤਾ ਨਹੀਂ, ਮੇਰੇ ਪਰਿਵਾਰ ਦਾ ਕੀ ਬਣੂੰਗਾ ਇਹ ਵੀ ਕੋਈ ਪਤਾ ਨਹੀਂ, ਅਨੇਕਾਂ ਹੀ ਗਿਲੇ ਸ਼ਿਕਵੇ ਕੀਤੇ। ਗੁਰੂ ਨੇ ਕਿਹਾ ਤੇਰਾ ਕੀ ਬਣੂੰਗਾ, ਤੇਰੇ ਨਾਲ ਇੱਦਾਂ ਕਿਉਂ ਹੋਇਆ, ਇਹ ਤਾਂ ਸ਼ਾਇਦ ਮੈਂ ਸਪਸ਼ਟ ਆਂਸਰ ਨਾ ਦੇ ਪਾਵਾਂ, ਪਰ ਮੈਂ ਇੱਕ ਕਹਾਣੀ ਜ਼ਰੂਰ ਤੈਨੂੰ ਸੁਣਾਉਣੀ ਚਾਹੂੰਗਾ। ਕਹਿੰਦੇ ਨੇ ਕਿ ਇਨਸਾਨ ਬੜੀਆਂ ਘਾਲਣਾ ਘਾਲ ਕੇ ਫਿਰ ਇਸ ਜੂਨੀ ਦੇ ਵਿੱਚ ਆਉਂਦਾ, ਇਹ ਜੂਨ ਬੜੀ ਔਖੀ ਮਿਲਦੀ ਹੈ, ਮੰਨਣ ਦੇ ਵਿੱਚ ਆਉਂਦਾ ਕਿ ਉਹ ਜੂਨ ਹੈ ਜਿੱਥੋਂ ਅੱਗੇ ਤੁਸੀਂ ਫਿਰ ਇਸ ਮਰਨ ਜੀਣ ਦੇ ਚੱਕਰਾਂ 'ਚੋਂ ਪਰੇ ਹੋ ਜਾਂਦੇ ਹੋ। ਚੁਰਾਸੀ ਲੱਖ ਜੂਨਾਂ ਭੁਗਤਣੀਆਂ ਪੈਂਦੀਆਂ ਨੇ ਫਿਰ ਇਨਸਾਨ ਦਾ ਜਾਮਾ ਮਿਲਦਾ, ਕਈ ਜੂਨਾਂ ਤਾਂ ਇੱਦਾਂ ਦੀਆਂ ਹੁੰਦੀਆਂ ਤੁਸੀਂ ਸਵੇਰੇ ਜੰਮੇ ਸ਼ਾਮ ਹੀ ਮਰ ਗਏ, ਸਵੇਰੇ ਜੰਮੇ ਦੁਪਹਿਰੇ ਮਰ ਗਏ, ਇੱਧਰ ਜੰਮੇ ਉੱਧਰ ਮਰ ਗਏ, ਕਈ ਕੁਛ ਦਿਨਾਂ ਦੀਆਂ, ਕੁਛ ਹਫ਼ਤਿਆਂ ਦੀਆਂ, ਕੁਛ ਸਾਲਾਂ ਦੀਆਂ, ਕੋਈ ਪਤਾ ਨਹੀਂ ਕਿੰਨੀ ਕੁ ਵਾਰ ਇਹ ਮਰਨ ਜੰਮਣ ਹੁੰਦਾ। ਇੰਨੇ ਬਰੀਕ ਰਸਤੇ ਦੇ ਵਿੱਚੋਂ ਲੰਘਣਾ ਪੈਂਦਾ ਅਤੇ ਫਿਰ ਤਾਂ ਜਾ ਕੇ ਤੁਹਾਡੀ ਰੂਹ ਨੂੰ ਇੱਕ ਸਰੀਰ ਮਿਲਦਾ, ਮਨੁੱਖਾ ਸਰੀਰ, ਅਤੇ ਫਿਰ ਉਹਦੇ ਵਿੱਚ ਵੀ ਪਤਾ ਨਹੀਂ ਕਿੰਨੀ ਕੁ ਵਾਰ ਸਾਨੂੰ ਕਿੰਨੀਆਂ ਕੁ ਸਾਨੂੰ ਪ੍ਰੀਖਿਆ ਦੇਣੀਆਂ ਪੈਂਦੀਆਂ ਅਤੇ ਫਿਰ ਜਾ ਕੇ ਛੁਟਕਾਰਾ ਹੁੰਦਾ। ਇਸੇ ਤਰ੍ਹਾਂ ਦੇ ਨਾਲ ਇੱਕ ਕੁੜੀ ਮੁੰਡੇ ਦੀ ਤੈਨੂੰ ਕਹਾਣੀ ਸੁਣਾਉਣਾ। ਉਹਨਾਂ ਦੋਵਾਂ ਦਾ ਆਪਸ ਦੇ ਵਿੱਚ ਬੜਾ ਪਿਆਰ ਸੀ,
ਦੋਵੇਂ ਜਣੇ ਆਪਸ ਦੇ ਵਿੱਚ ਵਿਆਹ ਕਰਾਉਣਾ ਚਾਹੁੰਦੇ ਸੀ। ਔਖੇ ਸੌਖੇ ਹੋ ਕੇ ਦੋਵਾਂ ਨੇ ਵਿਆਹ ਕਰਾ ਲਿਆ। ਦੋਵਾਂ ਦਾ ਗੁਜ਼ਾਰਾ ਸੌਖਾ ਨਹੀਂ ਚੱਲਿਆ, ਪਿਆਰ ਛੇਤੀ ਰਫੂ ਚੱਕਰ ਹੋ ਗਿਆ, ਦੋਵਾਂ ਦੀ ਲੜਾਈ ਇੰਨੀ ਜ਼ਿਆਦਾ ਵੱਧ ਗਈ ਕਿ ਪਿਆਰ ਨਫ਼ਰਤ ਦੇ ਵਿੱਚ ਤਬਦੀਲ ਹੋ ਗਿਆ। ਉੱਤੋਂ ਭੁੱਖ ਮਰੀ, ਖਾਣ ਦੇ ਲਈ ਦਾਣੇ ਤੱਕ ਨਹੀਂ ਸੀ, ਹਾਲਾਤ ਇੱਥੋਂ ਤੱਕ ਬੱਤਰ ਹੋ ਗਏ ਕਿ ਇੱਕ ਦਿਨ ਉਹ ਮੁੰਡਾ ਉਸ ਕੁੜੀ ਨੂੰ ਵੇਚ ਤੱਕ ਦਿੰਦਾ, ਆਪਣੇ ਪਿਆਰ ਨੂੰ ਵੇਚ ਦਿੰਦਾ, ਆਪਣੇ ਪਿਆਰ ਦੇ ਨਾਲ ਵਪਾਰ ਕਰ ਲੈਂਦਾ। ਉਹਨਾਂ ਦੁਸ਼ਟਾਂ ਨੇ ਪਤਾ ਨਹੀਂ ਉਸ ਕੁੜੀ ਦੇ ਨਾਲ ਕੀ ਕੀਤਾ ਹੋਊਗਾ, ਪਰ ਕਹਾਣੀ ਇਹ ਕਿ ਹੁਣ ਅਗਲੇ ਜਨਮ ਦੇ ਵਿੱਚ ਉਹ ਕੁੜੀ ਬਣਿਆ ਅਤੇ ਕੁੜੀ ਮੁੰਡਾ ਬਣੀ ਆ। ਇਸ ਵਾਰੀ ਕੋਈ ਸਮੱਸਿਆ ਨਹੀਂ ਹੋਈ, ਦੋਵਾਂ ਦਾ ਬੜੀ ਆਸਾਨੀ ਦੇ ਨਾਲ ਵਿਆਹ ਹੋ ਗਿਆ। ਪਰ ਇਸ ਵਾਰੀ ਲਗਾਮ ਕੁੜੀ ਦੇ ਹੱਥ ਆ ਗਈ। ਹੁਣ ਉਹਨੇ ਬਦਲਾ ਲਿਆ, ਉਸੇ ਤਰ੍ਹਾਂ ਦੇ ਨਾਲ ਫਿਰ ਦੋਵਾਂ ਦਾ ਘਰ ਦੇ ਵਿੱਚ ਇੱਕ ਪੱਤ ਰਹਿਣਾ ਸ਼ੁਰੂ ਹੋ ਗਿਆ। ਦੋਵਾਂ ਨੂੰ ਫਿਰ ਇੱਕ ਦੂਸਰੇ ਦੇ ਨਾਲ ਇੰਨੀ ਕੁ ਨਫ਼ਰਤ ਹੋ ਗਈ ਕਿ ਇੱਕ ਦਿਨ ਸੁੱਤੇ ਪਏ ਨੂੰ ਛੱਡ ਕੁੜੀ ਨੇ ਘਰ ਨੂੰ ਅੱਗ ਲਾ ਦਿੱਤੀ। ਅੱਗ ਦੇ ਵਿੱਚ ਝੁਲਸਦਾ ਤੜਪ ਤੜਪ ਕੇ ਉਹਨੇ ਆਪਣੀ ਜਾਨ ਦੇ ਦਿੱਤੀ। ਸਿਲਸਿਲਾ ਇੱਥੇ ਨਹੀਂ ਮੁੱਕਿਆ, ਕਿਸੇ ਨਾ ਕਿਸੇ ਮੋੜ 'ਤੇ ਫਿਰ ਦੁਬਾਰਾ ਦੋਵੇਂ ਜੰਮੇ। ਇਸ ਵਾਰੀ ਉਹ ਦੋਵੇਂ ਭਰਾ ਭਰਾ ਬਣ ਕੇ ਜੰਮੇ, ਇੱਕੇ ਮਾਂ ਦੀ ਕੁੱਖੋਂ ਜੰਮੇ। ਥੋੜ੍ਹਾ ਪਿਆਰ ਵੀ ਆ, ਥੋੜ੍ਹੀ ਨਫ਼ਰਤ ਵੀ ਹੈ। ਆਖਿਰਕਾਰ ਉਹ ਸਮਾਂ ਆਉਂਦਾ ਜਦੋਂ ਦੋਵਾਂ ਨੇ ਆਪਸ ਦੇ ਵਿੱਚ ਜਾਇਦਾਦ ਵੰਡਣੀ। ਇੱਦਾਂ ਦਾ ਸਮਾਂ ਆਇਆ ਜਦੋਂ ਜਾਇਦਾਦ ਪਿੱਛੇ ਜੰਮ ਕੇ ਲੜਾਈ ਹੋਈ। ਆਸਾਨੀ ਦੇ ਨਾਲ ਕੋਈ ਕਿਸੇ ਨੂੰ ਕੁਛ ਨਹੀਂ ਦੇਣਾ ਚਾਹੁੰਦਾ, ਜਾਨਵਰਾਂ ਵਾਂਗੂ ਲੜੇ, ਇੱਕ ਦੂਸਰੇ ਨੂੰ ਕੋਹ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਹੈਗੇ ਤਾਂ ਭਰਾ ਭਰਾ ਹੀ ਸੀ। ਇਸੇ ਤਰ੍ਹਾਂ ਦੇ ਨਾਲ ਪਤਾ ਨਹੀਂ ਕਿੰਨੇ ਕੁ ਜਨਮ ਉਹਨਾਂ ਨੇ ਬਿਤਾਏ। ਸ਼ਾਇਦ ਇੱਕ ਜਨਮ ਦੇ ਵਿੱਚ ਇੱਕ ਜਣਾ ਧੀ ਬਣ ਕੇ ਵੀ ਕੁੱਖੋਂ ਜੰਮ ਪਿਆ। ਉਹਨੂੰ ਜੰਮਣ ਤੋਂ ਪਹਿਲਾਂ ਵੀ ਮਾਰ ਦਿੱਤਾ ਗਿਆ। ਪਤਾ ਨਹੀਂ ਕਿੰਨੇ ਕੁ ਜਨਮ ਇਸੇ ਤਰ੍ਹਾਂ ਦੇ ਨਾਲ ਨਿਕਲੇ। ਦੋਵਾਂ ਨੇ ਇੱਕ ਦੂਸਰੇ ਤੋਂ ਕਿੰਨੇ ਕੁ ਬਦਲੇ ਲਏ, ਜਾਂ ਫਿਰ ਪਤਾ ਨਹੀਂ ਕਿੰਨੇ ਲੋਕ ਕਿੱਦਾਂ ਅਤੇ ਕਿੱਥੇ ਕਿਵੇਂ ਇੱਕ ਦੂਸਰੇ ਤੋਂ ਇਸੇ ਤਰ੍ਹਾਂ ਦੇ ਨਾਲ ਬਦਲੇ ਲੈਂਦੇ ਰਹਿੰਦੇ ਨੇ ਅਤੇ ਉਸੇ ਬਦਲੇ ਦੀ ਭਾਵਨਾ ਦੇ ਵਿੱਚ ਮਰ ਜਾਂਦੇ ਨੇ, ਫਿਰ ਜੰਮਦੇ ਨੇ, ਉਸੇ ਭਾਵਨਾ ਨੂੰ ਫਿਰ ਦੁਬਾਰਾ ਤੋਂ ਹੰਢਾਉਂਦੇ ਨੇ। ਛੁਟਕਾਰਾ ਨਹੀਂ ਹੁੰਦਾ ਕਿਤੇ ਵੀ, ਇਹ ਉਹਨਾਂ ਦੇ ਕਰਮ ਨੇ। ਇੱਕ ਜਨਮ ਦੇ ਵਿੱਚ ਉਹ ਕਰਮ ਹੰਢਾਉਂਦੇ ਨੇ, ਅਗਲੇ ਦੇ ਵਿੱਚ ਫਿਰ ਆ ਕੇ ਦੁਬਾਰਾ ਉੱਥੋਂ ਹੀ ਸ਼ੁਰੂ ਕਰ ਲੈਂਦੇ। ਇਹਨੂੰ ਕਹਿੰਦੇ ਕਰਮਾਂ ਦਾ ਲੇਖਾ ਜੋਖਾ। ਮੈਂ ਤੇਰੇ ਬਾਰੇ ਸਪੱਸ਼ਟ ਤਾਂ ਨਹੀਂ ਦੱਸ ਸਕਦਾ, ਤੇਰਾ ਪਿਛਲਾ ਜਨਮ ਕੀ ਰਿਹਾ, ਅਗਲੇ ਜਨਮ ਤੋਂ ਕੀ ਜਾਣਾ, ਕੀ ਹੋਣਾ, ਪਰ ਹਾਂ ਸ਼ਾਇਦ ਇਹ ਤੇਰੇ ਸਵਾਲ ਦਾ ਜਵਾਬ ਹੋ ਸਕਦਾ। ਕਈ ਵਾਰੀ ਸਾਨੂੰ ਲੱਗਦਾ ਅਸੀਂ ਸਾਰਾ ਕੁਛ ਠੀਕ ਕਰ ਰਹੇ ਹਾਂ, ਅਸੀਂ ਬਹੁਤ ਵਧੀਆ ਕਰ ਰਹੇ ਹਾਂ, ਅਸੀਂ ਕਿਸੇ ਦਾ ਮਾੜਾ ਨਹੀਂ ਚਾਹੁੰਦੇ, ਅਸੀਂ ਆਪਣੀ ਕਿਰਤ ਕਮਾਈ ਕਰਕੇ ਹੱਕ ਹਲਾਲ ਦੀ ਖਾਂਦੇ ਹਾਂ, ਦਸਾਂ ਨੌਵਾਂ ਦੀ ਕਮਾਈ ਸਾਡੇ ਘਰ 'ਚ ਆਉਂਦੀ, ਫਿਰ ਵੀ ਇਹ ਦੁੱਖ ਕਿਉਂ ਨੇ, ਫਿਰ ਵੀ ਮੇਰੇ ਨਾਲ ਮਾੜਾ ਕਿਉਂ ਹੁੰਦਾ। ਇਹ ਸ਼ਾਇਦ ਦੁਨੀਆ ਦੇ ਹਰ ਇੱਕ ਇਨਸਾਨ ਦਾ ਸਵਾਲ ਹੋ ਸਕਦਾ, ਅਤੇ ਸ਼ਾਇਦ ਇਹ ਕਿਸੇ ਹੱਦ ਤੱਕ ਉਹਨਾਂ ਦੇ ਉਸ ਸਵਾਲ ਦਾ ਜਵਾਬ, ਕਿਉਂਕਿ ਇਨਸਾਨ ਜਦੋਂ ਵੀ ਕੋਈ ਕਿਸੇ ਦੇ ਨਾਲ ਮਾੜਾ ਕਰਦਾ ਜਾਂ ਜਾਣੇ ਅਣਜਾਣੇ ਉਹਦੇ ਉੱਤੇ ਕੋਈ ਲਾਲਚ ਹਾਵੀ ਹੋ ਜਾਂਦਾ ਅਤੇ ਫਿਰ ਉਹ ਮਾੜਾ ਕਰਨ ਦੇ ਲਈ ਜ਼ਰੂਰ ਕਿਸੇ ਨਾ ਕਿਸੇ 'ਤੇ ਹੱਥ ਚੁੱਕ ਲੈਂਦਾ। ਸਵਾਲ ਇਹ ਆ ਕਿ ਜਦੋਂ ਕੋਈ ਤੁਹਾਡੇ ਨਾਲ ਮਾੜਾ ਕਰਦਾ ਤਾਂ ਤੁਸੀਂ ਅੱਗੋਂ ਕਿੱਦਾਂ ਦਾ ਵਰਤਾਰਾ ਕਰਦੇ ਹੋ, ਤੁਹਾਡੇ ਮਨ ਦੇ ਵਿੱਚ ਕੀ ਆਉਂਦਾ ਜੇ ਤੁਹਾਡੇ ਨਾਲ ਕੋਈ ਮਾੜਾ ਕਰ ਰਿਹਾ ਜਾਂ ਤੁਹਾਡੇ ਉੱਤੇ ਕੋਈ ਜ਼ੋਰ ਚਾੜ ਵੀ ਜਾਂਦਾ ਤਾਂ ਤੁਸੀਂ ਉਸ ਸਮੇਂ
की सोचते हो की कहें हो जे तो तुहाडे मन दे विच इह धारना है कि तेरे को मैं बदला लूँगा तो जां फिर नहीं कितने वापस चलती तो तुसीं इह कहें हो जां मेरा शराब ही जां मैं रब सच्चे अगे इहो अरदास करदा कि तेरा कख ना रवे। अलग अलग तरह के सनैरियो हो सकते हैं जिथे साडा जोर पैंदा उत्थे आपां कुट लैंदे आ मार लैंदे आ दब लैंदे आ जिथे साडा जोर नहीं चलता अगला होर डाढा हुंदा उत्थे आपां रब नूं इह फरियाद ला दिंदे आ वी तूं वेखी इहनूं मैं नहीं इहदा माड़ा कर सकदा तूं इहदा माड़ा करी पर सच इह आ कि तुसीं अपने कर्मां दा गेड़ा उधर नूं मोड़ लिया। इंसान कहिंदे ने कि जो चाहुंदा है जो मंगदा है उहनूं मिल जांदा निर्भर करदा कि तुसीं की मंगणा। कोई किड्डा भी वड्डा किड्डा भी शक्तिशाली है जेकर तुसीं मन दे विच उहदे लई बदला रख लिया यानी कि माड़े भाव रख ले बदसीसां किसे नूं दे दित्तियां वो उन्हों लगनिया जरूर है पर गल है कि उदे विच ताड़ा भी कोई भला नहीं होने वाला। उन्हां बासीसां दे विच दूसरी धिर बन के तुसीं भी कितें ना कितें शामिल हो जाओगे तो उस जन्म दे विच जां फिर उस सनैरियो दे विच अगला फिर विचारा बन जूगा वह फिर ताड़े ते जोर चढ़ूगा वो ताड़े खिलाफ कितें फरियाद करूगा रब अगे। बस इस तरह के नाल ये चक्कर चलता रहना छुटकारा उदों होना जो आप माफ करना सीख लिया जो आप सहनशीलता सीख ली उदा की सहनशीलता जो कोई तत्ती तवी ते भी बह के गुरबाणी पढ़ी जाए उस रब का शुक्र करी जाए उदा की सहनशीलता जां फिर कोई देग दे विच उबलदा भी उस रब का शुक्र करी जाए वो शुकराना वो वाली भावना जो कोई बंद बंद कट्टिया जांदा ते तां वी ये नहीं कहिंदा जा तेरा कख ना रवे जाओ रब जाओ अल्लाह करामात विखावे तेनू हुणे मार दवे फिर जाके पार उतारे होंदे ने। यकीन रखना पैंदा उस रब दे उत्ते फिर जाके पिछले जन्मां दे लेखे जोखे तुहाडे क्लीयर होंदे। गल कदी कि सहनशीलता किसे नूं माफ करन दी बिरती जदों भी इदां दी कोई भावना आवे तुहानूं लगे कि नहीं मैं ते नहीं कर सकदा पर उत्थे इह याद रखना बहुत जरूरी है कि तुहाडे अगे दे लई उह बहुत जरूरी है अग्गा सवारन दे लई उह बहुत जरूरी है नहीं तो फिर शायद इस कहानी वागू किसी ना किसी जन्म च आपां भी बह के कह रहे होवांगे मैं तो बड़ा चंगा जां हो सकता इसे जन्म च आपां कह रहे होईए मेरे नाल ही पता नहीं क्यों माड़ा हुंदा मैं तो कदी किसी का कोई माड़ा नहीं किया आ तो बड़ा चंगा सी इह तो हमेशा रब दा नां लैंदा है पर कोशिश करके जो लैंदा ही रवे जो अपने दुख सुख दे विच भी किसी का भला ही मंगे उहदे हाथ उठन ते किसी दे चंगे दे लई दुआ दे विच ते फिर उहनूं इह शायद नहीं कहना पऊगा जां फिर इस जन्म च भी हो सकदा किसी नूं इह चीज़ ना कहनी पैंदी होवे मेरे नाल ही क्यों माड़ा हुंदा आ फलाना चंगी भली घर दे विच जम्मिया ही इह क्यों कर इह क्यों पाप करदा क्योंकि आपां एक सीमित हद तक सिर्फ वेख सकते हैं उस तो पिछे की होया अगे की होना यह किसी नूं कुछ पता नहीं। यह सफर कोई एडा सौखा भी नहीं जिन्ना चिर कहिंदे ने तुसीं गुरु दे लड़ नहीं लगते उन्ना चिर यह राह दे उत्ते चलना बड़ा औखा उन्ना चिर यह सफर नहीं तय किया जा सकता।
ਆਸ ਕਰਦਾ ਕਿ ਅੱਜ ਦੀ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਊਗੀ। ਕੋਸ਼ਿਸ਼ ਕੀਤੀ ਕਿ ਇਹਦਾ ਨਿਚੋੜ, ਇਹਦਾ ਅਰਥ ਤੁਹਾਨੂੰ ਸੌਖਾ ਸਮਝ ਆਵੇ। ਜੇਕਰ ਕੋਈ ਕਮੀ ਪੇਸ਼ੀ ਰਹਿ ਗਈ ਹੋਵੇ, ਕੋਈ ਸ਼ਬਦ ਉੱਤੇ ਥੱਲੇ ਹੋਏ ਹੋਣ, ਤਾਂ ਉਹਦੇ ਲਈ ਦੋਵੇਂ ਹੱਥ ਜੋੜ ਕੇ ਮਾਫ਼ੀ। ਅੱਗੇ ਤੋਂ ਠੀਕ ਕਹਿਣ ਦੀ ਕੋਸ਼ਿਸ਼ ਕਰਾਂਗੇ। ਧੰਨਵਾਦ।

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗ ਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਆਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨੇ ਨਾ ਵਿੱਚ

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ solutions.com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
1: ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਹਾਂਜੀ

ਰੇਡੀਓ ਹਾਂਜੀ 1674 ਮਾਸ ਕਰਦੇ ਹਾਂ। ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ, ਚੜ੍ਹਦੀ ਕਲਾ 'ਚ ਹੋਵੇਗੇ, ਚਿਹਰੇ 'ਤੇ ਹੋਵੇਗੀ ਮੁਸਕਰਾਹਟ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਸਾਰਾ ਦਿਨ ਇਹ ਖੁਸ਼ੀ ਤੁਹਾਡੇ ਚਿਹਰੇ 'ਤੇ ਸੱਜੀ ਰਹੇ। ਇਹੋ ਹੀ ਆ ਸ਼ੁਕਰਾਨਾ ਉਸ ਰੱਬ ਦਾ ਜੋ ਸਵੇਰੇ ਸਵੇਰੇ ਦੇ ਸਮੇਂ ਤੁਸੀਂ ਲੈ ਕੇ ਘਰੋਂ ਨਿਕਲਣਾ, ਉਹੀ ਖੱਟ ਕਮਾ ਕੇ ਤੁਸੀਂ ਸਾਰਾ ਦਿਨ ਵਾਪਸ ਲੈ ਕੇ ਆਉਣਾ। ਆਓ ਫਿਰ ਘਰਾਂ ਨੂੰ ਖੁਸ਼ੀਆਂ ਲੈ ਕੇ ਚੱਲੀਏ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਇੱਕ ਵਿਅਕਤੀ ਜਿਹੜਾ ਬੜਾ ਸੋਹਣਾ ਕਾਰੋਬਾਰ ਕਰਦਾ ਸੀ, ਹੌਲੀ ਹੌਲੀ ਦਿਨ ਫਿਰ ਹੋਰ ਵਧੀਆ ਕਾਰੋਬਾਰ ਚੱਲਿਆ। ਪਰਿਵਾਰ ਨੇ ਫੈਸਲਾ ਕੀਤਾ ਕਿ ਹੁਣ ਉਹ ਆਪਣੀ ਮਰਜ਼ੀ ਦਾ ਘਰ ਬਣਾਉਣਗੇ, ਆਪਣੇ ਸੁਪਨਿਆਂ ਦਾ ਘਰ। ਬੜੇ ਚਿਰਾਂ ਤੋਂ ਉਹਨਾਂ ਦੇ ਮਨ ਦੀ ਤਮੰਨਾ ਸੀ ਕਿ ਉਹ ਦੂਰ ਪਹਾੜੀ ਦੇ ਉੱਤੇ ਉਹਨਾਂ ਦਾ ਘਰ ਹੋਵੇ। ਉਸ ਪਹਾੜੀ ਤੋਂ ਉਹ ਆਪਣੇ ਸਾਰੇ ਪਿੰਡ ਨੂੰ ਵੇਖ ਪਾਉਣ, ਉਹ ਕੁਦਰਤ ਦਾ ਨਜ਼ਾਰਾ ਮਾਣ ਪਾਉਣ। ਪਰ ਕਿਤੇ ਨਾ ਕਿਤੇ ਮਨ ਦੇ ਵਿੱਚ ਇੱਕ ਗੱਲ ਹੋਰ ਵੀ ਦੱਬੀ ਸੀ, ਜਿਹੜੀ ਸ਼ਾਇਦ ਜ਼ਬਾਨੋਂ 'ਤੇ ਬੋਲ ਕੇ ਨਹੀਂ ਬੰਦਾ ਦੱਸਦਾ। ਉਹ ਸੀ ਕਿ ਸਾਡਾ ਰੁਤਬਾ ਬਾਕੀਆਂ ਦੇ ਨਾਲੋਂ ਉੱਚਾ ਹੋਵੇ। ਪਤਾ ਲੱਗੇ ਪਿੰਡ ਵਾਲਿਆਂ ਨੂੰ ਕਿ ਅਸੀਂ ਉਹਨਾਂ ਦੇ ਨਾਲੋਂ ਹੁਣ ਵੱਖਰੇ ਹਾਂ, ਅਸੀਂ ਉਹਨਾਂ ਦੇ ਨਾਲੋਂ ਵੱਧ ਕਮਾਈ ਕਰਦੇ ਹਾਂ, ਸਾਡੀ ਪਹੁੰਚ ਉਹਨਾਂ ਦੇ ਨਾਲੋਂ ਵਧੇਰੇ ਆ, ਇਸ ਕਰਕੇ ਅਸੀਂ ਹੋਰ ਉੱਚੀ ਥਾਂ ਦੇ ਉੱਤੇ ਆ ਕੇ ਘਰ ਛੱਤ ਲਿਆ। ਬਹੁਤਾ ਸਮਾਂ ਨਹੀਂ ਲੱਗਾ ਉਹਨਾਂ ਨੂੰ ਆਪਣਾ ਇਹ ਸੁਪਨਾ ਪੂਰਾ ਕਰਦਿਆਂ, ਅਤੇ ਹੁਣ ਉਹ ਬੜੇ ਮਾਣ ਦੇ ਨਾਲ ਗੱਲ ਕਹਿੰਦੇ ਕਿ ਸਾਡਾ ਘਰ ਉਹ ਦੂਰੋਂ ਦਿਖਦਾ। ਪਿੰਡ ਦੇ ਬਹੁਤੇ ਲੋਕ ਉਹਨਾਂ ਤੋਂ ਇਸ ਗੱਲ ਦੀ ਈਰਖਾ ਵੀ ਕਰਦੇ। ਉਹਨਾਂ ਨੂੰ ਲੱਗਦਾ ਕਿ ਇਹ ਹੁਣ ਪਹਿਲਾਂ ਵਰਗੇ ਨਹੀਂ ਰਹੇ। ਵੈਸੇ ਵੀ ਪਹਿਲਾਂ ਵਰਗਾ ਬੰਦਾ ਰਹਿੰਦਾ ਨਹੀਂ, ਚਾਹੇ ਕਿੰਨਾ ਵੀ ਤੁਸੀਂ ਚੰਗਾ ਬਣ ਕੇ ਵਿਖਾਓ, ਪਰ ਜਦੋਂ ਤੁਸੀਂ ਦੂਸਰਿਆਂ ਨਾਲੋਂ ਵੱਖਰਾ ਹੋ ਕੇ ਕੋਠਾ ਛੱਤ ਲੈਂਦੇ ਹੋ ਫਿਰ ਬਦੋ ਬਦੀ ਵੱਖਰੇਵੇਂ ਪੈ ਜਾਂਦੇ। ਉਹ ਲੋਕ ਜਿਹੜੇ ਰਾਤ ਦਿਨ ਤੁਹਾਡੀਆਂ ਸਿਫਤਾਂ ਕਰਦੇ ਆ, ਤੁਹਾਡੇ ਕੋਲ ਰਹਿੰਦੇ, ਉਹਨਾਂ ਦਾ ਵੀ ਨਜ਼ਰੀਆ ਤੁਹਾਡੇ ਪ੍ਰਤੀ ਬਦਲ ਜਾਂਦਾ। ਅਤੇ ਇੱਕ ਹੋਰ ਕੈਟੇਗਰੀ ਹੁੰਦੀ ਹੈ ਜਿਹੜੀ ਪਹਿਲਾਂ ਤੁਹਾਡੇ ਨਾਲ ਸਿੱਧੇ ਮੂੰਹ ਨਹੀਂ ਬੁਲਾਉਂਦੀ, ਪਰ ਜਿੱਦਾਂ ਹੀ ਤੁਹਾਡਾ ਰੁਤਬਾ ਉੱਚਾ ਹੁੰਦਾ ਤੁਹਾਡੇ ਨਾਲ ਉਹ ਘਿਓ ਖਿਚੜੀ ਹੋ ਜਾਂਦੀ। ਉਹਨਾਂ ਨੂੰ ਪਤਾ ਹੁੰਦਾ ਕਿਹੜੇ ਬੰਦੇ ਨੂੰ ਕਿਹੜੀ ਖੁਰਾਕ ਚਾਹੀਦੀ ਹੈ, ਉਹਦੀ ਖੁਸ਼ਾਮਦ ਕਿੰਨੀ ਕੁ ਕਰਨੀ ਆ ਅਤੇ ਕਿੱਦਾਂ ਉਹਦੇ ਤੋਂ ਫਾਇਦਾ ਲੈਣਾ। ਸੋ ਇਸ ਕਰਕੇ ਸਾਨੂੰ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਬਹੁਤਾ ਫਰਕ ਪਿਆ ਨਜ਼ਰ ਨਹੀਂ ਆਉਂਦਾ। ਜਿੱਥੇ ਚਾਰ ਜੀ ਜਾਂਦੇ ਆ ਉੱਥੇ ਚਾਰ ਨਵੇਂ ਆ ਜਾਂਦੇ, ਪਰ ਫਰਕ ਪੈਂਦਾ ਤਾਂ ਇੱਕ ਚੀਜ਼ ਦਾ, ਉਹ ਜਿਹੜੇ ਪਹਿਲੇ ਚਾਰ ਉਹ ਸਾਡੇ ਖੈਰ ਖਵਾ ਹੁੰਦੇ ਸ਼ਾਇਦ, ਪਰ ਇਹ ਜਿਹੜੇ ਦੂਸਰੇ ਨੇ ਇਹ ਮਤਲਬ ਦੇ ਲਈ ਜੁੜਦੇ ਆ। ਗੱਲ ਕਹਦੀ ਕਿ ਇੱਕ ਦਰੀਨ ਕੁਛ ਐਸਾ ਭਾਣਾ ਵਾਪਰਿਆ, ਸਾਰੇ ਪਰਿਵਾਰ ਨੇ ਸਾਰੇ ਪਿੰਡ ਨੇ ਕਹਿਣਾ ਸ਼ੁਰੂ ਕਰ ਦਿੱਤਾ ਸਾਨੂੰ ਨਜ਼ਰ ਲੱਗ ਗਈ ਆ। ਇੱਕ ਦਿਨ ਅਚਾਨਕ ਪਹਾੜੀ ਦੇ ਹੇਠਲੇ ਹਿੱਸੇ ਦੇ ਵਿੱਚ ਅੱਗ ਲੱਗੀ ਅਤੇ ਅੱਗ ਐਡੀ ਤੇਜ਼ੀ ਦੇ ਨਾਲ ਉੱਤੇ ਨੂੰ ਵਧੀ ਕਿ ਉਹਨਾਂ ਦਾ ਸਾਰਾ ਘਰ ਝੁਲਸ ਗਿਆ। ਇੰਨਾ ਸ਼ੁਕਰ ਕਿ ਉਸ ਸਮੇਂ ਉਹ ਆਪਣੇ ਘਰ ਦੇ ਵਿੱਚ ਮੌਜੂਦ ਨਹੀਂ ਸਨ, ਪਰ ਉਹ ਘਰ ਦੇ ਵਿੱਚ ਮੌਜੂਦ ਨਹੀਂ ਸੀ ਇਸ ਗੱਲ ਦਾ ਸ਼ੁਕਰ ਨਹੀਂ ਕਰ ਸਕੇ, ਘਰ ਸੜ ਗਿਆ। ਇਸ ਗੱਲ ਦਾ ਗਿਲਾ ਜ਼ਰੂਰ ਰੱਬ ਦੇ ਨਾਲ ਕੀਤਾ। ਲਗਭਗ ਸਾਰਾ ਹੀ ਕੁਛ ਉਹਨਾਂ ਨੇ ਆਪਣੇ ਜਾਂ ਸਾਰੀ ਜਮ੍ਹਾਂ ਪੂੰਜੀ ਉਹਨਾਂ ਨੇ ਆਪਣੇ ਘਰ 'ਤੇ ਲਾ ਦਿੱਤੀ ਸੀ। ਅਤੇ ਹੁਣ ਉਹਨਾਂ ਨੂੰ ਲੱਗਦਾ ਸੀ ਕਿ ਸਾਡੇ ਕੋਲ ਕੁਛ ਬਚਿਆ ਹੀ ਨਹੀਂ। ਹਰ ਰੋਜ਼ ਸਵੇਰੇ ਸਵੇਰੇ ਦੇ ਸਮੇਂ ਜਿੱਦਾਂ ਪਹਿਲਾਂ ਇੱਕ ਫਕੀਰ ਆਉਂਦਾ ਸੀ, ਉਸੇ ਤਰ੍ਹਾਂ ਅੱਜ ਆਇਆ। ਜਿਹੜੇ ਵੀ ਘਰ 'ਚੋਂ ਮੰਗਦਾ ਉਸ ਘਰ ਨੂੰ ਦੁਆਵਾਂ ਦਿੰਦਾ। ਉਹਦੀ ਇੱਕ ਆਦਤ ਸੀ, ਜਿਹੜਾ ਵੀ ਕੋਈ ਉਹਨੂੰ
ਕੋਈ ਦਾਣਾ ਪਾਣੀ ਦਿੰਦਾ, ਰੋਟੀ ਦਿੰਦਾ, ਖਾਣ ਨੂੰ ਦਿੰਦਾ, ਉਹ ਅੱਗੋਂ ਅਸੀਸ ਦਿੰਦਾ, ਰੱਬ ਤੇਰੇ 'ਤੇ ਮਿਹਰਬਾਨ ਹੈ। ਉਹ ਤਾਂ ਅੱਜ ਵੀ ਉਸੇ ਤਰ੍ਹਾਂ ਦੇ ਨਾਲ ਘਰ ਪਹੁੰਚਿਆ ਸੀ। ਫਕੀਰ ਨੇ ਅੱਜ ਵੀ ਆ ਕੇ ਆਵਾਜ਼ ਮਾਰੀ, ਪਰ ਉਹ ਜੋ ਘਰ ਦੇ ਅੰਦਰ ਨਹੀਂ ਗਏ, ਅੱਜ ਉਹ ਘਰ ਦੇ ਬਾਹਰ ਨੇ, ਅੱਜ ਉਹ ਦੁਖੀ ਨੇ। ਅੱਜ ਉਹ ਫਕੀਰ ਨੂੰ ਕੁਛ ਦੇ ਨਹੀਂ ਸਕਦੇ, ਪਰ ਫਕੀਰ ਕੋਲ ਦੇਣ ਨੂੰ ਅੱਜ ਵੀ ਉਹੀ ਹੈ। ਫਕੀਰ ਨੇ ਬੜੇ ਗੌਹ ਦੇ ਨਾਲ ਉਸ ਪਰਿਵਾਰ ਵੱਲ ਵੇਖਿਆ ਅਤੇ ਫਿਰ ਕਿਹਾ, ਰੱਬ ਤੁਹਾਡੇ 'ਤੇ ਮਿਹਰਬਾਨ ਹੈ। ਪਰ ਅੱਜ ਉਹ ਗੱਲ ਪਰਿਵਾਰ ਨੂੰ ਚੰਗੀ ਨਹੀਂ ਲੱਗੀ। ਅੱਜ ਉਹਨਾਂ ਨੇ ਅੰਦਰੋਂ ਅੰਦਰੀ ਇਸ ਗੱਲ ਦਾ ਗੁੱਸਾ ਕੀਤਾ। ਉਹਨਾਂ ਨੂੰ ਲੱਗਾ ਕਿ ਹੋਰ ਬਹੁਤਿਆਂ ਵਾਂਗੂ ਇਹ ਫਕੀਰ ਵੀ ਟਿੱਚਰਾਂ ਕਰਦਾ। ਮਨ ਹੀ ਮਨ ਫਕੀਰ ਨੇ ਗਾਲਾਂ ਕੱਢੀਆਂ, ਬੁਰਾ ਭਲਾ ਸੋਚਿਆ, ਪਰ ਜ਼ਬਾਨੋਂ ਕੁਛ ਨਹੀਂ ਬੋਲੇ। ਪਰ ਕਿੰਨਾ ਕੁ ਚਿਰ ਚੁੱਪ ਰਹਿੰਦੇ। ਅਗਲੇ ਦਿਨ ਫਿਰ ਜਦੋਂ ਫਕੀਰ ਪਿੰਡ ਦੇ ਵਿੱਚ ਆਇਆ, ਫਕੀਰ ਨੇ ਤਾਂ ਫਿਰ ਉਹੀ ਦੁਆ ਦਿੱਤੀ, ਰੱਬ ਤੇਰੇ 'ਤੇ ਮਿਹਰਬਾਨ ਹੈ। ਦੂਸਰਾ ਤੀਸਰਾ ਆਖਿਰਕਾਰ ਵਿਅਕਤੀ ਬੋਲਿਆ, ਫਕੀਰਾ ਸਾਰਾ ਪਿੰਡ ਬੋਲੇ, ਤੂੰ ਕਿਉਂ ਬੋਲੇ, ਤੈਨੂੰ ਸ਼ਰਮ ਨਹੀਂ ਆਉਂਦੀ, ਤੇਰੇ ਸਾਹਮਣੇ ਸਾਡਾ ਸਾਰਾ ਕੁਛ ਸੜ ਕੇ ਤਬਾਹ ਹੋ ਗਿਆ, ਤੈਨੂੰ ਕੀ ਲੱਗਦਾ ਰੱਬ ਸਾਡੇ 'ਤੇ ਮਿਹਰਬਾਨ ਹੈ। ਫਕੀਰ ਕੁਛ ਨਹੀਂ ਬੋਲਿਆ, ਆਪਣੇ ਸੁਭਾਅ ਦੇ ਮੁਤਾਬਕ ਮੁਸਕਰਾਇਆ ਅਤੇ ਚਲਾ ਗਿਆ। ਪਰ ਇਹ ਸਿਲਸਿਲਾ ਇਸੇ ਤਰ੍ਹਾਂ ਦੇ ਨਾਲ ਜਾਰੀ ਰਿਹਾ। ਕੋਈ ਨਿੱਕਾ ਮੋਟਾ ਕੰਮ ਕਾਰ ਕਰਕੇ ਫਿਰ ਦੁਬਾਰਾ ਤੋਂ ਰੋਟੀ ਕਮਾਉਣੀ ਸ਼ੁਰੂ ਕੀਤੀ। ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਕੋਈ ਛੋਟਾ ਮੋਟਾ, ਕੋਈ ਰਹਿਣ ਬਸੇਰਾ, ਕੋਈ ਕੁੱਲੀ ਛੱਤ ਲਈ। ਪਰ ਫਕੀਰ ਉਸੇ ਚਾਲ ਚੱਲਦਾ ਰਿਹਾ। ਫਕੀਰ ਦੀ ਦੁਆ ਉਹੀ, ਅੱਜ ਫਿਰ ਉਹਨੇ ਉਹੀ ਦੁਆ ਦਿੱਤੀ ਹੈ, ਰੱਬ ਤੁਹਾਡੇ 'ਤੇ ਮਿਹਰਬਾਨ ਹੈ। ਆਖਿਰਕਾਰ ਉਸ ਬੰਦੇ ਦੇ ਸਬਰ ਦਾ ਬੰਨ ਟੁੱਟ ਗਿਆ। ਅੱਜ ਫਕੀਰ ਨੂੰ ਬਾ ਕੇ ਪੁੱਛ ਹੀ ਲਿਆ, ਫਕੀਰਾ ਸਾਡੇ ਨਾਲ ਇੰਨਾ ਕੁਛ ਹੋ ਗਿਆ, ਤੇਰੀਆਂ ਅੱਖਾਂ ਸਾਹਮਣੇ ਹੋਇਆ, ਤੈਨੂੰ ਕੀ ਲੱਗਦਾ ਇਹਦੇ ਵਿੱਚ ਕੀ ਚੰਗਾ? ਤੂੰ ਜਦੋਂ ਫਿਰ ਵੀ ਇਹ ਗੱਲ ਕਹਿੰਦਾ ਤਾਂ ਇਹ ਮੇਰੇ ਮੱਥੇ 'ਚ ਵੱਜਦੀ ਹੈ, ਇਹ ਮੈਨੂੰ ਚੁੱਭਦੀ ਹੈ। ਤੇਰੀ ਮੈਂ ਬੜੀ ਇੱਜ਼ਤ ਕੀਤੀ, ਮਨ ਮਨ ਮੈਂ ਤੈਨੂੰ ਬਹੁਤ ਕੁਛ ਕਿਹਾ, ਤੈਨੂੰ ਮੈਂ ਕੁਛ ਕਹਿ ਨਹੀਂ ਸਕਿਆ, ਜ਼ਬਾਨੋਂ ਸਿਰਫ ਮਾਰ ਕੁੱਟ ਹੀ ਨਹੀਂ ਸਕਿਆ। ਇਹੀ ਗੱਲ ਕਿਸੇ ਹੋਰ ਨੇ ਕਹੀ ਹੁੰਦੀ ਤਾਂ ਸੱਚ ਜਾਣੀ, ਮੈਨੂੰ ਸੱਤੀ ਕੱਪੜੀ ਅੱਗ ਲੱਗ ਜਾਂਦੀ ਹੈ ਜਦੋਂ ਤੂੰ ਇਹ ਗੱਲ ਕਹਿੰਦਾ। ਤਾਂ ਫਕੀਰ ਹੱਸ ਕੇ ਕਹਿਣ ਲੱਗਾ, ਮੇਰੀ ਗੱਲ ਸੱਚ ਮੰਨ, ਰੱਬ ਤੇਰੇ 'ਤੇ ਮਿਹਰਬਾਨ ਹੈ। ਚੱਲ ਫਿਰ ਮੈਨੂੰ ਅੱਜ ਦੱਸ, ਰੱਬ ਮੇਰੇ 'ਤੇ ਕਿੱਦਾਂ ਮਿਹਰਬਾਨ ਹੈ? ਇੱਕ ਉੱਚੇ ਮਹਿਲ ਤੋਂ ਮੈਨੂੰ ਦੁਬਾਰਾ ਝੌਂਪੜੀ ਦੇ ਵਿੱਚ ਲਿਆ ਤਾ, ਰੱਬ ਕਿੱਦਾਂ ਮਿਹਰਬਾਨ ਹੈ? ਮੈਨੂੰ ਸਮਝਾ। ਫਕੀਰ ਕਹਿਣ ਲੱਗਾ, ਜਦੋਂ ਇਹ ਧਰਤੀ ਹੋਣ ਚਾਹੀਦੀ ਨਾ, ਅਤੇ ਉਦੋਂ ਸਾਰਾ ਕੁਛ ਇੱਕ ਵਾਰੀ ਨਸ਼ਟ ਹੋ ਗਿਆ, ਅਤੇ ਫਿਰ ਇਹ ਹੌਲੀ ਹੌਲੀ ਕਰਕੇ ਇਹ ਧਰਤੀ ਜਿਹਦੇ ਉੱਤੇ ਤੂੰ ਰਹਿ ਰਿਹਾ ਹੋਣ ਦੇ ਵਿੱਚ ਆਈ, ਅਤੇ ਫਿਰ ਇਹ ਜੀਵਨ ਹੋਣ ਦੇ ਵਿੱਚ ਆਇਆ। ਤੂੰ, ਮੈਂ, ਇਹ ਰੁੱਖ, ਇਹ ਪੰਛੀ, ਇਹ ਜਾਨਵਰ, ਹਰ ਇੱਕ ਜੀਵ ਜੰਤੂ, ਇਹ ਵਿਨਾਸ਼ ਤੋਂ ਹੀ ਸ਼ੁਰੂ ਹੋਇਆ। ਇਹ ਜਿਹੜੀ ਖੂਬਸੂਰਤੀ ਤੂੰ ਆਸ ਪਾਸ ਵੇਖਦਾ, ਇਹ ਜਿਹੜੇ ਨਜ਼ਾਰੇ ਤੂੰ ਮਾਣਦਾ, ਇਹਨਾਂ ਦੀ ਸ਼ੁਰੂਆਤ ਵਿਨਾਸ਼ ਤੋਂ। ਪਹਿਲਾਂ ਸਭ ਕੁਛ ਖਤਮ ਹੁੰਦਾ, ਅਤੇ ਫਿਰ ਉੱਥੋਂ ਸਾਰਾ ਕੁਛ ਨਵੇਂ ਸਿਰਿਓਂ ਸ਼ੁਰੂ ਹੁੰਦਾ। ਜਦੋਂ ਆਪਾਂ ਇੱਕ ਰੁੱਖ ਵੱਢ ਦਿੰਦੇ ਹਾਂ, ਉਹ ਵੱਢਦੇ ਇਸ ਕਰਕੇ ਹਾਂ ਕਿਉਂਕਿ ਉਹ ਪੁਰਾਣਾ ਹੋ ਗਿਆ ਹੁੰਦਾ, ਉਹਦੀਆਂ ਸਿਖਾਵਾਂ ਸੁੱਕਣ ਲੱਗ ਜਾਂਦੀਆਂ। ਪਰ ਕਦੇ ਤੂੰ ਵੇਖਿਆ ਉਹਦੇ ਵਿੱਚੋਂ ਹਰੀਆਂ ਕਰੂੰਬਲਾਂ ਫਿਰ ਦੁਬਾਰਾ ਤੋਂ ਫੁੱਟਦੀਆਂ, ਉਹ ਫਿਰ ਟਾਹਣੀਆਂ ਬਣਦੀਆਂ, ਟਾਹਣੀਆਂ ਟਾਹਣ ਬਣ ਜਾਂਦੇ ਨੇ, ਅਤੇ ਉਹ ਰੁੱਖ ਪਹਿਲਾਂ ਦੇ ਨਾਲੋਂ ਵੀ ਕਿਤੇ ਵਧੇਰੇ ਸੰਘਣਾ ਹੋ ਜਾਂਦਾ।
ਵੱਧ ਛਾਂ ਦਿੰਦਾ, ਵੱਧ ਫਲ ਦਿੰਦਾ। ਇਸੇ ਤਰ੍ਹਾਂ ਦੇ ਨਾਲ ਜ਼ਿੰਦਗੀ ਦੀ ਹਰ ਇੱਕ ਸ਼ੈ, ਜਿੰਨਾ ਚਿਰ ਉਹ ਟੱਠੂ ਨਹੀਂ ਉਹਨਾਂ ਚਿਰ ਨਵੀਂ ਉਸਰੂ ਨਹੀਂ, ਨਵੀਂ ਉਸਰੂ ਨਹੀਂ, ਪਹਿਲਾਂ ਦੇ ਨਾਲੋਂ ਉਹ ਜ਼ਿਆਦਾ ਵਧੂ ਫੁੱਲੂ ਨਹੀਂ। ਗੱਲ ਸਿਰਫ ਸਬਰ ਦੀ ਹੈ। ਸੱਚ ਜਾਣ ਤੇਰਾ ਘਰ ਸੜਿਆ, ਉਹ ਰੱਬ ਤੇਰੀ ਤਰੱਕੀ ਚਾਹੁੰਦਾ, ਤੇਰਾ ਕੰਮ ਕਰ ਜਾਂਦਾ ਰਿਹਾ ਇਹ ਸਮਝ ਕੇ ਰੱਬ ਤੈਨੂੰ ਹੋਰ ਤਰੱਕੀ ਦੇਣਾ ਚਾਹੁੰਦਾ। ਇਨਸਾਨ ਇੱਦਾਂ ਦਾ ਕਿ ਉਹ ਜਿੰਨਾ ਚਿਰ ਉਹਦੇ ਹੱਥੀਂ ਕੁਛ ਹੈ ਉਹਨਾਂ ਚਿਰ ਉਹ ਨਵਾਂ ਕਰਨ ਦੀ ਹਿੰਮਤ ਨਹੀਂ ਕਰਦਾ। ਜਦੋਂ ਉਹਦੇ ਕੋਲ ਕੁਛ ਨਹੀਂ ਰਹਿੰਦਾ ਤਾਂ ਉਹਦੇ ਕੋਲ ਇੰਨੀ ਕੁ ਹਿੰਮਤ ਹੁੰਦੀ ਆ ਉਹ ਫਿਰ ਦੁਬਾਰਾ ਤੋਂ ਸਿਰਜ ਸਕਦਾ। ਤੂੰ ਵੀ ਕਰ ਸਕਦਾ। ਤੇਰੇ ਮਹਿਲ ਵੇਖ ਕੇ ਮੈਨੂੰ ਇੰਨਾ ਨਜ਼ਾਰਾ ਨਹੀਂ ਸੀ ਆਉਂਦਾ ਜਿੰਨਾ ਇਹ ਤੇਰੀ ਝੌਂਪੜੀ ਵੇਖ ਕੇ ਆ ਰਿਹਾ। ਤੇਰੇ ਮਹਿਲਾਂ ਦੇ ਵਿੱਚ ਉਨਾ ਸਕੂਨ ਨਹੀਂ ਸੀ ਜਿੰਨਾ ਇਸ ਝੌਂਪੜੇ ਦੇ ਵਿੱਚ ਆ, ਦੱਸ ਹੈ ਕਿ ਨਹੀਂ? ਜਿੰਨਾ ਹੁਣ ਤੇਰੇ ਪਰਿਵਾਰ ਦੇ ਜੀ ਤੇਰੇ ਲਾਗੇ ਨੇ ਆਉਂਦਾ ਤੇ ਮੈਂ ਤੇਰੇ ਮਹਿਲਾਂ 'ਚ ਵੀ ਰਿਹਾ, ਉਦੋਂ ਨਹੀਂ ਸੀ। ਇਹਦੇ ਵਿੱਚ ਕੀ ਚੰਗਾ ਕੀ ਮਾੜਾ ਇਹ ਤਾਂ ਉਹ ਰੱਬ ਬਿਹਤਰ ਜਾਣਦਾ, ਪਰ ਮੈਂ ਤਾਂ ਇੰਨਾ ਜਾਣਦਾ ਉਹ ਰੱਬ ਤੇਰੇ 'ਤੇ ਮਿਹਰਬਾਨ ਹੈ। ਅਤੇ ਸੱਚ ਜਾਣਿਓ ਰੱਬ ਹਰ ਇੱਕ ਦੇ ਉੱਤੇ ਮਿਹਰਬਾਨ ਹੈ। ਇਸ ਟਾਈਮ ਜਿਹੜੇ ਵੀ ਸੁਣ ਰਹੇ ਨੇ, ਕਿਸੇ ਨੂੰ ਵੀ ਲੱਗਦਾ ਹੋਵੇ ਕਿ ਮੇਰੇ ਨਾਲ ਆਹ ਮਾੜਾ ਹੋਇਆ, ਆਹ ਔਖਾ ਚੱਲ ਰਿਹਾ, ਇਹਦਾ ਮਤਲਬ ਕਿ ਰੱਬ ਤੁਹਾਡੇ 'ਤੇ ਹੋਰ ਵਧੇਰੇ ਮਿਹਰਬਾਨ ਹੈ। ਕਿਉਂਕਿ ਜਿੰਨਾ ਚਿਰ ਤੱਕ ਇੱਕ ਚੀਜ਼ ਖਤਮ ਨਹੀਂ ਹੁੰਦੀ, ਨਵੇਂ ਸਿਰੋਂ ਨਵੀਂ ਸ਼ੁਰੂਆਤ ਨਹੀਂ ਹੋ ਸਕਦੀ, ਇਹੋ ਹੀ ਕੁਦਰਤ ਦਾ ਨਿਯਮ ਹੈ। ਜਿਹੜੇ ਲੋਕਾਂ ਦੇ ਲਈ ਕਦੀ ਕੋਈ ਇੱਦਾਂ ਦਾ ਝਟਕਾ ਨਹੀਂ ਵੱਜਦਾ ਜ਼ਿੰਦਗੀ 'ਚ, ਉਹ ਫਿਰ ਇੱਕ ਪੱਧਰ ਤੋਂ ਜ਼ਿੰਦਗੀ ਸ਼ੁਰੂ ਕਰਦੇ ਨੇ, ਉਸ ਪੱਧਰ 'ਤੇ ਖਤਮ ਕਰ ਦਿੰਦੇ। ਉਹਨਾਂ ਦੇ ਲਈ ਕੁਝ ਵੀ ਨਵਾਂ ਨਹੀਂ, ਉਹਨਾਂ ਦੇ ਲਈ ਕੋਈ ਖਾਸ ਤਰੱਕੀ ਨਹੀਂ, ਜਿਹਨੂੰ ਉਹ ਤਰੱਕੀ ਕਹਿੰਦੇ ਨੇ। ਉਸ ਤੋਂ ਸ਼ਾਇਦ ਉਹ ਕਿਤੇ ਵਧੇਰੇ ਡਿਜ਼ਰਵ ਕਰਦੇ, ਪਰ ਉਹ ਨਹੀਂ ਪਾ ਪਾਉਂਦੇ ਕਿਉਂਕਿ ਉਹਨਾਂ ਦੀ ਅਰਦਾਸ ਹਮੇਸ਼ਾ ਇਹ ਹੋਈ ਰਹਿੰਦੀ ਹੈ ਜੋ ਦਿੱਤਾ ਉਹ ਬਚਿਆ ਰਹੇ। ਉਹ ਕਦੀ ਵੀ ਇਹ ਨਹੀਂ ਕਹਿ ਪਾਉਂਦੇ ਆਪਣੀ ਰਜ਼ਾ 'ਚ ਰੱਖੀ, ਜੋ ਤੈਨੂੰ ਚੰਗਾ ਲੱਗੇ ਉਹ ਕਰੀ, ਜੋ ਤੂੰ ਦਿੱਤਾ ਉਹਦੇ ਲਈ ਸ਼ੁਕਰਾਨਾ। ਸੋ ਜੇ ਆਪਾਂ ਉਹਦੇ ਹੱਥ ਡੋਰੀਆਂ ਛੱਡ ਕੇ ਚੱਲਦੇ ਰਹੀਏ, ਉਹਦੇ ਭਾਣੇ ਦੇ ਵਿੱਚ ਰਹਿ ਕੇ ਆਪਾਂ ਜੀਵਨ ਬਤੀਤ ਕਰੀਏ, ਤਾਂ ਫਿਰ ਨਜ਼ਾਰਾ ਕੁਛ ਹੋਰ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ, ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।

ਜੌਲ ਸਿਆਂ ਬਸ ਸਿੱਖਦਾ ਰਹਿ ਓਏ ਇਸ ਉਮਰੇ ਨੀ ਰੱਜੀ ਦਾ ਅੱਜ ਵੀ ਕਾਲਜ ਅੱਗੋਂ ਲੰਘੀਏ ਆਪੇ ਸਿਰਜਿਆ ਚੁੱਕ ਜਾਂਦਾ ਏ ਕਿੱਥੇ ਨਿਕਲੇ ਦਿਲ ਚੋਂ ਕਾਲਜ ਬੰਦਾ ਮੁੱਕਦਾ ਮੁੱਕ ਜਾਂਦਾ ਬੰਦਾ ਮੁੱਕਦਾ ਮੁੱਕ ਜਾਂਦਾ।

0: ਕੀ ਤੇਰੀ ਗੱਡੀ
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੈਵਨ ਹਾਲ
2: ਓ ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ
3: ਹੁਣ ਟੈਨਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
2: ਫਿਰ ਲਵਾਈਏ ਕਿੱਥੋਂ
3: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
2: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406 021 246 ਤੇ
4: ਹਾਂਜੀ ਹਾਂਜੀ

0: ਬੈਂਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਸ਼ਰਤਾਂ ਲਾਗੂ
1: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹੁਆਰ। ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਣ ਪਾਲਕ ਹੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ

ਦੁੱਖ ਪਰ ਹਾਸੋ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ। ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨ ਜਾਈ। ਤੀਰਥ ਨਾਵਾ ਜਿਤ ਸੁਪਾਵਾ ਵਿਨ ਪਾਣੇ ਕੇ ਨਾਇ ਕਰੀ, ਜੇਤੀ ਸ੍ਰਿਸ਼ਟ ਉਫਾਈ ਵੇਖਾਂ ਵਿਨ ਕਰਮਾਂ ਕੇ ਮਿਲੇ ਲਈ। ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨ ਜਾਈ। ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ, ਨਵਾਂ ਖਨਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ। ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵੇ ਤਾਂ ਵਾਤ ਨਾ ਪੁੱਛੈ ਕੇ। ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ, ਤੇ ਹਾ ਕੋਈ ਨਾ ਸੁੱਜੇ ਜੇ ਤਿਸ ਗੁਣ ਕੋਈ ਕਰੇ।

ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁੱਖ ਪਾਪ ਕਾ ਨਾਸ, ਸੁਣੈ ਈਸ਼ਰ ਬਰਮਾ ਇੰਦ, ਸੁਣੈ ਮੁਖ ਸਲਾਹਨ ਮੰਦ, ਸੁਣੈ ਜੋਗ ਜੁਗਤ ਤਨ ਭੇਦ, ਸੁਣੈ ਸਾਸਤ ਸਿਮਰਤ ਵੇਦ, ਨਾਨਕ

ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾਹ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ ਕਹਿ ਪਿਛੇ ਪਛਤਾ, ਕਾਗਤ

ਜਾਣੇ ਮਨ ਕੋਇ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਚੋ ਟਾ ਨੇ ਖਾ, ਮੰਨੈ ਜਮ ਕੈ ਸਾਥ ਨ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਇ, ਮੰਨੈ

ਜਾਣੈ ਮਨ ਕੋਇ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦਰਗੇ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀਂ ਸਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਤੌਲੈ ਉੱਪਰ ਕੇਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਪਾਰ ਤਲੈ ਕਮਨ ਜੋਰ।

ਕੁਵਾਰ ਜੋ ਤੁਧ ਭਾਵੈ ਸਾਈ ਭਲੀ ਕਾ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ

ਕਾਰ ਜੋ ਤੁਧ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲ ਵਟ ਹੱਤਿਆ ਕੁਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੂੜੇ ਫਿਰਾਏ ਅਸੰਖ ਮਲੇਛ ਮਲ ਪੱਖ ਖਾਏ।

ਜੋ ਤੁਧ ਭਾਵੈ ਸਾਈ ਭਲੀ ਕਾ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ, ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ, ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ, ਸਵਸਥ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਾਂ ਕਵਨ, ਜਿਤ ਹੋਵਾ ਆਕਾਰ।

ਰੁੱਤ ਮਹਾਂ ਨਾ ਕੋਈ ਜਾਂ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ

ਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ ਓੜਕ ਓੜਕ ਪਾਲ ਥਕੇ ਵੇਦ ਕਹਿਣ ਇੱਕ ਵਾਤ ਸੈਂਸ ਅਠਾਰਾਂ ਕਹਿਣ ਕਿਤੇਬਾਂ ਅਸਲੂ ਇੱਕ ਤਾਤ ਲੇਖਾਂ ਹੋਏ ਤਾਂ ਲਿਖੀਐ ਲੇਖੇ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾ ਹੀ ਸਾਲਾ ਏਤੀ ਸੁਰਤ ਨਾ ਪਾਈਆ ਨਦੀਆਂ ਅਤੇ ਵਾਹ ਪਵੇ ਸਮੁੰਦ ਨਾ ਜਾਣਿਆ ਸਮੁੰਦ ਸਾ ਸੁਲਤਾਨ ਗਿਰਿਆ ਸੇਤੀ ਮਾਲ ਤਨ ਕੀੜੀ ਤੁਲ ਨਾ।

ਅੰਤ ਕਾਰਨ ਕੇਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਏ। ਇਹ ਅੰਤ ਨਾ ਜਾਣੇ ਕੋਏ, ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ। ਕੇਵਲ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ। ਜੇਵੜ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤੁਮਾਏ। ਕੇਤੇ ਮੰਗੇ ਜੋਤ ਅਪਾਰ, ਕੇਤਿਆ ਗੰਤ ਨਹੀਂ ਵਿਚਾਰ। ਕੇਤੇ ਖੱਪ ਟੁੱਟੇ ਵੇਕਾਰ, ਕੇਤੇ ਲੈ ਲੈ ਮੁੱਕਰ ਪਾਹੇ। ਕੇਤੇ ਮੂਰਖ ਖਾਈ ਖਾਏ, ਕੇਤਿਆ ਦੁੱਖ ਭੁੱਖ ਸਦਮਾਰ। ਇਹ ਬੇਦਾਤ ਤੇਰੀ ਦਾਤਾਰ, ਬੰਦ ਖਲਾਸੀ ਪਾਣੇ ਹੋਏ। ਹੋਰ ਆਖ ਨਾ ਸਕੇ ਕੋਏ, ਜੇ ਕੋ ਖਾਏ ਕ ਆਖਣ ਪਾਏ। ਉਹ ਜਾਣੇ

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਭੰਡਾਰ ਅਮੁੱਲ ਆਵੈ ਅਮੁੱਲ ਲੈ ਜਾਏ ਅਮੁੱਲ ਪਾਏ ਅਮੁੱਲਾ ਸਮਾਏ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਖਿਆਨ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕੇਤੇ ਆਖੇ ਆਖਣ ਪਾਏ ਕੇਤੇ ਕਹਿ ਕਹਿ ਉੱਠ ਉੱਠ ਜਾਏ ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾਨ ਤਾਂ ਲਿਖੀਐ ਸਿਰ ਗਵਾਰਾਂ ਗਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤਵੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਮਨ ਹਾਰੇ ਕੇਤੇ ਰਾਗ ਪੁਰੀ ਸਿਓ ਕਹੀਨ ਕੇਤੇ ਗਾਵਨ ਹਾਰੇ ਗਾਵੈ ਤੁਨੂੰ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮੱਚ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵੇ ਜੋਧ ਮਹਾਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸਹੀ ਤੁਨਰੂ ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸਾਹ ਸਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਚੋਲੀ ਧਿਆਨ ਕੀ ਕਰੋ ਬਭੂਤ ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੂਤ ਗਿਆਨ ਦਿਆ ਭੰਡਾਰਨ ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਂ ਕੀ ਰਿੱਧ ਸਿੱਧ ਅਵਰਾ ਸਾਧ ਸੰਜੋਗ ਮਨਜੋਗ ਦੋਏ ਕਾਰ ਚਲਾਵੈ ਲੇਖੇ ਆਵੇ ਭਾਗ ਆਦੇਸ਼ ਤਿਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਭਾਵੈ

ਆਸਨ ਲੋਏ ਲੋਏ ਪੰਡਾਰ, ਜੋ ਕੁਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰ ਜਨਹਾਰ, ਨਾਨਕ ਸਤੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਇੱਕ ਦੂਜੀ ਪਉ ਲੱਖ ਹੋਏ, ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ, ਇੱਕ ਨਾਮ ਜਗਦੀਸ਼, ਏ ਤਰਾਹ ਪਥ ਪਵੜਿਆ, ਚੜਿਐ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ, ਕੀਤਾ ਆਈ ਰੀਸ, ਨਾਨਕ ਨਦਰੀ ਪਾਈਐ, ਕੂੜੀ ਕੂੜੈ ਠੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੇ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਖੋ ਕਰਮ, ਕੇਤੇ ਪਵਨ ਪਾਣੀ ਬੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬ੍ਰਹਮੇ ਕਾਰਤ ਕੜੀਐ, ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਖੰਡ ਕਾ ਖੋ ਕਰਮ, ਕੇਤੇ ਪਵਨ ਪਾਣੀ ਬੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬ੍ਰਹਮੇ ਕਾਰਤ ਕੜੀਐ, ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਈ ਵੇਸ, ਕੇਤੇ ਦੇਵ ਦਾਨਵ ਮੁੰਨ, ਕੇਤੇ ਕੇਤੇ ਰਤਨ ਸਮੁੰਦ, ਕੇਤਿਆ ਖਾਣੀ, ਕੇਤਿਆ ਬਾਣੀ, ਕੇਤੇ ਪਾਤ ਨਰਿੰਦ, ਕੇਤਿਆ ਸੁਰਤੀ ਸੇਵ, ਕੇਤੇ ਨਾਨਕ ਅੰਤਨਾਮਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਟ ਆਨੰਦ, ਸਰਮਖੰਡ ਕੀ ਬਾਣੀ ਰੂਪ, ਤਿੱਥੈ ਕਾਰਤ ਕੜੀਐ ਬਹੁਤ ਅਨੂਪ, ਕਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਤਿੱਥੈ ਕੜੀਐ ਸੁਰਤ ਮਤ ਮਨ ਬੁੱਧ, ਤਿੱਥੈ ਕੜੀਐ ਸੁਰਾਂ ਸਿਧਾਂ ਕੀ ਸੁਧ,

ਨਾ ਉਹ ਮਰੈ ਨਾ ਠਾਗੇ ਜਾਏ, ਜਿਨ ਕਹਿ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੇ ਕੇ ਲੋਏ, ਕਰੇ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੇ ਨੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ

ਸਰਾਵ ਸਤ ਸਮੂਹ ਸਿਧਾਨ ਕੇ ਦੇਖ ਫਿਰਿਓ ਕਰਜੋਗ ਜਤੀ ਕੇ ਸੂਰ ਸੁਰਾਰ ਦਨ ਸੁਧ ਸੁਧਾਇਕ ਸੰ ਸਮੂਹ ਅਵਨਿਗਤੀ ਕੇ ਸਾਰੀ ਦੇਸ ਕੋ ਦੇਖ ਰਿਹੋ ਮਤ ਕੋ ਨ ਦੇਖਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮੈਂ ਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸੁਆਰੇ ਕੋਰ ਤੁਰੰਗ ਕੁਰੰਗ ਸਿਕੂਦ ਪਹੁੰਚ ਕੇ ਗੋਨ ਕੁਜਾਤ ਨਿਵਾਰੇ ਪਾਰੀ ਪਜਾਨ ਕਪੂਰੀਤ ਨੰਦ ਜਾਤ ਵਿਚਾਰੇ ਇਤੇ ਪੈ ਤੋ ਕਾਂਬੇ ਅੰਤਗੁਣਾ ਗੇ ਪਾਏ ਬਿਦਾਰੇ ਜੀਤ ਬਿਰੇ ਸਭ ਦੇ ਦਿਸਾਨ ਕੋ ਬਾਰ ਜਿਤ ਢੋਲ ਮਦੰਗ ਨਿਗਾਰੇ ਗੁਜਤ ਗੁਣ ਗਜਾਨ ਕੇ ਸੁੰਦਰ ਹੰਸਤ ਹੈ ਰਾਜ ਹਜ਼ਾਰੇ ਪੂਤ ਭਵਿਖ ਭਵਾਨ ਕੇ ਪੂਤ ਕੌਣ ਗਣੇ ਨੀ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਤਾਮ ਸਿਧਾਰੇ ਤੀਰਥ ਨਾਮ ਦਿਆ ਦਮ ਦਾਨ ਸੋ ਸੰਜਮ ਨੇਮ ਅਨੇਕ ਵਸਿਖ ਹੈ ਵੇਦ ਪੁਰਾਨ ਕਤੇਬ ਕੁਰਾਨ ਜ਼ਮੀਨ ਸਮਾਨ ਸਮਾਨ ਕੋ ਪਿਖ ਹੈ ਪੌਨ ਹਾਰ ਜਤੀ ਜਦ ਧਾਰ ਸਵੈ ਸੁ ਵਿਚਾਰ ਹਜ਼ਾਰ ਕੋ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ ਸੁਧ ਸੁਭਾ ਦੁਰੰਦੁਭਾ ਸੁਸਾਜ ਸਨਹ ਦੁਰਜਾਂਦ

ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਰੋ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾ ਲਿਆ ਕਹਿ ਨਾਨਕ।

0: ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ

ਸੱਚ ਹੈ ਜਿੱਥੇ ਸਦਾ ਸੱਚ ਤਿਹਾਵੇ ਸੱਚੋ ਤਿਹਾਵੇ ਜਾਂ ਤੁਦਬਾਵੇ ਗੁਰਮੁਖ ਜਿਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਕਹਿ ਨਾਨਕ।

ਕਿ ਚੰਗੀ ਤਰ੍ਹਾਂ ਸ਼ਿੰਗਾਰ ਸਕਦੀ ਹੈ ਸਕੂਲ ਦੀ ਯੂਨੀਫਾਰਮ, ਪਰ ਜੇ ਉਹਦਾ ਸਵਾਰਨਾ ਉਹਨੂੰ ਗੱਲ ਆਖੀ ਨਾ ਕਿ ਮਾਂ ਤੂੰ ਸਵਾਰਨਾ ਹੈ, ਉਹਨੂੰ ਫੇਰ ਉਹਨੂੰ ਆਪਣੀ ਗੋਦ ਦੇ ਵਿੱਚੋਂ ਕੱਢ ਕੇ ਨਾ ਟੀਚਰ ਦੇ ਕੋਲੇ ਦੇਣਾ ਪੈਣਾ, ਸਵਾਰਨਾ ਟੀਚਰ ਨੇ ਹੈ। ਬਸ ਮੈਂ ਤਾਂ ਇਹ ਬੇਨਤੀ ਕੀਤੀ ਹੈ, ਸ਼ਿੰਗਾਰ ਤੇ ਲਿਆ, ਸਵਾਰਨਾ ਗੁਰੂ ਨੇ ਹੈ, ਤੇ ਸਵਾਰਨ ਲਈ ਇੱਕ ਕੰਮ ਕਰਨਾ ਪੈਂਦਾ ਹੈ। ਕਿਸੇ ਨੇ ਚੁੰਨੀ ਦੁਪੱਟਾ ਵੀ ਰੰਗਾਉਣਾ ਹੈ ਨਾ, ਉਹ ਆਪਣੇ ਸਿਰ ਤੋਂ ਲਾ ਕੇ ਤੇ ਦੇਣਾ ਪੈਂਦਾ ਰੰਗਣ ਵਾਲੇ ਨੂੰ। ਇਹ ਧਿਆਨ ਰੱਖਣਾ, ਕੋਈ ਵੀ ਚੀਜ਼ ਜੇ ਸਵਾਰਨੀ ਤੁਹਾਨੂੰ ਉਹਨੂੰ ਆਪਣੇ ਆਪ ਤੋਂ ਦੂਰ ਕਰਨਾ ਪੈਣਾ। ਇਸੇ ਤਰ੍ਹਾਂ ਆਪਣਾ ਆਪਾ ਹੈ, ਜਦੋਂ ਅਸੀਂ ਆਪਣਾ ਆਪਾ ਗੁਰੂ ਨੂੰ ਦਿੰਦੇ ਹਾਂ ਫਿਰ ਸਤਿਗੁਰੂ ਸਵਾਰਦੇ ਨੇ, ਤੇ ਜਿਹੋ ਜਿਹਾ ਗੁਰੂ ਸਵਾਰ ਸਕਦਾ ਹੈ ਉਹ ਜੀ ਸਾਡੇ ਵੱਸ ਦੀ ਗੱਲ ਨਹੀਂ ਹੈ। ਸਤਿਗੁਰੂ ਰਹਿਮਤ ਕਰਨ ਆਓ, ਅੱਜ ਦੇ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਦੀ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ। ਆਪ ਜੀ ਜਿੰਨੇ ਵੀ ਸਰੀਰ ਸਤਿਗੁਰੂ ਪਾਤਸ਼ਾਹ ਜੀ ਦੇ ਹਜ਼ੂਰ ਜੁੜੇ ਹੋ, ਘਰਾਂ ਵਿੱਚ ਵਿਦੇਸ਼ਾਂ ਵਿੱਚ ਬਹਿ ਕੇ ਸਰਵਣ ਕਰ ਰਹੇ ਹੋ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਸੀਸ ਝੁਕਾ ਲਵਾਓ ਹਾਜ਼ਰੀ, ਅਦਬ ਸਹਿਤ ਸਾਰੇ ਜਪਣਾ ਕਰੋ ਜੀ ਸਤਨਾਮ।

0: ਜੀ ਤਨਾਸਰੀ ਮਹੱਲਾ ਪੰਜਵਾਂ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ।
1: ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕੀਤੇ ਹੋਏ ਇਹ ਅੰਮ੍ਰਿਤਮਈ ਵਚਨ ਧਨਾਸਰੀ ਰਾਗ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 671 ਤੋਂ ਆਰੰਭ ਹੋ ਕੇ 672 ਤੇ ਸੰਪੂਰਨ ਹੁੰਦੇ ਨੇ। ਸਤਿਗੁਰੂ ਪਾਤਸ਼ਾਹ ਜੀ ਇੱਕ ਵਚਨ ਅੱਜ ਸਾਨੂੰ ਸਮਝਾ ਰਹੇ ਨੇ। ਦਾਤਾ ਜੀ ਕਹਿੰਦੇ ਜਿਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਤਨ ਦਿੱਤਾ ਹੈ, ਮਨ ਦਿੱਤਾ ਹੈ ਤੇ ਧਨ ਦਿੱਤਾ ਹੈ, ਆਖਦੇ ਨੇ ਉਹ ਬਹੁਤ ਸਿਆਣਾ ਹੈ, ਸੁਗੜ ਹੈ, ਉਹਦੇ ਵਰਗੀ ਘਾੜਤ ਕੋਈ ਹੋਰ ਦੂਜਾ ਨਹੀਂ ਕਰ ਸਕਦਾ। ਪਰ ਇੱਕ ਗੱਲ ਧਿਆਨ ਰੱਖਣਾ, ਤਨ ਹੈ, ਤਨ ਦੇ ਵਿੱਚ ਵਾਧਾ ਘਾਟਾ ਪੈਣਾ ਸੁਭਾਵਿਕ ਹੈ, ਮਨ ਦਾ ਡੋਲਣਾ ਵੀ ਸੁਭਾਵਿਕ ਹੈ, ਧਨ ਦਾ ਵਧਣਾ ਘਟਣਾ ਵੀ ਸੁਭਾਵਿਕ ਹੈ। ਤੇ ਜਿਹਦੇ ਕੋਲੇ ਤਨ ਹੈ, ਜਿਹਦੇ ਕੋਲੇ ਮਨ ਹੈ, ਜਿਹਦੇ ਕੋਲੇ ਧਨ ਹੈ, ਸਤਿਗੁਰੂ ਕਹਿੰਦੇ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਜਿਸ ਨੇ ਦਿੱਤਾ ਹੈ ਨਾ, ਉਹ ਬੜਾ ਸਿਆਣਾ ਹੈ, ਸੁਗੜ ਹੈ, ਉਹਦੇ ਵਰਗੀ ਘਾੜਤ ਕੋਈ ਹੋਰ ਦੂਜਾ ਨਹੀਂ ਕਰ ਸਕਦਾ। ਸਿਆਣੇ ਬੈਠੇ ਹੋ ਤੁਸੀਂ, ਟੋਇਟਾ ਦੀ ਕੋਈ ਗੱਡੀ ਲੈ ਕੇ ਆਏ ਹੋ, ਉਹਦੇ ਵਿੱਚ ਕੋਈ ਨੁਕਸ ਪੈ ਜਾਵੇ ਤੇ ਤੁਸੀਂ ਜਾ ਵੜੋ ਸ਼ੋਰੂਮ ਵਿੱਚ ਜਾ ਕੇ ਮਰੂਤੀ ਵਾਲਿਆਂ ਦੇ, ਉਹਨਾਂ ਨੇ ਤੁਹਾਨੂੰ ਪਹਿਲਾਂ ਹੀ ਕਹਿਣਾ ਸਾਡੀ ਕੰਪਨੀ ਦੀ ਗੱਡੀ ਨਹੀਂ ਹੈ, ਜਿਹੜੀ ਕੰਪਨੀ ਦੀ ਗੱਡੀ ਹੈ ਤੁਸੀਂ ਇਹਨੂੰ ਉੱਥੇ ਲੈ ਕੇ ਜਾਓ। ਅੱਜ ਸਾਡੀ ਇੱਕ ਬੜੀ ਵੱਡੀ ਪਰੇਸ਼ਾਨੀ ਹੈ, ਪਰਮਾਤਮਾ ਵੱਲੋਂ ਇਹ ਸਰੀਰ ਦਿੱਤਾ ਹੈ, ਦੇਣ ਵਾਲਾ ਦਾਤਾ ਹੈ, ਤੇ ਅਸੀਂ ਇਹਦੇ ਇਲਾਜ ਲਈ ਪਤਾ ਕਿੱਥੇ ਕਿੱਥੇ ਭਟਕਦੇ ਫਿਰਦੇ ਹਾਂ। ਕੋਈ ਜਾ ਕੇ ਪਾਣੀ ਨੂੰ ਮੱਥਾ ਟੇਕਦਾ, ਕੋਈ ਖਵਾਜੇ ਨੂੰ ਟੇਕ ਰਿਹਾ, ਕੋਈ ਕਿਸੇ ਕੋਲੇ ਜਾ ਰਿਹਾ। ਅਸਲ ਦੇ ਵਿੱਚ ਜਿਸ ਦੀ ਚੀਜ਼ ਹੈ ਨਾ, ਸਵਾਰਨੀ ਵੀ ਓਨੀ ਹੀ ਹੈ। ਮੈਂ ਫੇਰ ਆਖਾਂ ਜੀ, ਤਨ ਦੇ ਵਿੱਚ ਦੁੱਖ ਆਉਣਾ ਸੁਭਾਵਿਕ ਹੈ, ਮਨ ਦਾ ਖਿਲਣਾ ਡੁੱਲਣਾ ਸੁਭਾਵਿਕ ਹੈ, ਧਨ ਦਾ ਵਧਣਾ ਘਟਣਾ ਸੁਭਾਵਿਕ ਹੈ। ਅਸੀਂ ਅੱਜ ਉਹਨਾਂ ਦੇ ਕੋਲੇ ਤੁਰੇ ਹਾਂ ਜਿਹਦੇ ਲਈ ਸਤਿਗੁਰੂ ਪਾਤਸ਼ਾਹ ਜੀ ਬਾਣੀ ਵਿੱਚ ਕਹਿੰਦੇ ਜਿਸ ਪੈ ਖੋਲੋ ਗੰਠੜੀ ਦੁਖੀ ਪਰ ਆਇਆ। ਮੈਂ ਕਿਹਦੇ ਕੋਲੇ ਜਾਵਾਂ, ਜਿਹਦੇ ਕੋਲ ਵੀ ਜਾਂਦਾ ਵਾ ਉਹੀ ਦੁਖੀ ਹੈ, ਉਹੀ ਪਰੇਸ਼ਾਨ ਹੈ। ਅਸੀਂ ਇਲਾਜ ਲਈ ਉਹਨਾਂ ਦੇ ਕੋਲੇ ਚੱਲੇ ਹਾਂ, ਮਾਫ ਕਰਨਾ ਜਿਹੜੇ ਆਪ ਬਿਮਾਰ ਨੇ। ਦਾਤਾ ਜੀ ਦੀ ਤੇ ਬਾਣੀ ਕਹਿੰਦੀ ਹੈ ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਤੇ ਬਿਮਾਰ ਦੇ ਕੋਲੇ ਜਾਵਾਂਗੇ ਤੇ ਫਿਰ ਸਾਧ ਸੰਗਤ ਇਲਾਜ ਕਿਵੇਂ ਹੋ ਜਾਏਗਾ। ਬੜਾ ਸੋਹਣਾ ਗੁਰਮੁਖ ਪਿਆਰੇ ਸੁਣਾਉਂਦੇ ਹੁੰਦੇ ਸੀ, ਮਾਈ ਗਈ ਆਪ ਦੇ ਪੋਤਰੇ ਨੂੰ ਲੈ ਕੇ, ਬਾਬਾ ਜੀ ਚੋਕਲੇਟ ਬਹੁਤ ਖਾਂਦਾ, ਮਿੱਠਾ ਛਡਾਓ। ਕਹਿੰਦੇ ਮਾਈ ਰੁਕ ਕੇ ਆਇਓ, ਕਹਿੰਦੇ ਕੀ ਗੱਲ, ਅਸੀਂ ਤੇ ਸੁਣਿਆ ਤੁਸੀਂ ਦਵਾ ਵੀ ਦਿੰਦੇ ਹੋ। ਕਹਿੰਦੇ ਦੇ ਤੇ ਦੇਈਦੀ ਹੈ। ਕਹਿੰਦੇ ਮੁੱਕ ਗਈ ਹੈ। ਕਹਿੰਦੇ ਨਹੀਂ, ਦਿੰਦੇ ਕਿਉਂ ਨਹੀਂ। ਉਹ ਕਹਿੰਦੇ ਮਾਈ ਹਲੇ ਤੇ ਮੈਂ ਆਪ ਮਿੱਠਾ ਖਾਂਦਾ ਵਾ, ਮੈਂ ਇਹਦਾ ਕਿਵੇਂ ਛਡਾ ਦਵਾਂ। ਮੈਂ ਫੇਰ ਬੇਨਤੀ ਕਰਾਂ, ਜਿਹੜਾ ਆਪ ਭਟਕਿਆ, ਜਿਹੜਾ ਆਪ ਕੈਰੇਕਟਰ ਕਰਕੇ ਠੀਕ ਨਹੀਂ ਹੈ, ਜਿਸ ਦਾ ਆਪ ਦਾ ਜੀਵਨ ਨਹੀਂ ਹੈ, ਤੇ ਉਹ ਸਾਧ ਸੰਗਤ ਫਿਰ ਉਹਦੇ ਕੋਲੇ ਜਾਵਾਂਗੇ ਤੇ ਉਹ ਸਾਡਾ ਇਲਾਜ ਕਿਵੇਂ ਕਰ ਸਕਦਾ। ਕੱਲ ਪਰਸੋਂ ਦੇ ਵਿੱਚ ਤੁਸੀਂ 26 ਤਰੀਕ ਨੂੰ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦਾ ਆਪਾਂ ਜੋਤੀ ਜੋਤ ਪੁਰਬ ਮਨਾਇਆ, ਉਦਾਂ ਤੇ ਇੱਕ ਬੇਨਤੀ ਕਰੀ ਦੀ ਹੈ। ਸਾਨੂੰ ਪ੍ਰੋਫੈਸ਼ਨ ਦੇ ਹਿਸਾਬ ਨਾਲ ਕਹਿਣਾ ਪੈਂਦਾ ਕਿ ਸਤਿਗੁਰੂ ਜੋਤੀ ਜੋਤ ਸਮਾਏ ਨੇ, ਪਰ ਗੁਰਬਾਣੀ ਕਹਿੰਦੀ ਹੈ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਗੁਰੂ ਨੂੰ ਕਿੱਥੇ ਵੀ ਜਾਂਦਾ, ਇਹ ਧਿਆਨ ਰੱਖੀ ਆਪਾਂ। ਤੁਸੀਂ ਇੱਕ ਸਾਖੀ ਸੁਣੀ ਹੋਣੀ ਭਾਈ ਲੰਘਾ ਜੀ ਦੀ, ਉਹਨਾਂ ਦੀ ਲੱਤ ਠੀਕ ਹੁੰਦੀ ਹੈ ਕਿਵੇਂ ਜੀ? ਸ਼ਾਹ ਹੁਸੈਨ ਦੇ ਕੋਲੇ ਜਾਂਦੇ ਨੇ, ਕੋਈ ਫਕੀਰ ਹੈ, ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਭੇਜਦੇ ਨੇ, ਭਾਈ ਲੰਘਾ ਜੀ ਨਾ ਸ਼ਾਹ ਹੁਸੈਨ ਦੇ ਚਰਨ ਫੜ ਲੈਂਦੇ ਨੇ, ਤੁਸੀਂ ਕਿਰਪਾ ਕੀਤੀ ਹੈ ਜੀ, ਤੁਹਾਡਾ ਕਰਕੇ ਲੱਤ ਠੀਕ ਹੋਈ ਹੈ। ਪਤਾ ਕੀ ਆਖਿਆ ਸ਼ਾਹ ਹੁਸੈਨ ਨੇ, ਕਹਿੰਦੇ ਤੈਨੂੰ ਗੁਰੂ ਅਮਰਦਾਸ ਸਾਹਿਬ ਨੇ ਇੱਥੇ ਭੇਜਿਆ ਨਾ, ਨਾਲ ਆਪਣੀ ਕਿਰਪਾ ਵੀ ਭੇਜੀ ਸੀ। ਮੈਂ ਕੁਝ ਨਹੀਂ ਕੀਤਾ, ਮੇਰਾ ਤੇ ਸਿਰਫ ਨਾਂ ਲੱਗਿਆ, ਤੇ ਜਿਨ੍ਹਾਂ ਨੂੰ ਇਹ ਭੁਲੇਖਾ ਕਿ ਅਸੀਂ ਕੁਝ ਕਰ ਸਕਦੇ ਹਾਂ। ਗੁਰਮੁਖ ਪਿਆਰੇ ਕੋਈ ਮਹਾਂਪੁਰਸ਼ ਕਿਹਾ ਕਰਦੇ ਸੀ ਮੈਂ ਨਾਂ ਲੈਣਾ ਠੀਕ ਨਹੀਂ ਸਮਝਦਾ ਹੁੰਦਾ, ਜ਼ਿਆਦਾਤਰ ਸਿੱਖ ਜਿਹੜਾ ਹੈ ਨਾ ਉਹ ਗੁਰੂ ਦੀ ਅਮਾਨਤ ਹੈ, ਸਿੱਖ ਜਿਹੜਾ ਹੈ ਉਹ ਗੁਰੂ ਦੀ ਅਮਾਨਤ ਹੈ, ਤੇ ਜਿਹੜਾ ਕਿਸੇ ਦੀ ਅਮਾਨਤ ਰੱਖਦਾ ਹੈ ਨਾ ਉਹ ਪਤਾ ਕੌਣ ਹੈ, ਉਹ ਚੋਰ ਹੈਗਾ, ਉਹ ਚੋਰ ਹੈਗਾ ਜਿਹੜਾ ਕਿਸੇ ਦੀ ਅਮਾਨਤ ਰੱਖਦਾ ਹੈ। ਬੜੇ ਪੂਜਨੀਕ ਨੇ, ਗੁਰਮੁਖ ਪਿਆਰੇ ਨੇ, ਕੀਰਤਨ ਕਥਾ ਪ੍ਰਚਾਰਕ ਸੰਤ ਮਹਾਂਪੁਰਸ਼, ਪਰ ਜਿਹੜਾ ਆਪਣੇ ਨਾਲ ਗੁਰੂ ਤੋਂ ਤੋੜ ਕੇ ਆਪਣੇ ਨਾਲ ਜੋੜਦਾ ਮੈਂ ਤੇਰੇ ਦੁੱਖ ਠੀਕ ਕਰਾਂਗਾ, ਮੈਂ ਤੈਨੂੰ ਸੁੱਖ ਦੇਵਾਂਗਾ, ਮਾਫ਼ ਕਰਨਾ, ਉਹ ਗੁਰੂ ਦੀ ਅਮਾਨਤ ਰੱਖ ਰਿਹਾ, ਉਹ ਚੋਰ ਹੈ, ਉਹ ਗੁਰੂ ਦੀ ਨਜ਼ਰ ਵਿੱਚ ਪ੍ਰਵਾਨ ਨਹੀਂ ਜੇ ਹੋਵੇਗਾ। ਅੱਜ ਸਤਿਗੁਰੂ ਇੱਕ ਗੱਲ ਸਮਝਾ ਰਹੇ ਨੇ, ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਪਰਮਾਤਮਾ ਨੇ ਤਨ ਦਿੱਤਾ ਹੈ, ਪਰਮਾਤਮਾ ਨੇ ਮਨ ਦਿੱਤਾ, ਧਨ ਵੀ ਉਹਨੇ ਦਿੱਤਾ ਹੈ। ਜੇ ਤੈਨੂੰ ਇਹਨਾਂ ਚੀਜ਼ਾਂ ਦੇ ਵਿੱਚ ਕੋਈ ਵਾਧ ਘਾਟ ਲੱਗਦੀ ਹੈ ਨਾ, ਤੂੰ ਕਿੱਥੇ ਪਰੇਸ਼ਾਨੀ ਵਿੱਚ ਫਸਦਾ ਹੈ, ਤੂੰ ਜਾ ਕੇ ਨਾ ਬੇਨਤੀ ਉਹਦੇ ਕੋਲ ਕਰ ਜਿਸਨੇ ਘੜਿਆ ਹੈ, ਘੜਨ ਵਾਲਾ ਹੀ ਨਾ ਜਿਹਦੇ ਕੋਲੋਂ ਹੁਣ ਤੁਸੀਂ ਚੀਜ਼ ਠੀਕ ਕਰਾ ਕੇ ਲੈ ਕੇ ਆਓ, ਜੇ ਵਿਗੜ ਗਈ ਤੇ ਉਹਦੇ ਕੋਲੇ ਹੀ ਜਾਓਗੇ, ਦੂਜੇ ਕੋਲੇ ਜਾਓਗੇ, ਤੇ ਕਈ ਵਾਰੀ ਜੇ ਦੂਜਾ ਹੱਥ ਵੀ ਲਾ ਦੇਵੇ ਨਾ ਮੈਨੂੰ ਮਾਫ਼ ਕਰਨਾ, ਦੂਜਾ ਹੱਥ ਵੀ ਲਾ ਦੇਵੇ, ਤੇ ਜਦ ਤੁਸੀਂ ਠੀਕ ਕਰਨ ਵਾਲੇ ਦੇ ਕੋਲੇ ਦੁਬਾਰਾ ਜਾਓਗੇ ਤੇ ਉਹਨੇ ਕਹਿਣਾ ਮੈਂ ਨਹੀਂ ਹੁਣ ਇਹਨੂੰ ਹੱਥ ਲਾਉਣਾ, ਤੂੰ ਕਿਸੇ ਹੋਰ ਬੰਦੇ ਦੇ ਕੋਲੋਂ ਛੜਵਾਤੀ ਇਹਨੂੰ। ਗੁਰਬਾਣੀ ਕਹਿੰਦੀ ਹੈ ਆਪਣੀ ਪ੍ਰਤੀਤ ਆਪ ਹੀ ਖੋਵੇ, ਬਹੁਤ ਉਸਕਾ ਵਿਸ਼ਵਾਸ ਨਾ ਖੋਵੇ। ਸਾਡੇ ਤੇ ਹਾਲਾਤ ਇਹੀ ਨੇ ਨਾ, ਜਿਸਨੇ ਦਿੱਤਾ ਸੀ ਉਹਨੂੰ ਛੱਡ ਕੇ ਆਪਾਂ ਹੋਰ ਕਿੱਥੇ ਚਲੇ ਜਾਂਦੇ। ਪੰਚਕੂਲਾ ਦੇ ਵਿੱਚ ਇੱਕ ਸਥਾਨ ਹੈ ਗੁਰਦੁਆਰਾ ਨਾਢਾ ਸਾਹਿਬ, ਮੈਂ ਪਰਸੋਂ ਇੱਥੇ ਬੇਨਤੀ ਕਰਕੇ ਆਇਆ, ਜਦੋਂ ਕਿਤੇ ਚੌਪਈ ਸਾਹਿਬ ਪੜ੍ਹਦੇ ਹੋ ਨਾ, ਇਕੱਲਾ ਪੜ੍ਹਨ ਵਾਸਤੇ ਨਹੀਂ, ਆਪਣੇ ਦਿਮਾਗ ਵਿੱਚ ਇਹ ਗੱਲ ਪੱਕੀ ਕਰ ਲਓ, ਪਤਾ ਕਿਹੜੀ ਪੰਕਤੀ ਹੈ, ਜਿਨ੍ਹਾਂ ਜਿਨ੍ਹਾਂ ਨੂੰ ਆਉਂਦੀ ਹੈ ਤੇ ਨਾਲ ਬੋਲਣ ਦਾ ਯਤਨ ਕਰਨਾ ਜੀ, ਤੁਮਹੇ ਸ਼ਾਡ ਕੋਈ ਅਵਰ ਨਾ ਜੋ ਵਰ ਚਾਹੂ ਸੋ ਕਹਿ ਦੋ। ਸਤਿਗੁਰੂ ਨੇ ਨਾ ਮੈਂ ਤੁਹਾਨੂੰ ਛੱਡ ਕੇ ਕਿੱਥੇ ਹੋਰ ਜਾਣਾ ਹੈ, ਜੋ ਲੈਣਾ ਮੈਂ ਤੁਹਾਡੇ ਕੋਲੋਂ ਹੀ ਲੈਣਾ ਹੈ। ਅਸੀਂ ਤੇ ਵਿਸ਼ਵਾਸ ਹੀ ਛੱਡ ਬੈਠੇ ਹਾਂ, ਸਵੇਰੇ ਕਿੱਥੇ ਸ਼ਾਮੀ ਕਿੱਥੇ। ਦਾਤਾ ਜੀ ਕਹਿੰਦੇ ਪੱਕਾ ਕਰ, ਕਲਗੀਧਰ ਪਾਤਸ਼ਾਹ ਜੀ ਨੇ ਵੀ ਇਹ ਗੱਲ ਆਖੀ, ਤੁਮਹੇ ਸ਼ਾਡ ਕੋਈ ਅਵਰ ਨਾ ਧਿਆਉ ਜੋ ਵਰ ਚਾਹੂ ਸੋ ਤੁਮ ਤੇ ਪਾਉ, ਜੋ ਮੰਗਾਂਗਾ ਤੁਹਾਡੇ ਕੋਲੋਂ, ਤੇ ਇਹ ਵੀ ਮੈਨੂੰ ਪਤਾ ਜੋ ਵਰ ਚਾਹੂ ਸੋ ਤੁਮ ਤੇ ਪਾਉ, ਮੈਨੂੰ ਮਿਲੇਗਾ ਵੀ ਹੈ। ਅੱਜ ਸਤਿਗੁਰੂ ਕਹਿ ਰਹੇ ਨੇ ਜਿਸ ਪਰਮਾਤਮਾ ਨੇ ਤਨ ਦਿੱਤਾ, ਮਨ ਦਿੱਤਾ, ਧਨ ਦਿੱਤਾ, ਉਹ ਸਾਰਿਆਂ ਨਾਲੋਂ

0: ਬੜੇ ਕਮਾਲ ਦਾ ਬਚਨ ਹੈ ਜੀ, ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ। ਸਾਡੇ ਸਮਾਜ ਵਿੱਚ ਨਾ ਪਤਾ ਨਹੀਂ ਕਿੱਥੋਂ ਵੇਖੋ, ਸਿੱਖ ਨੇ ਚੱਲਣਾ ਅਕੋਰਡਿੰਗ ਗੁਰਬਾਣੀ, ਅਸੀਂ ਚੱਲ ਪਏ ਹਾਂ ਅਕੋਰਡਿੰਗ ਸਮਾਜ। ਮੈਂ ਅੱਗੇ ਵੀ ਇਸ ਅਸਥਾਨ ਤੋਂ ਇੱਕ ਬੇਨਤੀ ਕੀਤੀ ਸੀ, ਪਤਾ ਨਹੀਂ ਕਿੱਥੋਂ ਭੈੜਾ ਜਿਹਾ ਖਾਣ ਆਇਆ, ਸੁਣੋ ਸਭ ਦੀ ਤੇ ਕਰੋ ਆਪਣੇ ਮਨ ਦੀ, ਬਹੁਤ ਖਤਰਨਾਕ ਹੈ। ਤੁਸੀਂ ਪੜ੍ਹ ਦਿਓ ਆਸਾ ਕੀ ਵਾਰ ਵਿੱਚ, ਤੁਸੀਂ ਥੋੜੀ ਦੇਰ ਪਹਿਲਾਂ ਹੀ ਸੁਣਿਆ, ਨਾਲ ਇਆਣੇ ਦੋਸਤੀ ਕਦੇ ਨਾ ਆਵੇ ਰਾਸ। ਮਨ ਦੀ ਦੋਸਤੀ ਕਹਿੰਦੇ ਤੈਨੂੰ ਬਰਬਾਦ ਕਰ ਦੇਵੇਗੀ। ਇਹ ਤੇ ਇਹੋ ਜਿਹਾ ਹੈ ਨਾ, ਸਿਆਣੇ ਬੈਠੇ ਹੋ, ਗੁਟਕਾ ਸਾਹਿਬ ਲੈ ਕੇ ਹੱਥ ਵਿੱਚ ਬੈਠੇ ਹੁੰਦੇ ਆ, ਨਾਲੇ ਜਪਜੀ ਸਾਹਿਬ ਪੜ੍ਹਦਾ, ਨਾਲੇ ਪਤਾ ਨੀ ਕਿਹਦੇ ਕਿਹਦੇ ਸਾਧ ਸੰਗਤ ਕਿਹਦੇ ਕਿਹਦੇ ਵੱਲ ਝਾਤੀਆਂ ਵੀ ਮਾਰਦਾ, ਪਤਾ ਨੀ ਕੀ ਕੁਝ ਸੋਚ ਬੈਠਦਾ। ਸਿੱਖ ਨੇ ਅਕੋਰਡਿੰਗ ਗੁਰਬਾਣੀ ਚੱਲਣਾ, ਸਮਾਜ ਦੇ ਨਾਲ ਨਹੀਂ ਚੱਲਣਾ। ਕਿਉਂ? ਧੰਨ ਗੁਰੂ ਰਾਮਦਾਸ ਸਾਹਿਬ ਨੇ ਆਖਿਆ, ਜੋ ਗੁਰ ਕਹੇ ਸੋਈ ਭਲ ਮੰਨੋ। ਤੈਨੂੰ ਤੇ ਚਾਹੀਦਾ ਸੀ ਸਤਿਗੁਰ ਮਿੱਤਰ ਮੇਰਾ ਬਾਲ ਸਿਖਾਈ, ਤੂੰ ਮਨ ਨਾਲ ਦੋਸਤੀ ਕਰ ਬੈਠੇ, ਬਰਬਾਦ ਕਰ ਦੇਵੇਗਾ। ਮੈਂ ਜਿਹੜੀ ਬੇਨਤੀ ਕਰਨ ਲੱਗਾ ਸੀ, ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ। ਸਾਡੇ ਸਮਾਜ ਵਿੱਚ ਕਿਸੇ ਦੇ ਭੋਗ ਤੇ ਇੱਕ ਗੱਲ ਕਹੀ ਜਾਂਦੀ ਹੈ, ਦੁੱਖ ਵੰਡਾਇਆ ਕੀ ਹੁੰਦਾ ਜੀ, ਜਦੋਂ ਆਪਾਂ ਦੁੱਖ ਦੇ ਵਿੱਚ ਕਿਸੇ ਨੂੰ ਮਿਲੀਏ ਤੇ ਦੁੱਖ ਘਟਦਾ ਹੈ, ਤੇ ਸੁੱਖ ਵੰਡਾਇਆ ਸੁੱਖ ਵੱਧਦਾ ਹੈ। ਮਾਫ਼ ਕਰਨਾ ਬਿਲਕੁਲ ਧਾਰਨਾ ਗਲਤ ਹੈ, ਬਿਲਕੁਲ ਗਲਤ ਹੈ। ਤੁਸੀਂ ਕਿਸੇ ਦੇ ਨਾਲ ਦੁੱਖ ਸਾਂਝਾ ਕਰੋਗੇ, ਉਹਨੇ ਆ ਕੇ ਹੋਰ ਗੱਲ ਕਰਨੀ ਹੈ। ਕਈ ਵਾਰੀ ਤੇ ਸਾਧ ਸੰਗਤ ਬੰਦਾ ਸ਼ਾਂਤ ਬੈਠਿਆ ਹੁੰਦਾ, ਉਹ ਆ ਕੇ ਫਰੋਲ ਦਿੰਦਾ ਤੇ ਅਗਲਾ ਰੋਣ ਲੱਗ ਪੈਂਦਾ। ਜੇ ਸੁੱਖ ਦੇ ਲਈ ਬੇਨਤੀ ਕਰਾਂਗਾ, ਇੱਕ ਨੂੰ ਸੁੱਖ ਦੱਸੋਗੇ, ਸ਼ਾਇਦ ਤੁਹਾਡਾ ਕੋਈ ਨੇੜਲਾ ਹੋਵੇ ਸਾਹਵਾਸੀ, ਬਹੁਤਿਆਂ ਨੂੰ ਸੁੱਖ ਬਾਰੇ ਵੀ ਦੱਸੋਗੇ ਨਾ, ਲੋਕਾਂ ਦੇ ਅੰਦਰ ਅੱਗ ਲੱਗਦੀ ਹੈ, ਇਹ ਕਿਵੇਂ ਕਾਮਯਾਬ ਹੋ ਗਿਆ, ਇਹ ਕਿਵੇਂ ਅੱਗੇ ਵੱਧ ਗਿਆ। ਇਸ ਲਈ ਧਾਰਨਾ ਜਿਹੜੀ ਹੈ ਨਾ, ਉਹ ਇੱਧਰ ਨਹੀਂ ਉਹ ਇੱਧਰ ਹੈ। ਪਤਾ ਨਹੀਂ ਕਿਉਂ ਅਸੀਂ ਭੁਲੇਖੇ ਵਿੱਚ ਪਏ, ਦੁੱਖ ਵੰਡਾਇਆ ਜੀ ਘਟਦਾ ਨਹੀਂ। ਸਤਿਗੁਰੂ ਕਹਿੰਦੇ ਦੁੱਖ ਪਤਾ ਕਿਵੇਂ ਦੂਰ ਹੋਵੇਗਾ, ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਕੱਲ ਕਲੇਸ਼ ਤਨ ਮਾਹੇ ਮਿਟਾਵੋ। ਇਹ ਸੀ ਢੰਗ ਇੱਥੇ ਤੇ ਵੇਖਣਾ ਤੁਸੀਂ। ਦਾਤਾ ਜੀ ਦੀ ਤੇ ਬਾਣੀ ਨੇ ਬਿਲਕੁਲ ਸਪਸ਼ਟ ਕੀਤਾ ਹੈ, ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੂ ਦਿਸ ਘੇਰੇ, ਬਿਪਤ ਪਰੀ ਸਭ ਹੀ ਸੰਗ ਛਾੜਤ ਕੋ ਨਾ ਆਵਤ। ਕਿੱਥੇ ਫਿਰ ਦੁੱਖ ਸਾਧ ਸੰਗਤ ਵੰਡਿਆ ਗਿਆ? ਨਹੀਂ ਨਾ, ਸੁਖ ਦੀ ਗੱਲ ਕਰੋਗੇ ਉਸ ਵੇਲੇ ਵੀ ਲੋਕੀ ਦੌੜਨਗੇ। ਇਸ ਲਈ ਦਾਤਾ ਜੀ ਕਹਿੰਦੇ ਨੇ ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਹੋਰ ਕਿਸੇ ਦੇ ਅੱਗੇ ਨਾ ਜਾ ਕੇ ਰੋਈ। ਤੇ ਇੱਕ ਵੱਡੀ ਗੱਲ ਹੈ, ਬੜੀ ਵੱਡੀ ਵਡਿਆਈ ਹੈ। ਜੀਵਨ ਵਿੱਚ ਕੋਈ ਔਂਕੜ ਆਈ, ਪਰੇਸ਼ਾਨੀ ਆਈ, ਗੁਰੂ ਨੂੰ ਦੱਸੋਗੇ, ਇੱਕ ਗਰੰਟੀ ਹੈ, ਜਾਂ ਤੇ ਤੁਹਾਨੂੰ ਪਤਾ ਜਾਂ ਗੁਰੂ ਨੂੰ ਪਤਾ, ਤੀਜੇ ਨੂੰ ਪਤਾ ਨਹੀਂ ਜੇ ਚੱਲੇਗਾ, ਤੀਜੇ ਨੂੰ ਨਹੀਂ ਪਤਾ ਚੱਲੇਗਾ। ਸਤਿਗੁਰੂ ਕਹਿੰਦੇ ਦੁਨੀਆਂ ਨੂੰ ਦੱਸੇਗਾ, ਸੁਣ ਤੇ ਲੈਣਗੇ, ਕਈ ਵਾਰੀ ਪਿੱਠ ਪਿੱਛੋਂ ਮਜ਼ਾਕ ਵੀ ਉਡਾਉਂਦੇ ਨੇ, ਆ ਭੁਗਤਿਆ ਨਾ ਹੁਣ ਆਪ ਦਾ ਕੀਤਾ ਹੋਇਆ, ਆ ਹੋਇਆ ਨਾ ਇਹਦੇ ਨਾਲ। ਇਸ ਲਈ ਦੁੱਖ ਜਿਹੜਾ ਹੈ ਨਾ, ਦਾਤਾ ਜੀ ਕਹਿੰਦੇ ਦੁੱਖ ਤਿਸੈ ਪੈ ਆਖੀਏ ਸੁਖ ਜਿਸੈ ਕੀ ਪਾਸ। ਤੂੰ ਦੁੱਖ ਉਹਦੇ ਸਾਹਮਣੇ ਰੋ ਨਾ ਜਿਹਦੇ ਕੋਲੇ ਸੁੱਖ ਨੇ, ਤੂੰ ਤੇ ਦੁੱਖ ਉਹਨਾਂ ਦੇ ਕੋਲੇ ਰੋ ਰਿਹਾ ਜਿਨ੍ਹਾਂ ਦੇ ਲਈ ਬਾਣੀ ਕਹਿੰਦੀ ਨਾਨਕ ਦੁਖੀਆ ਸਭ ਸੰਸਾਰ, ਜਿਸ ਪੈ ਖੋਲੂ ਗੰਠੜੀ ਦੁਖੀ ਭਰ ਆਇਆ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਮੈਂ ਵੇਖਿਆ ਧਿਆਨ ਨਾਲ ਤੇ ਘਰ ਘਰ ਏਹਾ ਅੱਗ, ਦੱਸੋ ਸਾਧ ਸੰਗਤ ਦੁੱਖ ਕੀਆਂ ਪੰਡਾ ਖੁੱਲੀਆਂ। ਹਾਲਾਤ ਤੇ ਇਹ ਨੇ ਨਾ, ਅਸੀਂ ਜਾ ਉਹਨਾਂ ਦੇ ਕੋਲੇ ਰਹੇ ਜਿਹੜੇ ਆਪ ਬਿਮਾਰ ਨੇ, ਇੱਕ ਬਿਮਾਰ ਕਿਵੇਂ ਇਲਾਜ ਕਰ ਦੂਗਾ ਬਾਕੀਆਂ ਦੀ? ਤੇ ਚਲੋ ਸਾਧ ਸੰਗਤ ਮੈਂ ਕੀ ਗੱਲਾਂ ਕਰਾਂ, ਮੇਰੇ ਨੌਜਵਾਨ ਵੀਰ ਤੇ ਹੋਰ ਵੀਰ ਵੀ ਜਿਨ੍ਹਾਂ ਦੇ ਗੱਡੀਆਂ ਦੇ ਪਿੱਛੇ ਲਿਖਿਆ ਹੁੰਦਾ ਕਈ ਵਾਰੀ ਜੈ ਮਸਤਾਂ ਦੀ, ਮਾਫ਼ ਕਰਨਾ ਬੀੜੀਆਂ ਪੀਣ ਵਾਲੇ ਨਸ਼ੇ ਕਰਨ ਵਾਲੇ, ਤੁਹਾਨੂੰ ਕਿਵੇਂ ਨਸ਼ੇ ਤੋਂ ਰਹਿਤ ਕਰ ਦੇਣਗੇ, ਤੁਹਾਨੂੰ ਕਿੱਥੇ ਚੰਗੇ ਪਾਸੇ ਲਾ ਦੇਣਗੇ? ਤਾਂ ਦਾਤਾ ਜੀ ਨੇ ਕਿਹਾ ਮੇਰਾ ਸਤਿਗੁਰੂ ਸਭ ਤੋਂ ਉੱਚਾ ਹੈ, ਮੇਰਾ ਗੁਰੂ ਸਭ ਤੋਂ ਚੰਗਾ ਹੈ। ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਤੋ ਵਿਦ ਨੀਕੀ ਖਟਾਨੀ। ਨੀਕੀ ਦਾ ਅਰਥ ਹੁੰਦਾ ਸੋਹਣਾ, ਵਿਦ ਦਾ ਅਰਥ ਹੁੰਦਾ ਢੰਗ। ਤੂੰ ਜਾ ਕੇ ਨਾ ਗੁਰੂ ਅੱਗੇ ਬੇਨਤੀ ਕਰ, ਇਹ ਸਭ ਤੋਂ ਸੋਹਣਾ ਢੰਗ। ਮੈਂ ਇੱਕ ਵਾਰੀ ਇੱਥੋਂ ਕਿਹਾ ਸੀਗਾ, ਸਤ ਸੰਗਤ ਇੱਕ ਅਜਮੇਰ ਸ਼ਰੀਫ ਦਾ ਨਾਮ ਤੁਸੀਂ ਸਾਰਿਆਂ ਨੇ ਸੁਣਿਆ, ਬੜੇ ਲੋਕ ਜਾਂਦੇ ਨੇ ਜਿਨ੍ਹਾਂ ਦਾ ਧਰਮ ਕਿਉਂ ਜਾਣ, ਪਰ ਮੈਂ ਇਹ ਬੇਨਤੀ ਆਖਾਂ ਇਹ ਪੱਗ ਨਹੀਂ ਹੈਗੀ, ਇਹ ਸਾਧ ਸੰਗਤ ਗੁਰੂ ਦੀ ਨਿਸ਼ਾਨੀ ਹੈ। ਜਦੋਂ ਇਹ ਕਿਤੇ ਹੋਰ ਝੁਕਦੀ ਹੈ ਨਾ, ਮਾਫ ਕਰਨਾ ਬੜਾ ਅਜੀਬ ਲੱਗਦਾ। ਤੇ ਪ੍ਰਚਾਰਕ ਹੋਣ ਦੇ ਨਾਤੇ ਮੈਂ ਬੇਨਤੀ ਕਰਾਂ, ਮੈਂ ਇੱਕ ਵਾਰੀ ਪਹਿਲਾਂ ਵੀ ਰਿਪੀਟ ਹੋ ਰਹੀ ਹੈ ਕਥਾ, ਮੈਂ ਮਾਫੀ ਚਾਹੁੰਦਾ। ਸਾਧ ਸੰਗਤ ਕੋਈ ਬੱਚੀ ਚੰਡੀਗੜ੍ਹ ਤੋਂ SDM ਲੱਗੀ, ਉਹਨੇ ਕਿਤੇ ਸੁਖਣਾ ਸੁਖੀ ਸੀਗੀ ਕਿ ਜੀ ਮੈਂ ਅਜਮੇਰ ਸ਼ਰੀਫ ਜਾ ਕੇ ਚਾਦਰ ਚੜਾਵਾਂਗੀ। ਇੱਕ ਪ੍ਰਬੰਧਕ ਨਾਲ ਚਲੇ ਗਏ, ਮੈਨੂੰ ਜਾਣਦੇ ਸੀ ਚੰਗੀ ਤਰ੍ਹਾਂ, ਕਹਿੰਦੇ ਅਸੀਂ ਵੀ ਕੁੰਬਲੈਰੋ ਗੱਡੀ, ਕਹਿੰਦੇ ਭਾਈ ਸਾਹਿਬ ਜਦੋਂ ਅਸੀਂ ਪਹੁੰਚੇ ਨਾ ਉੱਥੇ, ਤੇ ਉੱਥੇ ਜਦ ਪਹੁੰਚ ਕੇ ਤੇ ਮੇਰਾ ਕਹਿੰਦੇ ਫੋਨ ਆ ਗਿਆ ਬੇਟੇ ਦਾ ਆਸਟ੍ਰੇਲੀਆ ਤੋਂ, ਮੈਂ ਗੱਲ ਕਰਾਂ ਤੇ ਉਹ ਚਾਦਰ ਖਰੀਦਣ ਲੱਗ ਪਏ। ਮੈਂ ਉਹਨਾਂ ਨੂੰ ਕਿਹਾ ਗੱਲ ਥੋੜੀ ਜੀ ਲੰਮੀ ਚੱਲਣੀ ਹੈ, ਮੈਂ ਜਾਣਾ ਸੀ ਬਾਹਰ, ਕੋਈ ਕਾਗਜ਼ਾਂ ਦਾ ਰੋਲਾ ਸੀ। ਮੈਂ ਉਹਨਾਂ ਨੂੰ ਇਸ਼ਾਰਾ ਕੀਤਾ ਤੇ ਤੁਸੀਂ ਆਓ, ਰੋਲਾ ਬਹੁਤ ਸੀ, ਮੈਂ ਗੱਲ ਕਰਾਂ ਤੇ ਕਹਿੰਦੇ ਗੱਲ ਕਰਕੇ ਹਟਿਆ ਤੇ ਸਾਹਮਣੇ ਇੱਕ ਬੰਦਾ ਬੈਠਿਆ, ਨੀਲੇ ਜੇ ਕੱਪੜੇ ਪਾਏ, ਉਹਨੇ ਹੱਥ ਦੇ ਵਿੱਚ ਪਲਾਸਟਿਕ ਦੇ ਕੜੇ ਪਾਏ ਹੋਏ, ਤੇ ਮੈਨੂੰ ਕਹਿੰਦਾ ਸਰਦਾਰ ਜੀ ਬਾਤ ਸੁਣੋ। ਮੈਂ ਕਿਹਾ ਹਾਂਜੀ ਦੱਸੋ। ਕਹਿੰਦੇ ਰੱਬ ਨੇ ਤੁਹਾਨੂੰ ਬੜਾ ਸੋਹਣਾ ਸਰੂਪ ਦਿੱਤਾ, ਕਿੱਥੋਂ ਆਏ ਹੋ? ਮੈਂ ਪੰਜਾਬੀ ਚ ਹੀ ਗੱਲ ਕਰਾਂ। ਕਹਿੰਦੇ ਜੀ ਚੰਡੀਗੜ੍ਹੋਂ ਆਏ ਆ, ਇੱਥੇ ਕੀ ਕਰਨ ਆਏ ਹੋ? ਕਹਿੰਦੇ ਇੱਦਾਂ ਇੱਦਾਂ। ਕਹਿੰਦੇ ਜੀ ਬੜੀ ਕਿਰਪਾ ਹੈ। ਕਹਿੰਦੇ ਮੈਂ ਖਿੱਸੇ ਚੋਂ 10 ਦਾ ਨੋਟ ਕੱਢਿਆ ਤੇ ਉਹਦੀ ਥੇਲੀ ਤੇ ਰੱਖਿਆ, ਤਾਂ ਮੇਰੀ ਤਾਰੀਫ ਕਰਦਾ ਹੈ ਕਿ ਮੈਨੂੰ ਕੁਝ ਦਊਗਾ? ਕਹਿੰਦੇ ਨਹੀਂ ਚਾਹੀਦੇ, ਵੱਧ ਚਾਹੀਦੇ ਨੇ, ਮੈਂ 50 ਦਿੱਤੇ ਭਾਈ, ਮੇਰੇ ਸਾਥੀ ਅੱਗੇ ਲੰਘ ਗਏ। ਕਹਿੰਦੇ ਨਾ 10 ਚਾਹੀਦੇ ਨਾ 50 ਚਾਹੀਦੇ ਨੇ। ਕਹਿੰਦੇ ਬੈਠੋਗੇ ਥੋੜੀ ਦੇਰ? ਕਹਿੰਦੇ ਨਹੀਂ ਸਮਾਂ ਨਹੀਂ ਹੈ। ਕਹਿੰਦੇ ਫਿਰ ਸੁਣ ਜੋ ਜਾਂਦੇ ਜਾਂਦੇ, ਕੀ ਗੱਲ? ਨਾ 10 ਚਾਹੀਦੇ ਨੇ 50, ਤੈਨੂੰ ਚਾਹੀਦਾ ਕੀ ਹੈ? ਕਹਿੰਦੇ ਅੱਗੋਂ ਮੈਨੂੰ ਫਕੀਰ ਪਤਾ ਕੀ ਕਹਿੰਦਾ ਉੱਥੇ ਦਾ ਮੰਗਣ ਵਾਲਾ, ਕਹਿੰਦੇ ਤੇਰੀ ਝੋਲੀ ਗੁਰੂ ਨਾਨਕ ਦੇ ਘਰੋਂ ਨਹੀਂ ਭਰੀ ਜੇ ਤੂੰ ਉੱਥੇ ਧੱਕੇ ਖਾਣ ਆ ਗਿਆ। ਮੇਰਾ ਦਾੜਾ ਤੇ ਮੇਰਾ ਮੁਸ਼ਹਿਰਾ ਵੇਖ ਕੇ ਗੱਲ ਕਹਿੰਦਾ, ਤੇਰੀ ਝੋਲੀ ਗੁਰੂ ਨਾਨਕ ਦੇ ਘਰੋਂ ਨਹੀਂ ਭਰੀ ਜੇ ਤੂੰ ਉੱਥੇ ਧੱਕੇ ਖਾਣ ਆ ਗਿਆ। ਕਹਿੰਦੇ ਮੈਂ ਪਾਣੀ ਪਾਣੀ ਹੋ ਗਿਆ, ਭਾਈ ਸਾਹਿਬ ਮੇਰਾ ਕਦਮ ਅੱਗੇ ਨਹੀਂ ਜੇ ਗਿਆ। ਸੋਚੀਏ ਸਾਧ ਸੰਗਤ, ਮੈਂ ਅੱਗੇ ਵੀ ਇੱਕ ਦਿਨ ਕਿਹਾ ਸੀਗਾ, ਵਲੀ ਕੰਧਾਰੀ, ਦਸਤਗੀਰ, ਸਾਧ ਸੰਗਤ, ਵੱਡੇ ਤੋਂ ਵੱਡੇ ਫਕੀਰ, ਨੂਰ ਸ਼ਾਹ ਜਾਦੂਗਰਨੀ, ਵੱਡੇ ਤੋਂ ਵੱਡੇ ਜਾਦੂਗਰ ਗੁਰੂ ਨਾਨਕ ਦੇ ਅੱਗੇ ਝੁਕੇ, ਤੇ ਅੱਜ ਗੁਰੂ ਨਾਨਕ ਦਾ ਸਿੱਖ ਸਾਧ ਸੰਗਤ ਮੌਲਵੀਆਂ ਦੇ ਕੋਲ ਤੇ ਜੋਤਸ਼ੀਆਂ ਦੇ ਕੋਲੇ ਜਾਵੇ? ਮਾਫ ਕਰਨਾ, ਭਗਤ ਕਬੀਰ ਸਾਹਿਬ ਜੀ ਦਾ ਇੱਕ ਬਚਨ ਹੈ, ਉਹ ਪਤਾ ਕੀ ਕਹਿੰਦੇ? ਰੇ ਜੀ ਨਿਲਜ, ਨਿਲਜ ਪਤਾ ਕਿਹਨੂੰ ਕਹਿੰਦੇ? ਬੇਸ਼ਰਮ ਨੂੰ। ਰੇ ਜੀ ਨਿਲਜ ਲਾਜ ਤੋਹੇ ਨਾਹੀਂ, ਕਹਿੰਦੇ ਬੇਸ਼ਰਮ ਤੈਨੂੰ ਸ਼ਰਮ ਤੇ ਨਹੀਂ ਆਉਂਦੀ? ਹਰ ਤਜ ਕਤ ਕਾਹੂ ਕਹਿ ਜਾਈ, ਆਪਣੇ ਮਾਲਕ ਨੂੰ ਛੱਡ ਕੇ ਕਿੱਥੇ ਚੱਲਿਆ? ਜਾ ਕਾ ਠਾਕੁਰ ਉੱਚਾ ਹੋਈ, ਸੋ ਜਨ ਪਰ ਕਰ ਜਾਤ ਨਾ ਸੋਈ। ਜਿਹਦਾ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਰਗਾ ਹੋਵੇ, ਜਿਹਦਾ ਗੁਰੂ ਸੋਢੀ ਸੁਲਤਾਨ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਵਰਗਾ ਹੋਵੇ, ਤੇ ਉਹ ਸਾਧ ਸੰਗਤ ਕਿੱਥੇ ਹੋਰ ਜਾ ਕੇ ਮੰਗੇ? ਸ਼ਰਮ ਵਾਲੀ ਗੱਲ ਹੈ। ਕਹਿੰਦੇ ਭਾਈ ਸਾਹਿਬ ਮੈਨੂੰ ਮਹਿਸੂਸ ਹੋਇਆ, ਸੱਚ ਹੋਏ ਤੂੰ ਤੇ ਗਲਤ ਰਾਹ ਚੁਣ ਬੈਠਿਆ ਸੀ, ਚੱਲ ਕਿਸੇ ਨੇ ਤੇ ਸਿੱਖਿਆ ਦਿੱਤੀ। ਕਹਿੰਦੇ ਮੈਂ ਪੈਰ ਪਿਛਾਂ ਪੁੱਟ ਲਏ, ਫੋਨ ਕੀਤਾ, ਕਹਿੰਦੇ ਆਏ ਨੀ ਤੁਸੀਂ? ਕਹਿੰਦੇ ਜੀ ਤੁਸੀਂ ਜਾਓ, ਮੈਨੂੰ ਅੱਜ ਇੱਕ ਬੜੀ ਵੱਡੀ ਸਿੱਖਿਆ ਮਿਲ ਗਈ ਹੈ, ਇਹ ਸਮਝ ਲਈ ਹੈ। ਤੈਨੂੰ ਹੀ ਸੁਣਿਆ ਦੁੱਖ ਸੁੱਖ ਮੇਰਾ ਤੋ ਵਿਦ, ਨੀਕੀ ਖਟਾਨੀ ਮੇਰਾ ਦੁੱਖ ਅਤੇ ਸੁੱਖ ਮੇਰੇ ਗੁਰੂ ਨੇ ਸੁਣਨੇ, ਹੋਰ ਕਿਤੇ ਨਹੀਂ ਜਾਣਾ। ਕਹਿੰਦੇ ਇਹੀ ਤੇਰੇ ਜੀਵਨ ਦੀ ਸਭ ਤੋਂ ਸੋਹਣੀ ਰੀਤ ਹੈ, ਇਸ ਢੰਗ ਦੇ ਨਾਲ ਆਪਣਾ ਜੀਵਨ ਜਿਉਣਾ ਕਰ।
1: ਇੱਕ ਹੀ ਪਹਿਮਾਨੀ
0: ਆਖਦੇ ਨੇ, ਜੀ ਕੀ ਇੱਕ ਹੀ ਪਹਿਮਾਨੀ, ਤੇਰੇ ਅੰਦਰ ਦੀ ਪੁਕਾਰ ਨਾ ਇੱਕ ਪਰਮਾਤਮਾ ਨੇ ਸੁਣਨੀ ਹੈ। ਸੱਚ ਹੈ ਜੀ, ਉਹ ਸੁਣਦਾ ਹੈ ਨਾ ਅੰਦਰ ਦੀ, ਤੁਸੀਂ ਸੁਣਦੇ ਵੀ ਹੋ, ਪੜ੍ਹਦੇ ਵੀ ਹੋ, ਆਪਾਂ ਬਚਨ ਵਿਣ ਬੋਲੇ ਆ, ਸਭ ਕਿਛ ਜਾਣਦਾ। ਜੀਏ ਕੀ ਇੱਕ ਹੀ ਪਹਿਮਾਨੀ, ਇੱਕ ਪਰਮਾਤਮਾ ਦੇ ਅੱਗੇ ਹੀ ਤੇਰੀ

ਯਤਨ ਕਰ ਰਹੇ ਬਹੁਤ ਤੇਰੇ। ਕਹਿੰਦੇ ਆਪਣੇ ਮਾਲਕ ਨੂੰ, ਰੱਬ ਨੂੰ, ਗੁਰੂ ਨੂੰ ਛੱਡ ਕੇ ਜਿੰਨੀ ਮਰਜ਼ੀ ਹੋਰ ਯਤਨ ਕਰ ਲੈਣਾ, ਬਥੇਰੀ ਦੁਨੀਆ ਕਰਦੀ ਪਈ ਆ। ਜੇ ਤੁਹਾਡੇ ਵਿੱਚੋਂ ਵੀ ਕੋਈ ਕਰਦਾ ਹੈ ਨਾ, ਅੱਜ ਸਤ ਸੰਗਤ ਹੱਥ ਜੋੜ ਕੇ ਖਲੋ ਕੇ ਇਹ ਬੇਨਤੀ ਕਰਕੇ ਜਾਣਾ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੇ, ਜੋ ਗੁਰੂ ਰਾਮਦਾਸ ਸਾਹਿਬ ਜੀ ਦੇ ਵਚਨ ਦੀ ਮੈਂ ਕਹਿਣ ਲੱਗਾ, ਜਿਉਂ ਭਾਵੇ ਤਿਉਂ ਰਾਖ ਲੈ ਹਮ ਸ਼ਰਨ ਪ੍ਰਭ ਆਏ ਰਾਮ ਰਾਜੇ। ਜਿਵੇਂ ਤੁਹਾਨੂੰ ਸਤਿਗੁਰੂ ਠੀਕ ਲੱਗਦਾ ਹੈ ਨਾ, ਉਂਜ ਸਾਨੂੰ ਰੱਖ ਲਓ, ਇਹ ਇੰਜ ਕਹਿਣਾ ਹੈ। ਅਵਰ ਯਤਨ ਕਰ ਰਹੇ ਬਹੁਤ ਤੇਰੇ, ਕਿੱਥੇ ਕਿੱਥੇ ਸਾਧ ਸੰਗਤ ਜਾਵਾਂਗੇ। ਹੈਰਾਨੀ ਵਾਲੀ ਗੱਲ ਹੈ, ਜਿਹੜਾ ਆਪ ਨਹੀਂ ਖਿਲ ਸਕਦਾ, ਆਪ ਨਹੀਂ ਚੱਲ ਸਕਦਾ, ਦਰਖਤਾਂ ਦੇ ਅੱਗੇ ਬੇਨਤੀਆਂ, ਪਾਣੀਆਂ ਦੇ ਅੱਗੇ ਬੇਨਤੀਆਂ, ਮੜੀਆਂ ਦੇ ਅੱਗੇ ਬੇਨਤੀਆਂ, ਹੈਰਾਨੀ ਵਾਲੀ ਗੱਲ ਹੈ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਤੇ ਪਹਿਲਾਂ ਕਹਿ ਦਿੱਤਾ ਸੀ, ਦੁਬਦਾ ਨਾ ਪੜੋ ਹਰ ਬਿਨ ਅਵਰ ਨਾ ਪੂਜੋ ਮੜੇ ਮਸਾਣ ਨਾ ਜਾਈ। ਦੁਬਦਾ ਨਾ ਪੜੋ ਹਰ ਬਿਨ ਔਰ ਨਾ ਪੂਜੋ, ਮੈਂ ਕਿਸੇ ਦੁਬਦਾ ਦੁਚਿੱਤੀ ਵਿੱਚ ਨਹੀਂ ਰਹਿਣਾ, ਮੜੇ ਮਸਾਣ ਨਾ ਜਾਈ, ਮੈਂ ਕਿਸੇ ਮੜੀ ਤੇ ਮਸਾਣ ਤੇ ਨਹੀਂ ਜਾਣਾ। ਮੈਂ ਤੇ ਇੱਕੋ ਇੱਕ ਗੱਲ ਰੋਜ਼ ਕਹਿਣਾ, ਉਹ ਕਿਹੜੀ? ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਉਹ ਸਾਰੇ ਜੀਵਾਂ ਦਾ ਇੱਕ ਦਾਤਾ ਹੈ, ਮੈਂ ਉਹਨੂੰ ਛੱਡ ਕੇ ਕਿੱਥੇ ਜਾਵਾਂ। ਜੀ ਕੀ ਇੱਕ ਹੀ ਪਹਿਮਾਨੀ, ਅਵਰ ਯਤਨ ਕਰ ਰਹੇ ਬਹੁਤ ਤੇਰੇ, ਤਿੰਨ ਤਿਲ ਨਹੀਂ ਕੀਮਤ ਜਾਨੀ। ਸਤਿਗੁਰੂ ਕਹਿੰਦੇ ਨੇ ਇਹ ਜੋ ਕੁਝ ਕਰ ਰਹੇ ਨਾ, ਕਹਿੰਦੇ ਇਹਦੀ ਤਿਲ ਮਾਤਰ ਵੀ ਕੀਮਤ ਨਹੀਂ ਪੈਣ ਵਾਲੀ, ਇਹ ਯਤਨ ਤੁਹਾਡੇ ਵਿਅਰਥ ਤੇ ਬੇਕਾਰ ਜਾਣਗੇ। ਸਤਿਗੁਰੂ ਪਾਤਸ਼ਾਹ ਜੀ ਠਹਿਰਾਓ ਦੇ ਕੇ ਸਮਝਾ ਰਹੇ ਨੇ, ਮੈਂ ਇੱਕ ਵਾਰੀ ਫੇਰ ਦੁਹਰਾਵਾਂ। ਦਾਤਾ ਜੀ ਕਹਿ ਰਹੇ ਨੇ ਅਵਰ ਯਤਨ ਕਰ ਰਹੇ ਬਹੁਤ ਤੇਰੇ, ਤਿੰਨ ਤਿਲ ਨਹੀਂ ਕੀਮਤ ਜਾਨੀ। ਜਿੱਧਰ ਮਰਜ਼ੀ ਜੋ ਕੁਝ ਮਰਜ਼ੀ, ਵੇਖੋ ਵਿਚਾਰ ਤੇ ਸਹੀ ਨਾ, ਨਾਲੇ ਪੜ੍ਹੀ ਜਾਣਾ ਕਿੱਤਾ ਪਸਾਓ ਏਕੋ ਕਵਾਓ, ਨਾਲੇ ਪੜ੍ਹੀ ਜਾਣਾ ਕਰਨ ਕਾਰਨ ਪ੍ਰਭ ਏਕ ਹੈ, ਨਾਲੇ ਪੜ੍ਹੀ ਜਾਣਾ ਆਦ ਅੰਤ ਏਕ ਅਵਤਾਰਾ, ਫੇਰ ਵੀ ਹੋਰ ਕਿੱਥੇ ਝਾਤ ਰੱਖਣੀ। ਸਤਿਗੁਰੂ ਰਾਹੋ ਦੇ ਕੇ ਸਮਝਾਉਂਦੇ ਨੇ ਕਿ ਇੱਕ ਪਰਮਾਤਮਾ ਹੀ ਹੈ ਜਿਹੜਾ ਸਭ ਕੁਝ

0: ਨਾ ਡੋਲੇ, ਜਿਨ੍ਹਾਂ ਨੂੰ ਨਾਮ ਰੂਪੀ ਮੰਤਰ ਮਿਲ ਗਿਆ ਉਹ ਨਾ ਡਿੱਗੇ ਨਾ ਡੋਲੇ। ਦਾਦੀ ਨੇ ਕੀ ਦਿੱਤਾ ਸੀ ਸਾਧ ਸੰਗਤ ਦੋਵੇਂ ਲਾਲਾਂ ਨੂੰ ਠੰਡੇ ਬੁਰਜ ਵਿੱਚ? ਆਈ ਤੇ ਦਿੱਤਾ ਸੀਗਾ, ਨਾ ਡਿੱਗੇ ਨਾ ਡੋਲੇ, ਪੂਰਨ ਹੋਏ ਤ੍ਰਿਪਤਾਨੀ, ਆਤਮਕ ਤੌਰ ਤੇ ਪਰਿਪੂਰਨ ਹੋ ਗਏ। ਮੈਂ ਫਿਰ ਵਿਚਾਰ ਬੁਲਾਵਾਂ, ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦੇ ਸਿੱਖ ਜੀ, ਸਿਰਫ ਸੰਖੇਪ ਜੀ ਬੇਨਤੀ ਕਰਾਂ। ਭਾਈ ਸਾਹਿਬ ਭਾਈ ਪਾਰੋ ਜੀ, ਪਾਰੋ ਜੁਲਕਾ, ਡੱਲੇ ਪਿੰਡ ਦੇ ਰਹਿਣ ਵਾਲੇ, ਡੱਲੇ ਨੂੰ ਸਾਧ ਸੰਗਤ, ਡੱਲੇ ਪਿੰਡ ਨੂੰ ਰਤਨਾ ਦੀ ਖਾਨ ਕਿਹਾ ਜਾਂਦਾ ਸੀ। ਮੈਂ ਪੜ੍ਹਿਆ ਇਹਦੇ ਬਾਰੇ, ਉਸ ਵੇਲੇ 72 ਬ੍ਰਹਮ ਗਿਆਨੀ ਡੱਲੇ ਪਿੰਡ ਚੋਂ ਸੀਗੇ, ਰਤਨਾ ਦੀ ਖਾਨ ਉੱਥੋਂ ਆਏ, ਜੀਵਨ ਬਾ ਕਮਾਲ। ਇੱਕ ਦਿਨ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਇੰਨੇ ਤਰੁੱਠੇ, ਪਤਾ ਕੀ ਕਹਿੰਦੇ ਭਾਈ ਪਾਰੋ ਜੀ ਨੂੰ? ਧਿਆਨ ਨਾਲ ਸੁਣਨਾ ਜੀ, ਕਹਿੰਦੇ ਭਾਈ ਪਾਰੋ ਜੀ, ਸਾਡਾ ਮਨ ਕਰਦਾ ਹੈ ਕਿ ਅੱਜ ਤੁਹਾਨੂੰ ਗੁਰਤਾ ਗੱਦੀ ਤੇ ਬਿਠਾ ਦਈਏ, ਤੁਹਾਨੂੰ ਗੁਰਤਾ ਗੱਦੀ ਦਈਏ। ਭਾਈ ਸਾਹਿਬ ਨੇ ਪਤਾ ਕੀ ਆਖਿਆ? ਇਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨ ਨੇ। ਭਾਈ ਸਾਹਿਬ ਨੇ ਹੱਥ ਜੋੜ ਕੇ ਕਿਹਾ, ਸਤਿਗੁਰੂ ਪਾਤਸ਼ਾਹ ਜੀ, ਮੈਨੂੰ ਨਾ ਗੱਦੀ ਨਹੀਂ ਚਾਹੀਦੀ, ਮੈਨੂੰ ਗੋਦੀ ਚਾਹੀਦੀ ਹੈ। ਮੈਨੂੰ ਕੀ ਚਾਹੀਦੀ ਹੈ? ਗੋਦੀ। ਤੇ ਜਿਨ੍ਹਾਂ ਨੇ ਗੱਦੀਆਂ ਨਹੀਂ ਨਾ ਮੰਗੀਆਂ, ਜਿਨ੍ਹਾਂ ਨੇ ਗੋਦੀਆਂ ਮੰਗੀਆਂ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਬੜੀਆਂ ਆਫਰ ਆਈ ਸੀ ਉਹਨਾਂ ਨੂੰ ਵੀ ਗੱਦੀ ਲਈ, ਉਹਨਾਂ ਨੇ ਗੱਦੀ ਨਹੀਂ ਮੰਗੀ ਸੀ, ਉਹਨਾਂ ਨੇ ਗੋਦੀ ਮੰਗੀ ਸੀ। ਅਖੀਰਲੀ ਅਰਦਾਸ ਜਿਹੜੀ ਹੋਈ ਨਾ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ, ਇਹ ਨਹੀਂ ਕਿਹਾ ਸੀ ਪਾਤਸ਼ਾਹ ਜੀ ਮੈਂ ਇਹ ਨਹੀਂ ਮੰਗਦਾ ਮੈਂ ਦੁਸ਼ਮਣ ਨਾਲ ਲੜਾਂ, ਮੈਂ ਇਹ ਕਹਾਂ, ਮੈਂ ਇਹ ਵੀ ਨਹੀਂ ਚਾਹੁੰਦਾ ਕਲਗੀਆਂ ਵਾਲੇ ਬਾਪੂ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੈਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣਾ, ਮੈਂ ਤੇ ਇਹ ਮੰਗਦਾ ਜਦੋਂ ਵੀ ਪੰਥ ਤੇ ਭੀੜ ਬਣੇ, ਜਦੋਂ ਵੀ ਔਂਕੜ ਆਵੇ, ਮੈਨੂੰ ਬਾਰ ਬਾਰ ਜਨਮ ਦੇਈ ਤੇ ਮੈਂ ਬਾਰ ਬਾਰ ਕੌਮ ਦੇ ਲਈ ਜੂਝ ਕੇ ਸ਼ਹੀਦ ਹੋਵਾਂ। ਉਹਨਾਂ ਨੇ ਗੱਦੀਆਂ ਨਹੀਂ ਮੰਗੀਆਂ, ਉਹਨਾਂ ਨੇ ਗੋਦੀਆਂ ਮੰਗੀਆਂ। ਅੱਜ ਅਸੀਂ ਗੱਦੀਆਂ ਪਿੱਛੇ ਦੌੜ ਪਏ, ਮੈਨੂੰ ਮਾਫ ਕਰਨਾ, ਗੱਦੀ ਅੱਜ ਹੈ, 5 ਸਾਲ 10 ਸਾਲ ਰਹੂਗੀ, ਗੱਦੀ ਖੁੱਸ ਜਾਏਗੀ। ਜਿਹੜਾ ਗੁਰੂ ਦੀ ਗੋਦ ਮੰਗੇਗਾ, ਗੋਦ ਕਦੇ ਨਹੀਂ ਜੇ ਜਾਵੇਗੀ, ਰਹਿੰਦੀ ਦੁਨੀਆਂ ਤੱਕ ਗੋਦ ਵਾਲਿਆਂ ਨੂੰ ਯਾਦ ਕੀਤਾ ਜਾਵੇਗਾ, ਰਹਿੰਦੀ ਦੁਨੀਆਂ ਤੱਕ। ਅੱਜ ਅਸੀਂ ਗੱਦੀਆਂ ਪਿੱਛੇ ਦੌੜੇ ਆ। ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ, ਇੱਥੇ ਆ ਕੇ ਅਹੁਦੇਦਾਰੀਆਂ ਨਾ ਮੰਗੀਏ, ਗੁਰੂ ਕੋਲੋਂ ਗੋਦ ਮੰਗੀਏ। ਜਿਹਨੂੰ ਗੁਰੂ ਦੀ ਗੋਦ ਮਿਲ ਗਈ, ਦੁਨੀਆਂ ਦੀ ਕੋਈ ਤਾਕਤ ਨਹੀਂ ਉਹਨੂੰ ਡੁਲਾ ਸਕਦੀ। ਤਾਂ ਹੀ ਭਾਈ ਸਾਹਿਬ ਭਾਈ ਪਾਰੋ ਜੀ ਨੇ ਕਿਹਾ, ਸਤਿਗੁਰੂ ਗੁਰਸਿੱਖੀ, ਸਤਿਗੁਰੂ ਗੁਰਸਿੱਖੀ ਮੋਹੇ ਭਾਵੈ, ਗੁਰਿਆਈ ਸਤਿਗੁਰੂ ਸੁਹਾਵੈ, ਕਿਰਪਾ ਨਿਧਾਨ ਕਿਰਪਾ ਮੋਹੇ ਕੀਜੈ, ਗੁਰਸਿੱਖੀ ਪਦ ਬਖਸ਼ਣ ਕੀਜੈ। ਮੈਨੂੰ ਕੁਝ ਨਹੀਂ ਚਾਹੀਦਾ, ਮੇਰੀ ਝੋਲੀ ਤੇ ਤੁਸੀਂ ਸਤਿਗੁਰੂ ਪਾਤਸ਼ਾਹ ਜੀ ਗੁਰਸਿੱਖੀ ਦੀ ਦਾਤ ਪਾਓ। ਇਹਨੇ ਜਿਨ੍ਹਾਂ ਨੇ ਗੁਰੂ ਕੋਲੋਂ ਨਾਮ ਮੰਗਿਆ, ਤਾਂ ਕਹਿੰਦੇ ਡਿੱਗੇ ਨਾ ਡੋਲੇ, ਦ੍ਰਿੜ ਕਰ ਰਹੋ ਪੂਰਨ ਹੋਏ ਤ੍ਰਿਪਤਾਨੀ। ਉਹਨਾਂ ਨੂੰ ਕੋਈ ਡੁਲਾ ਨਹੀਂ ਸਕਦਾ, ਉਹਨਾਂ ਨੂੰ ਕੋਈ ਡੇਗ ਨਹੀਂ ਸਕਦਾ, ਜਿਨ੍ਹਾਂ ਨੂੰ ਗੁਰੂ ਕੋਲੋਂ ਨਾਮ ਦੀ ਦਾਤ ਮਿਲੀ ਕਿ ਪੂਰਨ ਹੋਏ ਤ੍ਰਿਪਤਾਨੀ, ਉਹ ਪੂਰਨ ਤੌਰ ਤੇ ਤ੍ਰਿਪਤ ਹੋ ਜਾਂਦੇ ਹਨ।
1: ਜੋ ਬੀਚ ਹਮ ਤੁਮ ਕਸ਼ ਹੋਤੇ, ਤਿਨ ਕੀ ਬਾਤ ਬੁਲਾਨੇ।
0: ਓਏ ਜੋ ਬੀਚ ਹਮ ਤੁਮ ਕਛ ਹੋਤੇ, ਕਹਿੰਦੇ ਫੇਰ, ਓਏ ਜੋ ਬੀਚ ਹਮ ਤੁਮ ਕਛ ਹੋਤੇ, ਕਹਿੰਦੇ ਜੀ ਐ ਕਰੋ ਜੀ ਓ ਕਰੋ, ਇਹ ਮੇਰਾ ਕੁਝ ਸਵਾਰ ਦੇ ਸਕਦਾ, ਇਹਦੇ ਕੋਲੇ ਜਾ ਕੇ ਮੰਗਾ। ਅੱਜ ਇਹੀ ਤੇ ਹੋ ਰਿਹਾ, ਇਹੀ ਤੇ ਹੋ ਰਿਹਾ, ਸਾਨੂੰ ਸਮਝ ਹੀ ਨਹੀਂ ਆ ਰਿਹਾ। ਮੰਗਣਾ ਅਸੀਂ ਦਾਤੇ ਦੇ ਕੋਲੇ ਸੀਗਾ, ਤੇ ਮੰਗਣ ਅਸੀਂ ਕਿੱਥੇ ਹੋਰ ਲੱਗ ਪਏ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਦਾਤਾ ਉਹ ਨਾ ਮੰਗੀਏ ਫਿਰ ਮੰਗਣ ਜਾਈਏ, ਉਹ ਕਿਉਂ ਮੰਗਦਾ ਫਿਰ ਮੰਗੇਗਾ, ਦਾਤ ਨਾ ਮੰਗ, ਤੂੰ ਦਾਤੇ ਨੂੰ ਹੀ ਮੰਗ ਲੈ। ਓਏ ਜੋ ਬੀਚ ਹਮ ਤੁਮ ਕਛ ਹੋਤੇ, ਜਿਹੜੇ ਵਿਚੋਲੇ ਸੀ ਉਹ ਹਮੇਸ਼ਾ ਨਹੀਂ ਰਹਿਣਗੇ। ਤਿੰਨ ਕੀ ਬਾਤ ਬਿਲਾਨੀ, ਉਹਨਾਂ ਦੀਆਂ ਗੱਲਾਂ ਤੇ ਪਿੱਛੇ ਰਹਿ ਜਾਣਗੀਆਂ, ਉਹ ਨਹੀਂ ਕੁਝ ਵੀ ਕਰ ਸਕਦੇ। ਤੇ ਸਿੱਖ ਨੂੰ ਤੇ ਵਿਚੋਲੇ ਦੀ ਲੋੜ ਨਹੀਂ ਹੈ, ਵਿਚੋਲੇ ਦੀ ਲੋੜ ਨਹੀਂ ਹੈ। ਮੈਂ ਪਿਛਲੀ ਹਾਜ਼ਰੀ ਵਿੱਚ ਬੇਨਤੀ ਕਰਕੇ ਗਿਆ, ਰਿਪੀਟ ਕਰਦਾ ਫੇਰ, ਸਤ ਸੰਗਤ ਜਿਸ ਦਿਨ ਖਜੂਰ ਸਾਹਿਬ ਕਲਗੀਧਰ ਪਾਤਸ਼ਾਹ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਗੁਰਿਆਈ ਦਿੱਤੀ ਨਾ ਜੀ, ਅੱਗੇ ਜਦੋਂ ਵੀ ਗੁਰਿਆਈ ਦੀ ਰਸਮ ਹੁੰਦੀ ਸੀ ਬਾਬਾ ਬੁੱਢਾ ਸਾਹਿਬ ਜੀ ਦੀ ਕੁਲ ਦੇ ਵਿੱਚੋਂ ਕੋਈ ਨਾ ਕੋਈ ਜ਼ਰੂਰ ਹਾਜ਼ਰ ਹੁੰਦਾ ਸੀ। ਪਰ ਉਸ ਦਿਨ ਜਦੋਂ ਇਹ ਬਖਸ਼ਿਸ਼ ਹੋਈ ਨਾ ਜੀ, ਜਾਂ ਕਲਗੀਧਰ ਪਾਤਸ਼ਾਹ ਜੀ ਸੀਗੇ ਜਾਂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸੀਗੇ, ਸਤਿਗੁਰੂ ਨੇ ਇਹ ਗੱਲ ਵੀ ਮੁਕਾਤੀ, ਕੱਲ ਨੂੰ ਕੋਈ ਤੀਜਾ ਵਿੱਚ ਖਲੋ ਕੇ ਇਹ ਨਾ ਕਹਿ ਦੇਵੇ ਮੇਰੇ ਕੋਲੇ ਅਧਿਕਾਰ ਹੈ, ਮੈਂ ਦੱਸਾਂਗਾ ਕਿੱਧਰ ਨੂੰ ਜਾਣਾ। ਸਤਿਗੁਰੂ ਨੇ ਵਿਚੋਲਗਿਰੀ ਖਤਮ ਕੀਤੀ ਹੈ। ਠੀਕ ਹੈ, ਕੋਈ ਸਾਨੂੰ ਗੁਰੂ ਦੀ ਗੱਲ ਸੁਣਾਉਂਦਾ, ਉਹਦਾ ਸਤਿਕਾਰ ਹੈ, ਉਹਦਾ ਮਾਣ ਹੈ। ਦਾਤਾ ਜੀ ਦੀ ਬਾਣੀ ਕਹਿੰਦੀ ਹੈ ਕਿ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ। ਪਰ ਸਾਧ ਸੰਗਤ ਵਿਚੋਲਾ ਗੁਰੂ ਨੇ, ਗੁਰੂ ਤੋਂ ਸਿਵਾ ਕੋਈ ਹੋਰ ਦੂਜਾ ਨਹੀਂ ਹੈ। ਗਲਤੀ ਨਾਲ ਵੀ ਨਾ ਪਾ ਲੈਣਾ, ਫਿਰ ਤੇ ਭਟਕਣਾ ਪੈ ਜਾਏਗੀ। ਓਏ ਜੋ ਬੀਚ ਹਮ ਤੁਮ ਕਛ ਹੋਤੇ ਤਿੰਨ ਕੀ ਬਾਤ ਬਿਲਾਨੀ। ਸਤਿਗੁਰੂ ਕਹਿੰਦੇ ਨੇ ਮੇਰ ਤੇਰ ਇੰਜ ਹੋ ਜੂਗਾ, ਇੰਜ ਹੋਊਗਾ, ਐ ਕਰੋ। ਉਹ ਗੱਲਾਂ ਹੁਣ ਪਿੱਛੇ।

0: ਖੇਡ ਕਿਹੋ ਜੀ ਬਣੀ ਜੀ? ਜਿਵੇਂ ਕੰਨਾਂ ਦੇ ਕੁੰਡਲ ਨੇ, ਹੱਥ ਦੀਆਂ ਵਾਲੀਆਂ ਕੰਨ ਦੀਆਂ ਵਾਲੀਆਂ ਨੇ, ਹੱਥ ਦੀਆਂ ਛਾਪਾਂ ਨੇ, ਹੱਥ ਦੇ ਕੜੇ ਨੇ, ਅਲੱਗ ਅਲੱਗ ਨੇ। ਕਈ ਵਾਰੀ ਆਪਾਂ ਉਹਨਾਂ ਨੂੰ ਢਾਲ ਕੇ ਦੁਬਾਰਾ ਬਣਾਉਣਾ ਚਾਹੁੰਦੇ ਹਾਂ, ਜਾਂ ਕਈ ਕੀ ਕਰਦੇ ਨੇ, ਉਹਨਾਂ ਨੂੰ ਢਾਲ ਕੇ ਨਾ ਉਹਨਾਂ ਦੀ ਇੱਕ ਡਲੀ ਬਣਾ ਲੈਂਦੇ ਨੇ, ਗੋਲਡ ਬਿਸਕਿਟ ਜਿਹਨੂੰ ਆਪਾਂ ਕਹਿੰਦੇ ਹਾਂ। ਕਹਿੰਦੇ ਅਲੱਗ ਅਲੱਗ ਸੀ ਸੁਰਤ, ਕੁਝ ਸੀ ਕੁਝ ਸੀ, ਕਦੇ ਕੁਝ ਹੁੰਦਾ ਸੀ, ਅਲੰਕਾਰ ਮਿਲ ਥੈਲੀ ਹੋਈ ਹੈ। ਅੱਜ ਅਲੱਗ ਅਲੱਗ ਹੋਈ ਸੁਰਤ ਇੱਕ ਥਾਂ ਹੋ ਗਈ, ਤਾਂ ਤੇ ਕਣਕ ਵਖਾਨੀ ਹੈ। ਸੋਨਾ ਸੀ, ਕੁੰਡਲ ਨੂੰ ਵੀ ਆਪਾਂ ਸੋਨਾ ਕਹਿੰਦੇ, ਪਰ ਉਹਦਾ ਨਾਂ ਬਾਲੀਆਂ ਨੇ, ਉਹਦਾ ਨਾਂ ਕੁਝ ਹੋਰ ਹੈ। ਪਰ ਜੇ ਬਿਸਕਿਟ ਆ ਜਾਵੇ ਤਾਂ ਆਪਾਂ ਉਹਨੂੰ ਸੋਨਾ ਕਹਿੰਦੇ ਹਾਂ, ਉਦਾਂ ਕਹਿੰਦੇ ਉਹਨੂੰ ਵੀ, ਪਰ ਉਹਦਾ ਕੁਝ ਨਾਂ ਹੈ। ਕਹਿੰਦੇ ਇਹ ਅਲੱਗ ਅਲੱਗ ਸੁਰਤਾਂ ਅੱਜ ਇਕੱਠੀਆਂ ਹੋ ਕੇ ਸੋਨੇ ਵਰਗੀ ਪਵਿੱਤਰ ਬਣ ਗਈਆਂ ਨੇ, ਭਾਵ ਕਿ ਜੀਵਨ ਜਿਹੜਾ ਹੈ ਉਹ ਸੋਨੇ ਵਰਗਾ ਪਵਿੱਤਰ ਹੋ ਗਿਆ ਹੈ।
1: ਪ੍ਰਗਟਿਓ ਜੋਤ ਸਹਿਜ ਸੁਖ ਸੋਭਾ, ਬਾਜੇ ਅਨਹਤ ਬਾਨੀ।
0: ਪ੍ਰਗਟਿਓ ਜੋਤ ਸਹਿਜ ਸੁਖ ਸੋਭਾ, ਅੰਦਰ ਨਾਮ ਦੀ ਜੋਤ ਪ੍ਰਗਟ ਹੋ ਗਈ ਹੈ, ਅੰਦਰ ਸਹਿਜ ਆਇਆ, ਸੁਖ ਮਿਲਿਆ, ਨਾਮ ਦੀ ਵਡਿਆਈ ਨਾਲ ਸ਼ੋਭਾ ਮਿਲੀ ਹੈ। ਬਾਜੇ ਅਨਹਤ ਬਾਣੀ। ਕਥਾ ਕਿੰਨੀ ਦੇਰ ਹੋਵੇਗੀ? ਘੰਟਾ, ਅਸਾ ਕੀ ਵਾਰ ਦੋ ਢਾਈ ਘੰਟੇ, ਉਹ ਤੋਂ ਬਾਅਦ ਸਾਧ ਸੰਗਤ ਕੀਰਤਨ ਵੀ ਬੰਦ, ਕਥਾ ਵੀ ਸਮਾਪਤ ਹੋ ਸਕਦੀ ਹੈ। ਦਾਤਾ ਜੀ ਕਹਿੰਦੇ ਜਿਨ੍ਹਾਂ ਦੇ ਅੰਦਰ ਨਾਮ ਚੱਲ ਪਵੇ ਨਾ, ਇਹ ਬੋਲ ਇਹ ਬਾਣੀ ਹਰ ਵਕਤ ਉਹਨਾਂ ਨੂੰ ਸੱਚ ਦੀ ਪ੍ਰੇਰਣਾ ਦਿੰਦੀ ਹੈ। ਜਿਹੜੇ ਬਾਣੀ ਨਾਲ ਜੁੜ ਜਾਣਗੇ ਉਹਨਾਂ ਦੇ ਜੀਵਨ ਵਿੱਚ ਹਮੇਸ਼ਾ ਸੁੱਖ ਅਤੇ ਸਹਿਜ

ਕਰਨ ਵਾਲਿਆਂ ਨੇ ਕਹਿੰਦੇ ਪਰਮਾਤਮਾ ਦੇ ਨਾਮ ਦਾ ਵਪਾਰ ਕੀਤਾ। ਉਹ ਵਪਾਰ ਦੇ ਵਿੱਚ ਇੱਕ ਡਰ ਹੈ ਜੀ, ਘਾਟਾ ਪੈ ਸਕਦਾ ਹੈ। ਉਹ ਵਪਾਰ ਦੇ ਵਿੱਚ ਬੰਦੇ ਨੂੰ ਮਾਯੂਸ਼ੀ ਹੋ ਸਕਦੀ ਹੈ, ਉਹ ਵਪਾਰ ਦੇ ਵਿੱਚ ਵਿਰੋਧਤਾ ਹੋ ਸਕਦੀ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਵਪਾਰ ਇਹੋ ਜਿਹਾ ਹੈ ਕਿ ਤੈਨੂੰ ਕਦੇ ਨਮੁਸ਼ੀ ਨਹੀਂ, ਉਹ ਵਪਾਰ ਵਿੱਚ ਘਾਟਾ ਪੈ ਜਾਏਗਾ। ਜੇ ਤੂੰ ਇਸ ਵਪਾਰ ਨੂੰ ਪ੍ਰਮੁੱਖਤਾ ਦਿੱਤੀ ਹੈ, ਉਹ ਵਪਾਰ ਦਾ ਘਾਟਾ ਤੇਰੇ ਮਨ ਨੂੰ ਡੋਲਣ ਨਹੀਂ ਜੇ ਦੇਵੇਗਾ, ਜੇ ਤੇਰਾ ਮਨ ਰੱਬ ਨਾਲ ਜੁੜਿਆ। ਸੰਤੋ ਬਣ ਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ, ਕਹਿੰਦੇ ਮੇਰੇ ਕੋਲੇ ਇਹ ਪੂੰਜੀ ਹੈ, ਮੈਂ ਇਹ ਨਾਮ ਰੂਪੀ ਧਨ ਲੱਦਿਆ, ਅਸੀਂ ਨਾਮ ਦਾ

0: ਵਪਾਰੀ
1: ਬੜੀ ਵੱਡੀ ਬਖਸ਼ਿਸ਼ ਹਰ ਕੇ ਨਾਮ ਕੇ ਵਪਾਰੀ ਕਹਿੰਦੇ ਜਿਨ੍ਹਾਂ ਨੇ ਨਾਮ ਦਾ ਵਪਾਰ ਕੀਤਾ ਨਾਮ ਨਾਲ ਜੁੜੇ ਹੀਰਾ ਹਾਥ ਚੜਿਆ ਨਿਰਮੋਲਕ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਹੀਰਾ ਹਾਥ ਚੜਿਆ ਨਿਰਮੋਲਕ ਛੂਟ ਗਈ ਸੰਸਾਰੀ ਲੋਕੀ ਕੀ ਕਹਿੰਦੇ ਨੇ ਲੋਕ ਕੀ ਆਖਣਗੇ ਇਹ ਗੱਲ ਕਹਿੰਦੇ ਹੁਣ ਸਿਰੋਂ ਨਿਕਲ ਗਈ ਸੱਚ ਕਹਿ ਜੀ ਜਿਸ ਦਿਨ ਨਾਮ ਨਾਲ ਜੁੜੋਗੇ ਨਾ ਉਸ ਦਿਨ ਲੋਕੀ ਕੀ ਆਖਦੇ ਨੇ ਸੰਸਾਰ ਦੇ ਵਪਾਰ ਕੀ ਨੇ ਉਹਦੇ ਵਿੱਚ ਐਂ ਕੋਜੂਗਾ ਜੀ ਮੈਨੂੰ ਆਹ ਨਹੀਂ ਮਿਲਿਆ ਦਾਤਾ ਜੀ ਕਹਿੰਦੇ ਸਭ ਕੁਝ ਛੁੱਟ ਜਾਏਗਾ ਫਿਰ ਤੇ ਇੱਕੋ ਇੱਕ ਗੱਲ ਯਾਦ ਰਹਿ ਜਾਂਦੀ ਆਖਾਂ ਜੀਵਾ ਵਿਸਰੇ ਮਰ ਜਾਉ ਕੱਲ ਪਰਸੋਂ ਨਾ ਕਿਤੇ ਪਰਿਵਾਰ ਵਿੱਚ ਬੈਠਾ ਸੀ ਬਜ਼ੁਰਗ ਹੋ ਗਏ ਜੀ ਉਹਨਾਂ ਦੇ ਨਾ ਪਰਿਵਾਰ ਵਾਲੇ ਚਲੋ ਅੱਗੇ ਮੇਰੇ ਰਿਸ਼ਤੇਦਾਰ ਹੀ ਨੇ ਮੈਂ ਕਹਿ ਦਿੰਦਾ ਕਹਿੰਦੇ ਭਾਈ ਸਾਹਿਬ ਪਾਠ ਕਰਦੇ ਕਰਦੇ ਨਾ ਭੁੱਲ ਜਾਂਦੇ ਨੇ ਕਹਿੰਦੇ ਬਸ ਇੱਕੋ ਇੱਕ ਪੰਕਤੀ ਯਾਦ ਰੱਖੀ ਬੈਠੇ ਨੇ ਮੈਂ ਕਿਹਾ ਕਿਹੜੀ ਮੈਂ ਤਾਂ ਕਹਿ ਰਿਹਾ ਗੱਲ ਵਿੱਚ ਆ ਗਈ ਕਹਿੰਦੇ ਆਖਾਂ ਜੀਵਾਂ ਵਿਸਰੇ ਮਰ ਜਾਊ ਮੈਂ ਕਿਹਾ ਸਾਰੇ ਜੀਵਨ ਦਾ ਤੱਤ ਸਾਰੀ ਇਹ ਹੈ ਆਈ ਪੰਕਤੀ ਤੇ ਯਾਦ ਹੋਣੀ ਹੈ ਆਖਾਂ ਜੀਵਾਂ ਵਿਸਰੇ ਮਰ ਜਾਊ ਜੇ ਆਖੋਗੇ ਤੇ ਜੀਓਗੇ ਜੇ ਭੁੱਲ ਗਿਆ ਤੇ ਜਿਉਂਦੇ ਜੀ ਮਰ ਗਏ ਜਿਉਂਦੇ ਜੀ ਮਰ ਗਏ ਹਰ ਕੇ ਨਾਮ ਕੇ ਵਪਾਰੀ ਹੀਰਾ ਹੱਥ ਚੜਿਆ ਨਿਰਮੋਲਕ ਛੂਟ ਗਈ ਸੰਸਾਰੀ ਜਿਸ ਦਿਨ ਇਹ ਹੀਰਾ ਹੱਥ ਵਿੱਚ ਆਵੇਗਾ ਬਾਕੀ ਹੀਰੇ ਦਾ ਖੋਣ ਦਾ ਡਰ ਹੈ ਬਾਕੀ ਹੀਰਾ ਤੁਹਾਡੇ ਕੋਲੋਂ ਕੋਈ ਖੋ ਸਕਦਾ ਦਾਤਾ ਜੀ ਕਹਿੰਦੇ ਉਹ ਇਹ ਉਹ ਹੀਰਾ ਹੈ ਜਿਸ ਹੀਰੇ ਬਾਰੇ ਗੁਰਬਾਣੀ ਕਹਿ ਰਹੀ ਹੈ ਅਗਨ ਨਾ ਦਹੈ ਪਵਨ ਨਹੀਂ ਮਗਨੈ ਤਸਕਰ ਨੇੜ ਨਾ ਆਵੇ ਰਾਮ ਨਾਮ ਧਨ ਕਰ ਸੰਚੋਨੀ ਸੋ ਧਨ ਕਤ ਹੈ ਨਾ ਜਾਵੇ ਇਹ ਧਨ ਕੋਈ ਨਹੀਂ ਖੋ ਸਕਦਾ ਤੇਰੇ ਕੋਲੋਂ ਕੋਈ ਖੋਈ ਨਹੀਂ ਸਕਦਾ ਛੂਟ ਗਈ ਸੰਸਾਰੀ ਲੋਕੀ ਕੀ ਕਹਿੰਦੇ ਨੇ ਜਪਣ ਵਾਲਿਆਂ ਨੇ ਨੀ ਕਦੇ ਪ੍ਰਵਾਹ ਕੀਤੀ ਇਹ ਧਿਆਨ ਰੱਖਣਾ ਤੁਸੀਂ ਜਿਹੜਾ ਪ੍ਰਵਾਹ ਕਰ ਰਿਹਾ ਨਾ ਮਾਫ ਕਰਨਾ ਉਹਦੇ ਅੰਦਰ ਹਲੇ ਜਪਿਆ ਹੋਇਆ ਵਸਿਆ ਨਹੀਂ ਹੈ ਜੇ ਦੁਨੀਆਂ ਦੀ ਗੱਲ ਕਰੋਗੇ ਦੁਨੀਆਂ ਤੇ ਨਾ ਸਾਧ ਸੰਗਤ ਉਹਨਾਂ ਨੂੰ ਜਰਦੀ ਹੈ ਜਿਹੜੇ ਖੁਸ਼ ਨੇ ਨਾ ਉਹਨਾਂ ਨੂੰ ਜਰਦੀ ਹੈ ਜਿਹੜੇ ਦੁਖੀ ਨੇ ਇਹਦਾ ਮੂੰਹ ਦੇਖੋ ਹਮੇਸ਼ਾ ਹੀ ਆਹ ਬੜਾ ਖੁਸ਼ ਹੋਇਆ ਅੱਜ ਦਾਤਾ ਜੀ ਕਹਿੰਦੇ ਪ੍ਰਵਾਹ ਪਾਸੇ ਰੱਖ ਕੇ ਨਾ ਨਾਮ ਜਪੀ ਜਿਸ ਦਿਨ ਤੇਰੇ ਕੋਲੇ ਨਾਮ ਰੂਪੀ ਹੀਰਾ ਆਇਆ ਛੂਟ ਗਈ ਸੰਸਾਰੀ ਲੋਕੀ ਕੀ ਕਹਿੰਦੇ ਨੇ ਦੁਨੀਆਂ ਦਾ ਧਨ ਮਿਲੂ ਜਾਂ ਨਾ ਮਿਲੂ ਇਹ ਸਾਰੀ ਪ੍ਰਵਾਹ

ਹੁਣ ਵੱਡੀ ਗੱਲ ਪਤਾ ਕੀ ਹੈ? ਦਾਤਾ ਜੀ ਕਹਿੰਦੇ ਸਾਚੇ ਲਾਏ ਤੋ ਸੱਚ ਲਾਗੇ। ਹੁਣ ਮੈਂ ਜਾ ਕੇ ਗੁਰੂ ਦੇ ਕੋਲੋਂ ਖੱਤ ਜੋੜ ਕੇ ਨਾਮ ਦੀ ਦਾਤ ਮੰਗੀ, ਮਿਲ ਜਾਵੇਗਾ? ਨਾਮ ਬਤੇਰੇ ਆਉਂਦੇ ਨੇ ਜਿਹੜੇ ਹੋਰ ਕੁਝ ਵੀ ਮੰਗਦੇ ਨੇ, ਪਰ ਸਤਿਗੁਰੂ ਦੇ ਕੋਲੋਂ ਇੱਕ ਦਾਤ ਆਪਾਂ ਮੰਗੀਏ, ਸਤਿਗੁਰੂ ਸਾਡੀ ਝੋਲੀ ਦੇ ਵਿੱਚ ਨਾਮ ਦੀ ਦਾਤ ਪਾਓ। ਕਿਉਂ? ਸਭ ਕੁਝ ਨਾਮ ਸਦਕਾ ਹੀ ਹੈ। ਸਾਚੇ ਲਾਏ ਤਾਂ ਉਹ ਸੱਚ ਲਾਗੇ, ਸਾਚੇ ਕੇ ਵਿਵਹਾਰੀ, ਉਹਨਾਂ ਦੇ ਜੀਵਨ ਦੇ ਵਿੱਚ ਫਿਰ ਸੱਚ ਹੀ ਵਿਵਹਾਰ ਬਣ ਗਿਆ। ਸੱਚ ਦਾ ਅਰਥ ਇੱਥੇ ਪਰਮਾਤਮਾ ਦਾ ਨਾਮ ਹੈ, ਕਰਦੇ ਦੀ ਬੰਦਗੀ ਹੈ। ਉਹਨਾਂ ਨੇ ਸੱਚੇ ਕੋਲੋਂ ਨਾਮ ਮੰਗਿਆ ਤੇ ਉਹਨਾਂ ਦੇ ਜੀਵਨ ਦਾ ਵਿਵਹਾਰ ਹੁਣ ਸੱਚਾ ਨਾਮ

ਸਾਜੀ ਬਸਤ ਕੇ ਭਾਰ ਚਲਾਏ। ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਨਾ ਸੱਚ ਰੂਪੀ ਭਾਇਓ ਨਾਮ ਰੂਪੀ ਭਾਰ ਲੱਦਿਆ, ਇਹ ਨੀ ਭਾਰ ਲੱਦਿਆ ਉਹਨੇ ਮੈਨੂੰ ਐ ਕਿਹਾ ਸੀਗਾ, ਇਹ ਨੀ ਉਹਦੇ ਨਾਲ ਈਰਖਾ ਦਾ। ਉਹਨਾਂ ਦੇ ਹਿਰਦੇ ਦੇ ਵਿੱਚ ਜੇ ਉਹਨਾਂ ਨੇ ਕੁਝ ਲੱਦਿਆ ਹੈ, ਉਹਨਾਂ ਦੀ ਸੁਰਤ ਵਿੱਚ ਜੇ ਕੁਝ ਹੈ, ਸਾਚੀ ਬਸਤ ਕੇ ਭਾਰ ਚਲਾਏ ਪਹੁੰਚੇ ਜਾਏ ਭੰਡਾਰੀ। ਹੁਣ ਪਰਮਾਤਮਾ ਨੂੰ ਕੀ ਚਾਹੀਦਾ, ਤੁਹਾਨੂੰ ਕੀ ਲੱਗਦਾ, ਪੈਸੇ ਚਾਹੀਦੇ ਨੇ? ਨਾ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿੰਦੇ ਜਿਨੀ ਨਾਮ ਧਿਆਇਆ, ਜਿਨ ਜਿਨ ਨਾਮ ਧਿਆਇਆ। ਤਾਂ ਹੀ ਸਤਿਗੁਰੂ ਕਹਿ ਰਹੇ ਨੇ ਜਿਹੜੇ ਇੱਥੋਂ ਨਾਮ ਰੂਪੀ ਧਨ ਲੈ ਕੇ ਚੱਲੇ ਪਹੁੰਚੇ ਜਾਏ ਭੰਡਾਰੀ, ਰੱਬ ਦੇ ਭੰਡਾਰੇ ਦੇ ਵਿੱਚ ਉਹ ਵੀ ਸ਼ਾਮਿਲ।

0: ਆਪਹਿ ਰਤਨ ਜਵਾਹਰ ਮਾਣਕ, ਪਰਮਾਤਮਾ ਆਪ ਹੀ ਕੀਮਤੀ ਜਵਾਹਰ ਹੈ, ਕੀਮਤੀ ਮੋਤੀ ਵੀ ਆਪ ਹੈ, ਆਪੇ ਹੈ ਪਾਸਾਰੀ ਤੇ ਆਪ ਹੀ ਉਹਦਾ ਵਪਾਰ ਕਰਨ ਵਾਲਾ ਹੈ। ਇੰਜ ਕਹਿ ਲਈਏ ਜੀ, ਸਭ ਕੁਝ ਉਹ ਆਪ ਹੈ, ਉਹ ਅਲੱਗ ਨਹੀਂ ਹੈਗਾ, ਸਭ ਕੁਝ ਉਹ ਆਪ ਹੈ, ਦੇਣ ਵਾਲਾ ਵੀ ਆਪ ਹੈ, ਲੈਣ ਵਾਲਾ ਵੀ ਆਪ ਹੈ, ਨਾਮ ਵੀ ਆਪ, ਹੀਰਾ ਵੀ ਆਪ, ਮੋਤੀ ਵੀ ਆਪ। ਸਤਿਗੁਰੂ ਕਹਿੰਦੇ ਉਹ ਨਾਮ ਰੂਪ ਹੋ ਕੇ ਸਾਰੀ ਦੁਨੀਆ ਵਿੱਚ ਵਰਤ ਰਿਹਾ ਹੈ।
1: ਆਪੇ ਦਹ ਦਿਸ ਆਪ ਚਲਾਵੇ, ਨਿਹ ਚਲ ਹੈ ਵਿਆਪਾਰੀ।
0: ਆਪੇ ਦਹ ਦਿਸ ਆਪ ਚਲਾਵੇ, ਆਖਦੇ ਨੇ ਇਸ ਸ੍ਰਿਸ਼ਟੀ ਦੇ ਦਹ ਦਿਸ, ਚਾਰ ਦਿਸ਼ਾਵਾਂ, ਚਾਰ ਕੋਨੇ, ਧਰਤੀ ਤੇ ਅਸਮਾਨ, ਇਹ ਮਿਲਾ ਕੇ ਦਸ ਹੁੰਦੇ ਨੇ। ਦਸਾਂ ਦਿਸ਼ਾਵਾਂ ਦੇ ਵਿੱਚ ਉਹ ਆਪ ਵਰਤ ਰਿਹਾ ਹੈ। ਨਾਲ ਆਖਦੇ ਨੇ ਕਹਿੰਦੇ ਉਹ ਆਪ ਹੀ ਇਸ ਦੁਨੀਆਂ ਨੂੰ ਚਲਾਉਣ ਵਾਲਾ। ਆਪੇ ਦਹ ਦਿਸ ਆਪ ਚਲਾਵੇ, ਨਿਹ ਚਲ ਹੈ ਵਿਆਪਾਰੀ। ਉਹ ਇਹ ਵਾਲਾ ਨਹੀਂ ਹੈ, ਪੰਜ ਸਾਲ ਬਿਜ਼ਨਸ ਚੱਲਿਆ ਤੇ ਫਿਰ ਘਾਟਾ ਪੈ ਗਿਆ, ਨਹੀਂ। ਨਿਹ ਚਲ ਹੈ ਵਿਆਪਾਰੀ, ਉਹਦਾ ਵਿਆਪਾਰ ਨਿਹ ਚਲ ਹੈ, ਉਹ ਕਦੇ ਵੀ ਮਿਟਣ ਵਾਲਾ ਨਹੀਂ ਹੈ।
1: ਮਨ ਕਰ ਬੈਲ ਸੁਰਤ ਕਰ ਪੈਂਡਾ, ਗਿਆਨ ਗੋਨ ਪਰ ਡਾਰੀ।
0: ਹੁਣ ਇਹ ਮਿਲੇਗਾ ਕਿਵੇਂ? ਮਨ ਕਰ ਬੈਲ, ਆਪਣੇ ਮਨ ਨੂੰ ਬੈਲ ਬਣਾ। ਸੁਰਤ ਕਰ ਪੈਂਡਾ, ਆਪਣੀ ਸੁਰਤ ਦਾ ਪੈਂਡਾ ਬਣਾ। ਜਿਵੇਂ ਬਲਦ ਦੇ ਉੱਤੇ ਜਾਂ ਬਲਦ ਦੇ ਵਿੱਚ ਗੱਡੇ ਦੇ ਵਿੱਚ ਬਲਦ ਜੋੜ ਕੇ ਉਹਦੇ ਵਿੱਚ ਸਮਾਨ ਲੱਦੀਦਾ ਤੇ ਫਿਰ ਜਾਈਦਾ। ਪਾਤਸ਼ਾਹ ਕਹਿੰਦੇ ਮਨ ਕਰ ਬੈਲ, ਸੁਰਤ ਕਰ ਪੈਂਡਾ। ਸੁਰਤ ਨਾਲ ਇਹ ਵਪਾਰ ਕਮਾਇਆ ਜਾਣਾ ਹੈ। ਸੁਰਤ ਵਿੱਚ ਕਰਤੇ ਦੀ ਯਾਦ ਰੱਖਣੀ ਹੈ, ਗਿਆਨ ਗੋਰ ਭਰ ਡਾਰੀ, ਤੇ ਆਪਣੇ ਜੀਵਨ ਦੇ ਵਿੱਚ ਪਰਮਾਤਮਾ ਦਾ ਨਾਮ ਰੂਪੀ ਗਿਆਨ ਜਿਹੜਾ ਹੈ

ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਅਦਾਬ, ਸਲਾਮ, ਨਮਸਤੇ, ਗੁੱਡ ਮੋਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜ੍ਹਿਆ ਹੋ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋਵੇ ਘਰਾਂ ਤੋਂ, ਅਤੇ ਜਾਂ ਫਿਰ ਚੱਲ ਰਹੀਆਂ ਹੋਣਗੀਆਂ ਤਿਆਰੀਆਂ। ਜਿੱਥੇ ਵੀ ਕਿਤੇ ਉਹ ਆਸ ਕਰਦੇ ਹਾਂ ਰਾਜੀ ਖੁਸ਼ੀ ਹੋ ਗਏ, ਚੜ੍ਹਦੀ ਕਲਾ 'ਚ ਹੋ ਗਏ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋ ਗਏ ਅੱਜ ਦਾ ਇਹ ਦਿਨ ਮਿਲਿਆ, ਅਤੇ ਅੱਜ ਦਾ ਇਹ ਦਿਨ ਤੁਹਾਨੂੰ ਢੇਰ ਖੁਸ਼ੀਆਂ ਦੇ ਕੇ ਜਾਵੇ। ਅੜੇ ਫੜੇ ਕੰਮ ਤੁਹਾਡੇ ਨੇਪਰੇ ਚੜ੍ਹਨ, ਜੋ ਵੀ ਮਨ ਦੇ ਉੱਤੇ ਬੋਝ ਆ, ਪਰੇਸ਼ਾਨੀਆਂ ਨੇ, ਉਹ ਸਭ ਅੱਜ ਦੇ ਦਿਨ ਦੂਰ ਹੋਣ। ਇਸੇ ਅਰਦਾਸ ਦੇ ਨਾਲ ਅੱਗੇ ਵੱਧਦੇ, ਇਸੇ ਅਰਦਾਸ ਦੇ ਨਾਲ ਕਿ ਅੱਜ ਦਾ ਦਿਨ ਸੋਹਣੀਆਂ ਅਤੇ ਨੇਕ ਕਮਾਈਆਂ ਦਾ ਰਹੇ, ਘਰਾਂ ਦੇ ਵਿੱਚ ਇਹ ਨੇਕ ਕਮਾਈਆਂ ਤੰਦਰੁਸਤੀ ਲੈ ਕੇ ਆਉਣ, ਚੜ੍ਹਦੀ ਕਲਾ ਲੈ ਕੇ ਆਉਣ, ਇੱਜ਼ਤ ਪੱਤ ਲੈ ਕੇ ਆਉਣ, ਪਿਆਰ ਅਸਰ ਸੁੱਖ ਲੈ ਕੇ ਆਉਣ। ਅਵਸਰ ਪੱਤ ਦੇ ਭਲੇ ਦੀ ਅਰਦਾਸ ਕਰਦਿਆਂ ਵੱਧਦਿਆਂ ਅੱਗੇ ਪ੍ਰੋਗਰਾਮ ਦੇ ਵਿੱਚ ਉਸ ਪਰਮ ਪਿਤਾ ਪਰਮਾਤਮਾ ਦਾ ਨਾਂ ਲੈਂਦੇ, ਸ਼ਬਦ ਕੀਰਤਨ ਦਾ ਸਰਵਣ ਕਰਦਿਆਂ। ਰੇਡੀਓ ਹਾਂਜੀ 1674।

ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਮੈਂ ਰਣਜੋਤ ਸਿੰਘ ਕਰੀ ਫਿਰ ਤੋਂ ਹਾਜ਼ਰ ਹਾਂ ਜਿਹੜੇ ਵੀ ਸਰੋਤੇ ਲੇਟ ਜੁੜੇ ਨੇ ਕਰੀ ਫਿਰ ਤੋਂ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਆਸ ਕੇ ਤੁਸੀਂ ਸਭ ਰਾਜੀ ਖੁਸ਼ੀ ਹੋਵੋਗੇ ਠੀਕ ਠਾਕ ਹੋਵੋਗੇ ਅੱਜ ਦਿਨ ਮੰਗਲਵਾਰ ਦਾ 29 ਤਰੀਕ ਸਤੰਬਰ ਦਾ ਮਹੀਨਾ 2026 7:20 ਹੋ ਚੁੱਕੇ ਨੇ ਮੈਲਬਨ ਦੇ ਵਿੱਚ ਸਵੇਰ ਦੇ ਅਤੇ ਆਓ ਅੱਜ ਦੇ ਇਸ ਸਫ਼ਰ ਨੂੰ ਅੱਗੇ ਤੋਰਦੇ ਹਾਂ ਇਸ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਸਾਰਿਆਂ ਦੇ ਸਾਥ ਦੇ ਨਾਲ ਅੱਗੇ ਤੋਰਦੇ ਹਾਂ ਅਤੇ ਆਸ ਕਰਾਉਂਦੇ ਹਾਂ ਕਿ ਤੁਸੀਂ ਸੋਹਣਾ ਦਿਨ ਸ਼ੁਰੂ ਕਰ ਲਿਆ ਹੋਊਗਾ ਅਤੇ ਅੱਜ ਮੈਲਬਨ ਦੇ ਵਿੱਚ ਤਾਂ ਬੜਾ ਸੋਹਣਾ ਦਿਨ ਚੜ੍ਹਿਆ ਬੜੀ ਸੋਹਣੀ ਚਿੱਟੀ ਸਵੇਰ ਅਤੇ ਆਓ ਫਿਰ ਇਸ ਦਿਨ ਦਾ ਆਨੰਦ ਮਾਣਦੇ ਹਾਂ ਉਸ ਰੱਬ ਦਾ ਓਟ ਆਸਰਾ ਲੈ ਕੇ ਅੱਗੇ ਵੱਧਦੇ ਹਾਂ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਮੌਸਮ 'ਤੇ ਝਾਤੀ ਮਾਰਾਂਗੇ ਆਏ ਹੋਏ ਤੁਹਾਡੇ ਸੁੱਖ ਸੁਨੇਹੇ ਪੜ੍ਹਾਂਗੇ ਅਤੇ ਟ੍ਰੈਫਿਕ ਦੇ ਉੱਤੇ ਝਾਤੀ ਮਾਰਾਂਗੇ ਜਿਹੜੀ ਕਿ ਅੱਜ ਦੇ ਦਿਨਾਂ ਦੇ ਵਿੱਚ ਥੋੜ੍ਹੀ ਉਹ ਵਾਜਬ ਆ ਕਿਉਂਕਿ ਬੱਚਿਆਂ ਦੀਆਂ ਛੁੱਟੀਆਂ ਨੇ ਅਤੇ ਆਸ ਕਰਦੇ ਹਾਂ ਕਿ ਤੁਸੀਂ ਸੋਹਣਾ ਆਨੰਦ ਮਾਣ ਰਹੇ ਹੋਗੇ ਇਹਨਾਂ ਛੁੱਟੀਆਂ ਦਾ ਘੁੰਮਣ ਫਿਰਨ ਗਏ

0: ਇਹ ਹੋ ਗਏ ਘੁੰਮਣ ਫਿਰਨ ਦੀਆਂ ਤਿਆਰੀਆਂ ਚੱਲ ਰਹੀਆਂ ਹੋਣਗੀਆਂ ਜਾਂ ਘਰ ਬੈਠੇ ਰਿਲੈਕਸ ਫੀਲ ਕਰ ਰਹੇ ਹੋ ਗਏ ਕਿਉਂਕਿ ਬੱਚਿਆਂ ਨੂੰ ਛੱਡਣ ਚੁੱਕਣ ਦੀ ਕੋਈ ਜ਼ਿੰਮੇਵਾਰੀ ਫਿਲਹਾਲ ਨਹੀਂ। ਅਤੇ ਆਓ ਫਿਰ ਇਸ ਹਫ਼ਤੇ ਦਾ ਆਨੰਦ ਮਾਣਦੇ ਹਾਂ ਕਿਉਂਕਿ ਅਗਲੇ ਹਫ਼ਤੇ ਤੋਂ ਇਹ ਜ਼ਿੰਮੇਵਾਰੀ ਫਿਰ ਆਪਾਂ ਨਿਭਾਉਣੀ ਆ। ਅਤੇ ਮੌਸਮ ਤੋਂ ਸ਼ੁਰੂਆਤ ਕਰ ਲੈਂਦੇ ਹਾਂ। ਸਿਡਨੀ ਦੇ ਵਿੱਚ ਅੱਜ ਸੋਹਣੀ ਧੁੱਪ ਲੱਗਣ ਜਾ ਰਹੀ ਹੈ, 22 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ। 14 ਦੇ ਆਸ ਪਾਸ ਸਵੇਰੇ ਸਵੇਰੇ ਦੇ ਸਮੇਂ ਚਲਾ ਗਿਆ, ਹਲਕੀ ਜਿਹੀ ਗਤੀ ਦੇ ਵਿੱਚ ਹਵਾਵਾਂ ਵੀ ਨੇ। ਮੈਲਬਨ ਦੇ ਵਿੱਚ ਅੱਜ ਬੱਦਲਵਾਈ ਅਤੇ ਧੁੱਪ 50-50 ਜੀ ਨਜ਼ਰ ਆ ਰਹੀ ਹੈ। 24 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਚਲਾ ਜਾਣਾ, 13 ਦੇ ਆਸ ਪਾਸ ਸਵੇਰੇ ਸਵੇਰੇ ਚਲਾ ਗਿਆ। ਅਤੇ ਨੌਰਥ ਵਾਲੇ ਪਾਸੇ 25-40 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਨੇ, ਕਿਉਂਕਿ ਇਹ ਵਾਲੇ ਦਿਨ ਹੁਣ ਇੱਦਾਂ ਦੇ ਚੱਲ ਰਹੇ ਨੇ ਹਵਾਵਾਂ ਹਵਾਵਾਂ ਵਾਲੀ। ਬ੍ਰਿਸਬੇਨ ਦੇ ਵਿੱਚ 23 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਦੱਸਿਆ ਜਾ ਰਿਹਾ ਅਤੇ 17 ਇਸ ਟਾਈਮ ਮੌਜੂਦ ਆ। ਹਲਕੀ ਤੋਂ ਦਰਮਿਆਨੀ ਗਤੀ ਦੇ ਵਿੱਚ ਹਵਾਵਾਂ ਸਾਊਥ ਈਸਟ ਵਾਲੇ ਪਾਸੇ। ਅਤੇ ਪਰਥ ਸਵੇਰੇ ਸਵੇਰੇ ਦਾ ਸਮਾਂ ਤਾਪਮਾਨ 10 ਦੇ ਆਸ ਪਾਸ ਹੈ ਅਤੇ 20 ਜ਼ਿਆਦਾ ਤੋਂ ਜ਼ਿਆਦਾ ਅੱਜ ਜਾਣ ਦੇ ਚਾਂਸ ਨੇ। ਸੋਹਣੀ ਧੁੱਪ ਲੱਗੂਗੀ, ਧੁੱਪ ਤੋਂ ਬਾਅਦ ਫਿਰ ਮੀਂਹ ਦੇ ਵੀ ਆਸਾਰ ਨੇ। 80% ਕਾਫੀ ਹਾਈ ਚਾਂਸ ਨੇ, ਦਿਨ ਦੇ ਵਿਚਕਾਏ ਜੇ ਜਾ ਕੇ ਚਾਂਸ ਕਈ ਇਲਾਕਿਆਂ 'ਚ ਬਣਨੇ ਸ਼ੁਰੂ ਹੋ ਜਾਣਗੇ। ਸਾਊਥ ਆਸਟ੍ਰੇਲੀਆ ਨੂੰ ਆਉਂਦੇ ਹਾਂ ਅਤੇ ਐਡੀਲੇਡ ਦੇ ਵਿੱਚ ਅੱਜ ਗਰਮੀ ਅਤੇ ਗਰਮੀ ਅਤੇ ਗਰਮੀ ਅੱਜ ਦੇ ਦਿਨ 33 ਤਾਪਮਾਨ ਸ਼ੋ ਹੋ ਰਿਹਾ ਵੀ ਸਵੇਰੇ ਸਵੇਰੇ ਦੇ ਸਮੇਂ ਤੁਹਾਨੂੰ ਆਸਾਰ ਤੁਹਾਨੂੰ ਲੱਛਣ ਦਿਖਾਈ ਦੇ ਗਏ ਹੋਣਗੇ ਦਿਨ ਦੇ, ਕਿਉਂਕਿ 23-24 ਤਾਪਮਾਨ ਸਵੇਰੇ ਸਵੇਰੇ ਦੇ ਸਮੇਂ ਚੱਲ ਗਿਆ ਅਤੇ ਅੱਜ 33 ਜ਼ਿਆਦਾ ਤੋਂ ਜ਼ਿਆਦਾ ਜਾਣਾ। ਅਤੇ ਜੇ ਮੈਂ ਗਲਤ ਨਹੀਂ ਤਾਂ ਇਸ ਮੌਸਮ ਦਾ ਇਹ ਸਭ ਤੋਂ ਤੱਤਾ ਦਿਨ ਹੋਰ ਨਿਬੜੂਗਾ, ਕਿਉਂਕਿ ਇੱਕਦਮ ਇਹ ਵੱਡੀ ਤਬਦੀਲੀ ਹੈ। 25-35 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਨੇ ਸ਼ਾਮ ਦੇ ਸਮੇਂ। ਸੋ ਅੱਜ ਦੇ ਦਿਨ ਭਾਈ ਥੋੜ੍ਹਾ ਜਿਹਾ ਤੁਸੀਂ ਗਰਮੀ ਦੇ ਲਿਹਾਜ਼ ਨਾਲ ਨਿਕਲਿਓ। ਅਤੇ ਇੱਧਰ ਜੇ ਆਪਾਂ ਹਵਾਟਲ ਚੱਲੀਏ ਤਾਂ 22 ਤਾਪਮਾਨ ਅੱਜ ਜ਼ਿਆਦਾ ਤੋਂ ਜ਼ਿਆਦਾ, ਅੱਜ ਬੱਦਲਵਾਈ ਹਾਵੀ ਰਹੂਗੀ ਦਿਨ ਦੇ ਉੱਤੇ, ਵੈਸੇ ਧੁੱਪ ਲੱਗੀ ਆ ਅਤੇ ਸੋਹਣਾ ਦਿਨ ਆ। ਕੈਨਬਰਾ ਦੇ ਵਿੱਚ ਅੱਜ ਸਵੇਰੇ ਸਵੇਰੇ ਠੰਡ ਆ, 1.5 ਡਿਗਰੀ ਤਾਪਮਾਨ ਸ਼ੋ ਹੋ ਰਿਹਾ, ਵੈਸੇ ਕਹਿਣ ਨੂੰ ਜਿਹੜਾ 4.5 ਡਿਗਰੀ ਸ਼ੋ ਹੋ ਰਿਹਾ। ਅਤੇ 21 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ, ਯਾਨੀ ਕਿ ਅੱਜ ਦੇ ਦਿਨ ਸੋਹਣਾ ਧੁੱਪ ਵਾਲਾ ਦਿਨ ਹੋ ਨਿਬੜੂਗਾ, ਪਰ ਸਵੇਰੇ ਸਵੇਰੇ ਦੇ ਸਮੇਂ ਠੰਡ ਹੈ। ਅਤੇ ਡਾਰਵਿਨ ਦੇ ਵਿੱਚ 34 ਤਾਪਮਾਨ ਹੈ, ਸੋ ਅੱਜ ਦੇ ਦਿਨ ਡਾਰਵਿਨ ਅਤੇ ਐਡੀਲੇਡ ਲਗਭਗ ਇੱਕੋ ਜਿਹਾ ਤਾਪਮਾਨ ਲੱਗ ਰਿਹਾ। ਅਤੇ ਫਿਲਹਾਲ ਇਹ ਸਾਡੇ ਕੋਲ ਮੌਸਮ ਦੀਆਂ ਜਾਣਕਾਰੀਆਂ। ਅਤੇ ਜਿੱਥੋਂ ਵੀ ਬੈਠੇ ਤੁਸੀਂ ਜਿਹੜੀ ਘੜੀ ਸੁਣ ਰਹੇ ਹੋ, ਅਤੇ ਤੁਹਾਡੇ ਕੋਲ ਕੋਈ ਵਧੇਰੇ ਜਾਣਕਾਰੀ, ਕੋਈ ਮੌਜੂਦਾ ਸੂਰਤ ਹਾਲ ਕੀ ਚੱਲ ਰਿਹਾ, ਅਤੇ ਉਹ ਤੁਸੀਂ ਜ਼ਰੂਰ ਸਾਡੇ ਨਾਲ ਸਾਂਝਾ ਕਰਦਿਆ ਕਰੋ। 044-717-1674, 044-717-1674 ਸਾਡਾ ਵਟਸਐਪ ਨੰਬਰ, ਅਤੇ ਜਾਂ ਫਿਰ ਤੁਸੀਂ ਫੇਸਬੁੱਕ ਦੇ ਉੱਤੇ ਵੀ ਮੈਸੇਜ ਕਰ ਸਕਦੇ ਹੋ। ਅਤੇ ਆਪਾਂ ਹੁਣ ਵੱਧਦੇ ਹਾਂ ਟ੍ਰੈਫਿਕ ਵਾਲੇ ਪਾਸੇ ਨੂੰ, ਅਤੇ ਜੇ ਤੁਹਾਡੇ ਕੋਲ ਟ੍ਰੈਫਿਕ ਦੀ ਵੀ ਕੋਈ ਜਾਣਕਾਰੀ ਹੈ ਅਤੇ ਉਹ ਵੀ ਤੁਸੀਂ ਜ਼ਰੂਰ ਸਾਡੇ ਨਾਲ ਸਾਂਝੀ ਕਰਦਿਆ ਕਰੋ। ਅਤੇ ਇੱਕ ਅਪਡੇਟ ਜਿਹੜੀ ਆ ਉਹ ਕੈਲਬਾ ਦੇ ਇਲਾਕੇ ਤੋਂ ਆ ਰਹੀ ਹੈ। MAT ਰਿੰਗ ਰੋਡ ਕੈਲਬਾ ਦਾ ਇਲਾਕਾ, ਇੱਥੇ ਐਕਸੀਡੈਂਟ ਹੋਇਆ ਵਾ, ਗ੍ਰੀਨਬੋਰੋ ਬਾਉਂਡ ਵਾਲੇ ਪਾਸੇ ਨੂੰ ਇਹ ਗੱਡੀ ਖਰਾਬ ਹੋਈ ਹੈ ਜੀ, ਐਕਸੀਡੈਂਟ ਨਹੀਂ ਆ, ਇਹ ਗੱਡੀ ਖਰਾਬ ਹੋਈ ਆ। ਸੋ 4 ਲੇਨਾਂ ਜਿਹੜੀਆਂ ਨੇ ਉਹ ਖੁੱਲ੍ਹੀਆਂ ਤਾਂ ਜ਼ਰੂਰ ਨੇ, ਪਰ 40 ਦੀ ਸਪੀਡ ਹੈ ਇੱਥੇ, ਇਸ ਕਰਕੇ ਤੁਹਾਨੂੰ ਵਧੇਰੇ ਸਮਾਂ ਲੱਗ ਸਕਦਾ। ਇਸੇ ਤਰ੍ਹਾਂ ਦੇ ਨਾਲ ਉੱਧਰ ਮਨੈਸ਼ ਫਰੀਵੇ ਵੀ ਕਿੱਦਾਂ ਪਿੱਛੇ ਰਹਿ ਗਿਆ, ਮਨੈਸ਼ ਫਰੀਵੇ ਡੋਵਿਟਨ ਦਾ ਇਲਾਕਾ ਜਿੱਥੇ ਕਿ ਐਕਸੀਡੈਂਟ ਹੋਇਆ ਵਾ, ਅਤੇ ਰਾਈਟ ਲੇਨ ਸਿਟੀ ਬਾਉਂਡ ਵਾਲੇ ਪਾਸੇ ਦੀ ਬਿਲਕੁਲ ਬੰਦ ਆ। ਸਾਊਥ ਗਿਪਸਲੈਂਡ ਫਰੀਵੇ ਅਤੇ ਹਥਰਟਨ ਰੋਡ ਦੇ ਦਰਮਿਆਨ ਹੋਇਆ ਐਕਸੀਡੈਂਟ, 4 ਲੇਨਾਂ ਖੁੱਲ੍ਹੀਆਂ ਨੇ, 40 ਦੀ ਸਪੀਡ ਹੈ ਅਤੇ ਇੱਥੇ ਤੁਹਾਨੂੰ ਵਧੇਰੇ ਸਮਾਂ ਲੱਗੂਗਾ। ਅਤੇ ਬਾਕੀ ਦਾ ਸਭ ਠੀਕ ਨਜ਼ਰ ਆ ਰਿਹਾ ਵਾ, ਸੋ ਕੋਈ ਸਮੱਸਿਆ ਨਹੀਂ। ਸਿਡਨੀ ਵੱਲ ਨੂੰ ਚੱਲਦੇ ਹਾਂ ਅਤੇ ਹੋਮਬੁਸ਼ ਦੇ ਇਲਾਕੇ ਦੇ ਵਿੱਚ ਕਾਫੀ ਹੈਵੀ ਟ੍ਰੈਫਿਕ ਨਜ਼ਰ ਆ ਰਹੀ ਆ, ਕਿਉਂਕਿ ਕਾਰਾਂ 2 ਆਪਸ ਵਿੱਚ ਐਕਸੀਡੈਂਟ ਕਰ ਬੈਠੀਆਂ ਨੇ। ਹਾਂਜੀ, ਸੋ 2 ਕਾਰਾਂ ਦਾ ਐਕਸੀਡੈਂਟ, M4 ਮੋਟਰਵੇ ਜਿੱਦਾਂ ਹੀ ਤੁਸੀਂ ਟਨਲ ਐਂਟਰੈਂਸ ਦੇ ਉੱਤੇ ਪਹੁੰਚਦੇ ਹੋ, ਅਤੇ ਹੋਮਬੁਸ਼ ਦੇ ਇਲਾਕੇ ਦੇ ਵਿੱਚ ਈਸਟ ਬਾਉਂਡ ਵਾਲੇ ਪਾਸੇ ਦੀ ਟ੍ਰੈਫਿਕ ਕਾਫੀ ਜ਼ਿਆਦਾ ਪ੍ਰਭਾਵਿਤ ਹੋ ਚੁੱਕੀ ਹੈ। ਸਿਡਨੀ ਦੇ ਵਿੱਚ ਹਾਰਬਰ ਟਨਲ ਵੀ ਪ੍ਰਭਾਵਿਤ ਹੈ, ਕਿਉਂਕਿ ਇੱਥੇ ਕਾਰ ਖਰਾਬ ਹੋ ਗਈ ਹੈ। ਸਾਊਥ ਬਾਉਂਡ ਵਾਲੇ ਪਾਸੇ ਦੀ ਟ੍ਰੈਫਿਕ ਇਸ ਵਜ੍ਹਾ ਕਰਕੇ ਕਾਫੀ ਜ਼ਿਆਦਾ ਨੁਕਸਾਨ ਹੈਗੀ ਹੈ। ਸੋ ਇਸ ਵਜ੍ਹਾ ਦੇ ਕਰਕੇ ਤੁਸੀਂ ਭਾਈ ਹੌਸਲਾ ਪੇਸ਼ੈਂਸ ਤੁਸੀਂ ਜ਼ਰੂਰ ਰੱਖਿਓ, ਕਿਉਂਕਿ ਹੋਰ ਕੋਈ ਹੱਲ ਨਹੀਂ ਹੁੰਦਾ। ਸੋ ਸਵੇਰੇ ਸਵੇਰੇ ਦੇ ਸਮੇਂ ਸੜਕਾਂ ਦੇ ਉੱਤੇ ਹੋ, ਅਤੇ ਬੇਨਤੀ ਆ ਕਿ ਮੋਬਾਈਲ ਦੇ ਉੱਤੇ ਥੋੜ੍ਹਾ ਜਿਹਾ ਧਿਆਨ ਘੱਟ ਜਾਵੇ ਅਤੇ ਸੜਕ ਦੇ ਉੱਤੇ ਥੋੜ੍ਹਾ ਜਿਹਾ ਜ਼ਿਆਦਾ ਰਹੇ, ਪੇਸ਼ੈਂਸ ਬਣਾਈ ਰੱਖਿਓ ਸਵੇਰੇ ਸਵੇਰੇ ਦੇ ਸਮੇਂ। ਜੋ ਵੀ ਜਿੱਥੇ ਵੀ ਉਹ ਉਸ ਹਿਸਾਬ ਦੇ ਨਾਲ ਉਹ ਸੜਕ ਦੇ ਨਿਯਮਾਂ ਦਾ ਜ਼ਰੂਰ ਪਾਲਣ ਕਰੋ। ਅੱਜ ਕੱਲ੍ਹ ਇੱਕ ਹੋਰ ਬਹੁਤ ਪ੍ਰਚਲਨ ਵੇਖਣ ਦੇ ਵਿੱਚ ਆਉਂਦਾ ਕਿ ਤੁਹਾਡੇ ਅੱਗੇ ਕੋਈ ਗੱਡੀ ਜਾ ਰਹੀ ਆ, ਉਹਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਹੁੰਦਾ ਕਿ ਇਸ ਸੜਕ ਦੇ ਉੱਤੇ ਸਪੀਡ ਕਿੰਨੀ ਆ। ਇੱਕ ਤਾਂ ਉਹ ਲੋਕ ਨੇ ਜਿਹੜੀ ਬਹੁਤ ਤੇਜ਼ ਤੁਹਾਡੇ ਲਾਗੋਂ ਭਜਾ ਕੇ ਸੂਹ ਕਰਕੇ ਲੰਘ ਜਾਂਦੇ ਆ, ਉਹਨਾਂ ਨੂੰ ਤਾਂ ਸ਼ਾਇਦ ਇਹ ਪਤਾ ਹੁੰਦਾ ਵਾ ਕਿ ਆਪਾਂ ਓਵਰ ਸਪੀਡਿੰਗ ਕਰ ਰਹੇ ਹਾਂ। ਪਰ ਇੱਕ ਹੋਰ ਕੈਟੇਗਰੀ ਬੜੀ ਤੇਜ਼ੀ ਦੇ ਨਾਲ ਉੱਭਰ ਰਹੀ ਆ ਸੜਕਾਂ ਦੇ ਉੱਤੇ, ਜਿਨ੍ਹਾਂ ਨੂੰ ਫੋਨ ਦੇ ਵਿੱਚ ਗਵਾਚਿਆਂ ਜਾਂ ਫਿਰ ਪਤਾ ਨਹੀਂ ਕਿਹੜੀਆਂ ਸੋਚਾਂ ਦੇ ਵਿੱਚ ਪਿਆ, ਜੇ ਇਹ ਪਤਾ ਹੀ ਨਹੀਂ ਲੱਗਦਾ ਕਿ ਇਹ ਜ਼ੋਨ 80 ਦਾ ਵਾ ਅਤੇ ਉੱਥੇ ਉਹ 60 ਦੇ ਉੱਤੇ ਜਾ ਰਹੇ ਹੁੰਦੇ ਆ, 60 ਦਾ ਹੋਵੇ ਤਾਂ ਉੱਥੇ ਉਹ 40 ਦੇ ਉੱਤੇ 50 ਦੇ ਉੱਤੇ ਜਾ ਰਹੇ ਹੁੰਦੇ ਆ। ਸੋ ਉਹਦੇ ਨਾਲ ਵੀ ਸਾਰੀ ਦੀ ਸਾਰੀ ਟ੍ਰੈਫਿਕ ਪਿੱਛੇ ਬਲੋਕ ਹੁੰਦੀ ਆ, ਅਤੇ ਉਹਦੇ ਨਾਲ ਵੀ ਕੋਈ ਤੁਸੀਂ ਪਿਛਲਿਆਂ ਦੀਆਂ ਦੁਆਵਾਂ ਨਹੀਂ ਲੈਂਦੇ, ਕਿਉਂਕਿ ਪਿਛਲੇ ਜਿਹੜੇ ਆ ਉਹ ਖਿੱਚਦੇ ਖਿਜਾਉਂਦੇ ਤੁਹਾਨੂੰ ਗਾਲਾਂ ਕੱਢਣ। ਇਸ ਕਰਕੇ ਜ਼ਰੂਰੀ ਆ ਕਿ ਤੁਹਾਡਾ ਧਿਆਨ ਸੜਕ ਦੇ ਉੱਤੇ ਰਹੇ, ਕੰਢੇ ਦੇ ਉੱਤੇ ਲੱਗੇ ਬੋਰਡਾਂ ਦੇ ਉੱਤੇ ਰਹੇ ਕਿ ਉਸ ਸੜਕ ਦੇ ਉੱਤੇ ਸਪੀਡ ਕਿੰਨੀ ਹੈ, ਅਤੇ ਉਸ ਸਪੀਡ ਦੇ ਵਿੱਚ ਰਹਿ ਕੇ ਭਾਈ ਤੁਸੀਂ ਗੱਡੀ ਚਲਾਇਓ। ਧੰਨਵਾਦ ਤੁਹਾਡਾ, ਮਿਹਰਬਾਨੀ। ਅਤੇ ਆਪਾਂ ਹੁਣ ਤੁਹਾਡੇ ਮੈਸੇਜਿਸ ਵੱਲ ਨੂੰ ਵੱਧਦੇ ਹਾਂ। ਸ਼ੈਪਟਨ ਤੋਂ ਸੰਜੂ ਗੋਗੀ ਅਤੇ ਲੱਕੀ ਜੀ ਸਤਿ ਸ਼੍ਰੀ ਅਕਾਲ ਦੀ ਸਾਂਝ ਪਾਉਂਦੇ ਨੇ, ਬਹੁਤ ਧੰਨਵਾਦ ਜੀ ਰੋਜ਼ਾਨਾ ਦੀ ਤਰ੍ਹਾਂ। ਅਤੇ ਸੋਹਣੀ ਸੋਹਣੀ ਗੁੱਡ ਮੋਰਨਿੰਗ ਭੇਜਦੇ ਨੇ ਭੋਲਾ ਹੰਸ ਜੀ, ਬਹੁਤ ਮਿਹਰਬਾਨੀ ਜੀ। ਕਰਮਜੀਤ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਪਰਿਵਾਰ ਦੇ ਲਈ। ਪ੍ਰਿਆ ਜੀ, ਅਮਿਤ ਜੀ, ਸ਼ਾਇਨ ਜੀ, ਕੁਲਦੀਪ ਸਿੰਘ ਜੀ ਕਹਿੰਦੇ ਕਿ ਆਪ ਸਭ ਦਾ ਦਿਨ ਵਧੀਆ ਵਧੀਆ ਰਹੇ, ਸਤਿ ਸ਼੍ਰੀ ਅਕਾਲ ਸਾਰਿਆਂ ਦੇ ਲਈ ਭੇਜਦੇ ਨੇ, ਬਹੁਤ ਮਿਹਰਬਾਨੀ ਜੀ। ਰਕੇਸ਼ ਕਾਜਲ ਜੀ ਚਾਹ ਭੇਜਦੇ ਨੇ ਘੈਂਟ ਜੀ, ਅਤੇ ਨਾਲ ਭੇਜਦੇ ਨੇ ਗੁੱਡ ਮੋਰਨਿੰਗ, ਬਹੁਤ ਬਹੁਤ ਸ਼ੁਕਰੀਆ ਜੀ। ਜਸਵਾਲ ਸਾਹਿਬ ਕਹਿੰਦੇ ਨੇ ਕਿ ਬਹੁਤ ਦੇਰ ਬਾਅਦ ਇਹ ਪਤਾ ਲੱਗ ਹੀ ਗਿਆ, ਖੁਦ ਦਾ ਦਰਦ ਖੁਦ ਤੋਂ ਇਲਾਵਾ ਕੋਈ ਦੂਸਰਾ ਨਹੀਂ ਸਮਝ ਸਕਦਾ। ਬਿਲਕੁਲ ਜੀ, ਤੁਸੀਂ ਸਵੇਰੇ ਸਵੇਰੇ ਕਿਹੜੇ ਦਰਵਾਜ਼ੇ 'ਚ ਉਂਗਲ ਦੇ ਲਈ ਤੁਸੀਂ ਜਸਵਾਲ ਸਾਹਿਬ? ਧੰਨਵਾਦ ਤੁਹਾਡਾ, ਮਿਹਰਬਾਨੀ ਜੀ, ਬਹੁਤ ਸੋਹਣੇ ਮੈਸੇਜ ਹਰ ਰੋਜ਼ ਭੇਜਣ ਦੇ ਲਈ ਬਹੁਤ ਸ਼ੁਕਰੀਆ। ਅਤੇ ਸਤਿ ਸ਼੍ਰੀ ਅਕਾਲ ਰੇਡੀਓ ਹਾਂਜੀ ਦੇ ਸਾਰੇ ਲਿਸਨਰਸ ਨੂੰ, ਨੰਦਾ ਪਰਿਵਾਰ ਦੇ ਵੱਲੋਂ ਕਲਕਲੋ ਤੋਂ ਆਈ ਹੈ ਜੀ, ਅਤੇ ਗੁੱਡ ਮੋਰਨਿੰਗ ਦੀ ਸਾਂਝ ਟਾਰਨੇਟ ਤੋਂ ਵੀ ਆ ਗਈ ਹੈ ਡਾਇਰੀ ਪਰਿਵਾਰ ਦੇ ਵੱਲੋਂ। ਰਿਸ਼ਪਾਲ ਸਿੰਘ ਜੀ, ਕਮਲਜੀਤ ਕੌਰ ਜੀ ਕਹਿੰਦੇ ਕਿ ਪਰਮਾਤਮਾ ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ। ਰੁਪਿੰਦਰ ਜੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ, ਕਹਿੰਦੇ ਨੇ ਕਿ ਸਭ ਖੁਸ਼ ਤੰਦਰੁਸਤ ਰਹਿਣ, ਚੜ੍ਹਦੀ ਕਲਾ ਦੇ ਵਿੱਚ ਰਹਿਣ। ਕ੍ਰੇਗੀ ਬਨ ਤੋਂ ਪਾਉਂਦੇ ਨੇ ਸਾਂਝਾ। ਇੱਧਰ ਰਮਨਦੀਪ ਕੌਰ ਸੀ ਜੀ ਐਡੀਲੇਡ ਤੋਂ ਸਾਂਝਾ ਪਾ ਰਹੇ ਨੇ, ਕਹਿੰਦੇ ਨੇ ਕਿ ਵੈਰੀ ਗੁੱਡ ਮੋਰਨਿੰਗ ਅਤੇ ਬਿਊਟੀਫੁੱਲ ਭਜਨ ਅਤੇ ਸ਼ਬਦ ਇੰਜੋਇੰਗ ਦਾ ਸ਼ੋਅ, ਬਹੁਤ ਮਿਹਰਬਾਨੀ ਜੀ, ਆਸ ਕਰਦਾ ਸਭ ਰਾਜੀ ਖੁਸ਼ੀ ਹੋਊ। ਮਾਨਸਾ ਮੈਲਬਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਸ਼ਾਨਦਾਰ ਅਤੇ ਸੁੰਦਰ ਸਵੇਰ ਦੀ ਕਾਮਨਾ ਕਰਦੇ ਹਾਂ, ਅਤੇ ਸਭ ਸਰੋਤਿਆਂ ਦਾ ਦਿਨ ਖੁਸ਼ਹਾਲ ਬਣਾਉਣ ਦੇ ਲਈ ਧੰਨਵਾਦ, ਜਿਉਂਦੇ ਵੱਸਦੇ ਰਹੋ। 29 ਤਰੀਕ ਸਤੰਬਰ ਦਾ ਮਹੀਨਾ 2026, ਯਾਨੀ ਕਿ ਇਹ ਮਹੀਨਾ ਵੀ ਆਪਣੀ ਸਮਾਪਤੀ ਵੱਲ ਨੂੰ ਜਾ ਰਿਹਾ, ਅਤੇ ਅੱਗੇ ਆਜੂਗਾ ਅਕਤੂਬਰ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਸਭਨਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ। ਕਹਿੰਦੇ ਨੇ ਕਿ ਡਰਾਈਵ ਧਿਆਨ ਦੇ ਨਾਲ ਕਰਿਓ, ਰੱਬ ਰਾਖਾ। ਸੰਦੀਪ ਸਿੰਘ ਰੱਖੜਾ ਜੀ ਵੱਲੋਂ ਸੁਨੇਹਾ, ਅਤੇ ਗੁਰਜਨ ਸਿੰਘ ਸਿੱਧੂ ਜੀ ਵੱਲੋਂ ਗੁੱਡ ਮੋਰਨਿੰਗ ਦਾ ਸੁਨੇਹਾ ਆ ਗਿਆ ਜੀ। ਰਕੇਸ਼ ਕਾਜਲ ਜੀ ਪਰਥ ਤੋਂ ਸਾਂਝਾ ਪਾਉਂਦੇ ਨੇ, ਕਹਿੰਦੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ। ਸਤਿ ਸ਼੍ਰੀ ਅਕਾਲ, ਅਤੇ ਤੁਹਾਨੂੰ ਅਤੇ ਤੁਹਾਡੇ ਸਰੋਤਿਆਂ ਨੂੰ ਚੰਗੀ ਸਿਹਤ, ਤੰਦਰੁਸਤੀ ਅਤੇ ਚੜ੍ਹਦੀ ਕਲਾ ਦੇਵੇ ਰੱਬ। ਹੱਸਦੇ ਵੱਸਦੇ ਰਹੋ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ, ਅਤੇ ਮਨੋਕਾਮਨਾਵਾਂ ਸਭ ਦੀਆਂ ਸੰਪੂਰਨ ਹੋਣ। ਬਹੁਤ ਬਹੁਤ ਸ਼ੁਕਰੀਆ। ਗੁਰਿੰਦਰ ਸੰਧੂ ਜੀ ਕਹਿੰਦੇ ਕਿ ਅੱਜ 13 ਤਰੀਕ ਹੋ ਗਈ ਆ ਅੱਸੂ ਦੇ ਮਹੀਨੇ ਦੀ, ਸੋ ਦੇਸੀ ਮਹੀਨੇ ਦੀ ਸਾਂਝ ਬਰਕਰਾਰ ਲੱਭ ਜੋ। ਧੁਨਾ ਜੀ ਕਹਿੰਦੇ ਕਿ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ। ਗੁਰਿੰਦਰ ਖਿੰਡਾ ਜੀ ਵੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ, ਸਾਰੇ ਪਰਿਵਾਰ ਸਮੇਤ ਅਰਦਾਸ ਕਰਦੇ ਨੇ ਕਿ ਸਭ ਚੜ੍ਹਦੀ ਕਲਾ ਦੇ ਵਿੱਚ ਰਹਿਣ। ਕਰਨ ਜੀ ਕਹਿੰਦੇ ਕਿ ਸ਼ੁਕਰੀਆ, ਅੱਜ ਦਾ ਸ਼ਬਦ ਬੜਾ ਬਿਊਟੀਫੁੱਲ ਸੀ, ਅਤੇ ਰੇਡੀਓ ਹਾਂਜੀ, ਧੰਨਵਾਦ ਜੀ, ਮਿਹਰਬਾਨੀ। ਇਕਬਾਲ ਸੈਣੀ ਜੀ ਐਡੀਲੇਡ ਤੋਂ ਕਹਿੰਦੇ ਨੇ ਕਿ ਆਪ ਸਭ ਦਾ ਦਿਨ ਖੁਸ਼ੀਆਂ ਭਰਿਆ ਹੋਵੇ, ਅਤੇ ਗੁਰਦੀਪ ਦਿਓਲ ਜੀ ਕਹਿੰਦੇ ਨੇ ਕਿ ਆਪ ਸਭ ਦਾ ਦਿਨ ਬਹੁਤ ਸੋਹਣਾ ਸੋਹਣਾ ਹੋਵੇ। ਬਲਗੂਲਗਾਹ ਤੋਂ ਪਾਉਂਦੇ ਨੇ ਸਾਂਝਾਂ, ਸੋ ਇੰਨੀ ਦਿਨੀ ਅਤੇ ਬਲਗੂਲਗਾਹ ਦੇ ਵਿੱਚ ਦਿਓਲ ਸਾਹਿਬ ਕਾਫੀ ਰੌਣਕਾਂ ਲੱਗੀਆਂ ਹੋਣੀਆਂ, ਇੰਨੀ ਦਿਨੀ ਕਾਫੀ ਲੋਕ ਘੁੰਮਣ ਫਿਰਨ ਮੇਰੇ ਖਿਆਲ ਦੇ ਨਾਲ ਗਏ ਨੇ। ਅਤੇ ਬਲਜੀਤ ਵਾਲੀਆ ਜੀ ਸਤਿ ਸ਼੍ਰੀ ਅਕਾਲ ਦੀਆਂ ਸਾਂਝਾਂ ਪਾਉਂਦੇ ਨੇ, ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਕਰਾਨਾ। ਅਤੇ ਕਹਿੰਦੇ ਨੇ ਕਿ ਸਪੀਡ ਵਾਲਾ ਜੋ ਤੁਸੀਂ ਦੱਸਿਆ ਵਾ, ਅਕੋਰਡਿੰਗ ਟੂ ਦਿਸ ਟੈਸਟ ਵਿੱਚ ਵੀ ਨੈਗੇਟਿਵ ਮਾਰਕਿੰਗ ਐਂਡ ਫੇਲ ਵੀ ਕਰ ਦਿੰਦੇ ਆ ਜੀ ਵਿਕਟੋਰੀਆ ਵਿਕ ਰੋਡ ਵਾਲੇ। ਹਾਂ, ਇਹ ਤਾਂ ਟੈਸਟ ਵਾਲੀ ਹੋ ਗਈ ਨਾ ਜੀ ਗੱਲ, ਟੈਸਟ ਦੇ ਵਿੱਚ ਤਾਂ ਉਹ ਕਰ ਹੀ ਦਿੰਦੇ ਆ, ਪਰ ਵੈਸੇ ਵੀ ਲੋਕਾਂ ਦਾ ਧਿਆਨ ਹੀ ਨਹੀਂ ਮੈਂ ਵੇਖਿਆ ਵੀ ਹੁੰਦਾ। ਬਹੁਤ ਜ਼ਿਆਦਾ ਇਹ ਸਮੱਸਿਆ ਜਿਹੜੀ ਆ ਉਹ ਵੱਧ ਰਹੀ ਹੈ। ਸੋ ਮੈਨੂੰ ਤਾਂ ਇਹੋ ਲੱਗਦਾ ਵਾ ਵੀ ਫੋਨ ਦੇ ਵਿੱਚ ਆਪਾਂ ਇੰਨੇ ਕੁ ਜ਼ਿਆਦਾ ਉਲਝ ਜਾਂਦੇ ਹਾਂ, ਸਾਡਾ ਧਿਆਨ ਜਿਹੜਾ ਫੋਨ ਵਿੱਚ ਹੁੰਦਾ ਸਾਨੂੰ ਪਤਾ ਹੀ ਨਹੀਂ ਹੁੰਦਾ ਵੀ ਸੜਕ ਦੇ ਉੱਤੇ ਕੀ ਚੱਲ ਰਿਹਾ। ਅਤੇ ਬਹੁਤ ਕੇਅਰਫੁੱਲ ਚਲਾਉਣ ਦੇ ਚੱਕਰ ਦੇ ਵਿੱਚ ਸਾਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਆਪਾਂ ਕਿੰਨੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ। ਸੋ ਧੰਨਵਾਦ ਤੁਹਾਡਾ, ਮਿਹਰਬਾਨੀ। ਅਤੇ ਹੁਣ ਸਮਾਂ ਆ ਗਿਆ ਵੀ ਆਪਾਂ ਇੱਕ ਬ੍ਰੇਕ ਲਈਏ, ਕਿਉਂਕਿ ਉਸ ਤੋਂ ਬਾਅਦ ਫਿਰ ਕਹਾਣੀ ਦਾ ਵੀ ਸਮਾਂ ਹੋ ਗਿਆ। ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਅਤੇ ਆ ਕੇ ਆਪਾਂ ਅੱਜ ਦੀ ਕਹਾਣੀ ਸਾਂਝੀ ਕਰਦੇ ਹਾਂ।
1: ਓਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ, ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD Z-Lion 7 ਪ੍ਰੀਮੀਅਮ ਸਿਰਫ 54,990 ਡਾਲਰ, BYD Z-Lion 8 ਡਾਇਨਾਮਿਕ FWD ਸਿਰਫ 56,990 ਡਾਲਰ ਤੇ BYD Shark 6 ਪ੍ਰੀਮੀਅਮ ਸਿਰਫ 57,900 ਡਾਲਰ। ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਓਨ ਰੋਡਸ ਓਨ ਅਸ, ਕੰਡੀਸ਼ਨ ਅਪਲਾਈ।
2: ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
4: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
5: Attention ladies and gentlemen, this is your captain. 30 flights Melbourne to India ya Pakistan, Sydney to India ya Pakistan, kithe bhi ja sakdi hai.
6: Attention please, dil kehta hai kar jana hai, flight search karke thak gaye, switch karo Hi-Fi Travel Stay, your local travel agency rated 4.9 star on Google. Book now, pay later. Flight book karni hai, aaj hi call karo 1300-533-311 te ya online book karo hifitravels.com.au te. ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
7: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ। ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਯੋਟਾ ਦੇ ਨਾਲ।
6: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀਲੋਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀਬੀ ਟੋਯੋਟਾ, ਦ ਸਮਾਰਟ ਚੋਇਸ।
8: Star Studio 18 and Panorama Studios Production present.
9: Ne bete ke liye justice chahiye.
10: Mujhe justice nahi, badla chahiye.
8: Drishyam The Conclusion, starring Ajay Devgan, Tabu, Shreya Saran, Jaydeep Alawat and many more.
11: Is baar khatra kab, kaise aur kahan se aayega, batana mushkil hai.
8: The end we've been waiting for. Drishyam The Conclusion in cinema 2nd October.
12: Kyunki kahani abhi khatam nahi hui hai. Aakhri hissa baki hai.
8: Overseas release by Z Studios.
13: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300-151616, quicksignage.com.au।
14: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ? ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰ।
15: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
16: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
15: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
16: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
17: ਟੁੱਟ ਪੈਣੇ ਇੰਗਲਿਸ਼ ਨੇ, ਦੇਖੋ ਆਪਣੀ ਨੇੜਲੇ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
18: ਹੈ ਪੁੱਤ, ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ।
19: ਆਈ ਹੈਵ ਮੈਨੀ ਕਾਓ, ਬਟ ਫੇਵਰੇਟ ਬੈਸਟ ਕਾਓ ਲਾਲੀ। ਹੀ ਹੈਵ 4 ਲੈਗ, 2 ਈਅਰ, 2 ਆਈ, ਵੈਰੀ ਗੁੱਡ, ਸ਼ੀ ਵੈਰੀ ਫਾਸਟ ਕਾਓ।
20: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਵੀ ਸਾਡੇ ਘਰੇ ਵੀ ਅੰਗਰੇਜ਼ੀ ਆ।
21: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
22: ਨਾ ਪੁੱਤ,
15: ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਰਾਜੀ ਖੁਸ਼ੀ ਹੋਊਗੇ, ਚੜ੍ਹਦੀ ਕਲਾ 'ਚ ਹੋਊਗੇ, ਚਿਹਰੇ 'ਤੇ ਹੋਊਗੀ ਖੁਸ਼ੀ, ਮਨ ਦੇ ਵਿੱਚ ਸ਼ੁਕਰਾਨਾ। ਜੇਕਰ ਨਹੀਂ ਤਾਂ ਉਹ ਸਭ ਤੋਂ ਪਹਿਲਾਂ ਆਪਾਂ ਚਿਹਰੇ ਦੇ ਉੱਤੇ ਖੁਸ਼ੀ ਲੈ ਕੇ ਆਈਏ। ਧੰਨਵਾਦ ਸਾਰਿਆਂ ਦਾ ਚਿਹਰੇ ਦੇ ਉੱਤੇ ਖੁਸ਼ੀ ਲੈ ਕੇ ਆਉਣ ਦੇ ਲਈ, ਅਤੇ ਇਹਨੂੰ ਕੋਸ਼ਿਸ਼ ਕਰਿਓ ਸਾਰਾ ਦਿਨ ਇਸੇ ਤਰ੍ਹਾਂ ਬਰਕਰਾਰ ਰੱਖਿਓ, ਕਿਉਂਕਿ ਇਹ ਸਾਡੇ ਆਪਣੇ ਆਪ ਦੇ ਲਈ ਹੈ, ਇਹ ਸਾਡੇ ਪਰਿਵਾਰ ਦੇ ਲਈ ਹੈ। ਸੋ ਸਾਰਿਆਂ ਦੇ ਚਿਹਰਿਆਂ ਦੇ ਉੱਤੇ ਇਸੇ ਤਰ੍ਹਾਂ ਖੁਸ਼ੀਆਂ ਬਣੀਆਂ ਰਹਿਣ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਹਿਸਾਬ ਵਾਲਾ ਮਾਸਟਰ ਦਿਆਲ ਸਿੰਘ ਪਹਿਲੇ ਪੀਰੀਅਡ ਦੇ ਵਿੱਚ ਹੀ ਕੰਨ ਫੜਾ ਦਿੰਦਾ ਹੈ, ਕੰਮ ਜੋ ਨਹੀਂ ਸੀ ਕੀਤਾ ਹੁੰਦਾ ਨਾ, ਅਤੇ ਫਿਰ ਮੈਂ ਸਕੂਲੋਂ ਭੱਜਣਾ ਸ਼ੁਰੂ ਕਰ ਦਿੱਤਾ। ਕਿਹੜਾ ਰੋਜ਼ ਰੋਜ਼ ਕੰਨ ਫੜੇ ਘਰੋਂ ਸਕੂਲ, ਪਰ ਰਾਹ ਦੇ ਵਿੱਚੋਂ ਹੀ ਗੈਬ। ਚਕੇਰੀ ਵਾਲੇ ਸਾਧ ਦੇ ਡੇਰੇ ਦੇ ਉੱਤੇ ਸਾਰਾ ਦਿਨ ਖੇਡ ਕੇ ਵਾਪਸ ਮੁੜ ਆਉਣਾ, ਕਿਹੜਾ ਘਰੇ ਪਤਾ ਲੱਗਣ ਡਿਆ। ਪਰ ਆਖਿਰਕਾਰ ਇੱਕ ਦਿਨ ਪਤਾ ਲੱਗ ਹੀ ਗਿਆ, ਪਤਾ ਲੱਗਾ ਅਤੇ ਫਿਰ ਘਰ ਉਲਾਮਾ ਵੀ ਆ ਗਿਆ। ਮਾਂ ਨੇ ਬਾਪੂ ਨੂੰ ਚਿੱਠੀ ਲਿਖ ਕੇ ਘੱਲੀ, ਇਹ ਨਹੀਂ ਜੀ ਮੇਰੇ ਆਖੇ ਲੱਗਦਾ, ਛੁੱਟੀ ਲੈ ਕੇ ਘਰੇ ਆਓ, ਆ ਕੇ ਇਹਦੇ ਨਾਲ ਗੱਲ ਕਰਕੇ ਜਾਓ, ਦਬਕਾ ਕੇ ਜਾਓ, ਇਹ ਮੇਰੇ ਹੱਥੋਂ ਨਿਕਲ ਚੁੱਕਾ, ਫੇਰ ਨਾ ਕਿਉਂ ਵਿਗਾੜਤਾ। ਬਾਪੂ ਘਰੇ ਛੁੱਟੀ ਲੈ ਕੇ ਆਇਆ ਉਚੇਚੇ ਤੌਰ ਦੇ ਉੱਤੇ, ਪੁੱਤ ਦਾ ਵਿਗੜਨਾ ਕੋਈ ਨਿੱਕੀ ਗੱਲ ਥੋੜ੍ਹੀ ਹੁੰਦੀ ਹੈ, ਇਹ ਤਾਂ ਸਮਾਂ ਪਾ ਕੇ ਪਤਾ ਲੱਗਦਾ। ਬਾਪੂ ਨੇ ਆਇਆ, ਗੁੱਸੇ ਹੋਇਆ, ਲੱਛਣ ਵੇਖੇ, ਦਬਕਾਇਆ, ਪਰ ਉਦੋਂ ਤੱਕ ਸ਼ਾਇਦ ਮੈਂ ਢੀਠ ਹੋ ਚੁੱਕਾ ਹੈ। ਕੋਈ ਰੋਣਾ ਨਹੀਂ, ਕੋਈ ਫਰਿਆਦ ਨਹੀਂ, ਕੋਈ ਗੁੱਸਾ ਗਿਲਾ ਨਹੀਂ, ਵੱਜੀਆਂ ਅਤੇ ਵੱਜੀਆਂ, ਚਾਰ ਪਈਆਂ ਵਿਸਰ ਗਈਆਂ। ਹੁਣ ਸੋਚੀਦਾ ਇੰਨਾ ਢੀਠ, ਮਗਰੋਂ ਵਾਸਤੇ ਪਾਉਣ ਲੱਗਾ, ਉਹ ਬਸ਼ਰਮਾ, ਉਹ ਮੈਂ ਵੇਖ ਰਿਹਾ ਤੂੰ ਕਿੱਧਰ ਨੂੰ ਜਾ ਰਿਹਾ, ਆਹ ਵੇਖ, ਆ ਸ਼ਰਮ ਕਰ, ਤੇਰੀਆਂ ਦੋ ਨਿੱਕੀਆਂ ਭੈਣਾਂ, ਅਤੇ ਉੱਧਰ ਵੇਖ ਉਹ ਮੇਰੀਆਂ ਵੀ ਦੋ ਨਿੱਕੀਆਂ ਭੈਣਾਂ, ਉਹ ਇਹ ਸਾਰੀਆਂ ਵਿਆਹੁਣ ਜੋਗੀਆਂ, ਮੈਂ ਇਕੱਲਾ ਕੀ ਕਰ ਲੂੰ, ਜ਼ਿੰਮੇਵਾਰੀ ਸਮਝ ਆਪਣੀ। ਪਰ ਮਾੜੀ ਸੰਗਤ ਇਹ ਸਾਰੀਆਂ ਜ਼ਿੰਮੇਵਾਰੀਆਂ ਕਿੱਥੇ ਸਿਰ ਪੈਣ ਦਿੰਦੀ ਹੈ। ਮਾੜੀ ਸੰਗਤ ਵਾਰ ਵਾਰ ਸੈਨਤਾ ਮਾਰ ਕੇ ਘਰੋਂ ਸਾਦੀ ਲੈਂਦੀ ਹੈ। ਭੋਰਾ ਨਾ ਸੁਧਰਿਆ ਮੈਂ, ਬਾਪੂ ਦੀਆਂ ਗੱਲਾਂ ਦਾ, ਬਾਪੂ ਦੀਆਂ ਲਾਹਨਤਾਂ ਦਾ, ਬਾਪੂ ਦੀ ਕੁੱਟ ਦਾ ਭੋਰਾ ਫਰਕ ਨਾ ਪਿਆ। ਫਿਰ ਇੱਕ ਦਿਨ ਸੁਨੇਹਾ ਆਇਆ, ਕਹਿੰਦੇ ਸੀ ਮੰਗਾਲਿਆ ਦੇ ਵਿੱਚ ਐਕਸੀਡੈਂਟ ਹੋ ਗਿਆ, ਟਰੱਕ ਖੱਡ ਦੇ ਵਿੱਚ ਡਿੱਗ ਪਿਆ, ਕਲੀਨਰ ਤਾਂ ਥਾਂ ਮੁੱਕ ਗਿਆ, ਉਹਦੇ ਬਚਣ ਦੀ ਉਮੀਦ ਨਹੀਂ ਕੋਈ ਰਹੀ। ਅਤੇ ਉੱਤੋਂ ਮਾਲਕਾਂ ਨੇ ਕਿੰਨੇ ਮਹੀਨਿਆਂ ਦੀ ਤਨਖਾਹ ਡੱਕ ਲਈ। ਪਹਾੜ ਤਾਂ ਉਦੋਂ ਟੁੱਟਾ ਜਦੋਂ ਭੂਆ ਦਾ ਵਿਆਹ ਵੀ ਸਿਰ ਆ ਗਿਆ। ਇਕੱਲੀ ਮਾਂ ਘਬਰਾਈ ਫਿਰੇ, ਉਦੋਂ ਪਹਿਲੀ ਵਾਰ ਪਤਾ ਲੱਗਾ ਮਾਂ ਦਾ ਘਬਰਾਉਣਾ ਹੁੰਦਾ ਕੀ ਹੈ। ਇੱਕ ਵਿਆਰ ਅੰਦਰ ਦੋਵੇਂ ਭੈਣਾਂ ਨੂੰ ਕਲਾਵੇ ਦੇ ਵਿੱਚ ਲੈ ਕੇ ਉੱਚੀ ਉੱਚੀ ਰੋਈ ਜਾਵੇ। ਮੈਨੂੰ ਲੱਗਾ ਪਤਾ ਨਹੀਂ ਕੀ ਹੋਇਆ, ਜਿੱਦਾਂ ਕਲੇਜਾ ਕੰਬ ਗਿਆ ਹੋਵੇ। ਇੱਦਾਂ ਪਹਿਲੀ ਵਾਰੀ ਨਹੀਂ ਸੀ ਕਦੀ, ਪਰ ਇਸ ਵਾਰੀ ਕੁਛ ਵਧੇਰੇ ਹੀ। ਇੱਦਾਂ ਮੈਂ ਆਪਣੀ ਅੱਖਾਂ ਦੇ ਨਾਲ ਪਹਿਲੀ ਵਾਰ ਵੇਖਿਆ ਸੀ। ਇੱਦਾਂ ਮਾਂ ਨੂੰ ਹਿਚਕੀਆਂ ਭਰਦਿਆਂ ਪਹਿਲੀ ਵਾਰੀ ਸੁਣਿਆ ਸੀ। ਪਸੀਜੇ ਮਨ ਦੇ ਅੰਦਰ ਅੱਜ ਥੋੜ੍ਹਾ ਜ਼ਿੰਮੇਵਾਰੀ ਦਾ ਅਹਿਸਾਸ ਹੋਇਆ, ਜਿੱਦਾਂ ਅੰਦਰ ਕੁਛ ਜਾਗ ਗਿਆ ਹੋਵੇ। ਓਏ ਉਹ ਮਾੜੇ ਕੰਮੋਂ ਤੋਬਾ ਕਰ ਲਾ, ਓਏ ਮਾੜੀ ਸੰਗਤ ਛੱਡ ਦੇ। ਪਤਾ ਨਹੀਂ ਕੌਣ ਕਹਿ ਰਿਹਾ ਸੀ, ਅੰਦਰੋਂ ਹੀ ਜਿੱਦਾਂ ਆਵਾਜ਼ਾਂ ਆ ਰਹੀਆਂ ਹੁਣ, ਅੰਦਰੋਂ ਹੀ ਹਲੂਣੇ ਵੱਜ ਰਹੇ ਹੁਣ। ਔਖੇ ਸੌਖੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਫੜ ਫੜਾ ਕੇ ਭੂਆ ਦਾ ਵਿਆਹ ਨੇਪਰੇ ਚਾੜਿਆ, ਆੜਤੀਏ ਦੇ ਪੈਸੇ ਸਿਰ ਚੜ੍ਹ ਗਏ, ਚਲੋ ਉਹ ਵੀ ਹੌਲੀ ਹੌਲੀ ਮੋੜੇ ਗਏ। ਪਰ ਡੈਡੀ ਠੀਕ ਨਹੀਂ ਹੋਇਆ,
ਉਸ ਐਕਸੀਡੈਂਟ ਦੇ ਵਿੱਚ ਡੈਡੀ ਦੀ ਬਾਂਹ ਨੁਕਸਾਨੀ ਗਈ ਅਤੇ ਹੁਣ ਪਿੰਡ ਵਾਲੇ ਉਹਨੂੰ ਬਲਕਾਰ ਸਿੰਘ ਨਹੀਂ ਕਹਿੰਦੇ, ਬਹੁਤਿਆਂ ਨੇ ਬਲਕਾਰ ਟੁੰਡਾ ਕਹਿਣਾ ਛੱਡਣਾ ਸ਼ੁਰੂ ਕਰ ਦਿੱਤਾ। ਜਦੋਂ ਕੋਈ ਟੁੰਡਾ ਕਹਿੰਦਾ ਜੀ ਕਰਦਾ ਉਹਦਾ ਮੈਂ ਘਾਟਾ ਲਾ ਦਿਆਂ, ਪਰ ਕੀ ਕਰ ਸਕਦੇ ਹੁਣ ਹਾਲਾਤ ਬਦਲ ਗਏ ਸੀ, ਹੁਣ ਮੇਰੀ ਸੰਗਤ ਬਦਲ ਗਈ। 11 ਉਚੇਚਾ ਸਕੂਲੇ ਆਇਆ, ਮਾਸਟਰ ਦਿਆਲ ਸਿੰਘ ਨੇ ਬੜੀ ਸਿਫਤ ਕੀਤੀ, ਕਹਿਣ ਲੱਗੇ ਹੁਣ ਮੁੰਡਾ ਤੁਹਾਡਾ ਸੋਹਣਾ ਪੜ੍ਹਦਾ। ਇੰਨੀ ਸਿਫਤ ਸੁਣ ਕੇ ਜਿੱਦਾਂ ਡੈਡੀ ਫੇਸੀ ਪਿਆ ਹੋਵੇ। ਮੈਨੂੰ ਖਲਾਵੇ ਦੇ ਵਿੱਚ ਲੈ ਕੇ ਕਿੰਨਾ ਚਿਰ ਅਥਰੂ ਘੇਰਦਾ ਰਿਹਾ, ਪਰ ਇਹ ਸ਼ਾਇਦ ਖੁਸ਼ੀ ਦੇ ਅਥਰੂ ਹੀ, ਇਹ ਅਥਰੂ ਸ਼ਾਇਦ ਹਰ ਕੋਈ ਬਾਪ ਘੇਰਨਾ ਚਾਹੁੰਦਾ ਜਦੋਂ ਉਹਨੂੰ ਪਤਾ ਲੱਗੇ ਕਿ ਉਹਦਾ ਪੁੱਤ ਜ਼ਿੰਮੇਵਾਰੀ ਸਮਝਣ ਯੋਗਾ ਹੋ ਗਿਆ, ਜਦੋਂ ਉਹਦੇ ਜਵਾਨ ਪੁੱਤ ਦੀ ਕਿਸੇ ਪਾਸਿਓਂ ਸਿਫਤ ਹੁੰਦੀ ਹੈ ਤਾਂ ਬਾਪੂ ਸ਼ਾਇਦ ਇੱਦਾਂ ਹੀ ਖੁਸ਼ ਹੁੰਦਾ ਹੋਊਗਾ, ਕਿਉਂਕਿ ਹੱਦੋਂ ਵੱਧ ਖੁਸ਼ੀ ਇਨਸਾਨ ਨੂੰ ਜਜ਼ਬਾਤੀ ਕਰ ਦਿੰਦੀ। ਇਸ ਤੋਂ ਪਹਿਲਾਂ ਉਹਦੀਆਂ ਅੱਖਾਂ ਦੇ ਵਿੱਚ ਇੱਦਾਂ ਘੱਟ ਹੀ ਅਥਰੂ ਵੇਖੇ। ਉਸ ਦਿਨ ਲੱਗਾ ਕਿ ਹਾਂ ਮੈਂ ਤਾਂ ਵਾਹਵਾ ਹੀ ਚੰਗਾ ਕੀਤਾ। ਸਮਾਂ ਬੀਤਿਆ, ਥੋੜ੍ਹਾ ਕੱਦ ਕੱਢਿਆ, ਬਾਪੂ ਕਹਿਣ ਲੱਗਾ ਭਰਤੀ ਹੋ ਜਾ, ਭਰਤੀ ਹੋ ਗਿਆ। ਸਮਾਂ ਆਪਣੀ ਰਫਤਾਰ ਚੱਲਦਾ ਰਹਿੰਦਾ, ਇਹ ਥੋੜ੍ਹੀ ਨਾ ਰੁਕਦਾ। ਅਤੇ ਹੁਣ ਅੱਜ ਮੇਰੀ ਔਲਾਦ ਮੈਥੋਂ ਖੁਦ ਤੋਂ ਵੀ ਉੱਚੀ ਆ, ਜਦੋਂ ਕਦੇ ਗਰਾੜੀ ਅੜ ਜਾਵੇ ਤਾਂ ਬਾਪੂ ਨੂੰ ਯਾਦ ਕਰ ਲਈਦਾ। ਮੋਏ ਮਾਪਿਆਂ ਦੀ ਸਲਾਹ ਹਮੇਸ਼ਾ ਜ਼ਿੰਦਗੀ 'ਚ ਯਾਦ ਆਉਂਦੀ ਹੈ ਅਤੇ ਹਮੇਸ਼ਾ ਬੜੀ ਸਟੀਕ ਹੁੰਦੀ ਹੈ। ਹੁਣ ਤਾਂ ਇਹ ਚੀਜ਼ਾਂ, ਇਹ ਗੱਲਾਂ ਪ੍ਰਤੱਖ ਸਮਝ ਆਉਂਦੀਆਂ ਨੇ। ਬਾਪੂ ਦੀ ਕੋਈ ਵੀ ਸਲਾਹ ਯਾਦ ਕਰ ਲਓ, ਮਸਲਾ ਝੱਟ ਹੀ ਹੱਲ ਹੋ ਜਾਂਦਾ। ਕਈ ਵਾਰ ਗੱਲਾਂ ਹੋਵਾਂ ਆਪਣੇ ਆਪ ਨਾਲ ਗੱਲਾਂ ਕਰ ਲੈਂਦਾ, ਕਈ ਵਾਰੀ ਇਕੱਲਾ ਹੋਵਾਂ ਲੋੜ ਪਵੇ ਤਾਂ ਬਾਪੂ ਨਾਲ ਵੀ ਗੱਲਾਂ ਕਰ ਲਈਦੀਆਂ। ਹੈਰਾਨੀ ਦੀ ਗੱਲ ਇਹ ਆ ਕਿ ਅੱਗੋਂ ਹੁੰਗਾਰਾ ਵੀ ਮਿਲਦਾ, ਅੱਗੋਂ ਜਵਾਬ ਵੀ ਮਿਲਦਾ, ਉਸ ਗੱਲ ਦਾ ਹੱਲ ਵੀ ਮਿਲ ਜਾਂਦਾ। ਇੱਦਾਂ ਲੱਗਦਾ ਬਾਪੂ ਹਾਲੇ ਵੀ ਆਸ ਪਾਸ ਹੀ ਹੋਵੇ, ਡੈਡੀ ਹਾਲੇ ਵੀ ਚਾਹੁੰਦਾ ਹੋਵੇ ਕਿਤੇ ਫੇਰ ਨਾ ਪੜ੍ਹ ਕੇ। ਉਹਦੇ ਲਈ ਤਾਂ ਮੈਂ ਅੱਜ ਵੀ ਬੱਚਾ ਹੀ ਹਾਂ ਨਾ, ਅੱਜ ਵੀ ਇੱਕ ਝਾਕ ਜੀ ਰਹਿੰਦੀ ਹੈ। ਮੈਂ ਕੁਛ ਇੱਦਾਂ ਦਾ ਕਰਾਂ ਬਾਪੂ ਫੇਰ ਜਜ਼ਬਾਤੀ ਹੋਵੇ, ਉਹ ਫੇਰ ਗੱਲ ਲਾਵੇ, ਫਿਰ ਮੈਨੂੰ ਆਪਣੇ ਕੀਤੇ ਦੇ ਉੱਤੇ ਫਖਰ ਜਿਹਾ ਹੋਵੇ। ਬਸ ਇਹੋ ਸੋਚ ਕੇ ਕੁਛ ਮਾੜਾ ਤਾਂ ਨਹੀਂ ਕੀਤਾ ਉਦੋਂ ਦਾ। ਬੜੀ ਵਾਰ ਗੱਲਾਂ ਕਰਦਿਆਂ ਆਪਣੀਆਂ ਪਿਛਲੀਆਂ ਕੀਤੀਆਂ ਦੀਆਂ ਮਾਫੀਆਂ ਵੀ ਮੰਗ ਲਈਦੀਆਂ ਡੈਡੀ ਕੋਲੋਂ, ਅਤੇ ਉਹ ਮਾਫ਼ ਵੀ ਕਰ ਦਿੰਦਾ, ਜਾਂ ਫਿਰ ਪਤਾ ਨਹੀਂ ਮਾਫ਼ ਕਰਦਾ ਕਿ ਨਹੀਂ ਕਰਦਾ। ਇਹ ਕੰਧਾਂ ਦੇ ਉੱਤੇ ਟੰਗੀਆਂ ਤਸਵੀਰਾਂ ਮਾਫ਼ ਕਰਦੀਆਂ ਨੇ ਜਾਂ ਨਹੀਂ ਕਰਦੀਆਂ ਕੌਣ ਜਾਣੇ, ਪਰ ਆਪਣਾ ਦਿਲ ਤਾਂ ਹੌਲਾ ਕਰ ਲਈਦਾ ਨਾ। ਬਸ ਇੰਨੀ ਗੱਲ ਸ਼ਾਇਦ ਆਖਦੀਆਂ, ਜਿਉਂਦੇ ਵਾਸਤੇ ਰਹੋ। ਉਹ ਫੋਟੋਆਂ ਦੀਆਂ ਅੱਖਾਂ ਜਿੱਦਾਂ ਤੁਹਾਡੇ ਵੱਲ ਤੱਕਦੀਆਂ ਰਹਿੰਦੀਆਂ ਅਤੇ ਸ਼ਾਇਦ ਇਹੀ ਕਹਿੰਦੀਆਂ, ਜਿਹਾ ਬੀਜੈ ਸੋ ਲੂਣਾ, ਕਰਮਾਂ ਸੰਦੜਾ ਖੇਤ। ਵਾਕਿਆ ਹੀ ਕਈ ਵਾਰ ਇਕੱਲਾ ਹੋਣਾ ਅਤੇ ਇਕੱਲੇ ਰੋਣਾ ਇਨਸਾਨ ਨੂੰ ਬੜਾ ਮਜ਼ਬੂਤ ਬਣਾ ਦਿੰਦਾ। ਕਹਾਣੀ ਲਿਖੀ ਸੀ ਹਰਪ੍ਰੀਤ ਸਿੰਘ ਜਵੰਦਾ ਜੀ ਨੇ ਅਤੇ ਸਾਡੇ ਤੱਕ ਸਾਂਝੀ ਕੀਤੀ ਸੀ ਗੁਰਸੇਵਕ ਸਿੰਘ ਸਿੱਧੂ ਜੀ ਨੇ। ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤੀ ਹੋਏਗੀ। ਜ਼ਿੰਦਗੀ ਦੇ ਵਿੱਚ ਬੜੇ ਇੱਦਾਂ ਦੇ ਮੋੜ ਆਉਂਦੇ ਨੇ, ਬੜੇ ਇੱਦਾਂ ਦੇ ਮੁਕਾਮ ਆਉਂਦੇ ਨੇ ਜਦੋਂ ਬੰਦੇ ਨੂੰ ਸੁਧਰਨ ਦਾ ਮੌਕਾ ਮਿਲਦਾ, ਸਿੱਖਣ ਦਾ ਮੌਕਾ ਮਿਲਦਾ। ਪਰ ਕਈ ਵਾਰ ਕਈ ਮੌਕਿਆਂ ਦੇ ਉੱਤੇ ਇੱਕ ਕਰਾਰੀ ਸੱਟ ਜ਼ਰੂਰੀ ਹੁੰਦੀ ਹੈ।
ਇਨਸਾਨ ਦੇ ਸਿਰ ਦੇ ਉੱਤੇ ਜਦੋਂ ਕੋਈ ਜ਼ਿੰਮੇਵਾਰੀ ਪੈਂਦੀ ਆ ਤਾਂ ਫਿਰ ਉਹ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਸਿੱਖਦਾ। ਹੈਰਾਨੀ ਦੀ ਗੱਲ ਇਹ ਆ ਕਿ ਜ਼ਿੰਦਗੀ ਜ਼ਿੰਮੇਵਾਰੀ ਤੁਹਾਡੇ ਸਿਰ ਪਾ ਦਿੰਦੀ ਆ, ਅੱਜ ਨਹੀਂ ਤਾਂ ਕੱਲ੍ਹ ਤੁਹਾਡੇ ਸਿਰ ਜ਼ਿੰਮੇਵਾਰੀਆਂ ਪੈ ਜਾਣੀਆਂ। ਇਹ ਸਭ ਕੁਝ ਦੇ ਦਰਮਿਆਨ ਤੁਹਾਡੇ ਕੋਲ ਇੱਕ ਸਾਥ ਜ਼ਰੂਰ ਹੁੰਦਾ, ਸਭ ਤੋਂ ਵੱਡਾ ਸਾਥ ਉਸ ਰੱਬ ਦਾ, ਅਤੇ ਉਸ ਤੋਂ ਬਾਅਦ ਰੱਬ ਵਰਗੇ ਮਾਪਿਆਂ ਦਾ। ਬੰਦਾ ਤੁਰਿਆ ਰਹੇ, ਹੌਲੀ ਹੌਲੀ ਤੁਰਿਆ ਰਹੇ, ਔਖਾ ਸੌਖਾ ਤੁਰਿਆ ਰਹੇ, ਛੋਟੇ ਛੋਟੇ ਕਦਮ ਪੁੱਟੀ ਜਾਵੇ, ਅੱਜ ਹੋਰ ਕੱਲ੍ਹ ਹੋਰ, ਸਮਾਂ ਆਪੇ ਬਦਲ ਜਾਂਦਾ। ਜ਼ਿੰਦਗੀ ਤੁਹਾਨੂੰ ਹਰ ਰੋਜ਼ ਇੱਕ ਨਵਾਂ ਸਬਕ ਸਿਖਾਉਂਦੀ ਹੈ। ਕਈ ਵਾਰ ਸਾਨੂੰ ਕਈਆਂ ਗੱਲਾਂ ਬਹੁਤ ਦੇਰ ਬਾਅਦ ਸਮਝ ਆਉਂਦੀਆਂ, ਪਰ ਜਦੋਂ ਵੀ ਕੋਈ ਸਮਝਣਾ ਚਾਹੇ ਮਾਪਿਆਂ ਦੀਆਂ ਕਈਆਂ ਤਾਂ ਉਦੋਂ ਹੀ ਸਮਝ ਆ ਜਾਂਦੀਆਂ। ਕਈ ਵਾਰ ਮਾਪੇ ਬਹੁਤ ਕਾਲੇ ਪੈ ਜਾਂਦੇ ਆ, ਆਪਣੇ ਹੁੰਦਿਆਂ ਹੀ ਸਾਰਾ ਕੁਛ ਉਹ ਸੁਧਾਰ ਵੇਖਣਾ ਚਾਹੁੰਦੇ, ਅਤੇ ਕਈ ਵਾਰ ਬੱਚੇ ਬਹੁਤ ਕਾਲੇ ਪੈ ਜਾਂਦੇ, ਉਹਨਾਂ ਨੂੰ ਲੱਗਦਾ ਉਹ ਸਮੇਂ ਤੋਂ ਪਹਿਲਾਂ ਸਿਆਣੇ ਹੋ ਗਏ। ਜ਼ਿੰਦਗੀ ਤਾਂ ਆਪਣੀ ਰਫ਼ਤਾਰ ਹੀ ਚੱਲਦੀ ਹੈ ਨਾ, ਉਹਦੀ ਰਫ਼ਤਾਰ ਤੁਸੀਂ ਵੱਧ ਜਾਂ ਘੱਟ ਨਹੀਂ ਕਰ ਸਕਦੇ। ਸਮੇਂ ਦੀਆਂ ਘੜੀਆਂ ਆਪਣੀ ਰਫ਼ਤਾਰ ਹੀ ਚੱਲ ਰਹੀਆਂ, ਗੁੱਟ 'ਤੇ ਬੱਧੀ ਘੜੀ ਨੂੰ ਤੁਸੀਂ ਜਿੰਨਾ ਮਰਜ਼ੀ ਅੱਗੇ ਪਿੱਛੇ ਕਰ ਲਓ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਜੋ ਕੁਦਰਤ ਦਾ ਦਸਤੂਰ ਹੈ ਉਹ ਆਪਣੀ ਮਰਜ਼ੀ ਮੁਤਾਬਕ ਚੱਲਣਾ, ਉਹ ਤਾਂ ਇੱਕ ਨੇਮ ਦੇ ਵਿੱਚ ਵੱਜਾ, ਅਤੇ ਆਪਾਂ ਵੀ ਕਦੋਂ ਉਸ ਨੇਮ ਤੋਂ ਬਾਹਰ ਹਾਂ। ਇਹ ਸਾਰਾ ਨਿਜ਼ਾਮ ਇੱਕ ਨੇਮ ਦੇ ਵਿੱਚ ਹੀ ਤਾਂ ਵੱਜਾ, ਜੋ ਹੋਣਾ ਉਸੇ ਤਰੀਕੇ ਦੇ ਨਾਲ ਹੋਣਾ, ਲੱਖ ਕੋਈ ਯਤਨ ਕਰ ਲੈ। ਜ਼ਿੰਦਗੀ ਦੇ ਵਿੱਚ ਜੇਕਰ ਕੋਈ ਅਖਿਆਈ ਨਾ ਆਵੇ, ਜੇਕਰ ਜ਼ਿੰਦਗੀ ਦੇ ਵਿੱਚ ਕੋਈ ਮਕਸਦ ਨਾ ਰਹੇ, ਤਾਂ ਫਿਰ ਜ਼ਿੰਦਗੀ ਵੀ ਬੇਫਜ਼ੂਲ ਜੀ ਲੱਗਦੀ। ਪਰ ਇਹ ਜ਼ਿੰਦਗੀ ਸਾਨੂੰ ਇਨਸਾਨਾਂ ਨੂੰ ਇੱਦਾਂ ਦੇ ਮਕਸਦ ਦੇ ਜ਼ਰੂਰ ਛੱਡਦੀ ਹੈ, ਕਿਸੇ ਨੂੰ ਵੱਡੇ ਕਿਸੇ ਨੂੰ ਛੋਟੇ, ਜਿਹਦੀ ਜਿੰਨੀ ਔਕਾਤ ਹੈ ਜਿੰਨੀ ਹਿੰਮਤ ਹੈ ਉਹਦੇ ਮੁਤਾਬਕ ਉਹਨੂੰ ਓਨਾ ਕੁ ਜ਼ਰੂਰ ਕਰਨਾ ਪੈਂਦਾ। ਅਤੇ ਜੇਕਰ ਕੋਈ ਤਿਆਰ ਨਹੀਂ ਆ ਤਾਂ ਉਹਦੀ ਤਿਆਰੀ ਦੇ ਵਿੱਚ ਵੀ ਮਦਦ ਕਰਦੀ ਆ। ਬਸ ਸਾਨੂੰ ਸਮਝ ਨਹੀਂ ਆਉਂਦੀ, ਸਾਨੂੰ ਸਮੇਂ ਤੋਂ ਬਾਅਦ ਸਮਝ ਆਉਂਦੀਆਂ ਨੇ, ਅਤੇ ਜਿਨ੍ਹਾਂ ਨੂੰ ਸਮਾਂ ਰਹਿੰਦਿਆਂ ਸਮਝ ਆ ਜਾਣ ਉਹ ਦੂਜਿਆਂ ਨਾਲੋਂ ਚਾਰ ਕਦਮ ਅੱਗੇ ਚੱਲਦੇ ਨੇ। ਗੱਲ ਇਹ ਕਿ ਸਮੇਂ ਦੇ ਨਾਲ ਸਾਰਾ ਕੁਛ ਹੱਲ ਹੋ ਜਾਂਦਾ। ਇਨਸਾਨ ਚਾਹੇ ਇਕੱਲਾ ਹੀ ਤੁਰੇ, ਉਹਦੇ ਨਾਲ ਸਾਥ ਦੇਣ ਦੇ ਲਈ ਉਹਦੇ ਆਪਣੇ ਬਹੁਤ ਤੁਰ ਪੈਂਦੇ ਨੇ। ਅਤੇ ਜੇ ਕੋਈ ਢੇਰੀ ਢਾਜੇ ਮੇਰੇ ਕੋਲ ਇਕੱਲੇ ਕੋ ਹੋਣਾ ਹੀ ਨਹੀਂ, ਤਾਂ ਫਿਰ ਤਾਂ ਢਾ ਗਿਆ, ਫਿਰ ਕੌਣ ਵੇਖੂ ਕਿ ਉਹਦੇ ਲਈ ਕੱਲ੍ਹ ਕੀ ਪਿਆ। ਇਸ ਕਰਕੇ ਤੁਰੇ ਰਹੋ, ਜ਼ਿੰਦਗੀ ਦਾ ਆਨੰਦ ਮਾਣੋ, ਮਾਪਿਆਂ ਦੇ ਸਾਥ ਦਾ ਆਨੰਦ ਮਾਣੋ। ਅਤੇ ਇਹ ਨਹੀਂ ਕਿ ਕਿਸੇ ਕੋਲ ਕੋਈ ਰਿਸ਼ਤਾ ਨਹੀਂ ਅਤੇ ਸਭ ਕੁਛ ਖਤਮ ਹੋ ਗਿਆ। ਇਨਸਾਨ ਤਾਂ ਵਿਚਾਰਾਂ ਦਾ ਸੰਗ੍ਰਹਿ ਹੈ, ਅਤੇ ਉਹ ਵਿਚਾਰ ਉਹਨਾਂ ਦੇ ਸ਼ਬਦ, ਉਹਨਾਂ ਦੀਆਂ ਸਲਾਹਾਂ, ਉਹਨਾਂ ਦੀਆਂ ਝਿੜਕਾਂ, ਉਹ ਹਮੇਸ਼ਾ ਹਰ ਇੱਕ ਦੇ ਨਾਲ ਰਹਿੰਦੀਆਂ ਨੇ। ਆਸ ਕਰਦੇ ਹਾਂ ਕਿ ਤੁਹਾਡਾ ਦਿਨ ਵਧੀਆ ਜਾ ਰਿਹਾ ਹੋਏਗਾ। ਇੱਦਾਂ ਦੀਆਂ ਕਹਾਣੀਆਂ ਜੇਕਰ ਤੁਸੀਂ ਹੋਰ ਸੁਣਨੀਆਂ ਤਾਂ ਸਾਡੀ ਪੋਡਕਾਸਟ ਦੇ ਉੱਤੇ ਜਾ ਕੇ ਤੁਸੀਂ ਸੁਣ ਸਕਦੇ ਹੋ। ਵਧੀਆ ਲੱਗੇ ਜਾਂ ਫਿਰ ਹੋਰ ਕਿਸੇ ਕਿਸਮ ਦੀ ਕੋਈ ਤੁਹਾਡੀ ਫੀਡਬੈਕ ਹੋਵੇ ਤਾਂ ਉਹ ਜ਼ਰੂਰ ਸਾਨੂੰ ਭੇਜਦੇ ਰਿਹਾ ਕਰੋ, ਤਾਂ ਕਿ ਆਪਾਂ ਉਸ ਹਿਸਾਬ ਦੇ ਨਾਲ ਆਪਣੇ ਪ੍ਰੋਗਰਾਮਾਂ ਦੇ ਵਿੱਚ ਨਿਖਾਰ ਲਿਆ ਸਕੀਏ। ਧੰਨਵਾਦ।

ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀ ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Milton।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
1: ਓ ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
2: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
3: ਫਿਰ ਲਵਾਈਏ ਕਿੱਥੋਂ?
2: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
4: ਪੁਲਿਸ ਬੂਸ ਬੱਸ ਕੇ ਲਈ ਬਾਏ ਮੁੜੇ। सांस की जांच उपकरणों वाली पुलिस मोटरसाइकिलों के लिए दाएं मुड़े। जीवन के लिए खतरनाक दुर्घटना की स्थिति में सीधे आगे जाना जारी रखें।
5: आपकी छुट्टी कैसे खत्म होती है यह आप पर निर्भर है। यदि आप शराब पीकर गाड़ी चलाते हैं तो यह गलत बात है। TAC की ओर से एक संदेश।
6: चलदी दा नाम गड्डी, आते सुनिया ही होना। ते तुहाडी गड्डी कोई भी होवे, उनु चलाउण लई ऑल मेजर ब्रांड्स दे टायर्स, अलॉय व्हील्स ले। याद रखो टायर फोर्स, जिना को लॉग बुक सर्विसिंग, मैकेनिकल रिपेयर्स, इंटरेस्ट फ्री रीपेमेंट्स दी सुविधा नाल अवेलेबल ने। तुहाडी सेवा विच पिछले 15 सालां तो ऑलवेज वन स्टॉप शॉप टायर फोर्स। यूनिट 1, 19-25 सोमर्टन रोड, कैंपलफील्ड। कॉल 0390866655 और विजिट tireforce.com.au।
0: सोना चाहिदा,
7: भरोसा चाहिदा,
0: क्वालिटी ते बाईबैक वी चाहिदा। चले आओ दिल्ली ज्वेलर्स, स्टॉकलैंड पॉइंट कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बाईबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ भी वाजिब रेट ते। दिल्ली ज्वेलर्स, 310/2 मेन स्ट्रीट, पॉइंट कुक। कॉल 0493-536-042। बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स, वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नु देओ मजबूत दिशा। आज ही विजिट करो sebipartners.au। सेबी पार्टनर्स, वाइज टैक्स एडवाइजर्स तुहाडे बिजनेस दे भरोसेमंद टैक्स एडवाइजर्स।
6: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰੁਗਨੀਨਾ, ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
8: ਜਦੋਂ ਤੁਹਾਡੇ ਲਈ ਜਾਂ ਤੁਹਾਡੇ ਕਿਸੇ ਪਿਆਰੇ ਲਈ ਸਹੀ ਹੋਮ ਕੇਅਰ ਪ੍ਰੋਵਾਈਡਰ ਚੁਣਨ ਦਾ ਸਮਾਂ ਆਉਂਦਾ ਹੈ ਤਾਂ ਮਾਈ ਕੇਅਰ ਦੇ ਸਾਡੇ ਕੇਅਰਰਸ ਮੈਲਬਨ ਅਤੇ ਇਸ ਤੋਂ ਬਾਹਰ ਵੀ ਤੁਹਾਡੀ ਮਦਦ ਲਈ ਤਿਆਰ ਹਨ। ਅਸੀਂ ਬਜ਼ੁਰਗ ਆਸਟ੍ਰੇਲੀਆਈ ਲੋਕਾਂ ਨੂੰ ਨਿੱਜੀ ਦੇਖਭਾਲ ਯੋਜਨਾਵਾਂ, ਉਹਨਾਂ ਦੀ ਭਾਸ਼ਾ ਬੋਲਣ ਵਾਲੇ ਕੇਅਰਰਸ ਅਤੇ ਸਮਰਪਿਤ ਦੇਖਭਾਲ ਸਾਥੀ ਨਾਲ ਘਰ ਵਿੱਚ ਹੀ ਰਹਿਣ ਵਿੱਚ ਮਦਦ ਕਰਦੇ ਹਾਂ। 1-800-642-273 ਤੇ ਫੋਨ ਕਰੋ ਜਾਂ ਮਾਈ ਕੇਅਰ ਹੋਮ ਕੇਅਰ ਲਿਖ ਕੇ ਖੋਜੋ। ਇਹ ਹੈ MICAR।
9: Smith's Lane by Mowak ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ Smith's Lane ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੁਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
10: विक्टोरिया वासियों, क्या आपको गैस पर खाना बनाना पसंद है? कड़ाके की ठंड वाली रात में तुरंत गर्म हो जाने वाला घर, जब भी आपको जरूरत हो पूरे परिवार के लिए लगातार मिलने वाला गर्म पानी, तो जब तक आप इसका आनंद ले सकते हैं ले लीजिए, क्योंकि स्टेट लेबर इन सब पर बैन लगाने की योजना बना रही है। बैन केरल से कहिए कि आप नहीं चाहते कि कोई आपको बताए कि आपको अपने ही घर में खाना कैसे बनाना है, घर गर्म कैसे रखना है या नहाना कैसे है, पर जाकर गैस सब्स्टिट्यूशन रोड मैप को नहीं कहें। डेविड डेविस MP द्वारा अधिकृत सदर मेट्रोपॉलिटन रीजन के सदस्य, लेवल 1, 670 चैपल स्ट्रीट, साउथ 11, davidavis.com.au।

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਝ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣਨ ਦਾ ਸੁਣਾਉਣ ਦਾ ਸਮਾਂ ਹੋ ਚੁੱਕਾ। ਅਤੇ ਆ ਜਾਓ ਫਿਰ ਬੱਚਿਆਂ ਦੇ ਕੋਲੋਂ ਚੁਟਕਲੇ ਸੁਣਦੇ ਹਾਂ, ਬੁਝਾਰਤਾਂ ਸੁਣਦੇ ਹਾਂ, ਪਿਆਰੀਆਂ ਪਿਆਰੀਆਂ ਗੱਲਾਂ, ਅਤੇ ਆਪਾਂ ਹੱਸਦੇ। ਮੈਂ ਵਾਅਦਾ ਕਰਦਾ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸੂੰ ਅਤੇ ਤੁਸੀਂ ਵੀ ਜ਼ਰੂਰ ਹੱਸਿਓ, ਕਿਉਂਕਿ ਇਹ ਵੇਲਾ ਹੱਸਣ ਦਾ ਅਤੇ ਜਿਹੜਾ ਵੀ ਜ਼ਿੰਦਗੀ 'ਚ ਵੇਲਾ ਹੱਸਣ ਦਾ ਮਿਲ ਜੇ ਉਦੋਂ ਜ਼ਰੂਰ ਹੱਸ ਲੈਣਾ ਚਾਹੀਦਾ, ਅਤੇ ਬੱਚਿਆਂ ਦੇ ਨਾਲ ਉਹ ਫਿਰ ਸੋਨੇ ਅਤੇ ਸੁਹਾਗਾ। ਆਓ ਫਿਰ ਵੱਧਦੇ ਹਾਂ ਅੱਗੇ, ਅਤੇ ਅੱਜ ਦੀ ਲਾਫਟਰ ਥੈਰੇਪੀ ਦੇ ਵਿੱਚ ਵੇਖਦੇ ਹਾਂ ਸਭ ਤੋਂ ਪਹਿਲਾਂ ਕੌਣ ਆਇਆ ਸਾਨੂੰ ਗੱਲਾਂ ਪਿਆਰੀਆਂ ਸੁਣਾਉਣ ਹਸਾਉਣ। ਅਤੇ ਸਾਡੇ ਨਾਲ ਨੇ ਗੁਰਪਾਲ ਅਤੇ ਮੰਨਤ। ਸਤਿ ਸ਼੍ਰੀ ਅਕਾਲ ਗੁਰਪਾਲ, ਮੰਨਤ ਕੀ ਹਾਲ ਹੈ ਤੁਹਾਡਾ?
1: ਸਤਿ ਸ਼੍ਰੀ ਅਕਾਲ ਅੰਕਲ ਜੀ।
0: ਸਤਿ ਸ਼੍ਰੀ ਅਕਾਲ ਗੁਰਪਾਲ ਜੀ, ਕੀ ਹਾਲ ਹੈ?
1: ਵਧੀਆ, ਤੁਸੀਂ ਸੁਣਾਓ?
0: ਬਹੁਤ ਵਧੀਆ। ਫਿਰ ਖੇਡੀ ਫਿਰ ਕ੍ਰਿਕਟ ਕਿ ਨਹੀਂ?
1: ਖੇਡੀ।
0: ਕਿੱਦਣ? ਕੱਲ?
1: ਕੱਲ ਨਹੀਂ।
0: ਹਾਂ
1: ਕੱਲ ਨਹੀਂ।
0: ਕੱਲ ਕੀ ਖੇਡਿਆ?
1: ਅੱਜ ਮੇਰੀ ਟ੍ਰੇਨਿੰਗ ਹੋਣੀ।
0: ਅੱਛਾ, ਅੱਜ ਟ੍ਰੇਨਿੰਗ ਹੋਣੀ ਹੈ, ਫਿਰ ਖੇਡਣਾ। ਓਕੇ ਓਕੇ ਓਕੇ ਓਕੇ, ਚਲੋ ਗੁੱਡ ਆ ਫਿਰ। ਤੇ ਛੁੱਟੀਆਂ ਵਧੀਆ ਜਾ ਰਹੀਆਂ?
1: ਬਹੁਤ ਵਧੀਆ।
0: ਹਾਂ, ਕੀ ਕਰਦੇ ਹੁੰਦੇ ਛੁੱਟੀਆਂ 'ਚ?
1: ਛੁੱਟੀਆਂ ਅਸੀਂ ਖੇਡਦੇ ਵੀ ਆ, ਟੀਵੀ ਵੀ ਦੇਖਦੇ ਆ।
0: ਲੜਦੇ? ਬਿਲਕੁਲ ਲੜਦੇ ਤੇ ਬਿਲਕੁਲ ਨਹੀਂ,
1: ਲੜਦੇ ਵੀ ਆ।
0: ਅਸੀਂ ਲੜਦੇ ਵੀ? ਓਕੇ ਓਕੇ ਓਕੇ। ਕਿਹੜੀ ਗੱਲੋਂ ਕਿਹੜੀ ਗੱਲੋਂ?
1: ਬਹੁਤ ਗੱਲਾਂ ਹੁੰਦੀਆਂ
0: ਨੇ। ਮਜ਼ਾ ਬੜਾ ਆਉਂਦਾ ਯਾਰ ਲੜਨ ਦਾ, ਹਨਾ? ਹੈ, ਕੀ ਸੁਣਾਓਗੇ ਫਿਰ ਅੱਜ?
1: ਅੱਜ ਮੈਂ ਇੱਕ ਚੁਟਕਲਾ ਸੁਣਾਉਂਗਾ।
0: ਓਕੇ।
1: ਬਹੁਤ ਸੇ ਲੜਕੇ ਸ਼ਾਦੀ ਕਰਨੇ ਸੇ ਡਰਤੇ ਹੈ ਕਿ ਪਤਨੀ ਬਰਤਨ ਧੁਲਾਏਗੀ। ਅਰੇ ਪਗਲੋ, 10 ਮਿੰਟ ਮੇ ਧੁਲ ਜਾਤੇ ਹੈ।
0: ਔਖਾ ਕੰਮ ਥੋੜੀ ਹੈ। ਉਹ ਹਾਲੇ ਵੀ ਕੁਤਕੁਤਾਰੀਆਂ ਕੱਢਣੀਆਂ ਪੈਂਦੀਆਂ ਵਾ ਗੁਰਪਾਲ ਨੂੰ। ਓ ਯਾਰ, ਹੁਣ ਤੇ ਵੱਡਾ ਹੋ ਗਿਆ ਯਾਰ, ਹੁਣ ਤੇ ਆਪੇ ਹੱਸ ਪਿਆ ਕਰ।
1: ਮੈਨੂੰ ਸੱਚੀ ਹੱਸੇ ਵਾਲੀਆਂ ਗੱਲਾਂ ਗੱਲਾਂ ਦੇ ਆਉਂਦੀਆਂ ਨੇ।
0: ਫਿਰ ਤੁਸੀਂ ਸੱਚੀ ਹਾਸੇ ਵਾਲੀ ਗੱਲ ਸੁਣਾ ਦਿਆ ਕਰੋ ਨਾ।
1: ਮੈਨੂੰ ਸੱਚੀ ਹਾਸੇ ਵਾਲੀ ਗੱਲ ਕਿੱਥੋਂ ਆਏਗੀ?
0: ਹਾਏ, ਜਦੋਂ ਤੁਹਾਨੂੰ ਸੱਚੀ ਹਾਸੇ ਵਾਲੀ ਗੱਲ ਆਉਂਦੀ ਹੁੰਦੀ ਨਾ, ਤੇ ਉਦੋਂ ਤੁਸੀਂ ਲਿਖ ਲਿਆ ਕਰੋ, ਯਾਦ ਕਰ ਲਿਆ ਕਰੋ, ਫਿਰ ਤੁਸੀਂ ਸੁਣਾਇਆ ਕਰੋ।
1: ਜੇ ਮੈਨੂੰ ਯਾਦ ਹੁੰਦੀ ਹੋਈ ਨੀ ਚੀਜ਼,
0: ਪਰ ਲਿਖ ਲਿਆ ਕਰੋ ਨਾ, ਉਸੇ ਵੇਲੇ ਲਿਖ ਲਿਆ ਕਰੋ, ਆਪਣੀ ਕਾਪੀ 'ਚ ਲਿਖ ਲਿਆ ਕਰੋ ਵੀ ਆ ਇੱਕ ਹਾਸੇ ਵਾਲੀ ਗੱਲ ਸੀ, ਆ ਇੱਕ ਹਾਸੇ ਵਾਲੀ। ਆਪਣੀ ਨੋਟਬੁੱਕ ਇੱਕ ਲਾਓ ਨਾ, ਉਹਦੇ ਉੱਤੇ ਲਿਖੋ ਹਾਸੇ ਵਾਲੀਆਂ ਗੱਲਾਂ, ਅਤੇ ਉਹਦੇ ਵਿੱਚ ਨੋਟ ਕਰੀ ਜਾਇਆ ਕਰੋ। ਮੰਨਤ ਹੈਗੀ ਆ?
1: ਹਾਂਜੀ,
0: ਲਿਆਓ ਕਰਾਓ ਗੱਲ।
1: ਸਤਿ ਸ਼੍ਰੀ ਅਕਾਲ ਰੰਜੋਤ ਅੰਕਲ ਜੀ।
0: ਸਤਿ ਸ਼੍ਰੀ ਅਕਾਲ ਮੰਨਤ, ਕੀ ਹਾਲ ਹੈ?
1: ਵਧੀਆ, ਤੁਸੀਂ ਸੁਣਾਓ?
0: ਬਹੁਤ ਵਧੀਆ, ਵਧੀਆ ਜਾ ਰਹੀਆਂ ਛੁੱਟੀਆਂ।
1: ਹਾਂਜੀ।
0: ਤੰਗ ਤੇ ਨਹੀਂ ਕਰਦਾ ਜ਼ਿਆਦਾ?
1: ਨਹੀਂ।
0: ਠੀਕ ਠੀਕ
1: ਠੀਕ ਠੀਕ
0: ਸਿਆਣਾ ਹੋ ਗਿਆ ਹੁਣ, ਵੱਡਾ ਹੋ ਗਿਆ ਵਾ।
1: ਹਾਂਜੀ।
0: ਤੇ ਬੀਬਾ ਹੋ ਗਿਆ ਹੈ ਨਾ। ਕੀ ਸੁਣਾਓਗੇ ਫਿਰ?
1: ਮੈਂ ਇੱਕ ਚੁਟਕਲਾ ਸੁਣਾਉਂਗੀ।
0: ਹਾਂਜੀ।
1: ਜਦੋਂ ਇੱਕ ਮੱਛਰ ਦਾ ਬੇਟਾ ਪਹਿਲੀ ਵਾਰ ਉੱਡ ਕੇ ਵਾਪਸ ਆਉਂਦਾ ਹੈ, ਤੇ ਉਹਦਾ ਪਿਓ ਉਹਨੂੰ ਕਹਿੰਦਾ ਹੈ, ਬੇਟਾ ਕਿਵੇਂ ਲੱਗਿਆ ਪਹਿਲੀ ਵਾਰ ਉੱਡ ਕੇ? ਤੇ ਮੱਛਰ ਦਾ ਬੇਟਾ ਕਹਿੰਦਾ ਹੈ, ਬਹੁਤ ਵਧੀਆ, ਮੈਂ ਜਿੱਥੇ ਵੀ ਗਿਆ ਲੋਕੀ ਮੇਰੇ ਵਾਸਤੇ ਤਾੜੀਆਂ ਮਾਰ।
0: ਵਾਹ ਵਾਹ ਵਾਹ ਵਾਹ ਵਾਹ, ਤਾੜੀਆਂ ਮਾਰ ਕੇ ਸਵਾਗਤ ਕਰਦੇ ਮੇਰਾ। ਥੈਂਕ ਯੂ ਮਨਤ,
1: ਥੈਂਕ ਯੂ,
0: ਥੈਂਕ ਯੂ। ਇਹ ਸਨ ਸਾਡੇ ਨਾਲ ਮੰਨਤ ਅਤੇ ਗੁਰਪਾਲ, ਅਤੇ ਹੁਣ ਉਹ ਹੋ ਸਾਰੇ ਹੀ ਕੱਟੇ ਗਏ। ਅੱਛਾ, ਨਹੀਂ ਨਹੀਂ, ਆ ਗਏ ਆ ਗਏ ਆ ਗਏ ਆ ਗਏ। ਅਤੇ ਹੁਣ ਸਾਡੇ ਨਾਲ ਨੇ ਅਰਨਵ। ਸਤਿ ਸ਼੍ਰੀ ਅਕਾਲ ਅਰਨਵ, ਉਸ ਤੋਂ ਬਾਅਦ ਫਿਰ ਮੰਨਤ ਫਤਿਹ, ਤੁਹਾਡੀ ਵਾਰੀ। ਅਰਨਵ ਜੀ, ਕੀ ਹਾਲ ਨੇ?
2: ਹੈਲੋ ਅੰਕਲ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ?
2: ਵਧੀਆ, ਤੁਹਾਡਾ ਕੀ ਹਾਲ ਆ?
0: ਬਹੁਤ ਵਧੀਆ। ਕੀ ਕਰਦੇ ਹੋ ਫਿਰ ਛੁੱਟੀਆਂ 'ਚ?
2: ਕੱਲਾ
0: ਹੀ?
2: ਨਹੀਂ, ਟ੍ਰੇਨਿੰਗ।
0: ਅੱਛਾ, ਟ੍ਰੇਨਿੰਗ, ਉਹ ਤੇ ਇੱਕ ਦਿਨ ਹੁੰਦੀ ਆ।
2: हाँ जी,
0: ते बाकी दिन?
2: बाकी दिन है प्रैक्टिस कर दे नेट दे।
0: अच्छा नेट ते, ओके। नेट ते के इंटरनेट ते?
2: नेट ते,
0: अच्छा नेट अच्छा ओके। रोबलॉक्स ते नहीं खेड़ दे रहे कि?
2: नहीं
0: बिल्कुल नहीं,
2: नहीं कदी कदी खेड़ दे।
0: कदी कदी ते नहीं जागता मैं,
2: कदी कदी खेड़ दे।
0: पक्की गल है?
2: हाँ जी।
0: चलो ठीक है फिर। ते केड़ी अर्नव केड़ी केड़ी तेरी वो आ स्टैंडर्ड अंडर अंडर 12?
2: अंडर 13।
0: अंडर 13, ओके ओके, गुड गुड। की सुनाओगे फिर?
2: आज सुनाओगे एक चुटकला।
0: ओके
2: बजा रहा था मैं। ओ केड़ी चीज है जेड़ी फूल फल ते मिठाई तीन चीजा का नाम इकट्ठा ही होता
0: है? फूल फल
2: फल
0: ते मिठाई।
2: मिठाई
0: तीन चीजा का नाम इकट्ठा ही।
2: हाँ जी।
0: है ये केड़ा बा? केला तो हो नहीं सकता है।
2: नहीं
0: और केड़ा फिर है? फूल भी है।
2: हाँ जी
0: ओके। चमचम भी नहीं हो सकती है ना?
2: नहीं।
0: खोया भी नहीं हो सकता?
2: नहीं।
0: ये फिर की हुआ? हेल्प ही कर दो यार माड़ी जी।
2: मेरी फेवरेट है टैडी भी होगी।
0: आया तोड़ी तोड़ी फेवरेट केड़ी आ? काली हुंदी है कि चिट्टी
2: हुंदी है?
0: काली हुंदी कि चिट्टी हुंदी?
2: काली।
0: काली हुंदी है?
2: हाँ जी।
0: काली मिठाई। काली मिठाई चॉकलेट ते जां फिर गुलाब जामुन?
2: हाँ जी।
0: ते वो किदां भला?
2: गुलाब ते जामुन।
0: ओके ओके ओके, गुड गुड गुड गुड गुड। ए मैनू दस्या ई मन्नत दे, मन्नत ने दस्या होना जां फिर मन्नत दे मम्मी नू, ते एक जने ने होर दस्या मैनू भाई। थैंक यू भाई तुहाडा हेल्प करन दे लई बजाज साहब, शुक्रिया। थैंक यू थैंक यू। अर्नब फाइन फूइन तो नहीं पाना? फाइन फूइन तो नहीं पाना उन्होंने? हाँ ठीक है ना, ओके ओके चलो ठीक। सत श्रीकाल अर्नब, सत श्रीकाल। तो नैक्सट साढ़े नाल ने मन्नत ते फतेह, ते उस तो बाद फिर युवराज तुहाडी वारी। सत श्रीकाल मन्नत फतेह, की हाल है? मन्नत तुम्हें घूमी घूमी करी जानी है, ते सुख आंटी भी घूमी घूमी करी जांदे आ। हैं
2: हां जी,
0: इन्ना ही मजा आउंदा भला घूम के? हैं सच्ची?
2: हां जी।
0: इन्ना सोचना को पैंदा
2: क्योंकि फिर पैसे किथे किथे खर्चने हैं, ओदे लई भी सोचना पैंदा।
0: हाय अच्छा। हाँ जे पैसे होने तो फिर घूमन च मजा आता है ना इदा?
2: हाँ जी।
0: ओके ओके, तुहानू किन्ना क मजा आ रहा?
2: पैके तो जमा नहीं
0: है।
2: पैके तो जमा नहीं, पर जदों असि चॉकलेट फैक्ट्री गए उदो ज्यादा आया सी।
0: अच्छा।
2: फ्री चॉकलेट तो बहुत मिले सानू।
0: अच्छा तो उदो ही आया बस है, कल नहीं आया?
2: मीन कल आया सी।
0: ओना नहीं आया?
2: हाँ।
0: ओ वधिया है ना चॉकलेट वाली जिहड़ी वड्डी हरी ओ टब जा, उहदे विच बांह सारी लबेड़ के ते मुड़ के बंदा घर आके चटदा रहे ना, ओ किड्डा मजा वाला काम है। इदा ही चाहिए है ना? ਉਹਨਾਂ ਚਾਹੀਦਾ ਇੱਕ ਮੱਗ ਭਰ ਕੇ ਤੇ ਸਾਡੀ ਬਾਂਹ ਤੇ ਪਾ ਦੋ ਫ੍ਰੀ ਚ, ਤੇ ਫਿਰ ਐ ਬੰਦਾ ਨਾ ਸੰਭਾਲ ਜੇ ਕੇ ਗੱਡੀ ਦੇ ਵਿੱਚ ਬਹਿ ਜੇ ਤੇ ਘਰ ਆ ਕੇ ਫਤਿਹ ਨੂੰ ਨਾ ਚੱਟਣ ਦੇਵੇ ਹੈ ਨਾ, ਫਤਿਹ ਨੂੰ ਕਹੋ ਤੂੰ ਆਪਣੀ ਬਾਂਹ ਚੱਟ।
2: ਹਾਂਜੀ
0: ਹੈ ਨਾ। ਅੱਜ ਢਿੱਲੀ ਢਿੱਲੀ ਜੀ ਮੰਨਤ, ਲੇਟ ਉੱਠੀ ਆ?
2: ਅਸੀਂ 7:30 ਵਜੇ ਉੱਠੇ ਸੀ।
0: ਤੇ ਸੁਸਤੀ ਕਿਉਂ ਨਹੀਂ ਲੱਥੀ ਹਲੇ?
2: ਪਤਾ ਨਹੀਂ
0: ਹੈ, ਅੱਜ ਨਾ ਦੇਣੀ ਸੁਸਤੀ ਜੀ ਵਾਲਾ ਨਾ ਮੈਨੂੰ ਵੀ ਲੱਗਦਾ, ਜਿੱਦਾਂ ਅੱਜ ਛਿੱਕਾਂ ਜੀਆਂ ਆਈ ਜਾਂ ਛਿੱਕਾਂ ਜੀਆਂ ਆਈ ਜਾਂਦੀਆਂ ਸੀ ਨਾ ਸਵੇਰੇ ਉੱਠਦਿਆਂ ਉੱਠਦਿਆਂ। हैं? अच्छा चलो की सुनाओगे फिर?
2: आज मैं सुनाऊंगी एक चुटकुला। एक बारी पप्पू जल्दी घरे आ जांदा ते पप्पू की मम्मी पूछी दी, पुत्त तू अज छेती इन्नी क्यों आ गया करे? पप्पू, मैं मच्छर मारिया सीगा तां कर फिर टीचर ने मैनू घरे भजा था। मम्मी, मच्छर निकी है, मच्छर मारन देना एडी वड्डी सजा? पप्पू, मम्मी जी, जेड़ा मच्छर सी ना ओहो टीचर दी गल दे उत्ते बैठा सी। मम्मी बेहोश।
0: फिर तो बंदी ही थे। और टीचर दे जे लड़ जांदा तो फिर भी तो बीमारी होना है।
2: हाँ जी।
0: थैंक यू मनन, एंजॉय करो तुम अज का दिन। थैंक यू फतेहगा। ताइयों फिर स्क्रीन स्क्रीन टाइम ज्यादा हो गया है ना, ते ओदे ना फिर सुस्ती पै गई।
2: जदो दीदी गल कर दे सी दीदी होर कुछ भी कर दे फोन ते।
0: हां ओके अच्छा, नाल नाल होर को भी कुछ कर दिया?
2: या
0: कोई नहीं, इनू आ लेन दे कल, फिर मैं करदा इलाज एदा। कल दसूंगा इनू मैं। हां ये होर भी कम नाल करी जांदी है ना, ये गलत गल है। एक गल्ला गुड नहीं गिया मन्नत है। मजा आया फते बाला ही आया ना, कैंट क्यों हो गया काम?
2: क्योंकि स्किल लड़ दे बहुत हैं।
0: हाँ सवेरे सवेरे
2: नहीं, शेर शेर नहीं पर ऊन लड़ दे।
0: ऊन लड़ दे ओके ओके, कल लड़े ही?
2: नहीं कल नहीं,
0: कल ही लड़े। ओके क्यों, कल की ही? अच्छा कल सोमवार है।
2: परसों सी गुस्से हो गया सी
0: एक दूजे ना।
2: या
0: की किता?
2: मैं कुत्ते भी सी दीदी बहुत।
0: अच्छा कुटिया?
2: या मैं दीनू कुटिया?
0: ना यार इदा थोड़ी बड़ी भैन है, कुटना नहीं है, ओदा लड़ लू लईदा हुंदा
2: पता। पर मेरे मार यार मैनू ज्यादा के कल दीदी मेरे सवेरे सवेरे मार दे सी। फिर मैं दीदे मारता, फिर
0: काम आ गया।
2: फिर पापा ने क्या होता है इधर आए, फिर मैं राम ना पापा की गोदी जाके बह गया। दीनू राम ना नहीं बैठे आ गया दी तो।
0: ओह ये यारा यार काम खराब कर दे तू ही है, फिर ते नहीं गल सही है।
2: दीदी ने स्टार्ट किया ही, पर तो राम ना जिन्ना ही करता ही
0: नहीं। वो कितने लड़ती है यार, वो बीबी कुड़ी है।
2: फिर मम्मा आपदा कुछ ले लेंदे आ, फिर दीदी ओदी जैद नहीं छड़दे ओ चीज दी,
0: फिर गुस्से हो जांदे आ।
2: दीदी जन्नत भी लेके गए सी इत्थे बहुत साल बाद, दीनू याद हैगी। फिर ओली कपड़े जे विछगे ते फिर ओनू दीदी अंदर ही लेके गए। ते दसा कि हसे जी रात मेनू एक विचरी हसदी सुनी सी, लग बर्ड सी हसी जमा विचो कोई जमा ही।
0: अच्छा फिर डरिया नहीं तू? बल्ले
2: हल्का जे।
0: अच्छा हल्का जे आज बाला
2: नहीं था, मैं मम्मा पापा गले चल जाना ही, पर संत मैं बाला डरया फिर मैं नहीं गया।
0: गुड गुड गुड, नहीं बड़ा ब्रेव। मेरी
2: मान दीदी तो राम ने सुत
0: बड़ा ब्रेव है फतेह। गुड गुड, एंजॉय हो रहा कि नहीं छुट्टियां?
2: बहुत
0: गुड गुड गुड, आ तो हुई ना गल।
2: ਤੇ ਅੱਜ ਸੁਣਾਉਂਗਾ ਇੱਕ ਵਜਾ

0: ਸਤਿ ਸ੍ਰੀ ਅਕਾਲ ਤਵਨੀਤ
1: ਤੇ
0: ਜੀ।
1: ਕੋਈ ਵੀ ਨਹੀਂ ਜੀ।
0: ਸਤਿ ਸ੍ਰੀ ਅਕਾਲ, ਕੀ ਹਾਲ ਆ?
1: ਠੀਕ ਆ, ਤੁਹਾਡਾ ਕੀ ਹਾਲ ਆ?
0: ਮੇਰਾ ਵੀ ਠੀਕ ਆ। ਕੀ ਕਰਦੇ ਸੀ?
1: ਤੁਸੀਂ ਕੀ ਕਰਨ ਦੇ ਜੇ?
0: ਮੈਂ ਤੇ ਤੁਹਾਡੇ ਨਾਲ ਤੇ ਬੱਚਿਆਂ ਨਾਲ ਗੱਲਾਂ ਕਰਨ ਡਿਆ ਜੇ।
1: ਓਕੇ ਗੁੱਡ।
0: ਤੁਸੀਂ ਕੀ ਕਰਨ ਡਏ ਜੇ?
1: ਮੈਂ ਐਕਸਰਸਾਈਜ਼ ਕਰ ਲਈ
0: ਹੋਈ ਓਏ ਹੋਏ ਹੋਏ ਹੋਏ ਹੋਏ ਹੋਏ
1: ਤੇ ਹੁਣ ਮੈਂ ਓਟਸ ਖਾਣੇ ਤੇ ਫਿਰ ਮੰਮਾ ਨੇ ਚਾਹ ਪੀਣੀ ਨਾਲ ਕੁਛ ਖਾਣਾ ਤੇ ਫਿਰ ਮੰਮਾ ਅੱਧਾ ਘੰਟਾ ਲਾ ਲੋਗੇ ਚਾਹ ਪੀਣ ਲਈ ਤੇ ਫਿਰ ਅਸੀਂ ਸਾਈਕਲ ਲਈ ਕਰਨ ਜਾਣਾ।
0: ਓਏ ਬੱਲੇ, ਵੈਰੀ ਗੁੱਡ। ਤੁਸੀਂ ਐਕਸਰਸਾਈਜ਼ ਵੀ ਕਰ ਲੈਂਦੇ ਸਵੇਰੇ ਸਵੇਰੇ ਉੱਠ ਕੇ?
1: ਹਾਂਜੀ, ਮੈਂ ਕੱਲ ਕਿਹਾ ਸੀ।
0: ਵੈਰੀ ਗੁੱਡ ਵੈਰੀ ਗੁੱਡ। ਕੱਲ ਤੇ ਤੁਸੀਂ
1: ਤੇ
0: ਕਿਹਾ ਸੀ,
1: ਤੁਸੀਂ ਦਰ
0: ਕੱਲ ਤੇ ਤੁਸੀਂ ਕਿਹਾ ਸੀ ਵੀ ਬਰੀਦਿੰਗ ਐਕਸਰਸਾਈਜ਼ ਕਰਦੇ ਹੋ ਤੁਸੀਂ, ਹੈਂ?
1: ਹਾਂਜੀ, ਮੈਂ ਕੁਛ ਹੋਰ ਵੀ ਕਰਦੇ, ਬ੍ਰੀਦਿੰਗ ਐਕਸਰਸਾਈਜ਼, ਨੈਕ ਵਾਲੀ ਐਕਸਰਸਾਈਜ਼, ਕੁਆਡਸ, ਟਿਪੀ ਟੋਸ। ਟਿਪੀ ਟੋਸ ਉਹਦੇ ਲਈ ਹੁੰਦਾ ਛੋਟਾ ਦੀ ਹਾਈਟ ਲੰਬੀ ਹੋ ਸਕਦੀ।
0: ਓਹੋ ਬੱਲੇ,
1: ਤੇ ਪੁਸ਼ਅਪਸ ਤੇ ਕੁਛ ਹੋਰ ਵੀ,
0: ਉਹਨਾਂ
1: ਦਾ ਨਾਮ ਨਹੀਂ ਪਤਾ, ਮੰਮ ਨੇ ਮੇਰਾ ਕੀਤਾ।
0: ਵਾਹ ਨਾਈਸ। ਤੇ ਬਾਕੀ ਜਾਣੇ ਵੀ ਕਰਦੇ ਕਿ ਤੁਸੀਂ ਇਕੱਲੇ ਕਰਦੇ ਹੋ?
1: ਬਾਕੀ ਜਾਣੇ ਵੀ ਕਰਦੇ, ਮੰਮਾ ਵੀ ਨਾਲ ਲੱਗਦੇ, ਚਿਪਮੰਕਸ ਵੀ ਕਰਦੇ।
0: ਚਿਪਮੰਕਸ? ਓਕੇ,
1: ਮੰਮਾ ਨੇ ਆਸ਼ਰ ਦੇ ਵੀਜੀ ਦਾ ਨਾਮ ਚਿਪਮੰਕਸ ਰੱਖਿਆ ਬਿਕੋਜ਼ ਆਸ਼ਰ ਦੇ ਵੀਜੀ ਰੋਜ਼ ਇਕੱਠੇ ਹੀ ਰਹਿੰਦੇ।
0: ਹਾਂ, ਤੇ ਤੁਹਾਡਾ ਕੀ ਨਾਮ ਰੱਖਿਆ?
1: ਇੱਕ ਦਿਨ ਮੇਰਾ ਕੁਛ ਨਹੀਂ,
0: ਤਵਨੀਤ
1: ਕਵੀ ਲਿਖਿਆ,
0: ਤਵਨੀਤ ਤਵਨੀਤ ਹੀ ਰੱਖਿਆ। ਓਕੇ ਓਕੇ।
1: ਤੇ ਇੱਕ ਦਿਨ ਅਸੀਂ ਇੱਕ ਸਟੋਰ ਗਏ ਸੀ ਕੇਮਾਤ, ਤੇ ਫਿਰ ਇੱਕ ਦਿਨ ਅਸ਼ਨ ਤੇ ਵੀਰ ਜੀ ਕਿਤੇ ਦੂਜੇ ਖਾਨੇ ਚ ਵਰ ਗਏ ਸੀ। ਮੰਮਾ ਨੇ ਆਵਾਜ਼ ਮਾਰੀ, ਆਸ਼ ਕੋਈ ਵੀ ਨਹੀਂ ਆਇਆ, ਤਾਜ ਵੀ ਕੋਈ ਵੀ ਨਹੀਂ ਆਇਆ। ਮੰਮਾ ਨੇ ਕਿਹਾ ਚਿਪਮੰਕਸ ਵੀ ਦੋਨੋਂ ਆ ਗਏ।
0: ਉਹਨਾਂ ਨੂੰ ਵੀ ਫਿਰ ਨਾਈਸ ਲੱਗਦਾ ਹੋਣਾ ਨਾ ਇਹ? ਨਾ
1: ਪਤਾ ਨਹੀਂ। ਤੇ ਸੁੱਖ ਆਂਟੀ ਕਿੱਥੇ ਗਏ? ਕਿੱਥੇ ਗਏ?
0: ਸੁੱਖ ਆਂਟੀ ਜਪਾਨ ਗਏ ਆ।
1: ਜਪਾਨ? ਉਹਨਾਂ ਨੂੰ ਜਾਪਨੀਜ਼ ਆਂਦੀ?
0: ਪਤਾ ਨਹੀਂ ਹੁਣ ਕੀ ਕਰਨ ਗਏ ਆ, ਆਉਂਦੀ ਹੋਣੀ ਆ ਫਿਰ।
1: I don't think so, Andy. I think ਉਹਨਾਂ ਨੂੰ ਇਕੱਲੀ ਅੰਗਰੇਜ਼ੀ ਆਂਦੀ ਤੇ ਪੰਜਾਬੀ।
0: ਓਹੋ, ਤੇ ਫਿਰ ਇਦਾਂ ਹੀ ਚੱਲ ਗਏ, ਕੀ ਕਰਨਗੇ ਫਿਰ ਉੱਥੇ? ਉਹ ਖੱਜਲ ਨਾ ਹੋਣਗੇ ਤੇ ਐਵੇਂ
1: ਜੇ ਬੋਲ ਪਾਵੇ ਦਾ ਬੋਲ
0: ਮੂਵੀ
1: ਉਹ ਸਾਈਨ ਕਰਨਗੇ ਆਈ ਥਿੰਕ।
0: ਹਾਂ,
1: ਸਾਈਨ ਲੈਂਗੁਏਜ ਕਰਨ ਲੱਗੇ।
0: ਹਾਂ, ਆਈ ਥਿੰਕ ਉਹ ਠੀਕ ਹੈ ਨਾ, ਉਹੀ ਕਰਨਗੇ ਮੈਨੂੰ ਲੱਗਦਾ। ਜਾਂ ਉੱਥੇ ਇੱਕ ਅੰਕਲ ਹੈਗੇ ਆ, ਉਹ ਪੰਜਾਬੀ ਉਹਨਾਂ ਨੂੰ ਆਉਂਦੀ ਆ, ਉਹ ਉਹਨਾਂ ਨੂੰ ਜੈਪਨੀਜ਼ ਵੀ ਆਉਂਦੀ, ਫਿਰ ਉਹਨਾਂ ਦੀ ਹੈਲਪ ਕਰ ਦੇਣਗੇ ਮੈਨੂੰ ਲੱਗਦਾ।
1: ਬਸ ਉਹ ਖਾਂਟੀ ਨੂੰ ਉਹ ਅੰਕਲ ਨੂੰ ਜਾਣਦੇ ਨਹੀਂ।
0: ਉਹ ਨਹੀਂ ਜਾਣਦੇ, ਉਹ ਰੇਡੀਓ ਸੁਣਦੇ ਨਾ, ਉਹ ਜਾਣਦੇ ਆ।
1: ਓਕੇ,
0: ਹਾਂ, ਬਾਕੀ ਆਉਣਗੇ ਤੇ ਫਿਰ ਪੁੱਛ ਲਾਂਗੇ, ਹੋ ਸਕਦਾ ਨਾ ਹੀ ਆਉਂਦੀ ਹੋਵੇ।
1: ਬਾਕੀ ਤੁਸੀਂ ਕ੍ਰਿਸ਼ਨਾ ਵੀਡੀਓ ਸੱਦ ਲਓ।
0: ਨਹੀਂ, ਉਹਨਾਂ ਨੂੰ ਆਉਂਦੀ ਆ?
1: ਹਾਂਜੀ, ਮੈਂ 2 ਵਾਰ ਸਿਖਾਈ ਸੀ।
0: ਅੱਛਾ, ਤੁਹਾਨੂੰ ਆਉਂਦੀ ਆ?
1: ਹਾਂਜੀ, ਮੈਨੂੰ ਕੱਲੇ 2 ਵਾਰ ਜੀ ਪਤਾ।
0: ਓਕੇ, ਚਲੋ ਮੈਂ ਫਿਰ ਸੋਖਾਂਟੀ ਨੂੰ
1: ਕਿਹਾ ਤੇ ਅਰੋਗਾਟੋ ਕਿੰਨਾ ਪਤਾ।
0: ਹਾਂ, ਤੇ ਮੈਂ ਸੋਖਾਂਟੀ ਨੂੰ ਕਹਿਣਾ ਵੀ ਜੇ ਕੋਈ ਪ੍ਰੋਬਲਮ ਆਊਗੀ ਤੇ ਫਿਰ ਤਵਨੀਤ ਨੂੰ ਤੁਸੀਂ ਮੈਸੇਜ ਕਰ ਲਿਓ।
1: ਓਕੇ,
0: ਠੀਕ ਹੈ। ਓਕੇ, ਚਲੋ, ਥੈਂਕ ਯੂ।
1: ਮੇਰੇ ਕੋਲ ਸੋਖਾਂਟੀ ਦਾ ਫੋਨ ਨੰਬਰ ਨਹੀਂ ਹੈਗਾ।
0: ਤੂੰ ਆਪੇ ਕਰ ਲੈਣਗੇ ਨਾ ਜੇ ਉਹਨਾਂ ਨੂੰ ਲੋੜ ਜਾਪੂਗੀ ਤੇ।
1: ਮੈਨੂੰ
0: ਲੱਗਦਾ ਚਾਹ ਨਾ ਖਾਣੇ ਹੁੰਦੇ ਨਾ ਸਵੇਰੇ, ਤੇ ਫਿਰ ਰੱਖਦੇ ਚੀਜ਼ੀਆਂ ਬਣਾ ਕੇ, ਹੈ ਨਾ?
1: ਹਾਂਜੀ,
0: ਹੁਣੇ ਜਿਹੜੀ ਚਾਹ ਪੀਣੀ ਆ ਉਹਦੇ ਨਾਲ ਖਾਣਾ ਨੀ ਫਿਰ?
1: ਯਸ਼ਵੀਰ ਆਂਟੀ ਨੇ ਮੰਮਾ ਨੂੰ ਇੱਕ ਭੰਗੜਾ ਕਲਾਸ ਦੀ ਲੋਕੇਸ਼ਨ ਭੇਜੀ ਤੇ ਹੁਣ ਮੰਮਾ ਉੱਥੇ ਭੰਗੜਾ ਪਾਉਗੇ। ਮੰਮਾ ਬੱਲੇ ਬੱਲੇ ਫਿਰ ਸ਼ਾਵਾ ਸ਼ਾਵਾ
0: ਉਹ ਬੱਲੇ ਬੱਲੇ ਸ਼ਾਵਾ ਸ਼ਾਵਾ
1: ਯਸ਼ ਆਂਟੀ ਵੀ ਭੰਗੜਾ ਪਾਉਗੇ ਉੱਥੇ
0: ਵਾਹ
1: ਦੋਨੋਂ ਇਕੱਠੇ ਦੋਨੋਂ ਇਕੱਠੇ ਪਾਉਣ ਲੱਗੇ ਭੰਗੜਾ।
0: ਨਾਈਸ ਵਾਹ
1: ਨਾਟ ਗੁੱਡ ਨਾਟ ਗੁੱਡ ਯਸ਼ਵੀਰ ਆਂਟੀ ਨੇ ਰੇਡੀਓ ਵੀ ਗੱਲ ਕਰਨੀ ਲੱਡੂਆ ਵੀ ਬਣਾਉਣੇ ਹੋ ਭੰਗੜਾ ਵੀ ਕਰਨਾ।
0: ਹਾਂ ਇਹ ਅਗਲੀਆਂ ਤੀਆਂ ਦੀ ਤਿਆਰੀ ਕਰਨ ਦੀਆਂ ਜੇ ਹਾਂ ਅਗਲੀ ਵਾਰੀ ਇਹ ਤੀਆਂ ਤੇ ਪਾਉਣਗੀਆਂ ਭੰਗੜਾ ਮੈਨੂੰ ਲੱਗਦਾ।
1: ਨਹੀਂ ਮੰਮਾ ਸਟੇਜ ਤੇ ਨਹੀਂ ਜਾਂਦੇ
0: ਅੱਛਾ
1: ਕੱਲੇ ਇੱਕ ਵਾਰੀ ਗਏ।
0: ਓਕੇ ਓਕੇ ਕੀ
1: ਸੁਣਾ ਯਸ਼ਵੀਰ ਆਂਟੀ ਨੂੰ ਜ਼ੀਰੋ ਵਾਲ ਗਏ ਤੇ ਸਾਨੂੰ ਟ੍ਰੋਫੀਜ਼ ਮਿਲੇ।
0: ਅੱਛਾ
1: ਮੰਮਾ ਨੂੰ ਇੱਕ ਭੰਗੜਾ ਤੋਂ ਮਿਲੀ ਟ੍ਰੋਫੀ ਤੇ ਇੱਕ ਰੇਡੀਓ ਹਾਂਜੀ ਤੋਂ ਜਿਹੜੇ ਜਿਹੜੇ ਵੀਜੇ ਨੇ ਉਹਨਾਂ ਨੇ ਸਟਿੱਕਰ ਲਾਤਾ ਜਿਹੜੇ ਲਿਖਿਆ ਸੀ ਸੋਸ਼ਲ ਮੀਡੀਆ ਫੈਨ ਐਸ਼ਨ ਕੋਲ ਇੱਕ ਟ੍ਰੋਫੀ ਵੀਜੀ ਕੋਲ ਇੱਕ ਟ੍ਰੋਫੀ ਮੇਰੇ ਕੋਲ ਜੋ ਟ੍ਰੋਫੀ
0: ਵੈਰੀ ਗੁੱਡ
1: ਇੱਕ ਟੀਆ ਤੋਂ ਤੇ ਇੱਕ ਭੰਗੜਾ ਤੋਂ।
0: ਗੁੱਡ ਫਿਰ ਤੇ ਬਹੁਤ ਵਧੀਆ ਗੱਲ ਹੈ ਤੇ ਕੀ ਸੁਣਾਓਗੇ ਫਿਰ।
1: ਹਾਂਜੀ ਇੱਕ ਚੁਟਕਲਾ
0: ਹਾਂਜੀ
1: ਕਰਵਲੀ ਤੇ ਕਰਵਲੀ ਹੁਣ ਕਰਵਲਾ ਤੇ ਕਰਵਲੀ ਹੁੰਦੀ ਕਰਵਲੀ ਪੁੱਛਦੀ ਕਰਵਲਾ ਨੂੰ ਸਬਜ਼ੀ ਕਿਵੇਂ ਜੀ ਬਣੀ ਤੇ ਫੇਰ ਕਰਵਲੀ ਵਧੀਆ ਬਣੀ ਸੀ ਉਹ ਕਿੰਨੇ ਸਿਖਾਈ ਕਰਵਲੀ ਕਹਿੰਦੀ ਮੇਰੀ ਮਾਂ ਨੇ ਤੇ ਫੇਰ ਕਰਵਲਾ ਕਹਿੰਦਾ ਅੱਛਾ ਤੁਸੀਂ ਸਫਾਈ ਸੁਫਾਈ ਵੀ ਵਧੀਆ ਕਰ ਲੈਂਦੀ ਉਹ ਕਿੰਨੇ ਸਿਖਾਈ ਕਰਵਲੀ ਕਹਿੰਦੀ ਮੇਰੀ ਮਾਂ ਨੇ ਤੇ ਫੇਰ ਕਹਿੰਦੀ ਫਿਰ ਉਹ ਕਹਿੰਦਾ ਅੱਛਾ ਫਿਰ ਤੁਸੀਂ ਜਿਹੜੇ ਮੇਕਅਪ ਤਿਆਰ ਸ਼ਿਆਰ ਵਧੀਆ ਕਰ ਲੈਂਦੀ ਉਹ ਕਿੰਨੇ ਸਿਖਾਏ ਕਰਵਲੀ ਕਹਿੰਦੀ ਮੇਰੀ ਮਾਂ ਨੇ ਫਿਰ ਕਹਿੰਦੀ ਜਿਹੜੀ ਗਿੱਠ ਲੰਬੀ ਜ਼ਬਾਨ ਹੈ ਉਹ ਕਿੰਨੇ ਸਿਖਾਏ ਕਰਵਲੀ ਕਹਿੰਦੀ ਉਹ ਤੇਰੀ ਮਾਂ ਨੇ ਸਿਖਾਈ।

0: ਅੱਛਾ ਉਹ ਤੇਰੀ ਮਾਂ ਨੇ
1: ਫਿਰ
0: ਅੱਜ ਤੇ ਗੁੱਤ ਪੁੱਟੀ ਜਾਣੀ ਤਾਂ ਮਨੀਤ
1: ਨਹੀਂ ਮੰਮਾ ਨੇ ਸਿਰ ਚ ਮਾਰਿਆ ਪਿੱਛੇ ਤੋਂ ਆਏ ਚੋਰੀ ਚੋਰੀ ਫਿਰ ਸਿਰ ਚ ਮਾਰਿਆ
0: ਥੈਂਕ ਯੂ ਬੁੱਤ ਹਾਂ ਨੀ ਹੁਣ ਤੇ ਤੁਹਾਡੇ ਕੋਲ ਧਮਕੀ ਵੀ ਹੈਗੀ ਆ ਵੀ ਮੈਂ ਰੇਡੀਓ ਤੇ ਦੱਸੂਗੀ ਹੈ ਨਾ
1: ਅੰਕਲ ਜੀ ਤੇ ਵੀ ਨੀ ਜੀ
0: ਸਤਿ ਸ੍ਰੀ ਅਕਾਲ ਕੀ ਹਾਲ ਆ
1: ਠੀਕ ਹੈ ਤੁਹਾਡਾ ਕੀ ਹਾਲ ਹੈ
0: ਸਾਡਾ ਵੀ ਠੀਕ ਹੈ ਬੁੱਤੂ ਥੈਂਕ ਯੂ ਕੀ ਕਰਦੇ ਹੋ ਫਨ ਕਰ ਰਹੇ ਹੋ ਛੁੱਟੀਆਂ ਚ
1: ਨਹੀਂ
0: ਨਹੀਂ ਕਿਉਂ ਕਿਉਂ
1: ਕੁਛ ਨਹੀਂ
0: ਅੱਛਾ ਕੁਛ ਵੀ ਨਹੀਂ ਹੁੰਦਾ ਓਹੋ ਤੁਸੀਂ ਜਾਂਦੇ ਤੇ ਹੈਗੇ ਸਾਈਕਲ ਚਲਾਉਣ ਅੱਛਾ ਤੁਹਾਡਾ ਕਿੱਦਾਂ ਫਨ ਹੋਊਗਾ ਫਿਰ ਤੁਸੀਂ ਕੀ ਕੀ ਚਾਹੁੰਦੇ ਹੋ ਕਿਤੇ ਜਾਣਾ ਹੈ ਉਹ ਕਿੱਥੇ ਜਾਣਾ ਹੈ
1: ਪਤਾ ਨਹੀਂ
0: ਓਏ ਅੱਛਾ ਕਿਤੇ ਜਾਣਾ ਹੈ ਪਰ ਪਤਾ ਨਹੀਂ ਹੈ ਹਾਂ
1: ਜੀ
0: ਓਹੋ ਤੁਸੀਂ ਇੱਥੇ ਆ ਜਾਓ ਫਿਰ
1: ਹਾਂ ਜੀ
0: ਹੈ ਕਿ ਹੋਰ ਕਿਤੇ ਜਾਣਾ
1: ਹੈ ਜੀ ਬਸ
0: ਕਿ ਘੁੰਮਣ ਜਾਣਾ ਹੈ
1: ਘੁੰਮਣ ਹੀ ਜਾ
0: ਘੁੰਮਣ ਜਾਣਾ ਹੈ ਓਹੋ ਆ ਫਿਰ ਉਹ ਤੇ
1: ਨਹੀਂ
0: ਹੂੰ ਕਿੱਥੇ ਕਿੱਥੇ ਘੁੰਮਣ ਜਾਣ ਨੂੰ ਜੀ ਕਰਦਾ ਤੁਹਾਡਾ ਕਿਤੇ ਵੀ ਨਹੀਂ ਉਹ ਚਲੋ ਫਿਰ ਤੇ ਮਸਲਾ ਹੋਰ ਪਰਸੋਂ ਪਰਸੋਂ ਤੇ ਮੈਂ ਹੋਣਾ ਹੀ ਨਹੀਂ ਮੈਸੇਜ ਕਰਦੀ ਹੈ ਚਲੋ ਠੀਕ ਆ ਕੀ ਸੁਣਾਓਗੇ ਫਿਰ ਹਾਂਜੀ
1: ਕਿਹੜੀ ਚੀਜ਼ ਹੈ ਜਿਹੜੀ ਕੋਲ ਕਿਹੜੀ ਚੀਜ਼ ਹੈ ਜਦੋਂ ਗੰਦੀ ਹੁੰਦੀ ਉਹ ਚਿੱਟੀ ਹੁੰਦੀ ਤੇ ਜਦੋਂ ਸਾਫ਼ ਹੁੰਦੀ ਉਹ ਕਾਲੀ ਹੁੰਦੀ
0: ਓਕੇ ਇਹ ਤੇ ਮੇਰਾ ਖਿਆਲ ਅੱਗੇ ਵੀ ਤੁਸੀਂ ਦੱਸਿਆ ਸੀ
1: ਹਾਂਜੀ
0: ਲੈਟ ਮੀ ਥਿੰਕ ਇਹ ਤਾਂ ਬਲੈਕ ਬੋਰਡ ਲੱਗਦਾ ਮੈਨੂੰ ਚਿਪ ਮੰਗ ਕਿਉਂ ਕਹਿੰਦੇ ਮਾਮਾ ਮਾਮਾ ਚਿਪ ਮੰਗ ਕਿਉਂ ਕਹਿੰਦੇ ਆ
1: ਪਤਾ ਨਹੀਂ
0: ਸਰਦਾਰ ਜੀ ਤੁਹਾਡਾ
1: ਠੀਕ ਆ ਤੁਹਾਡਾ ਕੀ ਹਾਲ ਹੈ
0: ਸਾਡਾ ਵੀ ਠੀਕ ਆ ਟੋਰਾਂ ਟੂਰਾਂ ਕੱਢ ਲਿਆ ਕਿ ਨਹੀਂ ਸਵੇਰੇ ਸਵੇਰੇ
1: ਹਾਂਜੀ
0: ਕੱਢ ਲਿਆ ਪਟਕੀ ਬੰਨ ਲਈ ਆ
1: ਹਾਂਜੀ
0: ਸਿਰ ਸੁਰ ਵਾਹ ਲਿਆ ਹੈ ਨਹੀਂ ਹਲੇ
1: ਨਹੀਂ
0: ਓਕੇ ਕੀ ਚੱਕਰ ਅੱਜ ਲੇਟ ਹੋ ਗਏ ਹੋ
1: ਅੱਜ ਮੈਂ ਡਿਫੈਂਡਰ ਦੀ ਗੱਡੀ ਕਰਦੇ ਪਏ
0: ਅੱਛਾ ਡਿਫੈਂਡਰ ਦੀ ਗੱਡੀ ਕਰਦੇ ਕੀ ਕਰਦੇ ਉਹਨੂੰ ਖੋਲੀ ਆ
1: ਮੈਂ ਉਹਨੂੰ ਚੇਂਜ ਕਰਦੇ ਪਏ
0: ਅੱਛਾ ਖੋਲੀ ਆ
1: ਟਾਇਰ ਲਾਇਆ ਪਿੱਛੇ ਤੋਂ
0: ਅੱਛਾ ਟਾਇਰ
1: ਹਾਂਜੀ
0: ਓਕੇ ਓਕੇ ਫਿਰ ਕਰ ਲੋਗੇ ਫਿੱਟ
1: ਹਾਂਜੀ
0: ਸਰਵਿਸ ਲਈ ਸਰਵਿਸ
1: ਹਾਂ ਜੀ।
0: ਓਕੇ ਗੁੱਡ, ਤੁਸੀਂ ਤਾਂ ਮਕੈਨਿਕ ਵੀ ਹੋ ਹੈ?
1: ਹਾਂ ਜੀ।
0: ਵਾਹ,
1: ਮੇਰੇ ਦਾਦਾ ਨੇ।
0: ਅੱਛਾ, ਡੈਡਾ ਮਕੈਨਿਕ ਨੇ?
1: ਹਾਂ ਜੀ।
0: ਤੇ ਤੁਸੀਂ ਕਿਉਂ?
1: ਦਾਦਾ ਮਕੈਨਿਕ ਦਾ ਡੈਫ ਟਰੱਕ ਹੈਗਾ।
0: ਆਹ ਓਕੇ, ਤੇ ਤੁਸੀਂ ਕਿਉਂ ਗੱਡੀ ਖੋਲ ਕੇ ਬਹਿ ਗਏ ਹੋ ਫਿਰ?
1: ਬਿਕਾਜ਼ ਮੈਂ ਚੇਂਜ ਕਰਨੀ।
0: ਅੱਛਾ, ਤੁਸੀਂ ਸਿੱਖਦੇ ਹੋ? ਹਾਂ
1: ਹਾਂ ਜੀ।
0: ਓਕੇ ਗੁੱਡ ਗੁੱਡ ਗੁੱਡ, ਕੀ ਸੁਣਾਓਗੇ ਫਿਰ?
1: ਇੱਕ ਇੱਕ ਪੋਇਮ। ਮੇਰੀ ਰੀਸ ਦੰਦ ਕ੍ਰੀਸ ਖੱਤੇ ਜਾ ਕੇ ਆਟਾ ਪੀਸ, ਤੈਨੂੰ ਕੋਈ ਬੁਲਾਉਂਦਾ ਨੀ, ਮਮਾ ਨੂੰ ਕੱਤੀ ਮੈਂ ਤਾਂ ਮਮਾ ਨੂੰ ਕਿਹਾ, ਬਿਕਾਜ਼ ਲਾਟ ਨੂੰ ਮਮਾ ਨੇ ਕਿਹਾ ਚਲੋ ਚਲੋ ਬੈਡੇ ਤੇ ਜਾਓ, ਸੋ ਜੋ 9 ਵੱਜ ਗਏ, ਤੁਹਾਨੂੰ ਕੋਈ ਕੰਮ ਵੀ ਨੀ ਹੈਗਾ ਹੋਰ।
0: ਅੱਛਾ, ਫਿਰ ਮਮਾ ਨੇ ਕੱਟੀ ਪਾਤੀ? ਓ
1: ਨਹੀਂ, ਮਾਰਨਿੰਗ ਤੇ ਮਾਰਿਆ ਸੀ ਜਦੋਂ ਵੱਡੀ ਤੇ ਅਮ ਛੋਟੀ ਦੀਦੀ ਸੇਲ ਅਮ ਸੇਲ ਟੋਲੇ ਸੀ।
0: ਅੱਛਾ, ਸਿਰ ਤੋਂ ਰਹੀ? ਓਕੇ, ਤੇ ਕੱਟੀ ਕਿੰਨਾ ਕੀਤੀ?
1: ਜਦੋਂ ਅੱਛੀ ਜਦੋਂ ਵੱਡੀ ਤੇ ਛੋਟੀ ਵਾਲ ਸਕਾਲੇ ਸੀ ਪੁੱਪ ਕੇ।
0: ਅੱਛਾ ਅੱਛਾ, ਤੇ ਕੱਟੀ ਕਿੰਨਾ ਕਰਤੀ?
1: ਮੰਮਾ ਬਿਕਾ ਜਿਹੜਾ ਵੱਡੀ ਮੰਮਾ ਦਾ ਗੱਲ ਕਰਦੇ ਸੀ, ਮੈਂ ਕੁਛ ਕਰਦੇ, ਮੈਂ ਡਿਫੈਂਡਰ ਦੀ ਗੱਡੀ ਚੇਂਜ ਕਰ ਦਿੱਤੀ ਸੀ, ਫਿਰ ਮੰਮਾ ਨੇ ਮੇਰੀ ਗੱਡੀ ਚ ਅਮ ਛੱਲੇ ਛੁੱਟੀ।
0: ਓ, ਤੋੜਤੀ?
1: ਨਹੀਂ, ਟੁੱਟੀ ਨਹੀਂ।
0: ਅੱਛਾ, ਕੋਸ਼ਿਸ਼ ਕੀਤੀ ਤੋੜਨ ਦੀ?
1: ਵੀ ਨਹੀਂ ਹੈ।
0: ਓਹੋ ਓਹੋ, ਸਕ੍ਰੈਚ ਪੈ ਗਏ ਹੋਣੇ ਫਿਰ ਤੇ?
1: ਨਹੀਂ, ਸਕ੍ਰੈਚ ਵੀ ਨਹੀਂ ਪਿਆ।
0: ਅੱਛਾ ਅੱਛਾ ਅੱਛਾ, ਪਰ ਕੱਟੀ ਪੈ ਗਈ ਹੈ?
1: ਹਾਂਜੀ।
0: ਤੇ ਅੱਬਾ ਕਿੱਦਾਂ ਪਊਗਾ ਹੁਣ?
1: ਮੈਨੂੰ ਪਤਾ ਨਹੀਂ।
0: ਓਹੋ, ਲੜਾਈ ਫਿਰ ਮੰਮਾ ਨਾਲ ਹੋ ਗਈ ਸਵੇਰੇ ਸਵੇਰੇ?
1: ਹਾਂਜੀ।
0: ਤੇ ਚਿਪ ਮੰਕ ਕਿਉਂ ਕਹਿੰਦੇ ਮੰਮਾ?
1: ਮੈਨੂੰ ਪਤਾ ਨਹੀਂ, ਵੀ ਕਿਸੇ ਚਿਕ ਮੰਕ ਸੀ ਮੂਵੀ ਦੇਖ ਰਹੇ।
0: ਹਾਂ, ਓਕੇ ਓਕੇ ਓਕੇ, ਕਿਉਂਕਿ ਤੁਸੀਂ ਚਿੱਕੀ ਚਿੱਕੀ ਕੰਮ ਕਰਦੇ ਹੋ।
1: ਹਾਂਜੀ।
0: ਥੈਂਕ ਯੂ ਵੀਰ ਜੀ।
1: ਥੈਂਕ ਯੂ।
0: ਡਿਫੈਂਡਰ ਸ਼ਾਵਾ ਸ਼ਾਵਾ।
1: ਫਿਰ ਅਮ ਆਂਟੀ ਜੀ ਨੇ ਇਹ ਫਿਦੀ ਫਿਦੀ ਫਿਦੀ ਫਿਦੀ ਫਿਦੀ ਫਿਦੀ ਫਿਦੀ ਫਿਦੀ ਫਾਈ ਮਿਲਿਆ।
0: ਕਿਹੜੀ ਆਂਟੀ ਨੂੰ? ਸਾਡੇ ਨਾਲ ਸਰਦਾਰ ਜੀ, ਤੇ ਹੁਣ ਸਾਡੇ ਨਾਲ ਨੇ ਸੁਖਨ। ਸਤਿ ਸ੍ਰੀ ਅਕਾਲ ਸੁਖਨ, ਕੀ ਹਾਲ ਆ? ਸਤਿ ਸ੍ਰੀ ਅਕਾਲ ਡਡਵਾਲ ਬਰੋਜ਼। ਪਜ਼ਲ ਖੇਡਣ ਡਿਆ ਸੀ? ਓਹੋ, ਸਵੇਰੇ ਸਵੇਰੇ ਪਜ਼ਲ ਖੇਡਣ ਡਿਆ ਸੀ ਕਿਹਦੇ ਨਾਲ?
1: ਮੰਮਾ ਤੇ ਵੀਰੇ
0: ਨਾਲ। ਓ ਵੈਰੀ ਨਾਈਸ, ਫਨ ਹੋ ਰਿਹਾ ਫਿਰ?
1: ਹਾਂਜੀ,
0: ਵਧੀਆ। ਸੁਖਨ ਦਾ ਤੇ ਆਲਵੇਸ ਫਨ ਹੁੰਦਾ ਨਾ?
1: ਹਾਂਜੀ,
0: ਤੁਹਾਡਾ ਤੇ ਆਲਵੇਸ ਫਨ ਹੁੰਦਾ ਕਿ ਨਹੀਂ ਹੁੰਦਾ ਨਾ? ਹਾਂ, ਗੁੱਡ ਬੋਏ ਗੁੱਡ ਬੋਏ ਗੁੱਡ ਬੋਏ। ਕੀ ਕਰਦੇ ਹੋ?
1: ਪਜ਼ਲ ਖੇਡ ਰਹੇ ਆ।
0: ਓਕੇ, ਤੇ ਕੌਣ ਜਿੱਤਿਆ ਪਜ਼ਲ ਦੇ ਵਿੱਚ? ਕੌਣ ਜਿੱਤਿਆ? ਸੁਖਨ ਜਿੱਤ ਗਿਆ।
1: ਮੰਮਾ, ਮੰਮਾ ਕੋਲ ਇੱਕ ਪੁਆਇੰਟ, ਸਾਡੇ ਦੋਵਾਂ ਕੋਲ 2 ਪੁਆਇੰਟ।
0: ਓ, ਫਿਰ ਤਾਂ ਸੁਖਨ ਹੀ ਜਿੱਤੂਗਾ ਮੈਨੂੰ ਲੱਗਦਾ।
1: ਸਾਨੂੰ ਪਤਾ ਸਾਡੇ ਕੋਲ ਪਾਪਟੋਰ ਵਾਲੀ ਪਜ਼ਲ ਵੀ ਹੈਗੀ ਆ।
0: ਓਏ ਵਾਹ, ਮੈਨੂੰ ਨਹੀਂ ਪਤਾ ਪਾਪਟ੍ਰੋਲ ਵਾਲੀ। ਤੇ ਤੁਸੀਂ ਕੇਕ ਵੀ ਭਲਾ ਪਾਪਟ੍ਰੋਲ ਦਾ ਬਣਾਇਆ ਸੀ?
1: ਬਲੂ ਵੀ ਵਾਲੀ।
0: ਗੁੱਡ, ਤੁਹਾਡੇ ਕੋਲ ਤਾਂ ਬੜੀਆਂ ਚੀਜ਼ਾਂ ਭਾ। ਨਾਈਸ ਨਾਈਸ। ਗੁੱਡ, ਤੇ ਕੀ ਸੁਣਾਓਗੇ ਫਿਰ? ਓਕੇ, ਕਿਹੜੀ? ਹਾਂਜੀ, ਉਹ ਚਲਦੀ ਰਹਿੰਦੀ ਪਰ ਉਹਦੇ ਕੋਲ ਪੈਰ ਨੀ ਹੈਗੀ। ਓਕੇ, ਉਹਦੇ ਕੋਲ ਪੈਰ ਨੀ ਹੈਗੀ ਪਰ ਉਹ ਚਲਦੀ ਰਹਿੰਦੀ ਆ। ओके ओके, घड़ी।
1: नहीं
0: ओके, कोई हिंट ही दे दो। हाँ जी,
1: बहुत तेज चलती
0: बहुत
1: खड़ी।
0: तेज चल दिया, बहुत तेज चल दिया। ओके, होर केड़ी तेज चल दी। चल मैं हार गया यार।
1: पक्का
0: ओ
1: वा
0: अच्छा, ये यार बड़ी औखी ही है, नहीं मैनू आती है।
1: वा
0: अच्छा
1: वा
0: ओके ओके ओके, थैंक यू सुखन जी। हाँ जी हाँ
1: अंकल
0: जी, लियाओ कराओ। सत श्री अकाल साहब, की हाल है?
1: जी
0: वधिया वधिया वधिया, तुम ही सुनाओ।
1: वधिया
0: पजल पजल खेडी जाते हो
1: वधिया।
0: फिर?
1: हाँ जी वधिया।
0: ओके गुड गुड गुड। छुट्टियां किदा जा रही हैं?
1: हाँ
0: ओके एंजॉय कर रहे हो?
1: जी
0: वेरी गुड वेरी गुड। की सुनाओगे फिर?
1: बुझा रहते हैं।
0: हैं तू ही भी बाजार थे? ओके
1: ओ केड़ी प्लेट या ओ दे विच खाईदा नहीं है। हैं
0: खाईदा नहीं है।
1: उज्जो नहीं
0: अच्छा, वो जिहड़ी प्लेट खाईदा नहीं, जूठी प्लेट।
1: नहीं
0: हाँ टूटी प्लेट,
1: नहीं
0: पुट्ठी प्लेट।
1: नहीं
0: यार ये कड़ी, यार ये कड़ी प्लेट है फिर? हम प्लेट है। हेलो,
1: सारा क्या
0: हैं
1: सारे कर्म दावा।
0: सारे कोल हुंदा वा?
1: हाँ जी
0: सारे कोल के रहंदा नंबर प्लेट।
1: हाँ जी
0: ओ यस यस यस यस यस, थैंक यू। आ तो सौखा हो गया फिर, थैंक यू। पर ट्रिकी ही बड़ा है।
1: हाँ जी
0: गुड, थैंक यू डडवाल साहब।
1: ओके
0: बाय बाय। ओके ट्रेट ट्रेट ट्रेट ट्रेट थैंक यू डडवाल साहब, थैंक यू। ते नेक्स्ट साढ़े नाल ने भाई लाल जी, तुसी आने रहो।
2: हां जी सत श्री अकाल जी, क्या हाल जी?
0: सत श्री अकाल जी, क्या हाल ने लाल जी?
2: ਵਧੀਆ ਵਧੀਆ ਸਰ, ਕਿੱਦਾਂ?
0: ਬਹੁਤ ਵਧੀਆ, ਘੁਮਾ ਰਹੇ ਹੋ ਪ੍ਰਾਹੁਣਿਆਂ ਨੂੰ?
2: ਹਾਂ ਬਸ ਘੁਮਾ ਰਹੇ ਹਨ।
0: ਆਹਾਂ ਗੱਲਾਂ 'ਚ ਕਿ ਹੈ
2: ਦੋਵਾਂ ਦੋਵਾਂ ਬੰਨੇ ਘੁਮਾ ਲਏ, ਗੱਲਾਂ 'ਚ ਘੁਮਾ ਲਏ, ਦੇ ਘੁਮਾ ਲਏ।
0: हाँ गुड गुड गुड। वेखो बे, तू जे तो कोई वेखो जन्मदिन पाठ चलते रहन तो फिर तो नहीं परौने दुख दे, उदा चलो फिर वैसे तो खर्चा वाद ही। चलो इसे बने कमा परा भी देई दा नाल। हाँ जिथे भी कितने जाना पता तो लगता ही है ना। जन्मदिन हो गए, खंड पाठ हो गए, है ना, पाठ पूजा ठीक है।
2: सही गल जिवें अपना जस अपना आनंद आनंद नु पुछया बोले
0: जानकार डिस्प्ले बखा लिया है एक दिन आप पता लगता है इतने मतलब इतने कि घर बनते हैं की सिस्टम है कला अपने घर बका के थोड़ी कल देना
2: एक है एक और बंदा वो कहता मैं केटरिंग वाला कहता मैं केटरिंग करा ली किसी ने क्या
0: ਪਰ ਉਹਨੂੰ ਕਿਹਾ ਜਾਵੇ ਨਾ ਉਹ ਫੜ ਕੇ ਗੱਲ ਨਾਲ ਲਵਾ ਲੈਂਦੇ ਹੁੰਦੇ ਕੰਮੀ ਉਹਨਾਂ ਹੋਰ ਨੀ ਕੁਛ ਉਹਨਾਂ ਕਹਿਣਾ ਆਹ ਭਾਈ ਮਾੜਾ ਜਿਹਾ ਤੁਸੀਂ ਤਾਂ ਬਟਰ ਲਾਈ ਜਾਓ ਥੋੜਾ ਜਿਹਾ ਬਿਜ਼ੀ ਆ ਰਿਸਕ ਨਾ ਲਵੇ
2: ਜਿੱਦਾਂ ਆਪਣਾ ਗੁੜੀਆ ਕਹਿੰਦੀ ਨਾ ਇੱਕ ਆਪਣਾ ਵੀ ਸੌਖਾ ਆਂਟੀ ਨੂੰ ਜਪਾਨੀ ਨੀ ਆਉਂਦੀ ਜਪਾਨੀ ਆਉਂਦੀ ਮੈਂ ਜੇ ਜਪਾਨੀ ਆਉਂਦੀ ਨਾ ਉੱਥੇ ਜਾ ਕੇ ਪੰਜਾਬੀ ਨਾਲ ਫੋਟੋ ਨੀ ਪਾਉਂਦੇ ਉੱਥੇ ਜਾ ਕੇ ਪੰਜਾਬੀਆਂ ਨਾਲ ਫੋਟੋ ਨੀ ਪਾਉਂਦੇ

0: ਸੈਮੀ ਸਾਹਿਬ ਆ, ਸੈਮੀ ਸਾਹਿਬ ਆਪਣਾ ਸਪਾਈਡਰਮੈਨ ਬਣ ਗਏ।
1: ਕੀ ਕਹਿਣ ਗਿਆ?
0: ਸਪਾਈਡਰਮੈਨ,
1: ਸਪਾਈਡਰਮੈਨ ਬਣ ਗਿਆ? ਅੱਛਾ ਅੱਛਾ,
0: ਹਾਂਜੀ ਹਾਂਜੀ। ਤੇ ਜਦੋਂ ਉੱਪਰ ਉੱਡਣ ਉਦੋਂ ਸੁਪਰਮੈਨ ਲੱਗਣ।
1: ਕਿਉਂ?
0: ਇੱਕ ਹੱਥ ਨਾਲ ਉਹਨੇ ਪਜਾਮਾ ਫੜਿਆ ਤੇ ਇੱਕ

0: Vaya, vaya, vaya.
1: Apenas, yo solo vaina. Yo solo vaina un sapo largo ya.
0: Uy.
1: Uy.
0: Allá.
1: Sapo largo ya. Una que yo solo al baile pili en la muerte, ¿no?
0: ¿Pili?
1: Pili, pili. Ah, pili, ¿eh?
0: Ah, pili.
1: Ah, pili en la muerte, ¿no? Sapo da dando de fase que...
0: ¿Verdad?
1: No,
0: ਸਾ ਸੱਪ ਦਾ ਤੇ ਪਤਾ ਨਹੀਂ, ਇੱਕ ਵਾਰੀ ਨਾ ਕੁੱਤੇ ਨਾਲ ਹੋਇਆ ਸੀ ਏਦਾਂ। ਉਹ ਨਾ ਉਹਨੇ ਕੁੱਤਾ ਪਿੰਡਾਂ 'ਚੋਂ ਹਲਕਾਇਆ ਤੁਰਿਆ ਫਿਰਦਾ, ਉਹਨੇ ਬਹੁਤਾ ਮੂੰਹ ਖੋਲ ਕੇ ਕਿਤੇ ਚੱਕ ਭਰ ਲਿਆ ਅਤੇ ਉਹ ਮੁੜ ਕੇ ਉਹਦੇ ਕੋਲ ਛੁੱਟੇ ਨਾ ਚੱਕ ਉਹਦੇ ਦੰਦ। ਉਹ ਬਾਪੂ ਤੁਰੇ ਅਤੇ ਉਹ ਜਦੋਂ ਕਦ ਪੈਰ ਪੁੱਟਿਆ, ਉਹ ਕਹਿੰਦੇ ਵੀ ਬਾਪੂ ਕਿੱਦਾਂ ਕਿੱਦਾਂ ਹੋਇਆ ਨਾ, ਉਹਨਾਂ ਗੱਲੀ ਜਿਹਾ ਲਾਉਣ ਡਏ ਸੀ ਉਹਨੂੰ ਵੀ ਕਿੱਦਾਂ ਹੋਇਆ। ਉਹ ਪਤਾ ਨਹੀਂ ਉਹਨਾਂ, ਮੈਂ ਤਾਂ ਗੱਲਾਂ ਕਰਨ ਡਿਆ ਹਾਂ ਅਤੇ ਮੈਂ ਪੈਰ ਪਾਂ ਪੁੱਟਿਆ, ਮੈਨੂੰ ਲੱਗਾ ਪੈਰ ਭਾਰਾ ਜਿਹਾ ਹੋਇਆ, ਵੇਖਿਆ ਮੈਂ ਪਿੱਛੇ ਨਾਲ ਕੁੱਤਾ ਲਮਕਿਆ। ਉਹਦੀ ਪਿੰਨੀ ਕਿਤੇ ਭਾਰੀ, ਕੁੱਤੇ ਨੇ ਕਿਤੇ ਜ਼ਿਆਦਾ ਚੱਕ ਮਾਰ ਲਿਆ। ਪੱਕੀ ਗੱਲ ਐਨਾਕੋਂਡਾ ਜੀ। ਇਹ ਕਿਤੇ ਤੁਸੀਂ ਹੋਰ ਪਾਸੇ ਤੇ ਨਹੀਂ ਸੰਕੇਤ ਦੇ ਰਹੇ? ਥੈਂਕ ਯੂ ਲਾਲ ਜੀ, ਥੈਂਕ ਯੂ, ਥੈਂਕ ਯੂ ਜੀ। ਇਹ ਸਨ ਸਾਡੇ ਨਾਲ ਲਾਲ ਜੀ ਅਤੇ ਅਸੀਂ ਲਾਫਟਰ ਥੈਰੇਪੀ ਕੁਛ ਇੱਕ ਮੈਸੇਜ, ਫਿਰ ਇਜਾਜ਼ਤ ਲੈਂਦੇ ਹਾਂ ਜੀ। ਅੱਜ ਦਿੱਲੀ ਜੂਲਰ ਵਾਲੇ ਕਹਿੰਦੇ ਵੀ $180 ਬਾਈ ਗ੍ਰਾਮ ਵਾਲਾ, ਜਿਹੜਾ 22 ਕੈਰਟ ਵਾਲਾ ਰੇਟ ਜਿਹੜਾ ਪ੍ਰਤੀ ਗ੍ਰਾਮ, ਅਤੇ ਧੰਨਵਾਦ ਜੀ, ਮਿਹਰਬਾਨੀ। ਅਤੇ ਮਨਜੀਤ ਬਟਾਲਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਭਾਈ ਸਾਰਿਆਂ ਦੇ ਲਈ। ਅਤੇ ਰੁਪਿੰਦਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਗੁੱਡ ਮੋਰਨਿੰਗ, ਅੱਜ ਇਹਨਾਂ ਦੀ ਬੇਟੀ ਹਸਲੀਨ ਕੌਰ ਗਿੱਲ ਦਾ 15ਵਾਂ ਜਨਮ ਦਿਨ ਆ, ਅਤੇ ਬਹੁਤ ਬਹੁਤ ਵਧਾਈਆਂ ਜੀ ਰੁਪਿੰਦਰ ਜੀ। ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਅਤੇ ਬਹੁਤ ਖੁਸ਼ੀਆਂ ਦੇਵੇ ਸਾਡੇ ਵੱਲੋਂ, ਸਾਡੇ ਸਾਰੀ ਟੀਮ ਵੱਲੋਂ, ਸਾਰੇ ਸੁਣ ਰਹੇ ਪਰਿਵਾਰ ਦੇ ਵੱਲੋਂ ਢੇਰ ਸਾਰੀਆਂ ਮੁਬਾਰਕਾਂ। ਅਤੇ ਹਸਲੀਨ ਕੌਰ ਜੀ, ਤੁਹਾਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਸਾਰਿਆਂ ਵੱਲੋਂ, ਅਤੇ ਤੰਦਰੁਸਤੀਆਂ ਮਾਣੋ, ਮੌਜਾਂ ਮਾਣੋ, ਮੰਮੀ ਪਾਪਾ ਦੇ ਆਗਿਆਕਾਰ ਬਣੋ, ਅਤੇ ਇਸ ਵਰ੍ਹੇ ਦੇ ਵਿੱਚ ਖੂਬ ਤੁਹਾਨੂੰ ਖੁਸ਼ੀਆਂ ਮਿਲਣ, ਬਹੁਤ ਬਹੁਤ ਵਧਾਈਆਂ ਤੁਹਾਨੂੰ। ਹਰਚੰਦ ਸਿੰਘ ਢਿੱਲੋਂ ਜੀ ਰਿਆਸਤ ਦੇ ਬੈਰਕ ਦੇ ਪਾਣੀਆਂ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ। ਸੇਖੂ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਨਰਿੰਦਰ ਜੌਲ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਾਣੀ ਪਸੰਦ ਕਰਦੇ ਨੇ ਦਿਨ, ਕਹਿੰਦੇ ਸਭ ਦਾ ਵਧੀਆ ਵਧੀਆ ਰੰਗੇ। ਰਜਿੰਦਰ ਬਾਵਾ ਜੀ ਕਹਿੰਦੇ ਨੇ ਕਿ ਸਭ ਖੁਸ਼ ਤੰਦਰੁਸਤ ਅਤੇ ਚੜ੍ਹਦੀ ਕਲਾ ਦੀ ਜ਼ਿੰਦਗੀ ਜਿਉਣ। ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਇੱਕ ਕਹਾਣੀ ਵਧੀਆ ਲੱਗੀ ਅਤੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ। ਅਤੇ ਰਮਨਦੀਪ ਕੌਰ ਜੀ ਕਹਿੰਦੇ ਇਮੋਸ਼ਨਲ ਸੀ ਅੱਜ ਦੀ ਕਹਾਣੀ ਅਤੇ ਬਹੁਤ ਮਿਹਰਬਾਨੀ। ਅਤੇ ਪਰਮਜੋਸਨ ਜੀ, ਸ਼ਿਵਾਨੀ ਗਰਗ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ। ਅਤੇ ਹੁਣ ਲੈਂਦੇ ਤੁਹਾਡੇ ਕੋਲੋਂ ਇਜਾਜ਼ਤ। ਢਿੱਲੋਂ ਸਾਹਿਬ ਬਹੁਤ ਬਹੁਤ ਮਿਹਰਬਾਨੀ, ਤੁਹਾਡਾ ਵੀ ਦਿਨ ਵਧੀਆ ਵਧੀਆ ਰਵੇ, ਗੁੱਡ ਮੋਰਨਿੰਗ ਭੇਜਦੇ ਨੇ। ਅਤੇ ਲੈਂਦੇ ਹਾਂ ਇਜਾਜ਼ਤ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ। ਹਾਂਜੀ, 1674 AM।

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਲਿੰਕਡ ਨਹੀਂ ਚਾਹਤਾ ਹੈ ਕਿ ਆਪਕਾ ਬਕਾਇਆ ਟੋਲ ਆਪਕੀ ਰਫਤਾਰ ਕੋ ਧੀਮਾ ਕਰੇ, ਇਸੀਲਿਏ ਹਮਨੇ NSW ਗਵਰਨਮੈਂਟ ਕੇ ਸਾਥ ਮਿਲਕਰ ਬਕਾਇਆ ਟੋਲ ਪ੍ਰਕਿਰਿਆ ਮੇਂ ਬੜੇ ਬਦਲਾਵ ਕੀਏ ਹੈਂ। ਅਬ ਹਮ ਡਾਕ ਕੀ ਜਗਹ ਸਮੇਂ ਰਹਤੇ ਡਿਜੀਟਲ ਰਿਮਾਇੰਡਰ ਭੇਜ ਰਹੇ ਹੈਂ। ਜੋ ਲੋਕ ਆਰਥਿਕ ਮੁਸ਼ਕਿਲੋਂ ਸੇ ਗੁਜ਼ਰ ਰਹੇ ਹੈਂ, ਉਨਕੇ ਲੀਏ ਭੀ ਅਤਿਰਿਕਤ ਸਹਾਇਤਾ ਉਪਲਬਧ ਹੈ। ਜੁਰਮਾਨੇ ਕਾ ਜੋਖਿਮ ਨ ਉਠਾਏ, ਆਜ ਹੀ ਲਿੰਕਡ ਟੈਗ ਅਕਾਊਂਟ ਖੋਲੇ ਔਰ ਆਪਣੇ ਬਕਾਇਆ ਟੋਲ ਕਾ ਜਲਦੀ ਸਮਾਧਾਨ ਕਰੇ। ਅਧਿਕ ਜਾਣਕਾਰੀ ਕੇ ਲੀਏ ਦੇਖੇ linkedcom.au/nswtolls।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
3: On Roads Honors Campaign sirf seemit samay layi, hun nava BYD car le aao shandar drive away offers de naal. BYD C-Line 7 Premium sirf $54,990, BYD C-Line 8 Dynamic FWD sirf $56,990 te BYD Shark 6 Premium sirf $57,900. Ek khas offer 1 August to 30 September 2026 tak order karan wale layi hai, delivery 31 October 2026 tak. Ho jankari layi aaj hi BYD Caroline Springs naal sampark karo and mention Radio Hanji BYD on roads on us. Conditions apply.
4: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-151616, quicksignage.com.au।
5: ਆ ਕਿੱਥੇ ਵੱਜ ਗਈ ਤੇਰੀ ਗੱਡੀ?
6: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
5: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
7: ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 03-8385-7048 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
8: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ, ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ, ਵੈਲਕਮ। ਕਾਲ ਰਾਜ 04947637000 ਔਰ ਵਟਸਐਪ टू फोल्ड लैंडिंग।
9: मैंने नहीं सोचा था कि यह नौकरी मेरे लिए होगी, लेकिन मुझे जल्द ही एहसास हुआ कि मेरे पास पहले से जो कौशल हैं, वे बिल्कुल वही हैं जो मुझे एक अच्छी जेल अधिकारी बनने के लिए चाहिए थे। अपने बातचीत के कौशल का उपयोग करना और एक अच्छी रोल मॉडल बनना, और इस सब का अनुभव मुझे मेरे सहयोगी साथियों के साथ होता है। यदि आप भी अपने कौशल का उपयोग करके एक ऐसा करियर बनाना चाहते हैं जो फायदेमंद और सुरक्षित हो, तो अभी आवेदन करें। सर्च करें करेक्शंस विक्टोरिया करियर्स, विक्टोरियन सरकार, 1 ट्रेजरी प्लेस, ਮੈਲਬੋਰਨ ਦੁਆਰਾ ਅਧਿਕ।
10: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
11: ਕੀ ਹੋਇਆ?
10: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
11: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 04-10-530-530
10: ਜਾਂ 90-77-97-33
11: ਜਾਂ ਈਮੇਲ info@vyimmigration.com.au।
10: ਯਾਦ ਰੱਖੋ 9077-9733
11: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
10: ਹਰ ਕਦਮ ਤੁਹਾਡੇ ਨਾਲ।

0: ਤੁਹਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ। ਇਹ ਰੋਮਾਂਚਕ ਅਤੇ ਵਿਹਾਰਕ ਸੰਪੂਰਨ ਅਤੇ ਉਤਸ਼ਾਹ ਪੂਰਨ ਹੋ ਸਕਦਾ ਹੈ। ਇਹ ਉਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ। ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ ਅਤੇ ਤੁਹਾਡੀ ਵੀ। ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ। ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ। ਚਿਜ਼ਮ ਬਿਹਤਰੀ ਲਈ RTO 0260।
1: ਸਾਡੇ ਸਮਾਜ ਵਿੱਚ
2: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਦੇ ਉੱਤੇ ਝਾਤੀ ਮਾਰਨ। ਇਸ ਟਾਈਮ ਸਾਡੇ ਨਾਲ ਗੌਤਮ ਕਪਿਲ ਨੇ ਫੋਨ ਲਾਈਨ ਦੇ ਉੱਤੇ। 29 ਤਰੀਕ ਹੈ ਸਤੰਬਰ ਦਾ ਮਹੀਨਾ ਅਤੇ ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਗੌਤਮ ਜੀ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ।
3: ਬਹੁਤ ਧੰਨਵਾਦ ਰੰਜੋ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਆਓ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਹੀ ਸ਼ੁਰੂਆਤ ਕਰਦੇ। ਆਸਟ੍ਰੇਲੀਆ ਦੀਆਂ ਖਬਰਾਂ ਦੇ ਵਿੱਚ ਬਹੁਤ ਸਾਰੀਆਂ ਛੋਟੀਆਂ ਵੱਡੀਆਂ ਖਬਰਾਂ ਨੇ, ਤੁਹਾਡੇ ਇਲਾਕੇ ਦੀ ਹਰ ਇੱਕ ਖਬਰ ਦੇ ਨਾਲ ਸਾਂਝ ਪਾਵਾਂਗੇ। ਪਰ ਆਓ ਇੰਟਰਨੈਸ਼ਨਲ ਨਿਊਜ਼ ਦੇ ਵਿੱਚ ਸਭ ਤੋਂ ਪਹਿਲਾਂ ਸ਼ੁਰੂਆਤ ਧਰਤੀ ਤੋਂ ਨਾ ਕਰਕੇ ਪੁਲਾੜ ਦੇ ਵਿੱਚੋਂ, ਜਿੱਥੇ ਐਲਨ ਮਸਕ ਦੀ ਕੰਪਨੀ ਸਪੇਸ ਐਕਸ ਨੇ ਸੋਮਵਾਰ ਦੇ ਦਿਨ ਯਾਨੀ ਅੱਜ ਦੇ ਦਿਨ ਆਪਣੇ ਦੁਬਾਰਾ ਇਸਤੇਮਾਲ ਕੀਤੇ ਜਾਣ ਵਾਲੇ ਕੱਲ ਦੇ ਦਿਨ ਜਿਹੜੇ ਦੁਬਾਰਾ ਇਸਤੇਮਾਲ ਕੀਤੇ ਜਾਣ ਵਾਲੇ ਸੁਪਰ ਹੈਵੀ ਸਟਾਰਸ਼ਿਪ ਰਾਕੇਟ ਨੇ ਉਹਨਾਂ ਨੂੰ ਧਰਤੀ ਦੇ ਵਿੱਚ ਪਹੁੰਚਾਉਣ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਦੁਬਾਰਾ ਇਸਤੇਮਾਲ ਕਰਨ ਵਾਲੇ ਰਾਕੇਟ, ਇਹ ਗੱਲ ਸਮਝ ਨਹੀਂ, ਧਰਤੀ ਦੇ ਖੇਤਰ ਦੇ ਵਿੱਚ ਕਰੀਬ 3 ਘੰਟੇ ਬਿਤਾਉਣ ਤੋਂ ਬਾਅਦ ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਸਪਲੈਸ਼ ਡਾਊਨ ਹੁੰਦਾ। ਹਾਲਾਂਕਿ ਸਪੇਸ ਐਕਸ ਨੇ ਆਪਣੀ ਲਾਈਵ ਸਟ੍ਰੀਮ ਦੇ ਵਿੱਚ ਕਿਹਾ ਕਿ ਇਸ ਵਾਰ ਸਟਾਰਸ਼ਿਪ ਦੀ ਸਮੁੰਦਰ ਦੇ ਵਿੱਚ ਲੈਂਡਿੰਗ ਦੇ ਪਿਛਲੇ ਪ੍ਰੀਖਣ ਦੇ ਨਾਲੋਂ ਜਿਹੜੇ ਨੇ ਐਟਕੀ ਕਾਫੀ ਆਸਾਨ ਪ੍ਰੀਖਣ ਰਹੇ ਨੇ। ਸੋ ਸਮੁੰਦਰ ਦੇ ਵਿੱਚ ਲੈਂਡਿੰਗ ਹੋਣ ਦੇ ਨਾਲ ਹੀ ਲਾਈਵ ਸਟ੍ਰੀਮ ਦੇ ਵਿੱਚ ਇੱਕ ਅੱਗ ਦਾ ਵੱਡਾ ਗੋਲਾ ਦਿਖਾਈ ਦਿੰਦਾ ਹੈ। ਹਾਲਾਂਕਿ ਇਸ ਨੂੰ ਆਸਾਨ ਲੈਂਡਿੰਗ ਤਾਂ ਨਹੀਂ ਮੰਨਿਆ ਜਾ ਸਕਦਾ। ਸੋ ਸਪੇਸ ਐਕਸ ਦੇ ਦਾਅਵੇ ਕਿਵੇਂ ਨੇ, ਪਰ ਇਸ ਮਿਸ਼ਨ ਨੂੰ ਕਰੀਬ 10 ਘੰਟੇ ਤੱਕ ਚੱਲਣਾ ਸੀ। ਹਾਲਾਂਕਿ ਸਪੇਸ ਐਕਸ ਦੀ ਟੀਮ ਨੇ ਇਸ ਨੂੰ ਤੈਅ ਸਮੇਂ ਤੋਂ ਪਹਿਲਾਂ ਹੀ ਖਤਮ ਕਰਨ ਦਾ ਫੈਸਲਾ ਕੀਤਾ। ਸਟਾਰਸ਼ਿਪ ਨੈਕਸਟ ਜਨਰੇਸ਼ਨ ਦੀ 26 ਸਟਾਰਲਿੰਕ V3 ਸੈਟੇਲਾਈਟਸ ਨੂੰ ਪੁਲਾੜ ਦੇ ਵਿੱਚ ਸਥਾਪਿਤ ਕਰਕੇ ਆਈ ਹੈ। ਇਹ ਸੈਟੇਲਾਈਟਸ ਪਹਿਲਾਂ ਤੋਂ ਮੌਜੂਦ ਉਹਨਾਂ ਸੈਟੇਲਾਈਟਸ ਦੇ ਵਿੱਚ ਸ਼ਾਮਲ ਹੋ ਗਏ ਨੇ ਜੋ ਧਰਤੀ ਦੇ ਉੱਤੇ ਬ੍ਰੌਡਬੈਂਡ ਇੰਟਰਨੈਟ ਦੀ ਸੇਵਾਵਾਂ ਮੁਹੱਈਆ ਕਰਵਾਉਣਗੇ। ਇਸ ਤੋਂ ਪਹਿਲਾਂ ਇੱਕ ਇੰਜਨ ਦੇ ਵਿੱਚ ਆਈ ਖਰਾਬੀ ਦੀ ਵਜ੍ਹਾ ਦੇ ਚੱਲਦਿਆਂ ਇੰਜੀਨੀਅਰਸ ਨੂੰ ਇਹ ਫੈਸਲਾ ਕਰਨਾ ਪਿਆ ਸੀ ਕਿ ਰਾਕੇਟ ਨੂੰ ਪੁਲਾੜ ਦੇ ਵਿੱਚ ਭੇਜਿਆ ਜਾਵੇ ਜਾਂ ਨਾ ਭੇਜਿਆ ਜਾਵੇ, ਪਰ ਇਸ ਦੇ ਲਾਂਚ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਛੇਤੀ ਛੇਤੀ ਜਿਹੜਾ ਰਾਕੇਟ ਨੂੰ ਵਾਪਸ ਲਿਆਂਦਾ ਜਾਵੇ। ਦੱਸ ਦਈਏ ਕਿ ਸਪੇਸ ਐਕਸ ਇਸ ਸਟਾਰਸ਼ਿਪ ਨੂੰ ਹੁਣ ਤੱਕ ਦਾ ਵਿਕਸਿਤ ਕੀਤਾ ਗਿਆ ਦੁਨੀਆ ਦਾ ਸਭ ਤੋਂ ਤਾਕਤਵਰ ਲਾਂਚ ਵਹੀਕਲ ਦੱਸਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਭਵਿੱਖ ਦੇ ਵਿੱਚ ਇਹ ਚਾਲਕ ਦਲ ਤੇ ਸਮਾਨ ਨੂੰ ਲੈ ਕੇ ਵੀ ਧਰਤੀ ਤੋਂ ਚੰਨ, ਮੰਗਲ ਤੇ ਉਸ ਤੋਂ ਅੱਗੇ ਤੱਕ ਜਾ ਸਕੇਗਾ। ਇਹ ਇੱਕ ਵਾਰ ਨਹੀਂ ਬਲਕਿ 2 ਵਾਰ ਵਰਤਿਆ ਜਾਣ ਵਾਲਾ ਰਾਕੇਟ। ਆਮ ਤੌਰ ਦੇ ਉੱਤੇ ਇੱਕ ਰਾਕੇਟ ਜਿਹੜਾ ਸੈਟੇਲਾਈਟ ਲੈ ਜਾਂਦਾ ਪੁਲਾੜ ਦੇ ਵਿੱਚ ਤੇ ਦੁਬਾਰਾ ਨਹੀਂ ਵਰਤੇ ਜਾ ਸਕਦੇ, ਇਸ ਕਰਕੇ ਇਹਨਾਂ ਨੂੰ ਰੀਯੂਜ਼ੇਬਲ ਰਾਕੇਟ ਕਿਹਾ ਜਾ ਰਿਹਾ ਤਾਂ ਕਿ ਖਰਚਾ ਜਿਹੜਾ ਉਹ ਬਚ ਸਕੇ। ਖੈਰ ਉਧਰ ਦੁਨੀਆ ਭਰ ਦੀਆਂ ਦੂਜੀਆਂ ਖਬਰਾਂ ਦੇ ਵੱਲ ਵੀ ਆਈਏ। ਈਰਾਨ ਦੇ ਸੁਪਰੀਮ ਲੀਡਰ ਮੁਸਤਫਾ ਖਾਮਨੇਈ ਨੇ ਇੱਕ ਸੁਨੇਹੇ ਦੇ ਵਿੱਚ ਸੁਪਰੀਮ ਆਪਣੀ ਜਿਹੜੀ ਵੈਬਸਾਈਟ ਆ ਉਸ ਤੋਂ ਇਹ ਸੁਨੇਹਾ ਜਿਹੜਾ ਪ੍ਰਕਾਸ਼ਿਤ ਕੀਤਾ। BBC ਫਾਰਸੀ ਦੀ ਖਬਰ ਦੇ ਮੁਤਾਬਕ ਇਸ ਸੁਨੇਹੇ ਦੇ ਵਿੱਚ ਤੇਲ ਜਗਤ ਦੇ ਕੌਮੀਕਰਨ ਯਾਨੀ ਕਿ ਨੈਸ਼ਨਲਾਈਜ਼ ਕਰਨ ਤੇ ਅਮਰੀਕੀ ਤਖਤਾਪਲਟ ਦੇ ਨਾਲ ਜੁੜੀਆਂ ਘਟਨਾਵਾਂ ਦੇ ਨਾਲ ਨਾਲ ਇਰਾਕ ਦੀ ਜੰਗ ਦੀ ਜ਼ਿਕਰ ਵੀ ਕੀਤੇ ਗਏ ਨੇ। ਸੁਨੇਹੇ ਚ ਕਿਹਾ ਗਿਆ ਕਿ ਈਰਾਨ ਹੁਣ ਉਸ ਸਥਿਤੀ ਦੇ ਵਿੱਚ ਪਹੁੰਚ ਗਿਆ ਜਦੋਂ ਹਮਲਾਵਰ ਖੁਦ ਇਸਲਾਮਿਕ ਜਿਹੜੇ ਮੁਲਕ ਦੇ ਨਾਲ ਜੰਗ ਕਰਨ ਦੀ ਸਥਿਤੀ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਜੰਗ ਛੱਡ ਕੇ ਭੱਜਣ ਦੀ ਭੀਖ ਮੰਗ ਰਹੇ ਨੇ। ਉਹਨਾਂ ਕਿਹਾ ਕਿ ਅੱਜ ਕੁਛ ਲੋਕ ਦੁਨੀਆ ਦੀ ਸਾਨੂੰ ਚੌਥੀ ਮਹਾਂਸ਼ਕਤੀ ਤੱਕ ਕਹਿ ਰਹੇ ਨੇ। ਹਾਲਾਂਕਿ ਨਿਆਂ ਸਥਾਪਿਤ ਕਰਨ ਦੇ ਮਾਮਲੇ ਚ ਈਰਾਨ ਦੁਨੀਆ ਦੀ ਪਹਿਲੀ ਸ਼ਕਤੀ ਹੈ। ਇੱਕ ਬੜੇ ਹੀ ਲੰਮੇ ਚੌੜੇ ਲਿਖਤ ਸੁਨੇਹੇ ਦੇ ਵਿੱਚ ਦੂਸਰੇ ਹਿੱਸੇ ਦੇ ਵਿੱਚ ਉਹਨਾਂ ਕਿਹਾ ਕਿ ਮੈਂ ਈਰਾਨ ਦੇ ਲੋਕਾਂ ਦੇ ਸੇਵਕ ਦੇ ਰੂਪ ਦੇ ਵਿੱਚ ਐਲਾਨ ਕਰਦਾ ਕਿ ਉਹ ਦੌਰ ਬੀਤ ਚੁੱਕਿਆ ਜਦੋਂ ਸਾਡਾ ਦੁਸ਼ਮਣ ਪਰਤਦਾ ਸੀ ਤੇ ਵਾਪਸ ਬਾਰ ਬਾਰ ਆ ਕੇ ਪਰਤਦਾ ਸੀ ਔਰ ਸਾਡੇ ਤੋਂ ਜੋ ਚਾਹੇ ਉਹ ਕਰਵਾਉਂਦਾ ਸੀ, ਹੁਣ ਉਹ ਦੌਰ ਕਦੇ ਵੀ ਵਾਪਸ ਨਹੀਂ ਆਏਗਾ। ਆਪਣੇ ਪਿਤਾ ਆਯਤੁੱਲਾ ਅਲੀ ਖਾਮਨੇਈ ਦੇ ਉੱਤਰਾਧਿਕਾਰੀ ਬਣਨ ਤੋਂ ਬਾਅਦ ਮੁਸਤਫਾ ਖਾਮਨੇਈ ਜਨਤਕ ਤੌਰ ਤੇ ਤਾਂ ਕਦੇ ਸਾਹਮਣੇ ਨਹੀਂ ਆਏ। ਉਹਨਾਂ ਦੀ ਅਗਵਾਈ ਦੇ ਵਿੱਚ ਹਾਲੇ ਤੱਕ ਕੋਈ ਵੀਡੀਓ ਜਾਂ ਆਡੀਓ ਸੁਨੇਹਾ ਵੀ ਜਾਰੀ ਨਹੀਂ ਕੀਤਾ ਗਿਆ। ਹੁਣ ਇਹ ਲਿਖਤ ਸੁਨੇਹਾ ਜਾਰੀ ਕਰਕੇ ਈਰਾਨ ਕੀ ਸੁਨੇਹਾ ਦੇਣਾ ਚਾਹੁੰਦਾ ਇਹ ਇੱਕ ਵੱਖਰੀ ਗੱਲ ਹੈ। ਪਰ ਖੈਰ ਈਰਾਨ ਦੇ ਰਾਸ਼ਟਰਪਤੀ ਮਸੂਦ ਪਜ਼ੇਸ਼ਕਿਆਂ ਦਾ ਕਹਿਣਾ ਕਿ ਉਹ ਖੁਦ ਮੁਸਤਫਾ ਖਾਮਨੇਈ ਨੂੰ ਦੋ ਵਾਰ ਮਿਲ ਚੁੱਕੇ ਨੇ। ਹਾਲਾਂਕਿ ਈਰਾਨੀ ਅਧਿਕਾਰੀਆਂ ਨੇ ਇਸ ਨੂੰ ਸੁਰੱਖਿਆ ਦੀ ਵਜ੍ਹਾ ਦੇ ਚੱਲਦਿਆਂ ਖਾਮਨੇਈ ਨੂੰ ਜਨਤਕ ਤੌਰ ਦੇ ਉੱਤੇ ਪੇਸ਼ ਨਾ ਕਰਨ ਦਾ ਦਾਅਵਾ ਕੀਤਾ। ਅਮਰੀਕਾ ਬਾਰ ਬਾਰ ਇਹ ਕਹਿ ਰਿਹਾ ਹੈ ਕਿ ਆਪਣੇ ਪਿਤਾ ਦੀ ਮੌਤ ਦੇ ਨਾਲ ਨਾਲ ਮੁਸਤਫਾ ਖਾਮਨੇਈ ਵੀ ਉਸੇ ਹਾਦਸੇ ਦੇ ਵਿੱਚ ਕਾਫੀ ਹੱਦ ਤੱਕ ਜਿਹੜੇ ਸੀ ਜ਼ਖਮੀ ਹੋ ਗਏ ਸੀ। ਉਧਰ ਬ੍ਰੈਂਟ ਕਰੂਡ ਆਇਲ ਦੀ ਕੀਮਤਾਂ ਦੇ ਵਿੱਚ ਲੰਘੀ ਕੱਲ ਕਰੀਬ 2% ਦਾ ਵਾਧਾ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਬ੍ਰੈਂਟ ਕਰੂਡ ਆਇਲ ਦੀ ਕੀਮਤ ਹੁਣ $106 ਪ੍ਰਤੀ ਬੈਰਲ ਤੋਂ ਪਾਰ ਪਹੁੰਚ ਗਈ ਹੈ। ਦਰਅਸਲ ਹਾਲੀਆ ਦਿਨਾਂ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਈਰਾਨ ਦੇ ਉਸ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ ਜਿਸ ਦੇ ਵਿੱਚ 7 ਦਿਨਾਂ ਦੇ ਅੰਦਰ ਅੰਦਰ ਹੋਰਮੁਜ਼ ਸਟ੍ਰੇਟ ਨੂੰ ਖੋਲਣ ਦੀ ਗੱਲ ਕਹੀ ਗਈ ਸੀ। ਕੱਲ ਦੇ ਦਿਨ ਵੀ ਤੁਹਾਡੇ ਨਾਲ ਇਹੀ ਖਬਰ ਸਾਂਝੀ ਕੀਤੀ ਸੀ। ਟਰੰਪ ਦੇ ਇਸ ਫੈਸਲੇ ਦੀ ਵਜ੍ਹਾ ਦੇ ਚੱਲਦਿਆਂ ਤੇਲ ਦੀਆਂ ਕੀਮਤਾਂ 'ਚ ਹੋਰ ਉਛਾਲ ਆ ਗਿਆ। ਹਾਲਾਂਕਿ ਇਸ ਦਰਮਿਆਨ ਟਰੰਪ ਨੇ ਇੱਕ ਵਾਰ ਫਿਰ ਕਿਹਾ ਕਿ ਸਾਨੂੰ ਤਾਂ ਉਮੀਦ ਹੈ ਕਿ ਈਰਾਨ ਦੇ ਨਾਲ ਜੰਗ ਖਤਮ ਹੋ ਜਾਏਗੀ, ਪਰ ਜਦੋਂ ਸਮਝੌਤਾ ਹੀ ਨਹੀਂ ਹੋਏਗਾ ਤਾਂ ਜੰਗ ਕਿਵੇਂ ਖਤਮ ਹੋਏਗੀ। ਅੱਗੇ ਟਰੰਪ ਇਹ ਕਹਿੰਦੇ ਰਹੇ ਨੇ ਕਿ ਅਸੀਂ ਕਈ ਵਾਰ ਸਮਝੌਤੇ ਦੇ ਪ੍ਰਸਤਾਵ ਈਰਾਨ ਨੂੰ ਭੇਜੇ ਨੇ, ਉਹਨਾਂ ਨੇ ਸਵੀਕਾਰ ਨਹੀਂ ਕੀਤੇ। ਪਰ ਹੁਣ ਜਦੋਂ ਖੁਦ ਈਰਾਨ ਅੱਗਿਓਂ ਸਮਝੌਤਾ ਕਰਨ ਦਾ ਪ੍ਰਸਤਾਵ ਭੇਜ ਰਿਹਾ ਤਾਂ ਟਰੰਪ ਇਸ ਨੂੰ ਕਿਉਂ ਨਹੀਂ ਮੰਨ ਰਹੇ? ਐਸਾ ਕੋਈ ਵੱਡਾ ਕਾਰਨ ਇਹਨਾਂ ਦਿਨਾਂ ਦੇ ਵਿੱਚ ਨਜ਼ਰ ਵੀ ਨਹੀਂ ਆ ਰਿਹਾ। ਟਰੰਪ ਨੇ ਇਹ ਵੀ ਕਿਹਾ ਹੈ ਕਿ ਜੰਗ ਖਤਮ ਹੋਣ ਤੋਂ ਬਾਅਦ ਤੇਲ ਦੀਆਂ ਕੀਮਤਾਂ ਦੇ ਵਿੱਚ ਵੱਡੀ ਗਿਰਾਵਟ ਦੇਖਣ ਨੂੰ ਮਿਲੇਗੀ, ਪਰ ਸਵਾਲ ਉਹੀ ਹੈ, ਜੰਗ ਆਖਰਕਾਰ ਖਤਮ ਕਦੋਂ ਹੋਏਗੀ? ਜਦੋਂ ਟਰੰਪ ਚਾਹਣਗੇ ਜਾਂ ਜਦੋਂ ਦੋਵੇਂ ਧਿਰਾਂ ਚਾਹਣਗੀਆਂ? ਕਿਉਂਕਿ ਹੁਣ ਤੱਕ ਟਰੰਪ ਇੱਕ ਤਰਫਾ ਗੱਲ ਇਸ ਮਸਲੇ ਦੇ ਨਾਲ ਜੁੜੀ ਹੋਈ ਕਰਦੇ ਰਹੇ ਨੇ। ਉੱਥੇ ਯਮਨ ਦੇ ਹੂਤੀ ਗੁੱਟ ਦੇ ਨਾਲ ਜੁੜੇ ਕੁਝ ਸੂਤਰਾਂ ਨੇ ਖਬਰ ਏਜੰਸੀ AFP ਨੂੰ ਦੱਸਿਆ ਹੈ ਕਿ ਤਾਈਜ਼ ਖੇਤਰ ਦੇ ਵਿੱਚ ਹੋਏ ਹਵਾਈ ਹਮਲਿਆਂ 'ਚ ਉਹਨਾਂ ਦੇ ਲਗਭਗ 30 ਲੜਾਕੇ ਤੇ ਆਮ 8 ਲੋਕ ਮਾਰੇ ਗਏ ਨੇ, ਜਦਕਿ ਕੌਮਾਂਤਰੀ ਪੱਧਰ ਦੇ ਉੱਤੇ ਮਾਨਤਾ ਪ੍ਰਾਪਤ ਯਮਨੀ ਸਰਕਾਰ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਹੂਤੀ ਬਾਗੀ ਕੈਂਪਾਂ ਤੇ ਵਾਹਨਾਂ ਨੂੰ ਨਿਸ਼ਾਨਾ ਬਣਾਇਆ। ਹੂਤੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਹਮਲਾ ਤਾਈ ਸੂਬੇ ਦੇ ਮਾਵੀਆ ਚੁਰਾਹੇ ਦੇ ਉੱਤੇ ਕੀਤਾ ਗਿਆ, ਬਾਜ਼ਾਰ ਦੇ ਵਿੱਚ ਦੁਕਾਨਾਂ ਦੇ ਉੱਤੇ। ਹੂਤੀ ਬੁਲਾਰੇ ਯਾਹਿਆ ਸਰੀ ਨੇ ਦੱਸਿਆ ਹੈ ਕਿ ਉਹ ਇਹ ਹਮਲੇ ਦਾ ਜਵਾਬ ਦੇਣਗੇ। ਫੌਜ ਨੇ 72 ਘੰਟੇ ਦੇ ਵਿੱਚ 756 ਸਟੀਕ ਹਮਲੇ ਕੀਤੇ ਨੇ, ਜਿਨ੍ਹਾਂ 'ਚ 2316 ਹੂਤੀ ਲੜਾਕੇ ਤੇ 4 ਈਰਾਨੀ ਮਾਹਰ ਵੀ ਮਾਰੇ ਗਏ ਨੇ, ਯਮਨੀ ਸਰਕਾਰ ਦੇ ਫੌਜੀ ਬੁਲਾਰੇ ਦਾ ਇਹ ਦਾਅਵਾ ਹੈ। ਜ਼ਿਕਰਯੋਗ ਹੈ ਕਿ ਘਟਨਾ ਐਸੇ ਸਮੇਂ ਦੇ ਵਿੱਚ ਹੋਈ ਹੈ ਜਦੋਂ ਹੂਤੀ ਯਮਨੀ ਸਰਕਾਰ ਦੇ ਨਾਲ ਇਸ ਵਕਤ ਆਡਾ ਲਈ ਬੈਠੇ ਨੇ। ਯਮਨ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਤਾਂ ਖੈਰ ਪੂਰੇ ਤਰੀਕੇ ਦੇ ਨਾਲ ਅਮਰੀਕਾ ਦੀ ਹਮਾਇਤ ਦੇ ਨਾਲ ਚੱਲ ਰਹੀ ਹੈ ਔਰ ਸਾਊਦੀ ਅਰਬ ਜਾਂ ਦੂਸਰੀਆਂ ਮੁਲਕਾਂ ਦੀ ਹਮਾਇਤ ਦੇ ਨਾਲ ਚੱਲ ਰਹੀ ਹੈ, ਪਰ ਦੂਸਰੇ ਪਾਸੇ ਜਿਹੜਾ ਹੂਤੀ ਬਾਗੀ ਨੇ ਉਹ ਈਰਾਨ ਦੀ ਹਮਾਇਤ ਦੇ ਨਾਲ ਇਸ ਖੇਤਰ ਦੇ ਵਿੱਚ ਇੱਕ ਪੈਰਲਰ ਗਵਰਨਮੈਂਟ ਚਲਾਉਣ ਦਾ ਦਾਅਵਾ ਕਰਦੇ ਨੇ। ਉਧਰ ਰੂਸ ਵੱਲੋਂ ਯੂਕਰੇਨ ਦੇ ਵੱਖ ਵੱਖ ਸ਼ਹਿਰਾਂ ਦੇ ਉੱਤੇ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਦੇ ਵਿੱਚ 7 ਜਣਿਆਂ ਦੀ ਮੌਤ ਹੋਈ ਹੈ, 50 ਜ਼ਖਮੀ ਹੋਏ ਨੇ। ਇਸ ਦਰਮਿਆਨ ਯੂਕਰੇਨੀ ਫੌਜ ਨੇ ਮੋਰਚੇ ਦੇ ਉੱਤੇ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਨੂੰ ਲੈ ਕੇ ਕੁਝ ਦਾਅਵੇ ਕੀਤੇ ਨੇ ਕਿ ਉਹਨਾਂ ਨੇ ਕੁਝ ਇਲਾਕਿਆਂ ਦੇ ਉੱਤੇ ਮੁੜ ਕਬਜ਼ੇ ਲੈ ਲਏ ਨੇ ਜਿੱਥੇ ਰੂਸ ਪਹਿਲਾਂ ਕਬਜ਼ਾ ਲਈ ਬੈਠਾ ਸੀ। ਰੂਸੀ ਡਰੋਨਸ ਨੇ ਕੀਵ ਜੋ ਕਿ ਯੂਕਰੇਨ ਦਾ ਰਾਜਧਾਨੀ ਸ਼ਹਿਰ ਹੈ, ਰੂਸੀ ਡਰੋਨਸ ਨੇ ਕੀਵ ਖੇਤੇ ਨੂੰ ਨਿਸ਼ਾਨਾ ਬਣਾਇਆ ਜਿੱਥੇ 3 ਜਣੇ ਮਰੇ ਨੇ ਤੇ 8 ਹੋਰ ਜ਼ਖਮੀ ਹੋਏ ਨੇ। ਇਸੇ ਤਰੀਕੇ ਦੇ ਨਾਲ ਖਾਰਕੀਵ ਯੂਕਰੇਨ ਦਾ ਦੂਜਾ ਵੱਡਾ ਸ਼ਹਿਰ ਹੈ, ਇਸ ਇਲਾਕੇ ਦੇ ਵਿੱਚ 10 ਬੱਚਿਆਂ ਸਣੇ 38 ਵਿਅਕਤੀ ਜ਼ਖਮੀ ਹੋਏ ਨੇ। ਰੂਸੀ ਹਮਲਿਆਂ ਨੇ ਯੂਕਰੇਨ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਇਨਫਰਾਸਟ੍ਰਕਚਰ, ਗੈਸ ਸਟੇਸ਼ਨ, ਡੇਟਾ ਸੈਂਟਰਸ ਨੂੰ ਨਿਸ਼ਾਨਾ ਬਣਾਇਆ। ਦੱਸਿਆ ਗਿਆ ਹੈ ਕਿ ਫੌਜ ਨੇ ਆਪਰੇਸ਼ਨ ਵਿਵਲਡੀ ਦੇ ਤਹਿਤ ਜਵਾਬੀ ਕਾਰਵਾਈ ਕਰਦਿਆਂ ਹੋਇਆਂ ਯੂਕਰੇਨ ਦੀ ਤਰਫ ਤੋਂ ਵੀ ਰੂਸ ਦੇ ਉੱਤੇ ਹਮਲਾ ਕੀਤਾ ਤੇ ਰੂਸੀ ਕਬਜ਼ੇ ਵਾਲੇ ਖੇਤਰ ਨੂੰ ਮੁਕਤ ਕਰਵਾ ਲਿਆ। ਲਗਭਗ 51 ਸਕੁਅਰ ਕਿਲੋਮੀਟਰ ਦਾ ਇਹ ਇਲਾਕਾ ਹੈ। ਇਸ ਮੁਹਿੰਮ ਦੇ ਤਹਿਤ ਹੁਣ ਤੱਕ 176 ਸਕੁਅਰ ਕਿਲੋਮੀਟਰ ਦਾ ਇਲਾਕਾ ਯੂਕਰੇਨ ਦਾ ਦਾਅਵਾ ਹੈ ਕਿ ਉਹਨਾਂ ਦੇ ਕੰਟਰੋਲ ਦੇ ਹੇਠ ਆ ਚੁੱਕਿਆ ਹੈ। ਰੂਸ ਦੀ ਤਰਫ ਤੋਂ ਕੋਈ ਦਾਅਵਾ ਨਹੀਂ ਕੀਤਾ ਗਿਆ। ਉੱਥੇ ਰੂਸ ਦੇ ਨਾਲ ਜੁੜੀ ਖਬਰ ਪਰ ਭਾਰਤ ਤੋਂ, ਜਿੱਥੇ ਭਾਰਤ ਵੱਲੋਂ ਰੂਸ ਤੋਂ ਸਪਤੰਬਰ ਮਹੀਨੇ ਦੇ ਵਿੱਚ ਕੱਚੇ ਤੇਲ ਦੀ ਦਰਾਮਦ ਘੱਟ ਕਰਕੇ ਲਗਭਗ 1.75 ਮਿਲੀਅਨ ਬੈਰਲ ਪ੍ਰਤੀ ਦਿਨ ਤੱਕ ਕਰ ਦਿੱਤੀ ਗਈ ਹੈ, ਜੋ ਕਿ ਅਪ੍ਰੈਲ ਮਹੀਨੇ ਤੋਂ ਬਾਅਦ ਸਭ ਤੋਂ ਹੇਠਲਾ ਪੱਧਰ ਹੈ। ਜ਼ਾਹਰ ਜੀ ਗੱਲ ਹੈ ਕਿ ਭਾਰਤ ਇੱਕ ਵਾਰ ਫਿਰ ਤੋਂ ਅਮਰੀਕੀ ਦਬਾਅ ਤੋਂ ਡਰ ਗਿਆ। ਅਮਰੀਕਾ ਨੇ ਇਹ ਗੱਲ ਕਹੀ ਸੀ ਕਿ ਭਾਰਤ ਸਣੇ 5 ਦੇਸ਼ਾਂ ਦੇ ਉੱਤੇ 100% ਟੈਰਿਫ ਲਗਾ ਦਿੱਤਾ ਜਾਏਗਾ, ਉਹਨਾਂ ਦਾ ਸਮਾਨ ਜੇਕਰ ਅਮਰੀਕਾ 'ਚ ਜਾਏਗਾ ਤੇ ਜੇਕਰ ਉਹ ਇਸੇ ਤਰੀਕੇ ਦੇ ਨਾਲ ਰੂਸ ਤੋਂ ਕੱਚਾ ਤੇਲ ਤੇ ਗੈਸ ਦੀ ਖਰੀਦਦਾਰੀ ਕਰਦੇ ਰਹੇ। ਹੁਣ ਜੀਓਪੋਲਿਟੀਕਲ ਖਤਰਿਆਂ ਦੇ ਮੱਦੇਨਜ਼ਰ ਰਿਫਾਈਨਰੀਜ਼ ਵੱਲੋਂ ਵੀ ਆਪਣੇ ਸਰੋਤਾਂ ਦੇ ਵਿੱਚ ਵਿਭਿੰਨਤਾ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਵਿਭਿੰਨਤਾ ਦਾ ਮਤਲਬ ਇਹ ਕਿ ਰੂਸ ਦੇ ਉੱਤੇ ਇਕੱਲਿਆਂ ਨਿਰਭਰ ਨਾ ਰਹਿ ਕੇ ਦੂਸਰਿਆਂ ਅਲੱਗ ਅਲੱਗ ਵਿਕਲਪਾਂ ਦੇ ਵੱਲ ਜਾਇਆ ਜਾ ਰਿਹਾ, ਹੋਰਨਾਂ ਦੇਸ਼ਾਂ ਦੇ ਵੱਲ ਜਾਇਆ ਜਾ ਰਿਹਾ। ਹੁਣ ਜੇ ਇਸ ਦੇ ਬਾਵਜੂਦ ਮੁਲਕ ਦੇ ਵਿੱਚ ਕੱਚੇ ਤੇਲ ਦੀ ਖਪਤ ਦੇ ਅੰਦਰ ਤੇਜ਼ੀ ਦੇ ਨਾਲ ਵਾਧਾ ਹੋਇਆ, ਭਾਰਤ ਦੇ ਵਿੱਚ ਪੈਟਰੋਲ ਦੀ ਕੰਜਮਪਸ਼ਨ ਵੱਧ ਰਹੀ ਹੈ, ਬੇਸ਼ੱਕ ਪ੍ਰਧਾਨ ਮੰਤਰੀ ਬਾਰ ਬਾਰ ਕਹਿਣ ਕਿ ਗੇੜੇ ਨਾ ਕੱਢੋ, ਘਰੇ ਰਹੋ, ਵਿਦੇਸ਼ ਨਾ ਜਾਓ, ਸੋਨਾ ਨਾ ਖਰੀਦੋ, ਪਰ ਆਲਮੀ ਅੰਕੜਿਆਂ ਤੇ ਐਨਾਲਿਟਿਕਸ ਦਾ ਜਿਹੜਾ ਅੰਦਾਜ਼ੇ ਅੰਦੂਜੇ ਲਗਾਉਂਦੀ ਹੈ, ਸਰਵੇਖਣ ਕਰਦੀ ਹੈ ਇੱਕ ਫਰਮ ਕੈਪਲਰ, ਉਹਦੇ ਮੁਤਾਬਕ ਸਪਤੰਬਰ ਦੇ ਵਿੱਚ ਭਾਰਤ ਦੇ ਅੰਦਰ ਕੁੱਲ ਕੱਚੇ ਤੇਲ ਦੀ ਦਰਾਮਦ ਔਸਤਨ 53 ਲੱਖ ਬੈਰਲ ਪ੍ਰਤੀ ਦਿਨ ਸੀ, ਜੋ ਕਿ ਅਗਸਤ ਦੇ ਮੁਕਾਬਲੇ 6 ਲੱਖ ਪ੍ਰਤੀ ਬੈਰਲ ਪ੍ਰਤੀ ਦਿਨ ਵੱਧ ਹੈ। ਅਗਸਤ ਮਹੀਨੇ ਦੇ ਵਿੱਚ ਰੂਸੀ ਤੇਲ ਦੀ ਦਰਾਮਦ 20 ਲੱਖ ਤੋਂ ਵੱਧ ਕੇ 26 ਲੱਖ ਪ੍ਰਤੀ ਬੈਰਲ ਜਿਹੜੀ ਪ੍ਰਤੀ ਦਿਨ ਸੀ, ਪਰ ਰੂਸੀ ਤੇਲ ਦੀ ਹੁਣ ਜਿਹੜੀ ਦਰਾਮਦਗੀ ਹੈ ਉਹ ਘਟਾਈ ਜਾ ਰਹੀ ਹੈ। ਰੂਸ ਦੀ ਤਰਫ ਤੋਂ ਐਸਾ ਕੋਈ ਫਰਕ ਨਹੀਂ ਹੈ, ਪਰ ਭਾਰਤ ਦੇ ਵਿੱਚ ਇਹ ਫਰਕ ਦੇਖਣ ਨੂੰ ਜ਼ਰੂਰ ਮਿਲ ਰਿਹਾ ਹੈ। ਸੁਪਰੀਮ ਕੋਰਟ ਨੇ ਭਾਰਤ ਦੀ ਸਰਕਾਰ ਨੂੰ ਇਸ ਗੱਲ ਦੇ ਉੱਤੇ ਵਿਚਾਰ ਕਰਨ ਦੇ ਲਈ ਕਿਹਾ ਹੈ ਕਿ ਕੀ ਸੋਸ਼ਲ ਮੀਡੀਆ ਦੇ ਵਿੱਚ ਅਜਿਹਾ ਕਾਨੂੰਨੀ ਢਾਂਚਾ ਭਾਰਤ ਦੇ ਅੰਦਰ ਘੜਿਆ ਜਾ ਸਕਦਾ ਹੈ ਕਿ 18 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਬੱਚਿਆਂ ਦੇ ਉੱਤੇ ਕਾਨੂੰਨੀ ਰੋਕਾਂ ਲਗਾ ਸਕੇ। ਲਗਭਗ ਆਸਟ੍ਰੇਲੀਆ ਵਰਗਾ ਇਹ ਇੱਕ ਜਿਹੜਾ ਇੱਕ ਸਿਸਟਮ ਭਾਰਤ ਦੇ ਵਿੱਚ ਤਿਆਰ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਭਾਰਤ ਦੀ ਸਰਕਾਰ ਨੇ ਹਾਲੇ ਤੱਕ ਇਸ ਮਾਮਲੇ ਦੇ ਉੱਤੇ ਖੁਦ ਤੋਂ ਕੋਈ ਵੀ ਪਹਿਲ ਨਹੀਂ ਕੀਤੀ ਹੈ, ਬਲਕਿ ਖੁਦ ਸੁਪਰੀਮ ਕੋਰਟ ਨੇ ਇਸ ਦੇ ਉੱਤੇ ਪਹਿਲ ਕੀਤੀ ਹੈ। ਚੀਫ ਜਸਟਿਸ ਸੂਰਿਆ ਕਾਂਤ, ਜਸਟਿਸ ਜੈਮੀਲੀਆ ਬਾਗਚੀ ਤੇ ਜਸਟਿਸ ਵੀ ਮਹਾਨਾ ਦੀ ਬੈਂਚ ਨੇ 10 ਸਪਤੰਬਰ ਨੂੰ ਜਸਟ ਰਾਈਟਸ ਫਾਰ ਚਿਲਡਰਨ ਅਲਾਇੰਸ ਵਰਗੀ ਇੱਕ ਜਿਹੜੀ ਗੈਰ ਸਰਕਾਰੀ ਸੰਗਠਨ ਹੈ ਉਹਨਾਂ ਦੀ ਤਰਫ ਤੋਂ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ, ਉਸ ਦੇ ਉੱਤੇ ਇਹ ਨੋਟਿਸ ਲਿਆ ਤੇ ਇਸ ਪਟੀਸ਼ਨ ਨੂੰ ਇਲੈਕਟ੍ਰੋਨਿਕਸ ਤੇ ਸੂਚਨਾ ਤਕਨੀਕ ਵਿਭਾਗ ਦੇ ਕੋਲ ਭੇਜ ਦਿੱਤਾ ਤੇ ਪੁੱਛਿਆ ਹੈ ਕਿ ਭਾਰਤ ਦੇ ਵਿੱਚ ਸਾਨੂੰ ਐਸੇ ਸੁਰੱਖਿਆ ਉਪਾਅ ਕਿਉਂ ਨਹੀਂ ਕਰਨੇ ਚਾਹੀਦੇ ਜਿਵੇਂ ਯੂਰਪ, ਆਸਟ੍ਰੇਲੀਆ, ਦੂਸਰਿਆਂ ਦੇਸ਼ਾਂ ਦੇ ਵਿੱਚ ਹੋ ਰਹੇ ਨੇ ਕਿ 18 ਸਾਲ ਜਾਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਜਿਹੜਾ ਸੋਸ਼ਲ ਮੀਡੀਆ ਦੀਆਂ ਪਾਬੰਦੀਆਂ ਰੱਖੀਆਂ ਜਾਣ। ਵੈਸੇ ਭਾਰਤ ਦੇ ਵਿੱਚ ਹਾਲਾਤ ਇਹਨਾਂ ਦਿਨਾਂ ਦੇ ਵਿੱਚ ਕੋਈ ਬਹੁਤੇ ਵਧੀਆ ਨਹੀਂ ਨੇ, ਥੋੜੀ ਲੰਮੀ ਹੋ ਸਕਦੀ ਹੈ ਇਹ ਖ਼ਬਰ, ਪਰ ਭਾਰਤ ਦੇ ਮੁੱਖ ਚੋਣ ਕਮਿਸ਼ਨਰ, ਚੀਫ ਇਲੈਕਸ਼ਨ ਕਮਿਸ਼ਨਰ, ਬਹੁਤ ਵੱਡੀ ਦਾਅਵੇਦਾਰੀ ਹੁੰਦੀ ਹੈ। ਵੈਸੇ ਤਾਂ ਕਿਹਾ ਜਾਂਦਾ ਹੈ ਕਿ ਇਲੈਕਸ਼ਨ ਕਮਿਸ਼ਨ ਇੱਕ ਇੰਡੀਪੈਂਡੈਂਟ ਸੰਸਥਾ ਹੈ, ਯਾਨੀ ਸਰਕਾਰਾਂ ਦੀ ਇਸ ਵਿੱਚ ਦਖਲ ਅੰਦਾਜ਼ੀ ਨਹੀਂ ਹੁੰਦੀ, ਪਰ ਪਿਛਲੇ ਕੁਝ ਦਿਨਾਂ ਦੇ ਵਿੱਚ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਤੇ ਫਿਰ ਉਸ ਤੋਂ ਬਾਅਦ ਬਹੁਤ ਸਾਰੇ ਛੋਟੇ ਵੱਡੇ ਮੀਡੀਆ ਅਦਾਰਿਆਂ ਦੀ ਤਰਫ ਤੋਂ ਆਪੋ ਆਪਣੇ ਤੌਰ ਦੇ ਉੱਤੇ ਇੰਡੀਪੈਂਡੈਂਟ ਮੀਡੀਆ ਅਦਾਰੇ ਨੇ ਜਿਹੜੇ ਉਹਨਾਂ ਨੇ ਖ਼ਬਰਾਂ ਲਿਆਂਦੀਆਂ ਤੇ ਹੁਣ ਇਹ ਪਤਾ ਚੱਲ ਰਿਹਾ ਹੈ ਕਿ ਭਾਰਤ ਦੇ ਵਿੱਚ ਚੋਣਾਂ ਹੀ ਸਭ ਤੋਂ ਵੱਡੀ ਧਾਂਦਲੀ ਬਣ ਚੁੱਕੀਆਂ ਨੇ। ਅਜਿਹੇ ਦੇ ਵਿੱਚ ਜਿਹੜੀਆਂ ਸਰਕਾਰਾਂ ਚੁਣ ਕੇ ਆਈਆਂ ਨੇ, ਚਾਹੇ ਉਹ ਅਲੱਗ ਅਲੱਗ ਸੂਬਿਆਂ 'ਚ ਨੇ ਚਾਹੇ ਕੇਂਦਰ ਦੀ ਸਰਕਾਰ ਹੈ, ਕਿ ਉਹਨਾਂ ਤੇ ਭਰੋਸਾ ਕੀਤਾ ਜਾ ਸਕਦਾ ਹੈ ਕਿ ਨਹੀਂ, ਕੀ ਉਹ ਲੋਕ ਹਮਾਇਤ ਦੇ ਨਾਲ ਆਈਆਂ ਨੇ ਜਾਂ ਫਿਰ ਚੀਫ ਇਲੈਕਸ਼ਨ ਕਮਿਸ਼ਨਰ ਦੇ ਇਸ਼ਾਰੇ ਦੇ ਉੱਤੇ, ਜਾਂ ਜਿਹੜਾ ਇਸ਼ਾਰਾ ਚੀਫ ਇਲੈਕਸ਼ਨ ਕਮਿਸ਼ਨ ਨੂੰ ਸੱਤਾਧਾਰੀ ਧਿਰ ਦੀ ਤਰਫ ਤੋਂ ਕੀਤਾ ਗਿਆ। ਚੋਣ ਕਮਿਸ਼ਨ ਦੇ ਵਿੱਚ ਕੰਮਕਾਜ ਨੂੰ ਲੈ ਕੇ ਇੰਡੀਅਨ ਐਕਸਪ੍ਰੈਸ ਦੀ ਇੱਕ ਇਨਵੈਸਟੀਗੇਟਿਵ ਰਿਪੋਰਟ ਤੋਂ ਬਾਅਦ ਵਿਰੋਧੀ ਪਾਰਟੀਆਂ ਤੇ ਇਸ ਤੋਂ ਇਲਾਵਾ ਭਾਰਤ ਦੇ ਵਿੱਚ ਇੱਕ ਗੈਰ ਸਿਆਸੀ ਪਾਰਟੀ ਕਾਕਰੇਚ ਜਨਤਾ ਪਾਰਟੀ ਨੇ ਵੀ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਕੀਤੀ ਹੈ। ਇਸ ਮਾਮਲੇ ਦੇ ਵਿੱਚ CJP ਯਾਨੀ ਕਾਕਰੇਚ ਜਨਤਾ ਪਾਰਟੀ ਨੇ 2 ਅਕਤੂਬਰ ਨੂੰ ਜੇਲ੍ਹ ਭਰੋ ਅੰਦੋਲਨ ਦੀ ਚੇਤਾਵਨੀ ਵੀ ਦਿੱਤੀ ਹੈ। ਦਰਅਸਲ ਇੰਡੀਅਨ ਐਕਸਪ੍ਰੈਸ ਨੇ ਆਪਣੀ ਰਿਪੋਰਟ 'ਚ ਕਿਹਾ ਸੀ ਕਿ 2 ਚੋਣ ਕਮਿਸ਼ਨਰਸ, ਸੁਖਬੀਰ ਸਿੰਘ ਸੰਧੂ ਤੇ ਵਿਵੇਕ ਜੋਸ਼ੀ, ਪਿਛਲੇ 10 ਮਹੀਨਿਆਂ ਦੇ ਵਿੱਚ ਚੋਣ ਕਮਿਸ਼ਨ ਦੇ ਲਏ ਗਏ ਫੈਸਲਿਆਂ ਦੇ ਉੱਤੇ 14 ਵਾਰ ਇਤਰਾਜ਼ ਜਤਾ ਚੁੱਕੇ ਨੇ। ਕਿਹਾ ਗਿਆ ਹੈ ਕਿ ਇਹ ਫੈਸਲੇ ਲੋਕਤੰਤਰੀ ਪ੍ਰਣਾਲੀ ਦੇ ਲਈ ਖਤਰਨਾਕ ਸੀ। ਉਹਨਾਂ ਕਿਹਾ ਕਿ ਇਸ ਦਰਮਿਆਨ ਲਏ ਗਏ ਇਹਨਾਂ ਫੈਸਲਿਆਂ ਦੇ ਵਿੱਚ ਉਹਨਾਂ ਨੂੰ ਵੀ ਸ਼ਾਮਲ ਨਹੀਂ ਕੀਤਾ ਗਿਆ। ਇਸ ਤੋਂ ਬਾਅਦ ਚੋਣ ਕਮਿਸ਼ਨ ਨੇ ਇੱਕ ਪ੍ਰੈਸ ਨੋਟ ਜਾਰੀ ਕਰਕੇ ਕਿਹਾ ਕਿ ਵੋਟਰ ਸੂਚੀ ਦੇ ਨਾਲ ਜੁੜੀ ਜਿਹੜੀ ਵਿਸ਼ੇਸ਼ ਸੁਧਾਈ ਹੈ ਯਾਨੀ SIR ਪ੍ਰਕਿਰਿਆ, ਉਸ ਦੇ ਵਿੱਚ ਪਿਛਲੇ 1 ਸਾਲ ਦੇ ਅੰਦਰ ਲਏ ਗਏ ਸਾਰੇ ਫੈਸਲੇ ਸਰਬਸੰਮਤੀ ਦੇ ਨਾਲ ਹੋਏ ਨੇ। ਹਾਲਾਂਕਿ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਫਿਰ ਵੀ ਨਹੀਂ ਰੁਕੀ। ਸੋਮਵਾਰ ਦੇ ਦਿਨ ਦਿੱਲੀ, ਪਟਨਾ, ਇਲਾਹਾਬਾਦ, ਜੈਪੁਰ, ਹੈਦਰਾਬਾਦ, ਸ੍ਰੀਨਗਰ ਸਮੇਤ ਦੇਸ਼ ਦੇ ਕਈ ਸ਼ਹਿਰਾਂ ਦੇ ਵਿੱਚ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਚਰਚਾ ਹੁੰਦੀ ਰਹੀ ਔਰ ਪ੍ਰਦਰਸ਼ਨ ਹੁੰਦੇ ਰਹੇ, ਔਰ ਇਹ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ, ਜਿੱਥੇ ਦਾਇਰ ਇੱਕ ਪਟੀਸ਼ਨ 'ਚ ਗਿਆਨੇਸ਼ ਕੁਮਾਰ ਨੂੰ ਕੱਢਣ ਦੀ ਜਾਂ ਕੁਰਸੀ ਤੋਂ ਲਾਂਭੇ ਕਰਨ ਦੀ ਗੱਲ ਹੋਣ ਲੱਗ ਪਈ। ਉੱਥੇ ਹੀ ਦਿੱਲੀ ਦੇ ਜੰਤਰ ਮੰਤਰ ਦੇ ਵਿੱਚ 2 ਅਕਤੂਬਰ ਨੂੰ ਪ੍ਰਸਤਾਵਿਤ ਜਿਹੜਾ ਧਰਨਾ ਹੈ ਉਸ ਨੂੰ ਲੈ ਕੇ ਸੋਮਵਾਰ ਦੇ ਦਿਨ ਯਾਨੀ ਲੰਘੀ ਕੱਲ ਆਈਸਾ ਦੀ ਪ੍ਰਮੁੱਖ ਨੇਹਾ ਦੀ ਅਗਵਾਈ ਦੇ ਵਿੱਚ ਇੱਕ ਵਫਦ ਪਾਰਲੀਮੈਂਟ ਸਟਰੀਟ ਪੁਲਿਸ ਥਾਣੇ ਪਹੁੰਚਿਆ। ਕਿਹਾ ਗਿਆ ਕਿ ਜੰਤਰ ਮੰਤਰ ਤੋਂ ਹੀ ਪ੍ਰਦਰਸ਼ਨ ਸ਼ੁਰੂ ਕੀਤੇ ਜਾਣਗੇ। ਉਧਰ ਸੀਜੇਪੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਇਸ ਪ੍ਰਦਰਸ਼ਨ ਦੇ ਬਾਰੇ ਐਕਸ ਦੇ ਉੱਤੇ ਲਿਖਿਆ ਕਿ ਮੁੰਬਈ ਦੇ ਸ਼ਿਵਾਜੀ ਪਾਰਕ ਦੇ ਵਿੱਚ ਵੀ ਜੇਲ੍ਹ ਭਰੋ ਅੰਦੋਲਨ ਦੀ ਸ਼ੁਰੂਆਤ ਹੋਏਗੀ ਔਰ ਗਿਆਨੇਸ਼ ਕੁਮਾਰ ਜਦ ਤੱਕ ਅਸਤੀਫਾ ਨਹੀਂ ਦੇ ਦਿੰਦੇ ਜਾਂ ਫਿਰ ਸਰਕਾਰ ਉਹਨਾਂ ਨੂੰ ਅਹੁਦੇ ਤੋਂ ਹਟਾ ਨਹੀਂ ਦਿੰਦੀ ਉਦੋਂ ਤੱਕ ਇਹ ਪ੍ਰਦਰਸ਼ਨ ਚੱਲਦੇ ਰਹਿਣਗੇ। ਸੀਜੇਪੀ ਦੇ ਕੌਮੀ ਬੁਲਾਰੇ ਆਸ਼ੂਤੋਸ਼ ਰਾਂਕਾ ਨੇ ਕਿਹਾ ਕਿ ਗੇਂਦ ਹੁਣ ਸੀਜੇਪੀ ਦੇ ਪਾਲੇ ਦੇ ਵਿੱਚ ਹੈ, ਗਿਆਨੇਸ਼ ਕੁਮਾਰ ਨੂੰ ਅਸਤੀਫਾ ਦੇਣਾ ਹੀ ਹੋਏਗਾ। ਔਰ ਇਸ ਦਰਮਿਆਨ ਜਿਹੜੇ ਕੱਲ ਦੇ ਦਿਨ ਪ੍ਰਦਰਸ਼ਨ ਹੋਏ ਨੇ ਉਸ ਦੇ ਵਿੱਚ ਕਈ ਸ਼ਹਿਰਾਂ ਦੇ ਅੰਦਰ ਤਾਂ ਕਾਂਗਰਸ ਪਾਰਟੀ ਦੇ ਨੇਤਾਵਾਂ ਤੇ ਕਾਰਕੁਨਾਂ ਨੇ ਵੀ ਹਿੱਸਾ ਲਿਆ। ਉੱਤਰ ਪ੍ਰਦੇਸ਼ ਦੇ ਵਿੱਚ ਸਮਾਜਵਾਦੀ ਪਾਰਟੀ ਪ੍ਰਮੁੱਖ ਤੌਰ ਦੇ ਉੱਤੇ ਇਹਨਾਂ ਪ੍ਰਦਰਸ਼ਨਾਂ ਚ ਰਹੀ, ਜਦਕਿ ਦੇਸ਼ ਦੇ ਅਲੱਗ ਅਲੱਗ ਹਿੱਸਿਆਂ ਚ CPI ਤੇ ਸਿਵਲ ਸੁਸਾਇਟੀ ਦੇ ਨਾਲ ਜੁੜੇ ਹੋਏ ਕੁੱਝ ਲੋਕ ਵੀ ਹਿੱਸਾ ਲੈਂਦੇ ਦੇਖੇ। ਅਲੱਗ ਅਲੱਗ ਥਾਵਾਂ ਦੇ ਵਿੱਚ ਜਿਹੜੇ ਪ੍ਰਦਰਸ਼ਨ ਕਰ ਰਹੇ ਲੋਕ ਸੀ ਉਹਨਾਂ ਦੇ ਖਿਲਾਫ਼

ਦਿੱਲੀ NCR ਦੇ ਵਿੱਚ ਨਾਬਾਲਗ ਲੜਕੀਆਂ ਤੇ ਮਹਿਲਾਵਾਂ ਦੇ ਖਿਲਾਫ ਅਪਰਾਧਾਂ ਦੇ ਨਾਲ ਜੁੜੀਆਂ ਖਬਰਾਂ ਦਾ ਖੁਦ ਹੀ ਨੋਟਿਸ ਲੈਂਦੇ ਹੋਇਆਂ ਕਿਹਾ ਕਿ ਅਜਿਹੇ ਮਾਮਲੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਸਿਸਟਮ ਚ ਨਾਕਾਮੀ ਦਰਸਾਉਂਦੇ ਨੇ। ਮੁੱਕਦੀ ਗੱਲ ਇਹ ਹੈ ਕਿ ਸਰਕਾਰ ਅਸਫਲ ਹੈ ਦਿੱਲੀ ਦੀ ਇਸ ਵਕਤ। ਸੁਪਰੀਮ ਕੋਰਟ ਨੇ ਦਿੱਲੀ ਦੇ ਆਸਥਾ ਕੁੰਜ ਪਾਰਕ ਦੇ ਵਿੱਚ 17 ਸਾਲਾ ਲੜਕੀ ਦੇ ਨਾਲ ਸਮੂਹਕ ਜਬਰ ਜਨਾਹ ਤੇ ਦਿੱਲੀ ਦੇ ਸਵਰੂਪ ਨਗਰ ਇਲਾਕੇ ਦੇ ਵਿੱਚ ਕਥਿਤ ਜਿਹੜਾ ਜਬਰ ਜਨਾਹ ਦਾ ਮਾਮਲਾ ਹੋਇਆ, ਉਸ ਤੋਂ ਬਾਅਦ ਤਾਂ ਨਾਬਾਲਗ ਦੀ ਹੱਤਿਆ ਵੀ ਕਰ ਦਿੱਤੀ ਗਈ ਸੀ ਤੇ ਇਸ ਤੋਂ ਇਲਾਵਾ ਇੱਕ ਹੋਰ ਮਾਮਲਾ ਜਿਸ 'ਚ ਚੱਲਦੀ ਸਲੀਪਰ ਬੱਸ ਦੇ ਵਿੱਚ ਨਾਬਾਲਗ ਲੜਕੀ ਦੇ ਨਾਲ ਕਥਿਤ ਜਿਨਸੀ ਸ਼ੋਸ਼ਣ ਹੋਇਆ ਸੀ। ਇਹ ਸਾਰੀਆਂ ਖਬਰਾਂ ਦਾ ਆਪ ਹੀ ਨੋਟਿਸ ਲਿਆ, ਇਸ ਮਾਮਲੇ 'ਚ ਦੋਸ਼ ਲਗਾਇਆ ਕਿ ਗ੍ਰੇਟਰ ਨੋਇਡਾ ਤੋਂ ਲੈ ਕੇ ਦਿੱਲੀ ਤੱਕ ਦਾ ਜਿਹੜਾ 47 ਕਿਲੋਮੀਟਰ ਤੱਕ ਦਾ ਸਫ਼ਰ ਹੈ ਉਹ ਤੈਅ ਕਰਨ ਲੱਗਿਆਂ ਲੜਕੀਆਂ ਖੌਫ ਦੇ ਵਿੱਚ ਰਹਿੰਦੀਆਂ ਨੇ ਔਰ ਇਸ ਨੂੰ ਰੋਕਣ ਵਾਲੀਆਂ ਏਜੰਸੀਆਂ ਨਾਕਾਮ ਨੇ। ਜਸਟਿਸ JB ਪਾਰਦੀਵਾਲਾ ਤੇ ਜਸਟਿਸ KK ਵਿਨੋਦ ਦੀ ਬੈਂਚ ਨੇ ਇਹ ਵੀ ਕਿਹਾ ਕਿ ਇਹਨਾਂ ਘਟਨਾਵਾਂ ਦੀ ਤੁਲਨਾ ਨਿਰਭਯਾ ਮਾਮਲੇ ਦੇ ਨਾਲ ਕਰਨੀ ਸੁਭਾਵਕ ਹੈ। ਉਸ ਮਾਮਲੇ ਨੇ ਭਾਰਤ ਭਰ ਨੂੰ ਹਿਲਾ ਕੇ ਰੱਖ ਦਿੱਤਾ ਸੀ, ਪਰ ਉਸ ਤੋਂ ਬਾਅਦ ਵੀ ਦਿੱਲੀ ਦੇ ਵਿੱਚ ਸਰਕਾਰਾਂ ਅਲੱਗ ਅਲੱਗ ਪਾਰਟੀ ਦੀਆਂ ਆਈਆਂ ਗਈਆਂ, ਕਿਸੇ ਨੇ ਕੁਝ ਖਾਸ ਕੀਤਾ ਨਹੀਂ। ਬੈਂਚ ਨੇ ਇਹ ਵੀ ਸਵਾਲ ਕੀਤਾ ਹੈ ਕਿ ਉਸ ਤੋਂ ਬਾਅਦ ਇੱਕ ਦਹਾਕੇ ਦੇ ਵਿੱਚ ਕਾਨੂੰਨ ਪ੍ਰਬੰਧ ਦੇ ਅੰਦਰ ਕੋਈ ਸੁਧਾਰ ਹੋਏ ਨੇ ਜਾਂ ਨਹੀਂ, ਇਹਦਾ ਜਵਾਬ ਵੀ ਅਦਾਲਤ ਨੂੰ ਦਿੱਤਾ ਜਾਵੇ। ਦਿੱਲੀ NCR ਦੇ ਵਿੱਚ ਜਿਨਸੀ ਅਪਰਾਧ ਦੇ ਨਾਲ ਜੁੜੀਆਂ ਘਟਨਾਵਾਂ ਹਰ ਰੋਜ਼ ਹਰ ਪਲ ਹਰ ਇੱਕ ਘੰਟੇ ਦੇ ਵਿੱਚ ਵਾਪਰ ਰਹੀਆਂ ਨੇ। ਉੱਥੇ ਆਖਰੀ ਖਬਰ ਦੀ ਭਾਰਤ ਦੇ ਨਾਲ ਜੁੜੀ ਸਾਂਝ ਪਾਈਏ ਤੇ ਪੰਜਾਬ ਦੇ ਨਾਲ ਜੁੜੀ ਹੋਈ ਹੈ, ਜਿੱਥੇ ਪਠਾਨਕੋਟ ਦੇ ਸੁਜਾਨਪੁਰ ਇਲਾਕੇ ਦੇ ਵਿੱਚ ਫਿਰੋਜ਼ਪੁਰ ਕਲਾਂ ਪਿੰਡ ਦੇ ਰਹਿਣ ਵਾਲੇ ਬਲਜਿੰਦਰ ਸਿੰਘ ਦੇ ਬਜ਼ੁਰਗ ਮਾਤਾ ਪਿਤਾ ਇਸ ਵਕਤ ਭਾਰਤ ਸਰਕਾਰ ਤੋਂ ਉਮੀਦ ਲਗਾਈ ਬੈਠੇ ਨੇ ਕਿ ਬਲਜਿੰਦਰ ਸਿੰਘ, ਜਿਸ ਨੂੰ ਸਾਊਦੀ ਅਰਬ ਦੇ ਵਿੱਚ ਕਥਿਤ ਤੌਰ ਦੇ ਉੱਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ 'ਚ ਮੌਤ ਦੀ ਸਜ਼ਾ ਸੁਣਾਈ ਗਈ ਹੈ, ਉਹ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਤੇ ਤੋਂ ਮਦਦ ਮੰਗ ਰਿਹਾ ਹੈ ਕਿ ਉਸ ਨੂੰ ਬਚਾ ਲਿਆ ਜਾਵੇ ਜੇਕਰ ਉਹਨਾਂ ਦੇ ਪੁੱਤ ਨੂੰ ਬਚਾਇਆ ਜਾ ਸਕਦਾ ਹੈ। ਬਲਜਿੰਦਰ ਸਿੰਘ ਸਾਊਦੀ ਅਰਬ ਦੇ ਵਿੱਚ ਟਰੱਕ ਡਰਾਈਵਰ ਦੇ ਤੌਰ ਤੇ ਕੰਮ ਕਰਦਾ ਸੀ। ਪੰਜਾਬ ਦੇ ਵਿੱਚ ਜਿਹੜਾ ਮੀਡੀਆ ਦਾ ਲੋਕਾਂ ਦਾ ਆਣਾ ਜਾਣਾ ਲੱਗਿਆ ਹੋਇਆ। ਮੋਟੇ ਤੌਰ ਤੇ ਤੁਹਾਨੂੰ ਦੱਸਦੇ ਚੱਲੀਏ ਕਿ ਪਰਿਵਾਰ ਦੇ ਮੁਤਾਬਕ ਬਲਜਿੰਦਰ ਸਿੰਘ 2024 ਚ ਸਾਊਦੀ ਅਰਬ ਦੀ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਉਹ 2017 ਚ ਰੁਜ਼ਗਾਰ ਦੇ ਸਿਲਸਿਲੇ ਚ ਦੁਬਈ ਰਹਿ ਰਿਹਾ ਸੀ ਤੇ ਉੱਥੇ ਹੀ ਟਰੱਕ ਡਰਾਈਵਰ ਦੇ ਤੌਰ ਤੇ ਕੰਮ ਵੀ ਕਰਦਾ ਸੀ। ਪਰਿਵਾਰ ਦਾ ਕਹਿਣਾ ਹੈ ਕਿ 2023 ਚ ਛੁੱਟੀ ਬਿਤਾਉਣ ਤੋਂ ਬਾਅਦ ਉਹ ਫਿਰ ਵਿਦੇਸ਼ ਚਲਾ ਗਿਆ। ਪਰਿਵਾਰ ਮੁਤਾਬਕ 6 ਫਰਵਰੀ 2024 ਨੂੰ ਬਲਜਿੰਦਰ ਸਿੰਘ ਟਰੱਕ ਦੇ ਰਾਹੀਂ ਦੁਬਈ ਤੋਂ ਸਾਊਦੀ ਅਰਬ ਜਾ ਰਿਹਾ ਸੀ। ਦੁਬਈ ਸਰਹੱਦ ਤੋਂ ਪਹਿਲਾਂ ਹੀ ਇੱਕ ਥਾਂ ਦੇ ਉੱਤੇ ਉਸਨੂੰ ਕੁਝ ਦੇਰ ਦੇ ਲਈ ਉਹਨੂੰ ਰੋਕਣਾ ਪਿਆ। ਉੱਥੇ ਇੱਕ ਵਿਅਕਤੀ ਨੇ ਸਾਊਦੀ ਅਰਬ 'ਚ ਰਹਿਣ ਵਾਲੇ ਆਪਣੇ ਬਜ਼ੁਰਗ ਪਿਤਾ ਦਾ ਵੀਡੀਓ ਦਿਖਾਇਆ ਤੇ ਕਿ ਉਸਦੀ ਦਵਾਈ ਦਾ ਪੈਕੇਟ ਉੱਥੇ ਪਹੁੰਚਾਉਣ ਦੀ ਉਹ ਕੋਸ਼ਿਸ਼ ਕਰੇ ਤੇ ਉਸ ਕੋਸ਼ਿਸ਼ 'ਚ ਉਸਦੀ ਮਦਦ ਕਰੇ। ਪਰਿਵਾਰ ਦਾ ਕਹਿਣਾ ਹੈ ਕਿ ਬਲਜਿੰਦਰ ਬਿਮਾਰ ਬਜ਼ੁਰਗ ਦੇ ਲਈ ਦਵਾ ਪਹੁੰਚਾਉਣ ਦੇ ਮਕਸਦ ਦੇ ਨਾਲ ਉਹ ਪੈਕੇਟ ਲੈ ਕੇ ਉੱਥੋਂ ਚੱਲ ਪਿਆ। ਹਾਲਾਂਕਿ ਦੁਬਈ ਸਾਊਦੀ ਸਰਹੱਦ ਦੇ ਉੱਤੇ ਟਰੱਕ ਦੀ ਤਲਾਸ਼ੀ ਦੇ ਦਰਮਿਆਨ ਉਸ ਪੈਕੇਟ ਦੇ ਵਿੱਚ ਉਸ ਪਾਸੋਂ ਕਥਿਤ ਤੌਰ ਦੇ ਉੱਤੇ ਨਸ਼ੀਲੇ ਪਦਾਰਥ ਬਰਾਮਦ ਹੋਏ। ਇਸ ਤੋਂ ਬਾਅਦ ਬਲਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪਰਿਵਾਰ ਮੁਤਾਬਕ ਪੈਕੇਟ ਲੈਣ ਦੇ ਲਈ ਸਾਊਦੀ ਅਰਬ ਆਉਣ ਵਾਲੇ ਵਿਅਕਤੀਆਂ ਨੂੰ ਵੀ ਇਸ ਮਾਮਲੇ ਦੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਇਸ ਮੁਕੱਦਮੇ ਦੀ ਸੁਣਵਾਈ ਦੇ ਦਰਮਿਆਨ ਸਾਊਦੀ ਅਰਬ ਦੀ ਇੱਕ ਅਦਾਲਤ ਨੇ ਉਸਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ। ਪਰਿਵਾਰ ਹੁਣ ਭਾਰਤ ਸਰਕਾਰ ਤੋਂ ਮੰਗ ਕਰ ਰਿਹਾ ਕਿ ਉਹਨਾਂ ਦੇ ਪੁੱਤ ਨੂੰ ਜਿਹੜਾ ਉੱਥੋਂ ਬਚਾਇਆ ਜਾਵੇ, ਭਾਰਤ ਸਰਕਾਰ ਇਸ ਮਾਮਲੇ ਦੇ ਵਿੱਚ ਦਖਲ ਅੰਦਾਜ਼ੀ ਕਰੇ। ਵੈਸੇ ਨਸ਼ੇ ਨੂੰ ਲੈ ਕੇ ਸਾਊਦੀ ਅਰਬ ਦੇ ਵਿੱਚ ਕਾਫੀ ਸਖਤ ਕਾਨੂੰਨ ਨੇ। ਪਰਿਵਾਰ ਕੇਂਦਰ ਸਰਕਾਰ ਤੋਂ ਇਸ ਮਾਮਲੇ 'ਚ ਸਾਊਦੀ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨ ਔਰ ਸੰਪਰਕ ਸਾਧਨ ਦੀ ਕੋਸ਼ਿਸ਼ ਵੀ ਕਰ ਰਿਹਾ ਤਾਂ ਕਿ ਉਹ ਆਪਣੇ ਪੁੱਤ ਦੇ ਨਾਲ ਗੱਲਬਾਤ ਕਰ ਸਕਣ। ਖੈਰ, ਇੱਧਰ ਆਸਟ੍ਰੇਲੀਆ ਵਾਲੇ ਪਾਸੇ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ। ਆਸਟ੍ਰੇਲੀਆ ਦੇ ਵਿੱਚ ਬੜਾ ਕੁਝ ਹੋ ਵਾਪਰ ਰਿਹਾ। ਸਭ ਤੋਂ ਪਹਿਲਾਂ ਗ੍ਰੀਨਸ ਪਾਰਟੀ ਦੇ ਨਾਲ ਜੁੜੀ ਹੋਈ ਖਬਰ ਹੈ, ਜਿੱਥੇ ਲਰੀਸਾ ਵਾਟਰਸ ਨੇ ਹੁਣ ਆਖਰਕਾਰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਲਰੀਸਾ ਵਾਟਰਸ, ਜੇਕਰ ਤੁਹਾਨੂੰ ਨਹੀਂ ਪਤਾ ਤਾਂ ਆਸਟ੍ਰੇਲੀਆ ਦੇ ਵਿੱਚ ਜਿਵੇਂ ਲਿਬਰਲ ਨੈਸ਼ਨਲ ਪਾਰਟੀ ਹੈ, ਲੇਬਰ ਪਾਰਟੀ ਹੈ, ਵਨ ਨੇਸ਼ਨ ਪਾਰਟੀ, ਉਸੇ ਤਰੀਕੇ ਦੇ ਨਾਲ ਇੱਕ ਗ੍ਰੀਨਸ ਪਾਰਟੀ ਵੀ ਹੈ। ਲਰੀਸਾ ਵਾਟਰਸ ਦੇ ਕਾਰਜਕਾਲ ਦੇ ਵਿੱਚ ਇਹ ਪਾਰਟੀ ਗੁੰਮਸੁੰਮ ਹੋ ਕੇ ਰਹਿ ਗਈ ਸੀ ਤੇ ਲਰੀਸਾ ਵਾਟਰਸ ਇਸ ਪਾਰਟੀ ਦੇ ਕੌਮੀ ਨੇਤਾ ਸੀ। ਉਹ ਵੱਖਰੀ ਗੱਲ ਹੈ ਕਿ ਉਹ ਇੱਕ ਬਿਮਾਰੀ ਦੇ ਨਾਲ ਜੂਝ ਰਹੇ ਸੀ, ਇਸ ਕਰਕੇ ਵੀ ਹੋ ਸਕਦਾ ਹੈ ਕਿ ਕੁਇਨਜ਼ਲੈਂਡ ਤੋਂ ਸੈਨੇਟਰ ਰਹੇ ਤੇ ਸਾਬਕਾ ਵਕੀਲ ਦੇ ਤੌਰ ਦੇ ਉੱਤੇ ਲਰੀਸਾ ਵਾਟਰਸ ਹੁਣ ਗ੍ਰੀਨਸ ਪਾਰਟੀ ਦੇ ਵਿੱਚ ਆਪਣੀਆਂ ਨੇਤਾ ਦੇ ਤੌਰ ਦੇ ਉੱਤੇ ਸੇਵਾਵਾਂ ਨਹੀਂ ਨਿਭਾਉਣਗੇ। ਉਹਨਾਂ ਨੇ ਕਿਹਾ ਕਿ ਲੰਮੇ ਚਿਰ ਤੋਂ ਉਹਨਾਂ ਨੂੰ ਕਿਡਨੀ ਦੇ ਨਾਲ ਜੁੜੀ ਹੋਈ ਇੱਕ ਬਿਮਾਰੀ ਸੀ ਔਰ ਇਸ ਨੂੰ ਲੈ ਕੇ ਉਹ ਕੰਮ ਦੇ ਉੱਤੇ ਵੀ ਸਹੀ ਸਮਾਂ ਨਹੀਂ ਸੀ ਦੇ ਪਾ ਰਹੇ। ਹਾਲਾਂਕਿ ਗ੍ਰੀਨਸ ਪਾਰਟੀ ਦਾ ਹੁਣ ਅਗਲਾ ਨੇਤਾ ਕੌਣ ਹੋਏਗਾ ਇਹ ਹਾਲੇ ਤੱਕ

ਚੁਣਿਆ ਨਹੀਂ ਗਿਆ। ਗ੍ਰੀਨਸ ਪਾਰਟੀ ਪਹਿਲਾਂ ਹੀ ਬੜੇ ਮੁਸ਼ਕਲ ਦੌਰ ਦੇ ਵਿੱਚੋਂ ਗੁਜ਼ਰ ਰਹੀ ਹੈ। ਕਿਸੇ ਸਮੇਂ ਦੇਸ਼ ਦੀ ਤੀਜੇ ਨੰਬਰ ਦੀ ਪਾਰਟੀ ਹੁਣ ਚੌਥੇ ਨੰਬਰ ਤੋਂ ਵੀ ਪਿੱਛੇ ਜਾ ਚੁੱਕੀ ਹੈ। ਬਲਕਿ ਅੱਜ ਦੀ ਤਰੀਕ ਦੇ ਵਿੱਚ ਵਿਕਟੋਰੀਆ ਦੇ ਅੰਦਰ ਜਿਹੜੀਆਂ ਚੋਣਾਂ ਹੋ ਰਹੀਆਂ ਨੇ, ਮੈਲਬਨ ਸੀਬੀਡੀ ਦੇ ਇਲਾਕੇ ਨੂੰ ਛੱਡਦੀ ਹੈ ਤੇ ਗ੍ਰੀਨਸ ਪਾਰਟੀ ਦੀ ਹੋਂਦ ਖਤਰੇ ਦੇ ਵਿੱਚ ਦਿਖਾਈ ਦੇ ਰਹੀ ਹੈ। ਇਸ ਦਰਮਿਆਨ ਲਰੀਸਾ ਵਾਟਰਸ, ਜਿਨ੍ਹਾਂ ਨੇ ਹਾਲੇ ਸਾਲ ਪਹਿਲਾਂ ਹੀ ਇਹ ਅਹੁਦਾ ਸੰਭਾਲਿਆ ਸੀ, ਐਡਮ ਬੈਂਡਟ ਉਸ ਤੋਂ ਪਹਿਲਾਂ ਗ੍ਰੀਨਸ ਪਾਰਟੀ ਦੇ ਨੇਤਾ ਹੁੰਦੇ ਸੀ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਇਹ ਅਹੁਦਾ ਸੰਭਾਲਿਆ। ਪਤਾ ਫਿਲਹਾਲ ਇਹ ਚੱਲ ਰਿਹਾ ਹੈ ਕਿ NSW ਤੋਂ ਸੈਨੇਟਰ ਮੈਰੀਨ ਫੁਰੇਕੀ ਜਾਂ ਸਾਊਥ ਆਸਟ੍ਰੇਲੀਆ ਦੀ ਸੈਨੇਟਰ ਸਾਰਾ ਹੈਨਸਨ ਯੰਗ ਫਿਲਹਾਲ ਟੌਪ ਲੀਡਰਸ਼ਿਪ ਦੇ ਰੋਲ ਦੇ ਲਈ ਫਿੱਟ ਬੈਠਦੇ ਨੇ, ਕਿਉਂਕਿ ਹੋਰ ਕੋਈ ਵੱਡਾ ਨਾਮ ਇਹਨਾਂ ਦੇ ਕੋਲ ਹੈ ਨਹੀਂ। ਔਰ ਗ੍ਰੀਨਸ ਪਾਰਟੀ ਦੇ ਵਿੱਚ ਲਰੀਸਾ ਵਾਟਰਸ ਸਭ ਤੋਂ ਪਹਿਲਾਂ 2011 ਦੇ ਵਿੱਚ ਆਏ ਸੀ, ਹਾਲਾਂਕਿ ਉਹਨਾਂ ਨੂੰ ਥੋੜੇ ਸਮੇਂ ਦੇ ਲਈ ਪਾਰਲੀਮੈਂਟ ਛੱਡਣੀ ਵੀ ਪਈ ਸੀ 2016-17 ਦੇ ਵਿੱਚ, ਜੇਕਰ ਤੁਹਾਨੂੰ ਯਾਦ ਹੋਵੇ। ਡਿਊਲ ਸਿਟੀਜ਼ਨਸ਼ਿਪ ਵਾਲਾ ਸਾਗਾ ਜਿਹੜਾ ਉਹ ਕਾਫੀ ਜ਼ਿਆਦਾ ਘਰ ਕਰ ਗਿਆ ਸੀ ਉਦੋਂ ਲਰੀਸਾ ਵਾਟਰਸ ਤੇ ਵੀ ਇਲਜ਼ਾਮ ਲੱਗੇ ਸੀ ਕਿ ਉਹਨਾਂ ਦੇ ਕੋਲ ਵੀ ਕੈਨੇਡੀਅਨ ਸਿਟੀਜ਼ਨਸ਼ਿਪ ਹੈ। ਹਾਲਾਂਕਿ ਇਸ ਦਰਮਿਆਨ ਬੜੇ ਸਾਰੇ ਲੋਕ, ਬੜੇ ਸਾਰੇ ਵੱਡੇ ਵੱਡੇ ਸਿਆਸਤਦਾਨ ਉਸ ਦਰਮਿਆਨ ਅਹੁਦਾ ਛੱਡਣ ਦੇ ਲਈ ਮਜਬੂਰ ਹੋਏ ਸੀ। ਡਿਊਲ ਸਿਟੀਜ਼ਨਸ਼ਿਪ ਤਾਂ ਬਾਨਬੀ ਜੋਇਸ ਕੋਲ ਵੀ ਸੀ, ਕੈਟੀ ਗੈਲਗਰ ਦੇ ਕੋਲ ਵੀ ਸੀ, ਜੈਕੀ ਲੈਂਬੀ ਦੇ ਕੋਲ ਵੀ ਸੀ। 2018 ਦੇ ਵਿੱਚ ਲਰੀਸਾ ਵਾਟਰ ਫਿਰ ਤੋਂ ਸਿਆਸਤ ਚ ਦਾਖਲ ਹੁੰਦੇ ਨੇ, ਪਰ ਫਿਰ ਹੁਣ ਉਹ ਲੰਮੇ ਸਮੇਂ ਤੋਂ ਲਗਭਗ ਖਾਮੋਸ਼ੀ ਚੱਲ ਰਹੀ ਸੀ। ਵੈਸੇ ਬਾਨਬੀ ਜੋਇਸ ਦਾ ਨਾਮ ਲੈ ਲਿਆ ਗਿਆ ਇੱਕ ਖਬਰ ਦੇ ਵਿੱਚ। ਬਾਨਬੀ ਜੋਇਸ ਕਦੇ ਨੈਸ਼ਨਲ ਪਾਰਟੀ ਦੇ ਨੇਤਾ ਸੀ ਤੇ ਅੱਜ ਕੱਲ ਜਿਹੜੇ ਨੇ ਉਹ ਵਨ ਨੇਸ਼ਨ ਪਾਰਟੀ ਦੇ ਨੇਤਾ ਨੇ। ਹੁਣ ਵਨ ਨੇਸ਼ਨ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਇਸ ਕਰਕੇ ਵੀ ਇਹਨਾਂ ਦਿਨਾਂ 'ਚ ਚਰਚਾ 'ਚ ਬਣੀਆਂ ਹੋਈਆਂ ਨੇ, ਕਿਉਂਕਿ ਵਿਕਟੋਰੀਆ ਚੋਣਾਂ ਨੂੰ ਲੈ ਕੇ ਵਨ ਨੇਸ਼ਨ ਨੇ ਆਪਣਾ ਪੂਰਾ ਜ਼ੋਰ ਪੂਰਾ ਵਾਹ ਲਗਾ ਰੱਖਿਆ ਹੈ। ਉੱਥੇ ਦੂਸਰੇ ਪਾਸੇ ਕੁਝ ਐਸੇ ਵੀ ਲੋਕ ਨੇ, ਕੁਝ ਐਸੀਆਂ ਵੀ ਤਾਕਤਾਂ ਨੇ ਜਿਹੜੀਆਂ ਕਿ ਵਨ ਨੇਸ਼ਨ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਪ੍ਰਕਾਸ਼ਿਤ ਕਰ ਰਹੀਆਂ ਨੇ, ਕਿਉਂਕਿ ਮੀਡੀਆ ਦਾ ਇੱਕ ਬਹੁਤ ਵੱਡਾ ਹਿੱਸਾ, ਖਾਸ ਤੌਰ ਦੇ ਉੱਤੇ ਰਾਈਟ ਵਿੰਗਰ ਮੀਡੀਆ ਜਿਹੜਾ, ਵਨ ਨੇਸ਼ਨ ਦੀ ਉਸਤਤ ਦੇ ਵਿੱਚ ਲੱਗਿਆ ਹੋਇਆ। ਪੌਲਿਨ ਹੈਨਸਨ ਜਾਪ ਚੱਲ ਰਹੇ ਨੇ ਉੱਥੇ 24 ਘੰਟੇ ਉਹਨਾਂ ਟੀਵੀ ਚੈਨਲਾਂ ਦੇ ਉੱਤੇ। ਅਜਿਹੇ ਦੇ ਵਿੱਚ ਗਾਰਜੀਅਨ ਆਸਟ੍ਰੇਲੀਆ ਇੱਕ ਕੁਝ ਐਸੇ ਅਦਾਰਿਆਂ ਦੇ ਵਿੱਚ ਹੈ ਜਿਹੜਾ ਕਿ ਵਨ ਨੇਸ਼ਨ ਦੇ ਨਾਲ ਜੁੜੀਆਂ ਸਾਰੀਆਂ ਖਬਰਾਂ ਪ੍ਰਕਾਸ਼ਿਤ ਕਰ ਰਹੇ ਨੇ। ਹੁਣ ਇੱਕ ਖਬਰ ਇਹ ਵੀ ਪਤਾ ਚੱਲੀ ਹੈ ਕਿ ਜਿਹੜੇ ਲੋਕ ਵਨ ਨੇਸ਼ਨ ਦੇ ਵਿੱਚ ਆਉਂਦੇ ਨੇ, ਵੈਸੇ ਹੁਣ ਇਸ ਨੂੰ ਵਨ ਪਰਸਨ ਪਾਰਟੀ ਵੀ ਕਹਿਣ ਲੱਗ ਪਿਆ ਹੈ, ਕਿਉਂਕਿ ਵਨ ਨੇਸ਼ਨ ਦੇ ਵਿੱਚ ਕੋਈ ਆਉਂਦਾ ਜ਼ਰੂਰ ਹੈ ਪਰ ਟਿਕਦਾ ਨਹੀਂ ਹੈ। ਚਾਹੇ ਸੂਬਾਈ ਚੋਣਾਂ ਹੋਣ, ਚਾਹੇ ਫੈਡਰਲ ਪਾਰਲੀਮੈਂਟ ਹੋਵੇ, ਵਨ ਨੇਸ਼ਨ ਪਾਰਟੀ ਦੇ ਵਿੱਚ 51 ਲੋਕ ਜਿਹੜੇ ਹੁਣ ਤੱਕ ਪੌਲਿਨ ਹੈਨਸਨ ਦੇ ਬੈਨਰ ਦੇ ਹੇਠ ਅਲੱਗ ਅਲੱਗ ਅਦਾਰੇ ਅਲੱਗ ਅਲੱਗ ਲੈਵਲ ਦੇ ਉੱਤੇ, ਚਾਹੇ ਉਹ ਸਟੇਟ ਇਲੈਕਸ਼ਨ ਚ ਜਿੱਤੇ ਹੋਣ, ਕਿਸੇ ਬਾਈ ਇਲੈਕਸ਼ਨ ਚ ਜਿੱਤੇ ਹੋਣ, ਚਾਹੇ ਉਹਨਾਂ ਦੀ ਮੁੜ ਚੋਣ ਹੋਈ ਹੋਵੇ, ਜਿਹਨਾਂ 51 ਲੋਕਾਂ ਦੀ ਚੋਣ ਹੋਈ ਹੈ, ਚਾਹੇ ਸੈਨੇਟਰ ਦੇ ਤੌਰ ਤੇ, ਚਾਹੇ ਹਾਊਸ ਆਫ ਰਿਪ੍ਰੈਜੈਂਟੇਟਿਵ ਦੇ MP ਦੇ ਤੌਰ ਦੇ ਉੱਤੇ, ਉਹਨਾਂ ਚੋਂ 28 ਤਾਂ ਛੱਡ ਕੇ ਚਲੇ ਗਏ ਨੇ ਜਾਂ ਉਹਨਾਂ ਨੂੰ ਕੱਢ ਦਿੱਤਾ ਗਿਆ ਹੈ। ਵੈਸੇ 2025 ਦੀਆਂ ਫੈਡਰਲ ਚੋਣਾਂ ਦੇ ਵੇਲੇ ਵਨ ਨੇਸ਼ਨ ਦੇ ਕੋਲ ਦੇਸ਼ ਭਰ ਦੇ ਵਿੱਚ 6% ਕੁੱਲ ਵੋਟਾਂ ਹਾਸਲ ਹੋਈਆਂ ਸੀ। ਹੁਣ ਸਰਵੇਖਣ ਇਹ ਦਿਖਾ ਰਹੇ ਨੇ ਕਿ ਉਹਨਾਂ ਨੂੰ 30% ਵੋਟਾਂ ਹਾਸਲ ਹੋ ਸਕਦੀਆਂ ਨੇ। ਯਾਨੀ ਕਿ ਬੇਸ਼ੱਕ ਸਰਕਾਰ ਬਣੇ ਨਾ ਬਣੇ, ਕੋਈ ਮਾਈਨੋਰਿਟੀ ਗਵਰਨਮੈਂਟ ਦੇ ਵਿੱਚ ਵਨ ਨੇਸ਼ਨ ਆਵੇ ਨਾ ਆਵੇ, ਪਰ ਵਿਰੋਧੀ ਧਿਰ ਦੇ ਤੌਰ ਦੇ ਉੱਤੇ ਤਾਂ ਖੁਦ ਨੂੰ ਸਥਾਪਿਤ ਕਰ ਹੀ ਸਕਦੀ ਹੈ ਜੇਕਰ ਇਹ ਰੁਝਾਨ ਰਹਿੰਦਾ ਹੈ। ਪਰ ਅਜੇ ਇਹਦੇ ਵਿੱਚ ਕਿੰਨਾ ਕੁ ਚਿਰ ਵਨ ਨੇਸ਼ਨ ਟਿਕ ਪਾਉਂਦੀ ਹੈ, ਇਹ ਇੱਕ ਬਹੁਤ ਵੱਡਾ ਸਵਾਲ ਪੈਦਾ ਹੁੰਦਾ। ਹੁਣ ਜਦੋਂ 1995 ਚ ਖੁਦ ਪੌਲਿਨ ਹੈਨਸਨ ਜਿਹੜੀ ਸਿਆਸਤ ਦੇ ਵਿੱਚ ਦਾਖਲ ਹੁੰਦੇ ਸੀ, ਉਹ ਲਿਬਰਲ ਪਾਰਟੀ ਦੀ ਇੱਕ ਫੈਡਰਲ ਸੀਟ ਤੋਂ ਉੱਤੋਂ ਆਕਸਲੀ ਤੋਂ ਜਿੱਤ ਕੇ ਦਾਖਲ ਹੁੰਦੇ ਸੀ। ਉਹ ਅਲੱਗ ਗੱਲ ਹੈ ਕਿ ਬਾਅਦ ਦੇ ਵਿੱਚ ਉਹ ਇੰਡੀਪੈਂਡੈਂਟ ਹੋ ਗਏ, ਅੱਡ ਹੋ ਗਏ ਲਿਬਰਲ ਨੂੰ, ਛੱਡ ਦਿੱਤਾ ਤੇ ਫਿਰ ਵਨ ਨੇਸ਼ਨ ਘੜ ਲਈ। ਤੇ ਫਿਰ ਇੱਕ ਸਮਾਂ ਜਿਹੜਾ ਆਉਂਦਾ ਹੈ ਉਹ 1998 ਦੇ ਵਿੱਚ ਸਭ ਤੋਂ ਵੱਡਾ ਸਮਾਂ ਸੀ, ਉਹ ਵਨ ਨੇਸ਼ਨ ਦੇ 1998 ਦੀਆਂ ਕੁਇਨਜ਼ਲੈਂਡ ਸੂਬੇ ਦੀਆਂ ਚੋਣਾਂ ਚ 11 ਜਿਹੜੇ ਮੈਂਬਰਸ ਚੁਣੇ ਜਾਂਦੇ ਨੇ, ਔਰ ਉਹ ਫਿਰ 11 ਦੇ 11 ਉਹ ਤੋਂ ਕੁਝ ਹੀ ਸਾਲਾਂ ਦੇ ਵਿੱਚ ਅਸਤੀਫਾ ਵੀ ਦੇ ਜਾਂਦੇ ਨੇ। ਲਗਭਗ 1901 ਸਾਲ ਵੀ ਉਹ ਨਹੀਂ ਟਿਕ ਪਾਉਂਦੇ। ਤੇ ਫਿਰ ਸਾਲ 2000 ਦਾ ਵਰਾ ਆਉਂਦਾ ਜਦੋਂ ਫੈਡਰਲ ਸੀਟ ਬਲੇਅਰ ਤੋਂ ਇਸ ਵਾਰ ਪੌਲਿਨ ਹੈਨਸਨ ਜਿਹੜੇ ਨੇ ਆਪਣੀ ਦਾਅਵੇਦਾਰੀ ਅਜ਼ਮਾਉਂਦੇ ਨੇ ਪਰ ਉੱਥੋਂ ਹਾਰ ਜਾਂਦੇ ਨੇ। ਸੋ ਇਹ ਵੀ ਹਾਰ ਵੀ ਉਸੇ ਗਿਣਤੀ ਦੇ ਵਿੱਚ ਗਿਣੀ ਜਾਏਗੀ ਜਿਹਦੇ ਵਿੱਚ 26 ਲੋਕ ਗਿਣੇ ਗਏ ਨੇ ਕਿ ਵਨ ਨੇਸ਼ਨ ਨੂੰ ਛੱਡ ਕੇ ਗਏ ਨੇ ਜਾਂ ਹਾਰੇ ਨੇ ਜਾਂ ਕੱਢੇ ਨੇ।
ਤੇ ਇਸ ਤਰੀਕੇ ਦੇ ਨਾਲ ਵਨ ਨੇਸ਼ਨ ਪਾਰਟੀ ਨੂੰ ਸ਼ੁਰੂਆਤ ਜਿਹੜੀ ਜਿਨ੍ਹਾਂ ਨੇ ਕੀਤੀ ਸੀ ਪੌਲਿਨ ਹੈਨਸਨ ਦੇ ਨਾਲ, ਡੇਵਿਡ ਓਲਡਫੀਲਡ, ਉਹਨਾਂ ਨੂੰ ਹੀ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਜਾਂਦਾ ਹੈ। ਇਹ ਵੀ ਇੱਕ ਪਾਰਟੀ ਦਾ ਇਤਿਹਾਸ ਰਿਹਾ ਹੈ, ਕਿਉਂਕਿ ਵਨ ਨੇਸ਼ਨ ਦੇ ਵਿੱਚ ਸਿਰਫ ਪੌਲਿਨ ਹੈਨਸਨ ਆਪਣੀ ਇੱਕ ਅਜ਼ਾਰੇਦਾਰੀ ਕਾਇਮ ਰੱਖਣਾ ਚਾਹੁੰਦੇ ਸੀ, ਤੇ ਠੀਕ ਕੁਇਨਜ਼ਲੈਂਡ ਦੇ ਸਾਗਾ ਦੀ ਤਰ੍ਹਾਂ 2004 ਦੇ ਵਿੱਚ ਵੈਸਟਰਨ ਆਸਟ੍ਰੇਲੀਆ ਚੋਂ 4 MLC ਚੁਣੇ ਜਾਂਦੇ ਨੇ ਤੇ 3 MLC ਚੁਣੇ ਜਾਂਦੇ ਨੇ ਤੇ ਉਹ 3 ਦੇ 3 ਜਿਹੜੇ ਨੇ ਉਹ ਪਾਰਟੀ ਛੱਡ ਕੇ ਚਲੇ ਜਾਂਦੇ ਨੇ। ਇਸ ਤਰੀਕੇ ਦੇ ਨਾਲ ਫਿਰ ਰੋਜ਼ਾਲੀ ਲੌਂਗ ਜਿਹੜੇ ਕਿ ਵਨ ਨੇਸ਼ਨ ਦੇ ਵਿੱਚ ਸਭ ਤੋਂ ਲੰਮਾ ਚਿਰ ਰਹਿੰਦੇ ਨੇ, ਪਰ ਕੁਇਨਜ਼ਲੈਂਡ ਦੀ ਸੀਟ ਤੋਂ 2009 ਦੇ ਵਿੱਚ ਉਹ ਵੀ ਹਾਰ ਜਾਂਦੇ ਨੇ। ਤੇ ਵਨ ਨੇਸ਼ਨ ਦੇ ਵਿੱਚ ਹਾਰਾਂ ਦਾ ਸਿਲਸਿਲਾ ਤੇ ਪਾਰਟੀ ਦੇ ਵਿੱਚੋਂ ਕੱਢੇ ਜਾਣ ਦਾ ਸਿਲਸਿਲਾ ਇਹ ਜਾਰੀ ਰਹਿੰਦਾ। ਮੈਲਕਮ ਰੌਬਰਟਸ ਜਿੱਤਦੇ ਜ਼ਰੂਰ ਨੇ ਪਰ ਬਾਅਦ ਦੇ ਵਿੱਚ ਡਿਸਕੁਆਲੀਫਾਈ ਹੋ ਜਾਂਦੇ ਨੇ 2016 ਚ। ਫਰੇਜ਼ਰ ਐਨਿੰਗ ਆਉਂਦੇ ਜ਼ਰੂਰ ਨੇ ਪਰ 3 ਦਿਨਾਂ ਦੇ ਅੰਦਰ ਅੰਦਰ ਉਹ ਵੀ ਪਾਰਟੀ ਛੱਡ ਦਿੰਦੇ ਨੇ। ਸਾਬਕਾ ਲੇਬਰ ਪਾਰਟੀ ਦੇ ਨੇਤਾ ਮਾਰਕ ਲੈਥਮ NSW ਤੋਂ ਆਉਂਦੇ ਜ਼ਰੂਰ ਨੇ ਪਰ ਮਾਰਕ ਲੈਥਮ ਵੀ ਫਿਰ ਰਿਜ਼ਾਈਨ ਕਰ ਜਾਂਦੇ ਨੇ ਔਰ 8 ਸਾਲ ਵਨ ਨੇਸ਼ਨ ਦੇ ਵਿੱਚ ਰਹਿਣ ਤੋਂ ਬਾਅਦ ਉਹਨਾਂ ਨੇ ਵੀ ਰਿਜ਼ਾਈਨ ਕਰ ਦਿੱਤਾ। ਤੇ ਠੀਕ ਇਸੇ ਤਰੀਕੇ ਦੇ ਨਾਲ ਹੁਣ ਨੈਸ਼ਨਲ ਪਾਰਟੀ ਤੋਂ ਬਾਨਬੀ ਜੋਇਸ ਪਾਰਟੀ ਦੇ ਵਿੱਚ ਜੁੜੇ ਜ਼ਰੂਰ ਨੇ 2026 ਚ, ਪਰ ਕਿੰਨਾ ਚਿਰ ਰਹਿੰਦੇ ਨੇ ਇਹ ਵੀ ਇੱਕ ਜਿਹੜਾ ਇਹ ਖਬਰ ਇਹ ਹੋਏਗੀ। ਖੈਰ ਦੇਖਦੇ ਹਾਂ ਕਿ ਵਿਕਟੋਰੀਆ ਦੀਆਂ ਚੋਣਾਂ ਤੋਂ ਕਿੰਨਾ ਚਿਰ ਬਾਅਦ ਬਾਨਬੀ ਜੋਇਸ ਇਹਨਾਂ ਚੋਣਾਂ ਦੇ ਵਿੱਚ ਇਸ ਪਾਰਟੀ ਦੇ ਵਿੱਚ ਬਣੇ ਰਹਿੰਦੇ ਨੇ। ਪਰ ਅੱਜ ਦੇ ਦਿਨ ਦੀ ਸਭ ਤੋਂ ਵੱਡੀ ਖਬਰ ਤਾਂ RBA ਦੇ ਨਾਲ ਜੁੜੀ ਹੈ। ਆਸਟ੍ਰੇਲੀਆ ਦੇ ਵਿੱਚ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਦੇਸ਼ ਦੀ ਕੇਂਦਰੀ ਬੈਂਕ ਨੇ ਫੈਸਲਾ ਲੈਣਾ ਕਿ ਇਸ ਸਾਲ ਦੇ ਵਿੱਚ 4ਵੀਂ ਵਾਰ ਵਿਆਜ ਦਰਾਂ ਵਧਾਈਆਂ ਜਾਣ ਜਾਂਦਾ। ਰਿਜ਼ਰਵ ਬੈਂਕ ਆਸਟ੍ਰੇਲੀਆ ਨੇ ਇਹ ਫੈਸਲਾ ਲੈਣਾ ਕਿ ਪਿਛਲੇ 15 ਸਾਲਾਂ ਦੇ ਵਿੱਚ ਵਿਆਜ ਦਰਾਂ ਨੂੰ ਸਭ ਤੋਂ ਸਿਖਰਲੇ ਪੱਧਰ ਤੇ ਲਿਜਾਇਆ ਜਾਵੇ ਜਾਂ ਨਾ। ਰਿਜ਼ਰਵ ਬੈਂਕ ਨੇ ਇਹ ਵੀ ਫੈਸਲਾ ਲੈਣਾ ਕਿ ਦੇਸ਼ ਦੇ ਕਰਜ਼ਦਾਤਾਵਾਂ ਦੀ ਬਾਂਹ ਅੱਜ ਮੋੜੀ ਜਾਵੇ ਕਿ ਨਾ, ਕਿਉਂਕਿ RBA ਪਹਿਲਾਂ ਹੀ ਇਹ ਸਿਗਨਲ ਦੇ ਚੁੱਕਿਆ ਹੈ ਕਿ ਮੱਧ ਪੂਰਬ ਦੇ ਵਿੱਚ ਦੇਖੋ ਜੰਗ ਹੋ ਰਹੀ ਹੈ, ਦੁਨੀਆ ਭਰ ਦੇ ਵਿੱਚ ਤੇਲ ਦੀਆਂ ਕੀਮਤਾਂ ਵੱਧ ਰਹੀਆਂ ਨੇ। ਕਾਰਨ ਕੋਈ ਵੀ ਹੋਵੇ, ਵਜ੍ਹਾ ਕੋਈ ਵੀ ਹੋਵੇ, ਬੇਸ਼ੱਕ ਜਿੰਨੀਆਂ ਮਰਜ਼ੀ ਤੁਸੀਂ ਗਾਲੀ ਗਲੋਚ ਇਰਾਨ ਨੂੰ ਕੱਢ ਲਵੋ, ਟਰੰਪ ਨੂੰ ਕੱਢ ਲਵੋ, ਪਰ ਆਸਟ੍ਰੇਲੀਆ ਤੇ ਅਸਰ ਪੈ ਰਹੇ ਨੇ। ਹੋਰ ਤਾਂ ਹੋਰ AI ਰਿਲੇਟਿਡ ਟੈਕਨੋਲੋਜੀ ਜਿਹੜੀ ਉਹ ਮਜ਼ਬੂਤ ਹੋ ਰਹੀ ਹੈ, ਲੋਕ ਘਰਾਂ ਦੇ ਵਿੱਚ ਬੈਠਣ ਦੇ ਲਈ ਮਜਬੂਰ ਹੋ ਰਹੇ ਨੇ, ਬੇਰੁਜ਼ਗਾਰੀ ਵੱਧ ਰਹੀ ਹੈ, ਤੇ ਇਸ ਤਰੀਕੇ ਦੇ ਨਾਲ ਇਹ ਦਰਦ ਜਿਹੜਾ ਉਹ ਕਰਜ਼ਦਾਤਾਵਾਂ ਦੇ ਉੱਤੇ ਆ ਕੇ ਪਏਗਾ, ਇਹ ਬੋਝ ਜਿਹੜਾ ਪਏਗਾ, ਔਰ 0.25% ਦਾ ਬੋਝ ਜਿਹੜਾ ਅੱਜ ਦੇ ਦਿਨ ਪੈ ਸਕਦਾ ਹੈ। ਇਹਦਾ ਮਤਲਬ ਕੀ ਹੋਇਆ? ਪ੍ਰੋਪਰਟੀ ਮਾਰਕੀਟ ਦੇ ਉੱਤੇ ਨਿਗਾਹ ਰੱਖਣ ਵਾਲੇ, ਖਾਸ ਤੌਰ ਦੇ ਉੱਤੇ ਇੱਕ ਫਾਈਨੈਂਸ਼ੀਅਲ ਕੰਪੈਰੀਜ਼ਨ ਸਾਈਟ ਕੈਨਸਟਾਰ ਨੇ ਇੱਕ ਖਬਰ ਜਿਹੜੀ ਉਹ ਅਲੱਗ ਅਲੱਗ ਮੀਡੀਆ ਅਦਾਰਿਆਂ ਨੂੰ ਭੇਜੀ ਹੈ। ਉਹਨਾਂ ਨੇ ਦੱਸਿਆ ਹੈ ਕਿ ਜੇਕਰ ਅੱਜ ਦੇ ਦਿਨ ਵਿਆਜ ਦਰਾਂ ਦੇ ਵਿੱਚ ਸਿਰਫ 0.25% ਦਾ ਇਜ਼ਾਫਾ ਹੁੰਦਾ ਹੈ, ਜੇਕਰ RBA ਇੰਨਾ ਵਾਧਾ ਕਰਦਾ ਹੈ ਕੈਸ਼ ਰੇਟ ਦੇ ਵਿੱਚ, ਤਾਂ ਇਹ ਮੰਨ ਕੇ ਚੱਲੋ ਕਿ ਉਹ ਅਲੱਗ ਗੱਲ ਹੈ ਕਿ ਤੁਹਾਡੀਆਂ LVR ਕੀ ਨੇ, ਤੁਹਾਡੀ ਕੰਡੀਸ਼ਨ ਕੀ ਹੈ, ਤੁਹਾਡੇ ਲੋਨ ਦੀ ਇਸ ਵਕਤ ਅਮਾਊਂਟ ਕੀ ਹੈ, ਉਹ ਅਲੱਗ ਅਲੱਗ ਹੋ ਸਕਦੇ ਨੇ, ਤੁਹਾਡੀ ਬੋਰਿੰਗ ਕਪੈਸਿਟੀ ਕੀ ਹੈ, ਪਰ ਮੋਟੇ ਤੌਰ ਦੇ ਉੱਤੇ ਇੱਕ ਔਸਤ ਦੱਸੀ ਗਈ ਹੈ ਕਿ ਜੇ $7 ਲੱਖ ਦਾ ਤੁਸੀਂ ਕਰਜ਼ ਲੈ ਰੱਖਿਆ ਐਵਰੇਜ ਵੇਰੀਏਬਲ ਰੇਟ ਦੇ ਉੱਤੇ, ਤਾਂ $107 ਦਾ ਤੁਹਾਨੂੰ ਮਹੀਨਾਵਾਰ ਹੋਰ ਦੇਣਾ ਪਏਗਾ ਅੱਜ ਦੀਆਂ ਵਿਆਜ ਦਰਾਂ ਵਧਣ ਤੋਂ ਬਾਅਦ। ਤੁਹਾਡਾ ਵਿੱਤੀ ਸੰਸਥਾ ਜਿਹੜੀ ਹੈ, ਤੁਹਾਡੀ ਲੈਂਡਿੰਗ ਏਜੰਸੀ ਜਿਹੜੀ, ਉਹ ਆਪਣੇ ਹਿਸਾਬ ਦੇ ਨਾਲ ਵਿਆਜ ਦਰਾਂ ਦੇ ਵਿੱਚ ਇਜ਼ਾਫਾ ਕਰ ਸਕਦੀ ਹੈ। ਪਰ ਇਸ ਸਾਲ ਦੇ ਵਿੱਚ ਜਿਹੜੇ RBA ਨੇ ਇੱਕ ਤੋਂ ਬਾਅਦ ਇੱਕ ਵਾਧੇ ਕੀਤੇ ਨੇ, ਵਿਆਜ ਦਰਾਂ ਵਧਾਈਆਂ ਨੇ, ਉਹਦੇ ਚੱਲਦਿਆਂ $7 ਲੱਖ ਦੇ ਲੋਨ ਦੇ ਉੱਤੇ ਹੀ ਲੋਕਾਂ ਨੂੰ ਘੱਟੋ ਘੱਟ $450 ਮਹੀਨਾ ਦਾ ਹੋਰ ਦੇਣਾ ਪੈ ਰਿਹਾ ਜਿੰਨਾ ਉਹ ਪਹਿਲਾਂ ਦੇ ਰਹੇ ਸੀ। ਉਦਾਹਰਨ ਇੱਕ ਹੋਰ ਹੈ, ਜਿਵੇਂ ਜੇ ਤੁਸੀਂ $10 ਲੱਖ ਦਾ ਲੋਨ ਲੈ ਰੱਖਿਆ ਤਾਂ ਫਿਰ ਇਸ ਦੇ ਵਿੱਚ $152 ਦਾ ਤੁਹਾਡਾ ਇਸ ਅੱਜ ਦੇ ਵਿਆਜ ਦਰ ਵਾਧੇ ਦੇ ਨਾਲ ਹੋਰ ਜੁੜ ਜਾਣਾ, ਯਾਨੀ ਇਸ ਸਾਲ ਦੇ ਵਿੱਚ $600 ਮਹੀਨੇ ਦਾ ਤੁਸੀਂ ਹੋਰ ਵੱਧ ਕੇ ਦੇ ਰਹੇ ਹੋ ਪਿਛਲੇ ਸਾਲ ਦੇ ਨਾਲੋਂ। ਸੋ ਇਸ ਤਰੀਕੇ ਦੇ ਨਾਲ ਇਹ ਜਿਹੜਾ ਰੇਟ ਹਾਈਕ ਹੈ, ਇਹ ਕਿਸ ਤਰੀਕੇ ਕਿਹਨਾਂ ਨੂੰ ਕਿੰਨਾ ਅਸਰ ਪਾਏਗਾ, ਇਹ ਤੁਸੀਂ ਆਪਣੀ ਵਿੱਤੀ ਸੰਸਥਾ ਦੇ ਨਾਲ ਜੁੜੀ ਹੋਈ ਗੱਲਬਾਤ ਉਹਨਾਂ ਦੇ ਨਾਲ ਹੀ ਕਰ ਸਕਦੇ ਹੋ, ਪਰ ਮੋਟੇ ਤੌਰ ਦੇ ਉੱਤੇ ਕਾਮਨਵੈਲਥ, ਵੈਸਟਪੈਕ, ਨੈਬ ਤੇ ANZ ਦੇਸ਼ ਦੇ 4 ਵੱਡੇ ਬੈਂਕ, ਤੇ ਇਸ ਤੋਂ ਇਲਾਵਾ ਬਾਕੀ ਦੀਆਂ ਵੱਡੀਆਂ ਜਿਹੜੀਆਂ ਵਿੱਤੀ ਸੰਸਥਾਵਾਂ ਵੀ ਨੇ, 15 ਦੇ ਕਰੀਬ ਲੈਂਡਿੰਗ ਏਜੰਸੀਜ਼ ਨੇ, ਉਹਨਾਂ ਦੀ ਤਰਫ ਤੋਂ ਵੀ ਇਹੀ ਗੱਲ ਕਹੀ ਗਈ ਹੈ ਕਿ ਉਹ ਵਿਆਜ ਦਰਾਂ ਨੂੰ ਤੁਰੰਤ ਵਧਾ ਦੇਣਗੇ, ਲਾਗੂ ਕਰ ਦੇਣਗੇ, ਕਿਉਂਕਿ ਕੈਸ਼ ਰੇਟ ਅੱਜ ਦੇ ਦਿਨ 4.60% ਦੇ ਉੱਤੇ ਜਾ ਸਕਦੀ ਹੈ।
ਇਹ ਤੋਂ ਬਾਅਦ ਆਰਬੀਆਈ ਦੀ ਇੱਕ ਹੋਰ ਬੈਠਕ ਹੋਣੀ ਹੈ ਨਵੰਬਰ ਮਹੀਨੇ ਦੇ ਵਿੱਚ ਹੋਣੀ ਹੈ, ਤੇ ਕਿਉਂਕਿ ਉਹ ਠੀਕ ਜਿਹੜੇ ਕ੍ਰਿਸਮਿਸ ਦਾ ਸਮਾਂ ਉਸ ਤੋਂ ਠੀਕ ਪਹਿਲਾਂ ਹੋ ਰਹੀ ਹੈ, ਮੰਨਿਆ ਜਾ ਰਿਹਾ ਹੈ ਕਿ ਆਸਟ੍ਰੇਲੀਆ ਦੇ ਵਿੱਚ ਸਰਕਾਰ ਵੀ ਹੋ ਸਕਦਾ ਹੈ ਕਿ ਆਰਬੀਆਈ ਦੇ ਉੱਤੇ, ਵੈਸੇ ਸਰਕਾਰ ਦੀ ਕੋਈ ਦਖਲ ਅੰਦਾਜ਼ੀ ਹੈ ਨਹੀਂ, ਪਰ ਇੱਕ ਜਿਹੜਾ ਪਬਲਿਕ ਸੈਂਟੀਮੈਂਟ ਹੈ ਕਿ ਵਿਆਜ ਦਰਾਂ ਦੇ ਵਿੱਚ ਇਜ਼ਾਫਾ ਕ੍ਰਿਸਮਿਸ ਤੋਂ ਠੀਕ ਪਹਿਲਾਂ ਨਾ ਕੀਤਾ ਜਾਵੇ, ਤੇ ਵੈਸੇ ਵੀ ਇਹ ਕਿਹਾ ਜਾ ਰਿਹਾ ਕਿ ਅਗਲੇ ਸਾਲ ਦੀ ਸ਼ੁਰੂਆਤ ਦੇ ਵਿੱਚ ਤਾਂ ਹਾਲਾਤ ਠੀਕ ਹੋ ਹੀ ਜਾਣੇ, ਪਰ ਹੁਣ ਆਹ ਜਿਹੜੀ ਵੇਵ ਹੈ ਇਸ ਨੂੰ ਕਿਵੇਂ ਕੱਢੋਗੇ, ਇਸ ਤੋਂ ਪਾਰ ਕਿਵੇਂ ਜਾਓਗੇ। ਉੱਥੇ ਕੁਝ ਹੋਰਨਾਂ ਖਬਰਾਂ ਦੀ ਸਾਂਝ ਪਾਈਏ, ਤੇ ਦੇਸ਼ ਦੇ ਵਿੱਚ ਸਭ ਤੋਂ ਮਾੜਾ ਸੂਬਾ ਕਿਹੜਾ, ਸਭ ਤੋਂ ਮਾੜਾ ਇਲਾਕਾ ਕਿਹੜਾ ਹੈ ਜਦੋਂ ਗੱਲ ਆਉਂਦੀ ਹੈ ਕਿ ਡਰਾਈਵਿੰਗ ਟੈਸਟ ਤੁਸੀਂ ਪਾਸ ਕਰ ਪਾਉਂਦੇ ਹੋ ਕਿ ਨਹੀਂ। ਹੁਣ ਇਸ ਦੇ ਨਾਲ ਜੁੜੇ ਇੱਕ ਅੰਕੜੇ ਵੈਸਟਰਨ ਆਸਟ੍ਰੇਲੀਆ ਤੋਂ ਵੀ ਸਾਹਮਣੇ ਆ ਰਹੇ ਨੇ। ਆਈ ਸਿਲੈਕਟ ਨਾਮ ਦੀ ਕੰਪੈਰੀਜ਼ਨ ਸਾਈਟ ਨੇ ਇਹ ਦਾਅਵਾ ਕੀਤਾ ਹੈ ਕਿ ਦੇਸ਼ ਦੇ ਵਿੱਚ ਸਭ ਤੋਂ ਮਾੜੀ ਜਿਹੜੀ ਰੇਟ ਹੈ ਡਰਾਈਵਿੰਗ ਟੈਸਟ ਪਾਸ ਕਰਨ ਦੀ, ਉਹ ਵੈਸਟਰਨ ਆਸਟ੍ਰੇਲੀਆ ਦੇ ਨਾਲ ਹੀ ਜੁੜੀ ਹੋਈ ਹੈ। ਲਗਭਗ 53% ਨਵੇਂ ਜਿਹੜੇ ਵਾਹਨ ਚਾਲਕ ਨੇ ਉਹ ਆਪਣੇ ਡਰਾਈਵਿੰਗ ਟੈਸਟ ਪਾਸ ਕਰ ਪਾਉਂਦੇ ਨੇ, ਹਾਲਾਂਕਿ ਵਿਕਟੋਰੀਆ ਦੇ ਵਿੱਚ ਇਹ ਸਭ ਤੋਂ ਬਿਹਤਰ ਹੈ। ਵਿਕਟੋਰੀਆ 'ਚ 72% ਲੋਕ ਜਿਹੜੇ ਨੇ, ਨਵੇਂ ਬੱਚੇ ਜਿਹੜੇ ਨੇ, ਉਹ ਆਪਣਾ ਡਰਾਈਵਿੰਗ ਟੈਸਟ ਪਾਸ ਕਰ ਪਾ ਲੈਂਦੇ ਨੇ। ਔਰ ਇਹ ਡੇਟਾ ਜਿਹੜਾ ਇਹ ਦੇਸ਼ ਭਰ ਦੇ ਅਲੱਗ ਅਲੱਗ ਸੂਬਿਆਂ ਦੇ ਵਿੱਚੋਂ ਅਲੱਗ ਅਲੱਗ ਜਿਹੜੇ ਡਰਾਈਵਿੰਗ ਟੈਸਟ ਸੈਂਟਰਸ ਨੇ ਉਹਨਾਂ ਦੇ ਨਾਲ ਜੁੜਿਆ ਹੋਇਆ ਸਾਹਮਣੇ ਆਇਆ। ਵੈਸਟਰਨ ਆਸਟ੍ਰੇਲੀਆ ਦੇ ਵਿੱਚ 10 ਦੇ ਵਿੱਚੋਂ 9 ਬੱਚੇ ਜਿਹੜੇ ਨੇ ਉਹਨਾਂ ਦੀ ਪਾਸਿੰਗ ਪਰਸੈਂਟੇਜ ਲਿਖਤੀ ਟੈਸਟ ਦੇ ਵਿੱਚ ਵੀ ਹੋ ਪਾਉਂਦੀ ਹੈ। ਠੀਕ ਪਰਥ ਜਿਹੜਾ ਕਿ ਵੈਸਟਰਨ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਸ਼ਹਿਰ ਹੈ, ਰਾਜਧਾਨੀ ਸ਼ਹਿਰ, ਇੱਥੇ ਸਭ ਤੋਂ ਘੱਟ ਪਰਸੈਂਟੇਜ ਹੈ। ਮਿਡਲੈਂਡ ਟੈਸਟ ਸੈਂਟਰ ਹੈ ਜਿਹੜਾ ਪਰਥ ਦੇ ਵਿੱਚ ਪੈਂਦਾ, 28% ਲਰਨਰ ਡਰਾਈਵਰ ਹੀ ਆਪਣਾ ਡਰਾਈਵਿੰਗ ਟੈਸਟ ਪਾਸ ਕਰ ਪਾਉਂਦੇ ਨੇ। ਮੀਰਾ ਬੁੱਕਾ ਜਿਹੜਾ ਪਰਥ ਦੇ ਵਿੱਚ ਪੈਂਦਾ, ਇੱਥੇ 31% ਲੋਕ ਪਾਸ ਕਰ ਪਾਉਂਦੇ ਨੇ, ਤੇ ਸਿਟੀ ਆਫ ਵੈਸਟ ਪਰਥ ਜਿਹੜਾ ਉੱਥੇ 34% ਲੋਕ ਆਪਣਾ ਡਰਾਈਵਿੰਗ ਟੈਸਟ ਪਾਸ ਕਰ ਪਾ ਰਹੇ ਨੇ। ਠੀਕ ਇਸੇ ਤਰੀਕੇ ਦੇ ਨਾਲ ਜਿਹੜੇ ਹੇਠਲੇ ਨੰਬਰ ਦੇ ਉੱਤੇ ਬਨਬਰੀ, ਰੋਕਿੰਗਮ ਇਹ ਸਾਰੇ ਇਲਾਕੇ ਸ਼ਾਮਿਲ ਹੁੰਦੇ ਨੇ। ਔਰ ਪਰਥ ਤੋਂ ਲਗਭਗ 21 ਕਿਲੋਮੀਟਰ ਦੂਰ ਇੱਕ ਇਲਾਕਾ ਹੈਗਾ ਹੈ ਜਿਸਨੂੰ ਇੱਕ ਸਕਸੈਸ ਨਾਮ ਦੇ ਸਬਬ ਦੇ ਤੌਰ ਦੇ ਉੱਤੇ ਜਾਣਿਆ ਜਾਂਦਾ ਹੈ, ਜਿੱਥੇ 85.4% ਲੋਕ ਹੈਗੇ ਨੇ ਜਿਹੜੇ ਡਰਾਈਵਿੰਗ ਟੈਸਟ ਪਾਸ ਕਰ ਪਾ ਰਹੇ ਨੇ। ਇਹ ਵੀ ਇੱਕ ਤਸਵੀਰ ਵੈਸਟਰਨ ਆਸਟ੍ਰੇਲੀਆ ਦੀ ਸਾਹਮਣੇ ਆਉਂਦੀ ਹੈ। ਵੈਸੇ ਖੈਰ ਡਰਾਈਵਿੰਗ ਟੈਸਟ ਦੇ ਨਾਲ ਜੁੜੀ ਖਬਰ ਤੋਂ ਬਾਅਦ ਹੁਣ ਦੇਸ਼ ਦੀਆਂ ਸੜਕਾਂ ਦੇ ਨਾਲ ਜੁੜੀ ਹੋਈ, ਵਿਕਟੋਰੀਆ ਦੇ ਵਿੱਚ ਜਿਹੜਾ ਸੜਕੀ ਹਾਦਸੇ ਨੇ ਉਸ ਦੇ ਨਾਲ ਜੁੜੇ ਹੋਏ ਜਿਹੜੇ ਮੰਤਰੀ ਨੇ ਉਹ ਪੁਰਾਣੇ ਅੰਕੜਿਆਂ ਦੇ ਆਧਾਰ ਦੇ ਉੱਤੇ ਮੀਡੀਆ ਦੇ ਵਿੱਚ ਦਾਅਵੇ ਕਰੀ ਜਾਂਦੇ ਨੇ ਕਿ ਵਿਕਟੋਰੀਆ ਦੇ ਵਿੱਚ ਸੜਕੀ ਹਾਦਸਿਆਂ ਦੇ ਵਿੱਚ ਕਮੀ ਆਈ ਹੈ, ਜਦਕਿ ਉਸ ਤੋਂ ਕੁਝ ਦਿਨ ਬਾਅਦ ਇੱਕ ਹੋਰ ਸੜਕੀ ਹਾਦਸਾ ਹੋ ਜਾਂਦਾ ਹੈ ਟੋਇਆਂ ਦੀ ਵਜ੍ਹਾ ਦੇ ਚੱਲਦੇ, ਔਰ ਇੱਕ ਬਜ਼ੁਰਗ ਦੀ ਮੌਤ ਹੋ ਜਾਂਦੀ ਹੈ। ਪਿਛਲੇ ਹਫ਼ਤਿਆਂ ਦੇ ਦਰਮਿਆਨ ਤੁਹਾਡੇ ਨਾਲ ਇਹ ਖ਼ਬਰ ਸਾਂਝੀ ਕੀਤੀ ਸੀ। ਦੱਸ ਦਈਏ ਕਿ ਮੰਤਰੀ ਸਟੀਵ ਡਿੰਪੋਲਸ ਜਿਹੜੇ ਕਿ ਟਰਾਂਸਪੋਰਟ ਐਕਸੀਡੈਂਟ ਕਮਿਸ਼ਨ ਮਿਨਿਸਟਰ ਨੇ, ਉਹਨਾਂ ਦੀ ਤਰਫ ਤੋਂ ਇੱਕ ਮਹਿਕਮੇ ਦੀ ਮੀਟਿੰਗ ਕੀਤੀ ਜਾਂਦੀ ਹੈ। ਮਹਿਕਮੇ ਦੇ ਵਿੱਚ ਉਹਨਾਂ ਦੇ ਹੱਥ ਦੇ ਵਿੱਚ ਇੱਕ ਨੋਟ ਫੜਾਇਆ ਜਾਂਦਾ ਜਦੋਂ ਇਸ ਮੀਟਿੰਗ ਦੀ ਸਮੀਖਿਆ ਕਰਦੇ ਨੇ, ਤੇ ਬੜੇ ਮਾਣ ਦੇ ਨਾਲ ਕਹਿੰਦੇ ਨੇ ਕਿ ਵਿਕਟੋਰੀਆ ਦੇ 18 ਅਗਸਤ ਨੂੰ ਇਹ ਮੀਟਿੰਗ ਹੋਈ ਸੀ ਕਿ ਸੜਕਾਂ ਦੇ ਉੱਤੇ ਜਿਹੜੇ ਟੋਏ ਨੇ ਉਹਨਾਂ ਦੀ ਵਜ੍ਹਾ ਦੇ ਜਿਹੜੇ ਚੱਲਦੇ ਹਾਦਸੇ ਨੇ ਉਹਨਾਂ ਚ ਕਮੀ ਆਈ ਹੈ। ਪਰ ਹੈਰਾਲਸਨ ਨੇ ਖਬਰ ਪ੍ਰਕਾਸ਼ਿਤ ਕੀਤੀ ਹੈ ਕਿ ਇਹ ਜਿਹੜੀ ਪਰਚੀ ਜਾਂ ਇਹ ਜਿਹੜਾ ਪੇਪਰ ਉਹਨਾਂ ਦੇ ਹੱਥ ਚ ਫੜਾਇਆ ਗਿਆ ਸੀ, ਇਹ ਅਸਲ ਦੇ ਵਿੱਚ ਸਹੀ ਅੰਕੜੇ ਨਹੀਂ ਸੀ। ਇਹ ਜਿਹੜੇ ਅੰਕੜੇ ਇਕੱਠੇ ਕੀਤੇ ਗਏ ਨੇ ਇਹ ਮਿਡ 2014 ਤੋਂ ਲੈ ਕੇ 2016 ਦੇ ਅਖੀਰ ਤੱਕ ਦੇ ਅੰਕੜੇ ਨੇ, ਹਾਲਾਂਕਿ ਉਸ ਤੋਂ ਬਾਅਦ ਸੜਕਾਂ ਦੇ ਉੱਤੇ ਟੋਇਆਂ ਦੀ ਗਿਣਤੀ ਵੀ ਵਧੀ ਹੈ, ਸੜਕਾਂ ਦੇ ਉੱਤੇ ਹੋਏ ਹਾਦਸਿਆਂ ਦੀ ਗਿਣਤੀ ਵੀ ਵਧੀ ਹੈ, ਔਰ ਉਹਨਾਂ ਟੋਇਆਂ ਦੇ ਜ਼ਰੀਏ ਹੋਏ ਹਾਦਸਿਆਂ ਦੀ ਗਿਣਤੀ ਵੀ ਵਧੀ ਹੈ। ਪਰ ਹੁਣ TAC ਨੇ ਇਹ ਖਬਰ ਜਿਹੜੀ ਹੈ ਇਸ ਦੇ ਉੱਤੇ ਹਾਲੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ। ਮਨਾਸ਼ ਯੂਨੀਵਰਸਿਟੀ ਨੇ ਦੱਸਿਆ ਕਿ ਜਦੋਂ ਸੜਕਾਂ ਦੇ ਉੱਤੇ ਟੋਇਆਂ ਦੀ ਗੱਲ ਕਰਦੇ ਹਾਂ ਤਾਂ ਵਿਕਟੋਰੀਆ ਦੇਸ਼ ਦੇ ਸਭ ਤੋਂ 72 ਸੂਬਿਆਂ ਦੇ ਵਿੱਚੋਂ ਇੱਕ ਹੈ, ਤੇ ਮਨਿਸਟਰ ਜਦੋਂ ਇਹ ਡੇਟਾ ਆਪਣੀ ਹੀ ਮਹਿਕਮੇ ਦੀ ਇੰਟਰਨਲ ਮੀਟਿੰਗ ਦੇ ਵਿੱਚ ਪੇਸ਼ ਕਰ ਰਹੇ ਸੀ 18 ਅਗਸਤ ਨੂੰ, ਉਹ ਤੋਂ ਮਹਿਜ਼ ਕੁਝ ਦਿਨਾਂ ਦੇ ਬਾਅਦ ਇੱਕ ਵੱਡਾ ਸੜਕੀ ਹਾਦਸਾ ਹੋ ਜਾਂਦਾ 26 ਦਿਨਾਂ ਦੇ ਬਾਅਦ ਹੀ, ਜਦੋਂ 71 ਸਾਲ ਦਾ ਮੋਟਰਸਾਈਕਲ ਸਵਾਰ ਪੀਟਰ ਮੇਸਨ ਇੱਕ ਵੈਸਟਰਨ ਹਾਈਵੇ ਤੋਂ ਜਦੋਂ ਗੁਜ਼ਰ ਰਿਹਾ ਸੀ ਤਾਂ ਇੱਕ ਟੋਏ ਦੇ ਵਿੱਚ ਉਸਦਾ ਮੋਟਰਸਾਈਕਲ ਫਸਦਾ ਤੇ ਉਹ ਡਿੱਗਦਾ, ਤੇ ਇਸ ਬਜ਼ੁਰਗ ਮੋਟਰਸਾਈਕਲ ਰਾਈਡਰ ਦੀ ਮੌਤ ਹੋ ਜਾਂਦੀ ਹੈ। ਅਜਿਹੇ ਦੇ ਵਿੱਚ ਸੜਕਾਂ ਦੇ ਉੱਤੇ ਪਏ ਟੋਇਆਂ ਨੂੰ ਪੂਰਾ ਕਰਨ ਦਾ ਦਾਅਵਾ ਦੋਵੇਂ ਪਾਰਟੀਆਂ ਦੀ ਤਰਫ ਤੋਂ ਕੀਤਾ ਜਾ ਰਿਹਾ। $5 ਬਿਲੀਅਨ ਦਾ ਪਲਾਨ ਲਿਬਰਲ ਨੈਸ਼ਨਲ ਪਾਰਟੀ ਲੈ ਕੇ ਆ ਰਹੀ ਹੈ,
ਪ੍ਰੀਮੀਅਰ ਬੈਨ ਕੈਰਲ ਵੀ ਇਹ ਕਹਿ ਚੁੱਕੇ ਨੇ ਕਿ ਉਹਨਾਂ ਨੇ ਟੀਏਸੀ ਦੇ ਨਾਲ ਪਿਛਲੇ ਕਈ ਦਿਨਾਂ ਦੇ ਵਿੱਚ ਕਈ ਮੀਟਿੰਗਾਂ ਕੀਤੀਆਂ ਨੇ ਤੇ ਹੁਣ ਸੜਕਾਂ ਦੇ ਉੱਤੇ ਟੋਏ ਭਰਨ ਦਾ ਕੰਮ ਲੇਬਰ ਪਾਰਟੀ ਦੀ ਤਰਫ ਤੋਂ ਅਗਲੀ ਵਾਰ, ਐਤਕੀ ਤਾਂ ਚਲੋ ਜਿਹੜਾ ਸਮਾਂ ਲੰਘ ਗਿਆ ਲੰਘ ਗਿਆ, ਅਗਲੀ ਵਾਰ ਜਦੋਂ ਹੁਣ ਇਹ ਜਿੱਤ ਕੇ ਦੂਜੀ ਟਰਮ ਦੇ ਵਿੱਚ ਬੈਨ ਕੈਰਲ ਪਹਿਲੀ ਵਾਰ ਹੀ ਆਣਗੇ ਵੈਸੇ ਤਾਂ, ਪਰ ਹੁਣ ਤਾਂ ਪ੍ਰੀਮੀਅਰ ਦੀ ਕੁਰਸੀ ਉਹਨਾਂ ਨੂੰ ਰਾਤ ਦੇ ਵਿੱਚ ਮਿਲੀ ਹੈ, ਜਿੱਤ ਕੇ ਉਹ ਹਾਸਲ ਕਰਦੇ ਨੇ ਕਿ ਨਹੀਂ ਇਹ ਦੇਖਣਾ ਹੋਏਗਾ। ਔਰ ਇਹ ਵਾਅਦਾ ਜਿਹੜਾ ਇਸ ਦੇ ਉੱਤੇ ਲੋਕ ਯਕੀਨ ਕਰ ਪਾਉਂਦੇ ਨੇ ਕਿ ਨਹੀਂ, ਕਿਉਂਕਿ ਪਿਛਲੇ 10 ਸਾਲਾਂ ਦੇ ਵਿੱਚ ਜਿਹੜੇ ਸੜਕੀ ਹਾਦਸੇ ਨੇ ਟੋਇਆਂ ਦੀ ਵਜ੍ਹਾ ਦੇ ਚੱਲਦਿਆਂ, ਉਹਨਾਂ ਦੀ ਗਿਣਤੀ 'ਚ 16% ਇਜ਼ਾਫਾ ਹੋਇਆ। ਹੁਣ ਜਦੋਂ ਸੜਕਾਂ ਦੀ ਹਾਲਤ ਦੀ ਗੱਲ ਆਉਂਦੀ ਹੈ ਤਾਂ ਕਹਿ ਰਹੇ ਨੇ ਕਿ ਵਿਕਟੋਰੀਆ ਦੀ ਸੜਕਾਂ ਦੀ ਤਕਦੀਰ ਤਦਬੀਰ ਤਸਵੀਰ ਬਦਲ ਜਾਏਗੀ। ਕਿਵੇਂ ਬਦਲ ਜਾਏਗੀ? ਕਿਉਂਕਿ ਪਤਾ ਇਹ ਚੱਲ ਰਿਹਾ ਹੈ ਕਿ ਮੈਲਬਨ ਦੇ ਨਾਰਥ ਈਸਟ ਦੇ ਵਿੱਚ 1,000 ਟਨ ਦੇ ਕਰੀਬ ਸਟੀਲ ਜਿਹੜਾ ਉਹ ਪਹੁੰਚਿਆ, ਔਰ ਇੱਕ ਨਵਾਂ ਸੜਕੀ ਪ੍ਰੋਜੈਕਟ ਜਿਹੜਾ ਉਹ ਸ਼ੁਰੂ ਹੋ ਰਿਹਾ, ਅਗਲੇ 2 ਸਾਲਾਂ ਦੇ ਵਿੱਚ ਬਣ ਕੇ ਮੁਕੰਮਲ ਵੀ ਹੋ ਜਾਣਾ। $26 ਬਿਲੀਅਨ ਇਸ ਦੇ ਉੱਤੇ ਲੱਗਣੇ ਨੇ, ਨਾਰਥ ਈਸਟ ਲਿੰਕ ਇਸ ਸੜਕੀ ਪ੍ਰੋਜੈਕਟ ਨੂੰ ਕਿਹਾ ਜਾ ਰਿਹਾ। ਔਰ ਵਿਕਟੋਰੀਆ ਦੇ ਫ੍ਰੀਵੇ ਜਾਂ ਰਿੰਗ ਰੋਡ ਨੈਟਵਰਕ ਦੇ ਇਤਿਹਾਸ ਦੇ ਵਿੱਚ ਇਹ ਯੁੱਗ ਪਲਟਾਊ ਇਹ ਘਟਨਾ ਹੋਏਗੀ। ਯਾਨੀ ਇੰਨਾ ਵਧੀਆ ਇਹ ਸੜਕੀ ਪ੍ਰੋਜੈਕਟ ਹੋਏਗਾ, ਸਟੀਲ ਦੀ ਇੰਨੀ ਵੱਡੀ ਆਮਦ ਲਿਆਂਦੀ ਜਾ ਰਹੀ ਹੈ। ਲਗਭਗ 59 ਕਿਲੋਮੀਟਰ ਦਾ ਇਹ ਨਵਾਂ ਫ੍ਰੀਵੇ, ਨਵੇਂ ਫਲਾਈਓਵਰ, ਨਵੀਆਂ ਲੇਨਸ, ਨਵੇਂ ਇੰਟਰਚੇਂਜ ਜਿਹੜੇ ਬਣਨੇ ਨੇ। 600 ਦੇ ਕਰੀਬ ਕਰੂ ਮੈਂਬਰ ਬੁਲੈਨ ਇੰਟਰਚੇਂਜ ਦੇ ਉੱਤੇ ਪਹੁੰਚੇ ਹੋਏ ਸੀ ਇਸ ਵੀਕਐਂਡ ਦੇ ਦਰਮਿਆਨ। ਵੱਡੇ ਵੱਡੇ ਟਰੱਕ ਆਉਂਦੇ ਨੇ ਔਰ ਇਸ ਦਰਮਿਆਨ ਕੁਝ ਸੁਰੰਗਾਂ ਬਣ ਰਹੀਆਂ ਨੇ। ਔਰ ਇਸ ਪ੍ਰੋਜੈਕਟ ਨੇ ਜਦੋਂ ਬਣ ਕੇ, ਯਾਨੀ ਨਾਰਥ ਈਸਟ ਲਿੰਕ ਨੇ ਬਣ ਕੇ ਜਦੋਂ ਮੁਕੰਮਲ ਹੋਣਾ, ਵੈਸੇ ਤਾਂ ਵਿਕਟੋਰੀਆ ਦੇ 3 ਵੱਡੇ ਮੈਗਾ ਪ੍ਰੋਜੈਕਟਾਂ ਦੇ ਵਿੱਚੋਂ ਇਹ ਇੱਕ ਹੈ। ਵੈਸੇ ਇਹ ਉਹ ਪ੍ਰੋਜੈਕਟ ਦੇ ਵਿੱਚੋਂ ਇੱਕ ਹੈ ਜਿਹਨੂੰ ਜਸਿੰਟਾ ਐਲਨ ਨੇ ਬਿਗ ਬਿਲਡ ਦੇ ਨਾਮ ਦੇ ਤੌਰ ਦੇ ਉੱਤੇ ਪੇਸ਼ ਕੀਤਾ ਸੀ। ਔਰ ਉਹ ਬਿਗ ਬਿਲਡ ਜਿਹੜਾ ਅੱਜ ਕੱਲ੍ਹ ਜਿਹਦਾ ਨਾਂ ਲੈਣ ਲੱਗਿਆਂ ਵੀ ਲੇਬਰ ਪਾਰਟੀ ਦਾ ਕੋਈ ਨੇਤਾ ਡਰਦਾ ਹੈ, ਕਿਉਂਕਿ ਰਾਇਲ ਕਮਿਸ਼ਨ ਬੈਠਾ ਹੋਇਆ ਤੇ ਉਸ ਤੋਂ ਹੱਥ ਪਿਛਾਂ ਹੀ ਖਿੱਚੇ ਜਾ ਰਹੇ ਨੇ। ਪਰ ਇਸੇ ਬਿਗ ਬਿਲਡ ਪ੍ਰੋਜੈਕਟ ਦੇ ਚੱਲਦਿਆਂ ਕਿਹਾ ਜਾ ਰਿਹਾ ਹੈ ਕਿ ਇਸ ਸੜਕੀ ਮਾਰਗ ਨੇ ਜਦੋਂ ਮੁਕੰਮਲ ਹੋ ਜਾਣਾ ਤਾਂ ਫਿਰ ਇਸ ਨੇ ਕਾਇਆ ਪਲਟ ਦੇਣੀ ਹੈ ਵਿਕਟੋਰੀਆ ਦੇ ਜਿਹੜਾ ਸੜਕੀ ਨੈਟਵਰਕ ਹੈ ਉਸ ਦੇ ਨਾਲ, ਹੋਰ ਵਿਕਸਿਤ, ਹੋਰ ਜਿਹੜਾ ਹੈ ਨਵੇਂ ਨਵੇਂ ਸੜਕਾਂ ਜਿਹੜੀਆਂ ਨੇ ਉਹ ਬਣਨਗੀਆਂ, ਕਈ ਨਵੇਂ ਇੰਟਰਚੇਂਜ ਬਣਨੇ ਨੇ ਇਸ $26 ਬਿਲੀਅਨ ਦੇ ਪ੍ਰੋਜੈਕਟ ਦੇ ਵਿੱਚ। ਖੈਰ, ਸੜਕਾਂ ਦੀ ਗੱਲ ਹੋ ਗਈ, ਤਰੱਕੀ ਦੀ ਗੱਲ ਹੋ ਗਈ, ਤੇ ਹੁਣ ਵਿਕਟੋਰੀਆ ਦੇ ਵਿੱਚ ਇੱਕ ਹੋਰ ਚੰਗੀ ਖਬਰ ਸੁਣ ਲਵੋ ਤੁਸੀਂ। 1 ਅਕਤੂਬਰ ਤੋਂ ਕੁਝ ਨਿਯਮ ਬਦਲ ਰਹੇ ਨੇ। ਇੱਕ ਤਾਂ ਜਿਹੜਾ ਆਸਟ੍ਰੇਲੀਆ ਦੇ ਵਿੱਚ ਡੈਬਿਟ ਕਾਰਡ ਦੇ ਉੱਤੇ ਸਰਚਾਰਜ ਨਹੀਂ ਲੱਗਿਆ ਕਰਨਗੇ, ਉਹ ਖਬਰ ਅਸੀਂ ਸੋਸ਼ਲ ਮੀਡੀਆ ਤੋਂ ਵੀ ਸਾਂਝੀ ਕੀਤੀ ਸੀ, ਪਰ 1 ਅਕਤੂਬਰ ਤੋਂ ਹੀ ਵਿਕਟੋਰੀਅਨ ਮਿਡ ਡੇ ਪਾਵਰ ਸੇਵਰ ਸਕੀਮ ਲਾਗੂ ਹੋ ਰਹੀ ਹੈ। ਮਤਲਬ ਇਹ ਹੈ ਕਿ ਜੇਕਰ ਤੁਸੀਂ ਆਪਣੇ ਘਰਾਂ ਦੇ ਵਿੱਚ ਦੁਪਹਿਰ 11 ਵਜੇ ਤੋਂ 2 ਵਜੇ ਦੇ ਦਰਮਿਆਨ ਬਿਜਲੀ ਵਰਤਦੇ ਹੋ ਇਨਕਲੂਡਿੰਗ ਵੀਕਐਂਡ, ਤਾਂ ਉਹ ਮੁਫ਼ਤ ਹੋਏਗੀ, ਪਰ ਕੁਝ ਕੰਡੀਸ਼ਨਸ ਦੇ ਨਾਲ। ਬਿਜਲੀ ਦਾ ਬਿੱਲ ਤੁਹਾਡਾ ਘਟੇਗਾ ਜ਼ਰੂਰ। ਵਿਕਟੋਰੀਆ ਦੇ ਵਿੱਚ ਸੋਲਰ ਐਨਰਜੀ ਨੂੰ ਉਤਸ਼ਾਹਿਤ ਕਰਨ ਦੇ ਲਈ ਉਹਨਾਂ ਘਰਾਂ ਨੂੰ ਹੀ ਇਹ ਛੋਟ ਦਿੱਤੀ ਜਾਏਗੀ ਜਿਹੜੇ ਕਿ ਇਸ ਕਿਸਮ ਦੇ ਨਾਲ ਸੋਲਰ ਐਨਰਜੀ ਦਾ ਇਸਤੇਮਾਲ ਕਰਦੇ ਨੇ। ਵੈਸੇ ਵਿਕਟੋਰੀਆ 'ਚ 44% ਜਿਹੜੀ ਇਲੈਕਟ੍ਰੀਸਿਟੀ ਹੈ ਉਹ ਰਿਨਿਊਬਲ ਸੋਰਸਿਸ ਤੋਂ ਆਉਂਦੀ ਹੈ, ਚਾਹੇ ਉਹ ਸੋਲਰ ਨੇ, ਚਾਹੇ ਉਹ ਵਿੰਡ ਪੈਨਲਸ ਨੇ, ਚਾਹੇ ਉਹ ਹਾਈਡਰੋ ਪੈਨਲਸ ਨੇ। ਘਰਾਂ ਦੇ ਵਿੱਚ ਤਾਂ ਸੋਲਰ ਪੈਨਲ ਹੀ ਪੋਸੀਬਲ ਹੋ ਸਕਦੇ ਨੇ, ਇਸੇ ਕਰਕੇ ਜਿਹੜੇ ਸਾਬਕਾ ਐਨਰਜੀ ਮਿਨਿਸਟਰ ਸੀ ਲੀਲੀ ਡੀ ਐਮਬਰੂਜ਼ੀਓ ਸਾਬਕਾ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਜਿਵੇਂ ਹੀ ਜਸਿੰਟਾ ਐਲਨ ਗਈ ਤੇ ਇਹਨਾਂ ਦੇ ਕੋਲ ਵੀ ਇਹ ਮਹਿਕਮਾ ਜਿਹੜਾ ਖੋਲਿਆ ਗਿਆ, ਪਰ ਉਦੋਂ ਇਹਨਾਂ ਨੇ ਇਹ ਵਾਅਦਾ ਕਰ ਹੀ ਦਿੱਤਾ ਸੀ। 1 ਅਕਤੂਬਰ ਤੋਂ ਵਿਕਟੋਰੀਆ ਦੇ ਜਿਹੜੇ ਲੋਕ ਨੇ ਸਮਾਰਟ ਮੀਟਰ ਇੰਸਟਾਲ ਕਰਕੇ ਰੱਖਦੇ ਨੇ ਉਹਨਾਂ ਨੂੰ ਉਹ ਇਸ ਦੇ ਲਈ ਕੁਆਲੀਫਾਈ ਹੋ ਸਕਣਗੇ। ਔਰ ਲਗਭਗ 2.5 ਮਿਲੀਅਨ ਹਾਊਸ ਹੋਲਡ ਜਿਹੜੇ ਨੇ ਉਹ ਮੰਨਿਆ ਜਾ ਰਿਹਾ ਹੈ ਕਿ ਐਲੀਜੀਬਲ ਹੋ ਸਕਦੇ ਨੇ, ਯੋਗ ਹੋ ਸਕਦੇ ਨੇ। ਸੋ ਤੁਸੀਂ ਵੀ ਆਪਣੇ ਬਾਰੇ, ਆਪਣੇ ਘਰ ਦੇ ਬਾਰੇ ਪਤਾ ਕਰੋ ਕਿ ਤੁਸੀਂ ਇਹ 11 ਵਜੇ ਤੋਂ ਦੁਪਹਿਰ 2 ਵਜੇ ਦੇ ਦਰਮਿਆਨ ਚਲਾ ਲਓ ਮਸ਼ੀਨਾਂ ਜਿਹੜਾ ਮਰਜ਼ੀ ਤੇ ਬਚਾਓ ਬਿਜਲੀ। ਵਿਕਟੋਰੀਅਨ ਮਿਡ ਡੇ ਪਾਵਰ ਸਕੀਮ ਦੇ ਬਾਰੇ ਪਤਾ ਕਰ ਸਕਦੇ ਹੋ, ਆਪਣੇ ਰਿਟੇਲਰ ਤੋਂ ਵੀ ਇਸ ਦੇ ਬਾਰੇ ਤੁਹਾਨੂੰ ਜਾਣਕਾਰੀ ਮਿਲ ਸਕਦੀ ਹੈ। ਸਰਕਾਰ ਦਾ ਇਹ ਦਾਅਵਾ ਹੈ ਕਿ ਵਿਕਟੋਰੀਅਨ ਲੋਕ ਆਪਣੇ ਬਿੱਲ ਦੇ ਉੱਤੇ ਸਾਲਾਨਾ $450 ਤੱਕ ਦੀ ਬਚਤ ਕਰ ਸਕਣਗੇ ਔਰ 30% ਬਿਜਲੀ ਜਿਹੜੀ ਉਹ ਬਚਾ ਸਕਣਗੇ। ਇਸੇ ਤਰੀਕੇ ਦੇ ਨਾਲ ਇਲੈਕਟ੍ਰਿਕ ਵਹੀਕਲ ਓਨਰ ਜਿਹੜੇ ਨੇ ਉਹ ਸਾਲ ਦਾ $674 ਦਾ ਬਿੱਲ ਜਿਹੜਾ ਉਹ ਬਚਾ ਸਕਣਗੇ ਜੇ ਉਹ ਇਸ ਟਾਈਮ ਦੇ ਉੱਤੇ ਚਾਰਜ ਕਰਨ। ਹਾਲਾਂਕਿ ਇਹ ਕੰਮਕਾਜੀ ਸਮਾਂ ਹੁੰਦਾ, ਪਰ ਇਸ ਦੇ ਲਈ ਕੁਝ ਇੱਕ ਸ਼ਰਤਾਂ ਰੱਖੀਆਂ ਗਈਆਂ ਨੇ ਕਿ ਦਿਨ ਦੇ ਵਿੱਚ 24 ਕਿਲੋਵਾਟ ਪਰ ਆਵਰ ਜਿਹੜੀ ਉਹ ਇਲੈਕਟ੍ਰੀਸਿਟੀ ਰੋਜ਼ਾਨਾ ਆਫਰ ਕੀਤੀ ਜਾਏਗੀ। ਇਸਦਾ ਮਤਲਬ ਇਹ ਹੈ ਕਿ ਤੁਸੀਂ ਆਪਣਾ ਡਿਸ਼ ਵਾਸ਼ਰ, ਆਪਣੀ ਵਾਸ਼ਿੰਗ ਮਸ਼ੀਨ, ਆਪਣੇ ਏਅਰ ਕੰਡੀਸ਼ਨਰ
ਇੱਕੋ ਹੀ ਸਮੇਂ ਚਲਾ ਕੇ ਰੱਖ ਸਕਦੇ ਹੋ ਔਰ ਉਹਦਾ ਬਿੱਲ ਵੀ ਨਹੀਂ ਆਏਗਾ। ਪਰ ਵਿਕਟੋਰੀਅਨ ਲੋਕਾਂ ਦੇ ਲਈ ਵਿਕਟੋਰੀਅਨ ਮਿਡ ਡੇ ਪਾਵਰ ਸੇਵਰ ਸਕੀਮ ਦੇ ਵਿੱਚ ਜਾਣ ਦੇ ਲਈ ਆਪਣੇ ਰਿਟੇਲ ਕੰਪਨੀ ਦੇ ਨਾਲ ਗੱਲ ਕਰਨੀ ਜ਼ਰੂਰੀ ਹੋਏਗੀ ਔਰ ਇਸ ਦੇ ਲਈ ਰਜਿਸਟਰ ਹੋਣਾ ਜ਼ਰੂਰੀ ਹੋਏਗਾ ਜੇਕਰ ਤੁਹਾਡੇ ਕੋਲ ਉਹ ਪਹਿਲਾਂ ਤੋਂ ਲਾਗੂ ਸ਼ਰਤਾਂ ਸਾਰੀਆਂ ਤੁਸੀਂ ਮੁਕੰਮਲ ਕਰ ਰਹੇ ਹੋ ਤਾਂ। ਪੈਰਾਮੈਟਾ ਦਾ ਪਤਾ ਨਹੀਂ ਕੀ ਬਣੇਗਾ। ਆਖਰੀ ਖਬਰ ਪੈਰਾਮੈਟਾ ਦੇ ਨਾਲ ਜੁੜੀ ਹੋਈ, ਸਿਡਨੀ ਦਾ ਇਹ ਦੂਜਾ ਵੱਡਾ ਸੀਬੀਡੀ, ਆਸਟ੍ਰੇਲੀਆ ਦੇ ਟੌਪ 10 ਸੀਬੀਡੀਜ਼ ਦੇ ਵਿੱਚੋਂ ਇੱਕ ਸ਼ਹਿਰਾਂ ਦੇ ਵਿੱਚ ਇਹ ਆਉਂਦਾ ਹੈ। ਪਰ ਪੈਰਾਮੈਟਾ ਨੂੰ ਜਿਵੇਂ ਨਜ਼ਰ ਜੀ ਉਹ ਲੱਗ ਗਈ ਹੁੰਦੀ ਹੈ ਪਿਛਲੇ ਕੁਝ ਸਾਲਾਂ ਦੇ ਵਿੱਚ ਤਰੱਕੀ ਤੋਂ ਬਾਅਦ, ਇੱਥੋਂ ਦੀ ਕੌਂਸਲ ਲਗਾਤਾਰ ਗਰਕ ਦੇ ਵਿੱਚ ਜਾ ਰਹੀ ਹੈ। ਲਿਬਰਲ ਪਾਰਟੀ ਦੀ ਕੌਂਸਲਰ ਤਾਨਿਆ ਰੋਫਲ ਨੇ ਕੱਲ ਦੇ ਦਿਨ ਪਾਸਾ ਪਲਟ ਕੇ ਲੇਬਰ ਪਾਰਟੀ ਦੇ ਕੈਮਰਨ ਮੈਕਲੀਨ ਨੂੰ ਕੁਰਸੀ ਦੇ ਉੱਤੇ ਬਿਠਾ ਦਿੱਤਾ। ਪਰ ਲਿਬਰਲ ਪਾਰਟੀ ਦੀ ਤਾਨਿਆ ਰੋਫਲ ਨੇ ਇਸ ਦੇ ਲਈ ਇੱਕ ਤਰਕ ਦਿੱਤਾ। ਉਹਨਾਂ ਕਿਹਾ ਕਿ ਉਹ ਵਨ ਨੇਸ਼ਨ ਵਰਗੀ ਜਿਹੜੀ ਇੱਕ ਸੋਚ ਹੈ, ਜਿਹੜੀ ਲਿਬਰਲ ਨੈਸ਼ਨਲ ਹੀ ਨਹੀਂ ਬਲਕਿ ਸਾਰਿਆਂ ਦੇ ਉੱਤੇ ਜਿਹੜੀ ਥੋਪੀ ਜਾ ਰਹੀ ਹੈ ਕਿ ਮਲਟੀਕਲਚਰਿਜ਼ਮ ਮਾੜੀ ਗੱਲ ਹੈ, ਜਿਹੜਾ ਬਹੁ ਸੱਭਿਆਚਾਰਵਾਦ ਹੈ ਉਸ ਨੂੰ ਜਿਹੜਾ ਖਤਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਇਹ ਪੈਰਾਮੈਟਾ ਦੇ ਉੱਤੇ ਤਾਂ ਘੱਟੋ ਘੱਟ ਲਾਗੂ ਨਹੀਂ ਹੁੰਦੀ ਕਿਉਂਕਿ ਪੈਰਾਮੈਟਾ ਜਿੰਨਾ ਵਾਈਬ੍ਰੈਂਟ ਜਿੰਨਾ ਰੰਗੀਲਾ ਜਿਹੜਾ ਇੱਕ ਕੌਂਸਲ ਹੈ, ਇਸ ਦੇ ਵਿੱਚ ਹਰ ਇੱਕ ਕਿਸਮ ਦੇ ਜਿਹੜੇ ਲੋਕ ਨੇ, ਹਰ ਇੱਕ ਭਾਈਚਾਰੇ ਦੇ ਨਾਲ ਜੁੜੇ ਹੋਏ ਉਹ ਰਹਿੰਦੇ ਨੇ। ਸੋ ਇਸ ਕਰਕੇ ਇਸ ਕੌਂਸਲ ਦੇ ਉੱਤੇ ਤਾਂ ਉਹ ਸੋਚ ਹਾਵੀ ਨਹੀਂ ਹੋਣ ਦਿੱਤੀ ਜਾਏਗੀ। ਲਿਬਰਲ ਨੈਸ਼ਨਲ ਗੱਠਜੋੜ ਤੇ ਵਨ ਨੇਸ਼ਨ ਦੀ ਜਿਹੜੀ ਇੱਕ ਕੋਸ਼ਿਸ਼ ਹੋ ਰਹੀ ਸੀ ਉਸ ਨੂੰ ਪੈਰਾਮੈਟਾ ਦੇ ਵਿੱਚ ਲਾਗੂ ਨਹੀਂ ਹੋਣ ਦਿੱਤਾ ਜਾਏਗਾ। ਇਸ ਤੋਂ ਇਲਾਵਾ ਕੈਲੀ ਡਾਰਲੇ ਜਿਹੜੇ ਕਿ ਵਿਸਲ ਬਲੋਅਰ ਦੇ ਤੌਰ ਤੇ ਉੱਤੇ ਕੰਮ ਕੀਤਾ, ਜਿਨ੍ਹਾਂ ਨੇ ਪਿੱਛੇ ਜੇ ਆਈਕੈਕ ਯਾਨੀ ਇੰਡੀਪੈਂਡੈਂਟ ਕਮਿਸ਼ਨ ਅਗੇਂਸਟ ਕਰਪਸ਼ਨ ਨੇ ਜਿਹੜੀਆਂ ਆਪਣੀਆਂ ਪੜਤਾਲਾਂ ਸ਼ੁਰੂ ਕੀਤੀਆਂ ਸੀ ਪੈਰਾਮੈਟਾ ਕੌਂਸਲ ਦੇ ਵਿੱਚ ਕਿ ਜਿਹੜਾ ਸੀਨੀਅਰ ਸਟਾਫ ਹੈ ਉਹ ਕਿਸ ਤਰੀਕੇ ਦੇ ਨਾਲ ਲੀਕੇਜ ਕਰ ਰਿਹਾ ਇਸ ਕੌਂਸਲ ਦੇ ਖਜ਼ਾਨੇ ਦੇ ਵਿੱਚੋਂ, ਉਸ ਆਈਕੈਕ ਇਨਵੈਸਟੀਗੇਸ਼ਨ ਨੂੰ ਸ਼ੁਰੂ ਕਰਵਾਉਣ ਦੇ ਵਿੱਚ ਸਭ ਤੋਂ ਵੱਡਾ ਹੱਥ ਕੈਲੀ ਡਾਰਲੇ ਦਾ ਵੀ ਸੀ। ਉਸ ਕੌਂਸਲਰ ਨੇ ਵੀ ਕੱਲ ਦੇ ਦਿਨ ਵੋਟ ਜਿਹੜੀ ਆ ਤਾਨੀਆ ਰੋਫਲ ਦੇ ਨਾਲ ਚੱਲ ਕੇ ਕੈਮਰਨ ਮੈਕਲੀਨ ਨੂੰ ਪਾਈ। ਹੁਣ ਇਤਿਹਾਸ ਬਣਿਆ ਵੈਸੇ ਪੈਰਾਮੈਟਾ ਦੀ ਕੌਂਸਲ ਦੇ ਵਿੱਚ, 28 ਸਾਲ ਦਾ ਨੌਜਵਾਨ ਹੈ ਕੌਂਸਲਰ ਮੈਕਲੀਨ ਜਿਹੜਾ ਕਿ ਹੁਣ ਪੈਰਾਮੈਟਾ ਦਾ ਨਵਾਂ ਮੇਅਰ ਹੋਏਗਾ ਔਰ ਇਸ ਦੇ ਲਈ ਉਹਨਾਂ ਨੂੰ ਲੇਬਰ ਪਾਰਟੀ ਦੇ ਬਹੁਤ ਸਾਰੇ ਕੌਂਸਲਰਸ ਦੀ ਹਮਾਇਤ ਤਾਂ ਮਿਲੀ ਹੈ। ਪੈਟ੍ਰੀਸ਼ੀਆ ਪ੍ਰੋਵਿਜ਼, ਐਂਥਨੀ ਅਲਾਰਡ, ਹੇਲੇ ਫ੍ਰੈਂਚ, ਮਾਈਕਲ ਐਂਜੀ, ਜਿਹੜੇ ਨੇ ਉਹਨਾਂ ਨੂੰ ਡਿਪਟੀ ਮੇਅਰ ਦੇ ਤੌਰ ਦੇ ਉੱਤੇ ਵੀ ਸੁਝਾਇਆ ਜਾ ਰਿਹਾ। ਇਸ ਤੋਂ ਇਲਾਵਾ ਗ੍ਰੀਨਸ ਦੇ ਕੌਂਸਲਰ ਜੌਡੀ ਗ੍ਰੀਨਵੁੱਡ, ਕੌਂਸਲਰ ਰਾਫੋਲ ਤੇ ਭਾਰਤੀ ਮੂਲ ਦੇ ਸਮੀਰ ਪਾਂਡੇ, ਇਹਨਾਂ ਨੇ ਸਾਰਿਆਂ ਨੇ ਵੋਟ ਜਿਹੜੀ ਹੈ ਉਹ ਕੌਂਸਲਰ ਮੈਕਲੀਨ ਨੂੰ ਪਾਈ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ, ਵੈਸੇ ਖਬਰਾਂ ਹੋਰ ਵੀ ਨੇ ਪਰ ਉਹ ਸ਼ਾਮ ਦੇ ਖਬਰਨਾਮੇ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਰੇਡੀਓ ਹਾਂਜੀ ਸਿਡਨੀ ਸਟੂਡੀਓ ਤੋਂ ਸ਼ਾਮੀ 4 ਵਜੇ ਲਾਈਵ ਖਬਰਾਂ ਆਉਂਦੀਆਂ ਨੇ ਤੇ ਹਾਂਜੀ ਮੈਲਬਨ ਸ਼ੋਅ ਦੇ ਇਸ ਪੇਸ਼ਕਾਰੀ ਤੋਂ ਬਾਅਦ ਭਾਰਤ ਦੇ ਨਾਲ ਜੁੜੀਆਂ ਖਬਰਾਂ ਪ੍ਰੀਤਮ ਸਿੰਘ ਰੁਪਾਲ ਹੋਰਾਂ ਦੇ ਨਾਲ।